ਨੇ, ਤਿੰਨ ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਚ, ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99 ਚ, ਛੇ ਬੈੱਡਸ਼ੀਟ ਸੈੱਟ $99 ਚ, ਟੇਲਰਿੰਗ ਯਾਨੀ ਕਿ ਟੇਲਰ ਇਨ ਹਾਊਸ ਅਵੇਲੇਬਲ ਨੇ, 258 ਕੁਈਨ ਸਟਰੀਟ ਈਸਟ ਇਨ ਬਰੈਂਪਟਨ ਕੁਈਨ ਕੈਨੇਡੀ, 7071 ਏਅਰਪੋਰਟ ਰੋਡ ਐਂਡ ਡੇਰੀ ਮਿਸੀ ਸਾਗਾ ਮਾਊਂਟਨ ਦੇ ਵਿੱਚ, 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਅਤੇ 509 ਵਿਲਸਨ ਐਵਨਿਊ ਇਨ ਕਿਚਨਰ, ਫੈਸ਼ਨ ਆਈ ਕਿਊ 905-453-2225 ਦੇ ਉੱਤੇ ਸੰਪਰਕ ਕਰੋ, 905-453-2225। ਸੋ ਦੋ ਬੋਲ ਲਾ ਕੇ ਫਿਰ ਗੱਲਬਾਤ ਆਪਾਂ ਕਰਦੇ ਹਾਂ ਮਿਸਟਰ ਸਰਾਸ਼ ਜੀ ਦੇ ਨਾਲ, ਐਂਡ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਵੀ ਕੁਝ ਇਨਫੋਰਮੇਸ਼ਨ ਲੈਂਦੇ ਹਾਂ। ਸੁਣਾਈਏ ਤੁਹਾਨੂੰ ਦੋ ਕੁ ਬੋਲ ਫਿਰ ਮਿਸਟਰ ਜੋਰਡਨ ਸੰਧੂ ਸਾਹਿਬ ਦੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 2040।

0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਵੈਰੀ ਗੁੱਡ, ਜ਼ਰੂਰ ਕਰੋ ਅਪਡੇਟ ਯਾਰ। ਅਪਡੇਟ ਤਾਂ ਫਿਰ ਦੇਖੋ ਬੰਦਾ ਜ਼ਿੰਦਗੀ ਦੇ ਵਿੱਚ ਅਪ ਟੂ ਡੇਟ ਰਹਿੰਦਾ ਤਾਂ ਹੀ ਫਿਰ ਬੈਨੀਫਿਟ ਚੀਜ਼ਾਂ ਦਾ ਹੁੰਦਾ। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਤੇ ਸਰਾਂਸ਼ ਕਿਵੇਂ ਹੋ?
2: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
1: ਬਹੁਤ ਵਧੀਆ, ਬਹੁਤ ਵਧੀਆ। ਸੋ ਸਰਾਂਸ਼ ਤੁਹਾਨੂੰ ਲੋਨ ਲੈ ਕੇ ਦਿੰਦੇ ਆ ਗਵਰਨਮੈਂਟ ਤੋਂ ਤਾਂ ਕਿ ਤੁਸੀਂ ਸਟੱਡੀ ਆਪਣੀ ਪੂਰੀ ਕਰੋ। ਸੋ ਸਰਾਂਸ਼, ਜਿਹੜੇ ਲਿਸਨਰਸ ਦੇਖ ਰਹੇ ਵੀ ਯਾਰ ਸਾਨੂੰ ਲੋਨ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ, ਥੋੜ੍ਹਾ ਦੱਸੋ ਵੀ ਕਿੰਨਾ ਕੁ ਬੈਨੀਫਿਟ ਹੈ ਲੋਨ ਲੈਣ ਦਾ? ਕੀ ਕੋਈ ਬੜਾ ਹਾਈ ਇੰਟਰਸਟ ਰੇਟ ਤਾਂ ਨਹੀਂ?
2: ਹਾਂਜੀ, ਲੋਨ ਇਸਸੇ ਬੜੀਆ ਲੋਨ ਕਹੀਂ ਵੀ ਆਪਕੋ ਮਿਲ ਨਹੀਂ ਸਕਤਾ, ਮਗਰ ਲਗਤਾ ਹੈ ਪੂਰੀ ਦੁਨੀਆ ਮੇਂ ਨਹੀਂ ਮਿਲੇਗਾ। ਕੈਨੇਡਾ ਤੋਂ ਛੋਟੀ ਚੀਜ਼ ਹੈ, ਕਿਉਂਕਿ ਯਹਾਂ ਪੇ ਜੈਸਾ ਮੰਨ ਕੇ ਚੱਲੇ ਆਪ ਬੈਂਕ ਸੇ ਲੋਨ ਲੇਤੇ ਆਪ 10% ਪੇ ਮਿਲਤਾ ਹੈ, ਔਰ ਬੈਂਕ ਗਵਰਨਮੈਂਟ ਸੇ 2.5% ਪੇ ਲੇਤਾ ਹੈ। ਤੋ ਯਹਾਂ ਪੇ ਮੀਡੀਏਟਰ ਬੈਂਕ ਨਹੀਂ ਹੈ, ਆਪਕੋ 2.5% ਕਾ ਵਿਆਜ ਪੇ ਲੋਨ ਮਿਲਤਾ ਹੈ ਗਵਰਨਮੈਂਟ ਸੇ। ਆਪ ਸਕਿੱਲ ਹਾਸਿਲ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ ਹੈ ਫੁੱਲੀ ਆਨਲਾਈਨ, ਔਰ 50 ਸੇ ਲੈ ਕੇ $170,000 ਤੱਕ ਬਿਨਾਂ ਗਰੰਟੀ ਕੇ ਬਿਨਾਂ ਕ੍ਰੈਡਿਟ ਚੈੱਕ ਕੇ ਆਪਕਾ ਸਕੋਰ 0 ਵੀ ਹੈ ਤੋ ਹਾਸਿਲ ਆਪ ਕਰਤੇ ਹੈ।
1: ਵੈਰੀ ਗੁੱਡ। ਸੋ ਲੋਨ ਕਈ ਬੰਦੇ ਸੋਚ ਰਹੇ ਹੋਣਗੇ ਯਾਰ ਸਾਨੂੰ ਤਾਂ ਮਿਲਣਾ ਨਹੀਂ, ਸਾਡਾ ਤਾਂ ਕ੍ਰੈਡਿਟ ਬਹੁਤ ਮਾੜਾ, ਸਾਡੇ ਕੋਲ ਤਾਂ ਆਲਰੇਡੀ ਹੋਰ ਕਰਜ਼ੇ ਨੇ। ਸੋ ਕਿੰਨਾ ਸੌਖਾ ਮਿਲ ਜਾਂਦਾ ਇਹ ਲੋਨ?
2: ਦੇਖੀ ਜੀ, ਇਹੀ ਹੈ ਲਾਈਕ ਇਟਸ ਵੈਰੀ ਕੀ ਕਹਤੇ ਟੱਚ ਵੁੱਡ, ਹਮ ਆਪਣੀ ਫੀਸ ਕਾਮ ਹੋਣੇ ਕੇ ਬਾਅਦ ਲੇਤੇ ਹੈ, ਕਿਉਂਕਿ ਕਾਮ ਹੋ ਜਾਤਾ ਹੈ, ਇਸ ਲਈ ਹਮੇ ਕੋਈ ਇਸ ਮੇਂ ਡਾਊਟ ਨਹੀਂ ਹੈ। ਨੰਬਰ 1। ਨੰਬਰ 2, ਸਾਰੇ ਅਸਲੀ ਕਾਗਜ਼ ਲਗਤੇ ਹੈ, ਆਪਕਾ NOA, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਬੱਚੇ ਜ਼ਿਆਦਾ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ ਤੋ ਜ਼ਿਆਦਾ ਬੈਨੀਫਿਟ ਹੈ, ਜ਼ਿਆਦਾ ਰੇਂਜ ਆਤੀ ਹੈ ਆਪਕੋ ਲੋਨ ਕੀ, ਔਰ ਲਾਈਕ ਸਿਰਫ ਡਾਇਰੈਕਟ ਆਪਕੇ ਅਕਾਊਂਟ ਮੇਂ ਗਵਰਨਮੈਂਟ ਸੇ ਫੰਡਿੰਗ ਆਤੀ ਹੈ, ਤੋ ਕੋਈ ਵੀ ਚਲਾਕੀ ਹੈ ਮੀਠੀ ਬਾਤੇ ਨਹੀਂ ਹੈ ਇਸਕੇ ਅੰਦਰ।
1: ਐਂਡ ਕੀ ਕ੍ਰੈਡਿਟ ਸਕੋਰ ਜੇ ਕਿਸੇ ਦਾ ਕੰਮ ਹੈ ਤਾਂ ਵੀ ਮਿਲ ਜਾਏਗਾ?
2: ਬਿਲਕੁਲ ਜੀ, ਕ੍ਰੈਡਿਟ ਚੈੱਕ ਹੋਤਾ ਹੀ ਨਹੀਂ ਹੈ, ਹਮਾਰੇ ਪਾਸ ਬਹੁਤ ਤਰ੍ਹਾਂ ਕੇ ਕਲਾਇੰਟਸ ਆਤੇ ਹੈ, ਰਾਈਟ, ਤੋ ਉਨਕਾ ਸਕੋਰ ਕਿਸੀ ਕਾ 400 ਵੀ ਹੋਤਾ ਹੈ, ਕਿਸੀ ਮਤਲਬ ਬਹੁਤ ਸਾਰੇ ਮਿਸ ਪੇਮੈਂਟਸ ਵਾਲੇ ਹੋਤੇ ਹੈ, ਜਿਨਕਾ ਲਾਈਕ ਕ੍ਰੈਡਿਟ ਕਾਰਡ ਕਾ ਇਤਨਾ ਸਾਰਾ ਬਿੱਲ ਇਕੱਠਾ ਹੁਆ ਹੋਤਾ ਹੈ, ਤੋ ਵੋ ਆਰਾਮ ਸੇ ਸਕਿੱਲ ਡਿਵੈਲਪ ਕਰਤੇ ਹੈ, ਫੰਡਿੰਗ ਹਾਸਿਲ ਕਰਤੇ ਹੈ, ਔਰ ਲਾਈਕ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਹੈ ਵੋ।
1: ਵੈਰੀ ਗੁੱਡ। ਐਂਡ ਨੰਬਰ ਹੈ ਸਰਾਂਸ਼ ਦਾ 437-264-3175-437-264-3175। ਤੇ ਸਰਾਂਸ਼ ਕੋਰਸਿਸ ਕਿਹੜੇ ਕਿਹੜੇ ਅਵੇਲੇਬਲ ਨੇ?
2: ਹਾਂਜੀ, ਸੋ 2 ਈਅਰ ਮੇਂ ਜੋ ਮੋਸਟ ਪਾਪੂਲਰ ਹੈ ਵੋ ਹੈ ਬਿਜ਼ਨਸ ਮੈਨੇਜਮੈਂਟ ਕਾ ਕੋਰਸ ਹੈ, 2 ਸਾਲ ਕਾ ਹੈ, ਫੁੱਲੀ ਆਨਲਾਈਨ ਹੈ, ਔਰ ਲਾਈਕ 2 ਸੇ 3 ਘੰਟੇ ਆਪਣੇ ਕਲਾਸਿਸ ਲਗਾਨੀ ਹੋਤੀ ਹੈ, ਔਰ ਲਾਈਕ ਆਪ ਮਾਨ ਕੇ ਚਲੇ ਆਜ ਵੀ ਲਾਈਕ ਟੱਚ ਵੁੱਡ ਲੋਕ ਇਤਨਾ ਪ੍ਰੇਮ ਕਰਤੇ ਹੈ, ਆਤੇ ਹੈ ਕਹਤੇ ਸਰ ਯੇ ਮਿਠਾਈ ਕਾ ਡੱਬਾ ਆਪਕਾ ਸੈਕੰਡ ਕੋਰਸ ਮੇਂ ਇਨਰੋਲ ਕਰ ਦੋ ਹਮੇ ਆਪ ਨਾ।
1: ਅੱਛਾ,
2: ਤੋ ਮਤਲਬ ਬੜੀ ਅੰਕਲ ਆਂਟੀ ਹੋਤੇ ਹੈ, ਬੜੀ ਅੱਛੀ ਚੀਜ਼ ਸਿਖਾਤੇ ਲਾਈਫ ਮੇਂ, ਵਾਦਾ ਕੀਆ ਹੈ ਤੋ ਨਿਭਾਨਾ, ਪੰਜਾਬੀ ਮੇਂ ਬੋਲ ਰਹੇ ਥੇ ਕੁਛ ਹੈ ਨਾ, ਮਤਲਬ ਐਸੇ ਬੜੇ ਅੱਛਾ ਲਗਤਾ ਹੈ ਹਮੇ, ਹਮਨੇ ਕਾਮ ਕੇ ਸਾਥ ਇੱਜ਼ਤ ਵੀ ਕਮਾਈ ਹੈ ਟੱਚ ਵੁੱਡ, ਕਿਉਂਕਿ ਹਮ ਕਾਮ ਹੋਣੇ ਕੇ ਬਾਅਦ ਛੋਟੀ ਸੀ ਫੀਸ ਲੇਤੇ, ਮੋਟੀ ਕਮਿਸ਼ਨ ਨਕਲੀ ਕਾਮ ਤੋ ਹਮ ਕਰਤੇ ਨਹੀਂ ਹੈ, ਤੋ ਮਾਰੀ ਆਪ ਛੋਟੀ ਸੀ ਫੀਸ ਹੈ 199 ਕਾਮ ਹੋਣੇ ਕੇ ਬਾਅਦ, ਕੋਈ ਚਲਾਕੀ ਕੋਈ ਮੀਠੀ ਬਾਤ ਹੈ ਕੋਈ ਸੈਟਿੰਗ ਕੋਈ ਕਮਿਸ਼ਨ ਨਹੀਂ ਹੈ।
1: ਐਂਡ ਕੀ ਇਹਦੀ ਕੋਈ ਤੁਸੀਂ ਹੁਣ ਗੱਲ ਕਿਹਾ ਵੀ ਆਂਟੀ ਅੰਕਲ ਵੀ ਆਉਂਦੇ ਨੇ, ਇਹਦੀ ਕੋਈ ਏਜ ਲਿਮਿਟ ਤਾਂ ਨਹੀਂ ਹੈ?
2: ਨਹੀਂ ਜੀ, ਏਜ ਲਿਮਿਟ ਨਹੀਂ ਹੈ ਜੀ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਇਸ ਕੰਟਰੀ ਮੇਂ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਹੈ, ਤੋ ਇਸ ਲਈ ਬੜੇ ਸਿੰਗਲ ਮਦਰ ਹੈ, ਊਬਰ ਡਰਾਈਵਰ ਹੈ, ਫੁੱਲ ਟਾਈਮ ਲੋਕ ਇੰਪਲੋਇਡ ਹੈ, ਉਹ ਵੀ ਐਲੀਜੀਬਲ ਹੈ, PRS ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪ 50 ਸੇ ਲੈ ਕੇ $170,000 ਤੱਕ ਕਾ ਲੋਨ 0% ਪੇ ਹਾਸਿਲ ਕਰੇ, ਔਰ 2.5 ਸਾਲ ਬਾਅਦ ਜਬ ਆਪ ਕਿਸ ਦੇਣਾ ਸਟਾਰਟ ਕਰਤੇ ਹੈ 15 ਸਾਲ ਤੱਕ, ਲੋਨ ਕਾ ਵਿਆਜ 2.5% ਹੈ ਪੂਰੇ ਸਾਲ ਕਾ, ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਕਾਲ ਕਰੇ, ਆਫਿਸ ਆਏ, ਅਸੈਸਮੈਂਟ ਕਰਾਏ।
1: ਨੰਬਰ ਹੈ ਸਰਾਂਸ਼ ਦਾ 437-264-3175, 437-264-3175। ਤੇ ਸਰਾਂਸ਼ ਤੁਹਾਡੀ ਇੱਕ ਵਾਰ ਫਿਰ ਤੋਂ ਦੱਸ ਦਿਓ ਕਿੰਨੀ ਫੀਸ ਹੈ?
2: ਹਾਂਜੀ, 199 ਹੈ ਜੀ, 1 ਟਾਈਮ ਫੀਸ ਹੈ ਕਾਮ ਹੋਣੇ ਕੇ ਬਾਅਦ, ਔਰ ਅਕਾਊਂਟ ਲਾਈਕ ਲੋਕੋ ਕੇ ਅਕਾਊਂਟ ਫੰਡਿੰਗ ਆਤੀ ਹੈ, ਤਬ ਹਮੇ ਲਾਈਕ ਹਮੇ ਇੰਟਰੈਕਟ ਕਰ ਦਿੰਦੇ, ਫੀਸ ਹੈ ਕੈਸ਼ ਪਕੜਾ ਦਿੰਦੇ ਹੈ, ਕੋਈ ਮਿੱਠੀ ਬਾਤ ਨਹੀਂ ਹੈ, ਕਾਲ ਕਰੇ, ਅਭੀ ਕਾਲ ਕਰੇ, 437-264-3175, 437-264-3175, ਆਫਿਸ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ ਮੇਂ, ਹਰਨ ਟਾਰੀ ਡੈਰੀ ਪੇ, ਕਾਲ ਅਭੀ ਕਰੇ, 437-264-3175।
1: 437-264-3175 437-264-3175 ਫੋਨ ਨੰਬਰ ਹੈ। ਸਰਾਂਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸੋ ਅੱਜ ਅਸੀਂ ਗੱਲਬਾਤ ਬੜੀ ਫਨੀ ਜੀ ਕਰ ਰਹੇ ਸੀ ਵੀ ਤੁਹਾਨੂੰ ਲਾਇਸੈਂਸ ਲੈਣ ਨੂੰ ਕਿੰਨਾ ਚਿਰ ਹੋ ਗਿਆ ਤੇ ਕੀ ਤੁਹਾਨੂੰ ਕਦੇ ਟਿਕਟ ਮਿਲੀ ਆ, ਕਿੰਨੀਆਂ ਮਿਲੀਆਂ ਨੇ? ਆਂਟੀ ਕਹਿੰਦੇ ਕਿ ਨਵੀਂ 50 ਸਾਲ ਹੋ ਗਏ ਕੋਈ ਟਿਕਟ ਨਹੀਂ ਮਿਲੀ, ਇੱਕ ਬਾਈ ਜੀ ਕਹਿੰਦੇ ਕਿ ਨਵੀਂ 30 ਸਾਲ ਹੋ ਗਏ ਕੋਈ ਟਿਕਟ ਨਹੀਂ ਮਿਲੀ, ਕੋਈ ਕਹਿੰਦਾ ਨਵੀਂ 35 ਸਾਲ ਹੋ ਗਏ ਇੱਕ ਮਿਲੀ ਹੈ, ਕੋਈ ਕਹਿੰਦਾ ਨਵੀਂ 4 ਸਾਲ ਹੋ ਗਏ 5 ਮਿਲ ਗਈਆਂ, ਇੱਕ ਵੀਰ ਕਹਿੰਦੇ ਮਿਲ ਗਈਆਂ ਨਵੀਂ 12-13 ਟਿਕਟਾਂ, ਤੇ ਕਈ ਸੱਜਣ ਮਿੱਤਰ ਸ਼ੇਅਰ ਕਰ ਰਹੇ ਕਿ ਨਵੀਂ ਟਿਕਟ ਮਿਲ ਰਹੀ ਸੀ ਪਰ ਬਚ ਗਏ। ਜੇ ਤੁਹਾਨੂੰ ਕਦੇ ਟਿਕਟ ਮਿਲਣ ਵਾਲੀ ਸੀ ਤੇ ਮਿਲਦੀ ਮਿਲਦੀ ਤਾਂ ਤੁਸੀਂ ਬਚੇ ਤਾਂ ਕਿਵੇਂ ਬਚੇ? ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਨੰਬਰ ਹੈ ਆਪਣਾ 9056733337 905-673-3337 ਆਪਣਾ ਨੰਬਰ ਹੈ 9056733337 905-673-3337 ਤੇ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਅਤੇ ਜਿਹੜੇ ਬਚ ਗਏ ਚੰਗੇ ਰਹਿ ਗਏ, ਜਿਹੜੇ ਹੁਣ ਫੜੇ ਗਏ ਹੁਣ ਵਿਚਾਰੇ ਕੀ ਕਰਨ, ਕੋਈ ਗੱਲ ਨਹੀਂ। ਇੱਕ ਵੀਰ ਨੇ ਸ਼ੇਅਰ ਕੀਤਾ ਨਾ ਵੀ ਫੜੇ ਤਾਂ ਗਏ ਬਟ ਉਸ ਤੋਂ ਬਾਅਦ ਸਿੱਖ ਗਏ ਕਿ ਹੁਣ ਯਾਰ ਪੰਗਾ ਲੈਣਾ, ਹੁਣ ਜੇ ਟਿਕਟ ਮਿਲ ਗਈ ਤੇ ਉਸ ਤੋਂ ਲਰਨ ਕਰੋ ਤੇ ਦੁਬਾਰਾ ਤੋਂ ਗਲਤੀ ਨਾ ਕਰੋ। ਠੀਕ ਹੈ, ਇਹ ਵੀ ਚਲੋ ਵਧੀਆ ਚੀਜ਼ ਹੈ, ਤੁਸੀਂ ਜੇ ਆਪਣੀਆਂ ਮਿਸਟੇਕਸ ਤੋਂ ਲਰਨ ਕਰਦੇ ਹੋ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ, ਤੁਸੀਂ ਹੁਣ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ। ਅੱਜ ਦਾ ਰੇਟ ਲੌਕ ਹੋ ਰਿਹਾ, ਫਿਊਨਰਲ ਤਾਂ ਹੁਣ ਆਪਣੇ ਸਾਰਿਆਂ ਦਾ ਕਿਸੇ ਨਾ ਕਿਸੇ ਦਿਨ ਹੋਣਾ ਹੀ ਹੋਣਾ, ਸੋ ਅੱਜ ਦਾ ਰੇਟ ਲੌਕ ਕਰੋ ਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰਨ ਦੇ ਲਈ ਨੰਬਰ ਹੈ 9054582222 ਬ੍ਰੈਂਪਟਨ ਕ੍ਰੈਮੇਟੋਰੀਅਮ 9054582222 ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337 9056733337 ਹੈਲੋ
3: ਪ੍ਰਾਈਸ ਗੁੱਡ ਮਿਲਿਆ, ਮੈਂ ਇੰਸ਼ੋਰੈਂਸ ਕੈਂਸਲ ਕਰਾਤੀ ਸੀ ਹਫ਼ਤਾ ਪਹਿਲਾਂ ਕਿਉਂਕਿ ਮੈਂ ਵੇਚਣੀ। ਮੈਂ ਕਿਹਾ ਚੱਲ ਹਾਈਵੇ ਤੇ ਜਾਣਾ ਤੇ ਐਕਸੀਡੈਂਟ ਕਰਕੇ ਫੜਾ ਦੇਣੀ ਗੱਡੀ, ਮਾੜੀ ਕਿਸਮਤ ਅੱਜ ਤੱਕ ਕਦੀ ਨੀ ਰੋਕਿਆ ਸੀ। 10 ਮਿੰਟ ਮੈਨੂੰ ਫੋਲੋ ਕੀਤਾ, ਮੇਰੀ ਐਗਜ਼ਿਟ ਤੋਂ ਪੁਲਿਸ ਵਾਲੇ ਨੇ ਐਗਜ਼ਿਟ ਕੱਢੀ ਹਨਾ, ਬੜਾ ਬਾਈ ਚੰਗਾ ਸੀ, ਮੈਨੂੰ ਸਾਰਾ ਕੁਛ ਸਮਝਾਇਆ, ਮੈਨੂੰ ਚੈਟ ਦਿਖਾਈ ਕਿ ਮੈਂ ਗੱਡੀ ਡ੍ਰੌਪ ਕਰਨ ਜਾ ਰਿਹਾ। ਉਹਨੇ ਮੈਨੂੰ ਟਿਕਟ ਦਿੱਤੀ ਕਿ ਤੇਰੀ ਗੱਡੀ ਚ ਸਲਿਪ ਨੀ ਸੀ ਇੰਸ਼ੋਰੈਂਸ ਦੀ, $65 ਦੀ ਟਿਕਟ, ਅਦਰਵਾਈਜ਼ ਗੱਡੀ ਟੋ ਕਰਾਉਣੀ ਪੈਣੀ ਸੀ ਤੇ ਮੇਰਾ ਰਿਕਾਰਡ ਖਰਾਬ ਹੋ ਜਾਣਾ ਸੀ।
1: ਅੱਛਾ, ਕਿੰਨੇ ਦੀ ਟਿਕਟ ਮਿਲ ਰਹੀ ਸੀ ਤੇ ਬਚੇ ਤੁਸੀਂ?
3: ਮੈਨੂੰ ਨੋ ਇੰਸ਼ੋਰੈਂਸ ਵਾਲੀ ਟਿਕਟ ਮਿਲ ਰਹੀ ਸੀ।
1: ਅੱਛਾ,
3: ਵੱਡੀ ਹੁੰਦੀ ਆ ਹਨਾ, ਪੁਆਇੰਟ ਤੇ ਫਾਈਨ ਦੋਹੀ ਜਾਂਦੇ ਆ
1: ਜੀ,
3: ਬਟ ਜਦੋਂ ਉਹਨੂੰ ਮੈਂ ਸਮਝਾਈ ਸਾਰੀ ਸਿਚੁਏਸ਼ਨ, ਝੂਠ ਨਹੀਂ ਬੋਲਿਆ ਮੈਂ ਕੁਛ ਹਨਾ, ਤੇ ਉਹ ਗਿਆ ਗੱਡੀ ਚ 5 ਮਿੰਟ ਬਾਅਦ ਆਇਆ ਤੇ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਬਸ ਨੋ ਸਲਿਪ ਦੀ ਟਿਕਟ ਦੇ ਰਿਹਾ ਕਿ ਗੱਡੀ ਦੇ ਇੰਸ਼ੋਰੈਂਸ।
1: ਚਲੋ ਕਈ ਵਾਰ ਯਾਰ ਸੱਚ ਬੋਲਣ ਦਾ ਵੀ ਫਾਇਦਾ ਹੁੰਦਾ, ਅਗਲਾ ਫਿਰ ਕਹਿੰਦਾ ਯਾਰ ਐਟਲੀਸਟ ਬੰਦਾ ਇਮਾਨਦਾਰ ਤਾਂ ਹੈ ਨਾ। ਹੋਰ ਨੀ ਤੁਹਾਨੂੰ ਕਦੇ ਕਦੇ ਨੀ ਕੋਈ ਹੋਰ ਟਿਕਟ ਮਿਲੀ? ਚਲੋ ਵੈਰੀ ਗੁੱਡ, ਸੋ ਥੈਂਕ ਯੂ ਵੀਰੇ। ਮੈਂ ਤੁਹਾਨੂੰ ਇੱਕ ਦੱਸਦਾ, ਵੈਸੇ ਯਾਰ ਕਿਸੇ ਨੂੰ ਵੀ ਇੱਕ ਵਧੀਆ ਆਪਣੇ ਟ੍ਰੈਫਿਕ ਟਿਕਟ ਲੋਅਰ ਚਾਹੀਦਾ, ਤੁਸੀਂ RS ਵਾਲੀਆ ਜੀ ਨੂੰ ਕਾਲ ਕਰ ਲਿਆ ਕਰੋ, ਟਿਕਟ ਮਿਲਦੀ ਹੈ ਬਚਾ ਲੈਂਦੇ ਆ। ਨੰਬਰ ਹੈ 9054582222 ਨੰਬਰ ਮੈਂ ਗਲਤ ਦਿੱਤਾ, ਨੰਬਰ ਹੈ RS ਵਾਲੀਆ ਜੀ ਦਾ 9054542112 ਯੈਸ। ਸੋ ਟ੍ਰੈਫਿਕ ਟਿਕਟ ਕੋਈ ਮਿਲ ਗਈ ਸਪੀਡਿੰਗ ਦੀ ਜਾਂ ਕੁਛ ਵੀ ਤਾਂ ਵਾਲੀਆ ਸਾਹਿਬ ਨੂੰ ਕਾਲ ਕਰੋ 9054542112 ਤੇ ਤੁਹਾਨੂੰ ਬਚਾ ਲੈਣਗੇ, ਟਿਕਟ ਮਾਫ ਕਰਵਾ ਕੇ ਦੇਣਗੇ। ਠੀਕ ਹੈ, ਇਹਨਾਂ ਨਾਲ ਕਰ ਲਓ ਗੱਲਬਾਤ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਬਿਲਕੁਲ, ਗਰੋਸਰੀ ਕਰਨੀ ਹੋਵੇ ਤਾਂ ਤੁਸੀਂ 12570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰ ਕੇ ਆਓ। ਵਧੀਆ ਹਾਈ ਕੁਆਲਿਟੀ ਦੀ ਗਰੋਸਰੀ ਹੈ ਤੇ ਨਾਲ ਸਰਵਿਸ ਵਧੀਆ, ਸਾਫ ਸੁਥਰਾ ਸਟੋਰ ਹੈ, ਤੇ ਕੈਲਡੇ ਨਾਲੇ ਤੁਹਾਡੇ ਲਈ ਵਨ ਸਟੋਪ ਸ਼ੋਪ ਹੈ। ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਦੇ ਉੱਤੇ, ਇੱਕ ਵਾਰ ਮਾਰਿਓ ਗੇੜਾ। ਕੈਲਡਿਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਯਾਰ ਬਹੁਤ ਹੀ ਪਾਪੂਲਰ ਨੇ ਅੱਜ ਕੱਲ੍ਹ। 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਬਾਕੀ ਡੀਲਰ ਮਸਾਂ ਹੀ 5 ਸਾਲ ਦੀ ਦਿੰਦੇ ਆ, ਅਤੇ ਬਹੁਤ ਰਿਲਾਇਬਲ ਗੱਡੀਆਂ। ਤੁਸੀਂ ਇਹਨਾਂ ਦੀ ਗੱਡੀ ਕਿਸੇ ਹੋਰ ਗੱਡੀ ਮੂਹਰੇ ਖੜਾ ਕੇ ਦੇਖ ਲਓ ਤੁਸੀਂ, ਕਿਉਂਕਿ ਬੱਲੇ ਯਾਰ ਇਸ ਤਾਂ ਲੈਣੀ ਹੈ ਤਾਂ ਮਿਤਸੂਬਿਸ਼ੀ ਦੀ ਹੀ ਲਵਾਂਗੇ। ਸੋ ਜ਼ਰੂਰ ਕੈਲਡਿਨ ਮਿਤਸੂਬਿਸ਼ੀ, ਜੀਵਨ ਨੂੰ ਕਾਲ ਕਰ ਲਓ 6476782754, 6476782754। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। 437-655-1984 ਤੇ ਤੁਸੀਂ ਜ਼ਰੂਰ ਕਾਲ ਕਰੋ, ਠੀਕ ਹੈ। ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ, ਐਂਡ ਐਸ ਐਸ ਲੋਨ ਕੇਅਰ ਫੁੱਲ ਬੂਟੇ ਆ ਰਹੇ ਟੋਪ ਦੇ ਲਾਉਣਗੇ। ਸੋ ਦੋ ਬੋਲ ਲਾਉਂਦੇ ਤੁਹਾਡੇ ਲਈ ਅਤੇ ਫਿਰ ਵਾਪਸ ਆਉਂਦੇ ਹਾਂ, ਅਤੇ ਨੰਬਰ ਹੈ ਆਪਣਾ 9056633337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਆਪਣਾ ਨੰਬਰ, ਤੁਸੀਂ ਜ਼ਰੂਰ ਯਾਦ ਰੱਖੋ। ਜਿਨ੍ਹਾਂ ਵੀਰਾਂ ਭੈਣਾਂ ਨੇ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ, ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਨਾ, ਊਬਰ ਲਿਫਟ ਦੀ ਸੇਫਟੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣ ਵਾਲਾ, ਤਾਂ ਤੁਸੀਂ ਨਾ ਇੱਕ ਫੋਨ ਘੁਮਾ ਲਓ ਰੋਇਲ ਆਟੋ ਸੈਂਟਰ। ਅਫੋਰਡੇਬਲ, ਰਿਲਾਇਬਲ, ਟਰੱਸਟਵਰਦੀ ਸਰਵਿਸ ਹੈ। 905-799-1478 ਰੋਇਲ ਆਟੋ ਸੈਂਟਰ, 9057991478। ਇੱਕ ਮੈਂ ਗਾਣਾ ਲਾਉਣਾ, ਸਾਰਿਆਂ ਨੇ ਬਹੁਤ ਸੁਣਿਆ ਹੋਣਾ, ਮਿਊਜ਼ਿਕ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ। Pay attention, boys. I'll show you how it's done.

0: ਵਾਹ ਗਾਣਾ ਕਿਆ ਚੱਲਿਆ ਸੀ ਯਾਰ ਇਹ 4514 ਹੈਲੋ 4-5 ਸਤਿ ਸ਼੍ਰੀ ਅਕਾਲ
1: ਕਿਵੇਂ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
1: ਵਧੀਆ ਵਧੀਆ ਮੈਂ ਤੁਹਾਡਾ ਟੌਪਿਕ ਸੁਣ ਰਿਹਾ ਸੀ ਟਿਕਟਾਂ ਦਾ
0: ਜੀ
1: ਤੇ ਮੈਂ ਤੁਹਾਡਾ ਇੱਕ ਆਈਡੀਆ ਸੀ ਮਤਲਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ
0: ਹਾਂ
1: ਹਾਂ ਮੈਨੂੰ ਟਿਕਟ ਮਿਲੀ ਸੀ $1,000 ਦੀ
0: $1,000 ਦੀ ਅੱਛਾ ਕਾਦੀ
1: ਹਾਂ ਹਾਂ ਮੈਂ ਚਲਾ ਰਿਹਾ ਸੀਗਾ 193 ਕਿਲੋਮੀਟਰ ਪਰ ਆਵਰ
0: ਬੱਲੇ ਬੱਲੇ ਬੱਲੇ 193 ਇੰਨੀ ਸਪੀਡ ਕਾਹਦੇ ਲਈ ਡਰ ਜਾਂਦਾ ਗੱਡੀ ਚ ਬੈਠਾ ਇੱਕ ਮੈਨੂੰ ਪਤਾ ਨੀ ਕਿਸੇ ਨੇ ਦੱਸਿਆ ਕਹਿੰਦੇ ਨਵੀ ਮੈਂ 265 ਦੀ ਸਪੀਡ ਤੇ ਚਲਾ ਰਿਹਾ ਸੀ ਚਲੋ ਥੈਂਕ ਯੂ ਓਕੇ ਬਹੁਤ ਸ਼ੁਕਰੀਆ ਕਹਿੰਦੇ ਗਾਣੇ ਸੁਣਨੇ ਬੰਦ ਕਰਤੇ 8401 ਹੈਲੋ
2: ਹੈਲੋ ਹਾਂਜੀ ਭਾਜੀ ਕੀ ਹਾਲ ਆ
0: ਵਧੀਆ ਜੀ ਕਿਵੇਂ
2: ਵਧੀਆ ਵਧੀਆ ਮੈਂ ਵੀ ਆਪਣੀ ਸਟੋਰੀ ਦੱਸਣਾ ਚਾਹੁੰਦਾ ਮੈਂ ਨਾ ਹਾਈ ਸਕੂਲ ਚ ਪੜ੍ਹਦਾ ਸੀ ਨਾ ਇੱਥੇ ਮੈਂ ਮੋਹਰੇ ਬੈਠਾ ਸੀ ਗੱਡੀ ਚਲਾਉਣਾ ਮੈਂ G2 ਆਪਣਾ G1 ਨਹੀਂ ਸੀ ਮੇਰੇ ਕੋਲ ਤਾਂ ਨਵਾਂ ਨਵਾਂ ਲਿਆ ਸੀਗਾ ਤਾਂ ਨਾਲ ਮੇਰਾ ਦੋਸਤ ਬੈਠਾ ਸੀਗਾ ਉਹ ਵੀ ਆਪਣਾ ਸਿੰਘ ਸੀ ਦਾੜੀ ਉਹਦੀ ਚੰਗੀ ਵੱਡੀ ਹੋਈ ਉਹ ਸੀਗੀ ਤੇ ਪਿੱਛੇ ਮੇਰਾ ਹੋਰ ਦੋਸਤ ਬੈਠਾ ਸੀ ਸਾਰੇ ਅਸੀਂ ਜਿੱਦਾਂ 6 ਫੁੱਟ ਦੇ ਜਿੱਦਾਂ ਜਿਵੇਂ ਹੈਗੇ ਹੈ ਨਾ ਅਸੀਂ ਪਾਰਕਿੰਗ ਲੋਟ ਚ ਸਕੂਲ ਚੋਂ ਨਿਕਲੇ HP ਸਕੂਲ ਤੋਂ ਤਾਂ ਉੱਥੋਂ ਅਸੀਂ ਮੈਂ ਸਟਾਪ ਸਾਈਨ ਮੜ ਜਾ ਜਦੋਂ ਰੋਲਿੰਗ ਸਟਾਪ ਜਾ ਕੀਤਾ ਤਾਂ ਪੁਲਿਸ ਵਾਲਿਆਂ ਨੇ ਪਿੱਛੇ ਲਾਤਾ ਤਾਂ ਉਹਨੇ ਦੇਖ ਲਿਆ ਵੀਹ ਸਾਲ ਦੇ ਨਿਆਣੇ ਇੱਥੇ ਕੀ ਕਰਦੇ ਆ ਤਾਂ ਜਦੋਂ ਉਹਨੇ ਲਾਇਸੈਂਸ ਪੁੱਲ ਓਵਰ ਕੀਤਾ ਤਾਂ ਕਹਿੰਦਾ ਤੁਸੀਂ ਇੱਥੇ ਕਰਦੇ ਕੀ ਆ ਮੈਂ ਕਿਹਾ ਅਸੀਂ ਤਾਂ ਸਟੂਡੈਂਟ ਆ ਇੱਥੇ 16 ਸਾਲ ਦੇ ਅਸੀਂ ਸਟੂਡੈਂਟ ਆ ਸੀ ਤਾਂ ਉਹ ਕਹਿੰਦਾ ਹੈ ਤੁਸੀਂ ਸਟੂਡੈਂਟ ਆ ਤਾਂ ਉਹਨੇ ਲਾਇਸੈਂਸ ਚੈੱਕ ਕੀਤਾ ਤਾਂ ਜਦੋਂ ਉਹਨੇ ਦੇਖਿਆ 16 ਸਾਲ ਦਾ ਕਹਿੰਦਾ ਚਲੋ ਧਿਆਨ ਨਾਲ ਚਲਾ ਮੇਕ ਸ਼ੂਰ ਯੂ ਡਰਾਈਵ
0: ਸੇਫ ਅੱਛਾ ਉਹਨੇ ਕੋਈ ਟਿਕਟ ਨਹੀਂ ਦਿੱਤੀ
2: ਕੋਈ ਚੈੱਕ ਨਹੀਂ ਦਿੱਤੀ ਉਹਨੇ ਦੇਖ ਕੇ ਹੈਰਾਨ ਹੋ ਗਿਆ ਕਹਿੰਦਾ ਇਹ ਤਾਂ ਲਿਜਵਾ ਗਈ ਆ
0: ਹਜੇ ਨਵਾਂ ਨਵਾਂ ਲਾਇਸੈਂਸ ਲਿਆ ਵੀ ਮਾਫ ਕਰ ਦੋ ਹੈ
2: ਹੌਲੀ ਮਾਫ ਕੀਤਾ ਜੀਵਨ ਸੀਗਾ ਤਾਂ ਮੇਰਾ ਮਿੱਤਰ ਬੈਠਾ ਸੀਗਾ ਤਾਂ ਉਹ ਵੈਸੇ ਤਾਂ ਵੀ ਨਹੀਂ ਗੱਡੀ ਚਲਾ ਰਿਹਾ ਪਰ ਉਹਨੇ ਮਾਫ ਕਰ ਦਿੱਤਾ ਕਹਿੰਦਾ
0: ਜਿਆਦੇ ਨਾ ਜਿਆਦੇ ਟਿਕਟਾਂ ਵੈਸੇ ਹਾਈ ਸਕੂਲ ਵਾਲਿਆਂ ਨੂੰ ਮਿਲਦੀਆਂ ਨਵਾਂ ਨਵਾਂ ਲਾਇਸੈਂਸ ਲਿਆ ਫਿਰ ਇੱਕ ਐਕਸਾਈਟਮੈਂਟ ਜੀ ਹੁੰਦੀ ਹੈ
2: ਹਾਂਜੀ ਅੱਜ ਉਹ ਲੰਚ ਟਾਈਮ ਅਸੀਂ ਗਏ ਸੀ ਨਾ ਤਾਂ ਹਾਂ ਕਹਿੰਦਾ ਇਹ
0: ਉਹ ਨਾ ਜਦੋਂ ਹਾਈ ਸਕੂਲ ਦੇ ਵਿੱਚ ਗ੍ਰੇਡ 12 ਦੇ ਵਿੱਚ ਗੱਡੀ ਮਿਲਦੀ ਹੈ ਤੇ ਯਾਰਾਂ ਦੋਸਤਾਂ ਨੂੰ ਕਹਿਣਾ ਵੀ ਮੇਰੇ ਕੋਲ ਗੱਡੀ ਆ ਜੋ ਲੰਚ ਤੇ ਚਲੀ ਹੈ ਉਹ ਬੈਸਟ ਫੀਲਿੰਗ ਹੈ
2: ਹਾਂਜੀ
0: ਹਾਂਜੀ ਹਾਂਜੀ ਠੀਕ ਹੈ ਬ੍ਰਦਰ ਬਸ ਥੈਂਕ ਯੂ ਬ੍ਰਦਰ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਸੋ ਦਿਨ ਮਿਸ ਕਰੀਦੇ ਆ ਯਾਰ ਜਦੋਂ ਨਵੀਂ ਨਵੀਂ ਗੱਡੀ ਲਈ ਸੀ ਨਾ ਨਵਾਂ ਨਵਾਂ ਲਾਇਸੈਂਸ ਲਿਆ ਸੀਗਾ ਤੇ ਫਿਰ ਘਰਦਿਆਂ ਨਾਲ ਗੱਲ ਕਰਕੇ ਫਿਰ ਉਹਨੇ ਕਹਿਣਾ ਚੱਲ ਵੀ ਲੈ ਜਾਓ ਗੱਡੀ ਕੋਈ ਨਾ ਧਿਆਨ ਨਾਲ ਚਲਾਇਓ ਧਿਆਨ ਨਾਲ ਤਾਂ ਕਿੱਥੇ ਚਲਾਉਣੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਵੀ ਕੀ ਮਾਹੌਲ ਬਣਦਾ ਜਦੋਂ ਹੁਣ ਇੰਡੀਆ 'ਚ ਵੀ ਨਵਾਂ ਨਵਾਂ ਮੋਟਰਸਾਈਕਲ ਜਦੋਂ ਬੰਦਾ ਲੈਂਦਾ ਕਾਲਜ ਨੂੰ ਜਾਂਦਾ ਉਦੋਂ ਕਿਹੜਾ ਬੰਦਾ ਧਿਆਨ ਨਾਲ ਚਲਾਉਂਦਾ ਹੁਣ ਤਾਂ ਬਸ ਇਹ ਹੁੰਦਾ ਵੀ ਬਸ ਦਵੱਲੀ ਚਲੋ ਤੇ ਭਜਾ ਲਓ ਜਿੰਨਾ ਭਜਾ ਸਕਦੇ ਹੋ ਤੇ ਫਿਰ ਜਦੋਂ ਬੰਦਾ ਥੋੜ੍ਹਾ ਜਿਹਾ ਫੈਮਿਲੀ ਵਾਲਾ ਹੁੰਦਾ ਫਿਰ ਥੋੜ੍ਹਾ ਜਿਹਾ ਹੋ ਜਾਂਦਾ ਕਿ ਹੌਲੀ ਹੋ ਜਾਓ ਯਾਰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵੀ ਜ਼ਰੂਰੀ ਆ ਓਕੇ ਦੁਆਬਾ ਟਰੈਵਲ ਵਾਲਿਆਂ ਨੇ ਬਹੁਤ ਹੀ ਜ਼ਬਰਦਸਤ ਡੀਲ ਲਾਈ ਹੋਈ ਹੈ ਇੰਡੀਆ ਜਾਣਾ ਨਾ ਵਨ ਵੇ ਦੀ ਟਿਕਟ ਦਾ ਫੇਰ ਦੱਸ ਦਿੰਦੇ ਹਾਂ ਤੁਹਾਨੂੰ ਅਕਤੂਬਰ ਦੇ ਵਿੱਚ ਜਾਓ ਵਨ ਵੇ ਟੋਰਾਂਟੋ ਟੂ ਦਿੱਲੀ ਕੁਝ ਕੁ ਸੀਟਾਂ ਬਾਕੀ ਹੈ $995 ਦੇ ਵਿੱਚ ਦੁਆਬਾ ਟਰੈਵਲ 9057967800 9057967800 ਦੁਆਬਾ ਟਰੈਵਲ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਮਿਸਟਰ ਸੁਖਜੀਤ ਜੀ ਭਾਜੀ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਮੈਂ ਅਸੀਂ ਦੇਵਾਂਗੇ ਜੀ ਇਸ ਵੀਕਐਂਡ ਦੇ ਉੱਪਰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਇਸ ਵੀਕਐਂਡ ਦੇ ਉੱਪਰ ਜਿੰਨੇ ਵੀ ਪਰਿਵਾਰ ਪਹੁੰਚਣਗੇ ਨਿਊ ਅਰਾਈਵਲ ਨਿਊ ਜਿਹੜੀ ਕਲੈਕਸ਼ਨ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ ਚਾਹੇ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣੇ ਆ ਤੇ ਬਹੁਤ ਸਾਰੇ ਜਿਹੜੇ ਯੈਲੋ ਫੋਮ ਦੇ ਨਾਲ ਜਿਹੜੇ ਕਸਟਮਾਈਜ਼ ਸੋਫਾ ਸੈੱਟ ਤੁਹਾਨੂੰ ਬਣਵਾ ਕੇ ਦਿੱਤੇ ਜਾਣੇ ਆ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਬਹੁਤ ਸਾਰੀ ਵਰਾਇਟੀ ਜਿਹੜੀ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਇਸ ਵੀਕਐਂਡ ਦੇ ਉੱਪਰ ਡਿਸਕਾਊਂਟ ਤਾਂ ਮਿਲਣੇ ਮਿਲਣੇ ਆ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਸੋ ਪਹੁੰਚਣਾ ਕਿੱਥੇ ਆ ਜੀ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਨੂੰ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਪਲੱਸ ਵੈਲਵਟ ਦੀਆਂ ਨਾਲ 6 ਚੇਅਰਾਂ ਵੀ ਮਿਲਣੀਆਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500-1600 ਸੀ ਸਿਰਫ 499 ਦਾ ਜੀ ਹਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਦਾ ਮਿਲੂਗਾ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਮਾਈਕ੍ਰੋਵੇਵ ਬਿਲਕੁਲ ਫ੍ਰੀ
0: ਗਿਫਟ ਦਊਗਾ
3: ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਨਵੀਂ
0: ਬਹੁਤ ਸ਼ੁਕਰੀਆ ਸਰ ਥੈਂਕ ਯੂ 0777 ਹਾਂਜੀ
4: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
4: ਵੀਰੇ ਮੈਨੂੰ ਟਿਕਟ ਤਾਂ ਨਹੀਂ ਮਿਲੀ ਮੇਰਾ ਬਚਾਅ ਹੋ ਗਿਆ ਸੀ ਓਪੀਪੀ ਵਾਲੇ ਕੋਲੋਂ ਮੈਂ ਰੈੱਡ ਲਾਈਟ ਟੱਪਤੀ ਸੀ ਉਹਦੇ ਸਾਹਮਣੇ
0: ਅੱਛਾ ਓਪੀਪੀ ਤਾਂ ਵੈਸੇ ਯਾਰ ਮਾਫ ਹੀ ਨਹੀਂ ਕਰਦੇ ਹੁੰਦੇ
4: ਉਹੀ ਤੇ ਗੱਲ ਮੈਂ ਨਾ ਬਾਈ ਉਬਰ ਚਲਾ ਰਿਹਾ ਤੇ ਮੈਂ ਸਵੇਰੇ ਮਤਲਬ ਸਵੇਰ ਦਾ ਟਾਈਮ ਹੋ ਗਿਆ ਮੈਂ ਰਾਤ ਪੂਰੀ ਚਲਾਈ ਤੇ ਮੈਨੂੰ ਇੰਨੀ ਨੀਂਦ ਆਈ ਉਹ ਛੋਟੀਆਂ ਲਾਈਟਾਂ ਸੀ ਇੱਕ ਇੱਕ ਥੋੜੀ ਮਤਲਬ 100 ਮੀਟਰ ਤੇ ਹੋਰ ਦੂਜੀਆਂ ਲਾਈਟਾਂ ਦੋ ਲਾਈਟਾਂ ਸੀ ਜਿਹੜੀ ਅੱਗੇ ਵਾਲੀ ਉਹ ਗ੍ਰੀਨ ਸੀ ਮੇਰੇ ਵਾਲੀ ਰੈੱਡ ਸੀ ਤੇ ਮੈਂ ਜਾਈ ਜਾਵਾਂ ਮੇਰੇ ਨਾਲ ਰਾਈਡਰ ਬੈਠਾ ਤੇ ਮੈਂ ਪਹੁੰਚਿਆ ਤੇ ਮੈਂ ਟੱਪ ਗਿਆ ਲਾਈਟਾਂ ਉਹ ਮੈਨੂੰ ਕਹਿੰਦਾ ਉਹ ਮੈਨੂੰ ਕਹਿੰਦਾ ਤੂੰ ਲਾਲ ਹੋਈ ਸ਼ੁਰੂ ਕੀਤਾ ਕੰਮ ਕੇ ਫਿਨਿਸ਼ ਕਰ ਰਿਹਾ ਮੈਂ ਫਿਨਿਸ਼ ਕਰ ਮੈਂ ਕਿਹਾ ਟਾਇਰਡ ਬਹੁਤ ਮੈਂ ਕਿਹਾ 11-12 ਘੰਟੇ ਪਿਛਲਾ ਕਹਿੰਦਾ ਓਕੇ ਤੇ ਕਿੱਦਾਂ ਤੂੰ ਤੈਨੂੰ ਪਤਾ ਮੈਂ ਕੱਲ ਤੂੰ ਪੁੱਲ ਓਵਰ ਕੀਤਾ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਰੈੱਡ ਲਾਈਟ ਟੱਪ ਗਿਆ ਤੇ ਕਹਿੰਦਾ ਹਾਂ ਕਹਿੰਦਾ ਮੈਂ ਤੈਨੂੰ ਕਹਿੰਦਾ ਜੇ ਮੈਂ 2-3 ਸੈਕਿੰਡ ਤੇਜ਼ ਹੁੰਦਾ ਨਾ ਤੇ ਆਪਾਂ ਆਪਸ ਚ ਵਿੱਚ ਵੱਜਣਾ ਸੀ ਤੇ ਮੈਨੂੰ ਮੈਂ ਕਿਹਾ ਸੋਰੀ ਮੈਂ ਏਦਾਂ ਕਿਹਾ ਉਹਨੂੰ ਤੇ ਕਹਿੰਦਾ ਚੱਲ ਮੈਨੂੰ ਲਾਇਸੈਂਸ ਦੇ ਮੈਂ ਚੈੱਕ ਕਰਦਾ ਜੇ ਤੇਰਾ ਰੈਕਡ ਕਲੀਨ ਆ ਫਿਰ ਮੈਂ ਦੇਖਦਾ ਕੀ ਕਰ ਸਕਦਾ ਤੇ ਗਿਆ ਤੇ ਉਹਨੇ ਬਸ ਆ ਕੇ ਚੈੱਕ ਕੀਤਾ ਤੇ ਕਹਿੰਦਾ ਕਲੀਨ ਹੈ ਤੇਰਾ ਸਾਰਾ ਤੇ ਕਹਿੰਦਾ ਵਾਰਨਿੰਗ ਦੇ
0: ਕਹਿੰਦਾ
4: ਕਿ ਤੂੰ ਧਿਆਨ ਤੁਸੀਂ ਜ਼ਰੂਰ ਮੈਸੇਜ ਯਾਦ ਰੱਖੋ 5 ਰਿਵਰਸ ਡਕਟ ਕਲੀਨਿੰਗ ਦਾ ਟਾਈਮ ਸਿਰ ਡਕਟ ਕਲੀਨਿੰਗ ਕਰਾ ਲਓ ਆਲਰੇਡੀ ਲੇਟ ਹੋ 437-688-7750 ਬਹੁਤ ਹੀ ਰੀਜ਼ਨੇਬਲ ਰੇਟ 4376-88-7750 ਆਪਣੀ ਨਵੀਂ ਰੂਫ ਲੱਗਣ ਵਾਲੀ ਰੂਫ ਦੀ ਕੋਈ ਰਿਪੇਅਰ ਹੈ ਇੱਕੋ ਇੱਕ ਨਾਮ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫਟਾਫਟ ਫੋਨ ਕਰ ਲਓ ਬਹੁਤ ਸੋਹਣਾ ਰੂਫਿੰਗ ਦਾ ਕੰਮ ਕਰਦੇ ਆ 6479199413 6479199413 ਪੈਸ਼ਨ ਰੂਫਿੰਗ ਤੁਸੀਂ ਅਗਰ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਰੱਖ ਰਹੇ ਹੋ ਘਰੇ ਤਾਂ ਟੇਬਲ ਟੈਂਟ ਚੇਅਰਾਂ ਡਾਂਸ ਫਲੋਰ ਲਾਈਟਾਂ ਸਾਰਾ ਟੈਂਟ ਦਾ ਸੈਟਅਪ ਮੱਲੀ ਟੈਂਟ ਬਹੁਤ ਤਜਰਬੇ ਵਾਲੀ ਟੀਮ ਹੈ ਮੱਲੀ ਟੈਂਟ ਸਰਵਿਸਿਸ ਨੂੰ ਕਾਲ ਤੁਸੀਂ ਟਾਈਮ ਸਿਰ ਕਰੋ ਤੇ ਯਾਰ ਆਪਣੀ ਟੈਂਟ ਦੀ ਪਲੈਨਿੰਗ ਕਰੋ 6

0: 905 673 3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਤੇ ਕੀ ਹਾਲ ਚਾਲ ਦੋਸਤੋ, ਠੀਕ ਠਾਕ ਹੋ? ਇੱਕ ਵਾਰ ਫਿਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋ ਗਿਆ ਮੈਂ, ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅਤੇ ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਅਤੇ ਕੀ ਹਾਲ ਚਾਲ ਆ ਫਿਰ? ਕਰੀਏ ਗੱਲਾਂ ਬਾਤਾਂ, ਕੀ ਕਹਿੰਦੇ ਹੋ ਕਿ ਕਿੱਦਾਂ ਦੀਆਂ ਗੱਲਾਂ ਬਾਤਾਂ ਕਰੀਏ? 905 673 3337 ਯਾਰ, ਮੈਂ ਜਿੱਦਾਂ ਹੀ ਮੈਂ ਬਸ ਸੀਟ 'ਤੇ ਬੈਠਾ ਹਾਂ ਅਤੇ ਸੋਹਣੇ ਪਿਆਰੇ ਫਿਰ ਆ ਜਾਂਦੇ ਆ। ਮਾਲਕ ਕਿਆ ਬਾਤ ਆ, ਆ ਜਾਓ।
1: ਹੈਲੋ ਸੰਧੂ ਸਾਹਿਬ ਜੀ, ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਪਿਆਰੇ ਹੋ?
1: ਹੈ ਬਹੁਤ ਵਧੀਆ। ਮੈਂ ਕਿਹਾ ਸ਼ਾਮ ਨੂੰ ਤੁਸੀਂ ਤਾਂ ਫੱਟੇ ਚੱਕੇ ਪਏ ਮੀਂਹ ਦੇ ਵਿੱਚ।
0: ਵੇਖ ਲਓ ਬਸ, ਮੀਂਹ ਉਧਰੋਂ ਰੱਬ ਨੇ ਫੱਟੇ ਚੱਕੇ ਪਏ, ਪਰ ਆਪਾਂ ਕਿਹੜਾ ਕਿਸ ਤੋਂ ਘਟਿਆ?
1: ਗੱਡੀ ਮੋੜ ਕੇ ਤੁਸੀਂ ਵੀ ਆ ਗਏ ਦੇਖੋ।
0: ਪੂਰਾ ਪੂਰਾ ਗੱਡੀ, ਮੈਂ ਅੱਗੇ ਨਵੀਂ ਪ੍ਰੋਗਰਾਮ ਕਰ ਰਿਹਾ ਸੀ ਵੀ ਬਚ ਗਏ, ਮੈਂ ਕਿਹਾ ਮੈਂ ਕਦੀ ਨਹੀਂ ਬਚਿਆ।
1: ਬਹੁਤ ਵਧੀਆ ਗਾਣਾ ਤੁਸੀਂ ਲਾਇਆ ਇਹ, ਜਿੱਦਾਂ ਮੈਨੂੰ ਲੱਗਦਾ ਵੀ ਲੱਗ ਗਿਆ ਜਾਣ।
0: ਅੱਛਾ, ਮੈਂ ਇੰਨਾ ਕੋਈ ਬਹੁਤਾ ਲੱਕੀ ਨਹੀਂ, ਮੈਂ ਜਿੰਨੇ ਵਾਰੀ ਫੜਿਆ ਗਿਆ ਮੈਂ ਤਾਂ ਲੰਬਾ ਬਿੱਲ ਦੇ ਕੇ ਛੁੱਟਿਆ। ਅੱਜ ਵੀ ਮੈਂ ਰੀਨਿਊ ਕਰਾਉਣ ਗਿਆ, ਕਹਿੰਦਾ ਪਹਿਲਾਂ 2-3 ਟਿਕਟਾਂ ਭਰ ਦੇ।
1: ਇੱਦਾਂ ਹੀ ਇੱਦਾਂ ਹੀ, ਕਿਉਂਕਿ ਨਹੀਂ ਤਾਂ ਐਂਡ ਆਫ ਦਾ ਈਅਰ ਭਰਨਾ ਪੈਂਦਾ ਇਹ ਕੰਮ ਨਾ। ਹੈਲੋ,
0: ਤੁਸੀਂ ਕਿਵੇਂ ਰਹੇ ਆ ਫਿਰ? ਤੁਹਾਡਾ ਕਿਵੇਂ, ਤੁਸੀਂ ਕਦੀ ਬਚੇ ਆ ਕਿ ਤੁਸੀਂ ਬਸ ਮੇਰੇ ਵਾਂਗੂ ਬਿੱਲ ਹੱਥ 'ਚ ਫੜ ਫੜਾ ਦਿੰਦੇ ਸੀ ਓਪੀਪੀ ਵਾਲੇ?
1: ਹਾਂ ਨਹੀਂ, ਮੈਂ ਉਦਾਂ ਕਾਲ ਕੀਤੀ ਸੀ ਪਹਿਲਾਂ ਵੀ, 6:30 ਨਵੀਂ ਨਾ ਹੋਈ ਸੀ ਗੱਲ ਮੇਰੀ
0: ਜੀ।
1: ਮੈਂ ਰਾਉਂਡ 'ਚ ਤਾਂ 10 ਟਿਕਟਾਂ ਲਈਆਂ ਇਹਨਾਂ ਦੇ ਵੀ, ਆਪਣੇ ਜਿੱਦਾਂ ਕਹਿ ਲਓ ਵੀ ਪਿਛਲੇ 27-28 ਸਾਲਾਂ 'ਚ ਕਹਿ ਲਓ, ਹਨਾ।
0: ਫਿਰ ਤਾਂ ਆਪਾਂ ਹੀ ਆ, ਬਸ ਆਪਾਂ ਇੱਕੋ ਜਿਹੀਆਂ ਦੋਨੋਂ। ਮੈਨੂੰ ਲੱਗਦਾ ਤੁਹਾਡਾ ਜਿਹੜਾ ਤੁਹਾਡੇ ਨਾਲ ਵੀ ਤੇਜ਼ ਆ ਕੰਮ, ਮੈਂ ਆ 2 ਸਾਲਾਂ 'ਚ ਪੂਰਾ ਕਰਦਾ।
1: ਅੱਛਾ, ਤੁਸੀਂ ਤਾਂ ਫਿਰ ਜ਼ਿਆਦਾ ਫਾਸਟ ਆ ਬੰਦੇ ਆ,
0: ਕੰਟਰੋਲ ਨਹੀਂ ਹੁੰਦਾ ਨਾ।
1: ਮੈਨੂੰ ਸੰਧੂ ਸਾਹਿਬ ਜ਼ਿਆਦਾ ਆਪਣੇ ਟਰੱਕ ਤੇ ਮਿਲਿਆ, ਕਿਉਂਕਿ ਜ਼ਿਆਦਾ ਆਪਾਂ ਫਿਰ ਲੌਂਗ ਰੂਟ ਤੋਂ ਯੂਐਸ ਜਾਂਦੇ ਕਰਕੇ।
0: ਅੱਛਾ, ਟਰੱਕ? ਅੱਛਾ, ਟਰੱਕਿੰਗ ਦੀਆਂ ਜ਼ਿਆਦਾ, ਗੱਡੀ ਦੀ ਨਹੀਂ ਹੈਗੀ ਤੁਹਾਡੀਆਂ?
1: ਹਾਂ, ਟਰੱਕਿੰਗ ਦੀਆਂ ਜ਼ਿਆਦਾ ਆ, ਗੱਡੀ ਦੀਆਂ ਘੱਟ ਹੀ ਆ ਜਿੱਦਾਂ ਉਹਦੇ ਵਿੱਚ, ਕਿਉਂਕਿ ਗੱਡੀ ਤਾਂ ਐਵੇਂ ਕਹਾਂ ਟੋਇਟਾ ਕਰੋਲਾ ਦੀ ਆ, ਛੋਟੇ ਇੰਜਣ ਵਾਲੀ, ਉਹ ਤਾਂ ਆਪਾਂ ਟੌਪ ਦੀ ਚਲਾਈ ਦੀ ਆ।
0: ਮੇਰੀਆਂ ਜਿੰਨੀਆਂ ਵੀ ਟਿਕਟਾਂ ਹੈ ਨਾ, ਮੇਰੀਆਂ ਟਿਕਟਾਂ ਖੈਰ ਬੜੀਆਂ ਕਾਮਨ ਜਿਹੀਆਂ ਆ, ਜਾਂ ਤਾਂ ਪਾਰਕਿੰਗ ਦੀਆਂ ਮੋਸਟਲੀ, ਇੱਕ 2 ਰੈੱਡ ਲਾਈਟ ਦੀਆਂ ਆ, ਇੱਕ 2 ਓਵਰ ਸਪੀਡ। ਅੱਛਾ, ਓਵਰ ਸਪੀਡ ਦੀ ਵੀ ਬੜੀ ਬੜੀਆਂ, ਜਿਹੜੇ ਉਹ ਜਿੰਨੀਆਂ ਵੀ ਮੈਂ ਲਈਆਂ ਨਾ, ਮੈਂ ਕੰਮ ਕਰਕੇ ਲਈਆਂ। ਮੈਂ ਥੋੜ੍ਹਾ ਜਿਹਾ ਮਤਲਬ ਕੰਮ ਦੇ ਪ੍ਰਤੀ ਮੈਨੂੰ ਥੋੜ੍ਹਾ ਜਿਹਾ ਇੱਦਾਂ ਹੁੰਦਾ ਕਿ ਯਾਰ ਨਹੀਂ ਲੇਟ ਨਾ ਹੋ, ਅਤੇ ਕਈ ਵਾਰੀ ਤੁਹਾਨੂੰ ਪਤਾ ਕਿ ਆਪਣਾ ਅੰਟਾਰੀਓ ਦਾ ਟ੍ਰੈਫਿਕ ਇੱਦਾਂ ਦਾ ਆ ਕਿ ਕਈ ਵਾਰੀ ਕੁਛ ਚੀਜ਼ਾਂ ਤੁਹਾਡੇ ਹੱਥ ਨਹੀਂ ਹੁੰਦੀਆਂ, ਅਤੇ ਫਿਰ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ ਨਹੀਂ ਹੁੰਦੀਆਂ, ਫਿਰ ਕਈ ਵਾਰੀ ਦਿਮਾਗ ਕੋਸ਼ਿਸ਼ ਕਰਦਾ ਕਿ ਹੱਥ 'ਚ ਕਰਨ ਦੀਆਂ, ਅਤੇ ਉਹ ਫਿਰ ਕਈ ਵਾਰੀ ਵਾਧਾ ਘਾਟਾ ਹੋ ਜਾਂਦਾ।
1: ਬਿਲਕੁਲ ਬਿਲਕੁਲ, ਪਲੱਸ ਇਹ ਜਿਹੜੀ ਟਿਕਟਾਂ ਸੀ, ਮੈਂ ਉਹ ਟਰੱਕ ਯੂਐਸਏ ਜਾਣ ਕਰਕੇ ਉਦੋਂ ਯੂਐਸਏ ਨਿਬਲੀਆਂ, ਉਹ ਜ਼ਿਆਦਾ ਆਪਣੇ ਉਨਟਾਰੀਓ ਦੀ ਹੈ ਕਹਿ ਲਓ, ਕਿਉਂਕਿ ਉੱਥੇ ਹੁਣ ਸਕੇਲਾਂ ਸਕੂਲਾਂ ਵੀ, ਉੱਥੇ ਵੀ ਇੱਦਾਂ ਹੀ ਆ ਸਕੇਲਾਂ ਹੁੰਦੀਆਂ, ਜਿਹੜੀ ਗਵਰਨਮੈਂਟ ਸਕੇਲਾਂ ਹਾਈਵੇ ਤੇ ਆ ਨਾ
0: ਜੀ। ਅੱਛਾ, ਕਈ ਵਾਰੀ ਗੱਲਾਂ ਬਾਤਾਂ ਕਰੀਦੇ ਨਾ, ਜਿਹੜੇ ਟਰੱਕ ਡਰਾਈਵਰ ਆ ਇਹ ਬੜੇ ਅਨੁਸ਼ਾਸਨ ਵਾਲੇ ਹੁੰਦੇ ਆ ਸਾਡੇ ਵੀਰ, ਜਿੰਨੇ ਵੀ ਮੈਂ ਜਿੰਨੇ ਵੀ ਦੋਸਤਾਂ ਨੂੰ ਦੱਸਦਾ ਕਿ ਯਾਰ ਮੈਨੂੰ ਇੱਦਾਂ, ਉਹ ਕਹਿੰਦੇ ਕਿ ਸਾਨੂੰ 30-30 ਸਾਲ ਹੋ ਗਏ, 40-40 ਸਾਲ ਹੋ ਗਏ, ਨਾ ਕਦੇ ਕਿਸੇ ਨੇ ਸਟੋਪ ਕੀਤਾ ਅਤੇ ਨਾ ਸਾਨੂੰ ਕਦੀ ਟਿਕਟ ਮਿਲੀ। ਮੈਂ ਕਿਹਾ ਯਾਰ ਬੜੀ ਵਧੀਆ ਗੱਲ। ਉਹ ਕਹਿੰਦੇ ਸਾਡੀ ਇੰਸ਼ੋਰੈਂਸ ਬਹੁਤ ਘੱਟ ਆ ਇਸੇ ਕਰਕੇ, ਬਿਕੋਜ਼ ਆਫ ਗੁੱਡ ਡਰਾਈਵਿੰਗ, ਅਤੇ ਉਹ ਕਹਿੰਦੇ ਸਾਡੇ ਤਾਂ $100 ਇੰਸ਼ੋਰੈਂਸ ਪੇ ਕਰਦੇ ਹਾਂ, ਅਤੇ ਮੈਨੂੰ ਫਿਰ ਬਹੁਤ ਜਲਸੀ ਹੁੰਦੀ ਹੈ ਸੁਣ ਕੇ।
1: ਇਹਨੂੰ ਕਹਿੰਦੇ ਆ ਉਹ ਜਿੱਦਾਂ ਉਹ, ਜਿੱਦਾਂ ਹੁਣ ਟਰੱਕ ਦੇ ਵਿੱਚ ਮੈਂ ਹੁਣ ਕਰਕੇ, ਉਹ ਕਈ ਪਾਸੇ ਉਹ ਤੁਹਾਡੀਆਂ ਕਲਾਸਾਂ ਲਵਾਉਂਦੇ ਆ ਆਪਣੇ ਸਟਾਰਟਿੰਗ ਟਾਈਮ ਵਿੱਚ, ਤੁਹਾਡਾ ਤੁਸੀਂ ਪ੍ਰੋਫੈਸ਼ਨਲ ਹੋਰ ਜ਼ਿਆਦਾ ਤੁਹਾਨੂੰ ਮਾਸਟਰ ਬਣਾਉਣ ਲਈ।
0: ਹਾਂ,
1: ਤੇ ਉਹਦੇ ਵਿੱਚ ਵੀ ਉਹ ਫਿਰ ਉਦਾਂ ਗੋਡ ਹੁੰਦਾ ਮੇਰੇ ਹਿਸਾਬ ਨਾਲ, ਜਿਹੜੀ ਆਪਾਂ ਟ੍ਰੇਨਿੰਗ ਕਿਸੇ ਕਰਨ ਕੰਪਨੀ ਵਾਲੇ ਕਹਿੰਦੇ ਪਹਿਲਾਂ ਟ੍ਰੇਨਿੰਗ ਕਰੋ
0: ਜੀ,
1: ਉਹਦੇ ਵਿੱਚ ਤੁਹਾਡੀ ਲਰਨਿੰਗ ਕਲਾਸ ਹੀ ਹੁੰਦੀ ਆ ਵੀ ਤੁਸੀਂ ਐਜ ਏ ਆਪਣੇ ਵਧੀਆ ਆਪਣੇ ਆਪ ਨੂੰ ਕਿੱਦਾਂ ਵੀ 100% ਆਪਣੇ ਨੰਬਰ ਲੈ ਕੇ ਵੀ ਤੁਸੀਂ ਗੋਡ ਰੱਖਣਾ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਡਰਾਈਵਿੰਗ ਦੇ ਵਿੱਚ, ਇਹ ਚੀਜ਼
0: ਉਹ ਮੈਨੂੰ ਲੈਣੀਆਂ ਪੈਣੀਆਂ ਉਹ ਕਲਾਸਾਂ।
1: ਹਾਂ ਕਲਾਸਾਂ, ਕਿਉਂਕਿ ਇਹਦੇ ਵਿੱਚ ਆਪਣੇ ਸਮਝੋ ਲੰਮਾ ਟਾਈਮ ਨਹੀਂ ਲੈਂਦੇ, ਖਬਰਾਂ ਹੋਣ ਦਾ ਟਾਈਮ ਹੋ ਜਾਣਾ। ਤੇ ਕਹਿਣ ਦਾ ਮਤਲਬ ਇਹ ਆ ਵੀ ਉਹ ਤੁਸੀਂ ਜਿੱਦਾਂ ਟਿਕਟ ਈਜੀ ਜਿੱਦਾਂ ਘਰੋਂ ਆਪਾਂ ਕਈਆਂ ਦੀ, ਮੈਂ ਹੁਣ ਪ੍ਰੋਗਰਾਮ ਵੀ ਸੁਣੀ ਗਿਆ ਜਿੱਦਾਂ ਸ਼ਾਮ ਦਾ
0: ਜੀ,
1: ਉਹ ਜਾਣੀ ਕਿ ਟਾਈਮ ਨਾਲ ਤੁਸੀਂ ਘਰੋਂ ਪਹਿਲਾਂ ਨੇ ਕੋਲੋ 10 ਮਿੰਟ ਜਿੰਨਾ ਵੀ 15 ਮਿੰਟ ਤੁਹਾਨੂੰ ਐਕਸਟਰਾ ਟਾਈਮ ਲੈ ਕੇ ਤੁਹਾਡਾ ਪੀਸ ਆਫ ਮਾਇੰਡ ਹੋਵੇ ਵੀ ਆਪਣੇ ਤੁਸੀਂ ਰਸ਼ ਦੇ ਵਿੱਚ ਨਾ ਤਾਂ ਲਾਈਟਾਂ ਖਰਾਬ ਕਰੋ, ਨਾ ਤੁਸੀਂ ਕਿਸੇ ਨੂੰ ਕੱਟੋ ਬਾਹਲਾ ਜਾਵੇ। ਤੇ ਇੱਦਾਂ ਜਾਣੀ ਕਿ ਮਿਲ ਜਾਂਦੀਆਂ, ਮੈਨੂੰ ਵੀ ਪਹਿਲੇ ਮਿਲ ਗਈ ਸੀਗੀ, ਅੱਧੇ ਮੈਂ ਕਾਹਲੀ 'ਚ ਲੈਫਟ ਕੀਤੀ ਸੀਗੀ, ਕਿਤੇ ਆਪਣੇ 4 ਮਹੀਨੇ ਹੋਏ ਆ।
0: ਆ ਮੇਰੀ ਤਾਂ, ਮੈਨੂੰ ਤਾਂ 2-3 ਸਨੋਅ ਵਾਲੇ ਦੇ ਜਾਂਦੇ ਐਵੇਂ, ਬਸ ਇੱਧਰ ਕਿਉਂ ਖਿਲਾਰੀ ਆ, ਸਨੋਅ ਦੇ ਉੱਤੇ ਕਿਉਂ ਖਿਲਾਰੀ ਆ, ਹੁਣ ਪਤਾ ਨਹੀਂ ਹੁੰਦਾ ਮੇਰੀ ਐਡੀ ਕਿਸਮ ਮਾੜੀ, ਜਦੋਂ ਮੈਂ ਖਿਲਾਰਦਾ ਉਹਦੇ ਲਾ ਜਾਂਦੇ ਹੋ ਅੱਗੇ ਪਿੱਛੇ ਆਉਂਦੇ ਨਹੀਂ ਆ।
1: ਦੇਖਣਾ ਦੇਖਣਾ ਪੈਂਦਾ ਆਪਾਂ ਨੂੰ, ਦੂਜਾ ਆਪਣੇ ਉਹਦਾ ਕਹਿੰਦੇ ਹੁੰਦੇ ਆ ਵੀ ਜਿਹੜਾ ਫੁੱਟਪਾਥ ਤੇ ਨਾ ਹੋਵੇ ਜਾਂ ਨਾ।
0: ਨਹੀਂ ਫੁੱਟਪਾਥ ਤੇ ਨਹੀਂ, ਹੁਣ ਸਨੋ ਫੁੱਟਪਾਥ ਤੇ ਆਈ ਹੁੰਦੀ ਹੈ, ਅਸੀਂ ਕੀ ਕਰ ਸਕਦੇ ਹਾਂ?
1: ਬਾਕੀ
0: ਹੁਣ ਬੰਦਾ ਆਪਦੀ ਗਲਤੀ ਛਪਾਉਣ ਲਈ ਕੁਛ ਚੀਜ਼ਾਂ ਕਰਦਾ, ਹੁਣ ਮੈਂ ਵੀ ਵਿਚਾਰਾ ਜਿਹਾ ਬਣ ਜਾਂਦਾ ਹੁੰਦਾ ਯਾਰ ਮੇਰੀ ਗਲਤੀ ਨੀ ਏਦਾਂ, ਪਰ ਮੇਰਾ ਮੇਰਾ ਖੇੜਾ ਭਰ ਕੇ ਛੱਡਦਾ, ਕਿਉਂਕਿ ਮੈਨੂੰ 15-20 ਦਿਨ ਵੈਸੇ ਨੀ ਪਤਾ ਲੱਗਦਾ, ਉਹਨੇ ਜਦੋਂ ਡੇਟ ਅਪ ਜਾਂਦੀ ਆ ਫਿਰ ਉਹ ਕਹਿੰਦੇ ਮਾਮੇ ਕਹਿੰਦੇ ਵੀ ਭਰਨੀ ਓ ਪੈਣੀ ਆ, ਕੋਈ ਹੱਲ ਨੀ ਆ, ਮੱਥਾ ਟੇਕਣ ਵਾਲੀ ਚਲੋ ਐਨੀ ਵੇਨੋ ਪ੍ਰੋਬਲਮ, ਚਲ ਅਸੀਂ ਸਰਕਾਰ ਦੇ ਹਿੱਸਾ ਪਾਇਆ ਕੁਛ ਨਾ ਕੁਛ ਖਾਤੇ ਚ, ਸੋ ਬਹੁਤ ਸ਼ੁਕਰੀਆ ਵੀਰ, ਥੈਂਕ ਯੂ ਸੋ ਮਚ। 905-673-3337 ਮੈਂ 7 ਮਿੰਟਾਂ ਸਾਰੇ ਭੇਤ ਖੋਲਤੇ ਆ, 905-673-3337 ਨਾਨਕ ਰੈਨੋਵੇਸ਼ਨ ਦਾ ਸੁਨੇਹਾ ਤੁਹਾਨੂੰ ਦੇ ਦਈਏ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਆ ਪੰਜਾਬੀ ਲਹਿਰਾਂ ਦੇ ਵਿੱਚ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਾਪਤ ਸੰਧੂ, ਮੇਰੇ ਨਾਲ ਦੂਜੀ ਸੀਟ 'ਤੇ, ਹੌਟ ਸੀਟ 'ਤੇ, ਡਰਾਈਵਿੰਗ ਦੇ ਨਾਲ ਦੀ ਸੀਟ ਨਹੀਂ ਹੁੰਦੀ, ਕੀ ਕਹਿੰਦੇ ਨੇ, ਕਨੈਕਟਰ ਸੀਟ ਕਿ ਪੈਸੰਜਰ ਸੀਟ?
3: ਕਨੈਕਟਰ ਸੀਟ ਹੀ।
0: ਹਾਂ ਸਰ, ਮੇਰੇ ਨਾਲ ਗੁਮਨਾਮ ਬੈਠੇ ਨੇ। ਗੁਮਨਾਮ ਕੀ ਹਾਲ ਚਾਲ?
3: ਵਧੀਆ ਜੀ, ਤੁਸੀਂ ਦੱਸੋ ਪ੍ਰਾਪ ਜੀ,
0: ਠੀਕ ਹੋ?
3: ਹਾਂਜੀ, ਮੇਰੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਜਿਹੜੇ ਵੀ AM 530 ਨਾਲ ਜੁੜੇ ਹੋਏ ਨੇ ਇਸ ਟਾਈਮ, ਕਈ ਗੱਡੀ ਚਲਾ ਰਹੇ ਨੇ, ਕਈ ਘਰਾਂ 'ਚ ਬੈਠੇ ਨੇ ਸੁਣ ਰਹੇ ਸਾਨੂੰ,
0: ਗੁਮਨਾਮ ਤੇ ਚੁੱਪ ਬੈਠਾ ਸੀ, ਤੂੰ ਵੀ ਦੱਸ, ਬਚ ਗਿਆ ਕਿ ਫੜਿਆ ਗਿਆ ਸੀ ਕਿ ਕਿੱਦਾਂ?
3: ਮੈਂ ਤਾਂ ਜੀ ਬਹੁਤ ਧਿਆਨ ਨਾਲ ਵੈਸੇ ਡਰਾਈਵਿੰਗ ਕਰਦਾ, ਪਰ ਕਈ ਵਾਰ ਜਾਣੇ ਅਣਜਾਣੇ 'ਚ ਬਹੁਤ ਗਲਤੀਆਂ ਹੋ ਜਾਂਦੀਆਂ,
0: ਅਤੇ ਜਾਣੇ ਅਣਜਾਣੇ 'ਚ ਹੁੰਦੀਆਂ ਨਹੀਂ, ਅਣਜਾਣੇ 'ਚ ਹੁੰਦੀਆਂ, ਜਾਣੇ 'ਚ ਨਹੀਂ ਹੁੰਦੀਆਂ।
3: ਨਹੀਂ, ਕਈ ਵਾਰ ਜਾਣੇ 'ਚ ਵੀ ਹੁੰਦੀਆਂ, ਜਿਵੇਂ ਫੋਨ ਚਲਾਉਣਾ ਤਾਂ ਮੈਂ।
0: ਅੱਛਾ ਯਾਰ, ਇਹ ਬੜੀ ਵੱਡੀ ਬਿਮਾਰੀ ਆ।
3: ਹਾਂਜੀ
0: ਯਾਰ, ਜਿੰਨਾ ਜਿੰਨਾ ਅੱਛਾ ਤੁਸੀਂ ਠੁੱਕ ਵੀ ਜਾਓ ਨਾ, ਮੇਰਾ ਇੱਕ ਸੱਜਣ ਆ,
3: ਹਾਂਜੀ,
0: 3 ਗੱਡੀਆਂ ਤੋੜੀਆਂ ਉਹਨੇ,
3: ਹਾਂਜੀ,
0: ਉਹ ਫਿਰ ਨਹੀਂ ਹਟਦਾ।
3: ਇਹ ਇਹ ਆਦਤ ਬਹੁਤ ਭੈੜੀ ਹੈ ਜੀ,
0: ਇਹ ਇਹ ਤਾਂ ਯਾਰ ਸ਼ਰਾਬ ਤੋਂ ਵੀ ਭੈੜੀ ਆਦਤ ਆ।
3: ਹਾਂਜੀ,
0: ਮਤਲਬ ਉਹ ਟਿਕਟੋਕਾਂ ਵੇਖੀ ਜਾਂਦੇ ਲੋਕੀ ਯਾਰ,
3: ਹੋਰ ਟਿਕਟੋਕਾਂ ਰੀਲਾਂ ਦੇਖੀ ਜਾਂਦੇ। ਮੇਰੇ ਨਾਲ ਆਪ ਹੈ, ਮੈਂ 2 ਵਾਰ ਉਬਰ ਤੇ ਕਈ ਵਾਰ ਆ ਜਾਂਦਾ ਹੁੰਦਾ ਸਟੂਡੀਓ, ਤੇ ਮੈਂ ਰਾਸਤੇ ਦੇਖਿਆ ਵੀ ਉਹ ਡਰਾਈਵਿੰਗ ਕਰੀ ਜਾ ਰਿਹਾ, ਤੇ ਆਪਣਾ ਹੀ ਪੰਜਾਬੀ ਮੁੰਡਾ ਸੀ,
0: ਨਾ ਰੀਲਾਂ ਵੇਖੀ ਜਾ ਰਹੀ
3: ਤੇ ਰੀਲਾਂ ਵੇਖੀ ਰਹੀ
0: ਯਾਰ, ਕਿਹੜਾ ਰਿਸਕੀ
3: ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖ ਵੀਰ, ਮੈਂ ਕੋਈ ਕੰਪਲੇਂਟ
0: ਜਾਂ ਤਾਂ ਮੈਨੂੰ ਲਾ ਦੇ,
3: ਮੈਂ ਕਿਹਾ ਮੈਂ ਚਲਾ ਲੈਣਾ ਗੱਡੀ ਵੀ, ਕੋਈ ਨਹੀਂ ਤੂੰ ਆਰਾਮ ਨਾਲ ਬਹਿ ਕੇ ਪਿੱਛੇ ਦੇਖ
0: ਰੀਲਾਂ ਦੇਖ ਲੈ।
3: ਤੇ ਮੈਂ ਉਹਨੂੰ ਇਹ ਵੀ ਕਿਹਾ, ਮੈਂ ਤੇਰੀ ਕੋਈ ਕੰਪਲੇਂਟ ਨਹੀਂ ਪਾਉਂਦਾ, ਬਟ ਜੇ ਕੋਈ ਹੋਰ ਕਮਿਊਨਿਟੀ ਦਾ ਹੋਵੇ ਜਾਂ ਕੋਈ ਹੋਰ ਪਰਸਨ ਹੋਵੇ, ਉਹ ਸ਼ਾਇਦ ਨਹੀਂ ਟੋਲਰੇਟ ਕਰਦਾ,
0: ਸਿੱਧੀ ਵੀਡੀਓ ਪਾਵੇ ਤੇਰੀ।
3: ਤਾਂ ਇੱਕ ਵਾਰੀ ਮੈਨੂੰ ਲੱਗਦਾ ਸ਼ਾਇਦ ਪਈ ਵੀ ਸੀ ਇੰਸਟਾਗ੍ਰਾਮ ਤੇ।
0: ਓਕੇ,
3: ਸੋ ਮੈਂ ਇਹ ਸਮਝਦਾ ਹੀ ਫੋਨ ਚਲਾਉਣਾ ਸਭ ਤੋਂ ਵੱਡਾ ਜਿਹੜਾ ਗੁਨਾਹ ਵਾ ਤੇ ਸਭ ਤੋਂ ਭੈੜੀ ਆਦਤ ਵੀ ਅੱਜ ਦੇ ਟਾਈਮ ਦੇ ਵਿੱਚ,
0: ਮੈਂ ਵੀ ਬਦਲੂੰਗਾ,
3: ਜ਼ਿਆਦਾ ਫੜੇ ਜਾਣ ਦਾ ਕਾਰਨ ਇਹੀ ਹੈ ਜੀ।
0: ਅੱਛਾ, ਫੋਨ ਨੇ ਨਾ ਯਾਰ ਸਾਰਾ ਕੁਛ ਹੀ ਤਹਿਸ ਨਹਿਸ ਕੀਤਾ ਹੋਇਆ, ਅਤੇ ਚੰਗੀਆਂ ਚੀਜ਼ਾਂ ਘੱਟ ਆ। ਅੱਛਾ, ਐਸੀ ਨਹੀਂ ਕਿ ਇਨਫੋਰਮੇਸ਼ਨ ਵੀ ਬਹੁਤ ਵਧੀਆ ਤੁਸੀਂ ਲੈ ਸਕਦੇ ਹੋ, ਤੁਸੀਂ ਫੋਨ ਨੂੰ ਕਮਾਈ ਦਾ ਜ਼ਰੀਆ ਵੀ ਬਣਾ ਸਕਦੇ ਹੋ, ਪਰ ਆਪਾਂ ਤਾਂ ਰੀਲਾਂ ਵਾਲਿਆਂ 'ਚ ਆਉਣੇ ਹਾਂ।
3: ਹਾਂਜੀ,
0: ਆਪਣਾ ਸਮਾਂ ਖਰਾਬ ਕਰਨਾ, ਬਰਾਊਜ਼ਿੰਗ ਕਰਨੀ ਇੰਟਰਨੈਟ ਦੀ, ਇਹ ਤਾਂ ਹੀ ਫਿਰਨੀ, ਅਤੇ ਆਪਾਂ ਤਾਂ ਉਹਨਾਂ 'ਚ ਆਉਣੇ। 905-673-3337

0: ਹਾਂ ਐਨਕਾਂ ਦੇ ਪਿੱਛੇ ਕਿਹੜੇ ਕਿਹੜੇ ਰਾਜ ਛੁਪਿਆ ਬਾਈ ਆਉਣਗੇ ਟੋਰਾਂਟੋ ਤੇ ਫਿਰ ਪੁੱਛਾਂਗੇ ਕਿ ਬਾਈ ਰਾਜ ਦੱਸ ਕੇ ਜਾਇਓ ਗਾਣਾ ਫਿਰ ਸੁਣਾਂਗੇ ਪਹਿਲਾਂ ਰਾਜ ਦੱਸੋ ਐਨਕਾਂ ਦੇ ਪਿੱਛੇ ਕੀ ਆ 905-673-3337 ਬਹੁਤ ਜਲਦੀ ਆਰਨੇਤ ਕੈਨੇਡਾ ਦਾ ਟੂਰ ਲੈ ਕੇ ਆ ਰਹੇ ਆ ਅਤੇ ਆਪਾਂ ਫਿਰ ਟੋਰਾਂਟੋ 'ਚ ਰੌਣਕਾਂ ਲਾਉਣੀਆਂ ਅਤੇ ਤੁਹਾਨੂੰ ਦੱਸਾਂਗੇ ਡੇਟ ਜਦੋਂ ਫਾਈਨਲ ਹੋਈ ਅਤੇ ਸਾਡੇ ਨਾਲ ਇੱਕ ਚੀਜ਼ ਦੀ ਡੇਟ ਫਾਈਨਲ ਹੋ ਗਈ ਆ ਗ੍ਰੈਂਡ ਹੋਮ ਫਰਨੀਚਰ ਅਤੇ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਉਹ ਡੇਟ ਫਾਈਨਲ ਆ ਆਰਨੇਤ ਬਾਈ ਦੀ ਡੇਟ ਫਾਈਨਲ ਨਹੀਂ ਹੋਈ ਪਰ ਗ੍ਰੈਂਡ ਹੋਮ ਫਰਨੀਚਰ ਨੇ ਆਪਣੀ ਡੇਟ ਫਾਈਨਲ ਕਰਤੀ ਆ ਫਰਾਈਡੇ ਵਾਲੇ ਦਿਨ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਔਨ ਲੋਕੇਸ਼ਨ 'ਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਬਹੁਤ ਸਾਰੇ ਤੁਹਾਡੇ ਤੋਹਫੇ ਮਿਲਣੇ ਆ 6085 ਟੋਮਕਨ ਰੋਡ ਤੋਂ ਆ ਜਾਓ ਬਾਈ ਜੀ
1: ਬਹੁਤ ਸ਼ੁਕਰੀਆ ਧੰਨਵਾਦ ਸੰਜਾ ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ ਚਾਹੇ ਕਸਟਮਾਈਜ਼ ਸੋਫਾ ਸੈਟ ਬਣਵਾਉਣਾ ਚਾਹੁੰਦੇ ਹੋ ਉਹਦੀ ਅੱਜ ਤੁਹਾਨੂੰ ਫਸਟ ਡੀਲ ਦਿੰਦੇ ਆ ਮੇਡ ਇਨ ਕੈਨੇਡਾ ਕੈਨੇਡੀਅਨ ਮੇਡ ਸੋਫਾ ਸੈਟ ਸੋਲਿਡ ਵੁੱਡ ਫਰੇਮ ਦੇ ਨਾਲ 3-seater ਸੋਫਾ 2-seater ਲੱਕ ਸੀਟ ਚੋਇਸ ਆਫ ਕਲਰ ਦੇ ਨਾਲ ਤੁਸੀਂ ਵੈਲਵਟ ਚ ਬਣਾਉਣਾ ਲੈਦਰ ਚ ਬਣਾਉਣਾ ਚਾਹੁੰਦੇ ਹੋ ਫੁਲੀ ਕਸਟਮਾਈਜ਼ ਹਾਰਡ ਫੋਮ ਸੀਟਾਂ ਪਾ ਕੇ ਦੇਵਾਂਗੇ ਕੈਨੇਡੀਅਨ ਮੇਡ ਸੋਫਾ ਐਂਡ ਲੱਕ ਸੀਟ ਚੋਇਸ ਆਫ ਕਲਰ ਦੇ ਨਾਲ ਜਿਹਦੀ ਰੈਗੂਲਰ ਕੀਮਤ $2,000 ਸੀ ਪਰ ਇਸ ਵੀਕਐਂਡ ਦੇ ਉੱਪਰ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਐਂਡ ਲੱਕ ਸੀਟ ਸਿਰਫ $799 ਦੇ ਵਿੱਚ 5 seats ਕੈਨੇਡੀਅਨ ਮੇਡ ਤੁਸੀਂ ਆਪਣੇ ਘਰ ਲੈ ਕੇ ਜਾਣੀਆਂ ਤੇ ਨਾਲ ਤੋਹਫਾ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਸੰਧੂ ਸਾਹਿਬ
0: ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਮੱਚ 9056733337 ਤੇ ਗੱਲਾਂ ਹੋ ਰਹੀਆਂ ਨੇ ਔਰ ਸਮਾਂ ਤਾਂ ਹੋ ਚੁੱਕਿਆ ਖਬਰਾਂ ਦਾ
2: ਲੰਘ ਜਾਂਦੇ ਜੇ ਲੰਘਾ ਤੇਰੇ ਪਿੰਡ ਕੋਲ ਦੀ
0: ਹਾਏ ਹਾਏ ਪਿੰਡ ਕੋਲ ਦੀ ਸੋ ਪਿੰਡਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸੋ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੇ ਕਈ ਵਾਰ ਨਾ ਪਿੰਡਾਂ ਦੇ ਨਾ ਗੁਮਨਾਮ ਨਾਮ ਬੜੇ ਅਜੀਬ ਹੁੰਦੇ ਆ ਪਤਾ ਪਿੰਡਾਂ ਦੇ ਨਾਮ ਬੜੇ ਅਜੀਬ ਅਜੀਬ ਨਾਮ ਹੁੰਦੇ ਆ
3: ਹਾਂਜੀ ਹੈਗੇ
0: ਤੇ ਕਈਆਂ ਦੇ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਪਿੰਡਾਂ ਦੇ ਨਾਮ ਵੀ ਅਜੀਬ ਹੋਣਗੇ ਇੱਧਰ ਵੀ ਤੇ ਪਾਕਿਸਤਾਨ 'ਚ ਵੀ
3: ਹਾਂਜੀ ਹੈਗੇ ਆ ਜੀ ਬਿਲਕੁਲ
0: ਇਹੀ ਗੱਲਾਂ ਬਾਤਾਂ ਕਰਾਂਗੇ ਕਿ ਤੁਸੀਂ ਕਿਹੜੇ ਕਿਹੜੇ ਅਜੀਬੋ ਗਰੀਬ ਪਿੰਡਾਂ ਦੇ ਨਾਮ ਪੰਜਾਬ ਦੇ ਪਿੰਡਾਂ ਦੇ ਚੜ੍ਹਦੇ ਤੇ ਲਹਿੰਦੇ ਦੋਨੇ ਪੰਜਾਬ ਦੇ ਪਿੰਡਾਂ ਦੀ ਗੱਲਬਾਤ ਕਰਾਂਗੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਸਟੇ ਟਿਊਨਡ ਏ ਐਮ 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ ਤੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪੰਜਾਬ ਤੋਂ ਪਹੁੰਚ ਚੁੱਕੇ ਹਾਂ 9-10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਪਹੁੰਚਾਂਗੇ ਇੱਥੇ ਸਾਨੂੰ ਇਜਾਜ਼ਤ ਦਿਓ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰਾ ਫਨ ਕਰਾਂਗੇ 9-10 ਅਤੇ ਹੁਣ ਵੇਲਾ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਸੋ ਖਬਰਾਂ ਦੇਸ਼ ਦੁਨੀਆ ਦੀ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ ਸੋ ਸਤਿ ਸ਼੍ਰੀ ਅਕਾਲ ਇੱਥੇ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਜੀ 9-10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੇ ਹੁਣ ਚੱਲਦੇ ਆ ਜੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
4: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਪਿਛਲੇ 24-48 ਘੰਟਿਆਂ ਦੌਰਾਨ ਪੰਜਾਬ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਟੀਵੀ ਪ੍ਰਸਾਰਣ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ 56 ਕਾਨੂੰਨੀ ਤੌਰ ਤੇ ਹੋਰ ਕੱਸ ਦਿੱਤਾ ਸ਼੍ਰੋਮਣੀ ਕਮੇਟੀ ਵੱਲੋਂ GTC ਨੈਟਵਰਕ ਖਿਲਾਫ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਰਸਮੀ ਤੌਰ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਤੇ ਗੁਰਬਾਣੀ ਦਾ ਪ੍ਰਸਾਰਣ ਕਰਨ ਅਤੇ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਨੇ ਆਪਣੀ ਸ਼ਿਕਾਇਤ ਵਿੱਚ ਸਪਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਅਤੇ ਪ੍ਰਸਾਰ ਨਾਲ ਜੁੜੇ ਸਾਰੇ ਕਾਨੂੰਨੀ ਅਧਿਕਾਰ ਸਿਰਫ਼ ਅਤੇ ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਹੀ ਸੁਰੱਖਿਅਤ ਨੇ ਸ਼੍ਰੋਮਣੀ ਕਮੇਟੀ ਦਾ ਦੋਸ਼ ਹੈ ਕਿ GTC ਨੈਟਵਰਕ ਦੇ ਪ੍ਰਬੰਧਕਾਂ ਵੱਲੋਂ ਬਿਨਾਂ ਕਿਸੇ ਇਜਾਜ਼ਤ ਜਾਂ ਸਮਝੌਤੇ ਦੇ ਅਧਿਕਾਰਤ ਯੂਟਿਊਬ ਫੀਡ ਦੀ ਵਰਤੋਂ ਕਰਦਿਆਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਜੋ ਕਿ ਨਿਯਮਾਂ ਦੇ ਖਿਲਾਫ਼ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ GTC ਨੈਟਵਰਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਇਸ ਤੋਂ ਬਾਅਦ ਚੈਨਲ ਪ੍ਰਬੰਧਕਾਂ ਨੇ ਪ੍ਰਸਾਰਣ ਅਸਥਾਈ ਤੌਰ ਤੇ ਰੋਕ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੁਣ ਪੁਲਿਸ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਦੂਜੇ ਪਾਸੇ GTC ਨੈਟਵਰਕ ਦੇ ਮੁਖੀ ਡਾਕਟਰ ਰਵਿੰਦਰ ਨਾਰਾਇਣ ਨੇ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ ਸੀ ਕਿ ਵਿਦੇਸ਼ਾਂ ਵਿੱਚ ਬੈਠੀ ਸਮੁੱਚੀ ਸਿੱਖ ਸੰਗਤ ਦੀ ਮੰਗ ਤੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੀ ਉਹਨਾਂ ਵੱਲੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸੰਗਤ ਤੱਕ ਬਾਣੀ ਦਾ ਪ੍ਰਭਾਵ ਪਹੁੰਚ ਸਕੇ ਸ਼੍ਰੋਮਣੀ ਕਮੇਟੀ ਆਪਣੇ ਸਟੈਂਡ ਉੱਤੇ ਪੂਰੀ ਤਰ੍ਹਾਂ ਅਡੋਲ ਹੈ ਕਿ ਉਸਦਾ ਕਹਿਣਾ ਹੈ ਕਿ ਧਾਰਮਿਕ ਮਰਿਆਦਾ ਅਤੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਦਾਰੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪ੍ਰੋਜੈਕਟਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਬਕਾਇਆ ਬਿਜਲੀ ਅਤੇ ਫੰਡ ਦੇਣ ਨੂੰ ਲੈ ਕੇ ਚੱਲ ਰਹੇ ਆ ਰਹੇ ਦਹਾਕਿਆਂ ਪੁਰਾਣੇ ਵਿਵਾਦ ਵਿੱਚ ਇੱਕ ਨਵਾਂ ਅਤੇ ਅਹਿਮ ਮੋੜ ਆਇਆ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਉੱਤੇ ਕੇਂਦਰ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਮੰਨਣ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਹੇਠਲੇ 3 ਮੈਂਬਰੀ ਬੈਂਚ ਸਾਹਮਣੇ ਸੁਣਵਾਈ ਦੌਰਾਨ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਸੰਬੰਧਿਤ ਸੂਬਿਆਂ ਦਰਮਿਆਨ ਸਹਿਮਤੀ ਬਣਾਉਣ ਲਈ ਗੱਲਬਾਤ ਆਖਰੀ ਪੜਾਅ ਵਿੱਚ ਹੈ ਅਤੇ ਸਾਰੇ ਇੱਕੋ ਪੱਖ ਵਿੱਚ ਅਤੇ ਇੱਕੋ ਸੁਰ ਵਿੱਚ ਗੱਲ ਕਰ ਰਹੇ ਨੇ। ਕੇਂਦਰੀ ਗ੍ਰਹਿ ਮੰਤਰਾਲਾ ਦਿੱਲੀ ਦੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਸੁਰਖੀਆਂ ਵਿੱਚ ਚੱਲ ਰਿਹਾ ਹੈ ਤੇ ਇਸ ਸੰਬੰਧੀ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਸਿਰਫ ਇੱਕ ਦਿਨ ਦੀ ਪੈਰੋਲ ਦਿੱਤੇ ਜਾਣ ਦੀ ਪੇਸ਼ਕਸ਼ ਹੋਈ ਹੈ ਅਤੇ ਇਸ ਪੇਸ਼ਕਸ਼ ਨੂੰ ਕੌਮੀ ਇਨਸਾਫ਼ ਮੋਰਚੇ ਨੇ ਠੁਕਰਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਦੀ ਪੈਰੋਲ ਕਿਸੇ ਵੀ ਤਰ੍ਹਾਂ ਕਾਫ਼ੀ ਨਹੀਂ ਹੈ ਅਤੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨੇ ਇੱਕ ਦਿਨ ਦੀ ਪੈਰੋਲ ਲੈਣ ਤੋਂ ਤਾਂ ਸਾਫ਼ ਮਨਾ ਕਰ ਦਿੱਤਾ। ਕੌਮੀ ਇਨਸਾਫ਼ ਮੋਰਚਾ ਨੇ 15 ਅਗਸਤ ਨੂੰ ਰਾਜਪਾਲ ਦੀ ਰਿਹਾਇਸ਼ ਤੇ ਘਿਰਾਓ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਅਧਿਕਾਰ ਉੱਤੇ ਪੈਰੋਲ ਦਬਾਉਣ ਲਈ ਉਹਨਾਂ ਦੇ ਦਖਲ ਦੀ ਮੰਗ ਕੀਤੀ ਹੈ। ਇਸ ਵੇਲੇ ਇਹਨਾਂ ਦਾ ਸਪਸ਼ਟ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦੀ ਸਿਹਤ ਦੀ ਜਾਂਚ ਰਿਪੋਰਟ PGI ਦੇ ਡਾਕਟਰਾਂ ਦੀ ਟੀਮ ਜ਼ਰੀਏ ਮੰਗਵਾ ਲਈ ਗਈ ਹੈ।

ਤਕਰੀਬਨ 31 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ। ਇਸ ਸਮੇਂ ਉਹਨਾਂ ਦੇ ਮਾਤਾ ਜੀ ਦੀ ਤਬੀਅਤ ਕਾਫੀ ਖਰਾਬ ਹੈ ਅਤੇ ਇਸੇ ਆਧਾਰ ਉੱਤੇ ਉਹਨਾਂ ਨੂੰ ਪੈਰੋਲ ਦਿੱਤੇ ਜਾਣ ਦੀ ਗੱਲ ਹੋਈ ਹੈ। ਜਗਤਾਰ ਸਿੰਘ ਅਵਾਰਾ ਨੂੰ ਪੈਰੋਲ ਮਿਲਣ ਦੀ ਸੂਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਥਕ ਸਫਾ ਵਿੱਚ ਵੀ ਇੱਕ ਕਿਸਮ ਨਾਲ ਵਾਪਸੀ ਹੋ ਸਕਦੀ ਹੈ ਅਤੇ ਇਸ ਪੈਰੋਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵੀ ਪ੍ਰਭਾਵਿਤ ਹੋਵੇਗੀ। ਜਗਤਾਰ ਸਿੰਘ ਅਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਇਸ ਬਾਰੇ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਵਿੱਚ ਉਹਨਾਂ ਨੇ 4 ਹਫ਼ਤੇ ਦੀ ਪੈਰੋਲ ਦੀ ਮੰਗ ਕੀਤੀ ਹੈ। ਪੰਥਕ ਧਿਰਾਂ ਅਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਵੀ ਲੰਮੇ ਸਮੇਂ ਤੋਂ ਜਗਤਾਰ ਸਿੰਘ ਅਵਾਰਾ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਵਿੱਚ ਜਾਰੀ ਖਿੱਚੋਤਾਣ ਦਰਮਿਆਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੁਣ ਪੰਜਾਬ ਕਾਂਗਰਸ ਵਿਚਲੇ ਸਿਆਸੀ ਕਲੇਸ਼ ਨੂੰ ਖਤਮ ਕਰਵਾਉਣ ਲਈ ਪੈਂਤੜਾ ਬਦਲਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਵਿੱਚ 2 ਗੇੜ ਦੀ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਬੇਸ਼ੱਕ ਇਹਨਾਂ ਮੀਟਿੰਗਾਂ ਨੂੰ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਤਿਆਰੀ ਨਾਲ ਜੋੜਿਆ ਗਿਆ ਸੀ, ਪਰ ਬਾਜਵਾ ਨੇ ਇਹਨਾਂ ਮੀਟਿੰਗਾਂ ਜ਼ਰੀਏ ਪੰਜਾਬ ਕਾਂਗਰਸ ਵਿਚਲੇ ਸੰਕਟ ਨੂੰ ਕੇਂਦਰਿਤ ਕੀਤਾ। ਬਾਜਵਾ ਸੈਸ਼ਨ ਦੌਰਾਨ ਦਿੱਲੀ ਵੀ ਚਲੇ ਗਏ ਸਨ, ਜਿੱਥੇ ਉਹਨਾਂ ਵੱਲੋਂ ਹਾਈਕਮਾਂਡ ਦੇ ਆਗੂਆਂ ਨਾਲ ਮੀਟਿੰਗਾਂ ਕਰਨ ਦੀ ਚਰਚਾ ਸੁਣੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਪਣੀ ਰਿਹਾਇਸ਼ ਉੱਤੇ ਕਾਂਗਰਸੀ ਵਿਧਾਇਕਾਂ ਨੂੰ ਰਾਤ ਦੇ ਭੋਜਨ ਉੱਤੇ ਵੀ ਸੱਦ ਚੁੱਕੇ ਨੇ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੋਣ ਕਰਕੇ ਹਾਈਕਮਾਂਡ ਵੱਲੋਂ ਹਾਲੇ ਤੱਕ ਕਿਸੇ ਕਿਸਮ ਦਾ ਕੋਈ ਹੁੰਗਾਰਾ ਨਹੀਂ ਭਰਿਆ ਗਿਆ, ਪਰ ਚਰਚੇ ਇਹ ਵੀ ਚੱਲ ਰਹੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੀ ਧੜੇਬੰਦੀ ਦੌਰਾਨ ਇੱਕ ਤੀਜੇ ਧੜੇ ਵਜੋਂ ਉੱਭਰ ਰਹੇ ਨੇ, ਕਿਉਂਕਿ ਚੰਨੀ ਅਤੇ ਵੜਿੰਗ ਧੜਾ ਪਹਿਲਾਂ ਹੀ ਆਪਸ ਵਿੱਚ ਆਹਮੋ ਸਾਹਮਣੇ ਨੇ ਅਤੇ ਦੋਵੇਂ ਧੜੇ ਜਦੋਂ ਮੀਟਿੰਗਾਂ ਕਰ ਰਹੇ ਸਨ ਤਾਂ ਉਸ ਵੇਲੇ ਬਾਜਵਾ ਨੇ ਦੋਵੇਂ ਧੜਿਆਂ ਤੋਂ ਇੱਕੋ ਜਿੰਨੀ ਦੂਰੀ ਬਣਾ ਕੇ ਰੱਖੀ ਹੈ। 2 ਧਿਰਾਂ ਦੀ ਲੜਾਈ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਬਾਜਵਾ ਨਿਰਪੱਖ ਚਿਹਰੇ ਵਜੋਂ ਵਿਚਰ ਕੇ ਇੱਕ ਤੀਜੇ ਆਗੂ ਵਜੋਂ ਵੀ ਸਥਾਪਿਤ ਹੋ ਸਕਦੇ ਨੇ। ਆਉਂਦੇ ਵਧੇ ਯਾਨੀ ਕਿ ਸਾਲ 2027 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਵਾਰ ਫਿਰ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਆਪਸੀ ਗੱਠਜੋੜ ਵਾਸਤੇ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਜਥੇਬੰਦੀਆਂ ਵਿਚਾਲੇ ਆਪਸੀ ਗੱਠਜੋੜ ਸੰਬੰਧੀ ਇੱਕ ਕਮੇਟੀ ਬਣੀ ਸੀ, ਪਰ ਗੱਲਬਾਤ ਸਿਰੇ ਨਹੀਂ ਸੀ ਛੱਡ ਸਕੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਨੇੜਲੇ ਸੂਤਰਾਂ ਮੁਤਾਬਕ ਇਹ ਪੇਸ਼ਕਸ਼ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਇੱਕ ਰੈਲੀ ਦੌਰਾਨ ਕੀਤੀ ਗਈ ਸੀ। ਇਸ ਰੈਲੀ ਵਿੱਚ ਪੁਨਰ ਸੁਰਜੀਤ ਜਥੇਬੰਦੀ ਨਾਲ ਸੰਬੰਧਿਤ ਹੋਰ ਵੀ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਸਾਬਕਾ ਜਥੇਦਾਰ ਵੱਲੋਂ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਗੱਠਜੋੜ ਲਈ ਇੱਕ ਨਵਾਂ ਫਾਰਮੂਲਾ ਦਿੱਤਾ ਗਿਆ। ਇਸ ਫਾਰਮੂਲੇ ਤਹਿਤ 40 ਸੀਟਾਂ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਅਤੇ 40 ਸੀਟਾਂ ਅਕਾਲੀ ਦਲ ਪੁਨਰ ਸੁਰਜੀਤ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਕੋਲ ਹੋਣਗੀਆਂ, ਜਦਕਿ 35 ਸੀਟਾਂ ਸ਼ਹੀਦ ਪਰਿਵਾਰਾਂ ਨੂੰ ਚੋਣ ਲੜਨ ਵਾਸਤੇ ਦੇਣ ਲਈ ਰੱਖੀਆਂ ਜਾਣਗੀਆਂ। ਇਸ ਫਾਰਮੂਲੇ ਤਹਿਤ ਇਹ ਵੀ ਪੇਸ਼ਕਸ਼ ਕੀਤੀ ਗਈ ਹੈ ਕਿ ਇੱਕ 7 ਮੈਂਬਰੀ ਕਮੇਟੀ ਬਣਾਈ ਜਾਵੇ, ਜਿਸ ਵਿੱਚ 3 ਮੈਂਬਰ ਵਾਰਸ ਪੰਜਾਬ ਦੇ, 3 ਮੈਂਬਰ ਪੁਨਰ ਸੁਰਜੀਤ ਜਥੇਬੰਦੀ ਦੇ ਹੋਣਗੇ ਅਤੇ 1 ਮੈਂਬਰ ਕੋਈ ਸਾਂਝਾ ਲਿਆ ਜਾਵੇਗਾ। ਇਹੀ 7 ਮੈਂਬਰੀ ਕਮੇਟੀ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਵਿਧਾਨ ਸਭਾ ਹਲਕੇ ਦਾ ਦੌਰਾ ਕਰੇਗੀ ਅਤੇ ਫੈਸਲੇ ਲਵੇਗੀ। ਇਸ ਮਾਮਲੇ ਵਿੱਚ ਜਥੇਬੰਦੀ ਵਾਰਸ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਪੁਨਰ ਸੁਰਜੀਤ ਧੜੇ ਦੇ ਕੁਝ ਆਗੂ ਮਿਲ ਵੀ ਚੁੱਕੇ ਨੇ ਅਤੇ ਇਸ ਪੇਸ਼ਕਸ਼ ਤੋਂ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ। ਇਸ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀਤ ਨੇ ਇੱਕ ਨਵਾਂ ਫਾਰਮੂਲਾ ਦਿੱਤਾ, ਪਰ ਇਸ ਮਾਮਲੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਰਮ ਜਾਂ ਹੁੰਗਾਰਾ ਨਹੀਂ ਆਇਆ। ਦੇ ਬ੍ਰਿਟੇਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦਿੱਲੀ ਹਾਈਕੋਰਟ ਦੇ ਇੱਕ ਸਾਬਕਾ ਜੱਜ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੇ ਵੱਡੀ ਗਿਣਤੀ ਵਿੱਚ ਨਕਦੀ ਮਿਲੀ ਸੀ। ਇਹ ਮੁੱਦਾ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਚਰਚਾ ਵਿੱਚ ਆਇਆ ਸੀ। ਹੁਣ ਉਸ ਨਕਦੀ ਵਾਲੇ ਮਾਮਲੇ ਵਿੱਚ ਜੱਜ ਉੱਤੇ ਲੱਗੇ 3 ਦੋਸ਼ ਸਹੀ ਸਾਬਤ ਹੋਏ ਨੇ ਅਤੇ ਰਿਹਾਇਸ਼ ਤੋਂ ਨਕਦੀ ਬਰਾਮਦੀ ਮਾਮਲੇ ਵਿੱਚ ਰਿਪੋਰਟ ਹੁਣ ਪਾਰਲੀਮੈਂਟ ਅੰਦਰ ਵੀ ਪੇਸ਼ ਕਰ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵੱਲੋਂ 454 ਫਾਰਮਾਸਿਸਟ ਅਹੁਦਿਆਂ ਲਈ ਜਾਰੀ ਭਰਤੀ ਪ੍ਰਕਿਰਿਆ ਉੱਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ।

ਇਸ ਪ੍ਰੀਖਿਆ ਦੀ ਨਿਰਪੱਖਤਾ ਉੱਤੇ ਸਵਾਲ ਉੱਠਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਪੁੱਜਾ ਸੀ। ਪਹਿਲੇ ਦਿਨ ਤੋਂ ਹੀ ਰੇੜਕੇ ਦੀ ਭੇਟ ਚੜੇ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਐਨ ਅਖੀਰਲੇ ਸਮੇਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਗੇ ਆ ਕੇ ਜੰਤਰ ਮੰਤਰ ਪ੍ਰਦਰਸ਼ਨ ਉੱਤੇ ਪੁਲਿਸ ਦੀ ਜ਼ਿਆਦਤੀ ਦੇ ਦੋਸ਼ਾਂ ਉੱਤੇ ਚਰਚਾ ਕਰਨ ਦਾ ਪ੍ਰਸਤਾਵ ਦਿੱਤਾ। ਕਬੱਡੀ ਦੇ ਮੈਦਾਨ ਵਿੱਚ ਆਪਣੀ ਦਮਦਾਰ ਰੇਟਿੰਗ ਨਾਲ ਦੇਸ਼ ਵਿਦੇਸ਼ ਵਿੱਚ ਪਛਾਣ ਬਣਾਉਣ ਵਾਲੇ ਫਿਰੋਜ਼ਪੁਰ ਦੇ ਪਿੰਡ ਤੂਤ ਦੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਨਸ਼ੇ ਕਾਰਨ ਜ਼ਿੰਦਗੀ ਖਤਮ ਹੋ ਗਈ ਹੈ। ਕੌਮਾਂਤਰੀ ਖਿਡਾਰੀ 48 ਸਾਲ ਦੀ ਉਮਰ ਵਿੱਚ ਨਸ਼ੇ ਦਾ ਆਦੀ ਹੋਣ ਮਗਰੋਂ ਦਮ ਤੋੜ ਗਿਆ, ਜਿਸਨੇ ਕਿਸੇ ਵੇਲੇ ਇੱਕੋ ਦਿਨ ਵਿੱਚ 3 ਟੂਰਨਾਮੈਂਟ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਕਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਵਾਲੇ ਗੁਰਜੀਤ ਸਾਲ 2012 ਤੋਂ ਖੁਦ ਹੀ ਨਸ਼ੇ ਦੀ ਲਪੇਟ ਵਿੱਚ ਆ ਗਏ ਸਨ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਕਿਤੇ ਵੀ ਮੀਂਹ ਨਹੀਂ ਪਿਆ ਅਤੇ ਧੁੱਪ ਨਿਕਲੀ ਰਹੀ ਹੈ ਅਤੇ ਦਿਨ ਪੱਧਰਾ ਰਿਹਾ। ਇਸ ਕਾਰਨ ਤਾਪਮਾਨ ਵਿੱਚ ਵੀ ਵਾਧਾ ਹੋਇਆ ਤੇ ਉਮਸ ਦਾ ਅੰਕੜਾ ਵੀ ਵਧਿਆ ਤੇ ਲੋਕਾਂ ਨੂੰ ਸਾਰਾ ਦਿਨ ਤਿੱਖੀ ਗਰਮੀ ਨਾਲ 2-4 ਹੋਣਾ ਪਿਆ। ਮੌਸਮ ਵਿਭਾਗ ਵੱਲੋਂ ਭਾਰਤੀ ਸਮੇਂ ਮੁਤਾਬਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਅੱਜ ਵੀ ਮੌਸਮ ਪੱਧਰਾ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਝੱਲਣਾ ਪੈ ਰਿਹਾ ਹੈ। ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ।

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Punjabi Virsi, fitness ati performance da maan.
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
3: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ।
1: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੇਰਾ ਨਾਮ ਗੁਮਨਾਮ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਦਾਬ। ਮੈਨੂੰ ਹੋਪ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਘਰਾਂ 'ਚ ਹੋਵੋਗੇ ਜਾਂ ਡਰਾਈਵ ਕਰਦੇ ਹੋਵੋਗੇ, ਫੋਨ ਨਾ ਯੂਜ਼ ਕਰਨਾ ਜੋ ਮੇਨ ਹੈ। ਸੋ ਅੱਜ ਮੈਂ ਤੁਹਾਡੇ ਲਈ ਕੁਛ ਲਿਖਿਆ ਸੀਗਾ ਅਤੇ

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ ਆ। ਸੋ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ, ਬੜੀਆਂ ਖੂਬਸੂਰਤ ਗੱਲਾਂ ਬਾਤਾਂ ਅਤੇ ਬਹੁਤ ਸਾਰੇ ਸੁਨੇਹੇ ਅਤੇ ਇੱਕ ਪਿਆਰਾ ਪਿਆਰਾ ਮਿਊਜ਼ਿਕ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਜੁੜੇ ਹੋ ਜੀ, ਸਟੇ ਟਿਊਨਡ ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਅੱਜ ਮੇਰੇ ਨਾਲ ਗੁਮਨਾਮ, ਕਹਿੰਦੇ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਆ ਅਤੇ ਗੁਮਨਾਮ ਨੂੰ ਫੜਾਈਏ ਅੱਜ ਗੱਡੀ, ਇਹਦਾ ਮਹੂਰਤ ਕਰੀਏ ਅੱਜ। ਅਤੇ ਜੀ ਗੁਮਨਾਮ ਆਓ ਬਈ।
1: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਗੁਮਨਾਮ, ਅੱਜ ਮੈਂ ਪ੍ਰਭ ਜੀ ਕੁਝ ਲਿਖ ਕੇ ਲਿਆਇਆ ਸੀ ਆਪਣੇ ਸਰੋਤਿਆਂ ਲਈ।
0: ਆਉਣ ਦਿਓ ਜੀ।
1: ਤਾਂ ਕੁਝ ਇੱਦਾਂ ਕਿ ਖੁੱਲ੍ਹੇ ਨੇ ਦਰਵਾਜ਼ੇ ਘਰਾਂ ਦੇ, ਜਿੱਦਾਂ ਦਿਲ ਨੇ ਖੁੱਲ੍ਹੇ ਨਹੀਂ, ਟਿਮ ਹੋਟਨ ਵੀ ਭੁੱਲ ਜਾਏਗੀ, ਪੀ ਲਈ ਚਾਹ ਜੇ ਚੁੱਲ੍ਹੇ ਦੀ, ਰੰਗ ਭਾਵੇਂ ਸਾਂਵਲੇ ਨੇ, ਹੁੰਦੇ ਪੱਕੇ ਨੇ ਹੀ, ਕੈਨੇਡਾ ਵਿੱਚ ਕੱਚੇ ਭਾਵੇਂ
0: ਸਿਟੀਜ਼ਨ ਆ ਪਿੰਡਾਂ ਦੇ। ਚਲੋ ਪਿੰਡਾਂ ਦੀ ਗੱਲ ਕੀਤੀ ਗੁਮਨਾਮ, ਯਾਰ ਪਿੰਡਾਂ ਤੋਂ ਯਾਦ ਆਇਆ ਕਿ ਨਾ, ਤੁਹਾਡੇ ਪਿੰਡ ਦਾ ਨਾਮ ਕੀ ਆ?
2: ਮੇਰੇ ਪਿੰਡ ਦਾ ਨਾਮ ਹੈ ਜੀ ਲੋਹਾਰਾ।
0: ਲੋਹਾਰਾ,
2: ਹਾਂਜੀ।
0: ਅੱਛਾ, ਤੁਸੀਂ ਨਾ ਜਦੋਂ ਕਿਤੇ ਬੱਸਾਂ ਦੇ ਵਿੱਚ ਆਪਾਂ ਨਿੱਕੇ ਹੁੰਦੇ ਟਰੈਵਲ ਕਰਦੇ ਸੀ, ਅਤੇ ਜਦੋਂ ਅਸੀਂ ਜਾਂ ਟ੍ਰੇਨਾਂ ਦੇ ਵਿੱਚ ਟੱਪਣਾ, ਅਤੇ ਨਾ ਕਈ ਵਾਰ ਪਿੰਡਾਂ ਦੇ ਨਾਮ ਤੁਹਾਡੇ ਸਾਹਮਣੇ ਆਉਂਦੇ ਸੀ।
2: ਹਾਂਜੀ।
0: ਅੱਛਾ, ਬੜੇ ਅਜੀਬੋ ਗਰੀਬ ਨਾਮ ਹੁੰਦੇ ਪਿੰਡਾਂ ਦੇ ਕਈ ਵਾਰ।
2: ਮੈਨੂੰ ਸੱਚੀ, ਮੈਨੂੰ ਟ੍ਰੇਨ 'ਚ ਜਾਂਦੇ ਕਿੱਸਾ ਯਾਦ ਆ ਗਿਆ ਜੀ। ਇੱਕ ਵਾਰੀ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਸੀ
0: ਜੀ,
2: ਅਤੇ ਉੱਥੇ ਇੱਕ ਜੰਕਸ਼ਨ ਆਇਆ ਸੀ, ਉਹ ਸੀਗਾ ਸ਼ਾਇਦ ਪਿੰਡ ਦਾ ਨਾਂ ਕੁੱਪ। ਹਾਂਜੀ। ਮੈਂ ਤੇ ਮੇਰਾ ਜਿਹੜਾ ਦੋਸਤ ਸੀ ਉਹ ਮੈਨੂੰ ਕਹਿੰਦਾ ਇਹ ਕਿੱਦਾਂ ਦਾ ਨਾਂ ਹੋਇਆ, ਕਹਿੰਦਾ ਕੁੱਪ, ਇੱਦਾਂ ਲੱਗਦਾ ਜਿਵੇਂ ਪਿੰਡਾਂ ਦੇ ਵਿੱਚ ਨਹੀਂ ਕੁੱਪ ਹੁੰਦੇ,
0: ਕੁੱਪ ਤੂੜੀ ਵਾਲੇ ਕੁੱਪ।
2: ਹਾਂਜੀ।
0: ਗੁਮਨਾਮ, ਆਪਾਂ ਗੱਲਬਾਤ ਇਹੀ ਕਰਦੇ ਹਾਂ ਕਿ ਤੁਸੀਂ ਪਿੰਡਾਂ ਦੇ ਅਜੀਬੋ ਗਰੀਬ ਨਾਮ ਕਿਹੜੇ ਕਿਹੜੇ ਪਿੰਡਾਂ ਦੇ ਤੁਹਾਨੂੰ ਲੱਗਦਾ ਕਿ ਆਹ ਨਾਮ ਅਜੀਬ ਆ? ਕਈ ਪਿੰਡ ਜਾਨਵਰਾਂ ਦੇ ਨਾਮ 'ਤੇ ਹੁੰਦੇ ਆ, ਕਈ ਰੁੱਖਾਂ ਦੇ ਨਾਮ 'ਤੇ ਹੁੰਦੇ ਆ, ਹੈਨਾ? ਤੁਸੀਂ ਸਭ ਤੋਂ ਅਜੀਬ ਨਾਮ ਪਿੰਡ ਦਾ ਕਿਹੜਾ ਸੁਣਿਆ? 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਤੁਸੀਂ ਅਜੀਬੋ ਗਰੀਬ ਪਿੰਡਾਂ ਦੇ ਨਾਮ ਦੱਸਣੇ ਆ, ਮੈਨੂੰ ਬਹੁਤ ਸਾਰੇ ਪਤਾ ਆ ਕਿਉਂਕਿ ਮੈਂ ਮਾਲਵੇ ਤੋਂ ਹਾਂ, ਅਤੇ ਮਾਲਵੇ ਦੇ ਵਿੱਚ ਬਹੁਤ ਸਾਰੇ ਪਿੰਡ ਇਹੋ ਜਿਹੇ ਪਾਏ ਜਾਂਦੇ ਜਿਨ੍ਹਾਂ ਦੇ ਨਾਮ ਗੁਮਨਾਮ ਰੁੱਖਾਂ ਤੋਂ, ਝਾੜੀਆਂ ਤੋਂ, ਸਬਜ਼ੀਆਂ ਤੋਂ ਅਤੇ ਜਾਨਵਰਾਂ ਤੋਂ ਆ।
2: ਹਾਂਜੀ। ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਇਹਨਾਂ ਪਿੰਡਾਂ ਦੇ ਨਾਮ ਦਾ ਕੋਈ ਮਤਲਬ ਵੀ ਹੁੰਦਾ ਕਿ ਇਹ ਜਿੱਦਾਂ ਕਿ ਪੁਰਾਣੇ ਕਿਸੇ ਦਿਮਾਗ 'ਚ ਕੁਛ
0: ਹੋਊਗਾ ਹੀ, ਮਤਲਬ ਮਤਲਬ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਆ। ਡਜ਼ਨਟ ਮੇਕ ਸੈਂਸ। ਹਰ ਚੀਜ਼ ਦਾ ਮਤਲਬ ਹੈ, ਹਰ ਪਿੰਡ ਦੇ ਪਿੱਛੇ ਇਤਿਹਾਸ ਆ।
2: ਹਾਂਜੀ।
0: ਹਰ ਪਿੰਡ ਦੇ ਕੋਲ ਇੱਕ ਆਪਣਾ ਇਤਿਹਾਸ ਆ, ਉਹ ਗੱਲ ਵੱਖਰੀ ਹੈ ਕਿ ਸਾਨੂੰ ਪਤਾ ਨਾ ਹੋਵੇ।
2: ਹਾਂਜੀ।
0: ਸਾਡੇ ਪਿੰਡ ਪਿੱਛੇ ਵੀ ਇਤਿਹਾਸ ਆ। ਤੁਹਾਡੇ ਪਿੱਛੇ ਕਦੇ ਆਪਣੇ ਦਾਦੇ ਪਿਓ ਨੂੰ ਪੁੱਛਿਆ ਕਿ ਬਾਪੂ ਕੀ ਇਤਿਹਾਸ ਆਪਣੇ ਪਿੰਡ ਦਾ, ਨਾਂ ਕਿਉਂ ਪਿਆ ਸੀ ਲੋਹਾਰਾ?
2: ਸਾਡੇ, ਮੈਨੂੰ ਪਤਾ ਜੀ, ਲੋਹਾਰਾ ਜੋ ਸੀਗਾ ਉਹ ਸਾਡੇ ਸਰਪੰਚ ਦੇ ਜਿਹੜੇ ਪੜਦਾਦਾ ਜੀ ਸੀਗੇ ਉਹਨਾਂ ਦਾ ਸਰਨੇਮ ਸੀਗਾ।
0: ਹੋਏ ਹੋਏ।
2: ਤੇ ਜਦੋਂ ਉਹਨਾਂ ਨੇ ਵਸਾਇਆ ਸੀ ਉਦੋਂ ਉਹਨਾਂ ਦਾ ਨਾਮ ਲੋਹਾਰਾ ਰੱਖਤਾ ਸੀ ਫਿਰ।
0: ਸੋ ਬਿਲਕੁਲ ਜੀ। ਸੋ ਆਪਾਂ ਅੱਜ ਪੰਜਾਬ ਦੇ ਅਜੀਬੋ ਗਰੀਬ ਪਿੰਡ ਤੁਸੀਂ ਦੱਸਣੇ ਆ ਮੈਨੂੰ। ਸੋ 905-673-3337 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਦਮਨ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਜੀ ਦਮਨ ਜੀ, ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
3: ਹਾਂਜੀ ਹਾਂਜੀ ਬਾਈ ਜੀ, ਕੀ ਹਾਲ ਨੇ?
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਵਧੀਆ ਵਧੀਆ। ਦਾ ਬਾਈ ਨੇ ਸਾਡੇ ਪਿੰਡ ਦੇ, ਸਾਡੇ ਕੋਲੇ ਦੇ ਹੀ ਪਿੰਡ ਆ ਕੁੱਪ, ਜਿਸ ਦਾ ਬਾਈ ਨੇ ਨਾਮ ਲਿਆ।
0: ਅੱਛਾ, ਇਹ ਤੁਹਾਡੇ ਕੋਲ ਦਾ ਆ ਬਾਈ? ਕੁੱਪ, ਕੁੱਪ ਦਾ ਜਾਂ ਲੋਹਾਰੇ ਦਾ?
3: ਕੁੱਪ, ਕੁੱਪ ਜਿਹੜਾ ਬਾਈ ਨੇ ਕਿਹਾ।
0: ਅੱਛਾ, ਕੁੱਪ ਤੁਹਾਡੇ ਕੋਲੇ ਆ? ਓਕੇ।
3: ਹਾਂ, ਤੇ ਆਪਣਾ ਹੈਗਾ ਲੁਧਿਆਣਾ ਮਲੇਰਕੋਟਲੇ ਨੂੰ ਜਾਂਦੇ ਆ ਨਾ ਆਪਾਂ,
0: ਲੁਧਿਆਣਾ ਤੇ ਮਲੇਰਕੋਟਲੇ ਨੂੰ ਜਾਣੇ ਰਾਹ 'ਚ ਆਉਂਦਾ। ਓਕੇ।
3: ਹਾਂ, ਰਸਤੇ ਦੇ ਉੱਪਰ ਹੀ ਆਉਂਦਾ ਪਿੰਡ ਇਹ, ਸਾਡੇ ਨਾਲ ਦਾ ਪਿੰਡ, ਸਾਡਾ ਪਿੰਡ ਹੈਗਾ ਫੱਲੇ ਵਾਲਾ।
0: ਹਾਂ
2: ਹਾਂਜੀ ਪ੍ਰਭ ਜੀ, ਸਾਨੂੰ ਪਹਿਲੀ ਕਾਲ ਦੇ ਵਿੱਚ ਹੀ ਸਾਡੇ ਗੁਆਂਢੀ ਮਿਲ ਗਏ।
0: ਹਾਂ, ਦੇਖ ਲਓ।
2: ਸਤਿ ਸ਼੍ਰੀ ਅਕਾਲ ਦਮਨ ਜੀ, ਮੇਰੇ ਵੱਲੋਂ, ਗੁਮਨਾਮ ਵੱਲੋਂ।
0: ਜੀ ਦਮਨ ਵੀਰੇ, ਹੋਰ ਤੁਸੀਂ ਪਿੰਡਾਂ ਦੇ ਬਹੁਤ ਸਾਰੇ ਐਸੇ ਨਾਮ ਹੋਣਗੇ ਅਜੀਬੋ ਗਰੀਬ ਸੁਣੇ ਹੋਣੇ ਆ, ਕਈਆਂ ਪਿੰਡਾਂ ਦੇ ਨਾਮ ਐਸੇ ਕਿ ਸੁਣ ਕੇ ਹਾਸਾ ਆ ਜਾਂਦਾ, ਸੋਚਣ ਲੱਗ ਜਾਂਦਾ।
3: ਹੁਣ ਨਾ ਕੁਇਕਲੀ ਯਾਦ ਨਹੀਂ ਆਉਣੇ ਹੈਗੇ, ਲਾਈਕ ਕਈ ਪਿੰਡ ਤਾਂ ਇਦਾਂ ਦੇ ਹੁੰਦੇ ਨੇ ਆਪਾਂ ਸੁਣਦੇ ਆ ਤੇ ਬੋਲਦੇ ਆ, ਹਾਸਾ ਆ ਜਾਂਦਾ।
0: ਅੱਛਾ, ਤੁਹਾਨੂੰ ਪਤਾ ਕਿ ਪਿੰਡ ਵੀ ਇੱਕ ਹੈ, ਇਹ ਵੀ ਹੈਗਾ, ਚੋਰਾਂ ਵਾਲੀ ਵੀ ਹੈਗਾ। ਬਹੁਤ ਅਜੀਬ ਗਰੀਬ ਆ, ਆਪਾਂ ਸਾਰੇ ਦੱਸਦੇ ਸਰੋਤੇ ਕੀ ਦੱਸਣਗੇ, ਤੇ ਬਹੁਤ ਸ਼ੁਕਰੀਆ ਦਮਨ ਵੀਰੇ, ਥੈਂਕ ਯੂ ਸੋ ਮਚ। 905-673-3350-9057333373 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਪਿੰਡਾਂ ਦੇ ਨਾਮ ਅਜੀਬੋ ਗਰੀਬ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, 2884 ਤੁਸੀਂ ਆਉਣੇ ਰਹੋ।
4: ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਪਿੰਡ ਦਾ ਨਾਮ ਜੀ ਨੰਗਲ ਅੰਬੀਆਂ।
0: ਕੀ ਜੀ?
4: ਨੰਗਲ ਅੰਬੀਆਂ।
0: ਨੰਗਲ ਅੰਬੀਆਂ,
4: ਹਾਂਜੀ
0: ਨੰਗਲ।
4: ਕੋਟਲਾ ਸੂਰਜਮਾਲ,
0: ਕੋਟਲਾ ਸੂਰਜ
4: ਦਾ ਪਿੰਡ, ਢੰਡੋਵਾਲ।
0: ਢੰਡੋਵਾਲ
4: ਤੇ ਬੁੜੀ ਪਿੰਡ ਵੀ ਹੈਗਾ ਸਾਡੇ ਲਾਗੇ।
0: ਅੱਛਾ, ਬੁੜੀ,
4: ਹਾਂਜੀ। ਬੱਗਾ ਪਿੰਡ ਵੀ ਹੈਗਾ
0: ਇਹ ਇਹ ਤੁਸੀਂ ਕਹਿ ਸਕਦੇ। ਹਾਂ ਬੱਗਾ, ਇਹ ਅਜੀਬ ਗਰੀਬ। ਬੱਗਾ ਹੋਰ ਕੋਈ ਤੁਸੀਂ ਐਸਾ ਅਜੀਬੋ ਗਰੀਬ ਪਿੰਡ ਸੁਣਿਆ ਹੋਵੇ?
4: ਗੁੜੇ,
0: ਗੁੜੇ
4: ਟਾਲੀ ਪਿੰਡ, ਹਾਂਜੀ।
0: ਅੱਛਾ, ਟਾਲੀ ਵੀ ਹੈਗਾ, ਓਕੇ।
4: ਸਾਨੂੰ ਖੋਦਣ ਲੱਗ ਗਏ।
0: ਹਾਂ, ਰੁੱਖਾਂ ਦੇ ਨਾਮ ਤੇ ਵੀ ਜੀ, ਆਪਾਂ ਪਹਿਲਾਂ ਆਪਾਂ ਰੁੱਖਾਂ ਦੇ ਨਾਮ ਤੇ ਵੇਨੇ ਆ। ਸ਼੍ਰੀ, ਹਾਂ
4: ਹਾਂਜੀ, ਸ਼੍ਰੀ
0: ਸ਼੍ਰੀ ਸ਼ੰਕਰ, ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਜੀ। ਨੈਕਸਟ ਕਾਲ 0418 ਤੁਸੀਂ ਆਉਣੇ ਰਹੋ ਜੀ।
5: ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
5: ਹਾਲ ਚਾਲ ਬਹੁਤ ਵਧੀਆ, ਤੇ ਤੁਹਾਡੇ ਨਾਲ ਹੀ ਹਾਲ ਚਾਲ। ਤੇ ਇੱਕ ਤਾਂ ਜਿਹੜਾ ਚੋਰਾਂ ਵਾਲੀ ਕਿਹੜੀ ਗੱਲ ਕੀਤੀ ਸੀ ਤੁਸੀਂ
0: ਜੀ, ਚੋਰਾਂ ਵਾਲੀ?
5: ਤੇ ਮੈਂ ਨਾ ਇੱਕ ਪਿੰਡ ਦਾ ਨਾਮ ਦੱਸ ਦੇਵਾਂ, ਆਪਣੀ ਸਟੇਟ ਚ ਨੀ ਹੈਗਾ,
0: ਪਰ ਉਹ ਤੁਸੀਂ ਬਸ ਆਪਣੇ ਪ੍ਰੋਗਰਾਮ ਦੀ ਮਰਿਆਦਾ ਵੇਖ ਲਿਓ ਕਿ ਬਹੁਤ ਸਾਰੇ
5: ਉਹਨੂੰ ਰਹਿਣ ਦੋ ਫਿਰ। ਨਹੀਂ, ਉਹਨੂੰ ਰਹਿਣ ਦੋ।
0: ਹਾਂਜੀ,
5: ਆਪਣੇ ਨਾ ਮਲੋਟ ਤੇ ਵੋਰ ਦੇ ਇੱਕ ਤਿਕੋਨੀ ਚ ਇੱਕ ਪਿੰਡ ਪੈਂਦਾ, ਉਹਦਾ ਨਾਮ ਅਜੀਬ ਹੈ ਬੜਾ, ਗੱਦਾ ਡੋਬ।
0: ਗੱਦਾ ਡੋਬ,
5: ਗੱਦਾ ਡੋਬ, ਸਮਝ ਹੀ ਨੀ ਆਉਂਦੀ ਵੀ ਗੱਦਾ ਡੋਬਣਾ ਜਾਂ ਉੱਥੇ ਟੋਬਾ ਹੈ, ਕੀ ਹੈ
0: ਜੀ? ਬਿਲਕੁਲ,
5: ਕੁੱਤਿਆਂ ਵਾਲੀ, ਝੋਟਿਆਂ ਵਾਲੀ, ਇਹ ਤਾਂ ਸੁਣਿਆ ਹੀ ਸੀ।
0: ਹਾਂ, ਝੋਟਿਆਂ ਵਾਲੀ, ਬਿਲਕੁਲ। ਜਾਨਵਰਾਂ ਤੇ, ਰੁੱਖਾਂ ਤੇ ਬੜੇ ਨਾਮ ਆ। ਤੂਤਾ, ਇੱਕ ਤੂਤਾ ਵੀ ਹੈਗਾ ਸਾਡੇ ਕੋਲੇ, ਫਰੀਦਕੋਟ ਤੋਂ ਫਿਰੋਜ਼ਪੁਰੋਂ ਜਾਂਦੇ ਆ ਰਸਤੇ 'ਚ ਆਉਂਦਾ ਤੂਤਾ।
5: ਹਾਂਜੀ, ਟਾਲੀਆਂ ਪਿੰਡ ਹੈ, ਬਰੇ ਪਿੰਡ ਹੈ, ਉਹਦੇ ਨਾਲ ਮਾਨਸਾ ਦੇ ਨੇੜੇ।
0: ਮਾਲਵੇ ਤਾਂ ਬਹੁਤ ਸਾਰੇ ਐਸੇ ਪਿੰਡ ਆ ਕਿ ਜਿਹੜੇ
5: ਮਾਲਵੇ 'ਚ ਜ਼ਿਆਦੇ ਨੇ, ਮੈਨੂੰ ਇਹ ਨਹੀਂ ਲੱਗਦਾ ਵੀ ਮਾਲਵੇ 'ਚ ਜ਼ਿਆਦੇ ਆ ਥੋੜੇ ਜਿਹੇ।
0: ਮੈਨੂੰ ਲੱਗਦਾ, ਮੈਨੂੰ ਵੀ ਲੱਗਦਾ। ਬਹੁਤ ਸ਼ੁਕਰੀਆ ਸਰ ਜੀ।
5: ਤੇ ਉਹ ਜਿਹੜਾ ਮੈਂ ਕਹਿ ਰਿਹਾ ਸੀ ਨਾ, ਉਹ ਕੋਈ ਕਿਸੇ ਨੂੰ ਠੇਸ ਨਹੀਂ ਪਹੁੰਚਾਉਣ ਵਾਲੀ ਗੱਲ ਆ
0: ਜੀ ਜੀ।
5: ਉਹ ਏਦਾਂ ਹੈ, ਚੋਰਵਾੜ ਪਿੰਡ ਹੈ,
0: ਚੋਰਵਾੜ
5: ਉਹ ਹੈਗਾ, ਚੋਰਵਾੜ ਉਹ ਹੈਗਾ ਗੁਜਰਾਤ 'ਚ, ਪਰ ਕਿੰਨਾ ਦਾ ਪਿੰਡ ਹੈ ਮੈਂ ਦੱਸ ਦਿੰਦਾ, ਜਿਹੜੇ ਆਪਣੇ ਅਮਾਦੀ ਨੀ ਹੈਗੇ ਵੀਰ
0: ਜੀ,
5: ਉਹਨਾਂ ਦਾ ਪਿੰਡ ਆ ਜੀ। ਮੈਂ ਗਿਆ ਹੋਇਆ ਉਹਨਾਂ ਦੇ ਘਰੇ, ਗਿਆ ਹੋਇਆ ਮੈਂ। ਹਾਂਜੀ,
0: ਓਕੇ।
5: ਜਮੀ ਛੋਟਾ ਜਿਹਾ ਪਿੰਡ ਆ,
0: ਛੋਟਾ ਪਿੰਡ ਆ,
5: ਉਹ ਸਮੁੰਦਰ ਦੇ ਮਤਲਬ ਨਾ ਜਮੀ ਨੇੜੇ ਪੈਂਦਾ, ਉਹਦੇ ਸਮੁੰਦਰ ਦੀ ਪੱਤਲ ਕਹਿ ਲਓ, ਉਹਦੇ ਨੇੜੇ ਪੈਂਦਾ। ਤੇ ਦੇਨਾ ਬੈਂਕ ਉਹਨਾਂ ਦੇ ਘਰੇ ਕਿਰਾਏ ਤੇ ਉਹਨਾਂ ਨੇ ਦਿੱਤਾ ਸੀ ਰੈਂਟ, ਮਤਲਬ ਮੈਂ 20 ਸਾਲ ਪਹਿਲਾਂ ਗਿਆ
0: ਜੀ। ਬਹੁਤ ਸ਼ੁਕਰੀਆ ਜੀ, ਆਪਾਂ ਦੂਜੀ ਕਾਲ ਵੀ ਲੈ ਲਈਏ, ਬਹੁਤ ਸਾਰੀਆਂ ਕਾਲ ਨੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ। 9100 ਵਾਲੇ ਹੋ, ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
6: ਭਾਈ ਠੀਕ ਹੈ ਜੀ। ਸਾਡੇ ਇਲਾਕੇ ਭਾਜੀ ਪਿੰਡ ਹੈਗੇ ਆ, ਇੱਕ ਹੈਗਾ ਕਾਲਾ ਬੱਕਰਾ।
0: ਕਾਲਾ ਬੱਕਰਾ ਜਲੰਧਰ?
6: ਜਲੰਧਰ
0: ਤੋਂ? ਜਲੰਧਰ
6: ਨਹੀਂ ਨਹੀਂ ਨਹੀਂ, ਜਲੰਧਰ ਤੋਂ ਆਪਾਂ ਜਦੋਂ ਜਾਂਦੇ ਨਾ ਪਠਾਨਕੋਟ ਹਾਈਵੇ ਤੇ।
0: ਅੱਛਾ, ਉਧਰ ਪੈਂਦਾ ਕਾਲਾ ਬੱਕਰਾ? ਹਾਂ
6: ਜੀ। ਇੱਕ ਹੈਗਾ ਜੀ ਆਪਣੇ ਦੂਜਾ ਕੁੱਕੜ ਪਿੰਡ ਆ।
0: ਅੱਛਾ, ਕੁੱਕੜ ਵੀ ਹੈਗਾ?
6: ਕੁੱਕੜ ਪਿੰਡ ਆ, ਜਲੰਧਰ ਲਾਗੇ ਆ ਇਹ, ਜਲੰਧਰ ਤੋਂ ਫਗਵਾੜੇ ਨੂੰ ਜਿਹੜਾ ਜਾਂਦਾ।
0: ਸਾਡਾ ਪਿੰਡ ਕਿਹੜਾ?
6: ਸਾਡਾ ਦਾ ਭਾਜੀ ਮਾਨ ਕਿਰਾਏ ਆ, ਸਾਡਾ ਦਾ
0: ਮਾਨ ਕਿਰਾਏ।
6: ਹਾਂਜੀ ਹਾਂਜੀ, ਇੱਕ ਲੰਮੇ ਕਾਣੇ ਪਿੰਡ ਹੈਗਾ ਸਾਡੇ ਲਾਗੇ।
0: ਅੱਛਾ, ਲੰਮੇ ਕਾਣੇ,
6: ਲੰਮੇ ਵੱਖਰਾ ਆ, ਕਾਣੇ ਵੱਖਰੇ ਹੈਗੇ, ਨਾਲ ਹੀ ਆ ਜਿੱਦਾਂ।
0: ਆਪਣੇ ਬਾਪੂਆਂ ਨੂੰ, ਦਾਦਿਆਂ ਨੂੰ ਪੁੱਛੋ ਕਿ ਸਾਡੇ ਪਿੰਡ ਦੀ ਹਿਸਟਰੀ ਕੀ ਆ, ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਦੱਸ ਕੇ ਜਾਓਗੇ।
6: ਬਿਲਕੁਲ,
0: ਕਿਉਂਕਿ ਤੁਹਾਡੇ ਨਿਆਣੇ ਬਹੁਤ ਇੰਟੈਲੀਜੈਂਟ ਆ, ਇੱਥੋਂ ਦੇ ਉਹਨਾਂ ਨੇ ਪੁੱਛਣਾ ਕਿ ਤੁਹਾਡੇ ਪਿੰਡ ਦਾ ਨਾਂ ਇਹ ਕਿਉਂ ਪਿਆ ਸੀਗਾ, ਫਿਰ ਕੀ ਦੱਸੋਗੇ?
7: ਜੀ
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਪਹਿਲੀ ਵਾਰ ਤੁਹਾਡਾ ਕਾਲ ਕਰਨ ਲਈ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਜੀ ਸਾਕਿਬ ਖਾਨ ਆ, ਵੈਸੇ ਪਾਕਿਸਤਾਨ ਤੋਂ ਮੈਂ। ਸਾਕਿਬ ਖਾਨ ਜੀ, ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ, ਮੇਰੇ ਵੱਲੋਂ ਗੁਮਨਾਮ ਵੱਲੋਂ ਬਹੁਤ ਬਹੁਤ ਵੈਲਕਮ ਜੀ।
7: ਥੈਂਕ ਯੂ ਸੋ ਮਚ ਜੀ। ਅੱਛਾ ਤੁਸੀਂ ਪਿੰਡਾਂ ਦੇ ਨਾਮ ਪੁੱਛ ਰਹੇ ਸੀ ਤੇ ਮੇਰੇ ਦਿਲ ਚ ਬੜੇ ਅਜੀਬ ਅਜੀਬ ਨਾਮ ਆਏ, ਮੈਂ ਕਿਹਾ ਚਲੋ ਮੈਂ ਵੀ ਦੱਸਦਾ
0: ਜੀ।
7: ਅੱਛਾ ਜੀ, ਮੇਰਾ ਵੈਸੇ ਤੇ ਮੈਂ ਬਾਰਡਰ ਦੇ ਨਾਲ ਦਾ, ਰਾਵੀ ਦੇ ਕੰਢੇ ਮੇਰਾ ਪਿੰਡ ਆ ਜੀ, ਜਲਾਲਾ ਸ਼ਰੀਫ ਆ ਮੇਰੇ ਪਿੰਡ ਦਾ ਨਾਮ ਵੈਸੇ। ਲੇਕਿਨ ਸਾਡੇ ਨਾਲ ਨਾਲ ਜਿਹੜੇ ਪਿੰਡ ਨੇ ਜਿਸ ਤਰ੍ਹਾਂ ਸਰਵਾਲ ਹੈ, ਬੈਰੋ ਚੱਕ ਜੱਟਾਂ ਲੇਕਿਨ ਉਹਨੂੰ ਲੋਕੀ ਕਹਿੰਦੇ ਨੇ ਬੜਾਚਾਂ, ਫਿਰ ਮਾਫੀ ਪਿੰਡ ਹੈ, ਗਰੋਟਾ, ਮਾਫੀ ਜੀ,
0: ਅੱਛਾ
7: ਗਰੋਟਾ, ਲਲਮਾ ਲਾਲੀਆਂ,
0: ਲਲਮਾ ਲਾ,
7: ਫਿਰ ਭਾਈਪੁਰ ਲਾਲੀਆਂ,
0: ਭਾਈਪੁਰ ਲਾਲੀਆਂ,
7: ਹਾਂਜੀ ਅਲੱਦਾ ਅਲੱਦਾ ਪਿੰਡ ਨੇ ਮਤਲਬ।
0: ਅੱਛਾ, ਵੈਸੇ ਚਾਹੇ ਲੈਂਦਾ ਪੰਜਾਬ ਹੋਵੇ ਚਾਹੇ ਚੜ੍ਹਦਾ ਪੰਜਾਬ, ਪਿੰਡਾਂ ਦੇ ਨਾਂ ਆਲਮੋਸਟ ਸਿਮਿਲਰ ਹੀ ਆ ਸਾਰਿਆਂ ਦੇ।
7: ਹਾਂਜੀ ਬਿਲਕੁਲ, ਇਸ ਤਰ੍ਹਾਂ ਨਾਲ ਨਾਲ ਹੀ ਨਾ। ਤੇ ਮੈਂ ਇੱਕ ਦਫਾ ਨਾ 2010 ਦੇ ਵਿੱਚ ਮੈਂ ਇੱਕ ਜੋਬ ਕਰਦਾ ਸੀ ਪਾਕਿਸਤਾਨ ਦੇ ਨਾ ਮਿਡ ਦੇ ਵਿੱਚ ਇਲਾਕੇ ਚ, ਤੇ ਮੈਨੂੰ ਕਿਸੇ ਨੇ ਦੱਸਿਆ, ਫਸਟ ਟਾਈਮ ਸੀ ਕਿਸੇ ਨੇ ਕਿਹਾ ਕਿ ਅੱਛਾ ਫਲਾਂ ਜਗ੍ਹਾ ਜਾਏਗਾ ਨਾ ਤੇ ਉੱਥੇ ਇਹ ਸਿਟੀ ਆਏਗਾ, ਉੱਥੇ ਤੂੰ ਉਤਰ ਜਾਣਾ।
0: ਅੱਛਾ,
7: ਤੇ ਉਹ ਸਿਟੀ ਦਾ ਨਾਮ ਸੀ ਰੋਡਾ।
0: ਅੱਛਾ ਅੱਛਾ, ਰੋਡੇ ਸਾਡੇ ਵੀ ਹੈਗਾ,
7: ਰੋਡਾ ਰੋਡਾ ਕਹਿੰਦੇ ਨੇ ਕੰਜੇ ਬੰਦੇ ਨੂੰ
0: ਜੀ ਬਿਲਕੁਲ।
7: ਤੇ ਮੈਂ ਜਦੋਂ ਉੱਥੇ ਪਹੁੰਚਿਆ ਤੇ ਮੈਂ ਦੇਖਿਆ ਲਿਖਿਆ ਹੋਇਆ ਵੱਡੇ ਬੋਰਡ ਤੇ ਨਾ ਰੋਡਾ, ਤੇ ਮੈਂ ਇੱਕ ਬੰਦੇ ਨੂੰ ਪੁੱਛਿਆ ਕਿ ਰੋਡਾ ਆ ਗਿਆ, ਕਹਿੰਦਾ ਨਹੀਂ ਅਜੇ ਵਾਲਾ ਵਾਲਾ ਹੀ ਆਇਆ।
0: ਅੱਛਾ, ਸਾਡੇ ਮੈਂ ਪੜ੍ਹਿਆ ਆ ਲੰਡੇ ਰੋਡੇ, ਉਹ ਲੰਡੇ ਵੀ ਆ ਤੇ ਰੋਡੇ ਵੀ ਆ, ਮਤਲਬ ਦੋਨੋਂ ਸ਼ਬਦਾਂ ਨਾਲ ਪਿੰਡ ਬਣਦਾ, ਬਹੁਤ ਹਿਸਟੋਰਿਕ ਪਿੰਡ ਆ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ।
7: ਬੜੇ ਸੋਹਣੇ ਨਾਮ ਵੀ ਹੈਗੇ ਨੇ ਜਿਸ ਤਰ੍ਹਾਂ ਕੋਟ ਨੈਨਾ
0: ਜੀ,
7: ਨੂਰ ਕੋਟ, ਤੇ ਸੋਹਣੇ ਲੋਕਾਂ ਦੇ ਨਾਮ ਤੇ ਸ਼ੋਰ ਕੋਟ ਹੋ ਗਿਆ। ਤੇ ਮੈਂ ਉੱਥੇ ਬੰਦੇ ਨੂੰ ਪੁੱਛਿਆ ਕਿ ਸ਼ੋਰ ਕੋਟ ਕਿਉਂ ਨਾਮ ਰੱਖਿਆ ਇਹਦਾ, ਉਹ ਕਹਿੰਦੇ ਨੇ ਇੱਥੇ ਲੋਕੀ ਕੋਟ ਪਾ ਕੇ ਤੇ ਸ਼ੋਰ ਮਚਾਉਂਦੇ।
0: ਬਹੁਤ ਸ਼ੁਕਰੀਆ ਸਰ, ਬਹੁਤ ਜੀ ਆਇਆਂ ਨੂੰ, ਥੈਂਕ ਯੂ ਸੋ ਮਚ। ਪਹਿਲੀ ਵਾਰੀ ਤੁਹਾਡੀ ਕਾਲ ਆਈ, ਪਰ ਕੌਨਫੀਡੈਂਸ ਤੁਹਾਡੇ 'ਚ ਬਹੁਤ, ਇੱਦਾਂ ਲੱਗਦਾ ਕਿ ਰੋਜ਼ ਕਾਲ ਕਰਦੇ ਹੋ। ਸਾਕਬ ਜੀ, ਮੈਨੂੰ ਲੱਗਦਾ ਤੁਹਾਡੀ ਦੂਜੀ ਕਾਲ ਆ, ਪਹਿਲਾਂ ਵੀ ਮੈਂ ਤੁਹਾਨੂੰ ਸੁਣਿਆ ਹੋਇਆ ਜੀ। ਕੇਵਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
8: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
8: ਹਾਂ ਠੀਕ ਠਾਕ। ਚੋਰਾਂ ਵਾਲੀ ਸਾਡੇ ਬਾਹਮਣਾ ਵਾਲੀ, ਇੱਕ
0: ਬਾਹਮਣਾ ਵਾਲੀ, ਨਹੀਂ ਬਾਹਮਣਾ ਵਾਲੀ, ਬਾਹਮਣਾ ਵਾਲੀ ਕਿੱਥੇ ਆ?
8: ਸਾਡੇ ਨਾਲ ਉਹ ਪਿੰਡ ਆਪਣੇ ਚ ਬੜਾੜੇ ਕੰਨੀ ਪਰਨਾਲੀ ਸਾਹਿਬ ਕੋਲ।
0: ਅੱਛਾ, ਸਾਡੇ ਕੋਟਕਪੂਰਾ ਰੋਡ ਤੇ ਆ ਬਾਹਮਣਾ ਵਾਲੀ, ਸਾਡੇ ਵੀ ਹੈਗਾ।
8: ਹਾਂਜੀ ਸਰ, ਸਾਡੇ ਵੀ ਬਾਹਮਣਾ ਵਾਲੀ, ਇੱਕ ਤੇ ਘੱਟਿਆਂ ਵਾਲੀ।
0: ਅੱਛਾ, ਘੱਟਿਆਂ ਵਾਲੀ, ਹਾਂ
8: ਘੱਟਿਆਂ ਵਾਲੀ, ਇੱਧਰ ਬਠਿੰਡੇ ਕੰਨੀ ਆ ਜਾਂਦੀ
0: ਮਰੋੜ ਕੋਲ। ਬਿਲਕੁਲ ਜੀ, ਚੋਰ ਮਾਰ ਕੇ ਓਕੇ। ਬਹੁਤ
8: ਸ਼ੁਕਰੀਆ,
0: ਜੰਡਾ ਵਾਲੀ ਵੀ ਹੈਗਾ, ਕਰੀਰ ਵਾਲੀ ਵੀ ਹੈਗਾ ਸਾਡੇ ਜੈਤੋਂ,
8: ਕਰੀਰ ਵਾਲੀ ਵੀ
0: ਹੈਗੀ। ਬਿਲਕੁਲ ਜੀ, ਕੋਈ ਯਾਦ ਆਏ ਤੇ ਹੋਰ ਦੱਸਿਓ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਕੇਵਲ ਬਾਈ ਜੀ, ਨਵਰੂਪ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਰੇਡੀਓ ਪ੍ਰੋਗਰਾਮ ਬਣਾਉਣ 'ਚ ਤੁਹਾਡਾ।
9: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਜੀ?
0: ਚੜ੍ਹਦੀ ਕਲਾ ਜੀ,
9: ਚੜ੍ਹਦੀ ਕਲਾ, ਚੜ੍ਹਦੀ ਕਲਾ ਭਾਜੀ। ਪਿੰਡ ਤੇ ਬਹੁਤ ਸਾਰੇ ਆ ਲਾਗੇ ਸਾਡੇ, ਪਰ ਫਨੀ ਨੀਮਾਂ ਵਾਲੇ ਭਾਜੀ ਹੈਗੇ ਆ, ਚੂਹਿਆਂ ਵਾਲੀ, ਕੁੱਕੜਾਂ ਵਾਲੀ, ਡਿਬੜੀ ਤੇ ਕਾਲੀ ਬਾਮਣੀ।
0: ਅੱਛਾ, ਚੂਹਿਆਂ ਵਾਲੀ ਵੀ ਹੈਗਾ ਪਿੰਡ ਵੀ?
9: ਨਹੀਂ ਨਹੀਂ, ਚੁਮਿਆਂ ਵਾਲੀ, ਕੁੱਕੜਾਂ, ਇਹ ਕਿਹੜਾ ਕਿਹੜਾ ਬੋਲਿਆ ਭਾਜੀ ਮੈਂ?
0: ਪਹਿਲਾਂ ਚੁਮਿਆਂ ਵਾਲੀ,
9: ਚੁਮਿਆਂ ਵਾਲੀ, ਚੁਮਿਆਂ ਵਾਲੀ, ਨਹੀਂ ਵਾਰੀ ਰੀਲ ਅੰਦਰ
0: ਮੈਨੂੰ ਚੁਮਿਆਂ ਵਾਲੀ ਤੇ ਚੁਮਿਆਂ ਵਾਲੀ ਭਾਬੀ ਦਾ ਚੇਤਾ ਆ ਗਿਆ।
9: ਨਹੀਂ ਉਹ ਹਰੇ ਉਹ ਬੰਨਾ ਪਿੰਡ ਦੇ। ਹਾਂਜੀ,
0: ਬਣ ਜਾਣਾ
9: ਜਿਹੜਾ ਮੀ ਬਣੂਗਾ ਬਣੂਗਾ ਯਾਦ ਵਿੱਚ ਬਾਅਦ। ਸਹੀ
0: ਗੱਲ ਆ।
9: ਹਾਂਜੀ, ਤੇ ਇੱਦਾਂ ਵਾ ਭਾਜੀ,
0: ਚੂਹੇ ਵਾਲੀ ਪਿੰਡ ਹੈਗਾ, ਇਹ ਕਿੱਥੇ ਪੈਂਦਾ ਜੀ?
9: ਇਹ ਭਾਜੀ ਬਟਾਲੇ ਤੋਂ ਅਲੀਵਾਲ ਵੱਲ ਜਾਂਦੇ ਆ ਨਾ
0: ਜੀ,
9: ਸੋਰੀ ਕਿਲੇ ਵੱਲ ਜਾਂਦੇ ਆ, ਉਹਦੇ ਰਾਜ ਹੈ ਭਾਜੀ।
0: ਅੱਛਾ, ਇਹ ਨਾ ਕਈ ਤਾਂ ਪਿੰਡ ਇਹੋ ਜਿਹੇ ਆ ਕਿ ਮੈਨੂੰ ਲੱਗਦਾ ਕਿ ਕਈਆਂ ਨੂੰ ਤਾਂ ਦੱਸਦੇ ਵੀ ਸ਼ਰਮ ਆਉਂਦੀ ਵੀ ਅਸੀਂ ਕਿੱਥੋਂ ਆ।
9: ਹਾਂਜੀ ਹਾਂਜੀ, ਉਹ ਵੇਖੋ ਨਾ ਭਾਜੀ, ਅਸੀਂ ਮਤਲਬ ਮੈਂ ਹੁਣ ਸੋਚਿਆ, ਅਸੀਂ ਆਮ ਕਹੀਦਾ ਸੀ ਬਈ ਇਹ ਕਾਲੀ ਬਾਮਣੀ ਦਾ, ਕਾਲੀ ਬਾਮਣੀ ਤੋਂ ਮੁੰਡਾਈ ਵਾਲਾ।
0: ਅੱਛਾ ਜੀ,
9: ਹਾਂਜੀ, ਤੇ ਮਤਲਬ ਸਰਸਰੀ ਤੌਰ ਤੇ ਕਹਿ ਦੀਦਾ, ਨਾਂ ਪੁਰਾਣੇ ਰੱਖੇ ਆ, ਹੁਣ ਪਤਾ ਨੀ ਕੀ ਮਤਲਬ ਹੈਗੇ ਕੀ ਨਹੀਂ, ਹਨਾ।
0: ਇੱਕ ਮੋਗੇ ਦੇ ਕੋਲ ਮੈਂ ਪਿੰਡ ਸੁਣਦਾ ਹੁੰਦਾ, ਟੈਂਪੂ ਤੇ ਲਿਖੇ ਨੀ, ਆਪਾਂ ਆਮ ਪਿੰਡ ਪੜ੍ਹਦੇ ਤੇ ਲਿਖਿਆ ਚੜੈਕ,
2: ਚੜੈਕ,
9: ਓਕੇ। ਨਹੀਂ ਨਹੀਂ,
0: ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ,
9: ਥੈਂਕ ਯੂ ਜੀ, ਥੈਂਕ ਯੂ।
0: ਸੋ 905-673-3333। ਅੱਛਾ ਨਾ, ਅਸੀਂ ਰੇਡੀਓ ਪ੍ਰੋਗਰਾਮ ਉਡਾਨ ਦਾ ਨਾ ਇੱਕ ਆਪਣਾ ਸੋਸ਼ਲ ਮੀਡੀਆ ਪੇਜ ਆ, ਤੁਸੀਂ ਉਡਾਨ ਰੇਡੀਓ ਤੇ ਜਾਂ ਤੁਸੀਂ ਆਰ ਜੇ ਪ੍ਰਭ ਸੰਧੂ ਨਾਂ ਕਰਕੇ ਆਪਣਾ ਨਾ ਰੇਡੀਓ ਦਾ ਪੇਜ ਆ, ਤੁਸੀਂ ਉੱਥੇ ਜਾਓ, ਇੱਕ ਵੀਡੀਓ ਪਾਈ ਅਸੀਂ, ਇੱਕ ਬੜੀ ਖੂਬਸੂਰਤ ਵੀਡੀਓ ਆ, ਉਹ ਆ ਸੌਂ ਨੂੰ ਲੈ ਕੇ, ਬਚਪਨ 'ਚ ਖਾਧੀਆਂ ਸੌਂ, ਉਹ ਜਾ ਕੇ ਜ਼ਰੂਰ ਸੁਣਿਓ ਅਤੇ ਉੱਥੇ ਕਮੈਂਟ ਕਰਿਓ। ਦੱਸਿਓ ਕਿ ਤੁਸੀਂ ਕਿਹੜੀ ਸਹੁੰ ਖਾਂਦੇ ਸੀਗੇ, ਕਿਉਂਕਿ ਬਹੁਤ ਸਾਰੇ ਸੋਤਿਆਂ ਨੇ ਰੇਡੀਓ ਪ੍ਰੋਗਰਾਮ ਸੁਣਿਆ ਨਹੀਂ ਹੋਣਾਗਾ ਅਤੇ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਨਾਲ ਜੋੜਾਂਗੇ। ਸੋ ਰੇਡੀਓ ਉਡਾਨ ਔਫੀਸ਼ੀਅਲ ਆਪਣਾ ਇੰਸਟਾਗ੍ਰਾਮ ਦਾ ਪੇਜ ਆ, ਅਤੇ ਨਾਲੇ ਤੁਹਾਨੂੰ ਅਪਕਮਿੰਗ ਸ਼ੋਅ ਦੀ ਸਾਰੀ ਇਨਫੋਰਮੇਸ਼ਨ ਉੱਥੇ ਦਿਆ ਕਰਾਂਗੇ, ਨਾਲ ਬਹੁਤ ਸਾਰੀਆਂ ਟਿਕਟਾਂ ਵੀ ਆਪਾਂ ਗਿਵ ਅਵੇ ਕਰਦੇ ਹਾਂ ਹਮੇਸ਼ਾ ਇੱਕ ਸ਼ੋਅ ਜਦੋਂ ਆਉਂਦੇ ਆ, ਅਤੇ ਸਾਡੇ ਨਾਲ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਤੁਸੀਂ ਜ਼ਰੂਰ ਜੁੜੋ। ਜੀ ਸਰ, ਸਤਿ ਸ਼੍ਰੀ ਅਕਾਲ, 5053503553 ਵਾਲਿਓ ਜੀ ਆਇਆਂ ਨੂੰ
10: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ ਨੰਦਨ ਜੀ, ਹੈਗਾ ਪਿੰਡ ਮਿੱਠਾਪੁਰ।
0: ਮਿੱਠਾਪੁਰ
10: ਹਾਂਜੀ, ਹੁਸ਼ਿਆਰਪੁਰ ਹੈਗਾ ਮਿੱਠਿਆਲ।
0: ਮਿੱਠਿਆਲ
10: ਇੱਕ ਹੈਗਾ ਪਿੰਡ ਨਵਾਣੇ, ਉਹਦਾ ਨਾਮ ਅੱਜ ਕੱਲ੍ਹ ਬਦਲ ਕੇ ਰੱਖਦਾ ਹੈ, ਚੇਂਜ ਕਰਦਾ, ਨਾਮ ਚੇਂਜ ਕਰਦਾ। ਕਹਿੰਦੇ ਨਵਾਣੇ ਪਿੰਡ ਬਹੁਤ ਮਾੜਾ ਲੱਗਦਾ, ਕਹਿਣ ਨੂੰ ਵੀ ਨਵਾਣਿਆਂ ਚੱਲੇ ਨਵਾਣਿਆਂ ਚੱਲੇ ਆ, ਉਹਨੇ ਨਾਮ ਚੇਂਜ ਕਰਨਾ ਹੁਣ ਪਿੰਡ ਦਾ ਆਪਣਾ।
0: ਕੋਈ ਐਸਾ ਪਿੰਡ ਹੈ ਕਿ ਤੁਹਾਨੂੰ ਲੱਗਦਾ ਕਿ ਜਾਨਵਰ ਤੇ ਬਣਿਆ ਹੋਵੇ ਪਿੰਡ ਦੇ, ਦੱਸਦਿਆਂ ਨੂੰ ਵੀ ਸ਼ਰਮ ਆਵੇ ਪਿੰਡ ਵਾਲੇ ਨੂੰ?
10: ਨਹੀਂ ਇੱਦਾਂ ਸ਼ਰਮ ਨਹੀਂ, ਇੱਦਾਂ ਕੁੱਕੜ ਪਿੰਡ ਜਿੱਦਾਂ ਲਾਗੇ ਪੈਣਾ ਪੈਂਦਾ ਨਾ।
0: ਓਕੇ,
10: ਤੁਹਾਡੇ ਇੱਧਰ ਮਾਲਵਾ ਦਾ ਬਹੁਤ ਆ, ਕੱਟਿਆਂ ਵਾਲੀ, ਝੋਟਿਆਂ ਵਾਲੀ, ਬੋਰੀ ਵਾਲਾ, ਬੋਰੀ ਵਾਲਾ ਕੁੱਤਾ ਇੱਦਾਂ।
0: ਜੀ ਜੀ ਬਿਲਕੁਲ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-33-37। ਪਰ ਐਸਾ ਕੋਈ ਪਿੰਡ ਨਹੀਂ ਦੱਸਿਆ ਜਿਹਨੂੰ ਸੁਣ ਕੇ ਯਾਰ ਲੱਗੇ ਯਾਰ ਆਹ ਵੀ ਪਿੰਡ ਹੈਗਾ, ਬਹੁਤ ਐਸੇ ਪਿੰਡ ਆ।
2: ਮੇਰੇ ਜ਼ਹਿਨ 'ਚ ਵੀ ਇੱਕ ਪਿੰਡ ਆ ਰਿਹਾ ਜੀ,
0: ਹੁੰਦੇ ਫਿਰ,
2: ਪਰ ਮੈਂ ਤਾਂ ਉਹ ਅਖੀਰ 'ਚ ਦੱਸੂ।
0: ਅੱਛਾ, ਸਰਪ੍ਰਾਈਜ਼ ਆ,
2: ਜੇ ਕਿਸੇ ਨੇ ਬੁੱਝ ਲਿਆ
0: ਹਾਂ
2: ਫਿਰ ਉਹਨਾਂ ਨੂੰ ਪਿੰਡ ਆਫ ਦਾ ਨੇਮ ਆਫ ਪਿੰਡ ਨੇਮ ਆਫ ਦਾ ਡੇ ਦੇ ਦਾਂਗੇ।
0: ਅੱਛਾ, ਰੇਡੀਓ ਆਫ ਦਾ ਡੇ, ਲਿਸਨਰ ਆਫ ਦਾ ਡੇ। ਸੋ ਬੜਾ ਸੋਹਣਾ ਨਾਮ ਆ ਰਿਹਾ ਸਕਰੀਨ 'ਤੇ, ਸ਼ਬੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ।
11: ਬਸ ਵਧੀਆ ਵੀਰ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ ਪਿਆ
0: ਜੀ।
11: ਭਾਜੀ ਮੈਂ ਨਾ ਇੱਧਰ ਬੋਰ ਜੋਬ ਕਰਦਾ ਸੀ, ਤੇ ਉੱਥੇ ਪਿੰਡ ਸੀ ਡੰਗਰ ਖੇੜਾ।
0: ਡੰਗਰ ਖੇੜਾ,
11: ਉਹੀ ਖੇੜਾ
0: ਥੋੜਾ ਨਾਮ ਬਹੁਤ ਸੋਹਣਾ ਜੀ, ਸ਼ਬੇਕ ਸਿੰਘ। ਮੈਨੂੰ ਜਨਰਲ ਸ਼ਬੇਕ ਸਿੰਘ ਉਹਨਾਂ ਦਾ ਯਾਦ ਆ ਗਿਆ ਤੁਹਾਡਾ ਨਾਮ ਸੁਣ ਕੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਯਾਰ, ਬੜਾ ਖੂਬਸੂਰਤ ਨਾਮ ਆ ਸੁਬੇਕ ਸਿੰਘ। ਦੇਖੋ ਸੂਰਮਿਆਂ ਦੇ ਨਾਮ ਹੋਇਆ ਕਰਦੇ, ਜਦੋਂ ਏਦਾਂ ਦੇ ਨਾਮ ਸਾਹਮਣੇ ਆਉਂਦੇ ਨਾ ਤਾਂ ਸੂਰਮੇ ਯਾਦ ਆ ਜਾਂਦੇ ਆ।
2: ਮੈਂ ਉਹੀ ਕਹਿੰਦਾ ਕਈ ਵਾਰ ਪਿੰਡ ਵੀ ਪਛਾਣ ਬਣ ਜਾਂਦਾ ਬੰਦੇ ਦੀ, ਜਿਵੇਂ ਹੁਣ ਦਲਜੀਤ ਦੋਸਾਂਝ ਦਾ ਲਾ ਲਈ, ਉਹਨਾਂ ਨੇ ਦੋਸਾਂਝ ਪਿੰਡ ਦਾ ਨਾਮ
0: ਸਿੱਧੂ ਮੂਸੇ
2: ਵਾਲਾ ਲਾ ਲਈਏ
0: ਜੀ, ਬਿਲਕੁਲ,
2: ਉਹਨਾਂ ਨੇ ਧਰਮਪੁਰਾ, ਹਾਂਜੀ ਉਹ ਦੇ
0: ਆਰਨੇ ਤਾਂ ਹੁਣ ਤਾਂ ਆਰਨੇ ਤਾਂ ਆਰਨੇ ਤਾਂ ਹੋਣੀ ਬਲੀਏ, ਹੁਣ ਤਾਂ ਨਵੰਬਰ ਅਕਤੂਬਰ ਚ ਕਰੜੇ ਹੋ ਜਾਓ, ਆਰਨੇਤ ਬਾਈ ਆ ਰਿਹਾ। ਅੱਛਾ, ਸਭ ਤੋਂ ਵੱਡੀ ਗੱਲ ਆ ਕਿ ਆਰਨੇਤ ਬਾਈ ਪਹਿਲੀ ਵਾਰੀ ਆ ਰਿਹਾ, ਸੋ ਟੋਰਾਂਟੋ ਦੇ ਵਿੱਚ ਆਰਨੇਤ ਬਾਈ ਪਹਿਲੀ ਵਾਰੀ ਆ ਰਿਹਾ, ਸੋ ਕਰੜੇ ਹੋ ਜਾਓ, ਬਸ ਆਪਾਂ ਰੌਣਕਾਂ ਲਾਉਣੀਆਂ ਜੀ। 9400 ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
12: ਹੈਲੋ ਕਬੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ।
12: ਅੱਛਾ,
0: ਦਾਰੂ ਵੀ ਹੈਗਾ?
12: ਹਾਂਜੀ,
0: ਉੱਥੇ ਸਾਰੇ ਫਿਰ ਪਿਆਕੜੀ ਹੋਣੇ ਆ। ਦਾਰੂ ਦੇ ਵੀ ਦੋ ਮਤਲਬ ਬਣਦੇ, ਇੱਕ ਤਾਂ ਦਵਾਈ ਦਾਰੂ ਵੀ ਹੁੰਦਾ, ਆਪਣੇ ਬਜ਼ੁਰਗ ਕਿਆ ਕਰਦੇ ਸੀ, ਤੇ ਉਹ ਤਾਂ ਸਾਡੇ ਦਿਮਾਗ ਚ ਪਹਿਲਾਂ ਉਹੀ ਹੋਣਾ ਜੋ ਸਾਡੇ ਦਿਮਾਗ ਚ। ਆ ਵੇਖੋ ਕਿਵੇਂ 28-25 ਦਾ ਕਿੱਡਾ ਹਾਸਾ ਆ ਨਾਲ, ਵੇਖੋ। ਹੱਸੋ ਹੱਸੋ, ਬਣਦਾ ਤੁਹਾਡਾ। ਸੂਰ ਵੀ ਹੈਗਾ? ਤੇ ਮੈਂ ਤਾਂ ਇਹ ਜਿਹੜੇ ਪਿੰਡਾਂ ਵਾਲੇ ਵਿਚਾਰੇ ਉਹ ਤਾਂ ਕਹਿੰਦੇ ਵੀ ਸੂਰ ਜਾਣਾ, ਮੈਂ ਸੂਰ ਵਾਲਿਆਂ ਦਾ ਜਾਣਾ। ਸੂਰ ਪਿੰਡ ਦੇ ਕੀ ਕਹਿੰਦੇ ਹੋਣੇ? ਉੱਥੇ ਲੋਕੀ ਰਿਸ਼ਤਾ ਰੁਸ਼ਤਾ ਕਰਦੇ ਹੁੰਦੇ ਕੁੜੀ ਦਾ, ਕਹਿੰਦੇ ਹੁੰਦੇ ਆ ਤੁਹਾਡੇ ਪਿੰਡ ਦਾ ਨਾਮ ਹੀ ਨਹੀਂ ਸਹੀ ਗਿਆ, ਅਸੀਂ ਇੱਥੇ ਨਹੀਂ ਰਿਸ਼ਤਾ ਕਰਨਾ, ਸਾਨੂੰ ਤੁਹਾਡੇ ਪਿੰਡ ਦਾ। ਬੰਦੇ ਕਿੱਦਾਂ ਦੇ ਹੋਣੇ ਉੱਦਾਂ ਦੇ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਬਹੁਤ ਸਾਰੀਆਂ ਕਾਲਸ ਆ ਬਾਈ, ਤੁਸੀਂ ਕੋਈ ਇਹੋ ਜਿਹਾ ਨਾਂ ਦੱਸੋ ਜਿਹੜਾ ਸਾਨੂੰ ਨਾਂ ਸੁਣਿਆ ਹੋਵੇ, ਇਹੋ ਜਿਹਾ ਵੀ ਮਤਲਬ ਪਿੰਡਾਂ ਦੇ ਨਾਂ ਗੂਗਲ ਨਾ ਕਰਿਓ ਪਰ, ਅਤੇ 2825 ਸੱਜਣੋ ਕਿਵੇਂ ਹੋ?
13: ਹਾਂ ਠੀਕ ਹੈ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਗੁਰਨਾਮ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
13: ਹਾਂਜੀ ਮੈਂ ਕਿਹਾ ਦੇਖੋ ਤੁਹਾਡੀ ਪਰਮਾਤਮਾ ਲੰਮੀ ਉਮਰ ਕਰੇ, ਤੁਸੀਂ ਮਤਲਬ ਆਪਣੇ ਆਪਣੇ ਦਲਜੀਤ ਦਸਾਂਝ ਦੇ ਪਿੰਡ ਦਾ ਨਾਂ ਲਿਆ ਜਿੱਦਾਂ,
2: ਹਾਂਜੀ,
13: ਤੇ ਉਧਰਲੀ ਸਾਈਡ ਤੇ ਮੇਰੇ ਜਿੱਦਾਂ ਨਾਨਕੇ ਆ ਨਾਲੇ 1-2 ਕਿਲੋਮੀਟਰ ਤੇ, ਹਨਾ
2: ਜੀ, ਵਾਹ ਜੀ ਵਾਹ।
13: ਹਾਂ ਜਲੰਧਰ ਜ਼ਿਲ੍ਹੇ ਚ ਪੈਂਦਾ ਜਿੱਦਾਂ, ਤੇ ਪਲੱਸ ਇੱਕ ਪਿੰਡ ਹੈਗਾ ਆ ਉਹਦੇ ਕੋਲ ਹੀ ਆ, ਬੜੀਆਂ ਦਸਾਂਝਾਂ ਦੇ ਕੋਲ, ਆਪਣੇ ਦਲਜੀਤ ਦਸਾਂਝ ਦੇ ਪਿੰਡ ਦੇ ਕੋਲ, ਮਡਾਲੀ,
0: ਮਡਾਲੀ,
2: ਮਡਾਲੀ,
13: ਹਾਂ ਮਡਾਲੀ ਪਿੰਡ, ਜਿਹੜੀ ਆਪਣੇ ਲੜਨ ਵਾਲੀ ਨੀ ਹੁੰਦੀ ਇੱਕ।
0: ਅੱਛਾ
13: ਤੁਹਾਨੂੰ ਦੱਸੋ?
0: ਹਾਂ ਬਿਲਕੁਲ ਬਿਲਕੁਲ।
13: ਹਾਂ ਇਹ ਸੀਗੀ ਮੈਂ ਕਿਹਾ,
0: ਤੁਸੀਂ ਰਹੋ ਲਾਈਨ ਤੇ, ਮੈਨੂੰ ਇੱਕ ਸੈਕਿੰਡ ਦਿਓ, ਮੈਂ ਕਾਲ ਲੈ ਲਾਂ, ਬਹੁਤ ਸਾਰੀਆਂ ਕਾਲਸ ਨੇ ਜੀ। ਸਰ 783 ਵਾਲਿਓ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
14: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
14: ਵੀਰ ਜੀ ਤੁਹਾਡੇ ਪਿੰਡਾਂ ਦੇ ਇੱਕ ਬੱਕਣ ਵਾਲਾ ਵੀ ਤੇ ਗੱਜਣ ਵਾਲਾ ਵੀ ਹੈ ਜੀ।
0: ਗੱਜਣ ਵਾਲਾ? ਹਾਂ ਮੇਰੇ ਮੇਰੇ ਦਾਦਾ ਜੀ ਦਾ ਨਾਮ ਗੱਜਣ ਸਿੰਘ ਸੀ।
2: ਗੱਜਣ ਵਾਲਾ ਸਾਡੇ ਵੀ ਕਿਸੇ ਸੂਰਮੇ
14: ਦਾ ਨਾਮ, ਗੱਜਣ ਵਾਲਾ ਪਿੰਡ, ਗੱਜਣ ਵਾਲੇ ਪਿੰਡ ਦੀ ਸਿਫਤ ਹੈ ਜੀ। ਉਸ ਪਿੰਡ ਦਾ ਕੋਈ ਕੇਸ ਅੱਜ ਤੱਕ ਥਾਣੇ ਨਹੀਂ ਗਿਆ ਗਾ।
0: ਅੱਛਾ ਜੀ,
14: ਮੇਰੇ
0: ਮੈਂ ਉਧਰ ਦੀ ਆ ਜੀ, ਬਸ ਮੈਂ ਕੋਟਕਪੂਰੇ ਦੇ ਲਾਗੇ ਮੇਰਾ ਪਿੰਡ ਹੈ ਜੀ।
14: ਹਾਂ ਮੋਗੇ ਦੇ ਕੋਲੇ ਹੈ ਦੋਨੋਂ ਪਿੰਡ।
0: ਮੈਨੂੰ ਜਿਹੜਾ ਕੋਈ ਪੁੱਛ ਲਵੇ ਕਹਿ ਦੇਣਾ ਇਹੀ ਮੇਰਾ ਪਿੰਡ ਆ ਬਸ।
14: ਇੱਕ ਪਟਿਆਲਾ ਰੋਡ ਤੇ ਚੌਰ ਵਾਲਾ ਜੀ।
0: ਚੌਰ ਵਾਲਾ?
2: ਚੌਰ,
14: ਹਾਂਜੀ।
0: ਓਕੇ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।
14: ਕੁੱਕੜ ਮਾਜਰਾ ਵੀ ਹੈ ਜੀ।
0: ਅੱਛਾ ਕੁੱਕੜ ਮਾਜਰਾ, ਹਾਂਜੀ। ਅੱਛਾ ਕੱਲਾ ਕੁੱਕੜ ਪਿੰਡ ਵੀ ਹੈਗਾ, ਕੁੱਕੜ ਮਾਜਰਾ ਵੀ ਹੈਗਾ?
14: ਕੁੱਕੜ ਸਰਹੰਦ ਕੋਲੇ ਹੈ ਜੀ।
0: ਸਰਹੰਦ ਕੋਲੇ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਸ ਨੇ, ਬਲਵੀਰ ਧਾਮੀ ਜੀ ਵੀ ਲਾਈਨ ਤੇ ਨੇ, 2825 ਵਾਲਿਓ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
13: ਹਾਂ ਮਗਰਲੀ, ਚਲੋ ਆਪਾਂ ਫਿਰ ਆਪਣਾ ਦੱਸ ਦਿੰਦੇ ਹਾਂ। ਇੱਕ ਹੈਗਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਚ ਅੰਬਾਲੀ,
0: ਅੰਬਾਲੀ,
13: ਹਾਂ ਮਤਲਬ ਅੰਬਾ ਅੰਬਾ ਦੇ ਨਾਂ ਤੇ ਬਣਿਆ ਹੋਇਆ ਹੈ।
0: ਪੇੜ ਪੌਦਿਆਂ ਦੇ ਬਹੁਤ ਨਾਮ ਆ ਸਾਡੇ, ਕਿੱਕਰ ਵਾਲਾ ਵੀ ਹੈਗਾ, ਝਾੜੀ ਵਾਲਾ ਵੀ ਹੈਗਾ, ਹਨਾ ਬੂਟੇ ਵਾਲੀ ਵੀ ਹੈਗਾ, ਪਿੱਪਲਾਂ ਵਾਲੀ ਵੀ ਹੈਗਾ, ਪਿਪਲੀ ਵੀ ਹੈਗਾ, ਤੂਤਾਂ ਵੀ ਹੈਗਾ, ਰੁੱਖਾਂ ਦੇ ਬੜੇ ਨਾਮ ਆ।
2: ਪਰ ਉਹ ਨੀ ਹੈਗਾ ਜਿਹੜਾ ਮੈਂ ਸੋਚਿਆ ਜੀ।
0: ਹਾਂ ਉਹ ਫਿਰ ਹੁਣ ਦੱਸੋ ਬਾਈ ਕੋਈ ਸੋਚੋ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3333 ਜੁੜਿਓ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ, ਅਤੇ ਬਹੁਤ ਸਾਰੀਆਂ ਕਾਲਸ ਨੇ, ਬਹੁਤ ਸਾਰੇ ਸਰੋਤੇ ਜੁੜੇ ਹੋਏ ਨੇ, ਸਾਰੀਆਂ ਹੀ ਲਾਈਨ ਬਿਜ਼ੀ ਨੇ, ਅਤੇ ਬਹੁਤ ਪਿਆਰ ਤੁਹਾਡਾ, ਤੁਸੀਂ ਇੰਨਾ ਪਿਆਰ ਦਿੰਦੇ ਹੋ ਯਾਰ, ਇੰਨੀਆਂ ਕਾਲਸ ਤੁਸੀਂ ਕਰਦੇ ਹੋ, ਅਤੇ ਤੁਹਾਡੇ ਪਿੰਡਾਂ ਦੇ ਨਾਮ ਤੁਸੀਂ ਬਹੁਤ ਖੂਬਸੂਰਤ ਲੈ ਰਹੇ ਹੋ, ਅਤੇ ਪਿੰਡਾਂ ਦੇ ਨਾਮ ਨਾਲ ਵੈਸੇ ਹੀ ਤੁਹਾਨੂੰ ਨਾ ਜਿਵੇਂ ਨਹੀਂ ਕਹਿੰਦੇ ਕਿ ਉਹ ਰੂਹ ਖੇਡ ਜਾਂਦੀ ਤੁਹਾਡੀ।
2: ਹਾਂਜੀ,
0: ਅਤੇ ਪਿੰਡਾਂ ਦੇ ਜਾਏ ਹਾਂ ਅਸੀਂ, ਸੋ ਪਿੰਡਾਂ ਦੀ ਗੱਲ ਕਰਦੇ ਹਾਂ, ਸਾਨੂੰ ਪਿੰਡਾਂ ਦਾ ਚੇਤਾ ਆ ਜਾਂਦਾ। ਸੋ 905-673-3333 ਪ੍ਰੋਗਰਾਮ ਦੇ ਸਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-453-2225, ਅਤੇ ਨਾਲ ਦੀ ਨਾਲ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਾਡੇ ਪ੍ਰਾਊਡ ਸਪੋਂਸਰ ਨੇ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਲੰਬੇ ਸਮੇਂ ਤੋਂ ਸਾਡੇ ਨਾਲ ਹੋਲਡ 'ਤੇ ਨੇ। ਸੋ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਕੀ ਹਾਲ ਚਾਲ ਜੀ?
15: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਮੈਂ ਕਿਹਾ ਪਹਿਲਾਂ ਤਾਂ ਮੈਂ ਕੁਐਸਚਨ ਪਾਸ ਕਰ ਦਿੰਦੀ ਹਾਂ।
0: ਪਰ ਤੁਸੀਂ ਵੀ ਜਦੋਂ ਇਧਰ ਉਧਰ ਟਰੈਵਲ ਕਰਦੇ ਸੀ, ਬਹੁਤ ਸਾਰੇ ਪਿੰਡਾਂ ਦੇ ਨਾਮ ਤਾਂ ਤੁਸੀਂ ਵੀ ਪੜ੍ਹਦੇ ਹੋਵੋਗੇ। ਆਪ ਰੱਖਾ ਤਾਂ ਬੰਦ ਨੀ ਨਾ ਕਰਦੇ, ਟਰੈਵਲ ਤਾਂ ਤੁਸੀਂ ਪਿੰਡਾਂ ਚ ਕਰਦੇ ਹੋਵੋਗੇ।
15: ਟਰੈਵਲ ਵੀ ਘੱਟ ਹੀ ਕੀਤਾ ਹੈਗਾ ਜੀ।
0: ਤੁਸੀਂ ਚੰਡੀਗੜ੍ਹ ਚ ਟਰੈਵਲ ਕੀਤਾ ਸਾਰਾ?
15: ਚੰਡੀਗੜ੍ਹ
0: ਦੇ ਸੈਕਟਰਾਂ ਬਾਰੇ ਦੱਸ ਦੋ ਸਾਨੂੰ, ਸਾਨੂੰ ਪਤਾ ਨਹੀਂ ਹੈ।
15: ਉਹਦੇ ਲਈ ਕੁਝ ਡਿਫਰੈਂਟ ਸ਼ੋਅ ਕਰਨਾ ਪੈਣਾ
0: ਸਾਨੂੰ। ਬਿਲਕੁਲ। ਅੱਛਾ ਚੰਡੀਗੜ੍ਹ ਵੀ ਵੇਖੋ, ਪੰਜਾਬ ਦੇ ਹਰ ਨੌਜਵਾਨ ਨੂੰ ਚਾਹ ਹੁੰਦਾ ਸੀਗਾ ਕਿਤੇ ਵੀ ਜੋ ਮੈਂ ਥੋੜਾ ਜਿਹਾ ਵੱਡਾ ਹੋਵਾਂ ਤੇ ਮੈਂ ਚੰਡੀਗੜ੍ਹ ਗੇੜਾ ਮਾਰ ਕੇ ਆਵਾਂ, ਤੇ ਗੇੜਾ ਮਾਰ ਕੇ ਆਈਏ। ਮੈਨੂੰ 2000 ਮੇਰਾ ਚਾਅ ਸੀਗਾ, ਪਰ ਮੇਰਾ ਚਾਅ ਬਹੁਤ ਤਸੱਲੀ ਨਾਲ ਪੂਰਾ ਹੋਇਆ।
2: ਕਿਵੇਂ?
0: ਉਹ ਮੇਰੀ ਜੌਬ ਹੀ ਲੱਗ ਗਈ ਉੱਥੇ। ਪਹਿਲਾਂ ਮੈਂ ਆਈਟੀ ਪਾਰਕ 'ਚ ਬਹੁਤ ਚਿਰ ਕੰਮ ਕੀਤਾ, ਫਿਰ ਮੈਨੂੰ ਸੋਹਾਣੇ ਪਿੰਡ 'ਚ ਜਿਹੜਾ ਅਕਾਲ ਆਈ ਹੋਸਪਿਟਲ ਉੱਥੇ ਉਹਦਾ 'ਚ ਕੰਸਟਰਕਸ਼ਨ ਦਾ, ਮੈਂ ਐਕਚੁਅਲੀ ਸਿਵਲ ਇੰਜੀਨੀਅਰ ਹਾਂ ਰਸ਼ਮੀ ਜੀ।
15: ਅੱਛਾ ਜੀ।
0: ਸੋ ਫਿਰ ਉੱਥੇ 70 ਸੈਕਟਰ ਦੇ ਵਿੱਚ ਐਵਰੀ ਟਾਵਰ 'ਚ ਕੰਮ ਕਰਨ ਨੂੰ ਮਿਲਿਆ, ਆਈਟੀ ਪਾਰਕ 'ਚ ਬੜਾ ਚਿਰ ਕੰਮ ਕੀਤਾ। ਸੋ ਫਿਰ ਮੈਨੂੰ ਮਤਲਬ ਹੁਣ ਤਾਂ ਚੰਡੀਗੜ੍ਹ ਮੈਂ ਵੀ ਕਹਿ ਸਕਦਾ ਕਿ ਮੈਂ ਚੰਡੀਗੜ੍ਹ, ਪਰ ਮੇਰੀਆਂ ਗੱਲਾਂ ਬਾਤਾਂ ਤਾਂ ਬੰਦਾ ਹਿਸਾਬ ਲਾ ਲੈਂਦਾ ਵੀ ਨਹੀਂ ਬਾਈ ਤੂੰ ਨੀ।
15: ਨਹੀਂ ਮੈਨੂੰ ਵੀ ਅਗਰ ਮੈਂ ਚੰਡੀਗੜ੍ਹ ਕਿਸੇ ਨੂੰ ਕਹਿੰਦੀ ਜੇ ਪੁੱਛਦੇ ਨੇ ਨਾ, ਫਿਰ ਕਹਿੰਦੇ ਖਾਸ ਚੰਡੀਗੜ੍ਹ ਤੋਂ ਸਪੈਸ਼ਲ ਨਾਲ ਕਿੱਥੇ ਰਹਿੰਦੇ, ਕਿਉਂਕਿ ਬਹੁਤ ਸਾਰੇ ਨਾਲ ਲੱਗਣ ਜਿਵੇਂ ਤੁਸੀਂ ਕਹਿ ਰਹੇ ਮੌਲੀ ਇੱਧਰ ਉੱਧਰ ਸਾਰੇ ਚੰਡੀਗੜ੍ਹ ਹੀ ਕਹਿ ਦਿੰਦੇ ਨੇ
0: ਜੀ ਬਿਲਕੁਲ।
15: ਜਸਟ ਲਾਈਕ ਕਿ ਅਗਰ ਸਾਨੂੰ ਹੁਣ ਕੋਈ ਪੁੱਛੇ ਕਿੱਥੇ ਰਹਿੰਦੇ ਸੀ, ਟੋਰਾਂਟੋ ਕਹਿ ਦਿੰਦੇ ਆ, ਤੇ ਵੀ ਸੌਖਾ ਸਮਝ ਆ ਜਾਂਦਾ ਹੈਗਾ
0: ਜੀ ਬਿਲਕੁਲ। ਨਹੀਂ ਤੁਹਾਡੀ ਤਾਂ ਬੋਲ ਬਾਣੀ ਤਾਂ ਲੱਗਦਾ, ਜਿੰਨੇ ਤੁਸੀਂ ਇੰਟਲੈਕਚੁਅਲ ਜਿਹੀਆਂ ਗੱਲਾਂ ਕਰਦੇ ਹੋ, ਲਿਮਿਟਡ ਜੀਆਂ, ਸਿਆਣੇ, ਸਾਫ਼ ਸੁਥਰੀ ਗੱਲ,
15: ਤੁਹਾਨੂੰ
0: ਲੱਗਦਾ ਕਿ ਚੰਡੀਗੜ੍ਹ ਤੋਂ ਹੋਵੋਗੇ, ਮੰਨ ਜਾਂਦੇ ਸੀ। ਸੋ ਆਪਾਂ ਹੁਣ ਸਰੋਤਿਆਂ ਨੂੰ ਵੀ ਇੰਟਲੈਕਚੁਅਲ ਥੋੜ੍ਹੀ ਜਿਹੀ ਨੌਲੇਜ ਦੇ ਲਈਏ, ਕਿਉਂਕਿ ਅਸੀਂ ਆਪਾਂ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਸਭ ਤੋਂ ਜ਼ਿਆਦਾ ਨਾ ਮੁੱਦਾ ਸਾਡਾ ਜੇ ਫਾਈਨੈਂਸ਼ੀਅਲ ਸਾਡੇ ਹਿੱਲ ਜਾਣ ਤਾਂ ਸਾਰਾ ਕੁਛ ਹੀ ਹਿੱਲ ਜਾਂਦਾ, ਥੋੜ੍ਹੀ ਲਾਈਫ ਹੀ ਹਿੱਲ ਜਾਂਦੀ ਆ। ਜੇ ਫਾਈਨੈਂਸ਼ੀਅਲ ਤੁਹਾਡੇ ਕੰਟਰੋਲ 'ਚ ਰਹਿਣ, ਖਾਸ ਕਰਕੇ ਮੌਰਗੇਜ, ਲੋਨਸ, ਜੇ ਸਾਡੇ ਡੈਟ ਕੰਸੋਲ, ਜੇ ਡੈਟ, ਉਹ ਮੈਨੂੰ ਲੱਗਦਾ ਕਿ ਰਸ਼ਮੀ ਜੀ ਬਹੁਤ ਘੱਟ ਐਸੇ ਰੇਅਰ ਲੋਕ ਹੋਣਗੇ ਜਿਹਨਾਂ ਦਾ ਡੈਟ ਨਾ ਹੋਵੇ ਕੈਨੇਡਾ 'ਚ, ਪਰ ਜਿਹਨਾਂ ਨੇ ਪਲਾਨਿੰਗ ਸਹੀ ਕੀਤੀ ਆ ਉਹਨਾਂ ਦੇ ਡੈਟ ਉਹ ਮੇਨਟੇਨ ਰਹਿੰਦੇ ਆ, ਲਾਈਫ ਹੀ ਮੇਨਟੇਨ ਰਹਿੰਦੀ ਆ। ਸੋ ਦਿਓ ਪਿਆਰਾ ਜਿਹਾ ਮੈਸੇਜ, ਤੇ ਜਿਹੜੇ ਦੋਸਤ ਸਾਡੇ ਲਾਈਨ 'ਤੇ ਆ ਪਲੀਜ਼, ਲਾਈਨ ਸਾਰੀਆਂ ਬਿਜੀ ਨੇ, ਰਣਵੀਰ ਜੀ, ਬਲਵੀਰ ਜੀ, ਅੱਛਾ ਨਾਲ ਦੇਖੋ ਇੱਕੋ ਜਿਹੀ ਆ ਗਈ, ਸੋ ਗੁਰਜੀਤ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ 7172 ਬਹੁਤ ਸਾਰੇ ਸਰੋਤੇ ਲਾਈਨ 'ਤੇ ਨੇ। ਉਸ ਤੋਂ ਬਾਅਦ ਫਿਰ ਪਿੰਡਾਂ ਵੱਲ ਗੱਡੀ ਪਾਉਣੇ ਆ, ਆ ਚੰਡੀਗੜ੍ਹ ਹੋ ਆਈਏ ਮਾੜਾ ਜਿਹਾ ਜੀ। ਰਸ਼ਮੀ ਜੀ
15: ਜੀ ਕੋ ਇੱਕ ਮੈਸੇਜ ਰੱਖਾਂਗੇ ਜੀ, ਰਿਨਿਊਅਲ ਆ ਰਿਹਾ ਹੈਗਾ, ਅਗਰ ਹਮੇਸ਼ਾ ਇੱਕ ਸੈਕਿੰਡ ਓਪੀਨੀਅਨ ਲਓ, ਭਾਵੇਂ ਰੇਟ ਵਾਸਤੇ ਹੀ ਕੀ ਆਪਸ਼ਨਸ ਹੋਰ ਬਣ ਸਕਦੇ ਆ, ਕਿਉਂਕਿ ਸਭ ਤੋਂ ਸੌਖਾ ਤਰੀਕਾ ਕੀ ਹੈ, ਰਿਨਿਊਅਲ ਪੈਕੇਜ ਆਉਂਦਾ, ਅਸੀਂ ਸਾਈਨ ਕਰਦੇ ਹਾਂ ਤੇ ਵਾਪਸ ਕਰਦੇ ਹੈਗੇ ਆ, ਬਟ ਐਟ ਦ ਸੇਮ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਿਸ ਕਰਨੀਆਂ ਨੇ, ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ, ਕਿਉਂਕਿ ਉਸ ਵੇਲੇ ਸਾਨੂੰ ਕੋਈ ਪੈਨਲਟੀ ਨਹੀਂ ਪੈ ਰਹੀ, ਅਸੀਂ ਆਪਣੀ ਟਰਮ ਪੂਰੀ ਖਤਮ ਕਰ ਲਈ ਹੈਗੀ ਹੈ, ਤੇ ਕੀ ਕਰ ਸਕਦੇ ਹੋ, ਚੇਂਜਿਸ ਕਿਸ ਤਰ੍ਹਾਂ ਦੀ ਆ, ਭਾਵੇਂ ਰੇਟ ਵਧੀਆ ਮਿਲ ਰਿਹਾ ਬਟ ਪੇਮੈਂਟ ਜ਼ਿਆਦਾ ਕਿ ਐਮੋਟਾਈਜੇਸ਼ਨ 20 ਸਾਲ ਦੀ ਰਹਿ ਗਈ ਹੈ, ਅਸੀਂ ਵਾਪਿਸ ਉਹਨੂੰ ਰੀਸੈਟ ਕਰ ਸਕਦੇ ਹਾਂ 30 ਸਾਲ ਦੇ, ਕਿਸੇ ਦਾ ਨਾਮ ਘਟਾਉਣਾ ਹੈਗਾ ਜਾਂ ਪਵਾਉਣਾ ਹੈਗਾ, ਉਹ ਰਿਨਿਊਅਲ ਟਾਈਮ ਤੇ ਹੋ ਸਕਦਾ ਹੈ ਈਜ਼ੀਲੀ, ਜਾਂ ਤੁਸੀਂ ਘਰ ਚੋਂ ਪੈਸੇ ਕੱਢਣੇ ਨੇ, ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜ ਕਰਨੀ ਹੈਗੀ ਹੈ, ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ, ਜੇ ਕੋਈ ਵੀ ਚੇਂਜਿਸ ਨਹੀਂ ਕਰਨੀਆਂ ਤਾਂ ਵੀ ਰੇਟ ਵਾਸਤੇ ਇੱਕ ਵਾਰ ਜ਼ਰੂਰ ਕਾਲ ਕਰੋ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੋਈ ਬੈਟਰ ਆਪਸ਼ਨ ਬਣ ਸਕਦੀ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੇ ਹਾਂ ਜੀ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ। ਰਸ਼ਮੀਤ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ, ਜਾਂ ਤੁਸੀਂ ਗੂਗਲ ਹੀ ਕਰ ਲਓ ਸਿੱਧਾ RASHMEET ਕੌਰ ਫਰੋਮ ਅਕਾਲ ਮੌਰਗੇਜ, ਤੇ ਸਾਰੀਆਂ ਤੁਹਾਡੀਆਂ ਮੌਰਗੇਜ ਦੀਆਂ ਮੁਸ਼ਕਲਾਂ ਦਾ ਹੱਲ ਕਰ ਦੇਣਗੇ। ਸੋ ਨਾਲ ਦੀ ਨਾਲ ਬਲਵੀਰ ਧਾਮੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲੰਬੇ ਸਮੇਂ ਤੋਂ ਹੋਲਦੇ ਹੋ ਜੀ।
16: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
16: ਪਿੰਡ ਨਾ ਵਧੀਆ ਚੱਲੇ ਨੇ, ਪਿੰਡਾਂ ਦਾ ਪਤਾ ਲੱਗ ਜਾਂਦਾ ਹੋਰ ਜਾਨਵਰਾਂ ਦਾ ਨਾਲ ਹੈ ਸਾਡਾ ਪਿੰਡ ਸ਼ੇਰ ਸਿੰਘ ਵਾਲਾ ਜੀ, ਇੱਥੇ ਫਰੀਦਕੋਟ ਕੋਲ।
0: ਕਿਹੜਾ ਪਿੰਡ ਜੀ?
16: ਸ਼ੇਰ ਸਿੰਘ ਵਾਲਾ।
0: ਸ਼ੇਰ ਸਿੰਘ ਵਾਲਾ
16: ਝੋਟੀ
0: ਵਾਲਾ, ਹਾਂ ਝੋਟੀ ਵਾਲਾ ਤਾਂ ਮੈਨੂੰ ਪਤਾ ਜੀ, ਇਹ ਤਾਂ ਗੋਲੇ ਵਾਲੇ ਦੇ ਕੋਲ।
16: ਹਾਂਜੀ ਇੱਧਰ ਇੱਧਰ ਇੱਧਰ ਪਿੰਡ ਆ ਜਾਂਦੇ।
0: ਹਾਂਜੀ ਹਾਂਜੀ, ਮੈਂ ਤਾਂ ਕਨੈਕਟਰ ਵਾਂਗੂ, ਮੈਨੂੰ ਬਾਹਲੇ ਪਿੰਡਾਂ ਦਾ ਪਤਾ, ਨਾਲ ਦੀ ਨਾਲ ਦੱਸ ਦਿੰਦਾ ਮੈਂ। ਬੱਸਾਂ ਵਾਲੇ ਜਿਹੜੇ ਕਨੈਕਟਰ ਹੁੰਦੇ ਨਾ, ਖਾਸ ਕਰਕੇ ਉਹਨਾਂ ਨੂੰ ਪਿੰਡਾਂ ਦਾ ਬਹੁਤ ਪਤਾ ਸੀਗਾ। ਬਿਲਕੁਲ ਸਾਡੇ ਗੁਆਂਢ ਚ ਜੀ।
16: ਅੱਛਾ,
0: ਤੁਸੀਂ ਤਾਂ ਮੇਰੇ ਪਿੰਡ ਹੀ ਪਹੁੰਚ ਗਏ ਹੌਲੀ ਹੌਲੀ। ਬਹੁਤ
16: ਸ਼ੁਕਰੀਆ।
0: ਅੱਛਾ, ਪੇਕੇ ਦੇ ਪਿੰਡ ਵਾਕੇ ਨੀ ਭੁੱਲਦੇ ਜੀ ਸਰ?
17: ਸਤਿ ਸ਼੍ਰੀ ਅਕਾਲ, ਸਾਡੇ ਹੈਗੇ ਬੰਦੇ ਪਤਲੇ
0: ਜੀ ਜੀ
17: ਪਿੰਡਾਂ
18: ਦੇ ਨਾਮ ਲੈਂਦੇ ਹੀ ਸਾਨੂੰ ਪੰਜਾਬ ਚੇਤੇ ਆ ਜਾਂਦਾ, ਸਾਨੂੰ ਐ ਲੱਗਦਾ ਕਿ ਸਾਡੀ ਗੱਲ ਹੋ ਰਹੀ ਆ, ਪਿੰਡਾਂ ਦੀ ਗੱਲ ਦੇਖੋ
17: ਉੱਥੇ ਬੰਦੇ ਸਾਰੇ ਫਿੱਡੇ ਪਿੰਡ ਹੈਗਾ ਮੋਦੀ ਵੀ ਸੁਣੇ ਮੋਦੀ ਮਸ਼ਹੂਰੀ ਆ
18: ਜੀ ਬਿਲਕੁਲ ਫਿੱਡੇ ਤਾਂ ਕੋਟਕਪੁਰੇ ਦੇ ਨੇੜੇ ਆ ਜੀ
17: ਤੁਸੀਂ
18: ਮੁਦਕੀ ਫਰੀਦਕੋਟ ਰੋਡ ਤੇ ਫਰੀਦਕੋਟ ਜੀ ਜੀ ਜੀ ਹਾਂ ਤੁਸੀਂ ਕੁਛ ਕਹਿ ਰਹੇ ਸੀ ਤੇ ਹੁਣ ਮੈਂ ਕਿਹਦਾ ਕਿਹਦਾ ਮਾਣ ਰੱਖ ਲਾ, ਮੈਂ ਕੱਲੀ ਤੇ ਮਲਾਜੇਦਾਰ ਬਾਲੇ, ਗੁਰਜੀਤ ਜੀ ਲਾਈਨ ਤੇ ਨੇ, ਹਰਦੀਪ ਬਾਈ ਜੀ ਲਾਈਨ ਤੇ ਨੇ, 5351 ਕੁਛ ਸੱਜਣ ਗੁੱਸੇ ਹੋ ਕੇ ਕਾਲ ਕੱਟ ਗਏ ਨੇ ਕਿਉਂਕਿ ਉਹਨਾਂ ਦੀ ਬਹੁਤ ਲੰਬੇ ਸਮੇਂ ਤੋਂ ਕਾਲ ਚੱਕ ਹੀ ਨਹੀਂ ਗਈ। ਸੋ ਗੁਰਜੀਤ ਜੀ ਨਾਲ ਗੱਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਸੁੱਖ ਬਾਈ ਵੱਲ ਚੱਲਾਂਗੇ, ਉਸ ਤੋਂ ਬਾਅਦ ਸਾਡੇ ਡੈਨੋ ਟੋਰਾਂਟੋ ਤੋਂ ਬਾਈ ਜੀ ਆਏ ਹੋਏ ਨੇ, ਬਹੁਤ ਸਾਰੀਆਂ ਕਾਲਸ ਨੇ ਅਤੇ ਅੱਜ ਤਾਂ ਮੈਨੂੰ ਲੱਗਦਾ ਕਾਲ ਨਹੀਂ ਲਵਾਂਗੇ, ਸਪੋਂਸਰ ਸਾਹਿਬਾਨ ਤਾਂ ਸਾਡੇ ਗੁੱਸੇ ਹੋਣਗੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
19: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
18: ਸਤਿ ਸ਼੍ਰੀ ਅਕਾਲ ਜੀ, ਤੇ ਜਿੱਥੇ ਆਪਾਂ ਦੂਜੀਆਂ ਗੱਲਾਂ ਕਰਦੇ ਆ, ਹਾਸੇ ਮਜ਼ਾਕ ਵਾਲੀਆਂ ਗੱਲਾਂ, ਇੰਟਰਟੇਨਮੈਂਟ ਵਾਲੀਆਂ ਗੱਲਾਂ, ਉੱਥੇ ਰਿਸਪੋਂਸਿਬਿਲਟੀ ਦੀਆਂ ਗੱਲਾਂ ਵੀ ਕਰ ਲਈਏ ਕਿ ਸਾਡੀ ਰਿਸਪੋਂਸਿਬਿਲਟੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰਨਾ। ਸਭ ਤੋਂ ਵੱਡੀ ਰਿਸਪੋਂਸਿਬਿਲਟੀ ਸਾਡੀ ਇਹ ਹੋਣੀ ਚਾਹੀਦੀ ਆ, ਅਸੀਂ ਆਪਣੇ ਆਪ ਨੂੰ ਪੀਸ ਆਫ ਮਾਇੰਡ 'ਚ ਕਿੱਦਾਂ ਰੱਖਣਾ। ਪੀਸ ਆਫ ਮਾਇੰਡ ਅੱਛਾ ਸਭ ਤੋਂ ਵੱਡੀ ਗੱਲ ਆ, ਪਰ ਸਭ ਤੋਂ ਆਪਾਂ ਪਿੱਛੇ ਸਭ ਤੋਂ ਐਂਡ ਤੇ ਸੋਚਦੇ ਹਾਂ ਜਾ ਕੇ, ਹੈ ਨਾ ਗੁਰਜੀਤ ਜੀ?
19: ਬਿਲਕੁਲ ਜੀ ਪ੍ਰਭ ਜੀ, ਸਾਨੂੰ ਇੱਦਾਂ ਲੱਗਦਾ ਹੈਗਾ ਕਿ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਨਾ ਸਭ ਤੋਂ ਜਿਹੜਾ ਇਹ ਆਮ ਜੀ ਗੱਲ ਹੈਗੀ ਹੈ ਸਾਰਿਆਂ ਦੇ ਲਈ ਹੈਗਾ ਕਿ ਸਾਡੀ ਕਾਰ ਇੰਪੋਰਟੈਂਟ ਹੈਗੀ ਹੈ, ਸਾਡਾ ਫੋਨ ਇੰਪੋਰਟੈਂਟ ਹੈਗਾ, ਸਾਡਾ ਘਰ ਜਿਹੜਾ ਹੈਗਾ ਉਹਨੂੰ ਅਸੀਂ ਬਹੁਤ ਵੱਡਾ ਐਸੈਟ ਮੰਨਦੇ ਹਾਂ। ਬਟ ਮੈਂ ਆਲਵੇਜ਼ ਆਲਵੇਜ਼ ਕਹਿੰਦੀ ਹਾਂ ਕਿ ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੈਗੇ ਆ, ਕਿ ਤੁਸੀਂ ਹੈਗੇ ਆ, ਤੁਸੀਂ ਕੰਮ ਤੇ ਜਾਣਾ ਹੈਗਾ, ਤੁਸੀਂ ਇਨਕਮ ਘਰ ਲੈ ਕੇ ਆਉਣੀ ਹੈਗੀ ਹੈ, ਤੁਸੀਂ ਆਦੇ ਉਹ ਜਿਹੜਾ ਘਰ ਜਿਹੜਾ ਹੈਗਾ ਘਰ ਬਣਦਾ, ਤੁਹਾਡੇ ਤੋਂ ਬਿਨਾਂ ਘਰ ਨਹੀਂ ਬਣ ਸਕਦਾ। ਇਸ ਲਈ ਹਮੇਸ਼ਾ ਹਮੇਸ਼ਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਤੁਸੀਂ ਰਿਸਕ ਕਵਰ ਕਰਕੇ ਰੱਖੋ। ਹੁਣ ਜਦੋਂ ਕਲੇਮ ਦੀ ਗੱਲ ਆਉਂਦੀ ਹੈਗੀ ਹੈ ਨਾ, ਜੇ ਨੰਬਰਸ ਆਫ ਕਲੇਮ ਦੀ ਗੱਲ ਕਰਾਂ, ਤੇ ਅਸੀਂ ਘਰ ਦੀ ਚਾਬੀ ਸਾਨੂੰ ਤਾਂ ਮਿਲਦੀ ਹੈਗੀ ਆ ਕਿ ਜੇ ਸਾਡੇ ਕੋਲ ਹੋਮ ਇੰਸ਼ੋਰੈਂਸ ਹੈਗੀ ਹੈ। ਕਾਰ ਦੀ ਵੀ ਸੇਮ ਹੀ ਹੈਗੀ ਹੈ ਕਿ ਕਾਰ ਦੀ ਇੰਸ਼ੋਰੈਂਸ ਹੈਗੀ ਹੈ ਤੇ ਕਾਰ ਤੁਹਾਨੂੰ ਤੁਸੀਂ ਫੇਰੀ ਰੋਡ ਤੇ ਚਲਾ ਸਕਦੇ ਆ। ਤੇ ਜਦੋਂ ਕਲੇਮਸ ਦੀ ਗੱਲ ਕਰਦੇ ਆ, ਹੁਣ ਜੇ ਘਰਾਂ ਦੇ ਕਲੇਮ ਦੀ ਗੱਲ ਕਰ ਲਈਏ, ਤੇ 19,000 ਪਿੱਛੇ ਇੱਕ ਜਿਹੜਾ ਕਲੇਮ ਆਉਂਦਾ ਹੈਗਾ ਹੋਮ ਇੰਸ਼ੋਰੈਂਸ ਦਾ। ਕਾਰ ਦੀ ਗੱਲਬਾਤ ਕਰ ਲਈਏ ਤੇ 2842 ਦੇ ਪਿੱਛੇ ਇੱਕ ਕਲੇਮ ਆਉਂਦਾ ਕਾਰ ਇੰਸ਼ੋਰੈਂਸ ਦਾ। ਹੁਣ ਲਾਈਫ ਦੀ ਗੱਲਬਾਤ ਕਰ ਲਈਏ, ਇੱਕ ਪਿੱਛੇ ਇੱਕ ਕਲੇਮ ਆ, ਕੀ ਮਤਲਬ ਕਿ ਜਿਹੜਾ ਵੀ ਇਨਸਾਨ ਇਸ ਧਰਤੀ ਤੇ ਆਇਆ ਉਹਨੇ ਜਾਣਾ ਜ਼ਰੂਰ ਹੈਗਾ। ਫਿਰ ਗੱਲ ਕਰ ਲਈਏ ਕ੍ਰਿਟੀਕਲ ਦੀ। ਕ੍ਰਿਟੀਕਲ ਦੀ ਪ੍ਰਭ ਜੀ, ਜਦੋਂ ਮੈਂ ਇੰਸ਼ੋਰੈਂਸ ਦਾ ਕੰਮ ਸਟਾਰਟ ਕੀਤਾ ਸੀ ਨਾ 11 ਸਾਲ ਪਹਿਲਾਂ, ਉਦੋਂ ਜਦੋਂ ਆਪਾਂ ਨੰਬਰ ਦੇਖਦੇ ਹੁੰਦੇ ਸੀਗੇ ਤੇ 10 ਦੇ ਪਿੱਛੇ ਜਿਹੜਾ ਹੈਗਾ ਵੀ ਕੋਈ ਇੱਕ ਕਲੇਮ ਆਉਂਦਾ ਸੀਗਾ, ਤੇ ਜਦੋਂ ਹੁਣ ਦੀ ਗੱਲਬਾਤ ਕਰਦੇ ਹਾਂ ਤੇ ਕ੍ਰਿਟੀਕਲ ਦੇ ਵਿੱਚ 2 ਦੇ ਪਿੱਛੇ ਇੱਕ ਜਿਹੜਾ ਨੰਬਰ ਆ ਗਿਆ ਹੈਗਾ, ਕਿ 2 ਦੇ ਵਿੱਚੋਂ 1 ਪਰਸਨ ਜਿਹਨੂੰ ਕੋਈ ਨਾ ਕੋਈ ਕ੍ਰਿਟੀਕਲ ਦੀ ਪ੍ਰੋਬਲਮ ਆ ਰਹੀ ਹੈਗੀ ਹੈ। ਬਹੁਤ ਜ਼ਰੂਰੀ ਹੈਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਰਿਸਕ ਜਿਹੜੇ ਕਵਰ ਕਰਕੇ ਰੱਖੋ। 3 ਮੇਨ ਜਿਹੜੇ ਇੱਥੇ ਰਿਸਕ ਹੈਗੇ ਆ, ਜਿਹਦੇ ਵਿੱਚ ਆ ਜਾਂਦਾ ਹੈਗਾ ਕਿ ਇੰਜਰੀ, ਸਿਕਨੈਸ ਤੇ ਡੈਥ, ਤਿੰਨੋਂ ਤੁਸੀਂ ਆਪਣੇ ਜਿਹੜੇ ਹੈਗੇ ਆ ਲਾਈਫ ਕ੍ਰਿਟੀਕਲ ਤੇ ਡਿਸਬਿਲਟੀ ਦੀ ਕਵਰੇਜ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। ਚੋਇਸ ਤੁਹਾਡੀ ਆ, ਤੁਸੀਂ ਟਰਮ ਪਲਾਨ ਦੇ ਨਾਲ ਜਾਣਾ, ਮਨੀ ਬਲੈਕ ਪਲਾਨ ਲੈਣੀ ਆ ਜਾਂ ਪਰਮਾਨੈਂਟ ਪਲਾਨ ਲੈਣੀ ਆ। ਮੇਨ ਚੀਜ਼ ਇਹ ਹੈਗੀ ਆ ਕਿ ਜਿੰਨੇ ਕੁ ਤੁਹਾਡੇ ਤੇ ਲੋਨ ਲਾਇਬਿਲਟੀਜ਼ ਹੈਗੀ ਆ ਉਹਨਾਂ ਨਾਲ ਮੈਚ ਕਰਦੀ ਕਵਰੇਜ ਤੁਹਾਡੇ ਕੋਲ ਜ਼ਰੂਰ ਚਾਹੀਦੀ ਆ। ਬੱਚੇ ਤੁਹਾਡੇ ਛੋਟੇ ਹੈਗੇ ਆ ਕਿ ਅਗਲੇ 20-25 ਸਾਲ ਬੱਚੇ ਤੁਹਾਡੇ ਤੇ ਡਿਪੈਂਡ ਹੈਗੇ ਆ, ਤੇ 19 ਸਾਲਾਂ ਦੀ ਕਵਰੇਜ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ, ਤੁਸੀਂ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਬੇਸਿਕ ਪਲਾਨ ਨਾਲ ਸਟਾਰਟ ਕਰਨਾ, ਜਾਂ ਬੇਸਿਕ ਆਲਰੇਡੀ ਹੈਗੇ ਆ ਪਰਮਾਨੈਂਟ ਕੋਈ ਮਨੀ ਬੈਕ ਵਾਲੇ ਪਲਾਨ ਲੈਣੇ ਹੈਗੇ ਆ, ਜਾਂ ਪੇਰੈਂਟਸ ਇੱਥੇ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਮੰਥਲੀ ਤੇ ਐਨੂਅਲ ਆਪਸ਼ਨ ਦੋਨੋਂ ਹੀ ਅਵੇਲੇਬਲ ਹਨ, ਜਾਂ ਕੋਈ ਇਨਵੈਸਟਮੈਂਟ ਵਾਲੇ ਪਲਾਨ ਦੀ ਡਿਟੇਲ ਲੈਣੀ ਹੈ ਕਿ ਬੱਚਿਆਂ ਦੇ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ, ਜਾਂ ਆਪਣੇ ਲਈ ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਜਾਂ ਆਪਣੇ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ। ਤੇ ਨੰਬਰ ਜੀ 416-627-3111।
18: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਗੁਰਜੀਤ ਜੀ ਹੁਣਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ ਇੰਸ਼ੋਰੈਂਸ ਦੇ ਬਾਬਤ, ਕੋਈ ਵੀ ਸਵਾਲ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਸੂਰੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਲਿਓ ਨਾਲ ਦੀ ਨਾਲ 416-627-3111, ਗੁਰਜੀਤ ਕੌਰ ਸੂਰੀ। ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ।
19: ਥੈਂਕ ਯੂ ਪ੍ਰਭ ਜੀ।

0: ਜੁੜ ਚੁੱਕੇ ਨੇ ਹਰਦੀਪ ਬਾਈ ਜੀ, ਉਹ ਮਾਫ਼ ਕਰਨਾ ਸੁਖ ਬਾਈ ਜੀ, ਪਲੀਜ਼ ਦੁਬਾਰਾ ਕਾਲ ਕਰਿਓ, ਕਿਉਂਕਿ ਅਸੀਂ ਤੁਹਾਨੂੰ ਨਾ ਇੱਕ ਬਹੁਤ ਹੀ ਖੂਬਸੂਰਤ ਮੈਸੇਜ ਦੇਣਾ ਆ। 6885 ਟੋਮਕਨ ਰੋਡ 'ਤੇ ਨਾ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ, ਉੱਥੇ ਬਹੁਤ ਸਾਰੀਆਂ ਡੀਲਾਂ, ਬੜੇ ਸਾਰੇ ਡਿਸਕਾਊਂਟ, ਬੜੇ ਸਾਰੇ ਤੋਹਫੇ ਤੁਹਾਨੂੰ 6885 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ ਤੋਂ ਦਵਾਉਣੇ ਆ। ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ। ਸੁੱਖ ਬਾਈ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਪੂਰਾ ਕੰਟੇਨਰ ਇੱਕ ਤੋਹਫਿਆਂ ਦਾ ਮੰਗਾ ਲਿਆ। ਡਿਸਕਾਊਂਟ ਤਾਂ ਮਿਲਣੇ ਫਰਨੀਚਰ ਦੇ ਉੱਪਰ, ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 6700 ਸੀ, ਸਿਰਫ 199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਮਿਲੂਗਾ। ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲਣਾ। ਸੋ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: 6885 ਟੋਮਕਨ ਰੋਡ, 6885 ਟੋਮਕਨ ਰੋਡ, 6885 ਟੋਮਕਨ ਰੋਡ ਤੁਸੀਂ ਪਹੁੰਚ ਜਾਣਾ ਆ। ਸੋ ਉੱਥੇ ਬਹੁਤ ਸਾਰੇ ਤੋਹਫੇ, ਬਹੁਤ ਸਾਰੀਆਂ ਡੀਲ ਤੁਹਾਨੂੰ ਮਿਲ ਜਾਣੀਆਂ ਆ। ਗ੍ਰੈਂਡ ਹੋਮ ਫਰਨੀਚਰ।

0: ਪਹਿਲੇ ਸਾਹ ਤੋਂ ਪੀ ਆਰ ਆ ਪਿੰਡਾਂ ਦੀ। ਸੋ ਪਿੰਡਾਂ ਦੇ ਯਾਰ ਗੱਲਾਂ ਹੀ ਵੱਖਰੀਆਂ, ਪਿੰਡਾਂ ਦੀ ਗੱਲ ਕੀਤੀ ਅਤੇ ਫਿਰ ਪਿੰਡਾਂ ਦੇ ਨਾਮ 'ਤੇ ਕਾਲਾਂ ਟੁੱਟ ਹੀ ਨਹੀਂ ਰਹੀਆਂ। ਸੋ ਡੈਨੋ ਟੋਰਾਂਟੋ ਵਾਲਿਓ ਜੀ ਆਇਆਂ ਨੂੰ ਭਾਅ ਜੀ ਕੀ ਹਾਲ ਚਾਲ?
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਸ ਠੀਕ ਆ ਜੀ, ਪਿੰਡਾਂ ਦੇ ਨਾਂ ਚੱਲਦੇ ਸੀ ਜੀ, ਸਾਡਾ ਆਪਣੇ ਨੇੜੇ ਪੈ ਜਾਂਦਾ ਜੀ ਪਿੰਡ ਆਪਣਾ ਕੁੱਤੀਵਾਲ।
0: ਖੋਤੀਵਾਲ ਜੀ?
1: ਨਹੀਂ ਨਹੀਂ ਕੁੱਤੀਵਾਲ ਜੀ,
0: ਕੁੱਤੀਵਾਲ। ਓਕੇ ਓਕੇ ਜੀ, ਕੁੱਤੀਵਾਲ। ਓਕੇ
1: ਜੀ ਹਾਂਜੀ, ਕੁੱਤੀਵਾਲ ਪਿੰਡ ਹੈਗਾ ਜੀ ਤੇ ਭੁੱਖਿਆਂ ਵਾਲੀ।
0: ਅੱਛਾ ਭੁੱਖਿਆਂ
1: ਬਠਿੰਡੇ ਸਾਈਡ ਤੇ ਹੈ।
0: ਓਕੇ ਜੀ,
1: ਤੇ ਇਧਰ ਲਾ ਲੋ ਤੁਸੀਂ ਨਾਲ ਆਪਣਾ ਜਿਵੇਂ ਰੱਬ ਤੁਹਾਡਾ ਭਲਾ ਕਰੇ ਭੋਖੜਾ ਪਿੰਡ ਹੈ ਜੀ।
0: ਭੋਖੜਾ ਬਿਲਕੁਲ ਜੀ, ਬਠਿੰਡੇ ਰੋਡ ਤੇ, ਬਠਿੰਡੇ ਦੇ ਕੋਲ ਬਿਲਕੁਲ।
1: ਹਾਂਜੀ ਹਾਂਜੀ ਹਾਂਜੀ, ਇਹ ਜੇ ਹੈਗੇ ਪਿੰਡ। ਬਾਕੀ ਚੰਡੀਗੜ੍ਹ ਦੀ ਗੱਲ ਚੱਲਦੀ ਸੀ, ਚੰਡੀਗੜ੍ਹ ਦਾ ਪਿੰਡ ਰਿਹਾ।
0: ਹਾਂ ਪਹਿਲਾਂ ਚੰਡੀਗੜ੍ਹ ਪਿੰਡਾਂ ਚ ਚੰਡੀਗੜ੍ਹ ਬਣਿਆ,
1: 58 ਪਿੰਡ, 58 ਪਿੰਡ ਖਾ ਗਿਆ ਜੀ ਪੰਜਾਬ ਦੇ।
0: ਬਿਲਕੁਲ ਜੀ, ਪਿੰਡਾਂ ਦੀ ਹਿੱਕ ਤੇ ਬਣਿਆ ਹੋਇਆ ਚੰਡੀਗੜ੍ਹ ਹੈ। ਉਹਦੇ ਪਿੱਛੇ ਵੀ ਬੜੀ ਦਰਦਨਾਕ ਸਟੋਰੀ ਆ ਤੇ ਅੱਜ ਆਪਾਂ ਕਹਿ ਤਾਂ ਦਿੰਦੇ ਆ।
1: ਹਾਂਜੀ
0: ਜੀ,
1: ਚੰਗੇ ਬਹੁਤ ਘਰ ਜਾੜੇ ਆ ਜੀ। ਉਹ ਅੱਗੇ ਸੁਣਦੇ ਹੁੰਦੇ ਸੀਗੇ, ਕਹਿੰਦੇ ਵੀ ਜਿਹੜੇ ਬੰਦਿਆਂ ਨੇ ਉੱਥੇ ਜੀ ਪੈਲੀਆਂ ਜਿਹੜੀਆਂ ਬੰਦਿਆਂ ਕੋਲ ਸੀਗੀਆਂ ਨਾ, ਉਹ ਉਸੇ ਬਿਲਡਿੰਗਾਂ ਦੇ ਵਿੱਚ ਚੌਂਕੀਦਾਰ ਲੱਗੇ ਆ ਜੀ।
0: ਬਿਲਕੁਲ ਜੀ, ਇਹ
1: ਸੱਚਾਈ ਹੈ ਜੀ, ਇਹ ਕੋਈ ਆਪਣਾ ਹੁਣ ਡਾਇਲੋਗ ਨਹੀਂ ਹੈਗਾ ਇਹ
0: ਜੀ। ਬਿਲਕੁਲ ਸੱਚਾਈ ਹੈ ਜੀ, ਮੈਂ ਵੀ ਇੱਕ ਵਾਰ ਇੰਟਰਵਿਊ ਦੇਖਿਆ ਸੀ।
1: ਉੱਥੇ ਜਾ ਕੇ ਪਿੰਡਾਂ 'ਚ ਤੁਸੀਂ ਪੁੱਛਿਓ, ਜਿਹੜੇ ਉਹਦੇ ਲਾਗੇ ਪਿੰਡ ਲੱਗਦੇ ਆ ਨਾ, ਉੱਥੇ ਹਾਲਾਤ ਪੁੱਛਿਓ ਵੀ ਜਿਹੜੇ ਉਹ ਬੰਦੇ ਵਿਚਾਰੇ ਸੀਗੇ ਉਹਨਾਂ ਦਾ ਬਣਿਆ ਸੀ।
0: ਮੈਂ ਇੱਕ ਸਟੋਰੀ ਵੇਖ ਰਿਹਾ ਸੀ ਬਾਈ ਜੀ ਇੱਕ ਦਿਨ, ਇੱਕ ਚੌਂਕ ਤੇ ਆ ਕੇ ਇੱਕ ਬਜ਼ੁਰਗ ਰੋਜ਼ ਬਹਿ ਜਾਂਦਾ ਸੀ ਤੇ ਉਹ ਚੰਡੀਗੜ੍ਹ ਦੇ ਕਿਸੇ ਚੌਂਕ ਦੀ ਸਟੋਰੀ ਆ, ਰੀਅਲ ਸਟੋਰੀ ਆ। ਤੇ ਉਹਨੂੰ ਫਿਰ ਪੁੱਛਿਆ ਕਿਸੇ ਨੇ ਕਿ ਵੀ ਤੂੰ ਇੱਥੇ ਕਿਉਂ ਬੈਂਦਾ ਰਹਿੰਦਾ? ਕਹਿੰਦਾ ਇੱਥੇ ਮੇਰਾ ਖੇਤ ਹੁੰਦਾ ਸੀ, ਇੱਥੇ ਮੇਰੀ ਮੋਟਰ ਹੁੰਦੀ ਸੀ ਜਿੱਥੇ ਆ ਚੌਂਕ ਬਣਿਆ। ਸੋ ਕਈ ਵਾਰ ਬਜ਼ੁਰਗਾਂ ਨੇ ਉਹ ਗਲਤੀਆਂ ਕੀਤੀਆਂ ਤੁਹਾਡੇ ਅੱਗੇ ਆਈਆਂ, ਜਾਂ ਕਈ ਵਾਰੀ ਗਲਤੀਆਂ ਕੀਤੀਆਂ ਜਾਂ ਧੱਕੇ ਨਾਲ ਉਹ ਜਗ੍ਹਾ ਲਈ ਗਈ ਤੁਹਾਡੇ ਤੋਂ, ਉਹਨੂੰ ਅਲੋਟ ਕਰਕੇ ਵੀ ਤੁਹਾਨੂੰ ਛੱਡਣਾ ਹੀ ਪੈਣਾ ਜਾਂ ਲਾਲਚ ਕਰਕੇ ਬੜਾ ਕੁਛ। ਦੇਖੋ ਇਹ ਜਦੋਂ ਇਹ ਸ਼ਹਿਰ ਪਿੰਡਾਂ ਨੂੰ ਖਾਂਦੇ ਆ ਨਾ, ਉਦੋਂ ਫਿਰ ਉਹ ਉਹਨਾਂ ਦੇ ਮੂੰਹ ਬਹੁਤ ਵੱਡੇ ਹੋ ਜਾਂਦੇ ਆ, ਉਹਦੇ ਵਿੱਚ ਉਸ ਦੀ ਮਾਰ ਤੋਂ ਕੋਈ ਬਚ ਨਹੀਂ ਸਕਿਆ। ਸੋ ਇਹ ਦਿਖਾਂਤ ਆ ਪੰਜਾਬ ਦਾ।
1: ਲੁਧਿਆਣੇ ਮਲੇਰਕੋਟ ਵਾਲੇ ਪਾਸੇ
0: ਜੀ,
1: ਤੇ ਕਹਿੰਦੇ ਇੱਥੇ ਆ ਕੇ ਪੈਲੀ ਲੈ ਲਈ, ਤੇ ਕਹਿੰਦੇ ਹੁਣ ਜਿੱਥੇ ਅਸੀਂ ਵੇਚੀ ਆ ਉੱਥੇ ਕੋਈ ਵੀ ਕਿੱਲਾ 50 ਕਰੋੜ ਤੋਂ ਘੱਟ ਨਹੀਂ ਹੈ ਅੱਜ ਦੇ ਦਿਨ।
0: ਰਾਜਿਆਂ ਤੋਂ ਰੰਕਾਂ ਤੱਕ ਆ ਗਏ, ਤੁਸੀਂ ਦੇਖ ਲਓ। ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਮੁਹੱਬਤ, ਬਹੁਤ ਪਿਆਰ। 905-673-33-37 ਚਾਰ ਦੀਆਂ ਗੱਲਾਂ ਗੱਲਾਂ ਕਰਦੇ ਦੁੱਖ ਦਰਦ ਦੇ ਨਾਲ ਦੇ ਹੱਥ ਰੱਖਿਆ ਗਿਆ। ਸੋ ਇਹ ਸਾਡੀ ਤਕਲੀਫ ਆ ਬੜੀ ਵੱਡੀ, ਅਸੀਂ ਬੜੇ ਪਿੰਡ ਗਵਾਲੇ ਬੜੇ ਲੋਕਾਂ ਨੂੰ ਘਰੋਂ ਬੇਘਰ ਕਰਨ ਵਾਲਾ ਕੰਮ ਆ। ਜਿਹੜੀ ਜ਼ਮੀਨ ਆ ਨਾ, ਉਹ ਕਹਿੰਦੇ ਕਿ ਕਿਸਾਨ ਦੀ ਜਾਂ ਜੱਟ ਦੀ ਜਾਂ ਕੋਈ ਵੀ ਆ, ਚਾਹੇ ਕੋਈ ਕਿਸੇ ਵੀ ਕਾਸਟ ਤੋਂ ਆ, ਜ਼ਮੀਨ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ। ਅਤੇ ਜਦੋਂ ਸਾਡੀ ਜ਼ਮੀਨ ਸਾਡੇ ਤੋਂ ਖੋਈ ਜਾਵੇ ਜਾਂ ਸਾਡੇ ਤੋਂ ਲਈ ਜਾਵੇ ਜਾਂ ਲਾਲਚ ਆ ਕੇ ਵੇਚੀ ਜਾਏ, ਉਹ ਤਿੰਨਾਂ ਦੇ ਵਿੱਚ ਹੀ ਦੁਖਾਂਤ ਆ। ਖੋਣ ਵਾਲੇ ਨੂੰ ਪਛਤਾਵਾ ਪਹਿਲਾਂ ਹੁੰਦਾ ਅਤੇ ਜਿਹਨੇ ਲਾਲਚ ਆ ਕੇ ਵੇਚੀ ਉਹਨੂੰ ਬਾਅਦ ਵਿੱਚ, ਬਸ ਫਰਕ ਇੰਨਾ ਕਾ, ਪਛਤਾਵਾ ਉਹਦਾ ਹੋਣਾ ਤੈਅ ਆ। ਸੋ 905-673-33-37 ਪਿੰਡਾਂ ਦੀ ਗੱਲਬਾਤ ਹੋ ਰਹੀ ਸੀ। ਸੋ ਜਿਨ੍ਹਾਂ ਨੇ ਆਪਣੇ ਪਿੰਡ ਚੰਡੀਗੜ੍ਹ ਨੂੰ ਦਿੱਤੇ, ਚੰਡੀਗੜ੍ਹ ਜਿਨ੍ਹਾਂ ਪਿੰਡਾਂ ਨੂੰ ਖਾ ਗਿਆ, ਉਹਨਾਂ ਨੂੰ ਵੀ ਤਾਂ ਆਪਣੇ ਪਿੰਡ ਯਾਦ ਹੀ ਹੋਣੇ ਆ। ਉਹ ਤਾਂ ਯਾਦਾਂ 'ਚ ਰਹਿ ਗਏ, ਇਤਿਹਾਸ ਬਣ ਗਏ। ਉਹਨਾਂ ਨੂੰ ਉਹ ਬਜ਼ੁਰਗ, ਉਹ ਦੁੱਖ, ਉਹ ਤਕਲੀਫਾਂ ਆਪਣੇ ਨਾਲ ਹੀ ਲੈ ਗਏ ਕਿ ਸਾਡੇ ਪਿੰਡਾਂ ਦਾ ਨਾਮੋ ਨਿਸ਼ਾਨ ਮਿਟ ਜਾਣਾ। ਇਸ ਤੋਂ ਕੋਈ ਮੈਨੂੰ ਲੱਗਦਾ ਕਿ ਹੋਰ ਦੁਖਾਂਤ ਵਾਲੀ ਗੱਲ ਕੋਈ ਨਹੀਂ ਆ। ਸੋ 905-673-33-37 ਜੁੜੇ ਹੋਏ ਪੰਜਾਬੀ ਦੇ ਖੂਬਸੂਰਤ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਸਤਿੰਦਰ ਦਾ ਬੜਾ ਹੀ ਪਿਆਰਾ ਗਾਣਾ ਆ ਕਿ ਸਾਡੇ ਕੋਲ ਜੰਮਣ ਤੋਂ ਲੈ ਕੇ ਪੀ ਆਰ ਆ ਪਿੰਡਾਂ ਦੀ। ਸੋ ਸਾਨੂੰ ਇਸ ਪੀ ਆਰ 'ਤੇ ਮਾਣ ਆ। ਸੋ 905-673-33-37 ਜੁੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

0: premium clothing brand, Fashion IQ. Fashion IQ, latest design, trending outfits.
1: लेडीज सूट, लहंगे, गरारे, शरारे,
0: कुर्ते, पजामे, शेरवानिया, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल, फैशन आईक्यू, फैशन आईक्यू, हुने कॉल करो 9054533225 या गूगल ते सर्च करो फैशन आईक्यू, स्पेशल गिफ्ट ले रेडियो उड़ान दा रेफरेंस देना ना भूलियो।
2: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905-805-3000 Argentia Road, Mississauga, Dream Home Appliances.
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS होम पेंटिंग हाजिर है ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ।

0: ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਬਿਲਕੁਲ ਜੀ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ BDS ਹੋਮ ਪੇਂਟਿੰਗ, ਜੇ ਤੁਸੀਂ ਘਰ ਨੂੰ ਡੈੱਕ ਫੈਂਸ ਪੇਂਟ ਕਰਾਉਣਾ, ਆਊਟਡੋਰ ਇੰਟੀਰੀਅਰ ਅਤੇ ਐਕਸਟੀਰੀਅਰ ਪੇਂਟ ਕਰਵਾਉਣਾ ਆ, ਕਮਰਸ਼ੀਅਲ ਯੂਨਿਟ ਪੇਂਟ ਕਰਾਉਣੀ, ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਕਾਲ ਕਰ ਲਓ। 905-965-6311, 905-965-6311, BDS ਹੋਮ ਪੇਂਟਿੰਗ। ਅਤੇ ਪਿੰਡਾਂ ਦੀ ਗੱਲਬਾਤ ਕਰ ਰਹੇ ਸੀਗੇ, ਹੁਣ ਤਾਂ ਦੱਸਦੇ ਪਈ ਗੁਮਨਾਮ ਸਿੰਘ, ਕਿਹੜੇ ਪਿੰਡ ਦੀ ਗੱਲਬਾਤ ਕਰ ਰਿਹਾ ਸੀ ਤੂੰ?
2: ਮੈਂ ਜਿਹੜੇ ਪਿੰਡ ਦੀ ਗੱਲ ਕਰ ਰਿਹਾ ਸੀ ਉਹ ਸੀ ਸੰਗੋਵਾਲ।
1: ਸੰਗੋਵਾਲ?
2: ਹਾਂਜੀ।
1: ਅੱਛਾ, ਸੰਗੋਵਾਲ। ਸੰਗੋਵਾਲ ਦੇ ਲੋਕ ਸੰਗਾਊ ਜ਼ਿਆਦਾ
2: ਕਹਿ ਸਕਦੇ ਹਾਂ। ਗਾਗਿਆਲ ਦੇ ਕੋਲ ਹੈ ਜੀ ਇਹ ਸੰਗੋਵਾਲ।
1: ਅੱਛਾ, ਗਾਗਿਆਲ
2: ਰਾਏਕੋਟ ਕੋਲ।
1: ਅੱਛਾ, ਰਾਏਕੋਟ, ਇਹ ਕਹਿ ਸਕਦਾ। ਹੁਣ ਮੈਨੂੰ ਨਾ ਸੰਗੋਵਾਲ ਦਾ ਪਤਾ, ਨਾ ਗਾਗੋਵਾਲ ਦਾ ਪਤਾ। ਅਤੇ ਬਹੁਤ ਸਾਰੇ ਨਾਮ ਆ ਯਾਰ, ਬੜੇ ਪਿਆਰੇ ਪਿਆਰੇ ਨਾਮ ਸਾਡੇ ਸਰੋਤਿਆਂ ਨੇ ਲਏ, ਅਤੇ ਬਹੁਤ ਸਾਰੇ ਨਾਮ ਰਹਿ ਵੀ ਗਏ ਆ।
2: ਹਾਂਜੀ।
1: ਅਤੇ ਇਹ ਫਿਰ ਕਿਸੇ ਹੋਰ ਦਿਨ ਲਈ ਰੱਖ ਲੈਂਦੇ ਆਪਾਂ।
2: ਹਾਂਜੀ,
1: ਸਾਰੇ ਨਾਮ ਨਹੀਂ ਦੱਸਣੇ ਆਪਾਂ। ਸੋ 905-673-3337, 905-673-3337। ਨਾਲ ਦੀ ਨਾਲ ਤੁਹਾਨੂੰ ਵਾਓ ਈਟਸ ਦਾ ਸੁਨੇਹਾ ਦਈਏ। ਵਾਓ ਈਟਸ ਵੈਜੀਟੇਰੀਅਨ ਮੋਮੋਜ਼, ਪਿਓਰ ਵੈਜ ਮੋਮੋਜ਼, $3.99 ਦੇ ਵਿੱਚ ਡੇਰੀ ਐਂਡ ਟੋਮਕਨ, ਮਾਫ ਕਰਨਾ, ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ। ਗੂਗਲ ਕਰ ਲਓ ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, ਅਤੇ $3.99 ਦੇ ਵੈਜ ਕੀਮਾ ਤੁਸੀਂ ਮੋਮੋਜ਼ ਖਾਣੇ ਆ। ਇੱਕ ਵਾਰੀ ਤੁਸੀਂ ਸਾਡੇ ਕਹਿਣ 'ਤੇ ਜਾਣਾ, ਦਿੱਲੀ ਤੋਂ ਵੀ ਸਸਤੇ, ਪੰਜਾਬ ਤੋਂ ਵੀ ਸਸਤੇ, $3.99 ਦਾ ਰੇਡੀਓ ਡਾਊਨ ਦਾ ਨਾਮ ਲੈ ਦਿਓ ਅਤੇ ਤੁਸੀਂ ਮੋਮੋ ਖਾਓਗੇ। ਇੱਕ ਵਾਰੀ ਸਾਡੇ ਕਹਿਣ 'ਤੇ ਜਾਣਾ, ਦੂਜੀ ਵਾਰ ਤੁਸੀਂ ਆਪੇ ਜਾਓਗੇ, ਕਿਉਂਕਿ ਇੰਨੇ ਟੇਸਟੀ, ਇੰਨੇ ਸਵਾਦ ਮੋਮੋਸ। ਅਤੇ ਜਿਹੜੇ ਫਾਸਟ ਫੂਡ ਲਵਰ ਆ ਉਹਨਾਂ ਵਾਸਤੇ ਚਾਹੁੰਦੀ ਆ, ਨਾਲ ਦੀ ਨਾਲ ਪਨੀਰ ਕੁਰਕਰੇ ਮੋਮੋ ਯਾਰ ਕਮਾਲ। ਅਤੇ ਤੁਸੀਂ ਹੋਰ ਵੈਜ ਕੀਮਾ ਮੋਮੋ, ਇਹ ਕੁਰਕਰੇ ਮੋਮੋ ਇਹਨਾਂ ਦੇ ਖਾਣ ਵਾਲੇ ਆ, ਆਪਾਂ ਖਾਧੇ ਚੁਦਨ।
2: ਹਾਂਜੀ,
1: ਕਿੱਦਾਂ ਲੱਗੇ?
2: ਬਹੁਤ ਸਵਾਦ ਸੀ,
1: ਘੈਂਟ ਸੀ ਨਾ?
2: ਬਹੁਤ ਸਵਾਦ ਸੀ, ਰੈਕਮੈਂਡ, ਡੈਫੀਨੇਟਲੀ।
1: ਸੋ ਕਰੰਚੀ ਤੁਸੀਂ ਇਹ ਮੋਮੋ ਖਾਓ ਉਹਨਾਂ ਦੇ। ਅਤੇ ਵਾਓ ਈਟਸ 905-673-0090। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਡਰੀਮ ਹੋਮ ਅਪਲਾਇੰਸਿਸ ਦਾ ਦਈਏ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣੇ ਆ, ਤਾਂ ਤੁਸੀਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਡਰੀਮ ਹੋਮ ਅਪਲਾਇੰਸਿਸ, 905-805-3000, 905-805-3000, 2915 ਅਰਜੈਂਟੀਆ ਰੋਡ 'ਤੇ ਲੋਕੇਟਡ ਨੇ। ਅਤੇ ਗਰੰਟੀ ਕਰਦੇ ਨੇ, ਕਹਿੰਦੇ ਕਿ ਪੂਰੇ ਅੰਟਾਰੀਓ ਦੇ ਵਿੱਚੋਂ ਸਸਤੇ ਅਪਲਾਇੰਸਿਸ ਦਿਆਂਗੇ, ਹੋਰ ਕੁਛ ਨਹੀਂ ਸੋਚਣ ਦੀ ਲੋੜ ਤੁਹਾਨੂੰ। ਤੁਸੀਂ ਕਿਤੇ ਵੀ ਜਾ ਕੇ ਉੱਥੇ ਬੈਠ ਕੇ ਗੂਗਲ 'ਤੇ ਦੁਕਾਨਾਂ ਤੋਂ ਕਾਲ ਕਰਕੇ ਪ੍ਰਾਈਜ਼ ਉਹਨਾਂ ਨੂੰ ਦੱਸ ਦੇਣਾ, ਦੇਖੋ ਬਈ ਇੱਥੇ ਇੰਨੇ ਦਾ ਮਿਲ ਰਿਹਾ, ਤੁਹਾਨੂੰ ਉਹ ਪ੍ਰਾਈਜ਼ ਬੀਟ ਕਰਕੇ ਦੇਣਗੇ, ਗਰੰਟੀਡ। ਨਾਲ ਦੀ ਨਾਲ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਬਿਲਕੁਲ ਫ੍ਰੀ, ਅਤੇ $400-500 ਇੰਸਟਾਲ ਕਰਨ ਦਾ ਲੈ ਜਾਂਦੇ, ਨਹੀਂ ਤਾਂ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਵੀ ਬਿਲਕੁਲ ਫ੍ਰੀ। ਸੋ ਡਰੀਮ ਹੋਮ ਅਪਲਾਇੰਸਿਸ। ਅਤੇ ਨਾਲ ਦੀ ਨਾਲ ਜੇ ਗੰਜੇ ਹੋਣ ਦਾ ਡਰ ਸਤਾ ਰਿਹਾ, ਵਾਲ ਪਤਲੇ ਹੋ ਗਏ ਆ, ਝੜ ਰਹੇ ਆ, ਅਤੇ ਫਿਰ ਫਰੈਸ਼ ਹੇਅਰ ਟੋਨਿਕ ਨੂੰ ਤੁਸੀਂ ਯਾਦ ਰੱਖਣਾ ਆ, ਜਫਰ ਮਲਕ ਹੁਣਾਂ ਨੂੰ ਕਾਲ ਕਰ ਲਓ। ਫਰੈਸ਼ ਹੇਅਰ ਟੋਨਿਕ ਜਿਨ੍ਹਾਂ ਜਿਨ੍ਹਾਂ ਨੇ ਲਾਇਆ ਆ, ਉਹ ਕੰਟੀਨਿਊ ਕਈ ਕਈ ਸਾਲਾਂ ਤੋਂ ਕਸਟਮਰ ਆ। ਪਿਛਲੇ ਦਿਨੀ ਬਹੁਤ ਸਾਰੀਆਂ ਕਾਲਜ਼ ਆਈਆਂ ਮੈਨੂੰ, ਇੰਸਟਾਗ੍ਰਾਮ 'ਤੇ ਮੈਸੇਜ ਆਏ, ਜਫਰ ਮਲਕ ਹੁਣਾਂ ਨੂੰ ਹੁਣ ਤਾਂ ਇਹਨਾਂ ਨੇ ਡੀਲ ਲਾਈ ਆ। ਮੇਰੇ ਮੂੰਹ 'ਚੋਂ ਗਲਤੀ ਨਾਲ ਨਿਕਲ ਗਿਆ ਸੀ ਕਿ ਦੋ ਉਹਦੇ ਨਾਲ ਇੱਕ ਫ੍ਰੀ ਬੋਤਲ, ਉਹ ਅੱਜ ਮੈਨੂੰ ਕਾਲ ਆਈ ਮਲਕ ਸਾਹਿਬ ਜੀ, ਕਹਿੰਦੇ ਕਰ ਦਿਓ ਡਨ, ਦੋ ਬੋਤਲ ਦੇ ਨਾਲ ਇੱਕ ਬੋਤਲ ਬਿਲਕੁਲ ਫ੍ਰੀ। ਜੇ ਅੱਛਾ, ਡਿਲੀਵਰੀ ਬਿਲਕੁਲ ਫ੍ਰੀ ਹੈ, ਚਾਹੇ ਅਮੈਰੀਕਾ ਦੇ ਵਿੱਚ, ਸ਼ਿਪਿੰਗ ਬਿਲਕੁਲ ਫ੍ਰੀ ਆ, ਘਰ ਬੈਠੇ ਤੁਸੀਂ ਕਾਲ ਕਰਨੀ ਆ, ਘਰ ਬੈਠੇ ਤੁਹਾਨੂੰ ਤੁਹਾਡਾ ਟੋਨਿਕ ਮਿਲ ਜੂਗਾ। 100% ਮੇਡ ਇਨ ਕੈਨੇਡਾ, ਚਾਈਨੀਜ਼ ਨਹੀਂ ਹੈਗਾ, ਇੱਥੇ ਲੇਬਲ ਲਾ ਕੇ ਆਪਣੇ ਬੰਦੇ ਕਰਦੇ ਆ ਨਾ, ਲੇਬਲ ਲਾ ਕੇ ਦੇਈ ਜਾਂਦੇ, ਚਲੋ ਜੀ ਔਰਗੈਨਿਕ ਹਰਬਲ ਆ, 100% ਮੇਡ ਇਨ ਕੈਨੇਡਾ। ਕਾਲ ਕਰ ਲਓ ਤੁਸੀਂ 647-521-5059, 647-521-5159। ਨਾਲ ਦੀ ਨਾਲ ਜੇ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਉਡਾਨ ਅਤੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕਰਨਾ ਚਾਹੁੰਦੇ ਹੋ, ਇੱਕ ਵਧੀਆ ਰਿਸਪੋਂਸ

0: ਤੇ ਤੁਹਾਨੂੰ ਫੁੱਟਫਾਲ ਵਧਣਾ ਤੁਹਾਡਾ, ਤੁਹਾਡੇ ਬਿਜ਼ਨਸ ਨੂੰ ਹਜ਼ਾਰਾਂ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ। ਤੇ ਤੁਸੀਂ ਸਾਨੂੰ ਕਾਲ ਕਰ ਲਿਓ 437-800-0001, 437-800-0001, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਦੇ ਸਾਡੇ ਪੇਜ ਰੇਡੀਓ ਉਡਾਨ ਓਫੀਸ਼ੀਅਲ ਜਾਂ ਆਰ ਜੇ ਪ੍ਰਭ ਸੰਧੂ ਉੱਥੇ ਮੈਨੂੰ DM ਕਰ ਲਿਓ। ਤੁਹਾਨੂੰ ਇੱਕ ਵਧੀਆ ਜਿਹਾ ਤੁਹਾਡੇ ਬਜਟ ਦੇ ਅਕੋਰਡਿੰਗ ਪੈਕੇਜ ਬਣਾ ਕੇ ਦਿਆਂਗੇ, ਜੇ ਤੁਹਾਡੇ ਬਿਜ਼ਨਸ ਨੂੰ ਇੱਕ ਦਿਆਂਗੇ ਨਵੀਂ ਉਡਾਣ ਨਵੀਂ ਪਹਿਚਾਣ। ਸੋ ਇੱਥੇ ਸਮਾਂ ਹੋ ਗਿਆ, ਸਾਨੂੰ ਵੀ ਇਜਾਜ਼ਤ ਦੇ ਦਿਓ, ਜਾਂਦੇ ਜਾਂਦੇ ਆਪਾਂ ਕੇਵਲ ਚੌਹਾਨ ਜੀ ਨਾਲ ਦੋ ਕੁ ਗੱਲਾਂ ਕਰ ਲਈਏ, 10 ਕੁ ਸਕਿੰਟ ਆ ਕੇਵਲ ਜੀ ਤੁਹਾਡੇ ਕੋਲ।
1: ਹਾਂਜੀ, ਮੋਰਾਂ ਵਾਲੀ ਵੀ ਹੈਗਾ ਇੱਕ ਪਿੰਡ, ਮੋਰਾਂ
0: ਵਾਲੀ ਇੱਥੇ ਰੱਖ, ਸਭ ਤੋਂ ਪਿਆਰਾ ਨਾਮ ਮੋਰਾਂ ਵਾਲੀ।
2: ਆਹ ਵਾਹ ਜੀ ਵਾਹ,
1: ਇੱਕ ਚੁੱਪ ਕੀਤੀ ਵੀ ਆ ਮੋਗੇ ਕੋਲੇ,
0: ਚੁੱਪ ਕੀਤੀ
1: ਚੜੇਕੇ ਲੋ ਜੀ, ਆ ਚੁੱਪ ਕੀਤੀ ਜਿਸ ਦਾ ਚੜੇਕਾ
0: ਦਾ। ਹਾਂ ਬਿਲਕੁਲ ਜੀ,
1: ਫਿਰ ਨੇੜੀ ਆ ਚੁੱਪ ਕੀਤੀ, ਰਾਹ ਚੋਂ ਇਹ ਮੋਗੇ ਤੋਂ ਇਧਰੋਂ ਇਹ ਕੋਲੇ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਚੁੱਪ ਕੀਤੀ ਮੈਨੂੰ ਸਭ ਤੋਂ ਵਧੀਆ ਲੱਗਿਆ ਕਿ ਉੱਥੋਂ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਚੁੱਪ ਕਰਕੇ ਰਹਿੰਦੀਆਂ ਹੋਣੀਆਂ, ਤੇ ਆਈ ਡੋਨਟ ਨੋ, ਪਰ ਇਹ ਬਹੁਤ ਔਖੀ ਗੱਲ ਆ ਚੁੱਪ ਰਹਿਣਾ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਵਾਜ਼ ਰੱਖਿਓ, ਮੇਰੇ ਤੋਂ ਚੁੱਪ ਨਹੀਂ ਰਿਹਾ ਜਾਂਦਾ। ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਤੇ ਮਿਲਦੇ ਹਾਂ ਕੱਲ੍ਹ ਇਸੇ ਵੇਲੇ ਇਸੇ ਘੜੀ ਇਸੇ ਪਲ ਤੇ। ਸਤਿ ਸ੍ਰੀ ਅਕਾਲ, ਗੁੱਡ ਨਾਈਟ ਮੇਰੇ ਵੱਲੋਂ ਤੇ ਗੁਮਨਾਮ ਵੱਲੋਂ
2: ਸਾਰਿਆਂ
0: ਨੂੰ। ਸਤਿ ਸ੍ਰੀ ਅਕਾਲ, ਲਵ ਯੂ ਆਲ, ਤੇ ਜ਼ਿੰਦਗੀ ਜ਼ਿੰਦਾਬਾਦ। ਤੇ ਪਿੰਡਾਂ ਦੀ ਗੱਲ ਕਰ ਰਹੇ ਸੀ ਫਿਰ ਆਪਾਂ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਬਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ

0: ਜਨਨੀ ਧਰਤੀ ਅੱਗੇ ਲੋਕੋ, ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਬਹੁਤ ਵਾਰੀ ਜਾਗਦਿਆਂ ਨੇ ਹਿੰਮਤ ਪੈਂਦੀ, ਬਹੁਤੀ ਵਾਰੀ ਜਾਗਦਿਆਂ ਨੇ ਹਿੰਮਤ ਪੈਂਦੀ, ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ। ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ। ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀ ਪਾ ਕੇ ਸਰ ਜਾਂਦਾ ਹੈ, ਬੇਸ਼ਰਮਾਂ ਦਾ ਨੀਵੀ ਪਾ ਕੇ ਸਰ ਜਾਂਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ, ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜੋ ਲਗਾਤਾਰ ਤੁਹਾਡਾ ਮਨੋਰੰਜਨ ਕਰਦੀ ਹੈ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ। ਸਾਡੇ ਪ੍ਰੋਗਰਾਮ ਤੱਕ ਸਾਡੇ ਦੋਸਤ, ਮਿੱਤਰ, ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਅਪਡੇਟ ਕਰਦੇ ਨੇ। ਬਾਕੀ ਸਾਡੇ ਪੰਜਾਬ ਦੇ ਨਾਲ, ਪੰਜਾਬੀ ਸੰਗੀਤ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ ਵੀ ਜੋੜਨ ਦੀ ਤੁਹਾਨੂੰ ਕੋਸ਼ਿਸ਼ ਕਰਦੇ ਨੇ। ਸੋ ਅਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਫਰਜ਼ ਨਿਭਾਉਂਦੇ ਹੋਏ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਔਰ ਸਾਡਾ ਤੇ ਮੇਨ ਇੱਕੋ ਹੀ ਮੋਟਿਵ ਹੈ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਾ, ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸਾਰੀ ਉਮਰ ਅਸੀਂ ਰੋਜ਼ੀ ਰੋਟੀ ਖਾਧੀ ਹੈ, ਅੱਜ ਵੀ ਅਸੀਂ ਕਮਾ ਰਹੇ ਹਾਂ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੰਨਾ ਉਸ ਦਾ ਕਰਜ਼ ਹੈ ਉਤਾਰ ਸਕਦੇ ਹਾਂ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਉਤਾਰਦੇ ਰਹੀਏ। ਸੋ ਵਿਸ਼ਵ ਪੰਜਾਬੀ ਸਭਾ ਦੇ ਰਾਹੀਂ ਤੁਸੀਂ ਸੁਣਦੇ ਹੋ ਸਭ ਰੰਗ ਰੇਡੀਓ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਸਾਡੇ ਇਸ IPTV ਚੈਨਲ ਦੇ ਨਾਲ ਜੁੜ ਸਕਦੇ ਹੋ ਵਿਸ਼ਵ ਪੰਜਾਬੀ ਸਾਂਝ ਵਾਲੇ ਨਾਲ। ਔਰ ਨਵੀਆਂ ਪੁਰਾਣੀਆਂ ਪੰਜਾਬੀ ਦੀਆਂ ਫਿਲਮਾਂ ਔਰ ਵਿਸ਼ਵ ਪੰਜਾਬੀ ਸਭਾ ਦੀਆਂ ਜੋ ਜੋ ਗਤੀਵਿਧੀਆਂ ਰਾਜਨੀਤਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਸਾਹਿਤਕ ਤੌਰ ਤੇ ਜੋ ਜੋ ਕਵਰੇਜ ਹੁੰਦੀ ਹੈ, ਉਹ ਸਾਰੀਆਂ ਅਸੀਂ ਉਸ ਦੇ ਉੱਪਰ ਅਪਲੋਡ ਕਰਦੇ ਰਹਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ, ਆਪਣਾ ਕੋਈ ਫੰਕਸ਼ਨ ਆਰਗੇਨਾਈਜ਼ ਕਰ ਸਕਦੇ ਹੋ ਫਰੀ ਆਫ ਕੋਸਟ, ਤੁਹਾਨੂੰ ਉਸ ਦੀਆਂ ਸੇਵਾਵਾਂ ਜਿਹੜੀਆਂ ਤੁਸੀਂ ਪ੍ਰਾਪਤ ਕਰ ਸਕਦੇ ਹੋ। ਸੋ ਹੁਣ ਵੀ ਬਹੁਤ 15 ਤਰੀਕ ਦਾ ਜਿਹੜਾ ਪ੍ਰੋਗਰਾਮ ਮੈਂ ਤੁਹਾਨੂੰ ਦੱਸਿਆ ਹੋਇਆ, ਉਹਦੇ ਵਿੱਚ ਥੋੜ੍ਹੀ ਜਿਹੀ ਐਡੀਸ਼ਨ ਹੋਈ ਹੈ। ਐਡੀਸ਼ਨ ਇਹ ਹੋਈ ਹੈ ਕਿ ਜਿੱਥੇ ਮੈਂ ਪਹਿਲੇ ਤੁਹਾਨੂੰ ਕੱਲ ਜ਼ਿਕਰ ਕੀਤਾ ਸੀ ਕਿ ਸਾਡੇ ਦੋ ਦੋਸਤ, ਇੱਕ ਅਰਵਿੰਦਰ ਭੱਟੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਰੋਲ ਕੀਤਾ ਹੈ, ਔਰ ਦੂਰਦਰਸ਼ਨ ਜਲੰਧਰ ਦੇ ਉੱਪਰ ਲਗਾਤਾਰ 89 ਤੋਂ ਲੈ ਕੇ 2021 ਤੱਕ ਉਹਨਾਂ ਨੇ ਨਿਊਜ਼ ਰੀਡਰ ਦੇ ਤੌਰ ਤੇ ਵੀ ਕੰਮ ਕੀਤਾ ਹੈ। ਪੰਜਾਬੀ ਦੇ ਵਿੱਚ ਖਬਰਾਂ ਤੁਸੀਂ ਅਕਸਰ ਉਹਨਾਂ ਦੀ ਆਵਾਜ਼ ਵਿੱਚ ਸੁਣਦੇ ਸੀ। ਦੇਖੋ, ਦੋ ਹੀ ਹੁੰਦੇ ਸੀ ਉਦੋਂ ਜਿਹੜੇ ਮੇਨ ਨਿਊਜ਼ ਰੀਡਰ, ਨਾ ਇੱਕ ਰਮਨ ਕੁਮਾਰ ਔਰ ਇੱਕ ਰਵਿੰਦਰ ਭੱਟੀ ਜੀ, ਦੋਨੋਂ ਸਾਡੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਪਾਲੀ ਭੁਪਿੰਦਰ ਪੰਜਾਬੀ ਨਾਟਕ ਦੇ ਖੇਤਰ ਵਿੱਚ, ਪੰਜਾਬੀ ਥੀਏਟਰ ਦੇ ਖੇਤਰ ਵਿੱਚ ਜਾਣਿਆ ਪਹਿਚਾਣਿਆ ਨਾਮ, ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਔਰ ਸਾਡੇ ਦੋ ਦੋਸਤ ਹੋਰ ਐਡੀਸ਼ਨ ਹੋਈ ਹੈ ਇਹਨਾਂ ਦੇ ਵਿੱਚ ਹੀ, ਉਹ ਵੀ ਪੰਜਾਬ ਤੋਂ ਅੱਜ ਕੱਲ੍ਹ ਇੱਥੇ ਆਏ ਹੋਏ ਨੇ, ਉਹਨਾਂ ਦੇ ਵੀ ਤੁਸੀਂ ਦਰਸ਼ਨ ਕਰੋਗੇ 15 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਬਾਲ ਮੁਕੰਦ ਸ਼ਰਮਾ ਜੀ ਇੱਕ ਐਸਾ ਨਾਮ ਹੈ, ਜਸਵਿੰਦਰ ਭੱਲਾ ਜੀ ਦਾ ਜੇ ਤੁਸੀਂ ਨਾਮ ਸੁਣਿਆ ਹੋਏ, ਜਾਂ ਜਸਵਿੰਦਰ ਭੱਲਾ ਜੀ ਦੀ ਜੇ ਤੁਸੀਂ ਛਨਕਾਟਾ, ਉਹਨਾਂ ਦੀਆਂ ਘੱਟੋ ਘੱਟ 25 ਤੋਂ ਲੈ ਕੇ 30 ਦੇ ਕਰੀਬ ਛਨਕਾਟਾ ਕੈਸਟਾਂ ਉਹਨਾਂ ਦੀਆਂ ਆਈਆਂ ਸੀ, ਜਿਹਦੇ ਵਿੱਚ ਕਾਮੇਡੀ ਔਰ ਤਰ੍ਹਾਂ ਤਰ੍ਹਾਂ ਦੇ ਸਟਾਇਰ, ਤਰ੍ਹਾਂ ਤਰ੍ਹਾਂ ਦੇ ਵਿਅੰਗ ਕੀਤੇ ਜਾਂਦੇ ਸੀ ਸਾਡੇ ਸਰਕਾਰੀ ਤੰਤਰ ਦੇ ਉੱਪਰ, ਸਾਡੇ ਸਮਾਜਿਕ ਤੰਤਰ ਦੇ ਉੱਪਰ। ਜਸਵਿੰਦਰ ਭੱਲਾ ਜੀ ਦਾ ਨਜ਼ਦੀਕੀ ਸਾਥੀ ਬਾਲ ਮੁਕੰਦ ਸ਼ਰਮਾ ਜੀ, ਜਿਹੜੇ ਬਹੁਤ ਵੱਡੇ ਆਫਿਸਰ ਵੀ ਸੀ ਪੰਜਾਬ ਗੌਰਮੈਂਟ ਦੇ, ਮਾਰਕਫੈਡ ਦੇ ਵਿੱਚ ਐਜ਼ ਏ MD ਉਹ ਰਿਟਾਇਰ ਵੀ ਹੋਏ ਨੇ। ਭੱਲਾ ਸਾਹਿਬ ਦੇ ਨਾਲ ਉਹਨਾਂ ਨੇ 27 ਕੈਸਟਾਂ ਦੇ ਵਿੱਚ ਕਾਮੇਡੀ ਦੇ ਵਿੱਚ ਪਾਰਟੀਸਪੇਟ ਕੀਤਾ, ਛਨਕਾਟਾ 1 2 3 ਜਿਹੜਾ ਲਗਾਤਾਰ ਹਰ ਸਾਲ ਉਹਨਾਂ ਦਾ ਆਉਂਦਾ ਰਿਹਾ। ਔਰ ਉਸ ਦੇ ਨਾਲ ਸਾਡੇ ਇੱਕ ਹੋਰ ਦੋਸਤ ਡਾਕਟਰ ਸਾਧੂ ਰਾਮ ਲੰਗੇਆਣਾ ਜੀ, ਜਿਹੜੇ ਬਾਘਾ ਪੁਰਾਣਾ ਤੋਂ ਨੇ ਔਰ ਵਿਸ਼ਵ ਪੰਜਾਬੀ ਸਭਾ ਬਾਘਾ ਪੁਰਾਣਾ ਦੀ ਇਕਾਈ ਦੇ ਜਿਹੜੇ ਪ੍ਰੈਜ਼ੀਡੈਂਟ ਨੇ। ਕਿਉਂਕਿ ਜਿਸ ਤਰ੍ਹਾਂ ਮੈਂ ਅਕਸਰ ਤੁਹਾਨੂੰ ਦੱਸਦਾ ਹਾਂ ਕਿ ਵਿਸ਼ਵ ਪੰਜਾਬੀ ਸਭਾ ਦਾ ਜਿਹੜਾ ਖੇਤਰਫਲ ਹੈ ਨਾ, ਖੇਤਰ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ, ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੀ ਇਸ ਦੀਆਂ ਇਕਾਈਆਂ ਬਣੀਆਂ ਹੋਈਆਂ ਨੇ, ਤੇ ਭਾਰਤ ਦੇ ਵਿੱਚ ਵੀ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਵਿੱਚ ਵੱਖਰੀ ਵੱਖਰੀ ਸਾਡੀਆਂ ਇਕਾਈਆਂ ਬਣਾ ਕੇ ਉਹਨਾਂ ਦੇ ਪ੍ਰਧਾਨ ਬਣਾਏ ਹੋਏ ਨੇ। ਸੋ ਉਹਨਾਂ ਵਿੱਚੋਂ ਡਾਕਟਰ ਸਾਧੂ ਰਾਮ ਲੰਗੇਆਣਾ ਜੋ ਵਿਸ਼ਵ ਪੰਜਾਬੀ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਨੇ, ਉਹ ਵੀ ਇੱਥੇ ਆਏ ਹੋਏ ਨੇ। ਸੋ ਇਹਨਾਂ ਚਾਰਾਂ ਦੋਸਤਾਂ ਨੂੰ ਤੁਸੀਂ ਮਿਲੋਗੇ 15 ਅਗਸਤ ਨੂੰ 5 ਵਜੇ ਤੋਂ ਲੈ ਕੇ 7, 7:30, 8 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਸਾਡਾ ਇਹ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜਦੋਂ ਵੀ ਸਾਡਾ ਕੋਈ ਦੋਸਤ, ਮਿੱਤਰ, ਭੈਣ ਭਰਾ ਪੰਜਾਬ ਦੇ ਵਿੱਚੋਂ ਇੱਥੇ ਆਉਂਦਾ ਹੈ, ਲੇਕਿਨ ਉਸ ਦੀ ਕੋਈ ਪਹਿਚਾਣ ਹੋਵੇ ਪੰਜਾਬੀ ਦੇ ਕਿਸੇ ਖੇਤਰ ਦੇ ਵਿੱਚ, ਚਾਹੇ ਉਹ ਕੋਈ ਬਹੁਤ ਅੱਛਾ ਕਵੀ ਹੋਏ, ਚਾਹੇ ਕੋਈ ਲੇਖਕ ਹੋਏ, ਚਾਹੇ ਕੋਈ ਫਿਲਮ ਇੰਡਸਟਰੀ ਦੇ ਨਾਲ ਸੰਬੰਧ ਰੱਖਦਾ ਹੋਏ, ਚਾਹੇ ਕੋਈ ਥੀਏਟਰ ਦੇ ਨਾਲ ਸੰਬੰਧ ਰੱਖਦਾ ਹੋਏ, ਚਾਹੇ ਕੋਈ ਬਹੁਤ ਅੱਛਾ ਗਾਇਕ ਹੋਏ। ਸੋ ਪੰਜਾਬੀ ਸੱਭਿਆਚਾਰ ਦੇ ਕਿਸੇ ਵੀ ਆਸਪੈਕਟ ਨੂੰ ਉਹ ਬਿਲੋਂਗ ਕਰਦਾ ਹੋਏ, ਕਿਸੇ ਵੀ ਸਾਹਿਤ ਦੇ ਰੂਪ ਦੇ ਨਾਲ, ਕਿਸੇ ਵੀ ਕਲਾ ਦੇ ਰੂਪ ਦੇ ਨਾਲ ਉਸਦਾ ਸੰਬੰਧ ਹੋਏ, ਤੇ ਅਸੀਂ ਸਾਡੇ ਬ੍ਰਹਮਟਨ ਵਾਸੀਆਂ ਨੂੰ ਜਿਹੜੇ ਪੰਜਾਬ ਤੋਂ ਦੂਰ ਬੈਠੇ ਨੇ ਔਰ ਪੰਜਾਬੀ ਸੱਭਿਆਚਾਰ ਨੂੰ ਮਿਸ ਕਰਦੇ ਨੇ, ਸੋ ਅਸੀਂ ਆਪਣੇ ਵੱਲੋਂ ਆਪਣੀ ਕੋਸ਼ਿਸ਼ ਕਰਕੇ ਆਪਣਾ ਫਰਜ਼ ਨਿਭਾਉਂਦੇ ਰਹਿੰਦੇ ਹਾਂ ਔਰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਉਹਨਾਂ ਦਾ ਰੂਬਰੂ ਅਸੀਂ ਕਰਵਾਉਂਦੇ ਰਹਿੰਦੇ ਹਾਂ। ਤੇ ਇਸੇ ਲੜੀ ਦੇ ਤਹਿਤ ਹੀ 15 ਅਗਸਤ ਨੂੰ ਸ਼ਾਮ ਨੂੰ 5 ਵਜੇ ਤੁਸੀਂ ਸਾਰੇ ਉੱਥੇ ਆਉਣ ਲਈ ਨਿਮੰਤ੍ਰਿਤ ਹੋ। ਸੋ ਅੱਜ ਦੋਸਤੋ ਟਾਈਮ ਹੋ ਗਈ, ਸੋਰੀ 12 ਅਗਸਤ ਤਰੀਕ ਹੋ ਗਈ। ਇਸ ਵੇਲੇ ਟੈਂਪਰੇਚਰ ਜਿਹੜਾ ਘਟਿਆ ਹੋਇਆ ਕਾਫੀ, 19 ਡਿਗਰੀ ਹੋ ਗਿਆ, ਫਰਕ ਪੈ ਹੀ ਜਾਣਾ ਦਿਨ ਬ ਦਿਨ। ਹੁਣ ਕੱਲ ਵੀਰਵਾਰ ਨੂੰ 13 ਅਗਸਤ ਹੋ ਜਾਏਗੀ ਔਰ 28 ਡਿਗਰੀ ਟੈਂਪਰੇਚਰ ਰਹਿਣਾ ਦਿਨ ਵੇਲੇ, ਲੇਕਿਨ ਸ਼ਾਮ ਨੂੰ ਇਸ ਵੇਲੇ ਫਿਰ 15 ਡਿਗਰੀ ਟੈਂਪਰੇਚਰ ਹੋਣ ਦੀ ਸੰਭਾਵਨਾ। 6:21 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 8:25 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 10:14 ਹੋ ਗਏ ਨੇ ਤੇ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਨਾ, ਉਹਦੇ ਵਾਸਤੇ ਵਿਸ਼ਾ ਵੀ ਸਾਡੇ ਪੰਜਾਬ ਦੇ ਨਾਲ ਹੀ ਸੰਬੰਧਿਤ ਹੈ ਕਿ ਅਸੀਂ ਲੋਕ ਨਜ਼ਰ ਲੱਗਣ ਦੇ ਵਿੱਚ ਜਾਂ ਕਿਸੇ ਚੀਜ਼ ਦੇ ਜੂਠਾ ਹੋਣ ਦੇ ਵਿੱਚ ਜਾਂ ਕਿਸੇ ਚੀਜ਼ ਦੇ ਪਿੱਟੇ ਜਾਣ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਾਂ ਸਾਡੇ ਪੰਜਾਬ ਦੇ ਵਿੱਚ। ਹੋ ਸਕਦਾ ਹੈ ਹੁਣ ਅੱਗੇ ਪਹਿਲੇ ਦੇ ਮੁਕਾਬਲੇ ਬਹੁਤ ਘੱਟ ਹੈ, ਲੇਕਿਨ ਇੱਕ ਸਮਾਂ ਸੀ ਜਦੋਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਪਿਛੋਕੜ ਵਿੱਚ ਲਿਜਾ ਕੇ ਦੇਖੋ, ਜਦੋਂ ਆਪਾਂ ਪਿੰਡਾਂ ਦੇ ਵਿੱਚ ਹੁੰਦੇ ਸੀ ਤਾਂ ਕਿਸ ਤਰ੍ਹਾਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਦਾ ਇੱਕ ਬੜਾ ਮਹੱਤਵਪੂਰਨ ਅੰਗ ਸੀ ਕਿ ਕੋਈ ਚੀਜ਼ ਜੂਠੀ ਹੋ ਜਾਣੀ ਅਸੀਂ ਉਸ ਨੂੰ ਹੱਥ ਨਾ ਲਾਣਾ, ਉਸ ਨੂੰ ਰੋੜ ਦੇਣਾ, ਕਿਸੇ ਚੀਜ਼ ਨੂੰ ਕੋਈ ਨਜ਼ਰ ਲੱਗਣ ਤੋਂ ਬਹੁਤ ਬਚਾਉਣਾ ਕਿਸੇ ਤੋਂ ਕਿ ਕੋਈ ਉਹ ਆਦਮੀ ਬੜਾ ਨਹਿਸ਼ ਹੈ ਯਾਰ ਉਹਦੀ ਨਜ਼ਰ ਨਾ ਲੱਗ ਜਾਵੇ, ਉਸ ਆਦਮੀ ਦੀ ਨਜ਼ਰ ਬੜੀ ਮਾੜੀ ਉਹ ਨਜ਼ਰ ਨਾ ਲੱਗ ਜਾਵੇ। ਘਰਾਂ ਦੇ ਵਿੱਚ ਕੋਈ ਵੀ ਅਸੀਂ ਕੰਮ ਕਰਨਾ, ਕੋਈ ਮੱਝ ਗਾਂ ਘਰ ਦੇ ਵਿੱਚ ਚੰਗੀ ਲਿਆਉਣੀ ਨਾ ਤੇ ਅਸੀਂ ਉਹਦੇ ਗਲ ਦੇ ਵਿੱਚ ਛਿੱਤਰ ਲਟਕਾ ਦੇਣਾ, ਘਰ ਦੇ ਵਿੱਚ ਛੱਤ ਪਾਉਣੀ ਲੈਂਟਰ ਪਾਉਣਾ ਘਰ ਦੇ ਅੱਗੇ ਛਿੱਤਰ ਲਟਕਾ ਦੇਣਾ, ਕੋਈ ਟਰੈਕਟਰ ਨਵਾਂ ਲੈ ਕੇ ਆਉਣਾ ਅੱਗੇ ਛਿੱਤਰ ਲਟਕਾ ਦੇਣਾ, ਘਰ ਨਵਾਂ ਬਣਾਉਣਾ ਅੱਗੇ ਉਹ ਕਾਲੇ ਰੰਗ ਦੀ ਤੌੜੀ ਜਿਹੜੀ ਉਸ ਨੂੰ ਲਟਕਾ ਦੇਣਾ। ਔਰ ਇਸੇ ਤਰ੍ਹਾਂ ਜੂਠੀਆਂ ਜਾਠੀਆਂ ਚੀਜ਼ਾਂ ਹੋਣ ਦਾ ਵੀ ਸਾਡਾ ਬੜਾ ਵਿਸ਼ਵਾਸ ਸੀ ਕਿ ਕੋਈ ਚੀਜ਼ ਅਸੀਂ ਛੋਟੀ ਮੋਟੀ, ਮੰਨ ਲਓ ਕੋਈ ਪਾਣੀ ਪੀਣ ਲੱਗੇ ਹਾਂ ਗਲਾਸ ਦੇ ਵਿੱਚ ਕੋਈ ਮੱਖੀ ਡਿੱਗ ਪਈ ਹੈ ਤੇ ਅਸੀਂ ਰੋੜ ਦੇਣਾ ਉਸ ਨੂੰ। ਔਰ ਇਸੇ ਤਰ੍ਹਾਂ ਪਿੱਟੇ ਜਾਣਾ ਵੀ ਇੱਕ ਬਹੁਤ ਵੱਡੀ ਇੱਕ ਨਾ ਮੁਰਾਦ ਜਿਹੜੀ ਸਾਡੇ ਇੱਕ ਸਮੱਸਿਆ ਹੈ ਸੀ ਉਸ ਵੇਲੇ ਦੇ ਸਮਾਜ ਦੇ ਵਿੱਚ ਵੀ, ਜਿਹੜੇ ਸਾਡੇ ਭੈਣ ਭਰਾ ਕਈ ਘਰਾਂ ਦੇ ਵਿੱਚ ਸਾਡੇ ਕੰਮ ਕਰਦੇ ਸੀ, ਦਲਿਤ ਸਮਾਜ ਦੇ ਨਾਲ ਸੰਬੰਧ ਉਹਨਾਂ ਦਾ ਹੁੰਦਾ ਸੀ, ਨੀਵੀਆਂ ਜਾਤਾਂ ਦੇ ਨਾਲ ਸੰਬੰਧ ਉਹਨਾਂ ਦਾ ਹੁੰਦਾ ਸੀ, ਤਾਂ ਸਾਡੇ ਆਮ ਘਰਾਂ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਨਾ ਤੇ ਅਸੀਂ ਬੜਾ ਸੋਚ ਸਮਝ ਕੇ ਕਿ ਉਹਨਾਂ ਦਾ ਕਿਸੇ ਖਾਣ ਪੀਣ ਵਾਲੀ ਚੀਜ਼ ਨੂੰ ਹੱਥ ਨਾ ਲੱਗ ਜੇ। ਮੇਰੀ ਅੱਖੀ ਦੇਖਣ ਦੀ ਗੱਲ ਆ, ਅਸੀਂ ਛੋਟੇ ਛੋਟੇ ਹੁੰਦੇ ਸੀ ਦੇਖਿਆ ਕਿ ਜਿਹੜਾ ਘਰ ਦੇ ਵਿੱਚ ਕੋਈ ਕਾਮਾ ਕੰਮ ਕਰਦਾ ਸੀ ਨਾ ਉਹਦੇ ਬਰਤਨ ਵੱਖਰੇ ਰੱਖੇ ਹੁੰਦੇ ਸੀ, ਉਸ ਨੂੰ ਜੇ ਰੋਟੀ ਵੀ ਪਕੜਾਉਣੀ ਤਾਂ ਉਸ ਦੇ ਹੱਥਾਂ ਦੇ ਨੇੜੇ ਕਰਕੇ ਛੱਡ ਦੇਣਾ ਉੱਥੇ ਰੋਟੀ ਨੂੰ। ਸੋ ਮਤਲਬ ਇੰਨੀ ਭਿਆਨਕ ਇਹ ਕਿਸਮ ਦੀ ਜਿਹੜੀ ਨਾ ਇੱਕ ਸਮੱਸਿਆ ਸਾਡੇ ਸਮਾਜ ਦੇ ਵਿੱਚ ਉਸ ਵੇਲੇ ਅਸੀਂ ਦੇਖੀ ਹੈ, ਮੈਂ ਆਪਣੀਆਂ ਅੱਖਾਂ ਨਾਲ ਦੇਖੀ ਹੈ, ਤੁਸੀਂ ਮੇਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਆਏ ਹੋ ਨਾ ਪੰਜਾਬ ਦੇ ਵਿੱਚੋਂ, ਪੁਰਾਣੇ ਪੰਜਾਬ ਦਾ ਜੀਵਨ ਉੱਥੇ ਬਤੀਤ ਅਸੀਂ ਕਰਕੇ ਆਏ, ਅਸੀਂ ਸਾਰੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਗੁਜ਼ਰੇ ਹੋਏ ਹਾਂ। ਲੇਕਿਨ ਹੌਲੀ ਹੌਲੀ ਹੌਲੀ ਹੌਲੀ ਟਾਈਮ ਦੇ ਬੀਤਣ ਦੇ ਨਾਲ ਨਾਲ, ਜਿਵੇਂ ਜਿਵੇਂ ਅਸੀਂ ਪੜ੍ਹਦੇ ਲਿਖਦੇ ਗਏ, ਸਾਡੀ ਸੋਚ ਤਬਦੀਲ ਹੁੰਦੀ ਗਈ, ਸਾਡੀਆਂ ਜ਼ਰੂਰਤਾਂ ਤਬਦੀਲ ਹੁੰਦੀਆਂ ਗਈਆਂ, ਐਜੂਕੇਸ਼ਨ ਪ੍ਰਾਪਤ ਕਰ ਕਰਕੇ ਸਾਡੇ ਉਹ ਦੋਸਤ ਮਿੱਤਰ ਭੈਣ ਭਰਾ ਵੀ ਜਿਹੜੇ ਛੋਟੀਆਂ ਜਾਤਾਂ ਦੇ ਨਾਲ ਸੰਬੰਧ ਰੱਖਦੇ ਸਨ ਜਾਂ ਜਿਨ੍ਹਾਂ ਨੂੰ ਅਸੀਂ ਦਲਿਤ ਸਮਾਜ ਦੇ ਤੌਰ ਤੇ ਸਮਾਜ ਦੇ ਵਿੱਚ ਇੱਕ ਨਾਮ ਦਿੱਤਾ ਹੋਇਆ, ਉਹਨਾਂ ਨੇ ਜਦੋਂ ਆਪਣੇ ਆਪਣੇ ਖੇਤਰ ਦੇ ਵਿੱਚ ਤਰੱਕੀਆਂ ਕਰਕੇ ਪੜ੍ਹ ਲਿਖ ਕੇ ਉਹ ਵੀ ਦੂਸਰਿਆਂ ਦੋਸਤਾਂ ਮਿੱਤਰਾਂ ਦੀ ਤਰ੍ਹਾਂ ਵੱਡੇ ਵੱਡੇ ਅਹੁਦਿਆਂ ਤੇ ਵੀ ਪਹੁੰਚ ਗਏ, ਵੱਡੇ ਵੱਡੇ ਰੁਤਬੇ ਵੀ ਉਹਨਾਂ ਨੇ ਹਾਸਲ ਕਰ ਲਏ, ਸੋਸ਼ਲ ਤੌਰ ਤੇ ਵੀ ਉਹਨਾਂ ਨੇ ਵੱਡੇ ਵੱਡੇ ਰੁਤਬੇ ਹਾਸਲ ਕਰ ਲਏ, ਇਕਨੋਮਿਕ ਤੌਰ ਤੇ ਵੀ ਆਪਣੇ ਆਪ ਦਾ ਲੈਵਲ ਉਹਨਾਂ ਨੇ ਉੱਚਾ ਚੁੱਕ ਲਿਆ। ਅੱਜ ਇਹ ਸਮੱਸਿਆ ਤੁਹਾਨੂੰ ਲੱਗਦਾ ਹੈ ਨਾ ਬਹੁਤ ਘੱਟ ਗਈ, ਉਹਦਾ ਰੀਜ਼ਨ ਫਿਰ ਕੀ ਬਣਦਾ ਤੁਹਾਡੇ ਮੁਤਾਬਕ ਦੱਸੋ ਖਾ ਭਲਾ। ਹੁਣ ਅਸੀਂ ਜਦੋਂ ਕਿਸੇ ਡਾਕਟਰ ਕੋਲੇ ਜਾਣਾ ਹੋਵੇ, ਅਸੀਂ ਕਦੇ ਦੇਖਦੇ ਹਾਂ ਵੀ ਡਾਕਟਰ ਕਿਸ ਜਾਤ ਦੇ ਨਾਲ, ਕਿਸ ਪਾਤ ਦੇ ਨਾਲ, ਕਿਸ ਮਜ਼ਹਬ ਦੇ ਨਾਲ, ਕਿਸ ਰੈਲੀਜਨ ਦੇ ਨਾਲ ਉਸਦਾ ਸੰਬੰਧ ਹੈ? ਜਿੱਥੋਂ ਤੱਕ ਚੀਜ਼ਾਂ ਜੂਠੀਆਂ ਹੋਣ ਦਾ ਸੰਬੰਧ ਹੈ, ਪਾਣੀ ਵਿੱਚ ਮੱਖੀ ਡਿੱਗ ਪਵੇ ਅਸੀਂ ਰੋੜ ਦਿੰਦੇ ਹਾਂ, ਫਰਜ਼ ਕਰੋ ਉਸੇ ਗਲਾਸ ਦੇ ਵਿੱਚ ਇੱਕ ਗਲਾਸ ਘਿਓ ਦਾ ਭਰਿਆ ਹੋਇਆ ਦੇਸੀ ਘਿਓ ਦਾ ਤੇ ਮੱਖੀ ਡਿੱਗ ਪਵੇ ਤੇ ਅਸੀਂ ਉਹ ਗਲਾਸ ਰੋੜਾਂਗੇ ਕਿ ਮੱਖੀ ਨੂੰ ਕੱਢ ਕੇ ਸੁੱਟ ਦੇਵਾਂਗੇ? ਛੋਟੇ ਛੋਟੇ ਘਰਾਂ ਦੇ ਵਿੱਚ ਅਸੀਂ ਛੋਟਾ ਜਿਹਾ ਮਕਾਨ ਪਾ ਲੈਂਦੇ ਸੀ ਕੱਚਾ ਤੇ ਅੱਗੇ ਤੌੜੀ ਲਟਕਾ ਦਿੰਦੇ ਸੀ ਜਾਂ ਛਿੱਤਰ ਲਟਕਾ ਦਿੰਦੇ ਸੀ। ਹੁਣ ਇੱਥੇ ਤੁਸੀਂ ਦੇਖਦੇ ਹੋ ਕਿ 100-100 ਮੰਜ਼ਲੀਆਂ ਬਿਲਡਿੰਗਾਂ, ਚਲੋ ਇੱਥੇ ਕੈਨੇਡਾ ਨੂੰ ਦੱਸੋ, ਇਹ ਤਾਂ ਸਾਡਾ ਦੇਸ਼ ਹੀ ਸਾਡੇ ਨਾਲੋਂ ਬਹੁਤ ਅੱਗੇ ਆ। ਸਾਡੇ ਇੰਡੀਆ ਦੇ ਵਿੱਚ ਵੀ ਦੇਖ ਲਓ, ਐਡੀਆਂ ਐਡੀਆਂ ਕੋਠੀਆਂ, ਐਡੀਆਂ ਐਡੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦੀਆਂ ਨੇ, ਤੇ ਕਦੇ ਤੁਸੀਂ ਦੇਖਿਆ ਕਦੇ ਕਿਸੇ ਨੇ ਛਿੱਤਰ ਲਟਕਾਇਆ ਜਾਂ ਕਦੇ ਕਿਸੇ ਨੇ ਤੌੜੀ ਲਟਕਾਈ? ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਹੁਣ ਨਿਕਲ ਆਏ ਹਾਂ ਕਿ ਸਾਡੀ ਸੋਚ ਅਜੇ ਵੀ ਥੋੜੀ ਬਹੁਤ ਉੱਥੇ ਹੀ ਖੜੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਤੁਸੀਂ ਜਿਹੜਾ ਕਹਿੰਦੇ ਨਾ ਵੀ ਮਾਲਾ ਸੀ ਜਿਹੜਾ ਕਿਹਾ, ਪਰ ਹੁਣ ਸਾਡੇ ਪੰਜਾਬ ਵਿੱਚ ਤਾਂ ਬਹੁਤ ਆ, ਸਾਡੇ ਜਲੰਧਰ ਵਿੱਚ ਹੁਣ ਉਹ ਸਾਰੇ ਕ੍ਰਿਸਚੀਅਨ ਬਣ ਗਏ, ਇੱਥੇ ਸਰਦਾਰ ਉਹ ਕੀਰਤਨ ਕਰਦੇ ਹੈਰੂ ਲਾਲੀਆ ਕਰਕੇ ਦਿਖਾਇਆ, ਮੈਨੂੰ ਕਿਸੇ ਨੇ ਭੇਜਿਆ ਸੀ, ਕਿੰਨੀ ਸਾਨੂੰ ਸ਼ਰਮ ਦੀ ਗੱਲ ਕਿ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਨਹੀਂ ਰਲਾ ਸਕੇ, ਉਹਨਾਂ ਨੂੰ ਸਿੱਖ ਨਹੀਂ ਮੰਨ ਸਕੇ।
0: ਫਿਰ ਇਹ ਸੋਚ ਜਿਹੜੀ ਮਤਲਬ ਮਾੜੀ ਹੈ ਨਾ, ਕਿ ਗੁਰੂ ਸਾਹਿਬਾਨ ਨੇ ਤਾਂ ਇਹ ਸੋਚ ਨਹੀਂ ਸਾਨੂੰ ਦਿੱਤੀ ਹੈ, ਤੇ ਅਸੀਂ ਆਪ ਬਣਾਈ ਹੋਈ ਹੈ।
1: ਜਾਨ ਉਹ ਕਹਿੰਦੇ ਨਾ ਜਾਤ ਸਭੇ ਪਹਿਚਾਣ ਬੋ,
0: ਗੁਰੂ ਸਾਹਿਬਾਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ, ਉਹਨਾਂ ਨੇ ਤਾਂ ਸੰਦੇਸ਼ ਸਾਨੂੰ ਕਲੀਅਰ ਕੱਟ ਦਿੱਤਾ ਹੈ।
1: ਹਾਂ, ਅੱਛਾ, ਗੁਰੂ ਨਾਨਕ ਦੇਵ ਨੇ ਕਿਹਾ ਸਾਰੇ ਅਸੀਂ ਫੇਰ ਕਿੱਥੇ ਨੇ ਕਿੱਥੇ ਆ। ਦੇਖੋ ਕਿੰਨੀ ਸ਼ਰਮ ਦੀ ਗੱਲ ਆ ਕਿ ਉਹ ਲੋਕ ਭਾਈ ਸਾਡੇ ਜਿਹੜੇ ਹੈਗੇ ਆ, ਉਹ ਵੀ ਦੇਖੋ ਕਿੱਡੇ, ਉਹ ਵੀ ਚੱਕ ਕੇ ਉਹਨਾਂ ਨੇ ਉੱਥੇ
0: ਜਾਤ ਪਾਤ ਦੇ ਵਿੱਚ ਵਿਸ਼ਵਾਸ ਨਾ ਰੱਖਣਾ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਦੇ ਸਾਥ ਤੋਂ ਵੱਡੀ ਐਗਜ਼ੈਂਪਲ ਕਿਹੜੀ ਹੋ ਸਕਦੀ ਹੈ ਸਾਡੇ ਵਾਸਤੇ? ਦੇਖੋ ਤੁਸੀਂ,
1: ਸਾਰੇ ਗੁਰੂਆਂ ਨੇ ਇਹੀ ਕਿਹਾ ਵੀ ਸਾਰੇ ਇਕੱਠੇ, ਜਿਹੜੇ ਤਾਂ ਚਾਰ ਦਰਵਾਜ਼ੇ,
0: ਜੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਸਾਈ ਮੀਆਂ ਮਰ ਤੋਂ ਰੁਖਵਾਈ ਉਹਨਾਂ ਨੇ, ਬਣਤਰ ਰੱਖੀ ਤੇ ਚਾਰ ਦਰਵਾਜ਼ੇ, ਇਹੀ ਸਾਨੂੰ ਸਿੰਬਲ ਦਿੰਦੇ ਆ ਕਿ ਬਿਨਾਂ ਕਿਸੇ ਜਾਤ ਪਾਤ ਧਰਮ ਮਜ਼ਹਬ ਦੇ ਭੇਦ ਭਾਵ ਦੇ ਉੱਥੇ ਕੋਈ ਵੀ ਆ ਸਕਦਾ, ਕਿਸੇ ਨੂੰ ਕੋਈ ਆਉਣ ਜਾਣ ਦੀ ਰੁਕਾਵਟ ਨਹੀਂ ਹੈ। ਲੇਕਿਨ ਅਸੀਂ ਕਿੱਥੇ ਪਹੁੰਚੇ ਹੋਏ ਆ ਇਸ ਮਾਮਲੇ ਦੇ ਵਿੱਚ, ਜਾਤਾਂ ਪਾਤਾਂ ਧਰਮਾਂ ਮਜ਼ਹਬਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੰਨਾ ਡਿਵਾਈਡ ਕਰਕੇ ਰੱਖ ਲਿਆ ਕਿ ਤੁਸੀਂ ਹੁਣ ਦੇਖਦੇ ਹੋ ਕਿ ਸਾਡੇ ਪਿੰਡਾਂ ਦੇ ਵਿੱਚ ਕਈ ਕਈ ਪਿੰਡਾਂ ਦੇ ਵਿੱਚ ਕਈ ਕਈ ਗੁਰਦੁਆਰੇ ਹੈ, ਕਿ ਦਲਿਤਾਂ ਦਾ ਗੁਰਦੁਆਰਾ ਵੱਖਰਾ, ਵੱਖਰੇ ਵੱਖਰੇ ਧਰਮਾਂ ਮਜ਼ਹਬਾਂ ਦੇ ਵੱਖਰੇ ਵੱਖਰੇ ਗੁਰਦੁਆਰੇ ਬਣੇ ਹੋਏ ਆ।
1: ਇੱਥੇ ਵੀ ਬਣੇ ਹੋ ਤੁਸੀਂ, ਇੱਥੇ ਵੀ ਰਾਮਗੜੀ ਆ, ਉੱਥੇ ਉਹਨਾਂ ਦਾ ਰਵਿਦਾਸ ਹੈਗਾ, ਇੱਥੇ ਬਰਲਿੰਗਟਨ,
0: ਫਿਰ ਆਪਾਂ ਕਹਿੰਦੇ ਆ ਕਿ ਅਸੀਂ ਗੁਰੂ ਸਾਹਿਬਾਨ ਦੇ ਸੰਦੇਸ਼ਾਂ ਦੇ ਉੱਪਰ ਚੱਲਦੇ ਆ, ਆਪਣੇ ਆਪ ਨੂੰ ਕਹਿੰਦੇ ਕਹਿ ਸਕਦੇ ਆ ਅਸੀਂ? ਫਿਰ
1: ਹਾਂਜੀ, ਅਸੀਂ ਤਾਂ ਕਹਿੰਦੇ ਗੁਰੂ ਨੂੰ ਉਹਨੂੰ ਮੱਥਾ ਦੇਖਦੇ ਪਰ ਮੰਨਦੇ ਨੀ, ਉਹਨੂੰ ਮੰਨਦੇ ਨੀ।
0: ਚਲੋ ਠੀਕ ਹੈ ਜੀ, ਆਪਾਂ ਹੋਰ ਵੀ ਦੋਸਤਾਂ ਨਾਲ ਗੱਲ ਕਰਦੇ ਆ, ਤੁਹਾਡੀ ਰਾਏ ਪਹੁੰਚ ਗਈ ਸਾਡੇ ਕੋਲ।
1: ਹੈਲੋ ਜੀ, ਅੱਜ ਅਸੀਂ ਗਏ ਸੀ ਪਿਕਨਿਕ, ਸੀ ਸਾਡੀ ਨਾਲ ਤੀਆਂ ਸੀਗੀਆਂ
0: ਜੀ,
1: ਉੱਥੇ ਮੀਂਹ ਇੰਨੇ ਜ਼ੋਰ ਦਾ ਪਿਆ, ਤੀਆਂ ਤਾਂ ਤੁਸੀਂ ਅਸੀਂ ਰਾਜ ਨਾਥ ਪੜਪ ਕੇ ਆ ਗਏ, ਖਾ ਪੀ ਵੀ ਰਿਹਾ,
0: ਤੀਆਂ ਰੁੜ ਗਈਆਂ ਫਿਰ ਮੀਂਹ ਦੇ ਵਿੱਚ ਹੀ। ਚਲੋ ਕੋਈ ਗੱਲ ਨਹੀਂ, ਇਹ ਵੀ ਵੈਸੇ ਸ਼ੁਭ ਸ਼ਗਨ ਹੈ ਕਿ ਚੰਗੇ ਕੰਮ ਦੇ ਵਿੱਚ ਜਦੋਂ ਬਾਰਿਸ਼ ਹੋ ਜਾਂਦੀ ਹੈ ਸ਼ੁਭ ਸ਼ਗਨ ਮੰਨਿਆ ਜਾਂਦਾ।
1: ਬਹੁਤ
0: ਤੁਹਾਡੀ ਖੁਸ਼ੀ ਦੇ ਵਿੱਚ ਪਰਮਾਤਮਾ ਰੱਬ ਵੀ ਖੁਸ਼ ਸੀ, ਉਹਨੇ ਬਾਰਿਸ਼ ਪਾਤੀ ਦੇਖ ਲੋ। ਚਲੋ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ ਜੁੜਿਓ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਸਭ ਰੰਗ ਨਾਲ 647-367-5353 6473-5353। ਸੋ ਸਾਡੇ ਇਹ ਜਿਹੜੀਆਂ ਅਲਾਮਤਾਂ ਸੀ ਨਾ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਜਕੜੇ ਰਹੇ ਹਾਂ, ਤੇ ਅਜੇ ਵੀ ਪਿੰਡਾਂ ਦੇ ਵਿੱਚ ਕਿਸੇ ਹੱਦ ਤੱਕ ਇਹ ਸਮੱਸਿਆਵਾਂ ਬਰਕਰਾਰ ਹਨ, ਅਸੀਂ ਮੁਨਕਰ ਨਹੀਂ ਹੋ ਸਕਦੇ ਇਹਨਾਂ ਤੋਂ। ਵੱਖਰੀ ਗੱਲ ਹੈ ਕਿ ਜਿਹੜੇ ਲੋਕ ਬਾਹਰ ਨਿਕਲ ਗਏ ਪਿੰਡਾਂ ਤੋਂ, ਪੜ੍ਹ ਲਿਖ ਗਏ, ਨਵੇਂ ਨਵੇਂ ਸ਼ੋਭਿਆਂ ਦੇ ਵਿੱਚ, ਨਵੇਂ ਨਵੇਂ ਕਾਰੋਬਾਰਾਂ ਦੇ ਵਿੱਚ ਆ ਗਏ, ਤਰੱਕੀ ਕਰ ਗਏ, ਉਹਨਾਂ ਨੂੰ ਉਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਥੋੜਾ ਬਹੁਤ ਦੂਰ ਕਰ ਲਿਆ, ਲੇਕਿਨ ਸਾਡੀ ਸੋਚ ਦੇ ਵਿੱਚ ਅਜੇ ਵੀ ਇਹ ਚੀਜ਼ ਕਿਸੇ ਨਾ ਕਿਸੇ ਹੱਦ ਤੱਕ ਘਰ ਕੀਤੀ ਹੈ। ਥੋੜਾ ਬਹੁਤ ਇਹਦੇ ਬਾਰੇ ਜ਼ਰੂਰ ਡਿਸਕਸ ਕਰੋ। 647-367-5353 6473-6753-5353 ਸਾਡੇ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਦੇਖੋ, ਗੁਰਦੁਆਰਾ ਸਾਹਿਬ ਜੀ ਤਾਂ ਤੁਸੀਂ ਗੱਲ ਕੀਤੀ ਆ, ਜਾਂ ਪਿੰਡਾਂ ਵਿੱਚ ਨਾ
0: ਜੀ
2: ਪਿੰਡ ਲੱਸੀ ਦਿੰਦੇ ਸੀ ਨਾ
0: ਜੀ, ਤੇ
2: ਭਾਂਡਾ ਦੂਰ ਰੱਖ ਕੇ ਤੇ
0: ਸੁੱਖ ਮੈਂ ਹੀ ਕਹਿ ਰਿਹਾ ਨਾ, ਜੇ ਰੋਟੀ ਦੇਣੀ ਤਾਂ ਦੂਰੋਂ ਹੱਥ ਦੇ ਉੱਪਰ ਸੁੱਟ ਦੇਣੀ, ਵੀ ਟੱਚ ਨਾ ਹੋ ਜਾਏ।
2: ਹਾਂਜੀ, ਇੱਥੇ ਅਜੇ ਵੀ ਹੈਗਾ, ਲੰਗਰ ਵਰਤਾਉਂਦੇ ਨਾ ਕਈ ਵਾਰੀ, ਕਈ ਤਰ੍ਹਾਂ ਰਿਸਪੈਕਟ ਕਦਰ ਨਾਲ ਦਿੰਦੇ, ਕਈ ਦੂਰੋਂ ਦੇਗ ਵੀ ਦੇਣਗੇ ਨਾ ਜਾਂ ਪ੍ਰਸ਼ਾਦਾ, ਤੇ ਦੂਰੋਂ ਫਿਰ ਕਹਿੰਦੇ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਕਿਹਾ, ਜਾਤ ਕਾ ਗਰਬ ਨਾ
0: ਕਰੀਏ,
2: ਗੋਰਖ ਗਵਾਰਾ, ਗੋਰਖ ਗਵਾਰਾ,
0: ਹਨਾ।
2: ਤੇ ਉਹ ਫਿਰ ਇੰਡੀਆ ਚ ਘੜੇ ਪਾਣੀ
0: ਬਿਲਕੁਲ ਬਿਲਕੁਲ
2: ਘੜੇ ਕਹਿੰਦਾ ਘੜਾ ਪਿੱਛੇ ਆ ਗਿਆ, ਤੇ ਉਹਨੂੰ ਫਿਰ ਨਾ ਉਹ ਹੋਰ ਪਾਸੇ ਲਾ ਦੇਣਾ, ਘੜੇ ਨੂੰ
0: ਹੁਣ ਮੈਜੋਰਿਟੀ ਆਫ ਜਿਹੜੇ ਸਾਡੇ ਪੀਪਲ ਹੈ ਨਾ ਜੀ ਪੰਜਾਬ ਦੇ ਵਿੱਚ ਵੀ, ਜਿਹੜੇ ਨੌਕਰੀਆਂ ਵਾਲੇ, ਉਹਨਾਂ ਨੇ ਘਰ ਦੇ ਵਿੱਚ ਜਿਹੜੇ ਕੰਮ ਕਰ ਵਾਸਤੇ ਔਰਤਾਂ ਰੱਖੀਆਂ ਹੋਈਆਂ ਨੇ, ਉਹਨਾਂ ਨੇ ਸਾਰੇ ਘਰਾਂ ਦੇ ਕੰਮ ਕਰਦੀਆਂ, ਉਹ ਰੋਟੀ ਵੀ ਬਣਾਉਂਦੀਆਂ, ਸਬਜ਼ੀ ਵੀ ਬਣਾਉਂਦੀਆਂ, ਸਾਰੇ ਬਰਤਨ ਵੀ ਸਾਫ਼ ਕਰਦੀਆਂ, ਕਿਚਨ ਸਾਰੀ ਉਹਨਾਂ ਨੇ ਸੰਭਾਲੀ ਹੋਈ ਹੈ। ਹਾਂਜੀ
2: ਹਾਂਜੀ,
0: ਦਰਵਾਜ਼ੇ ਖੁੱਲੇ ਪਹਿਲੇ ਬਿਲਕੁਲ, ਮਾੜੀ ਸੋਚ ਸੀ ਜੀ ਜੀ ਜੀ।
2: ਦੁੱਧ ਪਿਆਉਂਦੀਆਂ ਮਾਵਾਂ ਬੱਚਿਆਂ ਨੂੰ ਬੋਤਲ ਵਿੱਚ, ਤੇ ਕੱਪੜੇ ਨੂੰ ਲਪੇਟ ਕੇ ਉਹਲਾ ਕਰਕੇ ਪਿਆ ਜਾਂਦੇ
0: ਜੀ ਜੀ ਜੀ,
2: ਕੱਪੜੇ ਸੋਬ ਥੈਲੀ ਜੀ ਬਣੀ ਹੁੰਦੀ ਸੀ ਨਾ, ਤੇ ਫਿਰ ਗੁਰੂ ਸਾਹਿਬ ਨੇ ਤਾਂ ਪੰਜ ਪਿਆਰਿਆਂ ਨੂੰ
0: ਵੱਖਰੋ ਵੱਖਰੇ ਥਾਵਾਂ ਸਾਡੇ ਜੀਓਗ੍ਰਾਫੀ ਦੇ ਵੇਖੀਏ ਕਿ ਹਿੰਦੀ ਹਿੰਦੁਸਤਾਨ ਦੇ ਵੱਖਰੇ ਵੱਖਰੇ ਇਲਾਕਿਆਂ ਚੋਂ, ਵੱਖਰੀਆਂ ਵੱਖਰੀਆਂ ਜਾਤਾਂ ਦੇ ਵਿੱਚੋਂ, ਉਹਨਾਂ ਦੀ ਸੋਚ ਹੀ ਇਹ ਸੀ ਇਹਦੇ ਪਿੱਛੇ ਕਿ ਲੋਕਾਂ ਦੇ ਵਿੱਚ ਏਕਤਾ ਜਿਹੜੀ ਹੋਵੇ ਨਾ ਧਾਰਮਿਕ ਤੌਰ ਤੇ ਹੋ ਜਾਵੇ। ਬਿਲਕੁਲ, ਨੂਰ ਤੇ ਸਭ ਜਗ ਕੌਣ ਭਲੇ,
2: ਬਾਕੀ ਉਹ ਆਪਾਂ ਕਹਿੰਦੇ ਜਿੱਦਾਂ ਹੁਣ ਤੁਸੀਂ ਘਿਓ ਦੀ ਗੱਲ ਕੀਤੀ, ਜੋ ਮੱਖੀ ਡੱਗ ਪਵੇ ਤਾਂ ਆਪਾਂ ਘਿਓ ਨੀ ਡੋਲਦੇ,
0: ਮੱਖੀ ਕੱਢਦੇ ਆਂਗੇ,
2: ਬੰਦਾ ਵੀ ਜੋ ਹਾਜ਼ਰ ਬੰਦਾ ਡੈਥ ਹੋ ਜਾਂਦੀ ਬੰਦੇ ਦੀ,
0: ਵੇਖ ਲਓ ਤੁਸੀਂ
2: ਕੱਪੜੇ ਕੱਪੜੇ ਬਿਸਤਰੇ ਸਭ ਸੁੱਟ ਦਿੰਦੇ ਆ, ਤੇ ਗੋਲਡ ਜਿਹੜਾ ਉੱਤੇ ਗਲੇ ਚ ਲੱਖ ਰੁਪਏ ਵੰਡ ਲੈਂਦੇ ਆ,
0: ਗੋਲਡ ਗੋਲਡ ਛਾਪ ਪਾਈ ਹੋਵੇ, ਕੋਈ ਚੈਨੀ ਪਾਈ ਹੋਵੇ, ਉਹ ਨੀ ਸੁੱਟਦੇ, ਦੇਖ ਲਓ ਤੁਸੀਂ, ਦੇਖ ਲਓ ਸਾਡੀ ਸੋਚ ਹੈ ਕਿੱਥੇ, ਅਸੀਂ ਟਿਕੇ ਕਿੱਥੇ ਹੋਏ ਆ। ਉਦਾਂ ਅਸੀਂ ਕਹਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੂਰਾ ਵਿਸ਼ਵਾਸ ਰੱਖਦੇ ਆ, ਲੇਕਿਨ ਸੋਚ ਸਾਡੀ ਕਿੱਥੇ ਘੈਟੀ ਹੋਈ ਹੈ। ਬਸ
3: ਰੋੜਾ ਸਾਹਿਬ, ਸਭ ਤੋਂ ਵੱਡੀ ਗੱਲ ਇਹ ਵੇ
2: ਸੋਚ ਨਾ ਰੋ ਅੱਜ।
0: ਹੁਸਨੈਨ ਅਕਬਰ ਆ ਗਿਆ ਜੀ, ਅਜੇ ਬਸ ਐਂਟਰੀ ਕੀਤੀ ਹੈ, ਮੈਂ ਉਹਨਾਂ ਨੇ ਇੰਟਰਡਿਊਸ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ। ਹੁਸਨੈਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨੂੰ, ਤੁਸੀਂ ਕੱਲ ਕੈਲਗਰੀ ਆਪਣਾ ਸ਼ੋਅ ਲਾ ਕੇ ਆਏ ਹੋ ਤੇ ਬੜੀ ਵਧੀਆ ਲੱਗਾ ਤੁਸੀਂ। ਸਲਾਮ ਪਹੁੰਚ ਗਿਆ, ਠੀਕ ਹੈ, ਸ਼ੁਕਰੀਆ। ਹਾਂਜੀ ਹੁਸਨੈਨ ਜੀ, ਕੱਲ ਤੁਸੀਂ ਕੈਲਗਰੀ ਗਏ, ਤੁਹਾਡਾ ਸ਼ੋਅ ਸੀ, ਕੱਲ ਤੁਸੀਂ ਰਾਤ ਥੋੜਾ ਜਿਹਾ ਲੇਟ ਪਹੁੰਚੇ ਹੋ, ਤੇ ਕੱਲ ਤੁਹਾਡੀ ਗੈਰਹਾਜ਼ਰੀ ਲੱਗ ਗਈ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਪਹਿਲਾਂ ਦੱਸੋ ਵੀ ਤੁਹਾਡਾ ਉੱਥੋਂ ਦਾ ਸ਼ੋਅ ਕੈਸਾ ਰਿਹਾ ਪਹਿਲਾਂ?
3: ਸ਼ੋਅ ਦੀ ਇਹ ਸੂਰਤ ਹਾਲ ਸੀ, ਕੋਈ ਤਕਰੀਬਨ 200 ਜਿਹੜੇ ਹੈ ਸਨ
0: ਆਪਣੇ ਸੁਣਨ ਵਾਲੇ ਸੱਜਣ ਮਿੱਤਰ ਪਿਆਰੇ ਜਿਹੜੇ,
3: ਔਰ ਜਿਸ ਵੇਲੇ ਪ੍ਰੋਗਰਾਮ ਦਾ ਇਖਤਤਾਮ ਕੀਤਾ ਨਾ ਮੈਂ
0: ਜੀ ਜੀ,
3: ਤੇ ਤਕਰੀਬਨ ਮੇਰਾ ਹੰਦਾ 150 ਦੇ ਕਰੀਬ ਐਸੇ ਬੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਚ ਆਂਸੂ ਸਨ।
0: ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਮਾਂ ਦੇ ਬਾਰੇ ਜਾਂ ਧੀਆਂ ਦੇ ਬਾਰੇ, ਉਹ ਚੀਜ਼ਾਂ ਵਾਕਿਆ ਲੋਕਾਂ ਨੂੰ ਨਾ ਭਾਵੁਕ ਕਰ ਦਿੰਦੀਆਂ, ਕਿਉਂਕਿ ਰਿਸ਼ਤਿਆਂ ਨਾਤਿਆਂ ਨੂੰ ਇੱਥੇ ਅਸੀਂ ਮਿਸ ਕਰਦੇ ਹਾਂ, ਜੋ ਰਿਸ਼ਤੇ ਨਾਤੇ ਸਾਡੇ ਉਧਰ ਹਿੰਦੁਸਤਾਨ ਦੇ ਵਿਚ ਯਾਰ ਤੁਹਾਡੇ ਪਾਕਿਸਤਾਨ ਦੇ ਵਿਚ ਜਿੰਨੀ ਅਹਿਮੀਅਤ ਰਿਸ਼ਤਿਆਂ ਨਾਤਿਆਂ ਦੀ ਉੱਥੇ ਹੈ ਨਾ, ਇੱਥੇ ਰਿਸ਼ਤਿਆਂ ਨਾਤਿਆਂ ਦੀ ਅਹਿਮੀਅਤ ਓਨੀ ਹੈ ਨਹੀਂ ਹੈ। ਇੱਥੇ ਲੋਕ ਨਾ ਬਸ ਵਰਕ ਓਰੀਐਂਟਡ ਹੋਣ ਕਰਕੇ ਕੰਮ ਹੀ ਕੰਮ, ਜੇ ਕਿਤੇ ਮਿਲਣਾ ਗਿਲਣਾ ਉਹ ਵੀ ਸਨਿਚਰ ਐਤਵਾਰ ਵੀ, ਅਦਰਵਾਈਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕਿਸੇ ਕੋਲ ਕੋਈ ਫੁਰਸਤ ਨਹੀਂ ਹੈ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਹਾਂ ਤੇ ਤੁਸੀਂ ਇਹਨਾਂ ਚੀਜ਼ਾਂ ਜਦੋਂ ਸੁਣਾ ਦਿੰਦੇ ਹੋ ਬੜੀ ਮਧੁਰ ਜੀ ਆਵਾਜ਼ ਦੇ ਵਿੱਚ ਤੇ ਲੋਕ ਵਾਕਈ ਇਮੋਸ਼ਨਲ ਹੋ ਜਾਂਦੇ ਇਸ ਚੀਜ਼
3: ਨਾਲ। ਜੀ ਇਸੇ ਤਰ੍ਹਾਂ ਇਸੇ ਕਿਉਂਕਿ ਮੈਂ ਇੱਥੇ ਦੇਖਿਆ ਕਿ ਸਾਡੇ ਲੋਕ ਜਿਹੜੇ ਖਾਸ ਤੌਰ ਤੇ ਮਾਵਾਂ ਦੀ ਯਾਦ ਅੰਦਰ ਜਿਹੜੇ ਪਿਛਲੇ ਉਹਨਾਂ ਦੀ ਯਾਦ ਅੰਦਰ ਕੋਈ ਵੀ ਚੀਜ਼ ਸੁਣਾਓਗੇ ਤੇ ਇਮੋਸ਼ਨਲ ਹੋ ਜਾਂਦੇ।
0: ਹੋ ਜਾਂਦੇ ਬਿਲਕੁਲ ਹੋ ਜਾਂਦੇ, ਇਹ ਕੋਈ ਸ਼ੱਕ ਨਹੀਂ। ਡਾਕਟਰ ਸਾਹਿਬ ਸਾਡੇ ਨਾਲ ਜੁੜੇ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ? ਠੀਕ ਠਾਕ ਵਧੀਆ। ਅੱਜ ਮੌਸਮ ਥੋੜਾ ਖੁਸ਼ਗਵਾਰ, ਪਰਮਾਤਮਾ ਮਿਹਰਬਾਨ ਹੋ ਗਿਆ ਤੇ ਦੇਖੋ ਵਧੀਆ ਵਧੀਆ ਬਾਰਿਸ਼ ਹੋ ਗਈ ਤੇ ਮੌਸਮ ਦੇ ਵਿੱਚ ਤਬਦੀਲੀ ਆ ਗਈ ਥੋੜੀ। ਚਲੋ ਵਧੀਆ, ਮੇਰਾ ਖਿਆਲ ਜੋ ਛੋਟੀਆਂ ਮੋਟੀਆਂ ਸਮੱਸਿਆਵਾਂ ਲੋਕਾਂ ਦੀਆਂ, ਮੇਰਾ ਖਿਆਲ ਹੈ ਕਿ ਮੌਸਮ ਦੇ ਤਬਦੀਲ ਹੋਣ ਦੇ ਨਾਲ ਹੀ ਮੇਰਾ ਖਿਆਲ ਉਹਨਾਂ ਤੋਂ ਨਿਜਾਤ ਮਿਲ ਜਾਣੀ ਉਹਨਾਂ ਨੂੰ। ਹਾਂ, ਕਿਉਂਕਿ ਕੁਦਰਤ ਜਦੋਂ ਇਸ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਨਾ ਤੇ ਪਹਿਲੇ ਮੌਸਮ ਦੀ ਜਿਹੜੀ ਪ੍ਰਕੋਪੀ ਹੈ ਹੌਲੀ ਹੌਲੀ ਉਹ ਸ਼ਾਂਤ ਹੋ ਜਾਂਦੀ ਤੇ ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਹੱਲ।
3: ਮੈਂ ਵੀ ਜੀ ਮੌਸਮ ਇੰਜੋਏ ਕਰਨ ਵਾਸਤੇ ਬਾਹਰ ਨਿਕਲਿਆ ਸਾਂ ਤੇ ਮੈਂ ਥੋੜੀ ਜਿਹੀ ਵਾਕ ਕਰ ਰਿਹਾ ਸਾਂ ਤੇ ਕੋਲੋਂ ਇੱਕ ਵੱਡੀ ਬੱਸ ਗੁਜ਼ਰੀ ਹੈ
0: ਜੀ,
3: ਤੇ ਉੱਥੇ ਜਿੱਥੋਂ ਗੁਜ਼ਰੀ ਸੀ ਨਾ ਥੋੜਾ ਜਿਹਾ ਉੱਥੇ ਟੋਇਆ ਜਿਹਾ ਬਣਿਆ ਸੀ
0: ਜੀ ਜੀ,
3: ਵਿੱਚ ਪਾਣੀ ਸੀ ਉਹਦੇ। ਜਿਸ ਵੇਲੇ ਉੱਥੋਂ ਗੁਜ਼ਰੀ ਹੈ ਨਾ
0: ਪਾਣੀ ਦੇ ਪਏ ਛਿੱਟੇ ਪੂਰੇ,
3: ਮੈਂ ਨਾ ਜੀ ਮੈਂ ਫੁੱਲ ਨਹਾ ਕੇ ਤੇ ਫਿਰ ਆ ਕੇ ਕੱਪੜੇ ਚੇਂਜ ਕੀਤੇ ਨੇ।
0: ਚਲੋ ਡਾਕਟਰ ਸਾਹਿਬ ਤੁਸੀਂ ਹੋਲਡ ਕਰਿਓ, ਸਾਡੇ ਕਾਲਰ ਹੋਰ ਉਹਨਾਂ ਦੀ ਗੱਲ ਸੁਣੀਏ ਤੇ ਤੁਸੀਂ ਸਾਡੇ ਆਪਣੇ ਘਰ ਦੇ ਬੰਦੇ ਹੋ, ਤੁਸੀਂ ਹੋਲਡ ਕਰੋ ਯਾਰ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਦਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਗੋਲਡੀ ਬੋਲਦਾ ਜੀ।
0: ਹਾਂਜੀ ਹਾਂਜੀ ਗੋਲਡੀ, ਕੀ ਹਾਲ ਹੈ ਭਾਈ? ਅੱਜ ਤੇਰੀ ਗਹਿਰਾ ਹਾਜ਼ਰੀ ਲਾਈ ਹੈ, ਇੰਨੇ ਦਿਨ ਅਸੀਂ ਕਾਫੀ ਦਿਨਾਂ ਬਾਅਦ ਫੋਨ ਆਇਆ ਤੇਰਾ। ਪਹਿਲੀ ਗੱਲ ਤਾਂ ਰਾਜੇ ਉਹਨਾਂ ਦੇ ਬਰਤਨ ਹੁੰਦੇ ਹੀ ਵੱਖਰੇ ਹੁੰਦੇ ਸੀ, ਉਹ ਆਪਣਾ ਵਰਤ ਕੇ ਖਾ ਪੀ ਕੇ ਜਾ ਕੇ ਵੱਖਰੇ ਭਾਂਡੇ ਰੱਖ ਜਾਂਦੇ ਸੀ, ਅਗਲੇ ਦਿਨ ਆਪੇ ਆ ਕੇ ਚੁੱਕਦੇ ਹੁੰਦੇ ਸੀ।
4: ਹਾਂਜੀ ਹਾਂਜੀ, ਡੇਲੀ ਨੀ ਸੀ ਚੜਨ ਦਿੰਦੇ ਹੁੰਦੇ ਸਾਡੀ ਦਾਦੀ ਮਾਂ ਦਾਦੀ ਵੀ, ਅੰਦਰ ਬੂਹੇ ਤੋਂ ਨਾ ਸੀ ਵੜਨ ਦਿੰਦੇ ਹੁੰਦੇ ਜਿਹੜਾ ਕੋਈ ਮੰਗਤਾ ਆਉਂਦਾ ਸੀ ਨਾ ਕੁਛ ਵੀ, ਪਰ ਉਹ ਚੀਜ਼ਾਂ ਹੌਲੀ ਹੌਲੀ ਘਟੀਆਂ। ਫਿਰ ਜਿਹੜੀ ਤੁਸੀਂ ਸੀਰੀ ਵਾਲੀ ਗੱਲ ਕੀਤੀ ਹੈ
0: ਜੀ,
4: ਇਹ ਭਾਂਡੇ ਵਾਲੀ ਤਾਂ ਅੱਜ ਵੀ ਆਪਣੇ ਨਾ ਪਿੰਡਾਂ ਚ ਭਾਂਡੇ ਦਾ ਅੱਜ ਵੀ ਅੱਡ ਨੇ ਸੀਰੀਆਂ ਦੇ ਬਰਤਨ, ਪਰ ਹੁਣ ਸਿਸਟਮ ਇਹ ਹੋ ਗਿਆ ਵੀ ਆਪਾਂ ਜਦੋਂ ਕੁਛ ਵੀ ਕੋਈ ਐਕਸਟਰਾ ਚੀਜ਼ ਬਣੀ ਹੁੰਦੀ ਹੈ, ਦਹੀਂ ਜਾਂ ਕੋਈ ਸਬਜ਼ੀ ਹੋਰ ਜਾਂ ਕੁਛ ਵੀ
0: ਜੀ ਜੀ,
4: ਤਾਂ ਆਪਣੇ ਭਾਂਡੇ ਆਪਾਂ ਦੇ ਦਿੰਦੇ ਹਾਂ ਤੇ ਉਹ ਭਾਂਡੇ ਫਿਰ ਆਪਾਂ ਹੁਣ ਵਰਤ ਲੈਂਦੇ ਹਾਂ ਵਿੱਚ
0: ਲੈਂਦੇ ਹਾਂ। ਨਹੀਂ ਨਹੀਂ ਹੁਣ ਤਾਂ ਯਾਰ ਜ਼ਮੀਨ ਸਮਾਨ ਦਾ ਫਰਕ ਪੈ ਗਿਆ, ਹੁਣ ਤਾਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖੋ, ਆਪਣੇ ਪੰਜਾਬ ਚ ਜਿਹੜੇ ਮੀਆਂ ਬੀਵੀ ਉਹ ਨੌਕਰੀਆਂ ਕਰਦੇ ਆ ਉਹਨਾਂ ਨੇ ਘਰਾਂ ਦੇ ਵਿੱਚ ਮੇਡ ਜਿਹੜੀਆਂ ਲਗਾਈਆਂ ਹੋਈਆਂ ਨਾ ਤੇ ਸਾਰੇ ਘਰਾਂ ਦੇ ਕੰਮ ਕਾਰ, ਕਿਚਨ ਦੇ ਰੋਟੀ ਬਣਾਉਣਾ, ਆਟਾ ਗੁੰਨਣਾ, ਫੁਲਕੇ ਲਾਉਣੇ, ਸਬਜ਼ੀ ਬਣਾਉਣੀ, ਸਾਰਾ ਉਹੀ ਕਰਦੇ ਆ,
4: ਸਾਰਾ ਕੁਝ ਉਹੀ ਕਰਦੇ ਆ ਜੀ। ਗੱਲ ਹੋ ਗਈ ਨਾ ਵੀ ਜਦੋਂ ਅਸੀਂ ਹੱਥੀ ਕੰਮ ਕਰਨ ਤੋਂ ਘੱਟ ਗਏ ਤਾਂ ਸਾਡੇ ਵਾਸਤੇ ਜਿਹੜੀ ਉਹ ਭਿੱਟ ਚੜਦੀ ਸੀ ਉਹ ਖਤਮ ਹੋ ਗਈ। ਪਹਿਲਾਂ ਉਹ ਭਿੱਟ ਚੜਦੀ ਸੀ, ਪਰ ਮੈਂ ਇੱਕ ਗੱਲ ਨਾ ਪਹਿਲਾਂ ਵੀ ਬਹੁਤ ਛੋਟਾ ਜਦੋਂ ਸੀ ਉਦੋਂ ਵੀ ਮੈਂ ਨੋਟ ਕਰਦਾ ਸੀ, ਹੁਣ ਵੀ ਤੁਸੀਂ ਦੇਖੋ ਵੀ ਸੀਰੀ ਦੇ ਭਾਂਡੇ ਅੱਡ ਹੁੰਦੇ ਸੀ ਤੇ ਹੁਣ ਵੀ ਹੈਗੇ ਆ
0: ਜੀ ਜੀ ਜੀ।
4: ਜਦੋਂ ਸੀਰੀ ਧਾਰਾਂ ਕੱਢਦਾ ਸੀਗਾ ਦੁੱਧ ਚ ਹੁੰਦਾ ਸੀ, ਸ਼ੁਰੂ ਤੋਂ ਸੀਰੀ ਧਾਰਾਂ ਕੱਢਦੇ ਨੇ
0: ਕੱਢਦੇ ਕੱਢਦੇ,
4: ਤਾਂ ਉਹ ਜਿਹੜਾ ਦੁੱਧ ਹੈ ਉਹ ਸਾਰੇ ਪੀਂਦੇ ਆ, ਗੁਰੂ ਘਰ ਵੀ ਆਪਾਂ ਭੇਜਦੇ ਆ ਬਾਬਾ ਆਪਣੇ ਅੱਜ ਵੀ ਘਰਾਂ ਚ ਆਉਂਦਾ,
0: ਬਿਲਕੁਲ
4: ਉਹ ਹੱਥਾਂ ਨੂੰ ਦੁੱਧ ਲੱਗਦਾ, ਉਹ ਹੱਥਾਂ ਤੋਂ ਤੁਪਕੇ ਡਿੱਗਦੇ ਆ, ਜਿਹਦੇ ਨਾਲ ਥਾਣ ਆਪਾਂ ਮੱਝਾਂ ਦੇ ਗਾਵਾਂ ਦੇ ਧੋਨੇ ਆ, ਉਹ ਪਾਣੀ ਵਿੱਚ ਡਿੱਗਦਾ, ਦੁੱਧ ਡਿੱਗਦਾ, ਉਦੋਂ ਭਿੱਟ ਨਹੀਂ ਚੜਦੀ।
0: ਨਾਲੇ ਪਹਿਲੀ ਗੱਲ ਤੇ ਹੈ ਕਿ ਜੇਕਰ ਅੱਜ ਕੱਲ ਭਿੱਟ ਨਹੀਂ ਚੜਦੀ ਤੇ ਪਹਿਲੇ ਸਮੇਂ ਚ ਭਿੱਟ ਕਿਉਂ ਚੜਦੀ ਸੀ, ਸਾਡੀ ਸੋਚ ਹੀ ਉਦੋਂ ਪਿੱਛੇ ਜਕੜੀ ਹੋਈ ਸੀ ਬਸ, ਅਦਰਵਾਈਜ਼ ਭਿੱਟ ਉਦੋਂ ਵੀ ਕੁਝ ਨੀ ਹੈਗੀ ਸੀ,
4: ਦੇਖਿਆ ਜਾਂਦਾ ਸੀ ਜਾਂ ਸੁਣਿਆ ਜਾਂਦਾ ਸੀ ਨਾ, ਉਹੀ ਗੱਲ ਅੱਗੇ ਜਾਂਦੀ ਸੀਗੀ, ਤਾਂ ਉਹਦੇ ਕਰਕੇ ਕੰਮ ਚੱਲੀ ਗਿਆ।
3: ਰੋੜਾ ਸਾਹਿਬ ਅਕਸਰ ਹੀ ਸਾਡੇ ਪੰਜਾਬ ਚ ਨਾ ਪੁਲਿਸ ਸਟੇਸ਼ਨ ਜਿਹੜੇ ਨੇ ਨਾ ਉਹਨਾਂ ਦੇ ਬਾਹਰ ਨਾ ਇੱਕ ਫਿਕਰਾ ਲਿਖਿਆ ਹੁੰਦਾ ਕਿ ਨਫ਼ਰਤ ਗੁਨਾਹ ਸੇ ਕਰੋ ਇਨਸਾਨ ਸੇ ਨਹੀਂ।
0: ਬਿਲਕੁਲ ਬਿਲਕੁਲ,
3: ਇਹ ਵੇਖੋ ਕਿ ਇਨਸਾਨ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ, ਤੇ ਹੁਣ ਖਾਸ ਤੌਰ ਤੇ ਇਹ ਵੀ ਜਿਹੜੇ ਅਸੀਂ ਦਾਨਿਸ਼ਵਰਾਂ ਕੋਲੋਂ ਇਹ ਗੱਲ ਸੁਣੀ ਹੈ ਕਿ ਜਦੋਂ ਬੰਦਾ ਕਿਸੇ ਬੰਦੇ ਦਾ ਬਿਮਾਰ ਦਾ ਪਤਾ ਕਰਨ ਜਾਂਦਾ ਨਾ, ਇਹ ਕੁਦਰਤੀ ਤੌਰ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਐਸੀਆਂ ਸ਼ੁਆਵਾਂ ਅੱਛੀਆਂ ਉਸ ਬੰਦੇ ਵੱਲ ਜਾਂਦੀਆਂ ਨੇ ਕਿ ਉਸ ਬੰਦੇ ਨੂੰ ਅੱਲਾ ਸ਼ਫਾ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ।
3: ਤੇ ਜਿਹੜੀ ਅੱਗੇ ਮੈਂ ਗੱਲ ਤੁਹਾਡੀ ਸੁਣ ਰਿਹਾ ਸੀ ਉਦੋਂ ਮੈਂ ਥੋੜੀ ਜਿਹਾ ਦੂਰ ਸਾਂ, ਤੌੜੀ ਰੱਖਣਾ ਜਾਂ ਸਾਰਾ ਕੁਝ, ਇਹਦੀ ਵੀ ਜਿਹੜੀ ਹੈ ਨਾ ਮੇਰੇ ਸੋਚ ਦੇ ਮੁਤਾਬਕ ਕਿ ਇਹੋ ਹੀ ਲੌਜਿਕ ਬਣਦੀ ਏ ਕਿ ਜਦੋਂ ਤੁਹਾਡੀਆਂ ਕਿਸੇ ਚੀਜ਼ ਨੂੰ ਵੇਖ, ਇਹ ਸਾਰਾ ਇਸ ਪਾਸੇ ਨਹੀਂ ਕਿਉਂਕਿ ਇਧਰ ਕਿਸੇ ਨੂੰ ਕਿਸੇ ਨਾਲ ਹੱਸਦਾ ਹੈ
0: ਨਹੀਂ। ਬਿਲਕੁਲ ਬਿਲਕੁਲ।
3: ਇਹ ਗੱਲ ਉੱਥੇ ਹੁੰਦੀ ਹੈ ਜਦੋਂ ਕਿਸੇ ਵਾਸਤੇ ਕਰੋਧ ਦੇ ਦਿਲ ਚ ਹੱਸਦ ਏ, ਕਿਸੇ ਵਾਸਤੇ ਬੰਦਾ ਸੋਚਦਾ ਯਾਰ ਇਹ ਕੀ ਏ, ਉਸ ਵੇਲੇ ਜਿਹੜੀਆਂ ਉਹਦੇ ਵੱਲੋਂ ਵੇਵਸ ਜਾਂਦੀਆਂ ਨੇ ਉਧਰ, ਤੇ ਉਹ ਜਦੋਂ ਵੇਂਦਾ ਨਾ ਕਿ ਅੱਛੀ ਚੀਜ਼ ਉੱਤੇ ਭੈੜੀ ਚੀਜ਼ ਵੇਖ ਕੇ ਆਉਂਦਾ ਯਾਰ ਆ ਇੰਨਾ ਕੀ ਉੱਤੇ ਰੱਖਿਆ, ਉਹਦੇ ਵਿੱਚ ਮੇਰਾ ਖਿਆਲ ਦੇ ਮੁਤਾਬਕ ਉਹ ਵੇਵਸ ਜਿਹੜੀਆਂ ਨੇ ਥੋੜੀ ਜਿਹੀ ਘਟਦੀਆਂ,
0: ਵੇਵਸ ਨੂੰ ਘਟਣ ਵਾਸਤੇ ਬਸ ਇਹੀ ਸੋਚ ਹੈ, ਅਦਰਵਾਇਜ਼ ਹੈ ਕੁਝ ਨਹੀਂ ਹੈ।
4: ਉੱਥੇ ਲੋਕ ਵਿਹਲੇ ਆ ਨਾ ਜੀ, ਉੱਥੇ ਫਿਰ ਆ ਚੀਜ਼ਾਂ ਦੇਖ ਕੇ ਸੜਦੇ, ਜੈਲਸੀ ਕਰਦੇ ਆ, ਇੱਥੇ ਕਿਸੇ ਕੋਲ ਟਾਈਮ ਹੀ ਨੀ ਹੈਗਾ।
0: ਵਾਕਿਆ ਸਹੀ,
4: ਉੱਥੇ ਤੁਸੀਂ ਗੱਡੀ ਲੈ ਆਓ ਤਾਂ ਤੁਹਾਡੇ ਸਾਰੇ ਪਿੰਡ ਚ ਪਤਾ ਲੱਗਦਾ ਵੀ ਫਲਾਣਾ ਗੱਡੀ ਨਵੀਂ ਲੈ ਕੇ ਆਇਆ।
0: ਉੱਥੇ ਫਿਰ ਤਾਂ ਹੀ ਗੱਡੀਆਂ ਛਿੱਤਰ ਹੁੰਦਾ ਜਾਂ ਕਾਲੇ ਰੰਗ ਦੀ ਪਰਾਲੀ ਬੰਨਣੀ ਪੈਂਦੀ ਹੈ ਫਿਰ ਤਾਂ ਕਰਕੇ।
4: ਉਹੀ ਗੱਲ ਨਾ, ਇੱਥੇ ਕਿਸੇ ਨੂੰ ਆ ਗੱਡੀਆਂ ਬਾਹਰ ਉੱਡਦੀਆਂ ਫਿਰਦੀਆਂ ਸਾਰੇ ਨੇ, ਉੱਥੇ ਪਹਿਲਾਂ ਕਮਰਾ ਬਣਾਇਆ ਜਾਂਦਾ ਜੇ ਗੱਡੀ ਲੈਣੀ ਪਹਿਲਾਂ ਕਮਰਾ ਬਣਾਓ।
0: ਬਿਲਕੁਲ ਬਿਲਕੁਲ,
4: ਹੈਨੀ ਆਪ ਭਾਵੇਂ ਨੇਰੀ ਚੱਲਦੀ ਹੋਈ ਬਾਹਰ ਬਹਿ ਜੇ ਬੰਦਾ ਗੱਡੀ ਦੇ ਕੱਪੜਾ ਪਹਿਲਾਂ ਪਾਉਂਦਾ।
0: ਚਲੋ ਬਹੁਤ ਬਹੁਤ ਮਿਹਰਬਾਨੀ ਲਾਡੀ, ਜੁੜ ਜਾਇਆ ਕਰ ਪਈ ਸਾਡੇ ਨਾਲ।
4: ਠੀਕ ਹੈ ਜੀ, ਥੈਂਕ ਯੂ।
0: ਹਾਂਜੀ ਡਾਕਟਰ ਸਾਹਿਬ ਆ ਜਾਓ।
5: ਹੈਲੋ, ਹਾਂਜੀ
0: ਹਾਂਜੀ,
5: ਤੁਸੀਂ ਦੱਸੋ ਤੁਹਾਨੂੰ
0: ਜੀ
5: ਗਵਰਨਮੈਂਟ ਕਾਲਜ ਲੁਧਿਆਣਾ ਤੋਂ ਜਿਹੜੇ ਮਤਲਬ ਬਹੁਤ ਜ਼ਿਆਦਾ ਆਈਐਸ ਤੇ ਆਈਪੀਐਸ ਬੰਦੇ ਨਿਕਲਦੇ ਹੁੰਦੇ ਸੀ
0: ਜੀ,
5: ਮੇਰੇ ਨਾਲ ਪੰਜ ਮਤਲਬ ਮੇਰੇ ਕਲਾਸ ਫੈਲੋ ਸੀ ਜਿਹੜੇ, ਉਹਨਾਂ ਦੇ ਵਿੱਚੋਂ ਤਿੰਨ ਆਈਪੀਐਸ ਚਲੇ ਗਏ
0: ਜੀ,
5: ਤਿੰਨ ਬੰਦੇ ਅਸੀਂ ਮੈਂ ਵੀ ਸਿਲੈਕਟ ਹੋ ਗਿਆ ਆਈਐਸ ਦੇ ਵਿੱਚ
0: ਜੀ ਜੀ,
5: ਤੇ ਮੇਰਾ ਇੱਕ ਦੋਸਤ ਸੀ ਤੇ ਉਹ ਅਸੀਂ ਮਤਲਬ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ
0: ਜੀ,
5: ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਸ਼ੈਡਿਊਲਡ ਕਾਸਟ ਹੈਗਾ।
0: ਅੱਛਾ ਅੱਛਾ।
5: ਮੈਂ ਕਿਹਾ ਇੱਕ ਕੋਈ ਗੱਲ ਹੋਈ, ਮੈਂ ਕਿਹਾ ਯਾਰ ਤੂੰ ਤਾਂ ਸ਼ੈਡਿਊਲਡ ਕਾਸਟਾਂ ਵਾਲੀ ਗੱਲ ਕਰ ਦਿੱਤੀ, ਉਹਨੇ ਮਾਇੰਡ ਕਰ ਲਿਆ।
0: ਅੱਛਾ ਅੱਛਾ।
5: ਫਿਰ ਮੈਨੂੰ ਦੂਜੇ ਦੋਸਤਾਂ ਨੇ ਕਿਹਾ ਨਾ ਤੂੰ ਗੱਲ ਤਾਂ ਕਿਹਾ ਤੁਸੀਂ ਉਹ ਸ਼ੈਡਿਊਲ ਕਾਸਟ ਹੈਗਾ, ਮੈਂ ਕਿਹਾ ਯਾਰ ਮੈਨੂੰ ਪਤਾ ਨੀ ਸੀ, ਮੈਂ ਕਿਹਾ ਯਾਰ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਯਾਰ ਮੈਂ ਇਸ ਤਰ੍ਹਾਂ ਨੀ ਸੀ ਗੱਲ ਕੀਤੀ, ਮੈਂ ਕਿਸੇ ਹੋਰ ਮੈਂ ਸੰਦਰਭ ਦੇ ਗੱਲ ਕਰ ਲਈ, ਚਲੋ ਉਹ ਤਾਂ ਮੈਂ ਰਿਜ਼ੋਲਵ ਕਰ ਲਿਆ
0: ਜੀ ਜੀ ਜੀ,
5: ਪਰ ਇਹ ਵੀ ਆਹ ਚੀਜ਼ਾਂ ਹੋਈਆਂ ਨੇ। ਚਲੋ
0: ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਡਾਕਟਰ ਸਾਹਿਬ ਹੋਮਿਓਪੈਥੀ ਦੇ ਬਹੁਤ ਮਾਹਰ ਡਾਕਟਰ ਨੇ, 30-35 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਕਿ ਤੁਹਾਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ ਹੋਵੇ, ਡਾਕਟਰ ਸਾਹਿਬ ਦੀ ਇਹ ਬਹੁਤ ਵਧੀਆ ਗੱਲ ਹੈ ਕਿ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਇਹ ਸਮਾਜ ਦੇ ਪ੍ਰਤੀ ਵੀ ਅਵੇਅਰ ਨੇ ਤੇ ਜੋ ਜੋ ਵਿਸ਼ਿਆਂ ਤੇ ਅਸੀਂ ਗੱਲਬਾਤ ਕਰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਨਾਲ ਇਹ ਪਾਰਟਿਸਿਪੇਟ ਕਰਦੇ ਆ, ਸੋ ਇਹਨਾਂ ਦੀ ਜਿਹੜੀ ਮੁਹਾਰਤ ਹੈ ਉਹ ਹੋਮਿਓਪੈਥੀ ਦੇ ਵਿੱਚ ਹੈ, ਬੜਾ ਲੰਬਾ ਤਜਰਬਾ ਹੈ, ਤੁਹਾਨੂੰ ਵੀ ਕੋਈ ਕਿਸੇ ਕਿਸਮ ਦੀ ਸਰੀਰਕ ਸਮੱਸਿਆ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 647-993-1484 ਡਾਕਟਰ ਸਾਹਿਬ ਦਾ ਨੰਬਰ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਫੋਨ ਕਰਨ ਵਾਸਤੇ ਜੀ, ਥੈਂਕ ਯੂ,
5: ਥੈਂਕ ਯੂ ਜੀ, ਥੈਂਕ ਯੂ।
0: ਸੋ ਸੁਨੈਣ ਜੀ, ਕੋਈ ਫਿਰ ਅੱਜ ਆਪਾਂ ਇੱਦਾਂ ਸੰਗੀਤ ਤੁਹਾਡੀ ਜ਼ਬਾਨੀ ਸੁਣਦੇ ਹਾਂ, ਆਪਾਂ ਦੋਸਤਾਂ ਨੂੰ ਉੱਥੇ ਕੀ ਰਿਕਾਰਡਡ ਉਹ ਤਾਂ ਸੁਣਦੇ ਹੀ ਰਹਿੰਦੇ ਆ, ਤੁਹਾਨੂੰ ਤਾਂ 19 ਤਰੀਕ ਤੋਂ ਬਾਅਦ ਅਸੀਂ ਸੁਣਨਾ ਨਹੀਂ ਹੈ, ਫਿਰ ਆਨਲਾਈਨ ਫੋਨ ਹੀ ਕਿਤੇ ਕਰਿਆ ਕਰੋਗੇ ਤਾਂ ਫਿਰ ਹੀ ਸੁਣਿਆ ਕਰੋਗੇ ਤੁਹਾਡੇ ਤੋਂ, ਤੇ ਕਰ ਦਿਓ ਥੋੜੀ ਬਹੁਤ ਕੁਝ ਵਧੀਆ।

ਤੁਹਾਡੀ ਗੱਡੀ ਕਿਤੇ ਖਰਾਬ ਹੋ ਜਾਏ, ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਹੈ, ਤੁਸੀਂ ਕੋਈ ਡੈਂਟਿੰਗ ਪੇਂਟਿੰਗ ਦਾ ਕਰਵਾਉਣਾ ਹੈ, ਤੁਸੀਂ ਕੋਈ ਟਾਇਰਾਂ ਨੂੰ ਨਵੇਂ ਟਾਇਰ ਪਵਾਉਣੇ ਨੇ ਜਾਂ ਕੋਈ ਤਬਦੀਲੀ ਕਰਵਾਉਣੀ ਹੈ, ਕੋਈ ਗੱਡੀ ਨੂੰ ਓਵਰਹਾਲ ਕਰਵਾਉਣਾ ਹੈ, ਕੋਈ ਵੀ ਛੋਟੀ ਮੋਟੀ ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਹੈ, ਤੇ ਤੁਸੀਂ ਨਾਮ ਯਾਦ ਰੱਖੋ ਨੈਸ਼ਨਲ ਆਟੋ ਸਰਵਿਸ। ਫੋਨ ਨੰਬਰ 905-450-3300 9054503300 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਅਬਾਸ ਜੀ ਨੂੰ ਤੁਸੀਂ ਸੰਪਰਕ ਕਰੋ। ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ ਇਹਨਾਂ ਦੇ ਕੋਲੇ, 8-10 ਬਹੁਤ ਹੀ ਕਾਬਲੇ ਤਾਰੀਫ ਜਿਹੜੇ ਇਹਨਾਂ ਦੇ ਮਕੈਨਿਕ ਨੇ, 7-8 ਲਿਫਟਾਂ ਅੰਦਰ ਲੱਗੀਆਂ ਹੋਈਆਂ ਨੇ, ਤੁਹਾਨੂੰ ਕੋਈ ਵੇਟਿੰਗ ਵੀ ਨਹੀਂ ਕਰਨੀ ਪਏਗੀ, ਪ੍ਰਾਇਓਰਟੀ ਬੇਸ ਤੇ ਤੁਹਾਡੀ ਗੱਡੀ ਨੂੰ ਬਿਲਕੁਲ ਨੌ ਬਰ ਨੌ ਕਰਕੇ ਦੇਣਗੇ। ਨੈਸ਼ਨਲ ਆਟੋ ਸਰਵਿਸ 905-450-3333। ਹੁਸਨੈਨ ਜੀ ਕੋਈ ਸੁਣਾ ਦਿਓ ਇੱਕ ਅੱਧਾ, ਰੰਗੀਲੀ ਜੀ ਕੋਈ ਚੀਜ਼, ਕੋਈ ਮਨ ਮਰਜ਼ੀ ਦੀ ਜੋ ਤੁਹਾਡਾ ਮਨ ਕਰੇ ਆਉਂਦੇ ਹੋ, ਫਿਰ ਸਾਡਾ ਟਾਈਮ ਬਸ 8-7 ਮਿੰਟ ਹੈਗੇ ਤੇ ਤੁਹਾਡੇ

ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਸੁਰਖੀ ਹੋਠ

مجھے خطری قتل بازار وچوں

0: ਆਏ ਹਾਂ, ਵੱਖਰੀ ਗੱਲ ਹੈ ਕਿ ਅਸੀਂ ਬਹੁਤ ਵਧੀਆ ਦੇਸ਼ ਦੇ ਵਿੱਚ ਆ ਗਏ ਹਾਂ, ਲੇਕਿਨ ਗੱਲਾਂ ਬਾਤਾਂ ਕਰਨ ਦੇ ਵਿੱਚ ਕੋਈ ਹਰਜ਼ ਨਹੀਂ। ਜਿਸ ਸਮਾਜ ਦੇ ਵਿੱਚ ਅਸੀਂ ਆਏ ਹਾਂ, ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੂੰ ਅਸੀਂ ਫੇਸ ਕਰਦੇ ਆਏ ਹਾਂ, ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੂੰ ਅਸੀਂ ਦੇਖਦੇ ਆਏ ਹਾਂ, ਔਰ ਬੜਾ ਭਿਆਨਕ ਰੂਪ ਇਹਨਾਂ ਸਮੱਸਿਆਵਾਂ ਦਾ ਅਸੀਂ ਉੱਥੇ ਦੇਖਿਆ, ਤੇ ਉਹਨਾਂ ਗੱਲਾਂ ਨੂੰ ਅਸੀਂ ਅੱਜ ਸਿਰਫ ਰਿਵਾਈਵ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ ਕਿ ਇਹ ਸਮੱਸਿਆਵਾਂ ਸਾਡੇ ਉਸ ਪੰਜਾਬ ਦੇ ਵਿੱਚ ਹੁੰਦੀਆਂ ਸਨ। ਤੇ ਤੁਸੀਂ ਉਹਨਾਂ ਦੇ ਬਾਰੇ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਹੋਏ ਤਾਂ ਕਰ ਸਕਦੇ ਹੋ 6473573553, 6473573553 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਇੱਕ ਮੈਸੇਜ ਤੁਹਾਡੇ ਨਾਲ, ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ 905-399-810 9053996110। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ, ਫੋਨ ਨੰਬਰ ਯਾਦ ਰੱਖੋ 416-525-7400, 416-525-7400। ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ, ਤੁਸੀਂ ਕੋਈ ਗਰੋਸਰੀ ਸਟੋਰ ਦੇਖ ਰਹੇ ਹੋ, ਕੋਈ ਪੀਜ਼ਾ ਸਟੋਰ ਦੇਖ ਰਹੇ ਹੋ, ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ ਜਾਂ ਕਿਸੇ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਤਾਂ ਤੁਸੀਂ ਨਾਮ ਯਾਦ ਰੱਖੋ ਇੰਦਰ ਅਰੋੜਾ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਬਹੁਤ ਵਧੀਆ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ। ਫੋਨ ਨੰਬਰ 416-525-7400, 416-525-7400। ਸੋ ਜੁੜਿਓ ਤੁਸੀਂ ਸਾਡੇ ਨਾਲ, ਅੱਜ ਦੇ ਪ੍ਰੋਗਰਾਮ ਦਾ ਟਾਈਮ ਬਸ 3-4 ਮਿੰਟ ਬਾਕੀ ਹੈ। ਤੁਸੀਂ ਕਿਸੇ ਨੇ ਕੋਈ ਕਾਲ ਕਰਨੀ ਹੋਏ ਤਾਂ ਤੁਹਾਡੀ ਕਾਲ ਜ਼ਰੂਰ ਅਸੀਂ ਰਿਸੀਵ ਕਰਾਂਗੇ, 647-367-5553, 6473-6575-3, ਸਾਡੇ ਸਟੂਡੀਓ ਦਾ ਨੰਬਰ। ਸਾਡੇ ਕਾਲਰ ਨੇ ਜੀ 3622 ਨੰਬਰ, ਜੀ ਆਇਆਂ ਨੂੰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ। ਸਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਇਹਦਾ ਇੱਕ ਸਵਾ ਘੰਟਾ ਹੋਰ ਵਧਾ ਲਓ।
0: ਚਲੋ ਕੋਈ ਗੱਲ ਨਹੀਂ, ਉਹ ਐਕਚੁਅਲੀ ਸਾਡੇ ਵੱਸ ਨਹੀਂ ਹੈ, ਜੇ ਕੋਈ ਟਾਈਮ ਸਲੋਟ ਸਾਨੂੰ ਮਿਲੇਗਾ ਤੇ ਅਸੀਂ ਜ਼ਰੂਰ ਗੱਲ ਕਰਾਂਗੇ। ਤੁਹਾਡੀਆਂ ਬੈਸਟ ਵਿਸ਼ਸ
1: ਨਹੀਂ, ਇਹਨੂੰ ਗਾਹਲਾ ਜੀ ਮਤਲਬ ਗਾਹਾਂ ਇੱਕ
0: ਤਾਂ ਗਾਹਲਾ ਥੋੜਾ ਜਿਹਾ ਹੈ ਨਾ ਕਿ ਲੇਟ, ਮੇਰਾ ਖਿਆਲ 11 ਤੋਂ 12 ਫਿਰ ਦੋਸਤ ਮਿੱਤਰ ਸੌਣ ਵਾਲੇ ਵੀ ਹੋ ਜਾਂਦੇ ਨੇ, ਫਿਰ ਸਾਡੇ ਨਾਲ ਫੋਨ ਤੇ ਕੋਈ ਗੱਲਬਾਤ ਕਰੂਗਾ ਨਾ ਤੇ ਅਸੀਂ ਕੱਲੇ ਹੀ ਬੋਲਿਆ ਕਰਾਂਗੇ ਫਿਰ ਤਾਂ ਜ਼ਿਆਦਾ।
1: ਜਦੋਂ ਪਤਾ ਲੱਗ ਗਿਆ ਵੀ ਤੁਸੀਂ 11 ਤੋਂ 12 ਵੀ ਆਉਣ ਲੱਗ ਗਏ,
0: ਚਲੋ ਤੁਹਾਡੇ ਵਰਗੇ ਦੋਸਤਾਂ ਦੀਆਂ ਬੈਸਟ ਵਿਸ਼ਸ ਚਾਹੀਦੀਆਂ, ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਕਰਾਂਗੇ, ਜੇ ਪੋਸੀਬਲ ਹੋ ਸਕਿਆ ਤੇ ਜ਼ਰੂਰ ਲਵਾਂਗੇ। ਥੈਂਕ ਯੂ ਵੈਰੀ ਮਚ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ, ਸਾਡੇ ਨਾਲ ਜੁੜਦੇ ਹੋ ਬਹੁਤ ਅੱਛਾ ਲੱਗਦਾ ਹੈ, ਆਪਣੀਆਂ ਸਲਾਹਾਂ ਦਿੰਦੇ ਹੋ ਬਹੁਤ ਵਧੀਆ ਲੱਗਦਾ ਹੈ, ਸਾਨੂੰ ਮੋਰਲੀ ਸਪੋਰਟ ਕਰਦੇ ਹੋ ਹੋਰ ਬਹੁਤ ਵਧੀਆ ਲੱਗਦਾ ਹੈ। ਤੇ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਗੱਲਾਂ ਗੱਲਾਂ ਦੇ ਵਿੱਚੋਂ ਹੀ ਬਹੁਤ ਬਹੁਤ ਅੱਛੀਆਂ ਗੱਲਾਂ ਮੈਨੂੰ ਤੁਹਾਡੇ ਤੋਂ ਸੁਣਨ ਦਾ ਮੌਕਾ ਮਿਲਦਾ ਹੈ, ਕੁਝ ਸਿੱਖਣ ਦਾ ਮੌਕਾ ਮਿਲਦਾ ਹੈ, ਕੁਝ ਮੈਂ ਆਪਣੀ ਸਮਰੱਥਾ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ, ਕੁਝ ਮੇਰੇ ਨਾਲ ਹੁਸਨੈਨ ਅਕਬਰ ਜੀ ਵਧੀਆ ਵਧੀਆ ਗੱਲਾਂ ਬਾਤਾਂ ਅਸੀਂ ਕਰਦੇ ਹਾਂ। ਜੇਕਰ ਸਾਡੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਕੋਈ ਨਾ ਕੋਈ ਵਧੀਆ ਲੱਗਦਾ ਤਾਂ ਜ਼ਰੂਰ ਫੋਨ ਕਰਕੇ ਸਾਡਾ ਹੌਸਲਾ ਵਧਾਇਆ ਕਰੋ, ਹੌਸਲਾ ਅਫਜ਼ਾਈ ਕਰਿਆ ਕਰੋ। ਚਲੋ ਹੁਣ ਮਿਲਾਂਗੇ ਕੱਲ੍ਹ ਨੂੰ, ਬਹੁਤ ਵਧੀਆ ਦਿਨ, ਪਰਮਾਤਮਾ ਕਰੇ ਸਾਰੇ ਠੀਕ ਠਾਕ ਰਹਿਣ, ਸਾਰਿਆਂ ਦੇ ਘਰੇ ਤੰਦਰੁਸਤੀ ਰਹੇ, ਤੇ ਕੱਲ 10 ਵਜੇ ਆਪਾਂ ਫਿਰ ਦੁਬਾਰਾ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ, ਤੇ ਤਦ ਤੱਕ ਦੇ ਲਈ ਭਾਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: Talk530.ca.
1: ਚਾਵਾਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ. ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ. T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ. ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ. T.Water ਟੈਕਸੀ 6473708368. ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ. ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ. T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ. T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ, ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 4376551984, 437-655-1984. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557.
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
7: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987

0: ਮੇਰੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਦੇ ਮਿੱਠੀਆਂ ਪਿਆਰੀਆਂ ਗੱਲਾਂ ਬਾਤਾਂ ਤੇ ਕਿਣਮਿਣ ਕਿਣਮਿਣ ਕਰਦੇ ਮੌਸਮ ਦੇ ਵਿੱਚ ਤੁਹਾਨੂੰ ਕੁਝ ਕੁ ਗਾਣੇ ਵੀ ਯਾਰ ਸੁਣਾ ਹੀ ਦਿੰਦੇ ਆ, ਫਿਰ ਕਿ ਨਹੀਂ ਕਣੀਆਂ ਵਾਲੇ ਹੈ ਆਪਣੇ ਤਾਂ ਸੁੱਖ ਨਾਲ ਗਾਣੇ ਬਹੁਤ ਨੇ। ਸੌਣ ਦੀ ਝੜੀ, ਸੌਣ ਦਾ ਮਹੀਨਾ, ਰਿਮ ਜਿਮ ਪੈਂਦੀਆਂ ਕਣੀਆਂ। ਬਾਕੀ ਕਿਹੜਾ ਸੀਗਾ ਇੱਕ ਗਾਣਾ ਵੀ ਕਣੀਆਂ ਦੀ ਕੋਈ ਕੁਛ ਇੱਦਾਂ ਦਾ, ਚਲੋ ਲੱਭ ਲੈਂਦੇ ਹਾਂ। ਸੌਣ ਦੇ ਛਰਾਟਿਆਂ 'ਚ ਭਿੱਜ ਗਈ, ਕਣੀਆਂ 'ਚ ਮੈਂ ਭਿੱਜ ਗਈ। ਹਾਂ ਗਾਣੇ ਬੜੇ ਨੇ ਯਾਰ, ਆਪਾਂ ਨੂੰ ਤਾਂ ਬੜਾ ਇੱਕ ਕਹਿ ਲਓ ਕਿ ਮੋਹ ਪਿਆਰ ਹੈ ਬਾਰਿਸ਼ ਨਾਲ। ਸੁਖੀਤ ਸਿੰਘ ਜੀ ਸੁਣਾਉਂਦੇ ਆ ਤੇ ਲਾਉਂਦੇ ਆ ਰੌਣਕਾਂ ਹੁਣ ਵੀ ਯਾਰ, ਪੂਰੀ ਐਨ ਬਾਰਿਸ਼ ਪੈ ਰਹੀ ਹੈ। ਕਹਿੰਦੇ ਹੁੰਦੇ ਨਾ ਕਿ ਜ਼ੋਰਾਂ ਸ਼ੋਰਾਂ ਤੇ, ਦਿਨੇ ਵੀ ਬਹੁਤ ਸਾਰੀ ਬੱਦਲਵਾਈ ਤੇ ਥੰਡਰ ਸਟੋਰਮ ਜਿਹਨੂੰ ਕਹਿੰਦੇ ਆਇਆ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ, ਅਸੀਂ ਤੁਹਾਡੇ ਨਾਲ ਕੋਈ ਨਾ ਤੁਹਾਡੀ ਡਰਾਈਵ ਦੇ ਦੌਰਾਨ। ਮੈਨੂੰ ਪਤਾ ਕਿ ਥੋੜ੍ਹੀ ਜਿਹੀ ਅਜੇ ਟ੍ਰੈਫਿਕ ਵੱਧ ਹੋਣੀ ਹੈ, ਜਾ ਰਹੇ ਹੋ ਕੰਮਾਂ ਕਾਰਾਂ ਤੇ ਜਾਂ ਆ ਰਹੇ ਆ ਕੰਮਾਂ ਕਾਰਾਂ ਤੋਂ। ਜਦੋਂ ਮੌਸਮ ਹਲਕਾ ਫੁਲਕਾ ਜਿਹਾ ਨਾ ਮੈਸਅਪ ਹੋ ਜਾਂਦਾ ਤਾਂ ਲੋਕ ਫਿਰ ਹੌਲੀ ਹੋ ਜਾਂਦੇ, ਚੰਗੀ ਗੱਲ ਹੈ, ਸਖ਼ਤ ਯਾਰ ਹੋਣਾ ਚਾਹੀਦਾ। ਕਈ ਜਿਹੜੇ ਨਹੀਂ ਹੌਲੀ ਹੁੰਦੇ ਫਿਰ ਬਾਅਦ ਚੋਂ ਪਛਤਾਉਂਦੇ ਨੇ। 9257 ਹੈਲੋ।
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
1: ਯਾ ਵਧੀਆ ਜੀ, ਵਧੀਆ ਜੀ। ਚਮਕੀਲੇ ਦਾ ਗਾਣਾ ਸੁਣਾਓ ਜੀ ਤੁਸੀਂ।
0: ਚਮਕੀਲੇ ਦਾ ਸੁਣਾਈਏ?
1: ਹਾਂਜੀ
0: ਸੁਣਾ ਦੇਣੇ। ਚਮਕੀਲੇ ਦਾ ਕਿਹੜਾ ਸੁਣਨਾ ਚਾਹੁੰਦੇ ਹੋ?
1: ਧੰਨਵਾਦ
0: ਜੀ, ਥੈਂਕ ਯੂ। ਕੌਣ ਤੁਹਾਡਾ ਬੇਟਾ? ਠੀਕ ਹੈ।
1: ਹਾਂਜੀ ਹਾਂਜੀ, ਸ਼ੁਰੂ ਦਾ ਕੰਮ ਕਰਦਾ ਜੀ ਕਦੀ ਆਪਾਂ।
0: ਨਾਲੇ
1: ਆਪਾਂ ਇੱਥੇ ਗ੍ਰੈਵਲ ਦਾ ਕੰਮ ਕਰਦੇ ਹਾਂ, ਜੇ ਕਿਸੇ ਨੂੰ ਗ੍ਰੈਵਲ ਚਾਹੀਦੀ ਹੋਵੇ ਆਪਾਂ, ਮੇਰਾ ਨੰਬਰ ਤੁਹਾਡੇ ਕੋਲ ਹੈਗਾ
0: ਹੀ ਆ ਜੀ। ਬਹੁਤ ਮੁਬਾਰਕਾਂ ਸਰ, ਥੈਂਕ ਯੂ, ਤੁਹਾਡਾ ਗਾਣਾ ਲਾ ਦਿੰਦੇ। ਠੀਕ ਹੈ,
1: ਹਾਂਜੀ ਹਾਂਜੀ,
0: ਨੋ ਪ੍ਰੋਬਲਮ, ਇੰਜੋਏ ਕਰੋ ਤੇ ਗਾਣਾ ਵੀ ਲਾਉਣੇ, ਚੱਕ ਦੇਂਗੇ ਫੱਟੇ। 6780 ਹੈਲੋ।
2: ਹਾਂਜੀ ਨਵੀਂ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ।
2: ਹੋਰ ਸੁਣਾਓ, ਕਿੱਦਾਂ ਸਿਹਤ?
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
2: ਬਹੁਤ ਸ਼ੁਕਰ ਹੈ ਰੱਬ ਦਾ, ਮੌਸਮ ਬਹੁਤ ਵਧੀਆ। ਇੱਕ ਤਾਂ ਹਿੰਦੀ ਗਾਣਾ ਵੀ ਹੈਗਾ, ਉਹ ਵੀ ਤੁਸੀਂ ਲਾ ਸਕਦੇ। ਵੈਸੇ
0: ਕਿਹੜਾ ਹਿੰਦੀ ਗਾਣਾ?
2: ਮੈਨੂੰ ਮੂਵੀ ਦਾ ਨਾਮ ਨੀ ਯਾਦ ਆ ਰਿਹਾ, ਗਾਣਾ ਪਤਾ ਕੀ ਕਹਿੰਦਾ ਕਿ ਬਰਸਾਤ ਕੇ ਮੌਸਮ ਮੇ ਤਨਹਾਈ ਕੇ ਆਲਮ ਮੇ ਮੈਂ ਘਰ ਸੇ ਨਿਕਲ ਆਇਆ ਬੋਤਲ ਵੀ ਉਠਾ
0: ਲਾਇਆ ਪੀ ਲੈਣੇ ਦੋ ਆਪਣੇ ਬੰਦੇ ਦਾ, ਬਸ ਕਹਿੰਦੇ ਵੀ ਰੋਜ਼ ਹੀ ਪੀਣ ਦੋ
2: ਆਪਣੇ ਬੰਦੇ ਦੇ। ਤਾਂ ਹੀ ਤੇ ਕਹਿੰਦੇ ਮੁੜ ਗਿਆ ਲੀਵਰ, ਕੁਛ ਪਚਾ ਨੀ ਰਿਹਾ, ਚੱਕਰ ਕੀ
0: ਪੈ ਗਿਆ। ਇਹ ਯਾ ਕਹਿਣ ਕੀ ਯਾਰ ਚੜ ਨੀ ਰਹੀ ਹੁਣ, ਜਦੋਂ ਰੋਜ਼ ਪੀਣੀ ਹੈ ਚੜਨੀ ਕਿੱਥੇ ਆ?
2: ਗੱਲ
0: ਤਾਂ ਠੀਕ ਹੈ। ਇਹ ਗਾਣਾ ਲਾ ਦਿੰਦੇ ਨਜਾਇਜ਼ ਫਿਲਮ ਚੋਂ ਹੈ।
2: ਹਾਂਜੀ ਭਾਈ, ਮੈਨੂੰ ਇੰਨਾ ਨੀ ਯਾਦ ਕਿਹੜੀ, ਪਰ ਅਜੇ ਗਨ ਤੇ ਰਸੂਦੀਨ ਸ਼ਾਹ
0: ਤੇ ਜੂਹੀ ਚਾਵਲਾ। ਆਪਣੇ ਬੰਦੇ ਵੈਸੇ ਨਾ, ਚਲੋ ਜਿਹੜੇ ਦਵਾਈ ਵਾਂਗ ਪੀਂਦੇ ਆ ਰੋਜ਼ ਦਾ, ਬਸ ਇੱਕ ਪੈਗ ਲਾ ਲਿਆ ਚਲੋ ਠੀਕ ਹੈ, ਜਿਹੜੇ ਥੋੜੇ ਲੋੜ ਤੋਂ ਵੱਧ ਕਰ ਲੈਂਦੇ ਆ ਵੀ ਰੋਜ਼ ਹੀ ਅਸੀਂ ਬਸ ਬੋਤਲ ਹੀ ਖਤਮ ਕਰਨੀ ਹੈ, ਪੰਗਾ ਉਦੋਂ ਹੈ। ਐਕਸੈਸ ਨਾ ਕਿਸੇ ਵੀ ਚੀਜ਼ ਦੀ ਮਾੜੀ ਹੈ, ਤੁਸੀਂ ਐਕਸੈਸ ਦੇ ਵਿੱਚ ਸ਼ੂਗਰ ਖਾ ਲਓ ਤਾਂ ਮਾੜੀ ਹੈ, ਐਕਸੈਸ ਦੇ ਵਿੱਚ ਐਕਸਰਸਾਈਜ਼ ਕਰ ਲਓ ਉਹ ਵੀ ਮਾੜੀ ਹੈ। ਹੁਣ ਬਸ ਜੇ ਤੁਸੀਂ ਤਿੰਨ ਤਿੰਨ ਘੰਟੇ ਸੱਤੇ ਦਿਨ ਜਿਮ ਚਲਾ ਰਹੇ ਹੋ, ਕਿਹੜਾ ਤੁਹਾਡੇ ਸਿਹਤ ਲਈ ਠੀਕ ਹੈ? ਸੋ ਐਕਸੈਸ ਕਿਸੇ ਵੀ ਚੀਜ਼ ਦੀ ਮੀਨੋ ਮਾੜੀ ਹੁੰਦੀ ਹੈ। ਸੋ ਲਿਮਿਟ ਦੇ ਵਿੱਚ ਬੈਲੈਂਸ ਲਾਈਫ ਸਟਾਈਲ ਜੀਣਾ ਬਹੁਤ ਜ਼ਰੂਰੀ ਹੈ। ਫਨ ਵੀ ਕਰੋ, ਖਾਣਾ ਪੀਣਾ ਵੀ ਇੰਜੋਏ ਕਰੋ, ਬਟ ਨਾਲ ਦੀ ਨਾਲ ਬੈਲੈਂਸ ਲਾਈਫ ਅਤੇ ਆਪਣੇ ਤੁਸੀਂ ਜਿਮ ਜੁਮ ਵੱਲ ਵੀ ਧਿਆਨ ਦਿਓ। ਫੈਸ਼ਨ ਆਈ ਕਿਊ ਨੇ ਐਸੀ ਡੀਲ ਆਤੀ ਔਗਸਟ ਮੰਥ ਲੇਡੀਜ਼ ਲਈ, ਮੈਂ ਕਹਿੰਦਾ ਕਮਾਲ ਹੀ ਹੈ। ਸੋ ਫੈਸ਼ਨ ਆਈ ਕਿਊ ਤੇ ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਇੱਕ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਲਓ ਇੱਕ ਦੂਜੀ ਅੱਧੀ ਪ੍ਰਾਈਸ 'ਚ, ਤੇ ਵੀਰਾਂ ਲਈ ਕੁੜਤਾ ਪਜਾਮਾ ਕੋਟ ਪੈਂਟ ਤੇ ਜੁੱਤੀਆਂ ਇੱਕ ਲਓ, ਤੇ ਦੂਜਾ ਪੇਅਰ 25% ਆਫ, ਤੇ ਇੰਡੀਆ ਦੀਆਂ ਟਿਕਟਾਂ ਹੁਣ ਵਿਕ ਰਹੀਆਂ ਨੇ, ਤੇ ਟੈਚੀ ਚਾਹੀਦੇ ਆ, ਤਿੰਨ ਪੀਸ ਲਗੇਜ ਟੈਚੀਆਂ ਦਾ ਸੈੱਟ 149 ਚ, ਤੇ ਤਿੰਨ ਕੁਇਲਟ ਤੇ ਕੰਫਰਟਰ ਸੈੱਟ $99 ਚ, ਛੇ ਬੈਡਸ਼ੀਟ ਸੈੱਟ $99 ਦੇ ਵਿੱਚ, ਟੇਲਰਿੰਗ ਸਰਵਿਸ ਵੀ ਇਨ ਸਟੋਰ ਅਵੇਲੇਬਲ ਹੈ 258 ਕੁਈਨ ਸਟਰੀਟ ਈਸਟ ਕੁਈਨ ਕੈਨੇਡੀ, ਜਾਂ 7071 ਏਅਰਪੋਰਟ ਰੋਡ ਏਅਰਪੋਰਟ ਡੇਰੀ, ਜਾਂ 11655 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਜਾਂ 509 ਵਿਲਸਨ ਐਵਨਿਊ ਕਿਚਨਰ, ਫੈਸ਼ਨ ਆਈ ਕਿਊ 905-453-222-5420. ਹੈਲੋ,
3: ਸਤਿ ਸ੍ਰੀ ਅਕਾਲ ਨਵੀਂ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਮੈਂ ਆਇਆ 7 ਮਹੀਨੇ ਬਾਅਦ ਬੈਕ ਹੋਮ ਤੋਂ।
0: ਅੱਛਾ, ਇੰਡੀਆ ਤੋਂ 7 ਮਹੀਨੇ ਲੱਗ ਆਏ ਉੱਥੇ?
3: ਪਾਕਿਸਤਾਨ।
0: ਅੱਛਾ, ਲੋਕੀ ਹੁਣ ਤਾਂ ਪਾਕਿਸਤਾਨ ਲੋਕ ਜਾ ਰਹੇ ਆ ਕਿਉਂਕਿ ਮੌਸਮ ਥੋੜੇ ਆ ਉਨਾ ਗਰਮ ਨਹੀਂ ਹੋਣਾ, ਤੁਸੀਂ ਆ ਗਏ ਵਾਪਸ?
3: ਨਹੀਂ, ਗਰਮ ਹੈ, ਬਹੁਤ ਗਰਮ ਹੈ ਮੌਸਮ।
0: ਨਹੀਂ, ਤੋਹੀ ਤਾਂ ਹੀ ਤਾਂ ਮੈਂ ਕਹਿ ਰਿਹਾ, ਤੁਸੀਂ ਗਰਮੀ ਜਾਇਆ, ਲੋਕੀ ਤਾਂ ਹੁਣ ਸਰਦੀਆਂ ਜਾ ਰਹੇ ਆ।
3: ਨਵੀਂ ਜੀ, ਉਹ ਗਾਣਾ ਲਾਓ।
0: ਕਿਹੜਾ ਜੀ?
3: ਤੇਰੀ 2 ਟੱਕਿਆਂ ਦੀ ਨੌਕਰੀ ਮੇਰਾ ਪਾਵਣ ਬੀਤਾ ਜਾਏ।
0: ਤੇਰੀ 2 ਟੱਕਿਆਂ ਦੀ ਨੌਕਰੀ ਮੇਰਾ
3: ਪਾਵਣ ਬੀਤਾ ਜਾਏ।
0: ਅੱਛਾ,
3: ਹਾਂਜੀ,
0: ਚਲੋ ਲੱਭ ਲੈਣੇ, ਲਾ ਦਿੰਦੇ ਸਰ, ਨੋ ਪ੍ਰੋਬਲਮ। ਚਲੋ ਸਰ, ਬਹੁਤ ਸ਼ੁਕਰੀਆ, ਚੱਕ ਦਿੰਦੇ ਆ ਗਾਣੇ। ਦੇਖੋ ਜਦੋਂ ਕਣੀਆਂ ਪੈਂਦੀਆਂ ਗਾਣੇ ਗੁਣੇ, ਤੁਸੀਂ ਬੜੇ ਇੰਜੋਏ ਕਰਦੇ ਹੋ। 1013 ਹੈਲੋ।
4: ਨਮਸਕਾਰ, ਕਾਫੀ ਟਾਈਮ ਬਾਅਦ ਕਾਲ ਕੀਤਾ ਹੈ।
0: ਵੈਲਕਮ ਸਰ।
4: ਅੱਜ ਵੀ ਕਾਫੀ ਟਾਈਮ ਬਾਅਦ। ਸੁਸ਼ੀਲ ਸ਼ਰਮਾ ਫਰਮ ਕੈਂਬ੍ਰਿਜ
0: ਜੀ। ਸ਼ਰਮਾ ਸਾਹਿਬ, ਵੈਲਕਮ।
4: ਉਹ ਜਿਹੜਾ ਗਾਣਾ ਨਸੀਬ ਦਾ, ਉਹ ਨਸਰੂਦੀਨ ਸ਼ਾਹ ਨੇ ਬਹੁਤ ਅੱਛਾ ਗਾਇਆ, ਵਾਜਾ ਵੀ ਵਜਾਉਂਦਾ ਹੈ ਉਹ ਹਾਰਮੋਨੀਅਮ, ਤੇ ਮੈਨੂੰ ਫਰਮਾਇਸ਼ ਹੈ ਪੰਜਾਬੀ ਗਾਣੇ ਦੀ, ਚਿੱਟੇ ਕੋਟ ਤੇ।
0: ਚਿੱਟੇ ਕੁੜਤੇ?
4: ਚਿੱਟੇ ਕੋਟ ਤੇ ਦਾਗ ਪੈ ਗਿਆ
0: ਲਬੇੜਿਆ ਤੋਂ ਖੂਨ ਨਾਲ ਵੇ।
4: ਨਹੀਂ ਨਹੀਂ, ਇਹ ਬੜੇ ਅੱਛੇ ਸਿੰਗਰ ਹੈਗੇ।
0: ਚਿੱਟੇ ਕੁੜਤੇ ਤੇ ਦਾਗ ਪੈ ਗਿਆ?
4: ਹਾਂ, ਮੈਂ ਤੇਰੇ ਘਰ ਆਈ, ਤੂੰ ਦਰਵਾਜ਼ਾ ਨਹੀਂ ਖੋਲਿਆ।
0: ਅੱਛਾ, ਠੀਕ ਹੈ, ਲੱਭ ਲੈਂਦੇ ਹਾਂ ਸਰ, ਨੋ ਪ੍ਰੋਬਲਮ। ਨਹੀਂ, ਉਹ ਚਿੱਟੇ ਸੂਟ ਤੇ ਦਾਗ ਪੈ ਗਏ, ਚਿੱਟੇ ਕੁੜਤੇ ਤੇ ਨਹੀਂ, ਉਹ ਚਿੱਟੇ ਸੂਟ ਤੇ ਦਾਗ ਪਏ ਆ।
4: ਚਿੱਟੇ ਸੂਟ ਤੇ,
0: ਠੀਕ ਹੈ ਠੀਕ ਹੈ, ਲਾ ਦਿੰਦੇ। ਮੈਂ ਕਿਹਾ ਯਾਰ, ਚਿੱਟੇ ਕੁੜਤੇ ਤੇ ਕਿਹੜੇ ਦਾਗ ਪੈ ਗਏ? ਚਿੱਟਾ ਕੁੜਤਾ ਤਾਂ ਉਹਦਾ ਸੀਗਾ ਆਪਣੇ ਦਾ ਕਰਨਾ, ਉਹਦੇ ਦਾ ਕਿ ਚਿੱਟਾ ਕੁੜਤਾ ਲਵੇੜਿਆ ਤੂੰ ਖੂਨ ਨਾਲ ਵੇ। ਉਹ ਫਿਰ ਕਰਨ ਔਜਲੇ ਨੇ ਪੱਟੇ ਚੱਕ ਦਿੱਤੇ ਸੀ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖੋ ਰੋਇਲ ਆਟੋ ਸੈਂਟਰ ਦਾ। ਰੋਇਲ ਆਟੋ ਸੈਂਟਰ, ਰੋਇਲ ਆਟੋ ਸੈਂਟਰ, ਗੱਡੀਆਂ ਦਾ ਕੋਈ ਵੀ ਕੰਮ ਹੈ, ਇੰਜਨ ਟ੍ਰਾਂਸਮਿਸ਼ਨ ਦਾ, ਊਬਰ ਲਿਫਟ ਦੀ ਸੇਫਟੀ ਕਰਵਾਉਣੀ ਹੈ, ਤਾਂ ਰੋਇਲ ਆਟੋ ਸੈਂਟਰ ਤੇ ਤੁਹਾਨੂੰ ਗੇੜਾ ਮਾਰਨਾ ਪਊਗਾ ਯਾਰ, ਜ਼ਰੂਰ। ਬਹੁਤ ਵਧੀਆ ਟੀਮ ਹੈ, ਅਫੋਰਡੇਬਲ, ਓਨੈਸਟ ਤੇ ਰਿਲਾਇਬਲ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1478-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਰਾਜ ਭਾਜੀ ਤੁਹਾਡੇ ਲਈ ਹਾਜ਼ਰ ਨੇ। ਮੈਂ ਇੰਡੀਆ ਦੀ ਗੱਲ ਕੀਤੀ, ਇੰਡੀਆ ਪਾਕਿਸਤਾਨ ਦੀਆਂ ਟਿਕਟਾਂ ਲੈਣੀਆਂ ਨੇ ਨਾ, ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਦੁਆਬਾ ਟਰੈਵਲ ਕੋਲ, ਜਾਂ ਇਹਨਾਂ ਨੂੰ ਕਾਲ ਕਰ ਲਓ। ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਤੇ ਦੁਆਬਾ ਟਰੈਵਲ ਨੇ ਕੁਝ ਇੱਕ ਪ੍ਰਾਈਸਿਸ ਭੇਜੀਆਂ ਤੇ ਕਮਾਲ ਹੀ ਹੈ। ਤੁਸੀਂ ਵਨ ਵੇ ਜਾਣਾ ਨਾ ਇੰਡੀਆ ਨੂੰ, ਟੋਰਾਂਟੋ ਟੂ ਦਿੱਲੀ, ਕੁਝ ਇੱਕ ਟਿਕਟਾਂ ਬਾਕੀ ਨੇ। ਅਕਤੂਬਰ ਦੀ ਵਨ ਵੇ ਟਿਕਟ ਹੈ $995 ਚ। ਸੋ ਦੁਆਬਾ ਟਰੈਵਲ 9057967800, 9057967800 ਦੁਆਬਾ ਟਰੈਵਲ 4653। ਹੈਲੋ,
5: ਹਾਂਜੀ, ਉਹ ਜਿਹੜਾ ਗਾਣਾ ਕਹਿ ਰਹੇ ਸੀ ਨਾ, ਉਹ ਹੈਗਾ ਰੋਟੀ ਕੱਪੜਾ ਮਕਾਨ ਦਾ, ਵੀ ਤੇਰੀ ਦੋ ਟੱਕਿਆਂ ਦੀ ਨੌਕਰੀ ਮੈਂ ਮੇਰਾ ਲੱਖੋਂ ਕਸਾ ਬਣ ਜਾ।
0: ਕਿਆ ਬਾਤ ਹੈ, ਤੁਸੀਂ ਵੀ ਪੂਰੇ ਸਿੰਗਰ ਹੋ ਹੈ।
5: ਇਹ ਮਜਬੂਰੀ। ਹਾਂਜੀ,
0: ਕਿਆ ਬਾਤ ਹੈ, ਤੁਹਾਨੂੰ ਗਾਉਣ ਦਾ ਸ਼ੌਂਕ ਹੈ? ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਗਾਉਣਾ ਨਾ ਇੱਕ ਗਾਉਣਾ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਥੈਰੇਪੀ ਹੋਈ ਆ ਤੇ ਵਧੀਆ ਯਾਰ ਗਾ ਲੈਣਾ ਚਾਹੀਦਾ ਚਲੋ ਹੋਰ ਠੀਕ ਠਾਕ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਵੈਰੀ ਗੁੱਡ ਬਹੁਤ ਸੋਹਣਾ ਗਾਇਆ ਇਹਨਾਂ ਨੇ ਯਾਰ ਚੱਕ ਤੇ ਫੱਟੇ ਸੋ ਗੀਤ ਸੰਗੀਤ ਦਾ ਮਾਹੌਲ ਬਣ ਰਿਹਾ ਤੇ ਪਤਾ ਨਹੀਂ ਯਾਰ ਅੱਜ ਕੀ ਹੋ ਗਿਆ ਤੁਸੀਂ ਬੜੇ ਰੋਮਾਂਟਿਕ ਦੇ ਬਾਲੀਵੁੱਡ ਗਾਣੇ ਸੁਣਨ ਦੇ ਮੂਡ ਦੇ ਵਿੱਚੋਂ ਕੋਈ ਨਾ ਸੁਣਾਉਂਦੇ ਹਾਂ ਤੁਹਾਨੂੰ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ 25 ਸਾਲ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ GTA credit 416-650-1100 GTA credit de Rekha te Nadeem karza thoda maaf karwa rahe ne us de naal naal tusi ek yaad rakho message PNJ renovation de Prashant hona da ਬੇਸਮੈਂਟ ਤੁਸੀਂ ਲੀਗਲ ਤਿਆਰ ਕਰਾਉਣੀ ਹੈ ਪ੍ਰਸ਼ਾਂਤ ਨੂੰ ਫੋਨ ਕਰੋ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਪ੍ਰਸ਼ਾਂਤ ਨੂੰ ਫੋਨ ਕਰੋ ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ ਤਾਂ PNJ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ ਸੋਲਿਡ ਕੰਮ ਕਰਦੇ ਨੇ 437-318-0400 437-318-0400 437-318-0400 ਤੇ ਕਾਲ ਕਰੋ ਸੋ ਲਾਈਏ ਪਹਿਲਾ ਗਾਣਾ ਬਰਸਾਤ ਕੇ ਮੌਸਮ ਮੇਂ ਬਾਲੀਵੁੱਡ ਗਾਣਾ ਲਾਈ ਨੂੰ ਯਾਰ ਹੋ ਗਿਆ ਕਾਫੀ ਚਿਰ ਸੁਣਦੇ ਹਾਂ ਦੋ ਕੁ ਬੋਲ ਵਾਹ ਵੀ ਵਾਹ

0: अरे वाह क्या बात है। 3399 हेलो 3399 हेलो जी 1 2 3 ओके जी नो प्रॉब्लम। सो कॉल कर दें थोड़े ते आंजे दे लग रही यार तनो हेलो करी दी है ते हेलो दा हेलो नाल जवाब आवे ना फिर होंदा स्वाद जी हेलो नाल बस फिर चुपचाप सुनाई देवे ना फिर बंदा कहता यार असी तां आवाज सुनन तरसे पए सीगे। साडे नाल ग्रैंड ऑफ फर्नीचर सुख भाजी जुड़ चुके आ ते ग्रैंड ऑफ फर्नीचर 6885 टॉमकिन रोड ते सेल सुखचा भाजी वेलकम।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਇਸ ਵੀਕਲ ਦੇ ਉੱਪਰ ਪਹੁੰਚਣਾ ਭਾਰੀ ਡਾਲਰਾਂ ਦੀ ਸੇਵਿੰਗ ਤਾਂ ਹੋਣੀ ਆ। ਔਨ ਏਅਰ ਵਾਦਾ ਜਿਹੜੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਲ ਦੇ ਉੱਪਰ ਤਾਂ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਇੱਕ ਚੱਕਰ ਜ਼ਰੂਰ ਲਾਓ। ਚਾਹੇ ਤੁਸੀਂ ਕਸਟਮਾਈਜ਼ ਆਪਣੀ ਮੈਜ਼ਰਮੈਂਟ ਦੇ ਹਿਸਾਬ ਨਾਲ ਸੋਫਾ ਸੈੱਟ ਬਣਾਉਣਾ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ ਜਾਂ ਹਾਈਡ੍ਰੋਲਿਕ ਬੈਡਰੂਮ ਸੈੱਟ, ਜਿਹੜੇ ਬਹੁਤ ਸਾਰੇ ਨਵੇਕਲੇ ਕਿਸਮ ਦੇ ਨਿਊ ਅਰਾਈਵਲ ਸਾਡੇ ਕੋਲ ਲੱਗ ਚੁੱਕੇ ਨੇ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕੜਾਕੇ ਕੱਢਵੀਂ ਪ੍ਰਾਈਸ ਦੇਣ ਲੱਗੇ ਇਸ ਵੀਕਡ ਦੇ ਉੱਪਰ। ਬਰਾਊਨ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗੀ ਹੋਈ ਆ, ਪਲੱਸ ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ, ਸੋਫਟ ਕਲੋਜ਼ਰ, ਮਿਰਰ ਦੇ ਉੱਪਰ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਬਰਾਊਨ ਕਲਰ ਭਾਰੀ ਡਿਮਾਂਡ ਦੇ ਉੱਪਰ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਲੈ ਕੇ ਆਏ ਆ, ਗੋਲਡਨ ਟੱਚ ਦੇ ਨਾਲ, ਜਿਹਦੀ ਰੈਗੂਲਰ ਕੀਮਤ 4,4500 ਡਾਲਰ ਸੀ, ਪਰ ਇਸ ਵੀਕਐਂਡ ਸਪੈਸ਼ਲ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਕਰਕੇ ਪੂਰੇ ਦਾ ਪੂਰਾ ਬੈੱਡਰੂਮ ਸੈੱਟ 1699 ਡਾਲਰ 1699 1699 ਡਾਲਰ ਦੇ ਵਿੱਚ ਲੈਕਰ ਫਿਨਿਸ਼ ਦੇ ਵਿੱਚ ਬਰਾਊਨ ਕਲਰ ਦਾ ਬੈੱਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਨਾਲ ਪੂਰਾ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਨਾਲ ਦੀ ਨਾਲ ਜਦੋਂ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ, ਓਰਿਜਿਨਲ ਐਪਲ ਦੀ ਸਮਾਰਟ ਵਾਚ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਇਸ ਵੀਕਨ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਬਾਜੀ।
0: ਥੈਂਕ ਯੂ ਸਰ। ਜ਼ਰੂਰ ਤੁਸੀਂ 6885 ਟੋਮਕਨ ਰੋਡ ਤੇ ਮਾਰੋ ਗੜਾ ਤੇ ਵਧੀਆ ਟੌਪ ਦੀਆਂ ਡੀਲਾਂ ਲਓ। ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਰੋਇਲ ਪਰਫਿਊਮਸ ਦੀ ਜਾਣਕਾਰੀ ਦਿੰਦੇ ਹੁੰਦੇ ਹਾਂ ਬਈ। ਸੋ ਵਧੀਆ ਟੌਪ ਦੇ ਪਰਫਿਊਮ ਲੈਣੇ, ਦੇਖੋ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ 400-500 ਡਾਲਰ ਦੇ ਪਰਫਿਊਮ ਮਿਲਦੇ ਆ ਨਾ, ਉਹੀ ਪਰਫਿਊਮ ਦੀ ਖੁਸ਼ਬੂ ਫਰੈਗਰੈਂਸ ਸਿਰਫ 50 ਡਾਲਰ ਚ। ਸੋ 400-500 ਡਾਲਰ ਤੁਸੀਂ ਬਚਾ ਰਹੇ ਹੋ ਯਾਰ, ਹੋਰ ਕੀ ਚਾਹੀਦਾ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, 6-8 ਘੰਟੇ ਮਿਨੀਮਮ ਇਹਨਾਂ ਦੇ ਪਰਫਿਊਮ ਦੀ ਖੁਸ਼ਬੂ ਰਹਿੰਦੀ ਹੈ। 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ, ਤੇ ਬਹੁਤ ਖਾਸ ਪੰਜਾਬੀ ਲਹਿਰ ਦੇ ਲਿਸਨਰਸ ਲਈ ਆਫਰ ਹੈ। ਸੋ 1 ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਰੋਇਲ ਪਰਫਿਊਮਸ, ਨੰਬਰ ਹੈ 437-315-0701 437-315-0701 ਤੇ ਤੁਸੀਂ ਕਾਲ ਇਹਨਾਂ ਨੂੰ ਕਰ ਲਓ। ਅੱਜ ਕਣੀਆਂ ਪੈ ਰਹੀਆਂ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਹੇ ਆ, ਜੇ ਵਧੀਆ ਵਾਟਰ ਪਰੂਫ ਟੈਂਟ ਨਹੀਂ ਲੱਗਿਆ ਤਾਂ ਫਿਰ ਪੰਗਾ ਬਹੁਤ ਹੈ। ਸੋ ਵਿਆਹਾਂ ਦਾ ਕੋਈ ਵੀ ਫੰਕਸ਼ਨ ਆ ਰਿਹਾ, ਘਰੇ ਕੋਈ ਵੀ ਇਵੈਂਟ ਕਰ ਰਹੇ ਹੋ, ਮੱਲੀ ਟੈਂਟ ਸਰਵਿਸਿਜ਼ ਤੋਂ ਟੈਂਟ ਲਵਾਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਵਾਲਿਆਂ ਕੋਲ ਅਵੇਲੇਬਲ ਨੇ। ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਆਪਣੇ ਬਾਰ, ਹੋਰ ਇਹਨਾਂ ਕੋਲ ਕੀ ਆ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਲਓ। ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਤੇ ਇਹਨਾਂ ਨਾਲ ਕਰੋ ਗੱਲਬਾਤ ਤੇ ਵਧੀਆ ਟੌਪ ਦੀਆਂ ਡੀਲਾਂ ਲਓ। ਇਹਨਾਂ ਜਿਹੜੇ ਈ ਸਕੂਟਰ ਜਿਹਨੇ ਬੱਚਿਆਂ ਨੂੰ ਕਹੋ ਕਿ ਚਲਾਉਣੇ ਬੰਦ ਕਰਨ ਯਾਰ, ਈ ਸਕੂਟਰਸ ਦੇ ਇੰਨੇ ਐਕਸੀਡੈਂਟ ਹੋ ਰਹੇ ਨੇ। ਟੋਰਾਂਟੋ ਦੇ ਵਿੱਚ 514 ਰਿਪੋਰਟਡ ਕੋਲੀਜਨ ਆਲਰੇਡੀ ਹੈ। ਸੋ 2 ਬੜੇ ਫੇਟਲ ਜੇ ਕ੍ਰੈਸ਼ ਹੋਏ ਨੇ ਈ ਸਕੂਟਰ ਦੇ, ਤੇ ਹੁਣ ਸਿਟੀ ਆਫ ਟੋਰਾਂਟੋ ਵੱਲੋਂ ਇੱਕ ਸੇਫਟੀ ਕੈਂਪੇਨ ਕੀਤਾ ਜਾ ਰਿਹਾ ਚਾਹੀਦਾ ਵੀ ਆ। ਇੱਥੇ ਵੀ ਯਾਰ ਆਪਾਂ ਦੇਖਦੇ ਹਾਂ ਈ ਸਕੂਟਰ 'ਚ ਜਿਹੜੇ ਮਿੰਨੀ ਜਿਵੇਂ ਡਰਟ ਬਾਈਕ ਜੇ ਵਾਂਗ ਨਹੀਂ ਹੁੰਦੇ, ਬੱਚੇ ਦਵੱਲੀ ਜਾ ਰਹੇ ਹੁੰਦੇ ਆ, ਨਾ ਕੋਈ ਹੈਲਮੇਟ ਪਾਈ ਹੈ, ਇੱਥੇ ਲੋਕਲ ਆਪਣੀਆਂ ਸਟਰੀਟਾਂ 'ਤੇ ਅਤੇ ਨਾ ਸਟੋਪ ਸਾਈਨ 'ਤੇ ਰੁਕਦੇ ਨੇ। ਸੋ ਬੱਚਿਆਂ ਨੂੰ ਥੋੜ੍ਹੇ ਯਾਰ ਕਹੋ ਕਿ ਦੇ ਨੀਡ ਟੂ ਬੀ ਕੇਅਰਫੁਲ ਅਤੇ ਖਿਆਲ ਆਪਣਾ ਜ਼ਰੂਰ ਰੱਖਣ। 3399 ਹੈਲੋ
2: ਨਵੀ
0: ਤੁਮ ਨੰਬਰ ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਜੀ ਟੀ ਏ ਕ੍ਰੈਡਿਟ 416-650-1100 ਦੇ ਉੱਤੇ ਗੱਲਬਾਤ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਇੱਕ ਨਾਲ ਦੀ ਨਾਲ ਜਦੋਂ ਨਾ ਕਣੀਆਂ ਪੈਂਦੀਆਂ ਫਿਰ ਕੁਝ ਖਾਸ ਨੰਬਰ ਯਾਦ ਹੁੰਦੇ ਆ। ਪੈਸ਼ਨ ਰੂਫਿੰਗ, ਜੇ ਬਾਰਿਸ਼ ਪੈ ਗਈ ਨਾ ਤੁਹਾਡੀ ਛੱਤ ਲੀਕ ਹੋਣੀ ਸ਼ੁਰੂ ਹੋ ਗਈ, ਪੰਗਾ ਬਹੁਤ ਹੈ, ਘਰ ਦੇ ਸਾਰੇ ਸਟਰਕਚਰ ਨੂੰ ਡੈਮੇਜ ਪਹੁੰਚਦਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ 647-919-9413 647-919-9413-6149-9913-13 ਤੇ ਤੁਸੀਂ ਪੈਸ਼ਨ ਰੂਫਿੰਗ ਨੂੰ ਕਾਲ ਕਰੋ ਤੇ ਬਹੁਤ ਹੀ ਅੱਛੀ ਟੀਮ ਹੈ ਤੁਹਾਡੇ ਲਈ, ਬਿਲਕੁਲ ਅਵੇਲੇਬਲ ਨੇ। ਰਾਜਵੰਤ ਕੌਰ ਨੂੰ ਵੀ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ ਤੁਹਾਡੀ, ਤਾਂ ਰਾਜਵੰਤ ਕੌਰ ਜੀ ਤੁਹਾਡੇ ਲਈ ਅਵੇਲੇਬਲ ਨੇ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਘਟਾਉਣ ਦੇ ਵਿੱਚ ਮਾਹਰ ਨੇ, ਘਰਾਂ ਦੀ ਇੰਸ਼ੋਰੈਂਸ ਵੀ। ਐਂਡ ਮੇਨ ਗੱਲ ਇਹ ਹੈ ਤੁਹਾਨੂੰ ਇਹ ਡਿਸਕਾਊਂਟ ਲੈ ਕੇ ਦਿੰਦੇ ਆ 30% ਦਾ, 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਨੇ, 25 ਤੋਂ ਵੱਧ ਕੰਪਨੀਜ਼, ਤੇ ਡਿਸਕਾਊਂਟ ਟੌਪ ਦਾ 6476744735 ਦੇ ਉੱਤੇ ਕਾਲ ਕਰੋ। ਚਮਕੀਲਾ ਜੀ ਨਾ ਸੁਣ ਲਈ ਥੋੜ੍ਹਾ ਜਿਹਾ, ਹੁਣ ਤੁਸੀਂ ਕਹੋਗੇ ਨਵੀਂ ਯਾਰ ਪਹਿਲਾਂ ਬਰਸਾਤ ਕੇ ਮੌਸਮ ਹੈ, ਹੁਣ ਸਹੁਰੇ ਦੀ ਲਾਲ ਮਰੂਤੀ ਨੇ ਇਹ, ਪਰ ਥੋੜ੍ਹਾ ਜਿਹਾ ਮੈਨੂੰ ਕੋਈ ਰੀਮਿਕਸ ਜਿਹਾ ਲੱਗਦਾ ਤੇ ਤੁਹਾਡੇ ਲਈ ਜਿਹੜਾ ਓਰਿਜਿਨਲ ਗੀਤ ਹੈ ਉਹ ਲਾਉਂਦੇ ਹਾਂ। ਐਂਡ ਅੱਜ ਚੱਕਾ ਜਾਮ

0: ਵਾਹ ਕਿਆ ਬਾਤ ਹੈ, ਬਹਿ ਜਾ ਬਹਿ ਜਾ। ਓਕੇ, ਕਣੀਆਂ ਪੈ ਰਹੀਆਂ ਅੱਜ, ਬਟ ਮੌਸਮ ਜਦੋਂ ਖੂਬਸੂਰਤ ਹੋ ਗਿਆ ਨਾ ਵੀਕਐਂਡ ਤੇ ਅਗਲੇ ਵੀਕ ਵੀਕਡੇਜ ਤਾਂ ਟੀ ਡੋਟ ਵਾਟਰ ਟੈਕਸੀ ਦੀ ਕਮਾਲ ਹੀ ਹੈ। ਸੁਣੋ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵਾਹ ਵੀ ਵਾਹ, ਕਿਆ ਬਾਤ ਹੈ ਜੀ। 2865, ਹਾਂਜੀ
1: ਹਾਂਜੀ, ਹਾਲ ਜੀ
0: ਵਧੀਆ ਜੀ, ਕਿਵੇਂ ਹੋ? ਗੱਡੀਆਂ ਕਰ ਲੋ ਹੌਲੀ ਤੇ ਚਮਕੀਲਾ ਸਾਹਿਬ ਨੂੰ ਸੁਣੋ ਫਿਰ।
1: ਚਮਕੀਲਾ ਲਾਇਆ ਵਧੀਆ ਗੀਤ ਜੀ, ਕਹਿੰਦਾ ਚਮਕੀਲਾ ਤੇ ਬਚਲਾਤਾ।
0: ਹਾਂ, ਚਮਕੀਲੇ ਸਾਹਿਬ ਦੇ ਜਿੰਨੇ ਵੀ ਗੀਤ ਨੇ ਕਮਾਲ ਹੀ ਆ ਸਾਰੇ।
1: ਕਿੰਨੇ
0: ਸਾਲ ਹੋ ਗਏ ਤੁਹਾਨੂੰ ਗੱਡੀ ਚਲਾਉਂਦੇ ਹੁਣ?
1: ਮੈਨੂੰ ਲੌਂਗ ਟਾਈਮ ਹੋ ਗਿਆ ਜੀ।
0: ਕਿੰਨਾ ਕੁ ਚਿਰ?
1: ਮੈਨੂੰ ਕਿੰਨਾ ਹੋ ਗਿਆ, ਆਪਣੇ 28 ਸਾਲ ਹੋ ਗਏ।
0: 28 ਸਾਲ, ਕਿਆ ਬਾਤ ਹੈ। 28 ਸਾਲ ਚ ਕਿੰਨੀਆਂ ਟਿਕਟਾਂ ਮਿਲੀਆਂ ਤੁਹਾਨੂੰ?
1: ਟਿਕਟਾਂ ਥੋੜੀਆਂ ਮੈਨੂੰ, ਜ਼ਿਆਦਾ ਨਹੀਂ ਮਿਲੀਆਂ ਜੀ।
0: ਜਾਂ ਕਿੰਨੀਆਂ ਕੁ? ਟਿਕਟਾਂ ਸਿਰਫ 2-3 ਖਿੱਚ ਕੇ ਕਿੱਥੋਂ ਰੱਖਦੇ ਹੋ ਕੰਮ ਨੂੰ? ਤੁਸੀਂ ਤਾਂ ਬੜੇ ਯਾਰ ਸੇਫ ਤੇ ਸਿਕਿਓਰ ਬੰਦੇ ਹੋ, ਗੱਲ ਚੰਗੀ ਆ, ਸੇਫ ਸਿਕਿਓਰ ਹੋਣਾ ਬਹੁਤ ਜ਼ਰੂਰੀ ਹੈ। ਸੋ ਹਰਪ੍ਰੀਤ ਸੈਨ ਜੀ ਸਾਡੇ ਨਾਲ ਜੁੜ ਚੁੱਕੇ ਨੇ, ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ, ਤੋਂ ਉਹਨਾਂ ਨਾਲ ਵੀ ਜਲਦੀ ਕਰਦੇ ਹਾਂ ਗੱਲਬਾਤ। 2145, ਹੈਲੋ। ਓ ਵਾਹ ਵੀ ਵਾਹ, ਕੱਟ ਦਿੱਤੀ ਕਾਲ, ਕੋਈ ਗੱਲ ਨਹੀਂ। ਹਰਪ੍ਰੀਤ ਵੈਲਕਮ, ਕਿਵੇਂ ਹੋ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਕਿਵੇਂ ਹੋ? ਇਨਵੈਸਟਮੈਂਟ ਪਲੈਨਿੰਗ ਰਿਲੇਟਡ ਗੱਲਬਾਤ ਹੈ ਤਾਂ ਹਰਪ੍ਰੀਤ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਵੈਰੀ ਵੈਲ ਐਜੂਕੇਟਿਡ, ਤੇ ਹਰਪ੍ਰੀਤ ਦੀਆਂ ਡੈਜ਼ਿਗਨੇਸ਼ਨਸ ਦੀ ਤੁਸੀਂ ਦੇਖੋਗੇ ਕਿ ਵਾਲ ਭਰੀ ਪਈ ਹੈ ਟੌਪ ਦੀਆਂ ਟਰੋਫੀਜ਼ ਦੇ ਨਾਲ। ਸੋ ਹਰਪ੍ਰੀਤ, ਅੱਜ ਕੀ ਜਾਣਕਾਰੀ ਦੇ ਰਿਹਾ ਆਪਾਂ?
2: ਬਿਲਕੁਲ ਨਵੀ, ਸੋ ਤੁਸੀਂ ਟਿਕਟ ਦੀ ਗੱਲ ਕਰ ਰਹੇ ਸੀਗੇ ਡਰਾਈਵਿੰਗ ਲਾਇਸੈਂਸ ਦੇ ਉੱਪਰ, ਸੋ ਇੱਕ ਜ਼ਰੂਰ ਚੀਜ਼ ਐਡ ਆਨ ਕਰ ਦੇਵਾਂ, ਕਿਉਂਕਿ ਜਦੋਂ ਡਰਾਈਵਿੰਗ ਲਾਇਸੈਂਸ ਦੇ ਉੱਪਰ ਜ਼ਿਆਦਾ ਟਿਕਟਾਂ ਹੋ ਜਾਣ ਤਾਂ ਉਸ ਲਈ ਰੈਗੂਲਰ ਇੰਸ਼ੋਰੈਂਸ ਪਾਲਿਸੀਜ਼ ਜਿਹੜੀਆਂ ਹੈਗੀਆਂ ਆਪਾਂ ਨੂੰ ਮਿਲਣੀਆਂ ਔਖੀਆਂ ਹੋ ਜਾਂਦੀਆਂ। ਇਸ ਕਰਕੇ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸੁਣਦੇ ਪਏ, ਜ਼ਰੂਰ ਧਿਆਨ ਰੱਖੋ, ਕਿਉਂਕਿ ਹਰੇਕ ਚੀਜ਼ ਦੇ ਉੱਪਰ ਇੰਪੈਕਟ ਪੈਂਦਾ ਹੈ, ਜਿੱਥੇ ਤੁਹਾਡੇ ਡਰਾਈਵਿੰਗ, ਆਟੋ ਇੰਸ਼ੋਰੈਂਸ, ਉਹਨਾਂ ਚੀਜ਼ਾਂ 'ਤੇ ਇੰਪੈਕਟ ਪੈਂਦਾ, ਲਾਈਫ ਇੰਸ਼ੋਰੈਂਸ ਦੇ ਉੱਪਰ ਵੀ ਬਹੁਤ ਵੱਡਾ ਇੰਪੈਕਟ ਹੈ, ਕਿਉਂਕਿ ਹਰੇਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਇਹ ਕੁਐਸਚਨ ਹੈ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਕਦੇ ਸਸਪੈਂਡ ਤਾਂ ਨਹੀਂ ਹੋਇਆ, ਜਾਂ ਫਿਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ 4 ਤੋਂ ਵੱਧ ਟਿਕਟਾਂ ਤਾਂ ਨਹੀਂ ਹੈਗੀਆਂ। ਸੋ ਅਗਰ ਆਪਾਂ ਉਸ ਸਿਨੈਰੀਓ ਤੋਂ ਉੱਪਰ ਵਾਲੇ ਟਿਕਟਾਂ ਦੇ ਵਿੱਚ ਹੋਏ ਤਾਂ ਆਪਾਂ ਨੂੰ ਰੈਗੂਲਰ ਪਲਾਨ ਨਹੀਂ ਮਿਲਦਾ, ਸੋ ਜਾਂ ਤਾਂ ਪਾਲਿਸੀ ਰੇਟਿੰਗ ਹੋ ਕੇ ਮਿਲੂਗੀ, ਜਾਂ ਫਿਰ ਇਹ ਹੈਗਾ ਆ ਕਿ ਆਪਾਂ ਨੂੰ ਨਾਨ ਮੈਡੀਕਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਾਣਾ ਪੈਣਾ, ਜਿਹੜੇ ਰੈਗੂਲਰ ਪਲਾਨ ਤੋਂ ਬਿਨਾਂ ਜਿਹੜੇ ਨਾਨ ਮੈਡੀਕਲ ਪਲਾਨ ਹੈਗਾ ਉਹਨਾਂ ਦੇ ਵਿੱਚ ਆਪਾਂ ਨੂੰ ਕਵਰੇਜ ਲੈਣੀ ਪੈਣੀ ਆ। ਸੋ ਇਸ ਕਰਕੇ ਬਹੁਤ ਵਾਰੀ ਕਈ ਵਾਰ ਲੱਗਦਾ ਹੁੰਦਾ ਕਿ ਟਿਕਟਾਂ ਨਾਲ ਕੀ ਲੈਣਾ ਦੇਣਾ ਆ ਲਾਈਫ ਇੰਸ਼ੋਰੈਂਸ ਦਾ, ਬਟ ਜਿਹੜੀ ਆਪਣਾ ਲਾਈਫ ਸਟਾਈਲ ਹੈਗਾ ਆ, ਇੰਸ਼ੋਰੈਂਸ ਕੰਪਨੀ ਉਹ ਚੀਜ਼ ਨੂੰ ਦੇਖਦੀ ਆ, ਉਹਦੇ ਬੇਸਿਸ ਦੇ ਉੱਪਰ ਅੰਡਰ ਰਾਈਟਿੰਗ ਕਰਦੇ ਆ ਉਹ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਇੱਦਾਂ ਦਾ ਕੋਈ ਵੀ ਸਿਨੈਰੀਓ ਹੈਗਾ ਆ, ਜ਼ਰੂਰ ਇੱਕ ਵਾਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਨਾਨ ਮੈਡੀਕਲ ਪਲਾਨਸ ਦੇ ਵਿੱਚ ਆਪਾਂ ਕੁਆਲੀਫਾਈ ਕਰ ਸਕਦੇ ਹਾਂ ਕਵਰੇਜ ਦੇ ਲਈ। ਸੋ ਨੰਬਰ ਹੈਗਾ ਜੀ ਮੇਰਾ 416-817-6500, ਨਾਨ ਮੈਡੀਕਲ ਪਲਾਨਸ ਦੇ ਵਿੱਚ ਜਿੱਥੇ ਇਹ ਨਾਨ ਮੈਡੀਕਲ ਰੀਜ਼ਨਸ ਮੈਂ ਦੱਸੇ ਹੈਗੇ ਆ, ਉਸ ਤੋਂ ਇਲਾਵਾ ਜਿਹੜਾ ਮੇਜਰ ਪੋਰਸ਼ਨ ਹੈਗਾ ਉਹ ਮੈਡੀਕਲ ਰੀਜ਼ਨਸ ਦਾ ਹੀ ਹੈਗਾ, ਕਿ ਅਗਰ ਤੁਹਾਨੂੰ ਪਹਿਲਾਂ ਤੁਸੀਂ ਕਿਸੇ ਪਾਲਿਸੀ ਲਈ ਟਰਾਈ ਕੀਤਾ ਸੀਗਾ, ਤੁਹਾਨੂੰ ਤੁਹਾਡੇ ਮੈਡੀਕਲ ਰੀਜ਼ਨਸ ਕਰਕੇ ਕਵਰੇਜ ਨਹੀਂ ਮਿਲੀ ਹੈਗੀ, ਜਾਂ ਫਿਰ ਤੁਹਾਡੀ ਫੈਮਿਲੀ ਹਿਸਟਰੀ ਕਰਕੇ ਤੁਹਾਡੀ ਕਵਰੇਜ ਡਿਕਲਾਈਨ ਹੋਈ ਹੈਗੀ ਆ, ਜਾਂ ਤੁਹਾਡੇ ਮੈਡੀਕਲ ਸਨੈਰੀਓਜ਼ ਇੱਦਾਂ ਦੇ ਹੈਗੇ ਆ, ਕੋਈ ਹਾਰਟ ਦੀ ਕੰਡੀਸ਼ਨ, ਡਾਇਬਟੀਜ਼, ਇਨਸੂਲਿਨ ਤੇ ਡਿਪੈਂਡ ਕਰਦੇ ਆ, ਉਹਨਾਂ ਸਨੈਰੀਓਜ਼ ਦੇ ਵਿੱਚ ਵੀ ਆਪਾਂ ਨਾਨ ਮੈਡੀਕਲ ਪਲਾਨ ਦੇ ਵਿੱਚ ਕੁਆਲੀਫਾਈ ਕਰ ਸਕਦੇ ਹਾਂ। ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਆਪਾਂ ਡੀਲ ਕਰਦੇ ਹਾਂ, ਪਲੱਸ ਫਰਦਰ ਸਟੱਡੀ ਕੀਤੀ ਹੋਣ ਕਰਕੇ ਸਾਨੂੰ ਅੰਡਰ ਰਾਈਟਿੰਗ ਗਾਈਡਲਾਈਨ ਜਿਹੜੀਆਂ ਪਤਾ ਹੈ ਕਿ ਕਿਹੜਾ ਕਲਾਇੰਟ ਕਿਹੜੀ ਇੰਸ਼ੋਰੈਂਸ ਕੰਪਨੀ ਵਿੱਚ ਕੁਆਲੀਫਾਈ ਹੋ ਸਕਦਾ ਆ। ਸੋ ਨੰਬਰ ਹੈਗਾ ਜੀ 416-817-6500, 416-817-6500।
0: ਵੈਰੀ ਗੁੱਡ, 416-817-6500 ਨੰਬਰ ਹੈ, 416-817-6500 ਤੇ ਹਰਪ੍ਰੀਤ ਨਾਲ ਗੱਲਬਾਤ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਓਕੇ, ਮੈਂ ਨਾ ਜਸਟ ਕੁਇਕਲੀ ਹੁਣ ਬਾਈ ਜੀ ਨਾਲ ਗੱਲ ਕੀਤੀ, ਕਹਿੰਦੇ 28 ਸਾਲ ਹੋ ਗਏ ਨਵੀਂ ਗੱਡੀਆਂ ਚਲਾਉਂਦਿਆਂ ਨੂੰ ਤੇ ਚਲਾਉਂਦੇ ਨੂੰ, ਤੇ ਸਿਰਫ 3 ਕੁ ਟਿਕਟਾਂ ਮਿਲੀਆਂ। ਕਿੰਨੇ ਕੇਅਰ ਬੰਦੇ ਨੇ ਤੁਹਾਨੂੰ, ਤੁਸੀਂ ਮੈਨੂੰ ਓਨੈਸਟਲੀ ਦੱਸਿਓ, ਗੱਡੀ ਚਲਾਉਂਦੇ ਨੂੰ ਕਿੰਨਾ ਚਿਰ ਹੋ ਗਿਆ, ਲਾਇਸੈਂਸ ਕਦੋਂ ਕਿ ਲਿਆ ਤੇ ਕਿੰਨੀਆਂ ਟਿਕਟਾਂ ਮਿਲੀਆਂ? ਜੇ ਤੁਸੀਂ ਕਿਹਨੂੰ ਨਵੀਂ ਯਾਰ ਮਿਲ ਗਈਆਂ 10-15, ਕੋਈ ਨਾ ਦੱਸ ਦਿਓ, ਏਡੀ ਕਿਹੜੀ ਗੱਲ ਆ, ਗਲਤੀਆਂ ਹੋ ਜਾਂਦੀਆਂ ਨੇ। ਹੁਣ ਮੈਨੂੰ ਵੀ ਮਿਲੀਆਂ ਨੇ, ਮੈਨੂੰ ਕਿਹੜਾ ਮਿਲੀਆਂ ਨੀ, ਸਾਰੇ ਆਪਾਂ ਗਲਤੀ ਕੋਈ ਨਾ ਕੋਈ ਕਰ ਹੀ ਦਿੰਦੇ ਹਾਂ, ਆਪਾਂ ਇਨਸਾਨ ਆ, ਕਿਹੜਾ ਹਿਊਮਨ ਬੀਇੰਗ ਹੈ ਜਿੱਥੋਂ ਗਲਤੀ ਨਹੀਂ ਹੁੰਦੀ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਤੇ ਦੇਖਦੇ ਹਾਂ ਯਾਰ ਕਿੰਨੇ ਕੁ ਸੇਫ ਡਰਾਈਵਰ ਨੇ ਤੇ ਕਿੰਨੇ ਕੁ ਗੱਡੀ ਐਂ ਚਲਾਉਂਦੇ, ਜਿਵੇਂ ਰੇਸ ਟਰੈਕ ਤੇ ਸੜਕ ਬਾਪੂ ਦੀ ਹੁੰਦੀ ਹੈ, ਇੰਡੀਆ ਤਾਂ ਚੱਲ ਜਾਂਦਾ ਹੈ, ਕੋਈ ਪੁਲਿਸ ਵਾਲਾ ਘੇਰ ਲੈਂਦਾ, ਉਹ ਤੂੰ ਬੈਲਟ ਨਹੀਂ ਲਾਈ, ਉਹ ਕਾਂਸਟੇਬਲ ਸਾਹਿਬ ਤੈਨੂੰ ਪਤਾ ਨਹੀਂ ਮੇਰਾ ਪਿਓ ਕੌਣ ਹੈ, ਤੈਨੂੰ ਪਤਾ ਨਹੀਂ ਮੇਰਾ ਚਾਚਾ ਕੌਣ ਹੈ। ਸੋ ਉੱਥੇ ਤਾਂ ਚੱਲ ਜਾਂਦੀਆਂ ਗੱਲਾਂ, ਬਟ ਇੱਥੇ ਹੁਣ ਤੁਸੀਂ ਭਾਵੇਂ ਕਹਿ ਦਿਓ ਕਿ ਕਾਰ ਨਹੀਂ ਮੇਰਾ ਪਿਓ ਹੈ, ਤਾਂ ਵੀ ਤੈਨੂੰ ਕਹਿਣਗੇ ਫਿਰ ਕੋਈ ਨਾ ਕਾਰਨੀ ਨੂੰ ਦੱਸ ਵੀ ਤੈਨੂੰ ਟਿਕਟ ਮਿਲ ਰਹੀ ਹੈ। ਸੋ 905-673-3337 ਨੰਬਰ ਹੈ ਆਪਣਾ। ਗਿੱਲ ਫਾਰਮ, ਗਿੱਲ ਫਾਰਮ ਤੁਹਾਡੇ ਲਈ ਲੋਕੇਟਡ ਹੈ ਡਿਕਸੀ ਅਤੇ ਕਿੰਗ ਦੇ ਉੱਤੇ, ਹਰ ਰੋਜ਼ ਫਰੈਸ਼ ਸਬਜ਼ੀਆਂ ਇਹ ਪਿੱਕ ਕਰਦੇ ਨੇ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਕੋਰਨ, ਕੈਬਿਜ, ਮਿੱਠੇ ਵਾਟਰਮੈਲਨ, ਖਰਬੂਜਾ, ਦੇਸੀ ਫਾਰਮ ਦੇ ਆਂਡੇ, ਇਹਨਾਂ ਦੇ ਆਟੇ ਦੀ ਕੋਈ ਰੀਸ ਨਹੀਂ, ਫਰੈਸ਼ਲੀ ਰੋਜ਼ ਇਹ ਪੱਥਰ ਦੀ ਚੱਕੀ ਨਾਲ ਆਟਾ ਪੀਸਦੇ ਨੇ, ਹੋਲ ਵੀਟ, ਬੇਸਣ, ਮੱਕੀ, ਤੇ ਤੁਸੀਂ ਜ਼ਰੂਰ ਇੱਕ ਵਾਰ ਗਿੱਲ ਫਾਰਮ ਤੇ ਜਾਓ, ਡਿਕਸੀ ਕਿੰਗ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ, ਗਿੱਲ, ਗਿੱਲ ਫਾਰਮ 2825। ਹੈਲੋ
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਹਾਂ ਵਧੀਆ ਵਧੀਆ, ਕਿੱਦਾਂ ਜੀ?
0: ਬਹੁਤ ਵਧੀਆ, ਕਿਵੇਂ ਹੋ?
3: ਹਾਂ ਠੀਕ ਹੈ ਠੀਕ ਹੈ, ਪ੍ਰੋਗਰਾਮ ਸੁਣ ਰਹੇ, ਇੰਜੋਏ ਕਰ ਰਹੇ ਹਾਂ।
0: ਯਾਰ ਕੀ ਬਾਤ ਹੈ,
3: ਬਹੁਤ ਵਧੀਆ ਹੁੰਦਾ ਪ੍ਰੋਗਰਾਮ, ਇਹ ਤਾਂ ਮੰਨਣਾ ਪੈਣਾ।
0: ਥੈਂਕ ਯੂ ਸਰ, ਥੈਂਕ ਯੂ।
3: ਹਾਂ ਯਾ ਯਾ, ਤੇ ਪਲੱਸ ਇਹ ਤੁਸੀਂ ਟਿਕਟਾਂ ਦੀ ਕਰਦੇ ਗੱਲ, ਵੀ ਆਪਣੇ ਦੱਸੋ ਵੀ ਕਿੱਦਾਂ ਹੋਈ ਆ।
0: ਹਾਂ, ਕਿੰਨੀਆਂ ਕੁ ਮਿਲੀਆਂ ਤੁਹਾਨੂੰ, ਕਦੋਂ ਕੁ ਲਾਇਸੈਂਸ ਲਿਆ?
3: ਮੈਂ ਲਾਇਸੈਂਸ ਲਿਆ ਹੋਇਆ ਆਪਣੇ 98 ਦਾ।
0: 98 ਦਾ, ਠੀਕ ਹੈ, ਤੇ ਕਿੱਦਾਂ ਕਿੱਦਾਂ ਤੁਹਾਡੀ ਰੈਕਡ ਕਿਵੇਂ ਆ?
3: ਮੇਰਾ ਹੁਣ ਤਾਂ ਗੁੱਡ ਆ, ਬਟ ਵਿੱਚ ਉਹਦਾ ਪ੍ਰੋਬਲਮ ਆਉਂਦੀ ਰਹੀ ਆ, ਕਿਉਂਕਿ ਮੈਂ ਵੀ ਟਰੱਕਿੰਗ ਲਾਈਨ 'ਚ ਹਾਂ। ਇਹਦੇ ਵਿੱਚ ਉਹ ਸਮ ਟਾਈਮ ਤੁਸੀਂ ਕਾਹਲੀ ਕਰਦੇ ਆ, ਮੈਂ ਤਾਂ ਹੋ ਗਿਆ 3-4 ਸਾਲ ਮੈਂ ਲੰਡਨ ਦੇ ਕੋਲ ਇੱਧਰ ਨੂੰ ਆਉਂਦਾ ਸੀ ਆਪਣੇ ਟੋਰਾਂਟੋ ਵੱਲ ਨੂੰ।
0: ਠੀਕ ਹੈ,
3: ਮੈਂ ਕੀ ਕੀਤਾ, ਉਹ ਟਰੈਫਿਕ ਨੂੰ ਕੱਟਦਾ ਲੈਫਟ ਲੈਨ ਕਰ ਲਿਆ ਟਰੱਕ।
0: ਹਾਂਜੀ, ਸੌਰੀ ਤੁਹਾਡੀ ਆਵਾਜ਼ ਕੱਟ ਗਈ ਸੀ, ਕੀ ਕੀਤਾ? ਟਰੱਕ
3: ਇੰਟੂ ਦਾ ਲੈਫਟ ਲੈਨ 'ਚ ਐਂਟਰ ਕਰ ਲਿਆ, ਜਿਹੜਾ ਤੀਜੀ ਲੈਨ 'ਚ ਹੈ ਨਾ।
0: ਅੱਛਾ,
3: ਮੈਂ ਜਾਣੀ ਕਿ ਜਿਹੜਾ ਨਾਲ ਦਾ ਟਰੱਕ ਸੀ ਉਹਨੂੰ ਮੈਂ ਜਿੱਦਾਂ ਕਹਿ ਲਓ ਵੀ ਆਪਣੇ ਜਿੱਦਾਂ ਪਾਸ ਆਨ ਕਰਨਾ ਸੀਗਾ ਹਨਾ, ਬਟ ਪਤਾ ਨੀ ਬਾਕੀ ਮਾੜੀ ਕਿਸਮਤ ਕਹਿ ਲਓ, ਆਪਣੇ ਦੂਜੀ ਗੱਡੀ ਵਿੱਚ ਸੀਗਾ ਆਪਣੇ, ਪਤਾ ਨੀ ਲੱਗਿਆ ਵੀ ਪੁਲਿਸ ਵਾਲੀ ਗੱਡੀ ਆ ਹਨਾ।
0: ਅੱਛਾ,
3: ਮਾਮੇ ਨੇ ਪੁੱਲ ਕਰ ਲਿਆ, ਕਹਿੰਦਾ ਕੀ ਕਰਦਾ ਫਿਰਦਾ ਹਨਾ। ਫਿਰ ਆਪਣੇ ਜਾਣੀ ਕਿ ਟਿਕਟ ਉਹਦੀ ਬਣ ਗਈ ਸੀਗੀ, ਤਾਂ ਇਹ ਬੜਾ ਚੱਕਰ ਆ, ਕਹਿਣ ਦਾ ਮਤਲਬ ਮੈਂ ਇਹੀ ਕਹੂੰਗਾ ਵੀ ਓਦਾਂ ਬਚ ਕੇ ਰਹਿਣਾ ਚਾਹੀਦਾ, ਟਿਕਟਾਂ ਦਾ ਇਹਨਾਂ ਦਾ ਬੜਾ ਬੜਾ ਖਮਿਆਜਾ ਭੁਗਤਣਾ ਪੈਂਦਾ ਬਾਅਦ ਵਿੱਚ ਹਨਾ।
0: ਤੁਸੀਂ ਪਰ ਟਰੈਕਿੰਗ ਦੇ ਵਿੱਚ ਤੁਹਾਨੂੰ ਸਿਰਫ ਇੱਕ ਟਿਕਟ ਮਿਲੀ ਹੈ ਜਦੋਂ ਦਾ ਲਾਇਸੈਂਸ ਲਿਆ?
3: ਹੈ ਨਹੀਂ ਨਹੀਂ ਜ਼ਿਆਦਾ ਮਿਲੀਆਂ, ਮੈਨੂੰ ਮਿਲੀਆਂ ਹੋਣੀਆਂ 2004 ਤੋਂ ਸਤੰਬਰ ਦਾ ਮੈਂ ਟਰੱਕ ਚਲਾਉਣਾ, 22 ਸਾਲ ਹੋ ਗਏ ਤੇ ਆਈ ਬਲੀਵ ਮੈਨੂੰ ਮਿਲੀਆਂ ਹੋਣਗੀਆਂ ਕੋਈ ਜਿੱਦਾਂ 10 ਕੁ ਟਿਕਟਾਂ ਹਨਾ।
0: ਅੱਛਾ ਅੱਛਾ, 22 ਸਾਲਾਂ ਚ 10 ਟਿਕਟਾਂ ਹੈ, ਹਰ ਦੋ ਸਾਲ ਬਾਅਦ ਤਕਰੀਬਨ ਟਿਕਟ ਮਿਲੀ, ਹੋਰ ਕਦੀ ਕਦੀ ਮਿਲੀਆਂ?
3: ਇਹ ਮੈਨੂੰ ਸਮ ਟਾਈਮ ਤਾਂ ਉਹ ਆਪਣੇ ਜਿੱਦਾਂ ਸਕੇਲ ਆਉਂਦੀ ਹੁੰਦੀ ਆ ਹਾਈਵੇ ਦੇ ਉੱਪਰ, ਜਿਹੜੀਆਂ ਸਕੇਲਾਂ ਨੀ ਹੈਗੀਆਂ ਗਵਰਨਮੈਂਟ ਦੀਆਂ, ਉਹਦੇ ਵਿੱਚ ਤੁਸੀਂ ਉਹ ਕਹਿੰਦੇ ਆ ਜੀ ਤੁਹਾਡੀ ਕੋਈ ਏਅਰਲਾਈਨ ਆਪਣੀ ਲੀਕਿੰਗ ਹੈ ਆਪਣੀ ਮਾੜੀ ਮੋਟੀ ਪ੍ਰੋਬਲਮ ਵੀ ਟਾਇਟ ਦੇ ਜਾਂਦੇ ਆ।
0: ਅੱਛਾ ਅੱਛਾ ਅੱਛਾ ਅੱਛਾ।
3: ਸਮ ਟਾਈਮ ਹੋ ਜਾਂਦਾ ਵੀ ਜਿਹੜੇ ਤੁਹਾਡੇ ਟਾਇਰ ਆ ਵੀ ਇਹ ਜਿੱਦਾਂ ਉਹਨਾਂ ਦੇ ਵੀ ਦੇ ਆਰ ਨਾਟ ਗੁੱਡ ਟੂ ਗੋ ਔਨ ਦਾ ਹਾਈਵੇ, ਇਹਨਾਂ ਨੂੰ ਤੁਸੀਂ ਆਪਣੇ ਨਵੇਂ ਕਿਉਂ ਨੀ ਚੇਂਜ ਕਿਉਂ ਨੀ ਕੀਤੇ ਹੋਏ ਨਾ।
0: ਠੀਕ ਹੈ ਕੋਈ ਨਾ, ਦੋ ਸਾਲ ਬਾਅਦ ਮਿਲਣੀ ਵੀ ਚਾਹੀਦੀ, ਪਤਾ ਲੱਗਦਾ ਰਹਿੰਦਾ ਵੀ ਬੰਦਾ ਗੱਡੀ ਜਾਂ ਟਰੱਕ ਚਲਾ ਰਿਹਾ। ਠੀਕ ਹੈ, ਧੰਨਵਾਦ ਜੀ, ਥੈਂਕ ਯੂ ਤੁਹਾਡਾ। 0575 ਹਾਂਜੀ
4: ਹਾਂਜੀ ਨਵੀ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਆਪ ਕੋ ਤੋ ਟਿਕਟ ਨਹੀਂ ਮਿਲੀ ਹੋਣੀ ਯਾਰ, ਆਪ ਤੋ ਬਹੁਤ ਸਾਊਜੇ ਆਦਮੀ ਹੋ।
4: ਆਪਨੇ ਸਹੀ ਸਹੀ ਪਕੜਾ, ਮੇਰੇ ਕੋ ਨਾ ਕੈਨੇਡਾ ਆਨੇ ਕੇ ਬਾਅਦ ਹੀ ਦੋ ਮਿਲੀ ਹੈ, ਵੋ ਵੀ 30 ਪੇ 30 ਕਿਲੋਮੀਟਰ ਕੀ ਥੀ ਵੋ ਕੈਮਰੇ ਨੇ, ਔਰ ਮੈਂ 40 ਕੀ ਥੀ ਕਿਉਂਕਿ ਮੈਨੇ ਇਤਨੀ ਸਲੋ ਕਰ ਲਈ ਥੀ, ਔਰ ਵੋ ਵੀ ਦੋਨੋਂ ਇੱਕ ਸਾਥ, ਦੂਸਰੀ ਤੋ ਮੁਝੇ ਪਤਾ ਚਲੀ ਕਬ ਹੋਈ ਹੈ, ਅਬ ਤੋ ਕੈਮਰੇ ਹਟ ਗਏ, ਬਟ ਦੂਸਰੀ ਤੋ ਮੇਰੇ ਕੋ ਪਤਾ ਵੀ ਨਹੀਂ ਚਲੀ ਕਿਉਂਕਿ ਜਬ ਵੋ ਮੇਰੇ ਮੇਲ ਬਾਕਸ ਮੇ ਇੱਕ ਸਾਥ ਆਈ ਥੀ, ਐਸੇ ਕੈਸੇ ਹੋ ਗਿਆ? ਉਸਕੇ ਬਾਅਦ ਮੈਂ ਜਬ ਵੀ ਉਸ ਲਾਈਨ ਤੇ ਜਾਤਾ ਥਾ ਨਾ, ਮੇਰੇ ਪਿੱਛੇ ਟ੍ਰੇਨ
0: ਸਿਰਫ ਦੋ ਟਿਕਟੇ ਹੈ
4: ਕੈਨੇਡਾ ਮੈਂ ਮਿਲੀ ਹੈ।
0: ਅੱਛਾ, ਔਰ ਵੋ ਵੀ ਇੱਕ ਤੋਂ ਕੈਮਰੇ ਕੀ ਥੀ? ਵੈਰੀ ਗੁੱਡ ਯਾਰ, ਆਪ ਇਤਨੇ ਸੇਫ ਕੈਸੇ ਚਲਾ ਲੈਤੇ ਹੋ ਗਾੜੀ ਕੋ?
4: ਚਲਾ ਲੈਤਾ ਹੂੰ ਮੈਂ ਤਾਂ, ਜਬ ਵੀ ਚਲਾਤਾ ਮੇਰੀ ਬੀਵੀ ਕਹਿਤੀ ਹੈ ਮੁਝੇ ਚਲਾਨੇ ਦੋ ਆਪ ਤੋ ਬਸ ਫਿਰ ਕੱਲੀ ਪਹੁੰਚਾਓਗੇ।
0: ਅੱਛਾ, ਪਹਿਲੀ ਵਾਰੀ ਸੁਣਿਆ ਵੀ ਕੋਈ ਬੀਵੀ ਕਹਿ ਰਹੀ ਹੈ ਆਪਣੇ ਹਸਬੈਂਡ ਨੂੰ ਕਿ ਮੁਝੇ ਚਲਾਨੇ ਦੋ ਹੈ?
4: ਹਾਂ, ਉਹ ਹਰ ਵਾਰੀ ਕਹਿਤੀ ਹੈ ਕਿ 10 ਮਿੰਟ, ਮੈਂ 10 ਮਿੰਟ ਮੇਂ ਕਿਆ ਫਰਕ ਪੜ ਜਾਏਗਾ, ਮੈਂ ਉਸੇ ਕਹਿਤਾ ਨਹੀਂ ਹੋ ਯਾਰੀ ਹੈ ਯਾਰ ਮੈਂ।
0: ਨਹੀਂ ਕਿਉਂਕਿ ਨਾ ਆਮ ਤੌਰ ਪਰ ਵੋ ਇਹ ਜੋ ਆਪੋਜ਼ਿਟ ਹੋਤਾ ਹੈ, ਜੋ ਹਸਬੈਂਡ ਹੈ ਵੋ ਵਾਈਫ ਕੋ ਬੋਲਤਾ ਹੈ ਕਿ ਯਾਰ ਆਪ ਤੋ ਬਹੁਤ ਸਲੋ ਚਲਾਤੇ ਹੋ।
4: ਨਹੀਂ, ਉਸਨੇ ਸਿਖਾਈ ਹੈ ਮੁਝੇ ਗਾੜੀ ਚਲਾਨੀ ਨਾ।
0: ਵਾਹ ਵਾਹ, ਮੇਰੀ
4: ਸ਼ਾਦੀ 2007 ਮੇਂ ਹੋ ਗਈ ਸੀ, ਤਬ ਮੈਨੇ ਚਲਾਨੀ ਸ਼ੁਰੂ ਕਰੀ।
0: ਅੱਛਾ, ਕੋਈ ਬਾਤ ਨਹੀਂ, ਕਿਸੇ ਦੋਸਤ ਕੋ ਨਾ ਬਤਾਈਏ ਬਾਤ ਕਿ ਵਾਈਫ ਨੇ ਸਿਖਾਈ ਹੈ ਗਾੜੀ। ਹਾਂ ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ, ਮਨਜੀਤ ਵੀ ਪੂਰੇ ਵੈਲੀ ਹੈ। ਮਨਜੀਤ ਕਿੰਨੀਆਂ ਟਿਕਟਾਂ ਮਿਲੀਆਂ ਡਰਾਈਵਿੰਗ ਦੀਆਂ ਤੁਹਾਨੂੰ?
5: ਨਵੀਂ ਮੇਰੇ ਕੋਲ 2 ਸਪੀਡਿੰਗ ਦੀਆਂ, ਹਜੇ ਵੀ ਮੇਰੇ ਰੈਕਡ ਤੇ ਇੱਕ ਟਿਕਟ ਜਿਹੜੀ ਮੈਨੂੰ ਲੱਗਦਾ ਨੈਕਸਟ ਈਅਰ ਨਿਕਲੇਗੀ, ਪਰ ਉਹ ਟਿਕਟ ਨਜਾਇਜ਼ ਹੈ, ਉਹ ਸਾਡੇ ਆਈ ਥਿੰਕ ਡਿਲੀਵਰੀ ਟਰੱਕ ਦੀ ਟਿਕਟ ਸੀ ਕੋਈ।
0: ਅੱਛਾ,
5: ਤੇ ਉਹ ਕੰਪਨੀ ਤੋਂ ਕੋਰਟ ਵਾਲੇ ਵੀ ਕਹਿ ਰਹੇ ਕਿ ਪਤਾ ਨਹੀਂ ਓਨਰ ਦੇ ਕਿੱਦਾਂ ਰੈਕਡ ਤੇ ਪੈ ਗਈ ਇਹ ਚੀਜ਼ ਹੈ ਨਾ।
0: ਨਹੀਂ ਸਿਰਫ 2 ਇੰਨੇ ਚਰਚ?
5: ਪੁਲਿਸ
0: ਨੂੰ ਕਹਿ ਦਿੰਦੇ ਆ ਕਿ ਯਾਰ ਬਾਕੀ ਦੀਆਂ ਗੱਡੀਆਂ ਵੀ ਜਾ ਰਹੀਆਂ ਨੇ, ਉਹ ਫਿਰ ਕਈ ਵਾਰ ਕਹਿੰਦੇ ਆ ਵੀ ਜੇ ਬਾਕੀ ਦੀਆਂ ਖੂਹ ਜਾਣਗੇ ਫਿਰ ਤੂੰ ਵੀ ਖੂਹ ਜਾਏਗਾ। ਕਈ ਵਾਰ ਯਾਰ ਨਹੀਂ, ਪਰ ਵੈਸੇ ਨਾ ਜਾਣੇ ਅਣਜਾਣੇ ਵੀ ਹੋ ਜਾਂਦਾ। ਹੁਣ ਜੇ ਤੁਸੀਂ 407 ਤੇ ਹੋ, 407 ਤੇ ਬਾਕੀ ਸਾਰੇ 140 ਤੇ ਜਾ ਰਹੇ ਨੇ, 145 ਤੇ ਜਾ ਰਹੇ ਆ, ਫਿਰ ਆਪਾਂ ਵੀ ਕਦੇ ਕਦੇ ਕਹਿੰਦੇ ਯਾਰ ਚਲੋ ਠੀਕ ਹੈ, ਬਟ ਫਿਰ ਜਦੋਂ ਕੈਮਰੇ ਨੇ ਫੜ ਲਿਆ ਤਾਂ ਫੜ ਲਿਆ। ਸੋ ਖੈਰ ਮਨਜੀਤ, ਫਿਰ ਕੀ ਡੀਲਾਂ ਨੇ ਇਸ ਵੀਕ ਦੀਆਂ?
5: ਬਿਲਕੁਲ ਨਵੀ, ਸਭ ਤੋਂ ਪਹਿਲੀ ਡੀਲ ਹੈ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 ਚ ਪ੍ਰੀਮੀਅਮ ਸਟੇਨਲੈਸ ਸਟੀਲ ਦੇ 3 ਅਪਲਾਈਸਿਸ ਦਾ ਕੋਂਬੋ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਕਿਚਨ ਨੂੰ ਰੀਡੂ ਕਰ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਟ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ 69.99 $6,999 ਚ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀ।
0: ਥੈਂਕ ਯੂ ਜੀ। 905-450-0054 ਫੋਨ ਨੰਬਰ ਹੈ। 0072 ਹੈਲੋ,
6: ਪਾਰਕਿੰਗ
0: ਦੀਆਂ
6: ਹੋਣਗੀਆਂ 12, ਬਾਕੀ 5 ਸਪੀਡਿੰਗ ਦੀਆਂ ਮਿਲੀਆਂ
0: ਹੈਗੀਆਂ। ਯਾਰ ਦੋਵਾਂ ਸਾਲਾਂ ਚ ਕਿਵੇਂ ਇੰਨੇ ਵਿਗੜ ਗਏ ਤੁਸੀਂ?
6: ਨਵੀ ਵੀਰੇ, ਪਰ ਮੈਂ ਕੀ ਨਾ, ਮੈਂ ਸ਼ੁਕਰ ਮਨਾਉਣਾ ਰੱਬ ਦਾ ਕਿ ਜਦੋਂ ਮੈਂ ਪੂਰਾ ਜਦੋਂ ਖਤਰਨਾਕ ਚਲਾਉਂਦਾ ਪਿਆ ਸੀ ਨਾ, ਉਸ ਟਾਈਮ ਮੈਂ ਬਚ ਗਿਆ ਤੇ ਜਦੋਂ ਮੈਂ ਠੀਕ ਹੀ ਚਲਾਉਂਦਾ ਪਿਆ ਸੀ ਉਦੋਂ ਟਿਕਟਾਂ ਮਿਲੀਆਂ।
0: ਜਵਾਨੀ ਦਾ ਇਹ ਦੱਸਣਾ ਜਵਾਕਾਂ ਨੂੰ ਵੀ ਮੈਂ ਤਾਂ ਬਹੁਤ ਪੰਗੇ ਲਏ, ਮੈਨੂੰ ਟਿਕਟਾਂ ਬਹੁਤ ਮਿਲੀਆਂ।
6: ਚਲੋ
0: ਠੀਕ ਹੈ ਨੀ, ਆਪਣੇ ਆਪਣੇ ਹੁੰਦੇ ਨੀ ਬੜਾ ਹੁੰਦਾ ਚੇਂਜ, ਆਪਾਂ ਤਾਂ ਚਲਾਵਾਂਗੇ ਗੱਡੀਆਂ ਹਜੇ। ਚਲੋ ਆਪਣੇ ਜਿਹੜੇ ਬੱਚੇ ਨੇ ਉਹ ਚਲੋ ਦੇਖ ਲੈਣਗੇ ਉਹ ਸਮਾਂ, ਬਟ ਆਪਾਂ ਹਜੇ ਮੈਨੂੰ ਲੱਗਦਾ ਠੀਕ ਹੈ ਨੇੜੇ ਪਹੁੰਚ ਰਹੇ ਹਾਂ, ਬਟ ਇੰਨਾ ਨੇੜੇ ਵੀ ਨੀ ਮੈਨੂੰ ਲੱਗਦਾ ਹੈਗੇ। ਰੱਖ ਲੈਣੇ ਆ, ਅੱਜ ਟਿਕਟਾਂ ਦੀ ਗੱਲ ਕਰਦੇ ਆ, ਸਾਰਾ ਕੁਝ ਕਵਰ ਕਰ ਲਾਂਗੇ। ਠੀਕ ਹੈ, ਕੁਲਦੀਪ ਜੀ ਕੋਲ ਹੋਮਿਓਪੈਥੀ ਦੇ ਵਿੱਚ ਤਜਰਬਾ। ਕੁਲਦੀਪ ਜੀ ਵੈਲਕਮ
7: ਜੀ। ਨਵੀਂ ਜੀ ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਐਂਡ ਗੁੱਡ ਆਫਟਰਨੂਨ। ਦੇਖੋ ਨਵੀਂ ਜੀ, ਮੈਂ ਦੇਖੋ ਤੁਸੀਂ ਸਾਰੇ ਕੋਲ ਦੱਸ ਦਿੱਤਾ ਮੇਰੇ ਬਾਰੇ, ਮੈਂ ਬਹੁਤ ਡਿਵੋਟਡ ਹੈ ਕੰਮ ਪਿੱਛੇ, ਮੈਂ ਬਾਰ ਬਾਰ ਕਹਿਣਾ ਹੁੰਦਾ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਕੋਈ ਇਸ਼ੂ ਹੈ, ਛੋਟੀ ਬਿਮਾਰੀ ਹੈ, ਵੱਡੀ ਬਿਮਾਰੀ ਹੈ, ਹਮੇਸ਼ਾ ਮੇਰਾ ਨੰਬਰ ਯਾਦ ਰੱਖੋ, ਮੈਂ ਪਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ। ਮੇਰਾ ਨੰਬਰ 6478-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ।

0: ਬੱਚੇ ਨੇ ਔਟਿਜ਼ਮ ਦਾ ਮਤਲਬ ਹੁੰਦਾ ਕਿ ਦੇਖੋ ਬੱਚਾ ਤੁਹਾਡਾ 18 ਮਹੀਨੇ ਅੰਦਰ 20 ਵਰਡ ਬੋਲਣਾ ਚਾਹੀਦਾ ਔਰ 2 ਸਾਲ ਦੇ ਅੰਦਰ ਜੋ ਹੈ 50 ਵਰਡ ਬੋਲਣੇ ਚਾਹੀਦੇ ਨੇ। ਜੇ ਇਹ ਨਹੀਂ ਬੋਲਦਾ ਇੱਕ ਵਿੱਚ ਇਹ ਪ੍ਰੋਬਲਮ ਹੈਗੀ ਹੈ। ਤੇ ਇਹਦੇ ਚ 2-3 ਚੀਜ਼ਾਂ ਪ੍ਰੋਬਲਮ ਹੁੰਦੀਆਂ ਨੇ, ਕਮਿਊਨੀਕੇਸ਼ਨ ਦੀ ਪ੍ਰੋਬਲਮ, ਬੱਚਾ ਜਾਂ ਥੋੜਾ ਬੋਲਦਾ ਜਾਂ ਬਿਲਕੁਲ ਨਹੀਂ ਬੋਲਦਾ ਹੈਗਾ, ਠੀਕ ਹੈ, ਔਰ ਤੁਹਾਨੂੰ ਕਈ ਵਾਰੀ ਡਿਫੀਕਲਟ ਅੰਡਰਸਟੈਂਡ ਨਹੀਂ ਕਰਦਾ ਤੁਹਾਡੀਆਂ, ਕਈ ਵਾਰੀ ਤੁਸੀਂ ਉਹਨੂੰ ਬੁਲਾਉਂਦੇ ਹੋ ਤਾਂ ਬੁਲਾਉਂਦਾ ਨਹੀਂ, ਰਿਸਪੋਂਡ ਨਹੀਂ ਕਰਦਾ, ਆਈ ਕੰਟੈਕਟ ਨਹੀਂ ਕਰਦਾ, ਔਰ ਪਰਟੀਕੁਲਰ ਟੋਏ ਨਾਲ ਖੇਡਦਾ ਰਹਿੰਦਾ। ਇਹ ਮੋਸਟਲੀ ਇਹ ਸਿਮਟਮ ਹੁੰਦਾ ਸੈਂਸਰੀ ਇਸ਼ੂ, ਔਰ ਬਹੁਤ ਸੈਂਸਿਟਿਵ ਹੁੰਦਾ ਬੱਚਾ। ਜੇ ਜਿਵੇਂ ਤੁਹਾਡੇ ਮਸ਼ੀਨ ਕੋਲ ਚੱਲ ਰਹੀ ਹੈ ਉਹਦੇ ਚ ਤੁਹਾਨੂੰ ਉਹਨੂੰ ਉਹਦੇ ਨਾਲ ਬਹੁਤ ਅਪਸੈਟ ਹੋ ਜਾਂਦਾ। ਔਰ ਦੂਸਰੀ ਪਾਲੋ ਹੁੰਦੀ ADHD, ਅਟੈਂਸ਼ਨ ਡਿਫੀਸ਼ੈਂਟ ਹਾਈਪਰ ਐਕਟਿਵਿਟੀ ਡਿਸਆਰਡਰ, ਇਹਦੇ ਚ ਬੱਚਾ ਬਹੁਤ ਟੱਪਦਾ ਰਹਿੰਦਾ। ਕਈ ਦੇਖੋ ਉਦਾਂ ਵੀ ਨੋਰਮਲ ਬੱਚਿਆਂ ਚ ਵੀ ADHD ਪ੍ਰੋਬਲਮ ਹੁੰਦੀ ਹੈ। ਕਈ ਬੱਚੇ ਦੇਖਦੇ ਹੋਗੇ ਤੁਸੀਂ ਇੱਕ ਸਕੂਲ ਦੇ ਵਿੱਚ ਕਲਾਸ ਦੇ ਵਿੱਚ 50-100 ਬੱਚੇ ਹੁੰਦੇ ਨੇ, ਕਈਆਂ ਨੂੰ ਜੇ 100% ਨੰਬਰ ਆਉਂਦੇ, ਕਈਆਂ ਨੂੰ ਜੇ ਘੱਟ ਨੰਬਰ ਆਉਂਦੇ ਨੇ, ਬਿਲਕੁਲ ਫੇਲ ਹੋ ਜਾਂਦੇ ਨੇ। ਤਾਂ ਇਹ ਪ੍ਰੋਬਲਮ ਹੁੰਦੀ ਹੈ ਸਾਡੇ ਕੋਲ, ਇਹਦੇ ਵੀ ਹੈਗਾ ਪ੍ਰੋਬਲਮ ਇਸ਼ੂ ਕਰ, ਮਤਲਬ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਜਿਹੜੇ ਬੱਚੇ ਸਲੋ ਹੈਗੇ ਨੇ ਜਾਂ ਪੜ੍ਹਨ ਚ ਤੁਹਾਡੇ ਮਤਲਬ ਕਿ ਧਿਆਨ ਨਹੀਂ ਕਰਦੇ, ਫੋਕਸ ਦੀ ਪ੍ਰੋਬਲਮ ਹੈਗੀ ਹੈ, 6478180055
1: ਵਧੀਆ ਵਧੀਆ ਭਾਜੀ। 2017 ਦਾ ਹੈਗਾ ਮੇਰਾ ਡਰਾਈਵਿੰਗ ਲਾਇਸੈਂਸ, ਤੇ ਕੋਈ ਵੀ ਟਿਕਟ ਨਹੀਂ ਗੀ, ਸਪੀਡਿੰਗ ਵੀ ਬਹੁਤ ਕਰੀ ਦੀ ਹੈ, ਕਦੀ ਕਦੀ ਕਰ ਲਈ ਦੀ ਹੈ, ਲਾਈਕ ਐਵਰੀ ਟਾਈਮ।
2: ਅੱਛਾ, ਸਪੀਡਿੰਗ ਬਹੁਤ ਕਰੀ ਦੀ ਹੈ, ਕਦੇ ਕਦੇ ਕਰ ਲਈ ਦੀ ਹੈ,
1: ਲਾਈਕ ਜਦੋਂ ਕਰੀ ਦੀ ਹੈ ਦੱਬ ਕੇ ਕਰੀ ਦੀ ਹੈ, ਲਾਈਕ ਸ਼ਾਰਟ ਟਾਈਮ ਲਈ ਮੈਂ 265 ਤੇ ਵੀ ਟੱਚ ਕੀਤਾ।
2: 265?
1: ਹਾਂਜੀ,
2: ਮਤਲਬ ਕਿਹੜੇ ਹਾਈਵੇ ਤੇ?
1: 401 ਆਪਣਾ ਉਧਰ ਨੂੰ ਜਾਂਦਾ ਕਿਚਨਰ ਨੂੰ।
2: ਤੇ ਗੱਡੀ ਕਿਹੜੀ?
1: V8 Range Rover.
2: ਬੱਲੇ ਬੱਲੇ ਬੱਲੇ ਬੱਲੇ, 265.
1: Yeah, SVR. ਤੇ ਆਪਣਾ ਬਾਈ ਪੁੱਛਦਾ ਸੀ ਵੀ ਆਪਣਾ ਹਨਾ ਕੋਈ ਟਿਕਟ ਤੋਂ ਬਚਿਆ ਕਿੱਦਾਂ ਹੋਵੇ। ਮੈਂ 153 ਤੇ ਪੁਲਿਸ ਵਾਲੇ ਨੂੰ ਕ੍ਰੋਸ ਕੀਤਾ ਸੀਗਾ ਇੱਕ ਵਾਰ।
2: ਅੱਛਾ, 153 ਤੇ ਪੁਲਿਸ ਵਾਲੇ ਨੂੰ ਕ੍ਰੋਸ ਕੀਤਾ, ਓਕੇ।
1: ਹਾਂਜੀ, 70 ਦਾ ਜ਼ੋਨ ਸੀਗਾ। ਤੇ ਉਹਨੇ ਮੈਨੂੰ ਪੁੱਲ ਕੀਤਾ ਤੇ ਉਹ ਆ ਕੇ ਮੈਨੂੰ ਵੇਖ ਕੇ ਹੈਰਾਨ ਹੋ ਗਿਆ, ਆਂਦਾ ਵੀ ਤੂੰ ਕੀ ਕਰਨ ਡਿਆ? ਮੈਂ ਕਿਹਾ ਮੈਂ ਕੀ ਕੀਤਾ, ਮੈਂ ਤਾਂ ਸਾਫ ਹੀ ਮੁੱਕਰ ਗਿਆ ਹਨਾ। ਮੈਂ ਕਿਹਾ ਮੈਂ ਕੀ ਕੀਤਾ? ਆਂਦਾ ਤੂੰ ਸਪੀਡਿੰਗ ਕਰਨ ਡਿਆ? ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ। ਆਂਦਾ ਤੂੰ ਸਪੀਡਿੰਗ ਕਰਨ ਡਿਆ? ਤੂੰ ਬਹੁਤ ਤੇਜ਼ ਸੀਗਾ। ਮੈਂ ਕਿਹਾ ਕੀ ਸਪੀਡ ਸੀਗੀ ਦੱਸ? ਤੇ ਉਹ ਹਨਾ ਸਪੀਡ ਨੀ ਦੱਸ ਪਾਇਆ, ਪਤਾ ਨੀ ਕਿਉਂ ਉਹਦਾ ਕੈਮਰਾ ਨੀ ਚੱਲੂ ਜਾਂ ਕੀ ਸਿਸਟਮ ਸੀ ਹਨਾ। ਮੈਂ ਕਿਹਾ ਮੈਂ ਸਪੀਡਿੰਗ ਤਾਂ ਕੀਤੀ ਨੀ, ਮੈਂ ਤਾਂ ਓਵਰਟੇਕ ਕਰ ਰਿਹਾ ਸੀ ਹਨਾ, ਤੂੰ ਸਲੋ ਜਾ ਰਿਹਾ ਸੀ। ਮੈਂ ਓਵਰਟੇਕ ਵੀ ਆਪਣਾ ਲੈਫਟ ਲੇਨ ਚੋਂ ਕੀਤਾ ਸੀਗਾ, ਰਾਈਟ। ਤੇ ਉਹਨੇ ਬਹੁਤ ਜ਼ੋਰ ਲਾਇਆ, ਉਹਨੇ ਮੈਨੂੰ ਬਾਹਰ ਕਢਾਇਆ ਤੇ ਉਹਨੇ ਗੱਡੀ ਦੀ ਤਲਾਸ਼ੀ ਵੀ ਲਈ 20-25 ਮਿੰਟ, ਉਹਨੇ ਖਰਾਬ ਵੀ ਕੀਤੇ, ਬਾਅਦ ਚ ਵੀ ਮਨਾਇਆ ਮੈਂ ਤੂੰ ਸਪੀਡਿੰਗ ਕਰਨ ਡਿਆ, ਤੂੰ ਮੰਨ। ਮੈਂ ਕਿਹਾ ਮੈਂ ਤਾਂ ਤੈਨੂੰ ਓਵਰਟੇਕ ਕੀਤਾ, ਮੈਂ ਕਿਹਾ ਜੇ ਮੈਂ ਸਪੀਡਿੰਗ ਕਰਦਾ ਤੂੰ ਕੈਮਰੇ ਚ ਦਿਖਾ ਦੇ। ਬਹੁਤ ਮਨਾਇਆ ਬਹੁਤ ਮਨਾਇਆ, ਫਿਰ ਹਾਰ ਕੇ ਹਨਾ ਡਰਾਈਵਿੰਗ ਲਾਇਸੈਂਸ ਦੇ ਕੇ ਚਲੇ ਗਿਆ।
2: ਤੁਸੀਂ ਲੱਕੀ ਰਹਿ ਗਏ ਯਾਰ, ਉਹਦਾ ਕੋਈ ਪਤਾ ਨੀ, ਉਹਨੇ ਕੈਮਰੇ ਤੇ ਨੀ ਚੈੱਕ ਕੀਤਾ ਜਾਂ ਜੋ ਵੀ ਹੈ। ਨਹੀਂ ਤਾਂ ਆਮ ਤੌਰ ਤੇ ਕਿਹੜਾ ਬੰਦਾ ਕੁਐਸਚਨ ਕਰਦਾ, ਅਗਲਾ ਕਹਿੰਦਾ ਠੀਕ ਹੈ ਯਾਰ ਮੈਂ ਕਰ ਰਿਹਾ ਸੀਗਾ।
1: ਨਹੀਂ ਨਹੀਂ, ਉਹਨੇ ਬਹੁਤ ਮਨਾਇਆ। ਮੈਂ ਸਰ ਮੈਂ ਨਾ ਬਸ ਆਫੀਸਰ ਹੀ ਕਹੀ ਗਿਆ, ਮੈਂ ਕਿਹਾ ਮੈਂ ਤੁਹਾਨੂੰ ਲਿਫਟ ਲੇਨ ਚੋਂ ਪਾਸ ਕੀਤਾ, ਮੈਂ ਕਿਹਾ ਮੈਂ ਸਪੀਡਿੰਗ ਨਹੀਂ ਕਰਦਾ ਪਿਆ ਸੀਗਾ, ਮੈਂ ਉਹਨੂੰ ਬਸ ਐਵੇਂ ਹੀ ਤਾਂ ਹੋ ਕੇ ਬੋਲੇ ਗਿਆ, ਬਸ ਹੋਰ ਮੈਂ ਕੁਛ ਬੋਲਿਆ ਹੀ ਨਹੀਂ।
2: ਮੈਂ ਤੁਹਾਨੂੰ
1: ਕ੍ਰੋਸ ਕੁਐਸਚਨ ਕਰ ਲੈਣਾ
2: ਜੀ,
1: ਯੂ ਡਰਾਈਵ ਪੋਰਸ਼ ਕੈਮ ਰਾਈਟ?
2: ਮੈਂ ਤਾਂ
1: ਕਦੀ ਹਨਾ ਫਰਸਟ੍ਰੇਸ਼ਨ ਹੁੰਦੀ ਹੈ ਨਾ 30 ਸੈਕਿੰਡ ਵਾਸਤੇ ਹਨਾ, ਜਦੋਂ ਬੰਦਾ ਹਨਾ ਗੈਸ ਪੈਡਲ ਦੱਬਦਾ ਤੇ ਕੀ ਆਉਂਦਾ ਫਿਰ ਹੁਣ ਫੀਲਿੰਗ ਆਉਂਦੀ ਹੈ ਨਾ ਥੋੜੀ ਜਿਹੀ, ਬਸ ਉਹੀ ਸਵਾਦ ਆ।
2: ਅੱਛਾ,
3: ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀ।
5: ਦਿਸ ਇਜ਼ AM 530।

0: ਤੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
3: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
3: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
5: 647-706-6640।

0: 7997877 sofastudio.ca. Thank you, ji.
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
2: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
3: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮਸ
2: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲਸ ਮਹਿੰਦੀ ਸਭ ਕੁਝ ਰੀਜਨੇਬਲ ਰੇਟਸ ਤੇ
3: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮਸ 13219 ਟ੍ਰਿੰਕੂਜ਼ੀ ਰੋਡ ਕੈਲੇਡਨ
2: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
4: ਭਾਅ ਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
1: ਹਾਈ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
5: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9 0 5 9 5 6 2 1 1 1 9 0 5 4 5 1 9 2 0 0 serving you from 3 locations.
6: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
7: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਐ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
6: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
8: ਨਾਲੇ ਚੋਪੜੀਆਂ ਨਾਲੇ ਦੋ ਦੋ
9: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
10: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
9: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
10: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
11: ਕਾਲ ਗਗਨ ਔਰ ਗੁਰਿੰਦਰ ਐਟ 905-286-9257
12: Ladies and gentlemen, you are not ready for this.
13: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
14: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
13: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
14: ਕਾਲ 6476068110
13: ਔਰ ਵਿਜ਼ਿਟ sharmamortgages.com
15: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील्स एवेन्यू ईस्ट ब्रैम्पटन 9057900560 6 Marconi Court, Bolton 9059519394 Stephen Furniture ki dhamakedar festival season se
16: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
17: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
16: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
18: 6478355294 ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-94 6475-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਆਈ ਜਦੋਂ ਯਾਦ ਸੱਜਣ ਦੀ ਰੋ ਲਿਆ, ਕਹਿੰਦਾ ਆਈ ਜਦੋਂ ਯਾਦ ਸੱਜਣ ਦੀ ਰੋ ਲਿਆ, ਅੱਖੀਆਂ ਨੂੰ ਹੰਝੂਆਂ ਨਾਲ ਧੋ ਲਿਆ, ਸਬਰ ਖਜ਼ਾਨਾ ਸੀ ਮੇਰੀ ਵਿਰਾਸਤ ਦਾ, ਇਸ਼ਕ ਵਿੱਚ ਉਹ ਵੀ ਤੇਰੇ ਖੋ ਲਿਆ। ਕਹਿੰਦਾ ਬਹੁਤ ਵਾਰ ਆਈ ਮੁਹੱਬਤ ਦਰ ਮੇਰੇ, ਮੁਕੱਦਰ ਨੇ ਵਾਰ ਵਾਰ ਬੂਹਾ ਢੋ ਲਿਆ, ਕੌਲ ਕਰਕੇ ਗਈ ਸੀ ਇੱਕ ਆਉਣ ਦਾ, ਕੌਲ ਕਰਕੇ ਗਈ ਸੀ ਇੱਕ ਆਉਣ ਦਾ, ਤੇਲ ਹਜ਼ਾਰਾਂ ਵਾਰ ਤਾਂ ਮੈਂ ਚੋ ਲਿਆ, ਜਨਮਾਂ ਦਾ ਸਾਕ ਉਹਦੇ ਨਾਲ ਮੇਰਾ, ਦਿਲ ਨੇ ਅੱਜ ਫਿਰ ਦਿਲ ਮੋਹ ਲਿਆ, ਛੱਡ ਕੇ ਮਹਿਫਲ ਖੁਸ਼ੀਆਂ ਦੀ ਦੋਸਤੋ, ਗਮਾਂ ਵਾਲਾ ਹਾਰ ਆਪ ਪਰੋ ਲਿਆ, ਹੋ ਨਹੀਂ ਸਕਦੀ ਉਮਰ ਭਰ ਉਹ ਮੇਰੀ, ਮਦਹੋਸ਼ ਝੱਲਾ ਉਸਦਾ ਹੀ ਹੋ ਲਿਆ।

0: ਕਹਿੰਦਾ ਪੁੱਛ ਲੈਂਦੀ ਤਾਂ ਖਬਰੇ ਦੱਸ ਲੈਂਦਾ, ਪੁੱਛ ਲੈਂਦੀ ਤਾਂ ਖਬਰੇ ਦੱਸ ਲੈਂਦਾ, ਚੁੱਪ ਹੋ ਜਾਂਦਾ ਤਾਂ ਹੱਸ ਲੈਂਦਾ। ਉਹ ਸਮਾਂ ਹੀ ਕੁਝ ਇਦਾਂ ਦਾ ਸੀ, ਕਾਸ਼ ਸਮੇਂ ਨੂੰ ਕਰ ਬੱਸ ਲੈਂਦਾ, ਰੱਬਾ ਮੇਰੀ ਲਗਾਮ ਤਾਂ ਤੇਰੇ ਹੱਥ ਸੀ, ਕਾਸ਼ ਤੂੰ ਉਦੋਂ ਕੱਸ ਲੈਂਦਾ, ਮੈਂ ਨਾ ਹੁੰਦਾ ਅੱਜ ਇਦਾਂ ਦਾ, ਜੇ ਉਹਨੂੰ ਗੱਲ ਦਿਲ ਦੀ ਦੱਸ ਲੈਂਦਾ। ਕਹਿੰਦਾ ਇਕੱਲਾ ਖੜ ਖੜ ਐਵੇਂ ਨਾ ਤੂੰ ਸੋਚੀ ਜਾ, ਬੀਤੇ ਸਮੇਂ ਨੂੰ ਐਵੇਂ ਨਾ ਤੂੰ ਲੋਚੀ ਜਾ, ਇਕੱਲਾ ਖੜ ਖੜ ਐਵੇਂ ਨਾ ਤੂੰ ਸੋਚੀ ਜਾ, ਬੀਤੇ ਸਮੇਂ ਨੂੰ ਐਵੇਂ ਨਾ ਤੂੰ ਲੋਚੀ ਜਾ, ਇਸ਼ਕ ਦੀ ਬੇੜੀ ਵਿੱਚ ਸਮੁੰਦਰਾਂ ਚਿਹਰਾਂ ਦੀ ਡੁੱਬ ਗਈ ਏ, ਅੰਦਰੋਂ ਅੰਦਰੀ ਖੁਦ ਨੂੰ ਨਾ ਤੂੰ ਕੋਸੀ ਜਾ, ਜੇ ਕੋਈ ਜਾਂਦਾ ਤਾਂ ਉਹਨੂੰ ਖਿੜੇ ਮੱਥੇ ਨਾਲ ਤੋਰਿਆ ਕਰ, ਐਵੇਂ ਨਾ ਤੂੰ ਮੂਹਰੇ ਹੋ ਹੋ ਰੋਕੀ ਜਾ, ਐਵੇਂ ਨਾ ਤੂੰ ਮੂਹਰੇ ਹੋ ਹੋ ਰੋਕੀ ਜਾ। ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝੇ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢਿੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ ਲੈ ਲਿਆ ਕੰਮ ਗੇਟ 'ਚ, ਮੈਂ ਕਿਹਾ ਇੱਕ ਦਿਨ ਹੋਰ, 13 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਵਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝੇ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 18 ਟੈਂਪਰੇਚਰ, ਫੀਲ ਲਾਈਕ 17 ਕਰਦੇ ਹਾਂ, ਸ਼ਾਮ ਨੂੰ ਦੁਪਹਿਰ ਨੂੰ 25, ਸ਼ਾਮ ਨੂੰ 27, ਰਾਤ ਨੂੰ 22 ਟੈਂਪਰੇਚਰ। 6:21 ਦੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:25 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337, ਕੋਈ ਟ੍ਰੈਫਿਕ ਦੀ ਗੱਲਬਾਤ, ਕੋਈ ਵਿਘਨ ਦੇਖਦੇ ਹੋ ਰਸਤੇ ਦੇ ਵਿੱਚ, ਕੰਸਟਰਕਸ਼ਨ ਕਿਤੇ ਚੱਲਦੀ ਆ ਅਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੌਕ ਆ, ਤਾਂ ਕੋਈ ਕਮਿਊਨਿਟੀ ਦੀ ਨਿਊਜ਼ ਆ, ਤਾਂ 905-673-3337 ਤੁਸੀਂ ਗੱਲਬਾਤ ਕਰ ਸਕਦੇ ਹੋ, 905-673-3337। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ, ਅਤੇ ਉੱਥੇ ਫਿਰ 530 ਦੇ ਜਿੰਨੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਆ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣਾ ਵਟਸਐਪ ਕਰਨਾ 647-835-5594, 6475-835-5294 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਸਟੂਡੀਓ ਦੇ ਵਿੱਚ ਆਪਣੇ ਪਹੁੰਚੇ ਹੋਏ ਨੇ ਅਮਨਦੀਪ ਕੌਰ ਜੀ, ਅਤੇ ਅਮਨਦੀਪ ਕੌਰ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਆਪਣੇ ਨਾਲ ਅੱਜ ਕਰਨਗੇ, ਅਤੇ ਗੱਲਾਂ ਬਾਤਾਂ ਕਰਨ ਲਈ ਉਹ ਕਹਿੰਦੇ ਵੀ ਸਵੇਰੇ ਸਵੇਰੇ ਮੈਨੂੰ ਉੱਠ ਕੇ ਆਉਣਾ ਹੀ ਪੈ ਗਿਆ, ਕਹਿੰਦੇ ਅੱਜ ਠੀਕ ਨਹੀਂ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਂਝਾ ਵਿਰਸਾ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕਿੱਦਾਂ ਸਿਹਤਾਂ?
1: ਸਿਹਤਾਂ ਵਧੀਆ,
0: ਸਵੇਰੇ ਸਵੇਰੇ ਉੱਠਣ ਦੀ ਪ੍ਰੋਬਲਮ ਤਾਂ ਨਹੀਂ ਆਈ?
1: ਨਹੀਂ, ਕੋਈ ਪ੍ਰੋਬਲਮ ਨਹੀਂ ਆਈ,
0: ਮੈਂ ਤਾਂ ਉੱਠ ਕੇ ਸਿੱਧੇ ਹੀ ਇੱਧਰੋਂ ਆ ਗਿਆ।
1: ਠੀਕ ਹੈ, ਤੁਹਾਡਾ ਰੂਟੀਨ ਬਣਿਆ ਹੋਇਆ?
0: ਮੇਰਾ ਰੂਟੀਨ ਬਣਿਆ ਹੋਇਆ,
1: ਹਾਂਜੀ,
0: ਤੇ ਪਰ ਸਵੇਰੇ ਸਵੇਰੇ ਹੁੰਦਾ ਤਾਂ ਹੈਗਾ ਇੱਕ ਵਾਰ ਤਾਂ,
1: ਹਾਂਜੀ, ਔਖਾ ਲੱਗਦਾ ਪਰ ਇੱਕ ਵਾਰੀ ਉੱਠ ਜਾਓ ਫਿਰ
0: ਬੰਦਾ ਉੱਠ ਜਾਂਦਾ, ਫਿਰ ਚੱਲਦਾ ਰਹਿੰਦਾ।
1: ਹਾਂਜੀ,
0: ਸੱਚੀ ਗੱਲ। ਚਲੋ ਅੱਜ ਸਰੋਤਿਆਂ ਨਾਲ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ। ਅੱਜ ਮੈਂ ਪਹਿਲਾਂ ਹੀ ਬੇਨਤੀ ਕਰਦਾ ਨਾ ਵੀ ਪਰਮਿੰਦਰ ਜੀ ਛੁੱਟੀ 'ਤੇ ਆ, ਖਬਰਾਂ ਆਪਣੇ ਕੋਲ ਹੈਗੀਆਂ ਆ ਗਈਆਂ ਸਾਰੀਆਂ, ਅਤੇ ਪਰ ਜਿਹੜਾ ਕੱਲ੍ਹ ਇੱਕ ਮੁੱਦਾ ਸੀਗਾ ਆਪਣਾ ਪੈਨਸ਼ਨ ਵਾਲਾ, ਜਿਹੜੇ ਐੱਮ ਐੱਲ ਏ ਮੰਤਰੀ ਬਣੇ ਆ ਜਾਂ ਰਿਟਾਇਰ ਹੋ ਜਾਂਦੇ ਆ ਉਹਨਾਂ ਨੂੰ ਪੈਨਸ਼ਨ ਲੱਗਦੀ ਕਿ ਤਨਖਾਹ, ਉਹ ਆਪਾਂ ਜ਼ਰੂਰ ਅੱਜ ਗੱਲਬਾਤ ਕਰਾਂਗੇ। 2 MLA ਸਾਬਕਾ ਨੇ, ਉਹਨਾਂ ਦੇ ਨਾਲ ਮੇਰੀ ਗੱਲਬਾਤ ਕੱਲ੍ਹ ਦੀ ਹੋਈ ਹੋਈ ਆ, ਅਤੇ ਅੱਜ ਕੋਸ਼ਿਸ਼ ਕਰਦਾ ਉਹਨਾਂ 'ਚੋਂ ਆਪਣਾ ਕਿਹੜਾ ਫੋਨ ਚੱਕਦਾ ਜਾਂ ਦੋਨੇ ਚੱਕਦੇ, ਜਾਂ ਕੋਈ ਤੁਹਾਡੇ ਕੋਲ ਕੋਈ ਤੁਹਾਡੇ ਹਲਕੇ ਦਾ MLA ਮੌਜੂਦਾ ਜਾਂ ਸਾਬਕਾ ਹੈਗਾ ਉਹਦੇ ਨਾਲ, ਤੁਸੀਂ ਚਾਹੇ ਮੈਨੂੰ ਨੰਬਰ ਸੈਂਡ ਕਰ ਦਿਓ, ਚਾਹੇ 3 ਵਿੱਚ ਪਾ ਕੇ ਤੁਸੀਂ ਮੇਰੇ ਨਾਲ ਗੱਲ ਸਟੂਡੀਓ 'ਚ ਕਰਾ ਸਕਦੇ ਹੋ ਜੇ ਤੁਹਾਡੀ ਲਿਹਾਜ਼ ਮੁਹੱਬਤ ਹੈਗੀ ਕਿਸੇ ਨਾਲ, ਪਰ ਮੇਰੇ ਹੁਣ ਲਿੰਕ ਕਾਫੀ ਨੇ ਬਾਬੇ ਦੀ ਕਿਰਪਾ ਨਾਲ, ਮੈਂ ਤਾਂ ਮੈਂ ਫੇਦਰੂ ਜੀ ਨੂੰ ਮਰਜ਼ੀ ਪਾ ਲੈਂਦਾ, ਪਰ ਮੇਰੇ ਕੋਲ ਕਈ ਵਾਰ ਨੰਬਰ ਨਹੀਂ ਹੁੰਦਾ ਕਿਸੇ ਦਾ, ਹੈ ਨਾ, ਅਤੇ ਜੇ ਹੁੰਦਾ ਤਾਂ ਫਿਰ ਮੈਂ ਫਿਰ ਜਿਹਦਾ ਹੁੰਦਾ ਤਾਂ ਆਪਾਂ ਮਿਲਾ ਲਈਏ ਕੱਲ੍ਹ। ਕੱਲ੍ਹ ਪ੍ਰਗਟ ਸਿੰਘ ਨੂੰ ਮੈਂ ਚੱਲਦੇ ਪ੍ਰੋਗਰਾਮ 'ਚ ਵੀ ਫੋਨ ਲਾਉਂਦਾ ਸੀਗਾ, ਅਤੇ ਪ੍ਰਗਟ ਸਿੰਘ ਜੀ ਨਾਲ ਫੋਨ ਬੰਦ ਆ ਰਿਹਾ ਸੀ ਕੱਲ੍ਹ, ਅਤੇ ਫਿਰ ਅੱਜ ਦੇਖਦੇ ਹੁਣ ਕਿਹੜਾ ਕਿਹੜਾ ਆਪਣਾ ਫੋਨ ਚੱਕਦਾ। ਪਰ ਜੇ ਤੁਹਾਡੇ ਕੋਲ, ਮੈਂ ਸੱਚੀ ਫੇਕ ਕਹਿੰਦਾ, ਤੁਹਾਡੇ ਕੋਲ ਕਿਸੇ MLA ਦਾ, ਤੁਹਾਡੇ ਦਾ ਲੋਕਲ ਦਾ ਜਾਂ ਨਾਲ ਦਾ ਕੋਈ ਦੋਸਤ ਮਿੱਤਰ ਹੁੰਦਾ ਅਤੇ ਉਹਦਾ ਕੋਈ ਹੈਗਾ ਤੁਹਾਡਾ ਕੋਈ ਨੰਬਰ, ਤਾਂ ਜ਼ਰੂਰ ਤੁਸੀਂ ਮੈਨੂੰ ਸੈਂਡ ਕਰ ਦਿਓ ਜਾਂ ਤੁਸੀਂ ਆਪ ਕਾਲ ਲਾ ਲਓ। ਅਤੇ ਜਿਵੇਂ ਕੱਲ੍ਹ ਪ੍ਰੀਤ ਭਾਅ ਜੀ ਹੁਣੇ ਆਏ ਸੀਗੇ, ਉਹਨਾਂ ਦੀ ਰਿਲੇਟਿਵ ਨੇ ਗੁਰਪ੍ਰੀਤ ਕਾਂਗੜ ਸਾਹਿਬ, ਅਤੇ ਉਹ ਹੁਣ ਸਾਬਕਾ ਨੇ ਮੰਤਰੀ ਰਹੇ ਨੇ ਪੰਜਾਬ ਸਰਕਾਰ 'ਚ, ਤੇ ਉਹਨਾਂ ਦਾ ਚਾਹੇ ਮੈਨੂੰ ਭਾਅ ਜੀ ਹੁਣ ਤੁਸੀਂ ਨੰਬਰ ਭੇਜ ਦਿਓ, ਚਾਹੇ ਤੁਸੀਂ ਆਪ ਕਾਲ ਲਾ ਕੇ ਉਹਨਾਂ ਨੂੰ ਮੈਨੂੰ ਗੱਲ ਕਰਾ ਲਓ ਆਪਾਂ ਸਟੂਡੀਓ ਦੇ ਵਿੱਚ, ਕਿਉਂਕਿ ਕਲੀਅਰ ਕਰ ਲਈਏ ਕੱਲ੍ਹ ਵਾਲੀ ਗੱਲ, ਠੀਕ ਨਹੀਂ, ਕੱਲ੍ਹ ਵਾਲੇ ਜਾਵਾਂ ਜਿਹੜਾ ਆਪਾਂ ਪਾ ਕੇ ਗਏ ਹਾਂ ਨਾ ਇੱਥੇ, ਉਹਨੂੰ ਅੱਜ ਕਲੀਅਰ ਕਰਨਾ, ਕਿਉਂਕਿ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਕੁਐਸਚਨ ਆ, ਬਹੁਤ ਲੋਕਾਂ ਦੇ ਕੁਐਸਚਨ ਆ ਵੀ ਪੰਜ ਪੈਨਸ਼ਨਾਂ ਲੈਂਦੇ, ਚਾਰ ਲੈਂਦੇ, ਦੋ ਲੈਂਦੇ, ਇੱਕ ਲੈਂਦਾ, ਕਿਹੜਾ ਲੈਂਦਾ, ਕਿਹੜਾ ਨਹੀਂ ਲੈਂਦਾ, ਜੇ ਅੱਜ ਉਹ MLA ਆ ਤਾਂ ਅਗਲੀ ਵਾਰ ਫਿਰ ਬਣ ਗਿਆ, ਪਿਛਲੀ ਉਹਨੂੰ ਪੈਨਸ਼ਨ ਮਿਲਣੀ, ਅਗਲੀ ਤਨਖਾਹ ਮਿਲਣੀ ਆ, ਹੈ ਨਾ, ਕਾਫੀ ਕਨਫਿਊਜ਼ਨ ਜੀ ਹੈ ਨਾ ਸਾਰਿਆਂ ਨੂੰ, ਅੱਜ ਆਪਾਂ ਕੱਢ ਲੈਣੀ ਆ ਕਨਫਿਊਜ਼ਨ ਜੀ, ਬਾਕੀ ਦੇਖਦੇ ਹਾਂ ਕਰਦੇ ਹਾਂ ਗੱਲਾਂ ਬਾਤਾਂ। ਅਮਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ।
2: ਹਾਂਜੀ ਭਾਈ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਮਨ ਨੂੰ ਜੀ, ਆਨੂੰ ਜੀ
0: ਸਤਿ ਸ਼੍ਰੀ ਅਕਾਲ ਤੁਹਾਨੂੰ।
2: ਹਾਂਜੀ ਹਾਂਜੀ ਭਾਈ, ਮੈਂ ਛੋਟੀ ਜਿਹੀ ਰਿਕੁਐਸਟ ਕਰਨ ਲੱਗਾ ਸੀ।
0: ਆਜੋ,
2: ਬਸ ਰਿਕੁਐਸਟ ਮੇਰੀ ਇਹੀ ਹੈ ਕਿ ਰੇਡੀਓ ਦਾ ਟਾਈਮ ਬੜਾ ਕੀਮਤੀ ਹੁੰਦਾ ਭਾਜੀ ਤੁਹਾਡਾ, ਤੇ ਮਤਲਬ ਇੱਕ ਗੱਲ ਨੂੰ ਫੜ ਕੇ ਨਾ ਆਪਾਂ ਫਿਰ ਉਹ ਬਹਿ ਜਾਂਦੇ, ਸਾਰੀਆਂ ਖਬਰਾਂ ਖੁਬਰਾਂ ਵੀ ਰਹਿ ਜਾਂਦੀਆਂ ਨੇ ਤੇ ਸਾਰਾ ਟਾਈਮ ਖਰਾਬ ਹੋ ਜਾਂਦਾ। ਤੁਹਾਡੀ ਮਿਹਨਤ ਕੀਤੀ ਹੋਈ ਨਾ ਸਾਰਾ ਸਾਡਾ ਸਾਡਾ ਵੀ ਸਾਰਾ ਮੂਡ ਖਰਾਬ ਹੋ ਜਾਂਦਾ।
0: ਲੈ ਕਿਆ ਬਾਤ,
2: ਤੇ ਰਿਕੁਐਸਟ ਸਾਰੇ ਕੋਰਨਰਾਂ ਗਏ, ਮੇਰੇ ਗੱਲ ਦਾ ਗੁੱਸਾ ਨਾ ਕਰਨ
0: ਪਲੀਜ਼।
2: ਰਿਕੁਐਸਟ ਵਾਲੀ ਗੱਲ ਆ, ਬੜੀ ਧੰਨਵਾਦ ਵੀਰੇ, ਰੱਬ ਚੜ੍ਹਦੀ ਕਲਾ ਕੇ। ਥੈਂਕ ਯੂ,
0: ਥੈਂਕ ਯੂ ਮਲਤਾਨੀ। ਬਿਲਕੁਲ ਜੀ, ਗੁੱਸਾ ਕਾਹਤੋਂ ਕਰਨਾ, ਤਾਂ ਸਵਾਦ ਜਿਹਾ ਆਉਂਦਾ ਹੁੰਦਾ ਗੱਲ ਦਾ ਜਦ ਕੋਈ ਸ਼ਿੰਗੜੀ ਜੀ ਛਿੜਦੀ ਹੈ, ਵਧੀਆ ਲੱਗਦਾ। ਚਲੋ ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ। 2047 ਤੋਂ ਹਰਮਨ ਭਾਅ ਜੀ ਦੇ ਕਾਫੀ ਸਾਰੇ ਮੈਸੇਜ ਆ ਗਏ, ਅਤੇ ਹਰਮਨ ਭਾਅ ਜੀ ਤੁਹਾਡੇ ਭੇਜੇ ਹੋਏ ਤਾਂ ਮੈਸੇਜ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਥੈਂਕ ਯੂ ਧੀਰਾ ਬਾਈ ਸਿੰਗਰ ਆਪਣਾ, ਕੰਗਰੈਚੁਲੇਸ਼ਨ ਭੇਜਦਾ। ਅੱਛਾ ਵੀਰੇ, ਥੈਂਕ ਯੂ, ਧੀਰਾ ਆਇਆ ਹੋਇਆ ਭਾਅ ਜੀ ਇੱਥੇ ਕਨੇਡਾ 'ਚ, ਜੇ ਕਿਸੇ ਨੇ ਖਾੜਾ ਖੂੜਾ ਲਗਾਉਣਾ ਲਗਾ ਲਿਓ ਉਹਨਾਂ ਤੋਂ। 34 ਤੋਂ ਅਮਰਜੀਤ ਭਾਅ ਜੀ ਹਾਜ਼ਰੀ ਲਾਏ ਗਏ, ਸਤਿ ਸ਼੍ਰੀ ਅਕਾਲ ਭਾਅ ਜੀ ਤੁਹਾਨੂੰ ਵੀ, ਗੁੱਡ ਮਾਰਨਿੰਗ, ਅਤੇ ਕੁਮਾਰੀ ਆਂਟੀ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਵਾਹਿਗੁਰੂ ਕਹਿੰਦੇ ਇੱਕ ਓਂਕਾਰ ਵਾਹਿਗੁਰੂ, ਮੇਰਾ ਰੋਮ ਰੋਮ ਕਰਜ਼ਦਾਰ ਹੈ ਤੇਰਾ, ਬਸ ਮਿਹਰ ਭਰਿਆ ਹੱਥ ਰੱਖੀ, ਤੰਦਰੁਸਤੀ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦੇ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਥੈਂਕ ਯੂ, ਬਹੁਤ ਵਧੀਆ। ਅਤੇ ਪਰਮਿੰਦਰ ਜੀ ਕਹਿੰਦੇ ਵੀ ਮੈਂ ਅੱਜ ਜਲੰਧਰ ਗਿਆ ਹੋਇਆ, ਉਹਨਾਂ ਦੀ ਬੇਟੀ ਦਾ ਪੇਪਰ ਆ ਗਈ ਅੱਜ, ਅਤੇ ਕਹਿੰਦੇ ਮੈਂ ਖਬਰਾਂ ਨਹੀਂ ਕਰ ਸਕਦਾ, ਅਤੇ ਇਸ ਕਰਕੇ ਖਬਰਾਂ ਤੁਹਾਨੂੰ ਮੈਂ ਕਹਿੰਦੇ ਭੇਜ ਰਿਹਾ, ਅਤੇ ਫਿਰ ਉਹਨਾਂ ਦੀਆਂ ਖਬਰਾਂ ਭੇਜੀਆਂ ਹੋਈਆਂ ਆਪਾਂ ਪੜ੍ਹ ਦੇਣੀਆਂ ਸਾਰੀਆਂ, ਠੀਕ ਆ। ਚਲੋ ਅਮਨ ਜੀ ਤੁਸੀਂ ਆਓ ਪਹਿਲਾਂ ਤਾਂ, ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨੀ ਸਾਡੀਆਂ ਕਿ ਨਹੀਂ ਤੁਸੀਂ?
1: ਹਾਂਜੀ ਕਰਨੀ ਜ਼ਰੂਰ,
0: ਜੇ ਕਿਸੇ ਦੀ 500 ਹੋ, 700 ਹੋ, 800 ਵੀ ਕਈ ਵਾਰ ਹੁੰਦੀ ਆ, ਹਨਾ,
1: ਹਾਂਜੀ
0: ਕਾਰਾਂ ਦੇ ਹਿਸਾਬ ਨਾਲ ਆ।
1: ਹਾਂਜੀ ਬ੍ਰੈਂਪਟਨ 'ਚ ਤੇ ਬਹੁਤ ਆਮ ਹੈ, 800 850
0: ਆਮ ਆ ਨਾ। ਅੱਛਾ, ਕਿੰਨੀਆਂ ਕੁ ਕੰਪਨੀਆਂ ਨਾਲ ਤੁਹਾਡੀ ਡੀਲ ਹੈਗੀ?
1: ਸਾਡੇ ਕੋਲ ਤਕਰੀਬਨ 22 to 25 ਕੰਪਨੀਆਂ ਨੇ, ਜਿਹੜੇ ਨਾਰਮਲ ਡਰਾਈਵਰਸ ਹੁੰਦੇ ਨੇ, ਜਿਹੜੇ ਹਾਈ ਰਿਸਕ ਡਰਾਈਵਰਸ ਹੁੰਦੇ ਨੇ ਉਹਨਾਂ ਲਈ ਸਾਡੇ ਕੋਲ 5 ਕੰਪਨੀਆਂ ਨੇ। ਜੇ ਕਿਸੇ ਦਾ ਰੈਕਰਡ ਖਰਾਬ ਹੈ ਉਹ ਵੀ ਸਾਡੇ ਕੋਲ ਹੋ ਜਾਂਦੀ ਹੈ ਇੰਸ਼ੋਰੈਂਸ, ਉਹ 5 ਕੰਪਨੀਆਂ ਨੇ। ਬਾਕੀ ਰੈਗੂਲਰ ਤੇ ਸਾਡੇ ਕੋਲ ਕੈਨੇਡਾ 'ਚ ਜਿੰਨੀਆਂ ਹੈਗੀਆਂ ਨੇ ਕੰਪਨੀਆਂ ਆਲਮੋਸਟ ਸਾਰੀਆਂ ਨੇ ਸਾਡੇ ਕੋਲ, 22 to 25 ਕੰਪਨੀਸ ਕਹਿ ਲਓ।
0: ਜੇ ਇੱਕ ਕੰਪਨੀ ਮੰਨ ਲਓ ਐਗਜ਼ਾਮਪਲ ਵੀ 100 ਰੁਪਏ ਦਾ ਰੇਟ ਦਿੰਦੀ ਆ,
1: ਹਾਂਜੀ
0: $100 ਦਾ, ਤੇ ਦੂਜੀ ਕੰਪਨੀ ਦਿੰਦੀ ਆ 105 ਦਾ, ਤੇ ਤੀਜੀ ਕੰਪਨੀ ਦਿੰਦੀ ਆ 95 ਦਾ, ਆਪਾਂ ਕਿਹਦੇ ਨਾਲ ਬੈਸਟ ਜਾਵਾਂਗੇ?
1: ਡਿਪੈਂਡ ਕਰਦਾ ਹੈ ਕਿ 100 ਤੇ 105 ਤੇ 95 ਚ ਕਵਰੇਜ ਦਾ ਕੀ ਫਰਕ ਹੈ।
0: ਅਸਲੀ ਗੱਲ ਇਹ ਹੈ,
1: ਹਾਂਜੀ ਬਹੁਤ ਵਾਰੀ ਜਿਵੇਂ ਵੱਡੀਆਂ ਕੰਪਨੀਆਂ ਨੇ ਜਿਵੇਂ ਅਵੀਵਾ ਤੇ ਇੰਟੈਕਟ, ਉਹਨਾਂ ਦਾ ਇੱਕ ਸਟੈਂਡਰਡ ਸੈੱਟ ਹੋਇਆ ਹੋਇਆ, ਉਹਨਾਂ ਨੇ ਕੁਝ ਕਵਰੇਜਸ ਤੁਹਾਨੂੰ ਦੇਣੀਆਂ ਹੀ ਦੇਣੀਆਂ ਨੇ ਤੇ ਮੈਕਸਿਮਮ ਦੇਣੀਆਂ ਨੇ। ਹੋਰ ਕੰਪਨੀਆਂ ਨੇ SGI ਕੈਨੇਡਾ ਵਰਗੀਆਂ, ਉਹ ਜ਼ਰੂਰ ਥੋੜਾ ਸਸਤਾ ਹੁੰਦਾ ਉਹਨਾਂ ਦਾ ਪ੍ਰੀਮੀਅਮ, ਪਰ ਉਹਨਾਂ ਦੀ ਕਵਰੇਜਸ ਬਹੁਤ ਘੱਟ ਹੁੰਦੀਆਂ ਨੇ। ਜਿਵੇਂ ਆਪਾਂ ਰੈਂਟਲ ਗੱਡੀ ਲੈਂਦੇ ਹਾਂ, ਅਵੀਵਾ ਬੇਸਿਕ ਤੁਹਾਨੂੰ 3000 ਦੀ ਕਵਰੇਜ ਦਿੰਦੀ ਹੈ, $3000 ਦੀ। SGI ਕੈਨੇਡਾ ਨੇ ਤੁਹਾਨੂੰ ਸਿਰਫ 750 ਦੀ ਦੇਣੀ ਹੈ, ਤੇ ਉਹ ਬਹੁਤ ਫਰਕ ਹੈ। ਪਰ ਜਿਵੇਂ ਦੀ ਤੁਹਾਨੂੰ ਲੋੜ ਹੈ ਉਸ ਹਿਸਾਬ ਨਾਲ ਤੁਹਾਡੀ ਕਸਟਮਾਈਜ਼ ਕਰਕੇ
0: ਪਾਲਿਸੀ। ਕਈ ਵਾਰ ਆਪਾਂ ਅਸੀਂ ਆ,
1: ਹਾਂਜੀ
0: ਤੁਸੀਂ ਬ੍ਰੋਕਰ ਹੋ, ਅਸੀਂ ਕਲਾਇੰਟ ਆ, ਅਸੀਂ ਸਿਰਫ ਰੇਟ ਦੇਖਦੇ ਹਾਂ,
1: ਹਾਂਜੀ
0: ਅਸੀਂ ਨਾ ਵਿੱਚੋਂ ਪਾਲਿਸੀ ਪੜ੍ਹਦੇ ਹਾਂ,
1: ਹਾਂਜੀ
0: ਨਾ ਸਾਨੂੰ ਕਵਰੇਜਾਂ ਦਾ ਪਤਾ। ਜੇ ਤੁਸੀਂ 10 ਵੀ ਦਓਗੇ ਉਹ 2 ਘੰਟੇ ਬਾਅਦ ਸਾਡੇ ਦਿਮਾਗ ਚੋਂ ਵੀ ਨਿਕਲ
1: ਜਾਂਦਾ। ਹਾਂਜੀ
0: ਜਿਹੜਾ ਰੇਟ ਦੇਖਣਾ ਇਹ ਜਾਇਜ਼ ਜਾਂ ਪਾਲਿਸੀ ਦੇ ਵਿੱਚ ਲਿਖਿਆ ਕੀ ਆ ਉਹ ਦੇਖਣਾ ਜਾਇਜ਼?
1: ਨਹੀਂ, ਪਾਲਿਸੀ ਦੇ ਵਿੱਚ ਕੀ ਲਿਖਿਆ ਹੋਇਆ ਇਹ ਬਹੁਤ ਜ਼ਰੂਰੀ ਹੈ ਦੇਖਣਾ, ਖਾਸ ਕਰਕੇ ਹੁਣ 1 July 2026 ਤੋਂ ਜਿਹੜੇ ਐਕਸੀਡੈਂਟ ਬੈਨੀਫਿਟਸ ਕੰਪਲਸਰੀ ਹੁੰਦੇ ਸੀ, ਸਟੈਂਡਰਡ ਬੈਨੀਫਿਟਸ ਹੁੰਦੇ ਸੀ, ਉਹ ਹੁਣ ਗਵਰਨਮੈਂਟ ਨੇ ਹਟਾਤੇ ਨੇ, ਉਹ ਕਿਹਾ ਨੋਨ ਸਟੈਂਡਰਡ ਹੈ, ਤੁਸੀਂ ਆਪਣੇ ਆਪ ਦੇਖੋ ਤੁਹਾਨੂੰ ਕਿਹੜਾ ਬੈਨੀਫਿਟ ਚਾਹੀਦਾ ਕਿਹੜਾ ਨਹੀਂ ਚਾਹੀਦਾ। ਇਸ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੀ ਪਾਲਿਸੀ ਨਾਲ ਆਪਣੇ ਬ੍ਰੋਕਰ ਨਾਲ ਥੋੜਾ ਟਾਈਮ ਸਪੈਂਡ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਇੱਕ ਵਾਰੀ ਲੈਣ ਵਾਲੀ ਚੀਜ਼ ਨਹੀਂ, ਆਪਾਂ ਹਰ ਸਾਲ ਲੈਣੀ ਹੁੰਦੀ ਹੈ, ਹਰ ਸਾਲ ਰਿਨਿਊ ਕਰਾਉਣੀ ਹੁੰਦੀ ਹੈ। ਸੋ ਜ਼ਰੂਰੀ ਹੈ ਦੇਖਣਾ ਕਿ ਆਪਣੇ ਕੋਲ ਕੀ ਕਵਰੇਜ ਹੈ, ਕਿਵੇਂ ਹੈ, ਐਕਸੀਡੈਂਟ ਬੈਨੀਫਿਟਸ ਹੈ, ਰੱਬ ਨਾ ਕਰੇ ਕੋਈ ਸੱਟ ਲੱਗ ਜਾਏ ਵੱਡੀ ਤੇ ਖਰਚਾ ਕਿਵੇਂ ਚੱਲੇਗਾ, ਇਹ ਸਾਰੀਆਂ ਚੀਜ਼ਾਂ ਇਟਸ ਵੈਰੀ ਇੰਪੋਰਟੈਂਟ।
0: ਇੱਕ ਕਾਰ ਆ
1: ਹਾਂਜੀ,
0: ਉਹਦੇ ਤੇ ਕਈ ਕੰਪਨੀਆਂ ਇਦਾਂ ਵੀ ਇੱਕ ਐਕਸੀਡੈਂਟ ਫ੍ਰੀ ਕਰਦੀਆਂ।
1: ਹਾਂਜੀ,
0: ਜੇ ਇੱਕ ਕਾਰ ਤੇ ਇੱਕ ਬੰਦੇ ਦਾ ਐਕਸੀਡੈਂਟ ਹੋ ਗਿਆ ਉਹਦਾ ਫ੍ਰੀ ਹੋ ਗਿਆ ਕਾਰ ਤੇ, ਪਰ ਦੋ ਡਰਾਈਵਰ ਆ ਮੰਨ ਲਓ, ਦੋ ਜਣੇ ਦਾ ਇੰਸ਼ੋਰੈਂਸ ਨਾਮ ਆ ਨਾ,
1: ਹਾਂਜੀ,
0: ਜਾਂ ਤਿੰਨ ਦਾ, ਜੇ ਇੱਕ ਜਣੇ ਦਾ ਫ੍ਰੀ ਹੋ ਗਿਆ ਤਾਂ ਦੂਜੇ, ਰੱਬ ਨਾ ਕਰੇ ਕੋਈ ਦੂਜੇ ਬੰਦੇ ਦਾ ਐਕਸੀਡੈਂਟ ਹੋ ਗਿਆ, ਛੋਟਾ ਹੋਇਆ ਵੱਡਾ ਹੋਇਆ ਜੋ ਵੀ,
1: ਹਾਂਜੀ,
0: ਉਹਨੂੰ ਵੀ ਮਾਫ਼ ਆ ਜਾਂ ਇੱਕ ਕਾਰ ਤੇ ਹੀ ਮਾਫ਼ ਹੁੰਦਾ ਹੁੰਦਾ ਹੈ?
1: ਨਹੀਂ, ਉਹ ਡਰਾਈਵਰ ਨੂੰ ਮਾਫ਼ ਹੁੰਦਾ,
0: ਡਰਾਈਵਰ ਇੱਕ ਕਾਰ ਤੇ ਤਿੰਨ ਹੋਣ ਚਾਹੇ ਪੰਜ ਹੋਣ ਚਾਹੇ ਦੋ, ਡਰਾਈਵਰ ਨੂੰ ਮਾਫ਼ ਆ।
1: ਹਾਂਜੀ, ਡਰਾਈਵਰ ਨੂੰ ਮਾਫ਼ ਹੈ, ਪਰ ਇਹਦਾ ਕੰਡੀਸ਼ਨ ਹੁੰਦਾ ਹੈ ਡਰਾਈਵਰ ਦੀ ਉਮਰ 25 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ,
0: ਤਾਂ ਵੱਧੋ ਵੱਧ
1: ਵੱਧੋ ਵੱਧ ਤਾਂ ਜਿੰਨੀ ਮਰਜ਼ੀ ਹੋਵੇ, 25 ਸਾਲ ਤੋਂ ਛੋਟੇ ਬੱਚੇ ਨੂੰ ਐਕਸੀਡੈਂਟ ਪ੍ਰੋਟੈਕਸ਼ਨ ਨਹੀਂ ਮਿਲਦੀ।
0: ਓਕੇ,
1: ਕਿਉਂਕਿ ਨਵਾਂ ਲਾਇਸੈਂਸ ਹੁੰਦਾ ਤੇ, ਜਾਂ ਫਿਰ ਤੁਸੀਂ ਲਾਇਸੈਂਸ ਲਿਆ ਤੇ 4 ਸਾਲਾਂ ਤੱਕ ਤੁਸੀਂ ਨਹੀਂ ਐਲੀਜੀਬਲ ਹੁੰਦੇ। ਜੇ ਤੁਹਾਡੇ ਲਾਇਸੈਂਸ ਨੂੰ 4 ਤੋਂ ਉੱਤੇ ਹੋ ਗਏ ਨੇ ਸਾਲ ਤੇ ਤੁਸੀਂ ਐਲੀਜੀਬਲ ਹੋ, ਤੁਸੀਂ 25 ਸਾਲ ਤੋਂ ਉੱਪਰ ਹੋ ਤੇ ਤੁਸੀਂ ਐਲੀਜੀਬਲ ਹੋ, ਤੇ ਕਾਰ ਤੇ ਜਿੰਨੇ ਮਰਜ਼ੀ ਡਰਾਈਵਰਸ ਹੋਣ, ਸਾਰੇ ਡਰਾਈਵਰਸ ਨੂੰ ਇੱਕ ਇੱਕ ਕਲੇਮ ਮਾਫ਼ ਹੈ।
0: ਤੁਸੀਂ ਹੁਣ ਆਪਣੇ ਪਿਕਨਿਕ ਆ ਰਹੀ ਹੈ 23 ਤਰੀਕ ਦੀ,
1: ਹਾਂਜੀ,
0: ਉੱਥੇ ਬੂਥ ਲਾ ਰਹੇ ਹੋ?
1: ਹਾਂਜੀ, ਜ਼ਰੂਰ।
0: ਅਮਨ ਜੀ ਹੁਣਾਂ ਨੇ ਉੱਥੇ ਆਉਣਾ, ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਈ, ਇਹਨਾਂ ਨੂੰ ਮਿਲਣਾ ਹੋਇਆ, ਇਹਨਾਂ ਦੀਆਂ ਗੱਲਾਂ ਸੁਣਨੀਆਂ ਹੋਈਆਂ, ਉੱਥੇ ਜ਼ਰੂਰ ਤੁਸੀਂ ਇਹਨਾਂ ਨੂੰ ਮਿਲਿਓ, ਅਤੇ ਨਾਲੇ ਇਹਨਾਂ ਵੱਲੋਂ ਕਾਫੀ ਸਾਰੇ ਗਿਫਟ ਵੀ ਕੱਢੇ ਜਾਣੇ ਆ, ਹਾਂਜੀ ਸਹੀ ਹੈ ਨਾ?
1: ਹਾਂਜੀ,
0: ਹੌਲੀ ਸਰ ਮਾਰਿਆ, ਜ਼ੋਰ ਨਾਲ ਬੋਲੋ,
1: ਗਿਫਟ ਕੱਢਣੇ ਜ਼ਰੂਰ, ਅਜੇ ਸੋਚਿਆ ਨਹੀਂ ਕੀ ਕੱਢਣੇ,
0: ਹਾਂ ਪਰ ਕੱਢਣੇ,
1: ਹਾਂਜੀ
0: ਕੱਢਣੇ ਆ,
1: ਇਹ ਤਾਂ ਪਤਾ।
0: ਸਾਰੇ ਸਪੌਂਸਰ ਜਿੰਨੇ ਵੀ ਆਪਣੇ ਉੱਥੇ ਹੈਗੇ, ਸਾਰਿਆਂ ਨੇ ਦੋ ਦੋ ਤਿੰਨ ਤਿੰਨ ਗਿਫਟ ਲੈ ਲਏ ਕਈਆਂ ਨੇ ਤਾਂ, ਅਤੇ ਫਿਰ ਭਾਈ ਆਪਾਂ ਗਿਫਟ ਗੁਫਟ ਕਢਾਵਾਂਗੇ ਉੱਥੋਂ ਸਭ ਤੋਂ, ਅਤੇ ਤੁਸੀਂ ਆਉਣਾ ਜ਼ਰੂਰ ਨਾਲ ਦੀ ਨਾਲ, ਮੈਂ ਕਿਹਾ 23 ਤਰੀਕ ਦੀ ਪ੍ਰਮੋਸ਼ਨ ਕਰ ਦਿੰਦੇ।
1: ਹਾਂਜੀ ਜ਼ਰੂਰ,
0: ਕੋਈ ਪੈਸਾ ਨਹੀਂ, ਕੋਈ ਐਂਟਰੀ ਨਹੀਂ ਹੈਗੀ, ਕੋਈ ਪਾਰਕਿੰਗ ਦਾ ਪੈਸਾ ਨਹੀਂ, ਕੋਈ ਫੀਸ ਨਹੀਂ, ਬਸ ਇੰਨਾ ਕਿਹਾ ਵੀ ਫੂਡ ਜਿਹੜਾ ਆਪਾਂ ਕੁਛ ਵੀ ਖਾਣਾ ਉਹ ਤੁਹਾਨੂੰ ਐਤਕੀ ਘੱਟ, ਬਹੁਤ ਘੱਟ ਰੇਟ 'ਤੇ ਮੁੱਲ ਮਿਲਣਾ। ਪਿਛਲੀ ਵਾਰ ਤਾਂ ਸਾਰਾ ਫ੍ਰੀ ਸੀ ਨਾ ਫੂਡ ਆਪਣਾ, ਅਤੇ ਐਤਕੀ ਸਾਰਾ ਹੀ ਘੱਟ ਮਿਲਣਾ, ਘੱਟ ਰੇਟ 'ਤੇ ਮਿਲਣਾ। ਜੇ ਤੁਸੀਂ ਉੱਥੇ ਫਲੂਦਾ ਕੁਲਫੀਆਂ ਖਾਣੀਆਂ, ਆਈਸਕ੍ਰੀਮ ਖਾਣੀ ਆ, ਤਾਂ ਪਰਮ ਜੀ ਹੋਣਾ ਨੇ ਲਾਉਣਾ ਉੱਥੇ ਸਟਾਲ। ਬਸ ਉੱਦਾਂ ਦੇ ਵੱਲੋਂ ਇੱਕ ਬੇਨਤੀ ਆ ਵੀ ਉਹਨਾਂ ਕੋਲ ਮਸ਼ੀਨ ਨਹੀਂ ਹੈਗੀ, ਹੈ ਨਾ, ਜਿਹੜੇ ਆਪਾਂ ਕਾਰਡ ਪੇ ਕਰਦੇ ਨੇ, ਉਹ ਕਹਿੰਦੇ ਵੀ ਕੈਸ਼ ਲੈ ਕੇ ਆਵੇ ਜਿਹਨੇ ਵੀ ਲੈ ਕੇ ਆਉਣਾ, ਅਤੇ ਜਾਂ ਫਿਰ ਭਾਈ ਤੁਸੀਂ ਜੋ ਤੁਹਾਨੂੰ ਚੰਗਾ ਲੱਗਿਆ ਉਹ ਕਰ ਲਿਓ, ਫਿਰ ਹੋਰ ਕੁਛ ਖਾ ਲਿਓ, ਫਿਰ ਇਹੀ ਕਹਿ ਸਕਦੇ ਹਾਂ, ਪਰ 5-10-20 ਡਾਲਰ ਤਾਂ ਹਰੇਕ ਦੀ ਜੇਬ 'ਚ ਹੁੰਦੇ ਹੀ ਆ।
1: ਹਾਂਜੀ,
0: ਮੇਰੇ ਵਰਗੇ ਦੀ 'ਚ ਨਹੀਂ ਹੁੰਦੇ, ਗੱਲ ਵੱਖਰੀ ਹੈ, ਹੈ ਨਾ, ਅਤੇ ਪਰ ਕੈਸ਼ ਕੁਛ ਆਪਣਾ ਭਾਈ ਲੈ ਕੇ ਆਇਓ, ਉੱਥੇ ਕਰਾਂਗੇ ਇੰਜੋਏ ਪੂਰੇ ਗਾਉਣ। ਅੱਛਾ, ਕਲਾਕਾਰ ਵੀ ਚਲੋ ਅੱਜ ਡਿਕਲੇਅਰ ਕਰੀ ਦਿੰਦੇ, ਮੈਂ ਪੋਸਟਰ ਤਾਂ ਨਹੀਂ ਹਜੇ ਅੱਜ ਬਣਾਉਣਾ, ਦੁਪਹਿਰ ਨੂੰ, ਕੱਲ੍ਹ ਬਣਿਆ ਨੀਗਾ, ਉੱਥੇ ਪ੍ਰੀਤ ਬਰਾੜ ਅਤੇ ਕਮਲ ਕੌਰ ਨੇ, ਕਮਲ ਬਰਾੜ ਨੇ ਵੀ ਲੱਗਣਾ ਗੀਤ ਗਾਉਣਾ, ਸੁਰਿੰਦਰ ਲਾਡੀ ਭਾਅ ਜੀ ਹੋਣੀ ਆ, ਅਤੇ ਰਾਜੂ ਧਾਲੀ ਵਾਲਾ, ਬੌਬੀ ਭੰਦੇਰ ਆ ਬਾਈ, ਅਤੇ ਰੂਬੀ ਕੌਰ ਆ, ਅਤੇ ਹੋਰ ਕੌਣ ਆ, ਇੱਕ ਅੱਧਾ ਹੋਰ ਆ ਸ਼ਾਇਦ, ਭੁੱਲ ਗਿਆ ਮੈਂ, ਚਲੋ ਉਹ ਦੇਖ ਲੈਂਦਾ ਮੈਂ ਉਹ 'ਚ ਫੋਲਡਰ 'ਚ, ਅਤੇ ਕਾਫੀ ਕਲਾਕਾਰ ਵੀ ਨੇ, ਅਤੇ ਪੂਰੇ ਮਜੀਸ਼ੀਅਨ ਮਜੀਸ਼ੀਅਨ ਸਾਰਾ ਸੈੱਟ ਕਰਿਆ ਜਗਾੜ, ਅਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ 23 ਤਰੀਕ ਰੱਖ ਵੀ ਰੱਖ ਲਓ, ਐਤਵਾਰ ਦਾ ਦਿਨ ਆਉਂਦਾ, ਸਵੇਰੇ 10-11 ਵਜੇ ਤੋਂ ਲੈ ਕੇ ਸ਼ਾਮੀ 4-5 ਵਜੇ ਤੱਕ ਲਾਵਾਂਗੇ ਰੌਣਕਾਂ, ਸਾਰੇ ਜਾਣੇ ਆ ਜਾਇਓ, ਕਰਾਂ ਹੁਣ ਚੇਤਾ ਨਾ ਬੁਲਾਇਓ, ਅਤੇ ਕੌਲਾਂ 3-4 ਵੱਜਦੀਆਂ ਸੀਗੀਆਂ, ਕਿੱਧਰ ਚੱਲ ਗਏ ਕੌਲਰ ਮੇਰੇ, ਚਲੋ ਕੋਈ ਨਹੀਂ, ਸਨੀ ਭਾਈ ਨਾਲ ਕਰ ਲਿਓ ਸੰਪਰਕ, 647-1242, ਗਰਾਜ ਡੋਰ ਰਿਪੇਅਰ ਦਾ ਤੁਹਾਡਾ ਕੋਈ ਕੰਮ ਆ, ਅਤੇ 647-1242 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪ੍ਰੀਤ ਬਾਈ ਜੀ ਨੇ ਨੰਬਰ ਭੇਜ ਤੇ, ਗੁਰਪ੍ਰੀਤ MLA ਅੱਛਾ ਕਾਂਗੜ ਸਾਹਿਬ ਦਾ, ਅਤੇ ਕੁਸ਼ਲਦੀਪ ਢਿੱਲੋਂ ਦਾ ਹੋਣਾ ਨਾ, ਬਿਲਕੁਲ, ਮੈਂ ਦੇਖਦਾ ਟਰਾਈ ਕਰਕੇ ਨਾ ਲਾਉਣਾ। ਅਤੇ ਸੁਖਵਿੰਦਰ ਸਿੰਪਲੀ ਸਾਹਿਬ ਕਹਿੰਦੇ ਨੇ, ਅਰਦਾਸ ਆ ਜੀ, ਗੁੱਡ ਮੋਰਨਿੰਗ, ਜੋ ਦੂਸਰਿਆਂ ਲਈ ਅਰਦਾਸ ਕਰਦਾ ਹੈ ਉਸ ਨੂੰ ਕਦੇ ਆਪਣੇ ਅਰਦਾਸ ਕਰਨ ਦੀ, ਆਪਣੇ ਲਈ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ। ਵਾਹਿਗੁਰੂ, ਸੱਚੀ ਗੱਲ ਹੈ, ਬਿਲਕੁਲ। ਅਤੇ ਪ੍ਰੀਤ ਭਾਅ ਜੀ ਥੈਂਕ ਯੂ ਸੋ ਮਚ ਤੁਹਾਡਾ, ਅਤੇ ਆਪਾਂ ਥੋੜ੍ਹਾ ਜਿਹਾ ਖਬਰਾਂ ਪਾਸੇ ਕਰ ਲਈਏ, ਅਤੇ ਥੋੜ੍ਹਾ ਜਿਹਾ ਫਿਰ ਆਪਾਂ ਆਪਣੇ ਉੱਧਰੋਂ ਕਰਦੇ ਹਾਂ ਜਿਗਾੜ ਜਿਹਾ ਬਣਾਉਂਦੇ ਹਾਂ ਇੰਟਰਵਿਊ ਦਾ। ਚਲੋ ਬਾਸੀ ਸਾਹਿਬ ਤੁਸੀਂ ਆਓ ਪਹਿਲਾਂ, ਜੀ ਆਇਆਂ ਨੂੰ ਲੰਘਾਓ।
3: ਰੋਕੀ
0: ਹੋਣੀ ਵੀ ਆਉਣਗੇ ਉੱਥੇ,
3: ਗੀਤ ਗਾਉਣਗੇ ਦੋ ਤਿੰਨ,
0: ਚਲੋ ਦੇਖਦੇ ਹਾਂ ਕਿੱਦਾਂ ਟਾਈਮ ਮਿਲਦਾ,
3: ਹੋਰ ਚਾਹੀਦਾ ਹੋਰ ਦੱਸਿਓ, ਨਵੀਂ ਤਾਜ਼ੀ ਦੱਸਿਓ, ਤੇ ਖਬਰਾਂ ਜ਼ਰੂਰ ਸਾਰੇ ਪੰਜਾਬ ਦੀਆਂ ਆ ਕੇ ਕਹਿੰਦੇ ਹੁਣ ਉਹ HD ਪਰ ਲਾਗੇ ਛਾਪੇ ਭਗਵਾਨ ਦੇ ਉਹ ਦੱਸਿਓ।
0: ਬਿਲਕੁਲ ਜੀ, ਰਾਜਵੀਰ ਬਈਆ ਆਪਣੇ ਘੁੰਮਣ ਸਾਹਿਬ ਤੇ ਉਹਨਾਂ ਤੇ ਈਡੀ ਨੇ ਇਜਾਜ਼ਤ ਮੰਗੀ ਆ ਡੀ ਜੀ ਪੀ ਸਾਹਿਬ ਤੋਂ, ਉਹ ਚਿੱਠੀ ਲੀਕ ਹੋ ਗਈ ਆ, ਬਾਹਰ ਆ ਗਈ ਆ। ਮੈਂ ਤਾਂ ਕੱਲ੍ਹ ਕਿਸੇ ਨਾਲ ਗੱਲ ਕਰਦਾ ਸੀ, ਮੈਂ ਕਿਹਾ ਛਾਪਾ ਹੈ ਥੋੜ੍ਹੀ ਮਾਰੀ ਦਾ ਹੁੰਦਾ ਦੱਸ ਕੇ, ਜੇ ਛਾਪਾ ਮਾਰਨਾ ਤਾਂ ਚੁੱਪ ਕਰੀ ਤਾਂ ਮਾਰੋ ਬੰਦੇ ਦਾ, ਫਿਰ ਤਾਂ ਲਾਲਟ ਹੋ ਜਾਂਦਾ ਬੰਦਾ ਪੂਰਾ, ਹੈ ਨਾ। ਪਰ ਕਹਿਣ ਦਾ ਭਾਵ ਹੁਣ ਘਰ ਤੱਕ ਹੈੱਡ ਆਫਿਸ ਤੱਕ ਪਹੁੰਚ ਗਏ, ਕਹਿੰਦੇ ਉੱਥੇ ਰਾਜਵੀਰ ਘੁੰਮਣ ਦਾ ਘੁੰਮਣ ਬਾਈ ਦਾ ਪੂਰਾ ਸੀਗਾ, ਕੀ ਕਹਿੰਦੇ ਹੁੰਦੇ ਆ, ਅਸਰ ਸੂਕ ਪੂਰਾ ਉਹਨਾਂ ਤੋਂ ਬਿਨਾਂ ਕਹਿੰਦੇ ਪੱਤਾ ਨਹੀਂ ਸੀ ਹਿਲਦਾ ਸੀ ਐਮ ਕੋਠੀ ਜਾਂ ਸੀ ਐਮ ਆਫਿਸ ਦੇ ਵਿੱਚ।
3: ਫੁੱਲ ਪਾਵਰ
0: ਐਂ ਕਹਿ ਸਕਦੇ ਹਾਂ, ਸਰਕਾਰ ਉੱਥੋਂ ਹੀ ਚੱਲਦੀ ਸੀ ਐਂ ਸੁਣਨ 'ਚ ਆਇਆ। ਚਲੋ ਕੋਈ ਨਹੀਂ, ਦੇਖੋ ਕੀ ਬਣਦਾ ਅੱਗੇ ਚੱਲ ਕੇ, ਸਾਹਮਣੇ ਸਭ ਕੁਛ ਆਈ
3: ਜਾਂਦਾ।
0: ਆਹੋ ਗੱਲ ਤਾਂ ਸਹੀ ਆ,
3: ਕਬੱਡੀ ਪਾਉਂਦਾ ਤਾਂ ਹੀ ਫਾਇਦਾ ਹੈ ਵੀ ਆ ਜਾ ਫੜ ਲੈ ਮੈਨੂੰ।
0: ਆਹੋ ਬਿਲਕੁਲ ਬਿਲਕੁਲ ਸ਼ਾਂਤੀ ਕਰ ਲਿਓ, ਕਹਿੰਦੇ ਵੀ 11 ਵੱਜ ਗਏ ਤੇ 2 ਵਜੇ ਤੱਕ ਆ ਜਾਓ ਕਹਿੰਦੇ ਸਾਡੇ ਆਫਿਸ 'ਚ, ਤੇ ਆ ਕੇ ਕਰੋ ਸਾਡੇ ਨਾਲ ਗੱਲਬਾਤ, ਇੰਟਰਵਿਊ ਕਰੋ, ਜੇ ਤੁਹਾਡੇ ਕੋਲ ਸਟੇਟਸ ਸਾਰਾ ਕੁਛ ਹੋਇਆ ਤਾਂ ਤੁਹਾਨੂੰ ਰੱਖ ਲਾਂਗੇ, ਨਹੀਂ ਫਿਰ ਜਿੱਦਾਂ ਜਿੱਦਾਂ ਵੀ ਹੋਊਗਾ ਚਾਹੇ ਡਿਪੋਰਟ ਕੀਤੇ ਜਾ ਸਕਦੇ ਸੀ ਕਹਿੰਦੇ, ਜਾਂ ਹੋਰ ਉਹਨਾਂ ਨੂੰ ਜੋ ਵੀ ਹੋਊਗਾ ਉਸ ਹਿਸਾਬ ਨਾਲ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਜਾਊਗਾ। 6 ਮਹੀਨੇ 'ਚ 40,000 ਤੋਂ ਵੱਧ ਭਾਰਤੀਆਂ ਨੂੰ PR ਮਿਲ ਗਈ ਹੈ ਅਤੇ ਕੈਨੇਡਾ ਦੀ। 2026 ਤੋਂ ਪਹਿਲੇ ਅੱਧ ਵਿੱਚ ਓਨਟਾਰੀਓ ਵਿੱਚ ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ 8.4% ਦੀ ਗਿਰਾਵਟ ਆਈ ਆ। ਵੈਰੀ ਗੁੱਡ, ਅਜੇ ਹੋਰ ਆਊਗੀ। ਵਾਈਟ ਹਾਊਸ ਪ੍ਰੈਸ ਸੈਕਟਰੀ ਕੈਰੋਲਿਨ ਲੇਵਟ ਦੇਵੇਗੀ ਅਸਤੀਫਾ। ਰਾਸ਼ਟਰਪਤੀ ਟਰੰਪ ਦਾ ਟਰੁੱਥ ਸੋਸ਼ਲ 'ਤੇ ਖੁਲਾਸਾ ਕਰਤਾ ਜੀ ਉਹਨਾਂ ਨੇ। ਅਤੇ ਜੀਓ ਕ੍ਰੈਡਿਟ ਵਿੱਚ ਵੱਡਾ ਨਿਵੇਸ਼ ਕਰੇਗਾ ਬੈਂਕ ਆਫ ਅਮਰੀਕਾ, ਖਰੀਦੇਗਾ 49.9% ਹਿੱਸੇਦਾਰੀ। ਅਤੇ ਅਰਜਨ ਅਰਵਿੰਦ ਕੇਸ, ਅਮਰੀਕਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਮਾਂ ਅਤੇ ਛੋਟੇ ਭਰਾ ਦਾ ਕਤਲ, ਚੈਟ ਜੀ ਪੀ ਟੀ ਤੋਂ ਲਈ ਸੀ ਕਹਿੰਦੇ ਮਦਦ ਉਹਨੇ। ਵਾਹ ਕਿਆ ਬਾਤ ਆ। ਚਲੋ ਅਤੇ ਅੱਛਾ ਪ੍ਰੇਮ ਭਾਅ ਜੀ ਆ ਜਾਓ ਜੀ, ਆ ਨੂੰ ਤੁਸੀਂ ਵੀ ਲੰਘਿਓ
4: ਜੀ
0: ਆ ਨੂੰ
4: ਬਾਕੀ ਇੰਡੀਆ ਦੀ ਖਬਰ ਜਿਹੜੀ ਹੈਗੀ ਆ ਆਪਣੇ ਕਾਂਗਰਸ ਪਾਰਟੀ ਚੰਗਾ ਲੱਕ ਦੀ ਦਮ ਕੀਤਾ ਮੋਦੀ ਦਾ, ਨੀਂਦਾਂ ਚੰਗੀਆਂ ਆਰਾਮ ਕੀਤੀਆਂ ਵਿੱਚ, ਰਾਹੁਲ ਗਾਂਧੀ ਨੇ ਵੀ ਚੰਗੀ ਨੀਂਦ ਆਰਾਮ ਕਰਤੀ, ਕਾਫੀ ਵਧੀਆ ਲੀਡਰ ਸਾਹਮਣੇ ਆਇਆ ਜੀ
0: ਇੱਥੇ
4: ਨੈਸ਼ਨਲ ਲੈਵਲ ਤੇ, ਰਾਹੁਲ ਗਾਂਧੀ ਜਿਹਨੂੰ ਪੱਪੂ ਕਹਿੰਦੇ ਸੀ। ਮੈਂ ਤਾਂ ਇਹ ਕਹੂੰਗਾ ਜੀ 100 ਦਿਨ 14 ਤੇ 1 ਦਿਨ ਸਾਧ ਆਉਂ ਬਾਈ,
0: ਬਿਲਕੁਲ ਬਿਲਕੁਲ 100%
4: ਬੀਜੇਪੀ ਪਾਰਟੀ ਔਰ ਬੀਜੇਪੀ ਦੇ ਲੀਡਰਾਂ ਨੇ ਅੱਤ ਚੱਕੀ ਹੋਈ ਆ। ਇੱਕ ਵਾਰੀ ਨੌਜਵਾਨਾਂ ਨੇ ਤਾਂ ਦੱਸਤਾ ਜੀ ਕਿ ਕੀ ਹੋਇਆ ਜੀ, ਮੈਂ ਤਾਂ ਕਹਿੰਦਾ ਜੀ ਕਿ ਇਹ ਸਾਰੇ ਕੰਟਰੀ ਵਿੱਚ ਇੱਦਾਂ ਹੋਣਾ ਚਾਹੀਦਾ ਅਰਜੀਤ ਜੀ, ਤੁਸੀਂ ਕੰਮ ਸਾਰੇ ਪਾਸੇ ਕਰਾ ਲਿਆ
0: ਜੇ
4: ਗਈਏ ਨਾ ਤੁਸੀਂ ਕੈਨੇਡਾ, ਕੈਨੇਡਾ ਬੱਚਿਆ ਨੀ ਹੈਗਾ ਇਸ ਕੰਮ ਤੇ, ਇਸ ਕੰਮ ਤੋਂ
0: ਬਿਲਕੁਲ
4: ਸਾਡੇ ਨਾਲ ਵੀ ਧੱਕਾ ਹੁੰਦਾ ਹੋਣਾ, ਜਿਹੜੇ ਓਨਟਾਰੀਓ ਲੈਵਲ ਦੇ ਜਿਹੜੇ ਐਜੂਕੇਸ਼ਨ ਇਹਨਾਂ ਨੇ ਫੰਡ ਬੰਦ ਕੀਤੇ ਆ ਸਟੂਡੈਂਟ ਦੇ, ਉਹ ਵੀ ਧੱਕਾ ਹੀ ਹੈ ਨਾ। ਜਿਹੜਾ ਆਪਣੇ ਸਟੂਡੈਂਟ ਨੂੰ ਮਿਲਦਾ ਸੀਗਾ 75% ਗ੍ਰਾਂਟ ਮਿਲਦੀ ਸੀਗੀ,
0: ਹਾਂਜੀ,
4: ਉਹ ਇਹਨਾਂ ਨੇ 25% ਕਰਤੀ ਹੈ। ਹੁਣ ਇਹ ਵੀ ਤਾਂ ਇੱਥੇ ਵੀ ਤਾਂ ਫਿਰ ਸਟੂਡੈਂਟ ਨੂੰ ਬਾਹਰ ਆਉਣਾ ਹੀ ਪੈਣਾ ਨਾ।
0: ਬਿਲਕੁਲ ਬਿਲਕੁਲ,
4: ਲੀਡਰਸ਼ਿਪ ਜਿਹੜੀ ਹੈ ਨਾ ਉਹ ਹਰੇਕ ਪਾਸੇ ਚੰਗੀ ਹੋਣੀ ਚਾਹੀਦੀ ਅਰਜੀਤ ਜੀ, ਤਾਂ ਹੀ ਦੇਸ਼ ਦੇ ਪ੍ਰਾਂਤ ਚੱਲਦੇ ਆ, ਨਹੀਂ ਤਾਂ ਫਿਰ ਔਖਾ ਹੀ ਹੈ ਕੰਮ। ਆਪਾਂ ਤਾਂ ਇਹ ਕਹਿੰਦੇ ਕਿ ਇਸ ਵਾਰ ਵੋਟਾਂ ਜਿਹੜੀਆਂ ਆ ਰਹੀਆਂ ਬਹੁਤ ਧਿਆਨ ਨਾਲ ਸਮਝ ਸੋਚ ਕੇ ਵੋਟ ਪਾਓ ਜੀ, ਇਹ ਨੀ ਹੈਗਾ ਜੀ ਜਿਹੜਾ ਸਾਨੂੰ ਲੀਡਰ ਸਾਨੂੰ ਕਵੇ ਜੀ ਕਿ ਅਸੀਂ ਸਲਾਮ ਲੈਣ ਲੋੜਿਆ। ਇਹ ਕਿੰਨੀ ਵਾਰੀ ਅਰਜੀਤ ਜੀ ਤੁਹਾਡੇ ਮਾਧਿਅਮ ਰਾਹੀਂ ਇਸ 'ਚ ਕਿੰਨੀ ਵਾਰੀ ਇਹ ਗੱਲਬਾਤ ਹੋ ਚੁੱਕੀ ਕਿ ਪੈਟ੍ਰਿਕ ਬਰਾਊਨ ਸਾਹਿਬ ਨੇ ਬ੍ਰੈਂਪਟੋਨੀਅਨ ਨੂੰ ਸਲਾਮ ਲੈਣ ਲੋੜ ਗਿਆ ਨਾ,
0: ਤੇ
4: ਫਿਰ ਸੋਚਣਾ ਪੈਣਾ ਜੀ ਆਪਾਂ ਨੂੰ ਸਾਰਿਆਂ ਨੂੰ ਕਿ ਅਸੀਂ ਸਲਾਮ ਲੈਣ ਲੋੜ, ਕਿਵੇਂ ਸਲਾਮ ਲੈਣ ਲਾਉਂਦੇ ਹਾਂ
0: ਜੇ
4: ਏਦਾਂ ਸਮਝਦੇ ਆਪਾਂ ਤੇ ਸਲਾਮ ਲੈਣ ਲਾਉਂਦੇ ਹਾਂ, ਤੇ ਫਿਰ ਪੈਟ੍ਰਿਕ ਬਰਾਊਨ ਨੂੰ ਤੇ ਉਹਦੀ ਟੀਮ ਨੂੰ ਵੋਟਾਂ ਦੁਆਰਾ ਪਾ ਦੇ ਜੀ। ਜੇਕਰ
0: ਬਿਲਕੁਲ। ਚਲੋ ਆਪਾਂ 26 ਤਰੀਕ ਦੇ ਕਰਦੇ ਆ, 23 ਤਰੀਕ ਤੋਂ ਬਾਅਦ ਪੂਰਾ ਗੁਣਗਾਨ ਤੇ ਬਸ ਹੁਣ ਉਧਰ ਕਰੀਏ ਧਿਆਨ, ਫਿਰ ਉਹ ਤੋਂ ਬਾਅਦ ਆਪਾਂ ਸ਼ੁਰੂ ਹੋਣਾ। ਥੈਂਕ ਯੂ, ਥੈਂਕ ਯੂ,
4: ਸਾਰਿਆਂ ਨੂੰ ਸਾਰਿਆਂ ਨੇ ਪਹੁੰਚਣਾ ਜੀ,
0: ਬਿਲਕੁਲ
4: ਘੁੰਮਾ ਕੇ ਪਹੁੰਚਣਾ, ਆਪਾਂ ਬਹੁਤ ਇੰਜੋਏ ਕਰਨਾ ਜੀ, ਧੰਨਵਾਦ,
0: ਥੈਂਕ ਯੂ ਸੋ ਮਚ, ਥੈਂਕ ਯੂ। ਗਰਚਾ ਵੀ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ
0: ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ
5: ਤੇ ਮੈਂ ਗੁਰਸ ਤੋਂ ਬੋਲਦਾ ਜੀ, ਹਰਪ੍ਰੀਤ ਗਰਚਾ
0: ਜੀ ਭਾਜੀ, ਜੀ ਆਇਆਂ
5: ਜੀ। ਮੈਨੂੰ ਆਪਣਾ ਜਿਹੜਾ ਚੁਕੂਜੀ ਦਾ ਨੰਬਰ ਦਿਓ ਮੈਨੂੰ, ਜਿੱਥੇ ਆਪਣਾ ਹੋ ਰਿਹਾ ਤੇ ਫਾਰਮ ਦਾ ਨਾਂ ਕੀ ਆ?
0: 13219 ਚੰਗੂਜੀ ਰੋਡ ਕੈਲਡਨ,
5: 1219 ਹਾਂਜੀ ਚੰਗੂਜੀ ਹੋ ਗਿਆ ਜੀ
0: ਕੈਲਡਨ, ਬੱਲੇ ਬੱਲੇ ਫਾਰਮ, ਬੱਲੇ ਬੱਲੇ ਹੈਰੀਟੇਜ ਫਾਰਮ ਬਣਦਾ ਹੈ, ਇਹ ਓਲਡ ਸਕੂਲ ਐਂਡ ਚੰਗੂਜੀ ਤੇ ਕਾਰਨਰ ਜੇ ਤੇ ਹੀ ਕਹਿ ਲਓ ਥੋੜਾ ਜਿਹਾ, ਜਾਣੀ ਚੰਗੂਜੀ ਤੇ ਕੋ ਇਧਰੋਂ ਜਦ ਆਪਾਂ ਜਾਵਾਂਗੇ ਤਾਂ
5: ਓਲਡ ਸਕੂਲ ਤੇ ਮੈਂ ਗਿਆ ਹਾਂ,
0: ਬਸ ਉਹ ਖੁੰਜੇ ਤੋਂ ਥੋੜਾ ਜਿਹਾ ਉਧਰ ਨੂੰ ਪਰੇ ਨੂੰ ਹੋਰ ਨਾਰਥ ਨੂੰ ਲਾ ਲਓ, ਕਿੰਨਾ ਕੁ 200 ਮੀਟਰ ਕਹਿ ਸਕਦੇ ਹੋ ਸੱਜੇ ਹੱਥ ਨੂੰ, ਬੱਲੇ ਬੱਲੇ ਫਾਰਮ,
5: ਹਾਂਜੀ ਥੈਂਕ ਯੂ ਵੀਰ ਜੀ,
0: ਜਰੂਰ ਆਇਓ ਵਿਦ ਫੈਮਿਲੀ ਆਇਓ ਸਾਰੇ
5: ਜਣੇ, ਹਾਂਜੀ ਵਿਦ ਫੈਮਿਲੀ,
0: ਥੈਂਕ ਯੂ ਭਾਈ,
5: ਥੈਂਕ ਯੂ ਆਉਂਗੇ ਜੀ,
0: ਥੈਂਕ ਯੂ,
5: ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੇ ਇਦਾਂ ਇਦਾਂ ਵੀ ਚੱਲੇਗਾ,
0: ਥੈਂਕ ਯੂ ਭਾਜੀ, ਥੈਂਕ ਯੂ,
5: ਓਕੇ ਜੀ, ਹੈਵ ਅ ਨਾਈਸ।
0: ਤੁਹਾਨੂੰ ਮੈਂ ਦੋ ਇੱਕ ਗੀਤ ਸੁਣਾਉਣਾ, ਇੱਕ ਗੀਤ ਦੇ ਨਾਲ ਦੀ ਨਾਲ ਦੂਜਾ ਗੀਤ ਆ, ਤੇ ਮੈਂ ਜਾਣੂ ਉਧਰੋਂ MLA ਸਾਹਿਬ ਕੋਈ ਨਾ ਕੋਈ ਲੱਭ ਕੇ ਲੈ ਕੇ ਆਉਣਾ, ਹੋਲਡ ਰੱਖਿਓ ਸਾਰੇ ਜਣੇ, ਕਰਦੇ ਹਾਂ ਗੱਲਬਾਤ।

0: ਬਿਲਕੁਲ ਜੀ, ਆਪਣੇ ਨਾਲ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਸੀ, ਸਰਦਾਰ ਬਲਦੇਵ ਸਿੰਘ ਜੈਤੋਂ ਸਾਬਕਾ MLA ਨੇ, ਉਹਨਾਂ ਦੇ ਨਾਲ ਆਪਾਂ ਫੋਨ ਮਿਲਾਇਆ ਅਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਲਦੇਵ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਸੰਜਾ ਵਿਰਸਾ ਮੀਡੀਆ 'ਤੇ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਕਿਰਪਾ ਬਸ ਤੁਹਾਡਾ ਆਸ਼ੀਰਵਾਦ ਵੱਡੇ ਭਰਾਵਾਂ ਦਾ। ਅਤੇ ਇੱਕ ਸਾਡੇ ਕਨਫਿਊਜ਼ਨ ਹੋਈ ਆ ਕੱਲ੍ਹ ਦੀ ਸਾਡੇ, ਤੁਸੀਂ ਹੁਣ ਜਿਵੇਂ ਵਿਧਾਇਕ ਰਹੇ ਹੋ, ਵਿਧਾਨ ਸਭਾ ਦੇ ਮੈਂਬਰ ਰਹੇ ਹੋ ਪਿਛਲੀ ਸਰਕਾਰ 'ਚ, ਸਾਨੂੰ ਇਹ ਦੱਸੋ ਵੀ ਜਿਹੜਾ ਜਿਵੇਂ ਤੁਸੀਂ ਪਿਛਲੀ ਵਾਰ MLA ਸੀ, ਤੁਹਾਨੂੰ ਤੁਸੀਂ ਹੁਣ ਇਸ ਵੇਲੇ ਨਹੀਂ ਹੈਗੇ MLA, ਵਿਧਾਨ ਸਭਾ ਦੇ ਮੈਂਬਰ ਨਹੀਂ ਹੈਗੇ, ਤੁਹਾਨੂੰ ਪੈਨਸ਼ਨ ਮਿਲਦੀ ਹੈ? ਜੇ ਤੁਸੀਂ ਐਤਕੀ ਜਿੱਤ ਜਾਂਦੇ, ਚਲੋ ਕਿਸੇ ਕਾਰਨ ਕਰਕੇ ਥੋੜੀਆਂ ਵੋਟਾਂ ਤੁਸੀਂ ਰਹਿ ਗਏ, ਜੇ ਤੁਸੀਂ ਐਤਕੀ ਜਿੱਤ ਜਾਂਦੇ ਫਿਰ ਤੁਹਾਨੂੰ ਪਿਛਲੀ, ਹਾਂਜੀ
1: ਮੈਂ ਇਲੈਕਸ਼ਨ ਨਹੀਂ ਲੜੇ ਬਾਈ ਵਾਲਾ।
0: ਅੱਛਾ, ਇਲੈਕਸ਼ਨ ਨਹੀਂ ਲੜੇ, ਫਿਰ ਤੁਸੀਂ ਮਤਲਬ ਪਿਛਲੀ ਪੈਨਸ਼ਨ ਵੀ ਮਿਲਣੀ ਸੀ ਤੇ ਐਤਕੀ ਤਨਖਾਹ ਵੀ ਮਿਲਣੀ ਸੀ, ਇਦਾਂ ਤੁਹਾਡਾ?
1: ਨਹੀਂ, ਜਿਵੇਂ ਹੁਣ ਮੈਂ ਪੈਨਸ਼ਨ ਲੈ ਰਿਹਾ,
0: ਹਾਂਜੀ,
1: ਤੇ ਜੇ ਮੈਂ ਹੁਣ 27 ਵਾਲੇ ਇਲੈਕਸ਼ਨ ਜਿੱਤਦਾ,
0: ਹਾਂਜੀ,
1: ਮੈਂ ਕੱਲ ਵਿਧਾਨ ਸਭਾ 'ਚ ਆਪਣੀ ਗੱਲ ਹੋਈ ਆ, ਵਿਧਾਨ ਸਭਾ 'ਚ ਕਲੀਅਰ ਕਰ ਦੀ ਸੀ ਗੱਲ,
0: ਹਾਂਜੀ,
1: ਉਹ ਕਹਿੰਦਾ ਫਿਰ ਪੈਨਸ਼ਨ ਨਹੀਂ ਮਿਲਣੀ, ਕਿਸਮ ਤੋਂ ਤਨਖਾਹ ਮਿਲੂਗੀ ਉਹ,
0: ਜਾਣੀ ਪਿਛਲੀ ਪੈਨਸ਼ਨ ਨਹੀਂ ਮਿਲਣੀ, ਤੁਹਾਨੂੰ ਹੁਣ ਅਗਲੀ ਤਨਖਾਹ ਮਿਲੂਗੀ ਜੇ 27 'ਚ ਰੱਬ ਸੁੱਖ ਰੱਖੇ ਤੁਸੀਂ ਚੱਲ ਜਾਂਦੇ ਹੋ,
1: ਤਨਖਾਹ ਮਿਲੂਗੀ ਜਦੋਂ
0: ਇਹ ਕਾਨੂੰਨ ਪਾਸ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ ਆ ਕੇ 2022 ਦੇ ਵਿੱਚ, ਵੀ ਪਿਛਲੀਆਂ ਪੈਨਸ਼ਨਾਂ ਨਹੀਂ ਮਿਲਣੀਆਂ,
1: ਪਹਿਲਾਂ ਹੁੰਦੀਆਂ ਦੋ ਦੋ ਤਿੰਨ ਤਿੰਨ ਪੈਨਸ਼ਨਾਂ ਹੁੰਦੀਆਂ,
0: ਹਾਂ, ਜਿਹੜੀ ਦੋ ਪੈਨਸ਼ਨਾਂ ਸੀਗੀਆਂ ਉਹਦਾ ਹੀ ਅਸੀਂ ਇੱਥੇ ਗੱਲ ਨੂੰ ਨਿਚੋੜ ਕੱਢਣਾ, ਇੱਕ ਗੱਲ ਉਹਦੇ 'ਚ ਕਨਫਿਊਜ਼ਨ ਆ ਥੋੜੀ ਜਿਹੀ, ਜਿਹੜੀਆਂ ਤੁਸੀਂ ਮੰਨ ਲਓ 22 'ਚ ਜਿੱਤੇ ਤੁਸੀਂ, ਇੱਕ ਮਿੰਟ ਪਹਿਲਾਂ ਮੇਰਾ ਸਵਾਲ ਸੁਣੋ, ਤੁਸੀਂ 22 ਦੇ ਵਿੱਚ ਨਹੀਂ ਇਲੈਕਸ਼ਨ ਲੜੇ, ਹੈ ਨਾ, ਤੁਸੀਂ 17 ਤੋਂ 22 ਵਾਲੀ ਇਲੈਕਸ਼ਨ 'ਚ ਜਿੱਤ ਗਏ, ਤੁਸੀਂ ਜੇ 22 ਤੋਂ 27 ਵਾਲੀ ਵੀ ਮੈਂਬਰ ਬਣਦੇ ਫਿਰ ਤੁਹਾਨੂੰ ਪਿਛਲੀ 17 ਤੋਂ 22 ਵਾਲੀ ਪੈਨਸ਼ਨ ਵੀ ਮਿਲਣੀ ਤੇ 22 ਤੋਂ 27 ਵਾਲੀ ਤਨਖਾਹ ਵੀ ਮਿਲਣੀ ਸੀ?
1: ਫਿਰ ਨਹੀਂ ਪੈਨਸ਼ਨ ਮਿਲਣੀ ਸੀ, ਫਿਰ ਨਹੀਂ ਪੈਨਸ਼ਨ,
0: ਫਿਰ ਤਨਖਾਹ ਹੀ ਆ ਨਾ,
1: ਦੱਸ ਰਿਹਾ ਕੱਲ ਮੈਂ, ਹਾਂ, ਜਿਹੜੇ ਪੇ ਤਨਖਾਹ ਕਰ ਬਣਾਉਂਦੇ ਆ ਨਾ ਉੱਥੇ,
0: ਹਾਂਜੀ,
1: ਵਿਧਾਨ ਸਭਾ ਦੇ ਅੰਦਰ, ਉਹਨਾਂ ਨਾਲ ਮੇਰੀ ਗੱਲ ਹੋ ਗਈ ਸੀ,
0: ਹਾਂਜੀ,
1: ਮੈਂ ਕਿਹਾ ਵੀ ਜਿਵੇਂ ਹੁਣ ਮੈਂ 27 ਵਾਲਾ ਇਲੈਕਸ਼ਨ ਲੜਦਾ ਤੇ ਮੈਂ ਜਿੱਤ ਗਿਆ,
0: ਹਾਂ,
1: ਤੇ ਮੈਨੂੰ ਆ ਪੈਨਸ਼ਨ ਮਿਲਦੀ, ਉਹ ਕਹਿੰਦਾ ਨਹੀਂ ਫਿਰ ਪੈਨਸ਼ਨ ਨਹੀਂ ਮਿਲੂ, ਫਿਰ ਤਨਖਾਹ ਮਿਲੂਗੀ,
0: ਤਨਖਾਹ ਮਿਲੂਗੀ,
1: ਹਾਂਜੀ,
0: ਇਹ ਤਾਂ ਹੁਣ ਦੀ ਗੱਲ ਆ ਨਾ, ਇਹ ਹੁਣ ਦੀ ਗੱਲ ਆ, ਤੁਸੀਂ ਮੇਰੇ ਕੁਐਸਚਨ ਨੂੰ ਸਮਝੋ ਪਹਿਲਾਂ, ਮੈਂ ਬੇਨਤੀ ਕਰਦਾ ਇੱਕ ਅਰਜ ਤੁਹਾਨੂੰ, ਵੀ ਜੇ ਤੁਸੀਂ ਦੋ ਟਰਮਾਂ ਇਕੱਠੀਆਂ ਜਿੱਤ ਗਏ ਫਿਰ ਤੁਹਾਨੂੰ ਪਿਛਲੀ ਟਰਮ ਦੀ ਪੈਨਸ਼ਨ ਤੇ ਨਵੀਂ ਟਰਮ ਦੀ ਤਨਖਾਹ ਮਿਲੂਗੀ?
1: ਨਹੀਂ,
0: ਪਹਿਲਾਂ ਵੀ ਇੱਦਾਂ ਨਹੀਂ ਸੀ ਹੈਗਾ ਨਾ,
1: ਜਿਹੜੇ ਮੇਰੇ ਨਾਲ ਹੁਣ ਦੁਬਾਰਾ ਬਣ ਗਏ ਆ,
0: ਹਾਂਜੀ,
1: ਉਹਨਾਂ ਦੀ ਪੈਨਸ਼ਨ ਨਹੀਂ ਉਹਨਾਂ ਨੂੰ ਮਿਲੇਗੀ, ਕਿਉਂਕਿ ਮੇਰੇ ਨਾਲ 17 ਤੋਂ ਲੈ ਕੇ 22 ਤੱਕ ਮੇਰੇ ਨਾਲ ਸੀ,
0: ਹਾਂਜੀ,
1: ਕੁਛ ਬੰਦੇ ਬਣ ਗਏ, ਦੁਬਾਰਾ ਬਣ ਗਏ,
0: ਹਾਂਜੀ,
1: ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ,
0: ਉਹਨਾਂ ਨੂੰ ਤਨਖਾਹ ਹੀ ਮਿਲਦੀ ਆ ਨਾ, ਚਾਹੇ ਉਹ ਬੰਦਾ 3 ਵਾਰ ਜਿੱਤ ਜਾਵੇ, ਚਾਹੇ ਉਹ ਬੰਦਾ 5 ਵਾਰ ਜਿੱਤ ਜਾਵੇ, ਚਾਹੇ 10 ਵਾਰ ਜਿੱਤ ਜਾਵੇ, ਉਹਨੂੰ ਅਗਲੀ ਤਨਖਾਹ ਮਿਲਣੀ, ਪਿਛਲੀਆਂ ਪੈਨਸ਼ਨਾਂ ਨਹੀਂ ਮਿਲਣੀਆਂ,
1: ਪੈਨਸ਼ਨ ਨਹੀਂ ਮਿਲਣੀ,
0: ਆਹੀ ਕੁਐਸਚਨ ਆ, ਬਸ ਇੰਨੀ ਉਹ ਘੁੰਡੀ ਸੀ, ਹਾਂਜੀ, ਹਾਂ, ਥੈਂਕ ਯੂ ਸਰ, ਬਹੁਤ ਵਧੀਆ, ਹੋਰ ਕਿੱਦਾਂ ਸਿਹਤਾਂ ਠੀਕ ਨੇ?
1: ਬਹੁਤ,
0: ਚਲੋ ਲਵ ਯੂ, ਥੈਂਕ ਯੂ ਸੋ ਮਚ ਤੁਹਾਡਾ, ਬਹੁਤ ਬਹੁਤ ਥੈਂਕ ਯੂ,
1: ਥੈਂਕ ਯੂ,
0: ਬਿਲਕੁਲ ਜੀ, ਇਹ ਗੱਲ ਤਾਂ ਮੈਂ ਕਰਤੀ ਕਲੀਅਰ, ਹੋਰ ਕਿਸੇ ਨੂੰ ਲੈ ਕੇ ਆਉਣਾ ਆਪਣੇ, ਜੇ ਕਿਸੇ ਕੋਲ ਤੁਹਾਡੇ ਕੋਲ ਨੰਬਰ ਹੈਗਾ, ਪ੍ਰਿੰਸੀਪਲ ਸਾਹਿਬ ਆ ਜਾਓ ਜੀ, ਆਨੂੰ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਸੀਂ ਜਿਹੜਾ ਹੁਣ ਜੇ ਕਿਸੇ ਨੂੰ ਵੀ ਲੈ ਕੇ ਆਉਂਗੇ ਨਾ, ਹਾਂ, ਇਹ ਪੁੱਛਿਓ ਵੀ ਜਿਹੜੀ ਪਿਛਲੀ ਵਾਰੀ ਪੈਨਸ਼ਨ ਸੀ ਉਹ ਕਿੰਨੀ ਸੀ,
0: ਉਹ ਛੱਡੋ ਜਿੰਨੀ ਵੀ ਹੋ ਗਈ, ਚਾਹੇ 1,00,000 ਸੀ ਚਾਹੇ 50,000, ਤੇ ਕੁਐਸਚਨ ਤਾਂ ਸਾਡਾ ਹੋਰ ਆ ਨਾ,
2: ਨਹੀਂ ਨਹੀਂ ਫਿਰ ਉਹ ਬੰਦ ਕਰਨ ਦਾ ਫਾਇਦਾ ਕੀ ਹੋਇਆ, ਜੇ ਤੁਸੀਂ ਇੱਕ ਪੈਨਸ਼ਨ 4 ਜਣਿਆਂ ਦੀ ਜਿੰਨੀ ਬਣਾਤੀ, ਫਿਰ ਸਾਨੂੰ ਫਾਇਦਾ ਕੀ ਹੋਇਆ ਬੰਦ ਕਰਨ ਦਾ?
0: ਨਹੀਂ ਨਹੀਂ, ਫਾਇਦਾ ਆਪਣਾ ਕੁਐਸਚਨ ਸੀਗਾ ਵੀ ਜਿਹੜਾ ਉਹਨਾਂ ਨੇ ਉਹ ਕੀਤਾ ਵੀ ਪੈਨਸ਼ਨਾਂ 5 ਲੈਂਦਾ ਕੋਈ 4 ਲੈਂਦਾ, ਉਹ ਕੁਐਸਚਨ ਸੀ,
2: ਨਹੀਂ ਤੁਹਾਡਾ ਤਾਂ ਉਹ ਸੀ, ਤੁਸੀਂ ਆਹ ਵੀ ਪੁੱਛੋ ਨਾ ਪਿਛਲੀ ਕਿੰਨੀ ਸੀ, ਫਿਰ ਫਾਇਦਾ ਕੀ ਹੋਇਆ ਨਾ ਪਿਛਲੀਆਂ ਘੱਟ ਕਰਨ ਦਾ, ਆਪਾਂ ਤਾਂ ਫਾਇਦੇ ਪਿੱਛੇ ਇਹਨਾਂ ਨੇ ਕਿਹਾ ਸੀ ਨਾ ਵੀ ਇੰਨੇ ਇੰਨੇ ਲੈਂਦੇ ਨੇ, ਫਿਰ ਨੁਕਸਾਨ ਤਾਂ ਹੋਇਆ ਨਾ, ਨੁਕਸਾਨ ਨੀ ਨਾ, ਫਿਰ ਤਾਂ ਫਾਇਦਾ ਕੀ ਹੋਇਆ ਇਹਨਾਂ ਨੂੰ ਫਿਰ ਇੱਕ ਕਰਨ ਦਾ, ਜੇ ਹੁਣੇ ਤੁਸੀਂ 4 ਪੈਨਸ਼ਨਾਂ ਜਿੰਨੀ ਦਿੰਦੇ ਉਹਨੂੰ ਫਿਰ ਇੱਕ ਕਰਨ ਦਾ ਫਾਇਦਾ, ਮੈਂ ਇਹ ਕੁਐਸਚਨ ਪੁੱਛੋ ਪਲੀਜ਼, ਥੈਂਕ ਯੂ,
0: ਥੈਂਕ ਯੂ, ਬਿਲਕੁਲ ਜੀ, ਕਾਕਾ ਰਣਦੀਪ ਨੇ ਮੇਰਾ ਫੋਨ ਨਹੀਂ ਚੱਕਿਆ, ਉਹਨਾਂ ਨੇ ਮੈਸੇਜ ਪਾਤਾ ਵੀ 10 ਮਿੰਟ ਵੇਟ, 3996 ਜੀ, ਸਤਿ ਸ਼੍ਰੀ ਅਕਾਲ ਜੀ, ਆਨੂੰ
3: ਭਾਜੀ, ਭਾਜੀ ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ, ਭਾਜੀ
3: ਕੁਐਸਚਨ ਇਹ ਨਹੀਂ ਹੈ, ਜਿਵੇਂ ਤੁਸੀਂ ਪੁੱਛਿਆ ਕਿ ਪੈਨਸ਼ਨ ਇੱਕ ਹੈ, ਉਹਨੂੰ ਪੁੱਛੋ 22 ਤੋਂ ਪਹਿਲਾਂ ਕੀ ਲਾਅ ਸੀ, 22 ਤੋਂ ਪਹਿਲਾਂ ਬਾਦਲ ਹੁਣੇ 5-5 ਪੈਂਤਰਾ ਲੈ ਰਹੇ
0: ਨਹੀਂ ਸੀ ਹੈਗੇ ਭਾਜੀ, ਨਹੀਂ ਸੀ ਹੈਗੇ। ਬੇਨਤੀ ਮੇਰੀ, ਅਰਜਾ ਮੇਰੀ, ਮੇਰੀ ਬੇਨਤੀ, ਕੱਲ ਵੀ ਇਹੀ ਕੁਐਸਚਨ ਸੀ, ਅੱਜ ਵੀ ਉੱਥੇ ਹੀ ਕੁਐਸਚਨ ਅੜਦਾ, ਨਹੀਂ ਸੀ ਹੈਗੀਆਂ।
3: ਓਕੇ, ਇੱਕ ਹੋਰ ਗੱਲ,
0: ਹਾਂਜੀ,
3: ਭਗਵੰਤ ਮਾਨ ਹੀ ਪੂਰਾ ਆਲ ਇੰਡੀਆ ਦੇ ਵਿੱਚੋਂ ਇੱਕੋ ਹੀ ਬੰਦਾ ਸੀ ਜਿਹਨੇ ਇਹ ਦੱਸਿਆ ਸੀ ਐਮਪੀ ਨੂੰ 5-6 ਕਰੋੜ।
0: ਭਾਜੀ ਫੇ ਐ ਤਾਂ ਜੋ ਮਰਜ਼ੀ ਮਾਨ ਸਾਹਿਬ ਦੱਸੀ ਜਾਣੇ, ਆਪਾਂ ਸਾਰੀਆਂ ਗੱਲਾਂ ਸੱਚ ਥੋੜੀ ਮੰਨਣੀਆਂ ਨੇ, ਇਹ ਤਾਂ ਹੁਣ ਸਾਡੇ ਮੰਨਣ ਤੇ ਆ ਨਾ, ਉਹ ਤਾਂ ਬਹੁਤ ਕੁਝ ਕਹਿੰਦੇ ਨੇ।
3: ਚਲੋ,
0: ਜਿਹੜੀ ਚੀਜ਼ ਨਹੀਂ ਹੈਗੀ ਤਾਂ ਨਹੀਂ ਹੈਗੀ ਨਾ,
3: ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਭਾਜੀ, ਚਲੋ ਠੀਕ ਹੈ।
0: ਲੇਕਿਨ
3: ਅੱਜ ਤੋਂ ਪਹਿਲਾਂ ਤੁਸੀਂ ਜਦੋਂ ਤੱਕ ਮਾਨ ਨਹੀਂ ਬਣਿਆ ਸੀ,
0: ਕੈਨੇਡਾ ਚ ਰੂਲ ਹੈ ਵੀ ਕਿਸੇ ਨੂੰ ਦੱਸਣਾ ਨੀ ਚਾਹੀਦਾ, ਉਹ ਤਾਂ ਆਪਣੀ ਸੋਚ ਆ, ਕੋਈ ਦੱਸਦਾ ਕੋਈ ਨਹੀਂ ਦੱਸਦਾ, ਉਹ ਤਾਂ ਆਰਟੀਆਈ ਐਕਟ ਦੇ ਨੇ, ਜਿੱਥੇ ਮਰਜ਼ੀ ਕਢਾ ਲਓ ਕਿਸੇ ਤਾਂ। ਚਲੋ ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਗਿੱਲ ਏ ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਜੈਨ
4: ਸਤਿ ਸ਼੍ਰੀ ਅਕਾਲ ਜੀ।
0: ਜੀ
4: ਮੈਨੂੰ ਵੀ ਥੋੜਾ ਜਿਹਾ ਕਨਫਿਊਜ਼ਨ ਆ ਜੀ ਇੱਕ,
0: ਹਾਂਜੀ,
4: ਪੈਨਸ਼ਨ ਬਾਰੇ ਨਾ ਜੀ।
0: ਹਾਂਜੀ,
4: ਹੁਣ ਜਿਵੇਂ ਆਦਮੀ ਚਾਰ ਵਾਰੀ ਬਣਿਆ ਐਮ ਪੀ ਜੀ, ਉਹ ਜੀ ਐਮ ਐਲ ਏ ਜਿਹੜਾ ਜੀ,
0: ਹਾਂਜੀ,
4: ਉਹ ਇੱਕ ਬਣਿਆ ਇੱਕ ਵਾਰੀ ਜੀ,
0: ਹਾਂਜੀ,
4: ਉਹ ਜਿਹੜਾ ਚਾਰ ਵਾਰੀ ਬਣਿਆ ਆ,
0: ਹਾਂ,
4: ਉਹਦੀ ਪੈਨਸ਼ਨ ਚਾਰ ਵਾਰੀ ਦੀ ਹੋਊਗੀ ਕਿ ਕਿੰਨੀ ਵਾਰੀ ਹੋ, ਤਦ ਤੱਕ ਕਿੰਨੀ ਹੋਊ?
0: ਜੇ ਉਹ ਰੈਗੂਲਰ ਚਾਰ ਵਾਰ ਬਣ ਗਿਆ ਤਾਂ ਉਹਨੂੰ ਤਨਖਾਹ ਮਿਲ ਰਹੀ ਆ?
4: ਨਹੀਂ ਨਹੀਂ, ਚਲੋ ਸਪੋਜ਼ ਉਹ,
0: ਸੁਣੋ, ਜੇ ਉਹ ਚੌਥੀ ਵਾਰ ਜਾ ਕੇ ਹਾਰ ਗਿਆ ਉਹਨੂੰ ਇੱਕ ਪੈਨਸ਼ਨ ਮਿਲਣੀ ਆ? ਚਾਰ ਵਾਰ ਦੀਆਂ ਨਹੀਂ ਮਿਲਣੀਆਂ ਪਿਛਲੀਆਂ ਤਿੰਨ, ਉਹ ਤਾਂ ਤਨਖਾਹ ਲੈ ਲਈ ਉਹਨੇ।
4: ਅੱਛਾ, ਹਾਂ ਠੀਕ ਆ, ਜਿਹੜਾ ਇੱਕ ਵਾਰੀ ਸਪੋਜ਼ ਇੱਕ ਵਾਰੀ ਹੋਇਆ ਬਣਿਆ,
0: ਉਹਨੂੰ ਉਹਨੂੰ ਪੈਨਸ਼ਨ ਮਿਲੂਗੀ ਜੇ ਅਗਲੀ ਵਾਰ ਹਾਰ ਗਿਆ ਉਹ?
4: ਅੱਛਾ, ਉਹਨੂੰ ਵੀ ਉੱਥੇ, ਅੱਛਾ ਮਾਜੀ ਬਸ ਇਹ ਹੀ। ਹਾਂ ਜੀ,
0: ਥੈਂਕ ਯੂ।
4: ਉਹ ਪਹਿਲਾਂ ਪੈਨਸ਼ਨ ਜਿਹੜੇ ਚਾਰ ਵਾਰੀ, ਉਹਦੀ ਪੈਨਸ਼ਨ ਬਹੁਤ ਹੀ ਹੋਣੀ ਨਾ, ਪਹਿਲਾਂ ਦਿੰਦੇ ਹੋਣੇ ਉਹਨੂੰ।
0: ਚਲੋ ਲਵ ਯੂ, ਥੈਂਕ ਯੂ, ਥੈਂਕ ਯੂ। ਮੈਂ ਗੁਰਪ੍ਰੀਤ ਕਾਂਗੜ ਸਾਹਿਬ ਨੂੰ ਲਾਉਣ ਲੱਗਿਆ ਫੋਨ, ਜੇ ਉਹਨਾਂ ਨੇ ਮੇਰਾ ਚੱਕ ਲਿਆ, ਆਹ ਦੋ ਕੁ ਬੋਲ ਹੋਰ ਸੁਣਿਓ ਮਾੜੇ ਜਿਹੇ।

0: ਕਾਂਗੜ ਸਾਹਿਬ ਨੇ ਮੇਰਾ ਫੋਨ ਨਹੀਂ ਚੱਕਿਆ, ਚਲੋ ਕੋਈ ਨੀ, ਜਿੱਦਾਂ ਜਿੱਦਾਂ ਵੀ ਉਹ ਹੁੰਦਾ ਆਪਾਂ ਦੇਖਦੇ ਹਾਂ। 15-10 ਪਵਿੰਦਰ ਜੀ, ਨੰਗਾ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜਿੰਦਰ ਸਾਹਿਬ, ਬਹੁਤ ਮਿਹਰਬਾਨੀ
0: ਜੀ। ਹਾਂ,
1: ਬਹੁਤ ਵਧੀਆ ਸ਼ੋਅ ਚੱਲ ਰਿਹਾ। ਇੱਕ ਤਾਂ ਪਨੇਸਰ ਸਾਹਿਬ ਦੀ ਇਹ ਗੱਲ ਤਾਂ ਵਾਜਬ ਹੈ, ਸਹੀ ਆ। ਹੁਣ ਫਰਜ਼ ਕਰੋ ਪਿਛਲੀਆਂ 4 ਪੈਨਸ਼ਨਾਂ ਸੀ, ਉਹ 25-25 ਹਜ਼ਾਰ ਆਉਂਦਾ ਸੀ ਲੱਖ, ਜੇ ਉਹ 4 ਬੰਦ ਕਰਕੇ ਇੱਕੋ ਹੀ 1.25 ਲੱਖ ਦੀ ਲਾਤੀ, ਉਹਦਾ ਲਾਭ ਕੀ ਵਾ? ਖੇਤ ਤੇ ਸਵਾਹ।
0: ਗੱਲ ਤਾਂ ਸਹੀ ਆ,
1: ਮਿਹਰਬਾਨੀ,
0: ਥੈਂਕ ਯੂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਨੰਗਾ ਜੀ ਨੂੰ ਸਵਾਗਤ ਆ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ
0: ਜੀ ਲੰਘੇ, ਕਿੱਦਾਂ?
2: ਮਹਾਰਾਜ ਤੁਹਾਡਾ ਫੋਨ ਆ ਚੁੱਕਿਆ, ਕਿਸੇ ਮਰਨਾ
0: ਆ ਚੱਕ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਹੀਂ ਨਹੀਂ, ਤੁਹਾਨੂੰ ਭਾਗ।
2: ਹੋਰ
0: ਕਿੱਦਾਂ, ਵਧੀਆ? ਤੁਸੀਂ ਸੁਣਾਓ।
2: ਬਸ ਵਧੀਆ, ਠੀਕ ਹੈ। ਮੈਂ ਤੁਹਾਨੂੰ ਬੰਦਾ ਭੇਜਿਆ ਇੱਕ ਅੱਜ।
0: ਅੱਛਾ,
2: ਨਿਊ ਐਡ,
0: ਚਲੋ ਥੈਂਕ ਯੂ, ਕਰ ਲੈਣਗੇ ਮੈਨੂੰ ਕਾਲ ਅੱਜ, ਜਾਂ ਮੈਨੂੰ ਦੱਸ ਦਿਓ।
2: ਮੈਂ ਅੱਜ ਕਰ ਲੈਣੀ
0: ਹੁੰਦਾ। ਚਲੋ ਨੋ ਪ੍ਰੋਬਲਮ, ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਕੋਈ ਲੱਗਦਾ ਭਾਈ ਮਹਿਸੂਸ ਹੁੰਦਾ ਸਰੀਰ, ਤਾਂ ਬਿਲੀਅਮ ਐਂਡ ਚੰਗੂਜੀ ਦੇ ਏਰੀਏ ਦੇ ਵਿੱਚ 416-884-5486 ਦੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ।
2: ਮੈਂ ਸਾਰੇ ਭੈਣ ਭਰਾ ਭੱਜੇ ਹੀ ਆਉਂਦੇ ਆ, ਤੇ ਉਸ ਸਟੇਸ਼ਨ ਤੇ ਚੱਲ ਜਾ ਉੱਥੇ।
0: ਆਹੋ,
2: ਪਤਾ ਨੀ ਕੀ ਗੱਲ ਆ।
0: ਆਹੋ,
2: ਮੈਂ ਜਾਣਾ ਕਾਲਾ ਜਾਦੂ ਆ।
0: ਗੱਲ ਤਾਂ ਸਹੀ ਆ, ਗੱਲ ਤਾਂ ਸਹੀ ਆ।
2: ਮੈਂ ਹੁਣ ਕੰਮ ਚੱਲਣਾ।
0: ਚਲੋ ਥੈਂਕ ਯੂ ਡਾਕਟਰ ਸਾਹਿਬ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਸ਼ੱਕ। 416-884-5486 ਦੇ ਡਾਕਟਰ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਦੇ ਡਾਕਟਰ ਸਾਹਿਬ ਤੋਂ ਇਲਾਜ ਕਰਾ ਕੇ
2: ਆਇਓ। ਨੈਕ ਚ ਆ, ਬੈਕ ਚ ਆ, ਗੋਡਿਆਂ ਚ ਆ, ਮੋਢਿਆਂ ਚ, ਕਿਤੇ ਵੀ ਆ, ਕੋਈ ਟੈਂਸ਼ਨ ਲੈਣ ਦੀ ਲੋੜ ਨੀ।
0: ਬਿਲਕੁਲ ਬਿਲਕੁਲ,
2: ਸਾਰੀ ਇੰਸ਼ੋਰੈਂਸ ਕਵਰ ਕਰਦੇ ਆ, ਕੋਈ ਝਟਕਾ ਨੀ ਮਾਰਦੇ, ਕੋਈ ਮਸਾਜ ਨੀ ਕਰਦੇ। ਮੱਚ ਬੈਟਰ ਕਰਕੇ ਭੇਜਾਂਗੇ, ਪਹਿਲੀ ਵਾਰ ਚ ਕਾਫੀ ਬੈਟਰ।
0: ਬਿਲਕੁਲ ਬਿਲਕੁਲ,
2: ਬਸ ਇੱਕ ਦੋ ਦਿਨਾਂ ਚ ਬੰਦਾ ਫਸਕ ਫਸ ਹੋ ਜਾਂਦਾ।
0: ਬਿਲਕੁਲ, ਨੰਬਰ ਦੋ ਆਪਣੇ ਜਵਾਨੀ
2: 416-884-5486-416-884-5486।
0: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਅਮਨ ਜੀ ਤੁਸੀਂ ਆਓ। ਪ੍ਰੀਤ ਭਾਜੀ ਇੱਕ ਮਿੰਟ ਹੋਲਡ ਰੱਖਿਓ ਬਸ। ਅਮਨ ਜੀ, ਜੇ ਕਿਸੇ ਨੇ ਪੀਜ਼ਾ ਸਟੋਰ ਲੈਣਾ,
3: ਹਾਂਜੀ,
0: ਕਿਸੇ ਨੇ ਕੋਈ ਵਰਕਸ਼ਾਪ ਪਾਉਣੀ ਆ,
3: ਹਾਂਜੀ,
0: ਕਾਰਾਂ ਦੀ ਜਾਂ ਟਰੱਕਾਂ ਦੀ, ਕਿਸੇ ਨੇ ਟਰੱਕ ਲੈਣਾ,
3: ਹਾਂਜੀ,
0: ਫਾਈਨਾਂਸ ਹੋ ਜਾਊਗਾ?
3: ਹਾਂਜੀ, ਫਾਈਨਾਂਸ ਹੋ ਜਾਏਗਾ। ਫਾਈਨਾਂਸ ਹੋ ਜਾਏਗਾ ਸਾਡੇ ਕੋਲ 6 ਮੇਜਰ ਬੈਂਕਸ ਨੇ, ਥੋੜੇ ਪ੍ਰਾਈਵੇਟ ਲੈਂਡਰਸ ਵੀ ਨੇ। ਜੋ ਵੀ ਤੁਹਾਡੀ ਸਿਚੁਏਸ਼ਨ ਹੋਵੇ, ਜਿਵੇਂ ਦਾ ਵੀ ਤੁਹਾਡਾ ਬਜਟ ਹੋਵੇ, ਜਿਵੇਂ ਦੀ ਵੀ ਤੁਹਾਡੀ ਬਿਜ਼ਨਸ ਹਿਸਟਰੀ ਹੋਵੇ, ਤੁਹਾਡਾ ਜ਼ਰੂਰ ਫਾਈਨਾਂਸ ਹੋ ਜਾਏਗਾ। ਡਿਪੈਂਡਿੰਗ ਔਨ ਕਿ ਤੁਸੀਂ ਕਨਵੀਨੀਅੰਸ ਸਟੋਰ ਲੈਣਾ, ਫਰੈਂਚਾਈਜ਼ੀ ਲੈਣਾ, ਪੀਜ਼ਾ ਸਟੋਰ ਲੈਣਾ, ਹੋਰ ਕੋਈ ਰੈਸਟੋਰੈਂਟ ਲੈਣਾ, ਤੁਸੀਂ
0: ਕਮਰਸ਼ੀਅਲ ਕੁਛ ਵੀ,
3: ਕਮਰਸ਼ੀਅਲ ਕੁਛ ਵੀ, ਤੁਸੀਂ ਬਹੁਤ ਸਾਲਾਂ ਤੋਂ ਟਰੱਕ ਚਲਾ ਰਹੇ ਹੋ ਤੇ ਹੁਣ ਤੁਸੀਂ ਆਪਣਾ ਟਰੱਕ ਪਾਉਣਾ, ਜਾਂ ਤੁਹਾਡੇ ਕੋਲ ਇੱਕ ਟਰੱਕ ਹੈਗਾ ਤੁਸੀਂ ਦੂਸਰਾ ਲੈਣਾ, ਉਹ ਸਾਰੀ ਫਾਈਨਾਂਸਿੰਗ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
0: ਨੰਬਰ ਬੋਲੋ
3: 416-618-2761।
0: ਨੰਬਰ ਤਾਂ ਆਪਾਂ ਪਹਿਲਾਂ ਜੀ ਵੀ ਬੋਲੇ,
3: ਹਾਂਜੀ, 416-618-2761।
0: ਬਿਲਕੁਲ, ਪ੍ਰੀਤ ਭਾਜੀ ਜੀ ਆਨ ਨੰਗਾ ਸਤਿ ਸ਼੍ਰੀ ਅਕਾਲ।
4: ਹਾਂਜੀ ਜੀ, ਦਾ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ ਆਨ।
4: ਜਿਹੜੇ ਤੁਸੀਂ ਬਾਈ ਨੂੰ ਲੈ ਕੇ ਆਉਂਦਾ ਸੀ ਨਾ, ਅਸਲ ਵਿੱਚ ਕੁਐਸਚਨ ਤਾਂ ਉਹੀ ਬਣਦਾ ਸੀਗਾ ਵੀ ਲਾ ਚੇਂਜ ਹੋਣ ਤੋਂ ਪਹਿਲਾਂ ਜਿਹੜੀ
0: ਪਹਿਲਾਂ ਸੀ, ਹਾਂ ਬਿਲਕੁਲ ਬਿਲਕੁਲ,
4: 2 ਪੈਨਸ਼ਨਾਂ ਜਾਂ 3 ਪੈਨਸ਼ਨਾਂ। ਮੈਂ ਥੋੜਾ ਜਿਹਾ ਕਨਫਰਮ ਕੀਤਾ ਜੀ ਹੁਣ,
0: ਹਾਂ,
4: ਇੱਕ ਆਪਣਾ
0: ਲਾਏ ਲੈਣੀ ਸੀ ਕੌਲ ਭਾਈ ਉਹਨਾਂ ਨੂੰ ਵਿੱਚ ਨਾਲ,
4: ਉਹਨਾਂ ਦੇ ਜਸਮੀਰ ਸਿੰਘ ਮੇਲੇ ਦਾ ਬੇਟਾ। ਮੈਂ ਤੁਹਾਨੂੰ ਗੱਲ ਦੱਸਦਾ, ਉਹ ਕਹਿੰਦੇ ਵੀ ਨਹੀਂ ਇਹ ਨੀ ਗਾ ਵੀ ਹੁਣ ਵੀ 1 ਲੱਖ ਰੁਪਇਆ ਕੋਈ ਪੈਨਸ਼ਨ ਹੈ ਨੀ ਇਸ ਟਾਈਮ ਵੀ, ਉਹ ਕਹਿੰਦੇ 85,000 ਰੁਪਇਆ ਹੈਗਾ। ਪਰ ਉਹ ਕਹਿੰਦੇ ਵੀ ਇਹ ਲਾ ਬਣਨ ਤੋਂ ਪਹਿਲਾਂ ਏਦਾਂ ਹੁੰਦਾ ਸੀ ਵੀ ਜੇ ਬੰਦਾ ਫਰਜ਼ ਕਰੋ ਇੱਕ ਵਾਰ ਜਿੱਤਿਆ, ਜੋ 2 ਵਾਰ ਜਿੱਤਿਆ ਕੁਛ ਪਰਸੈਂਟ ਵੱਧ ਜਾਂਦੀ ਸੀ ਵੀ ਜਣ ਦੀ, ਐਜ਼ ਐਗਜ਼ਾਮਪਲ ਉਹ ਕਹਿੰਦੇ ਵੀ ਜੇ 50,000 ਸੀ ਤਾਂ 70,000 ਹੋ ਜਾਂਦੀ ਸੀ।
0: ਜੇ ਜੇ ਦੂਜੀ ਵਾਰ, ਜੇ ਦੂਜੀ ਵਾਰ ਉਹ ਹਾਰਿਆ ਤਾਂ,
4: ਹਾਂ, ਕੁਛ ਪਰਸੈਂਟ ਵੱਧ ਨਹੀਂ, ਜੇ ਤਾਂ ਉਹ ਜਿੱਤਿਆ ਫਿਰ ਤਾਂ ਉਹਨੂੰ ਤਨਖਾਹ ਹੀ,
0: ਤਨਖਾਹ ਬਸ ਇੰਨਾ ਹੀ, ਆਹੀ ਮੈਂ ਕਹਿਣਾ ਚਾਹੁੰਦਾ ਸੀ।
4: ਨਹੀਂ ਨਹੀਂ ਨਹੀਂ ਨਹੀਂ ਕਨਫਿਊਜ਼ਨ ਫਿਰ ਵੀ ਤੁਹਾਨੂੰ ਰਹਿ ਜਾਣੀ। ਫਰਜ਼ ਕਰੋ ਬਾਦਲ ਸਾਹਿਬ ਤਾਂ ਲੈਂਦੇ ਨੀ ਸੀ, ਉਹ ਕਹਿੰਦਾ ਬਾਦਲ ਸਾਹਿਬ ਤੇ ਮਨਪ੍ਰੀਤ ਨੇ ਪੈਨਸ਼ਨ ਨਹੀਂ ਲਈ,
0: ਉਹਨਾਂ ਤਾਂ ਪਹਿਲਾਂ ਲਿਖ ਕੇ ਦਿੱਤਾ ਸੀ।
4: ਹਾਂ, ਪਰ ਉਹ ਕਹਿੰਦੇ ਫਰਜ਼ ਕਰੋ ਇੱਕ ਬੰਦਾ 3 ਵਾਰੀ ਜਿੱਤਿਆ ਤੇ ਹੁਣ ਉਹ ਇਲੈਕਸ਼ਨ ਨਹੀਂ ਲੜ ਰਿਹਾ ਜਾਂ ਹਾਰਿਆ ਵਾ, ਉਹ ਵੀ ਫਰਜ਼ ਕਰੋ ਇੱਕ ਜਿਵੇਂ ਹੁਣ ਫਰਜ਼ ਕਰੋ 80-85 ਹਜ਼ਾਰ ਉਹ ਕਹਿੰਦੇ ਵੀ 80-85 ਹਜ਼ਾਰ ਲੱਖ ਰੁਪਇਆ ਵੀ ਨੀ ਉਹ ਠੀਕ ਹੈ ਉਦੋਂ ਕੀ ਹੁੰਦਾ ਸੀ 10-15% ਐਡ ਕਰ ਦਿੰਦੇ ਸੀਗੇ ਹਰੇਕ ਟਰਮ ਦੀ ਵੀ ਫਰਜ਼ ਕਰੋ ਜੇ 50 ਹਜ਼ਾਰ ਹੈ ਵੀ 60 ਹੋ ਗਈ 70 ਹੋ ਗਈ ਵੀ ਇੰਨਾ ਕੁ ਹੁੰਦਾ ਸੀ ਇਹ ਨੀ ਵੀ 50 ਦੀ 1.5 ਹੋ ਗਈ 1.5 ਦੀ 2 ਹੋ ਗਈ ਏਦਾਂ ਨੀ
0: ਇਹ ਨੀ ਗੱਲ ਪ੍ਰੀਤ ਭਾਜੀ ਸਾਰਿਆਂ ਨੂੰ ਸੱਚੀ ਕਨਫਿਊਜ਼ਨ ਹੈ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਮੈਂ ਤਾਂ ਸਮਝਿਓ ਮੰਨ ਲਓ ਹੁਣ 22-27 ਵਾਲਾ ਐਮ ਐਲ ਏ ਆ ਪ੍ਰੀਤ ਭਾਜੀ ਤੁਸੀਂ ਐਮ ਐਲ ਏ ਹੋ ਤੁਹਾਨੂੰ ਜੇ 27 ਦੇ ਵਿੱਚ ਤੁਸੀਂ ਹਾਰ ਜਾਂਦੇ ਹੋ ਫਿਰ ਤੁਹਾਨੂੰ ਲੱਗਣੀ ਹੈ ਪੈਨਸ਼ਨ ਜੇ 27 ਦੇ ਵਿੱਚ ਰਿਪੀਟ ਕਰ ਜਾਂਦੇ ਹੋ ਤੁਸੀਂ ਐਮ ਐਲ ਏ ਬਣ ਜਾਂਦੇ ਹੋ ਤੁਹਾਨੂੰ ਤਨਖਾਹ ਮਿਲਣੀ ਹੈ ਪੈਨਸ਼ਨ ਨਹੀਂ ਮਿਲਣੀ 22-27 ਵਾਲੀ
4: ਮੈਂ ਵੀ ਉਹੀ ਕਲੀਅਰ ਕੀਤਾ ਜੀ
0: ਸੁਣਿਓ ਜੇ 27 ਤੋਂ ਲੈ ਕੇ 32 ਤੁਸੀਂ ਦੱਸਿਆ 10% ਜਾਂ 5% ਜਾਂ 20% ਵੱਧ ਕੇ ਮਿਲਣੀ ਇੱਕੀ ਆ ਪਰ ਉਹਦੇ ਚ ਉਹਦਾ ਵਾਧਾ ਕਰਤਾ ਵੀ ਭਾਈ ਇਹ 3 ਟਰਮਾਂ ਵਾਲਾ
4: ਹੁਣ ਵੀ ਜਿਵੇਂ ਸਾਡੇ ਵਾਲੇ ਸੱਜਣ ਕਹੀ ਨੇ 1-1.25 ਲੱਖ ਰੁਪਇਆ ਦੇ ਜੇ ਉਹ ਕਹਿੰਦੇ ਨਹੀਂ ਹਜੇ 80-85 ਹਜ਼ਾਰ
0: ਪਹਿਲਾਂ 30-35 ਹਜ਼ਾਰ ਹੁੰਦੀ ਸੀ ਇਹਨਾਂ ਦੀ ਮੰਤਰੀ ਨੂੰ ਖਰੇ 55-60 ਹਜ਼ਾਰ ਹੁੰਦੀ ਸੀ ਹੁਣ ਤਾਂ ਵਧਾਈਆਂ ਹੋਣਗੀਆਂ ਇਹਨਾਂ ਨੇ ਕੁਛ ਤੇ ਉਹ
4: ਤੁਹਾਨੂੰ ਦੋ ਨੰਬਰ ਭੇਜਦੇ ਆ ਜਿਆਦਾ
0: ਮੈਂ ਉਹਨੇ ਆਪਣੇ ਕੰਗੜ ਸਾਹਿਬ ਨੇ ਚੱਕਿਆ ਨੀ ਫੋਨ ਮੈਂ ਕੁਸ਼ਲਦੀਪ ਨੂੰ ਕਰਕੇ ਦੇਖਦਾ ਰਵਿੰਦਰ ਭਾਜੀ ਨੰਗਾ ਸਤਿ ਸ੍ਰੀ ਅਕਾਲ ਜੀ
5: ਹਾਂਜੀ ਭਾਈ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ
0: ਕਿਰਪਾ ਤੁਸੀਂ ਸੁਣਾਓ
5: ਸਵਾਦ
0: ਵੀ ਤਾਂ ਹੀ ਆਉਣਾ ਮੈਂ ਕਹਿੰਦਾ ਪਿਕਨਿਕ ਤੇ ਰੱਖ ਲਾਂਗੇ ਉੱਥੇ ਹੈ ਮੁੱਦਾ
5: ਚਲੋ
0: ਹੁੰਦੀ ਗੱਲ ਬਾਤ ਉਹਨਾਂ ਨਾਲ ਆਪਣੀ ਅਮਨ ਜੀ ਤੁਸੀਂ ਹੋਰ ਕੀ ਕੀ ਸੇਵਾਵਾਂ ਦਿੰਦੇ ਹੋ ਇੰਸ਼ੋਰੈਂਸ ਕਰਦੇ ਹੋ ਫਾਈਨਾਂਸ ਦਾ ਕੰਮ ਕਰਦੇ ਹੋ
3: ਹਾਂਜੀ
0: ਤੁਸੀਂ ਕਿਸੇ ਕੋਲ 2 ਕਾਰਾਂ ਨੇ 2 ਘਰ ਨੇ 4 ਘਰ ਨੇ 4-5 ਕਾਰਾਂ ਨੇ ਫੈਮਿਲੀ ਵੱਡੀ ਆ
3: ਹਾਂਜੀ
0: ਪੈਕੇਜ ਮਿਲ ਸਕਦਾ
3: ਹਾਂਜੀ ਕੋਂਬੋ ਪੈਕੇਜ ਹੋ ਜਾਂਦਾ ਹਰ ਇੱਕ ਕੰਪਨੀ ਕੋਂਬੋ ਪਾਲਿਸੀਜ਼ ਤੇ 20-22% ਡਿਸਕਾਊਂਟ ਦਿੰਦੀ ਹੈ ਸੋ ਇਟ ਮੇਕਸ ਮੋਰ ਸੈਂਸ ਕਿ ਜੇ ਤੁਹਾਡਾ ਰੈਂਟਲ ਹੈ ਤੇ ਉਹਨੂੰ ਆਪਣੀ ਮੇਨ ਪਾਲਿਸੀ ਨਾਲ ਲੈ ਕੇ ਆਓ ਜੇ ਤੁਹਾਡੇ ਕੋਲ ਸਮਰ ਕਾਰਸ ਨੇ ਤੁਸੀਂ ਕਨਵਰਟੇਬਲ ਚਲਾਉਂਦੇ ਹੋ ਅਲੱਗ ਪਾਲਿਸੀ ਲੈਣ ਦੀ ਬਜਾਏ ਤੁਸੀਂ ਆਪਣੀ ਮੇਨ ਪਾਲਿਸੀ ਨਾਲ ਲੈ ਕੇ ਆਓ ਓਵਰਆਲ ਤੁਹਾਨੂੰ ਇੱਕ ਤੇ ਕਵਰੇਜ ਬੈਟਰ ਹੋ ਜਾਂਦੀ ਹੈ ਤੇ ਇੱਕ ਤੁਹਾਡਾ ਪ੍ਰਾਈਸ ਥੋੜਾ ਬੈਟਰ ਹੋ ਜਾਂਦਾ ਇੰਡੀਵਿਜੁਅਲ ਪਾਲਿਸੀ ਲੈਣ ਨਾਲੋਂ
0: ਨੰਬਰ ਬੋਲੋ
3: 416-618-2761
0: ਕੇਂਦਰ ਸਰਕਾਰ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ 1 ਦਿਨ ਪਰੋਲ ਦੀ ਪੇਸ਼ਕਸ਼ ਮੋਰਚੇ ਨੇ ਠੁਕਰਾਤੀ ਮੰਗ ਕਹਿੰਦੇ ਚਲੋ 30-50 ਅਵਤਾਰ ਭਾਈ ਜੀ ਆ ਨੰਗੇ ਸਤਿ ਸ੍ਰੀ ਅਕਾਲ
6: ਸਤਿ ਸ੍ਰੀ ਅਕਾਲ ਬਾਈ ਹਰਜੀਤ ਸਿੰਘ ਜੀ ਕੀ ਹਾਲ ਚਾਲ ਆ ਸਾਡੇ ਸਤਿਕਾਰ ਜੋ ਜਿੰਨੇ ਵੀ ਦਰਸ਼ਕ ਸਰੋਤੇ ਬੈਠੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ ਆਨ
6: ਤੇ ਕੀ ਹਾਲ ਚਾਲ ਵੀਰ ਜੀ
0: ਕਿਰਪਾ ਬੱਲੇ ਬੱਲੇ ਆਜੋ ਆਜੋ
6: ਅੱਜ ਮੰਤਰੀਆਂ ਦੀ ਤਨਖਾਹਾਂ ਤੇ ਪੈਨਸ਼ਨਾਂ ਕਹਿਣ ਲੱਗ ਪਿਆ ਕੀ ਹਾਲ ਘਾਟਾ ਪੈ ਗਿਆ
0: ਥੋੜਾ ਜਿਹਾ ਪੈ ਗਿਆ ਤਾਂ ਹੀ ਫਿਰ ਮੈਂ ਕਿਹਾ ਚਲੋ ਦੇਖਦੇ ਹਾਂ
6: ਮੈਨੂੰ ਲੱਗਾ ਮੈਂ ਕਿਹਾ ਫਿਰ ਲੋਕਾਂ ਦੀ ਹੁਣ ਮੰਤਰੀਆਂ ਜਿਹੜੇ ਆਪਾਂ ਪੈਨਸ਼ਨਾਂ ਨੂੰ ਝਾਕਣ ਲੱਗ ਪਏ ਚਲੋ ਕੋਈ ਨੀ ਉਹ ਲੈਂਦੇ ਮਿਹਨਤ ਕਰਦੇ ਵਿਚਾਰੇ ਉਹ
0: ਹਾਂਜੀ
6: 4 ਸਾਲ ਲੋਕਾਂ ਦੀਆਂ ਗਾਲਾਂ ਵੀ ਉਹੀ ਖਾਂਦੇ ਆ ਲੋਕਾਂ ਦੇ ਸੜਕਾਂ ਤੇ ਤੁਰੇ ਫਿਰਦੇ ਉਹ ਜੇ ਪੈਨਸ਼ਨ ਲੈ ਲੈ ਫਿਰ ਕੀ ਹੋਇਆ
0: ਹਾਂ ਨਹੀਂ ਮੁੱਦਾ ਹੋਰ ਸੀ ਤੁਹਾਨੂੰ ਸਮਝਾਵਾਂਗੇ ਵਿਹਲੇ ਬੈਠ ਕੇ
6: ਨਹੀਂ ਵਿਹਲੇ ਨੀ ਉਹ ਕੋਈ ਚੱਕਰ ਨਾ ਜਿਹੜਾ ਉਹ ਤਾਂ ਪਤਾ ਹੀ ਆ ਜਿਹੜਾ ਜੱਤਕਾ ਉਹਨੂੰ ਤਨਖਾਹ ਹੀ ਮਿਲਣੀ ਪੈਨਸ਼ਨ ਮਿਲਣੀ ਤੁਸੀਂ ਐਵੇਂ ਪਤਾ ਨੀ ਪਾਣੀ ਚ ਬਣਾਉਣੀ ਕਾਹਦੇ ਪਾਈ ਉਹ
0: ਚਲੋ ਥੈਂਕ ਯੂ ਸਨਾਬਾ ਜੀ ਸਤਿ ਸ੍ਰੀ ਅਕਾਲ ਜੀ ਜੀ ਆਨ
7: ਸਤਿ ਸ੍ਰੀ ਅਕਾਲ ਜੀ ਮਗਾ ਜੀ ਆਪ ਵਾਲਿਆਂ ਤਾਂ ਜਿੰਨੇ ਮਰਜ਼ੀ ਸਮਝਾ ਲੈ ਇਹਨੇ ਤਾਂ ਮੰਨਣਾ ਹੀ ਨੀ ਭਾਵੇਂ ਮੁਰੱਬਾ ਦੇ ਲੈ ਔਲੇ ਦਾ ਤੇ ਚਾਹੇ ਦੇ ਲਾ ਅਚਾਰ ਅੰਬ ਦਾ ਇਹਨੇ ਤਾਂ ਮੰਨਣਾ ਹੀ ਨੀ ਆ
0: ਕਰਿਓ ਮਾੜੀ ਜੀ ਗੱਲ ਤੁਸੀਂ
7: ਬਾਕੀ ਆਪਦੇ ਸਪੋਰਟਰਾਂ ਨੇ ਬਿਲਕੁਲ ਨੀ ਮੰਨਣਾ ਹੈਲੋ ਹੈਲੋ ਗੱਡੀ ਚ ਬੈਠਾ ਤੇ ਮੇਰਾ ਕਾਲੇ ਬੰਦੇ ਬੈਠੇ ਤੁਸੀਂ
0: ਮੈਂ ਸਿਰਫ ਇੱਦਾਂ ਹੀ ਬਸ ਇੱਦਾਂ ਹੀ ਅੱਧਾ ਮਿੰਟ ਲੈਣਾ, ਕੋਈ ਉਹ ਨਹੀਂ, ਇੱਕ ਕੁਐਸਚਨ ਆ ਸਾਡਾ ਅੜਿਆ ਪਿਆ ਇੱਥੇ ਸਰੋਤੇ ਦਾ।
8: ਹਾਂ ਕੀ ਕੁਐਸਚਨ ਅੜਿਆ ਪਿਆ?
0: ਕੁਐਸਚਨ ਅੜਿਆ ਪਿਆ ਇਸ ਤਰ੍ਹਾਂ ਵੀ ਜਿਹੜੇ ਪੰਜ ਪੰਜ ਪੈਨਸ਼ਨਾਂ ਦਾ ਪਿਛਲਾ ਪਹਿਲਾਂ ਮੁੱਦਾ ਸੀ, ਚਾਰ ਪੈਨਸ਼ਨਾਂ ਕੋਈ ਲੈਂਦਾ ਸੀ ਕੋਈ ਪੰਜ ਲੈਂਦਾ ਸੀ, ਕਹਿੰਦੇ ਵੀ ਉਹ ਪੈਨਸ਼ਨਾਂ ਕਿਸੇ ਨੂੰ ਜਿਵੇਂ ਰਿਪੀਟ MLA ਹੋ ਜਾਂਦਾ ਸੀ ਦੋ ਟਰਮਾਂ ਦਾ, ਉਹਨੂੰ ਪਿਛਲੀ ਪਹਿਲੀ ਟਰਮ ਦੀ ਪੈਨਸ਼ਨ ਅਤੇ ਅਗਲੀ ਤਨਖਾਹ ਇੱਦਾਂ ਸੀ, ਜਾਂ ਉਹਨੂੰ ਤਨਖਾਹ ਹੀ ਮਿਲਣੀ ਅਗਲੀ ਪਿਛਲੀ ਪੈਨਸ਼ਨ ਨਹੀਂ ਮਿਲਣੀ? ਐਗਜ਼ਾਮਪਲ ਐਗਜ਼ਾਮਪਲ 22 to 27 ਤੱਕ MLA ਬਣਿਆ ਇੱਕ ਬੰਦਾ, 27 to 32 ਤੱਕ ਫਿਰ ਦੁਬਾਰਾ ਬਣ ਜੂਗਾ MLA, ਉਹੀ ਬੰਦਾ ਰਿਪੀਟ ਹੋ ਗਿਆ। ਹੁਣ ਉਹਨੂੰ ਜਿਹੜੀ 22 to 27 ਵਾਲੀ ਆ ਉਹ ਪੈਨਸ਼ਨ ਲੱਗੂਗੀ ਤੇ 27 to 32 ਵਾਲੀ ਤਨਖਾਹ ਲੱਗੂਗੀ? ਇੱਦਾਂ
8: ਜਦੋਂ ਤੁਸੀਂ ਹਾਊਸ ਚ ਨਹੀਂ ਗਏ
0: ਹਾਂਜੀ
8: ਤੁਹਾਨੂੰ ਪੈਨਸ਼ਨ ਮਿਲਦੀ ਹੈ,
0: ਬਿਲਕੁਲ।
8: ਜੇ ਤੁਸੀਂ ਦੁਬਾਰਾ ਇਲੈਕਟ ਹੋ ਜਾਂਦੇ ਹੋ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ, ਤਨਖਾਹ
0: ਮਿਲਦੀ ਆ।
8: ਟੋਟਲ
0: ਹੈ ਨਾ
8: ਪਿਛਲੀ
0: ਪੈਨਸ਼ਨ ਬੰਦ ਹੋ ਜੂਗੀ, ਬਲਦੇਵ ਭਾਈ ਨਾਲ ਵੀ ਗੱਲ ਕਰਕੇ ਹਟਿਆ, ਕਾਕਾ ਰਣਦੀਪ ਨੇ ਮੇਰਾ ਫੋਨ ਨਹੀਂ ਚੱਕਿਆ, ਸਾਡੇ MLA ਵੱਲੋਂ ਤੋਂ ਸਾਬਕਾ ਮੰਤਰੀ,
8: ਤਨਖਾਹ
0: ਮਿਲੂਗੀ। ਚਲੋ ਕਿਉਂਕਿ ਭਾਜੀ ਥੈਂਕ ਯੂ ਸੋ ਮਚ, ਤੁਹਾਡਾ ਲਵ ਯੂ, ਬਹੁਤ ਵਧੀਆ, ਥੈਂਕ ਯੂ ਥੈਂਕ ਯੂ। ਬਿਲਕੁਲ ਜੀ, ਅਤੇ ਇਹ ਸੀ ਕੁਸ਼ਲਦੀਪ ਢਿੱਲੋਂ ਭਾਅ ਜੀ, ਅਤੇ ਉਹਨਾਂ ਨੇ ਆਪਾਂ ਨੂੰ ਕਲੀਅਰ ਕਰਤਾ, ਹੁਣ ਕਿਸੇ ਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। 30-30 ਸਕਿੰਟ ਦੀਆਂ ਦੋ ਕਾਲਾਂ ਨੇ, 46-43 ਅਗਲੀ ਭਾਅ ਜੀ ਜੀ ਸੰਘ ਗਿਆ, ਸਤਿ ਸ਼੍ਰੀ ਅਕਾਲ।
9: ਹਾਂਜੀ ਜੰਜੀਰ ਸਾਹਿਬ, ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ। ਮੈਂ ਕਿਹਾ ਉੱਧਰ ਵੀ ਪੇਚ ਫਸਿਆ ਹੋਇਆ, ਉਹ ਕਹਿੰਦੇ ਇੱਕ ਦਿਨ ਦੀ ਦੇਣੀ ਆ ਤੇ ਉਹ ਕਹਿੰਦੇ 10 ਦਿਨ ਹੀ ਆ, ਹੁਣ ਮਾਤਾ ਬਿਮਾਰ ਆ ਤਾਂ 1-10 ਦੇਣੀ ਨੇ, 5 ਦਿਨ ਦੀ ਦੇ ਦੇਣਾ, ਐਵੇਂ ਗਰਾੜੀ ਫਸਾਉਣ ਵਾਲੀ ਗੱਲ ਆ ਮਤਲਬ।
0: ਚਲੋ ਲਵ ਯੂ, ਥੈਂਕ ਯੂ ਥੈਂਕ ਯੂ। 81-09 ਵੀ ਸਤਿ ਸ਼੍ਰੀ ਅਕਾਲ ਜੀ, ਆਨੋ ਰਾਹੁਲ ਗਾਂਧੀ ਇਸ ਮਹੀਨੇ ਆ ਸਕਦੇ ਨੇ ਪੰਜਾਬ, ਕਹਿੰਦੇ ਕਲੇਸ਼ ਤੇ ਪੂਰਨ ਬਰਾਮ ਲਾਉਣ ਦੀ ਕੋਸ਼ਿਸ਼ ਕਰਨਗੇ ਉਹ, ਤੇ ਪੰਜਾਬ ਵਿਧਾਨ ਸਭਾ ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, 18 ਜ਼ਿਲ੍ਹਿਆਂ 'ਚ ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ। ਅੱਜ ਮੇਰੇ ਸਾਰੇ ਸਪੌਂਸਰ ਹੈਗੇ। ਅਮਨ ਜੀ ਤੁਸੀਂ ਲਾਸਟ 'ਚ ਕੀ ਕਹਿਣਾ ਚਾਹੁੰਦੇ, ਬੋਲੋ।
3: ਮੈਂ ਤਾਂ ਬਸ ਇਹੀ

2995544119 ਤੇ ਰੰਗਲਾ ਪੰਜਾਬ ਸ਼ੋਅ ਹੋ ਰਿਹਾ ਆਪਣੇ ਆਉਣ ਵਾਲੇ ਐਤਵਾਰ ਨੂੰ ਅਤੇ ਫਿਰ ਉਹਦੀ ਗੱਲਬਾਤ ਤੁਸੀਂ ਕਰਨੀ ਹੈ 416-671-1996। ਅੱਜ ਮੈਂ ਸਾਰੇ ਸਪੋਂਸਰਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਕਿਉਂਕਿ ਰਲਝਾਵਾਂ ਜਿਹਾ ਪਿਆ ਹੋਇਆ ਸੀ ਅੱਜ, ਅਤੇ ਥੈਂਕ ਯੂ ਸੋ ਮੱਚ। ਵਾਧਾ ਘਾਟਾ ਬੋਲਿਆ ਗਿਆ ਵੀ ਕਰ ਦਿਓ ਮਾਫ਼, ਕਾਫ਼ੀ ਸਾਰੇ ਮੈਸੇਜ ਨੇ। 7172 ਤੋਂ ਭਾਅ ਜੀ ਦਾ ਮੈਸੇਜ, ਜੇ ਆਪਣੇ ਪ੍ਰੀਤ ਭਾਅ ਜੀ ਦਾ ਵੀ ਮੈਸੇਜ ਆ, ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ, ਲਵ ਯੂ ਸਾਰਿਆਂ ਨੂੰ। ਅਤੇ ਦੋ ਇਜਾਜ਼ਤ 09445 ਤੋਂ ਵੀ ਮੈਸੇਜ ਆ ਭਾਅ ਜੀ ਦਾ, 8475 ਤੋਂ ਵੀ, ਬਲਦੇਵ ਸਿੰਘ ਭਾਅ ਜੀ ਦਾ ਵੀ ਮੈਸੇਜ ਆ, ਰਵਿੰਦਰ ਮੋਂਟਰੀਅਲ ਵਾਲਾ ਦਾ ਵੀ ਮੈਸੇਜ ਆ, ਥੈਂਕ ਯੂ ਸੋ ਮੱਚ। ਦੋ ਇਜਾਜ਼ ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਆਪਣੇ ਤੋਂ ਬਾਅਦ ਲੈ ਕੇ ਸਰਜਰੀ ਸਵੇਰ ਪ੍ਰੋਗਰਾਮ ਸ਼ੰਮੀ ਭੱਠਲ ਨਹੀਂ ਹਾਜ਼ਰ। ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਗੀਤ ਲਾ ਸੀ ਉਹਦਾ ਸੈਕਿੰਡ ਪਾਰਟ ਆ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: 2% jump, assas, grasses, habits, nodded, horsey, beasts, bole, sonny hall, sassia car.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਸੋ ਹੈਪੀ ਥਰਸਡੇ, ਅੱਜ ਵੀਰਵਾਰ ਦਾ ਦਿਨ ਹੈ। ਪ੍ਰੀਅਰਸਨ ਏਅਰਪੋਰਟ 'ਤੇ ਤਾਪਮਾਨ 18°C ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 27°, ਅਤੇ ਫੀਲ ਲਾਈਕ 31°C ਹੋਵੇਗਾ। ਕੱਲ੍ਹ ਸ਼ਾਮ ਵੇਲੇ ਮੁਹੱਲੇਦਾਰ ਜਿਹੜਾ ਮੀਂਹ ਪਿਆ, ਮੈਂ ਕਿਹਾ ਜਲ ਥਲ ਹੈ ਜਿਹੜੀ ਸਾਰੇ ਪਾਸੇ ਹੋਊਗੀ। ਚੰਗਾ ਜਿਹੜਾ ਸ਼ਰਾਟਾ ਜਿਹੜਾ ਕੱਲ੍ਹ ਮੀਂਹ ਦਾ ਪੈ ਗਿਆ, ਚਲੋ ਗਰਮੀ ਤੋਂ ਵੀ ਥੋੜ੍ਹੀ ਜਿਹੀ ਰਾਹਤ ਮਿਲੀ। ਸੋ ਅੱਜ ਦਾ ਮੌਸਮ ਵੀ ਹੈ ਖੁਸ਼ਗਵਾਰ ਰਹੇਗਾ। ਸੋ ਉਮੀਦ ਕਰਦੇ ਅੱਜ ਦਾ ਦਿਨ ਤੁਹਾਡੇ ਲਈ ਹੈ ਜਿਹੜਾ ਖੂਬ ਸਾਰੀਆਂ ਤਰੱਕੀਆਂ ਲੈ ਕੇ ਆਵੇ ਅਤੇ ਖੁਸ਼ੀਆਂ ਲੈ ਕੇ ਆਵੇ। ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ। ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ, ਕਈ ਵਾਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੁੰਦੇ ਨੇ, ਜਾਂ ਫਿਰ ਕੋਈ ਇਹੋ ਜਿਹੀ ਅਪਡੇਟ ਹੁੰਦੀ ਹੈ ਤੁਸੀਂ ਚਾਹੁੰਦੇ ਹੋ ਬਾਕੀ ਸਾਰਿਆਂ ਨੂੰ ਅਪਡੇਟ ਕੀਤਾ ਜਾਵੇ, ਜਾਂ ਫਿਰ ਕਈ ਵਾਰ ਤੁਸੀਂ ਜਾਗਰੂਕਤਾ ਦੇ ਤੌਰ 'ਤੇ ਕੋਈ ਮੈਸੇਜ ਸਾਡੇ ਨਾਲ ਸਾਂਝਾ ਕਰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਉਮਰ ਦੇ ਨਾਲ ਇਨਸਾਨ ਦੀ ਸੋਚ ਕਿਵੇਂ ਬਦਲਦੀ ਹੈ? ਹਾਂਜੀ, ਓਬਵੀਅਸਲੀ ਹੈ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸੋਚਦੇ ਸੀਗੇ ਵੀ ਵੱਡੇ ਇੱਦਾਂ ਕਿੱਦਾਂ ਸੋਚਦੇ ਆ, ਜਦੋਂ ਹੁਣ ਆਹ ਉਮਰ 'ਚ ਆ ਗਏ ਤਾਂ ਫਿਰ ਸੋਚਦੇ ਆ ਵੀ ਨਿਆਣੇ ਯਾਰ ਸਮਝਦੇ ਨਹੀਂ। ਪਰ ਹਰ ਇੱਕ ਉਮਰ ਦੇ ਵਰਗ ਦੀ ਆਪਣੀ ਹੀ ਸੋਚ ਜਾਂ ਮੈਂਟੈਲਿਟੀ ਹੁੰਦੀ ਆ। ਆਹ ਸੁਣ ਕੇ ਜ਼ਰਾ, 10 ਸਾਲ ਦੀ ਉਮਰ ਦੇ ਵਿੱਚ ਹਰ ਚੀਜ਼ ਖੇਡ ਲੱਗਦੀ ਹੈ, ਬਸ ਖੇਡਣਾ ਹੀ ਜ਼ਿੰਦਗੀ ਹੈ। 18 ਸਾਲ ਦੀ ਉਮਰ ਦੇ ਵਿੱਚ ਹਰ ਸੁਪਨਾ ਸੱਚ ਲੱਗਦਾ ਹੈ, ਇੱਕ ਦਿਨ ਮੈਂ ਸਭ ਕੁਝ ਹਾਸਲ ਕਰਾਂਗਾ ਜਾਂ ਕਰਾਂਗੀ, ਕਿਆ ਬਾਤ ਹੈ। 25 ਸਾਲ ਦੀ ਉਮਰ ਦੇ ਵਿੱਚ ਜ਼ਿੰਮੇਵਾਰੀਆਂ ਸਮਝ ਆਉਣ ਲੱਗਦੀਆਂ ਨੇ, ਹੁਣ ਸਿਰਫ ਆਪਣੇ ਲਈ ਨਹੀਂ ਕੇਵਲ ਜੀਣਾ। 35 ਸਾਲ ਦੀ ਉਮਰ ਦੇ ਵਿੱਚ ਰਿਸ਼ਤਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ, ਪਤਾ ਚੱਲਦਾ ਹਰ ਆਪਣਾ ਜਿਹੜਾ ਹੈ ਉਹ ਆਪਣਾ ਨਹੀਂ ਹੁੰਦਾ, ਹਰ ਫੋਟੋ ਦੇ ਵਿੱਚ ਆਪਣਾ ਖੜਾ ਹੋਇਆ ਅਸਲ ਦੇ ਵਿੱਚ ਉਹ ਆਪਣਾ ਨਹੀਂ ਹੁੰਦਾ। 45 ਸਾਲ ਦੀ ਉਮਰ ਦੇ ਵਿੱਚ ਸਿਹਤ ਦੀ ਅਸਲੀ ਕੀਮਤ ਮਿੱਤਰੋ ਪਤਾ ਲੱਗਦੀ ਹੈ, ਪੈਸਾ ਕਮਾਇਆ ਜਾ ਸਕਦਾ ਪਰ ਸਿਹਤ ਨਹੀਂ। 60 ਸਾਲ ਦੀ ਉਮਰ ਦੇ ਵਿੱਚ 60 ਸਾਲ ਦੀ ਉਮਰ ਵਿੱਚ ਦੀ ਤਲਾਸ਼ ਹੁੰਦੀ ਹੈ ਮਨ ਨੂੰ ਸਕੂਨ, ਸਭ ਕੁਝ ਮਿਲ ਗਿਆ ਹੁਣ ਸਿਰਫ ਸਕੂਨ ਚਾਹੀਦਾ 60 ਸਾਲ ਦੀ ਉਮਰ ਦੇ ਵਿੱਚ ਜਦੋਂ ਇਨਸਾਨ ਪਹੁੰਚ ਜਾਂਦਾ ਹੈ। ਸੋ ਯਾਦ ਰੱਖੋ, ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਨਾ ਪੈਸਾ ਹੈ ਨਾ ਸ਼ੌਹਰਤ, ਸਗੋਂ ਚੰਗੇ ਲੋਕ, ਚੰਗੀ ਸਿਹਤ ਅਤੇ ਮਨ ਦਾ ਸਕੂਨ ਹੈ। ਦੁਨੀਆ ਦੇ ਹਰ ਰਿਸ਼ਤੇ ਦਾ ਮੁੱਲ ਪੈ ਜਾਂਦਾ ਪਰ ਮਾਂ ਤੋਂ ਬਾਅਦ ਜੇ ਕੋਈ ਬਿਨਾਂ ਕਿਸੇ ਸਵਾਰਥ ਤੋਂ ਖੜਦਾ ਤੇ ਉਹ ਭਰਾ ਹੁੰਦੇ ਨੇ। ਅੱਜ ਦੀ ਭੱਜ ਦੌੜ ਵਾਲੀ ਦੁਨੀਆ ਦੇ ਵਿੱਚ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਪਰ ਔਖੇ ਵੇਲੇ ਜਾਂ ਔਖੇ ਵਕਤ ਭਰਾਵਾਂ ਦੀ ਸਾਂਝ ਵਰਗਾ ਨਿੱਘ ਅਤੇ ਮੁਸੀਬਤ ਦੇ ਵਿੱਚ ਢਾਲ ਬਣ ਕੇ ਖੜਨ ਵਾਲਾ ਭਰਾ ਜਿਹੜਾ ਮਿੱਤਰੋ ਉਹ ਸੌਖਾ ਨਹੀਂ ਮਿਲਦਾ। ਜ਼ਿੰਦਗੀ ਦੇ ਕਈ ਸੱਚ ਨੇ, ਆਪਾਂ ਸਵੀਕਾਰ ਕਰ ਲਈਏ ਠੀਕ ਹੈ, ਨਹੀਂ ਤਾਂ ਫਿਰ ਜਿਹੜਾ ਇੱਕ ਕਹਿ ਲਈਏ ਭਰਮ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ। ਵਿਸ਼ਵਾਸ ਬਣਾਉਣ ਵਿੱਚ ਸਾਲ ਲੱਗਦੇ ਹਨ ਪਰ ਟੁੱਟਣ ਦੇ ਵਿੱਚ ਇੱਕ ਪਲ। ਜ਼ਿੰਦਗੀ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਸਾਹ ਲੈਣ ਲਈ ਵੀ ਪਹਿਲਾਂ ਇੱਕ ਸਾਹ ਛੱਡਣਾ ਪੈਂਦਾ। ਰਿਸ਼ਤੇ ਸੰਭਾਲਣੇ ਹੋਣ ਤਾਂ ਝੁਕਣਾ ਸਿੱਖੋ ਕਿਉਂਕਿ ਆਕੜ ਤਾਂ ਮੁਰਦਿਆਂ ਦੀ ਪਛਾਣ ਹੁੰਦੀ ਹੈ। ਤੀਰ ਕਮਾਨੋ ਗੱਲ ਜ਼ਬਾਨੋ ਨਿਕਲੀ ਹੋਈ ਕਦੇ ਵਾਪਸ ਨਹੀਂ ਆਉਂਦੀ। ਚੁੱਪ ਰਹਿਣਾ ਵੀ ਇੱਕ ਬਿਹਤਰੀਨ ਜਵਾਬ ਹੈ ਉਹਨਾਂ ਲਈ ਜੋ ਤੁਹਾਡੇ ਸ਼ਬਦਾਂ ਦੀ ਕਦਰ ਨਹੀਂ ਕਰਦੇ। ਸਮਾਂ ਹਰ ਜ਼ਖਮ ਜ਼ਰੂਰ ਭਰ ਦਿੰਦਾ ਹੈ ਪਰ ਸੱਟ ਮਾਰਨ ਵਾਲੇ ਹਮੇਸ਼ਾ ਯਾਦ ਰਹਿੰਦੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਰੋਟੀ ਹੈ ਜਿਹੜਾ ਆਪਾਂ ਸਾਰੇ ਦਿਨ ਰਾਤ ਭੱਜੇ ਫਿਰਦੇ ਹਾਂ ਇੱਕ ਰੋਟੀ ਵਾਸਤੇ। ਰੋਟੀ ਸਿਰਫ ਭੁੱਖ ਮਿਟਾਉਣ ਦਾ ਨਾਮ ਨਹੀਂ, ਇਹ ਕਿਸੇ ਮਾਂ ਦੀ ਮਮਤਾ ਤੇ ਪਿਓ ਦੀ ਮਿਹਨਤ ਹੁੰਦੀ ਹੈ। ਕਿਸੇ ਲਈ ਰੋਟੀ ਆਮ ਤੇ ਕਿਸੇ ਲਈ ਅੱਜ ਵੀ ਸੁਪਨਾ ਹੈ। ਥਾਲੀ ਵਿੱਚ ਪਈ ਰੋਟੀ ਦੀ ਕਦਰ ਉਹੀ ਜਾਣਦਾ ਜਿਸਨੇ ਭੁੱਖ ਸਹੀ ਹੋਵੇ। ਇੱਕ ਨਿਵਾਲਾ ਕਿਸੇ ਦੀ ਮਿਹਨਤ ਦਾ ਪਸੀਨਾ ਹੁੰਦਾ, ਇਸ ਲਈ ਰੋਟੀ ਕਦੇ ਵਿਅਰਥ ਨਾ ਗਵਾਓ, ਨਾ ਕਿਸੇ ਭੁੱਖੇ ਨੂੰ ਤਰਸਾਓ। ਜਿੱਥੇ ਰੋਟੀ ਦੀ ਕਦਰ ਹੁੰਦੀ ਹੈ ਉੱਥੇ ਇਨਸਾਨੀਅਤ ਜ਼ਿੰਦਾ ਰਹਿੰਦੀ ਹੈ। ਰੋਟੀ ਦੀ ਇੱਜ਼ਤ ਕਰੋ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦੀ ਉਮੀਦ ਵੀ ਹੋ ਸਕਦੀ ਹੈ। ਵਾਹ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਮੈਂ ਹਰਮਨ ਭਾਜੀ ਹੋਰਾਂ ਦੇ ਕੁਛ ਕੁ ਜਿਹੜੇ ਸਤਰਾਂ ਆਈਆਂ, ਕਹਿੰਦੇ ਜੇਕਰ ਤੁਸੀਂ ਵੀ ਆਪਣੀ ਖੁਸ਼ੀ ਦੇ ਲਈ ਕਿਸੇ ਦੂਜੇ ਨੂੰ ਵਾਰ ਵਾਰ ਤਕਲੀਫ ਦਿੰਦੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਖੁਸ਼ੀ ਵੀ ਜ਼ਿਆਦਾ ਦਿਨਾਂ ਤੱਕ ਟਿਕ ਨਹੀਂ ਸਕੇਗੀ। ਸਜਰੀ ਸਵੇਰ ਮੁਬਾਰਕ ਜੀ, ਵਾਹਿਗੁਰੂ ਮਿਹਰ ਕਰ। ਬਹੁਤ ਬਹੁਤ ਧੰਨਵਾਦ ਭਾਜੀ। ਚੁੱਪ ਦੀ ਵੀ ਜ਼ਬਾਨ ਹੁੰਦੀ ਹੈ ਅਤੇ ਸਭ ਤੋਂ ਮੈਂ ਕਹਿੰਦਾ ਵੀ ਉਸ ਜ਼ਬਾਨ ਦਾ ਸ਼ੋਰ ਆ ਜਿਹੜਾ ਬਹੁਤ ਜ਼ੋਰਦਾਰ ਹੁੰਦਾ। ਚੁੱਪ ਦੀ ਵੀ ਜ਼ਬਾਨ ਹੁੰਦੀ ਹੈ। ਪਿਤਾ ਦੀ ਚੁੱਪ ਆਪਣੇ ਘਰ ਦੀ ਤੰਗੀ ਲੁਕੋ ਲੈਂਦੀ ਹੈ। ਮਾਂ ਦੀ ਚੁੱਪ ਔਲਾਦ ਦਾ ਦੁੱਖ ਝੋਲੀ ਵਿੱਚ ਸਮੋਹ ਲੈਂਦੀ ਹੈ। ਧੀਆਂ ਦੀ ਚੁੱਪ ਪੇਕਿਆਂ ਦੀ ਇੱਜ਼ਤ ਬਚਾ ਲੈਂਦੀ ਹੈ। ਪੁੱਤ ਦੀ ਚੁੱਪ ਮਾਪਿਆਂ ਦਾ ਬੁਢਾਪਾ ਆਪਣੇ ਮੋਢੇ ਤੇ ਹੰਢਾ ਲੈਂਦੀ ਹੈ ਅਤੇ ਨੂੰਹ ਦੀ ਚੁੱਪ ਘਰ ਦੀਆਂ ਤਰੇੜਾਂ ਨੂੰ ਲੁਕੋ ਲੈਂਦੀ ਹੈ। ਉਹ ਦੌਰ ਪੁਰਾਣਾ ਸੀ ਪਰ ਚੰਗਾ ਸੀ, ਬੜਾ ਵਧੀਆ ਸੀ, ਬੜਾ ਸੋਹਣਾ ਸੀ। ਉਦੋਂ ਇਕੱਠੇ ਹੋ ਕੇ ਰਹਿੰਦੇ ਸੀ ਸਾਰੇ ਹੀ ਪਰਿਵਾਰ। ਉਦੋਂ ਨਾ ਕਿਸੇ ਦੇ ਲਈ ਖੋਟ ਕੋਈ ਲੈਂਦਾ ਸੀ, ਸਭ ਦੀ ਸਾਰ ਉਦੋਂ ਲੈਂਦੇ ਸੀ। ਨਾ ਫੈਸ਼ਨਾ ਪੱਟੀ ਦੁਨੀਆ ਸੀ, ਨਾ ਪਾਉਂਦੇ ਬਹੁਤੀਆਂ ਜੀਨਾਂ ਸੀ, ਮੂੰਹ ਤੇ ਮਾਲਿਸ਼ ਕਰ ਦਿੰਦੀਆਂ ਨਾ ਏਦਾਂ ਦੀਆਂ ਮਸ਼ੀਨਾਂ ਸੀ। ਲਾ ਸਰੋਂ ਦਾ ਤੇਲ ਹੀ ਵਾਲਾਂ ਨੂੰ ਮਾਰੀ ਦਾ ਸਿਰ ਵਿੱਚ ਕੰਘਾ ਸੀ। ਜੇ ਮੈਥੋਂ ਪੁੱਛਦਾ ਸੁਣ ਸੱਜਣਾ, ਉਹ ਦੌਰ ਪੁਰਾਣਾ ਚੰਗਾ ਸੀ, ਉਹ ਦੌਰ ਪੁਰਾਣਾ ਚੰਗਾ ਸੀ। ਕਿਆ ਬਾਤ ਆ। ਅੱਜ ਕਿਉਂਕਿ ਚਲੋ ਖਬਰ ਹੈ ਜਿਹੜੀ ਸਿਰਫ ਹੈਡਲਾਈਨਸ ਹੈ, ਉੱਦਾਂ ਤਾਂ ਆਪਾਂ ਰੋਜ਼ ਕੋਈ ਨਾ ਕੋਈ ਮੁੱਦੇ ਦੇ ਉੱਤੇ ਵਿਸ਼ੇ ਦੇ ਉੱਤੇ ਹੈ ਜਿਹੜੀ ਗੱਲਬਾਤ ਕਰਦੇ ਰਹਿੰਦੇ ਹਾਂ, ਅੱਜ ਵੀ ਹੈਗੇ ਹੈ, ਪਰ ਅੱਜ ਥੋੜ੍ਹਾ ਜਿਹਾ ਮੈਂ ਜਿਹੜਾ ਤੁਹਾਨੂੰ ਆ ਜਿਹੜਾ ਦੋ ਤਿੰਨ ਦਹਾਕੇ ਪਿੱਛੇ ਲੈ ਕੇ ਜਾਣਾ ਚਾਹੁੰਦਾ। ਕਈ ਵਾਰ ਕੋਈ ਇਹੋ ਜਿਹੀ ਪਿਕਚਰ ਜਾਂ ਇਮੇਜ ਸਾਹਮਣੇ ਆ ਜਾਂਦੀ ਹੈ, ਦਿਲ ਕਰਦਾ ਯਾਰ ਇਹਦੇ 'ਤੇ ਗੱਲ ਕੀਤੀ ਜਾਵੇ, ਅਤੇ ਉਹ ਜਿਹੜੀ ਚੀਜ਼ ਹੁੰਦੀ ਹੈ ਭਾਵੇਂ ਹੌਲੀ ਹੌਲੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚੋਂ ਟੈਕਨੀਕ ਜਾਂ ਟੈਕਨੋਲੋਜੀ ਦੇ ਪਸਾਰੇ ਦੇ ਨਾਲ ਉਹ ਅਲੋਪ ਹੋ ਗਈਆਂ, ਪਰ ਜਦੋਂ ਵੀ ਉਹ ਚੀਜ਼ਾਂ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ, ਇੱਕ ਮੂੰਹ 'ਤੇ ਮੁਸਕਾਨ, ਬੰਦਾ ਕੁਛ ਇਮੋਸ਼ਨਲ ਹੋ ਜਾਂਦਾ, ਕਿਉਂਕਿ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਦਿਲ ਦੇ ਬੜੀਆਂ ਕਰੀਬ ਹੁੰਦੀਆਂ ਨੇ। ਸੋ ਅੱਜ ਉਹਨਾਂ ਯਾਦਾਂ ਦੀਆਂ ਪਟਾਰੀਆਂ ਦੇ ਵਿੱਚੋਂ ਅੱਜ ਇੱਕ ਜ਼ਰਖੇਜ਼ ਖਜ਼ਾਨਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ, ਉਹਦੇ 'ਤੇ ਗੱਲਬਾਤ ਕਰਾਂਗੇ। ਬਸ ਤਿੰਨ ਚਾਰ ਜਿਹੜੀਆਂ ਹੈਡਲਾਈਨਸ ਆ ਉਹ ਸ਼ੇਅਰ ਕਰਕੇ ਮੈਂ ਇੱਕ ਬਾਤ ਪਾ ਦਿੰਦਾ ਹੁਣੇ, ਉਸ ਤੋਂ ਬਾਅਦ ਹੈ ਜਿਹੜਾ ਤੁਸੀਂ ਦੱਸ ਦਿਓ, ਕਿਉਂਕਿ ਜਦੋਂ ਮੈਂ ਬਾਤ ਪਾਊਂਗਾ ਤੁਹਾਡੀਆਂ ਲਾਈਨਸ ਦੇ ਮੈਂ ਇੰਤਜ਼ਾਰ ਕਰੂੰਗਾ, ਅਤੇ ਇੰਨੇ ਨੂੰ ਤੁਸੀਂ ਬੁੱਝ ਜਾਣਾ ਵੀ ਅੱਜ ਗੱਲ ਹੈ ਜਿਹੜੀ ਅੱਜ ਕਿਹਦੀ ਹੋਣੀ ਆ। ਅੱਜ ਗੱਲ ਹੈ ਜਿਹੜਾ ਅੱਜ ਦਾ ਵਿਸ਼ਾ ਜਿਹੜਾ ਆ ਉਹ ਆਪਣਾ ਕੀ ਹੈਗਾ ਆ। ਅੱਜ ਇੱਕ ਕਹਿ ਲਓ ਅਖਾਣ ਤੋਂ ਆ ਜਿਹੜੇ ਮੈਂ ਅੱਜ ਸ਼ੁਰੂਆਤ ਕਰਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਅੱਜ ਦੇ ਵਿਸ਼ੇ ਨੂੰ ਛੂਹਾਂਗੇ। ਸੋ ਅੱਜ ਦਾ ਵਿਸ਼ਾ ਬੜਾ ਹੀ ਖੂਬਸੂਰਤ ਹੈ, ਬੜਾ ਹੀ ਮਨਮੋਹਕ ਹੈ, ਅਤੇ ਮੈਂ ਇਹ ਉਮੀਦ ਕਰਦਾ, ਉਮੀਦ ਵੀ ਛੱਡੋ ਮੈਨੂੰ ਯਕੀਨ ਹੈ ਵੀ ਅੱਜ ਦਾ ਵਿਸ਼ਾ ਜਿਹੜਾ ਤੁਹਾਨੂੰ ਹੈ ਜਿਹੜਾ ਬੜਾ ਹੀ ਪਸੰਦ ਆਵੇਗਾ। ਉੱਦਾਂ ਦਾ ਚਲੋ ਮੁੱਦੇ ਮਸਲੇ ਜਿਹੜੇ ਆਪਾਂ ਕਰਦੇ ਹਾਂ ਤੁਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਸ਼ਮੂਲੀਅਤ ਕਰਦੇ ਹਾਂ। ਕਦੇ ਕਦੇ ਥੋੜ੍ਹਾ ਜਿਹਾ ਚੇਂਜ ਜਿਹੜਾ ਕਰ ਲਿਆ ਜਾਵੇ ਤਾਂ ਵਧੀਆ, ਇੱਕ ਜ਼ਾਇਕਾ ਜਿਹਾ ਥੋੜ੍ਹਾ ਚੇਂਜ ਹੋ ਜਾਵੇ ਤਾਂ ਵਧੀਆ ਰਹਿੰਦਾ। ਸੋ ਅੱਜ ਥੋੜ੍ਹਾ ਜਿਹਾ ਪ੍ਰੋਗਰਾਮ ਦਾ ਜ਼ਾਇਕਾ ਵੀ ਚੇਂਜ ਕਰਾਂਗੇ। ਅੱਛਾ, ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਇਹ ਹੁਣ ਬੁਝਾਰਤ ਹੈ, ਬੁੱਝਿਓ ਜ਼ਰਾ, ਫਿਰ ਇਹੀ ਅੱਗੇ ਆਪਣਾ ਵਿਸ਼ਾ ਹੋਵੇਗਾ। ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਕਦੇ ਡਾਕੀਆ, ਦੱਸੋ ਕਿਸ ਦੀ ਕਰ ਰਹੇ ਹਾਂ ਅੱਜ ਆਪਾਂ ਗੱਲ। ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਕਦੇ ਡਾਕੀਆ, ਦੱਸੋ ਫਿਰ ਕਿਸ ਦੀ ਪਾ ਰਹੇ ਹਾਂ ਆਪਾਂ ਬਾਤ। ਸੋ ਦੱਸਿਓ ਫਿਰ ਇਹ ਬੁਝਾਰਤ ਦੇ ਵਿੱਚ ਜਿਹੜੀ ਕਿਹਦੀ ਗੱਲ ਕੀਤੀ ਗਈ ਹੈ। ਸੋ ਅੱਜ ਇੱਦਾਂ ਦਾ ਹੀ ਵਿਸ਼ਾ ਜਿਹੜਾ ਅੱਗੇ ਜਾ ਕੇ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ। ਆਓ ਜਦ ਤੱਕ ਮੈਂ ਜਿਹੜੀਆਂ ਥੋੜ੍ਹੀ ਜਿਹੀ ਹੈਡਲਾਈਨਸ ਹੈ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ। ਸੋ ਸ਼ਰਤ ਲਗਾ ਕੇ ਉਸ 'ਤੇ ਜਿੱਤਣ ਲੋਕ ਇਨਾਮ, ਹੁੰਦਾ ਸੀ ਉਹ ਕਦੇ ਡਾਕੀਆ, ਦੱਸੋ ਫਿਰ ਅੱਜ ਕਿਹਦੀ ਪਈ ਹੈ ਬਾਤ। ਸੋ ਕਿਸ ਦੀ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ, ਸੋ ਦੱਸਿਓ ਜ਼ਰਾ, ਲਾਇਓ ਦਿਮਾਗ ਜ਼ਰਾ, ਜਦ ਤੱਕ ਤੁਸੀਂ ਸੋਚਿਓ ਉਦੋਂ ਤੱਕ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਹੈਡਲਾਈਨ ਸ਼ੇਅਰ ਕਰ ਲਾਂ। ਬ੍ਰੈਂਪਟਨ ਦੇ ਵਿੱਚ ਪੁਲਿਸ ਨੇ ਇੱਕ ਗੈਰ ਕਾਨੂੰਨੀ ਕੈਨਬਿਸ ਉਤਪਾਦਨ ਕੇਂਦਰ ਹੈ ਜਿਹੜਾ ਉਹਦਾ ਪਰਦਾਫਾਸ਼ ਕੀਤਾ, ਜਿੱਥੇ $1.5 million ਮੁੱਲ ਦੀ ਕੈਨਬਿਸ ਹੈ ਜਿਹੜੀ ਜ਼ਬਤ ਕੀਤੀ ਗਈ। ਪੁਲਿਸ ਮੁਤਾਬਕ ਇਹ ਕਾਰਵਾਈ ਹੈ ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਭੰਗ ਉਗਾਉਣ ਅਤੇ ਤਿਆਰ ਕਰਨ ਨਾਲ ਜੁੜੀ ਜਾਂਚ ਦਾ ਹਿੱਸਾ ਹੈ। ਇਹ ਮਾਮਲਾ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਭੰਗ ਹੈ ਕਾਨੂੰਨੀ ਹੋਣ ਦੇ ਬਾਵਜੂਦ ਬਿਨਾਂ ਲਾਇਸੈਂਸ ਇਸ ਦੀ ਪੈਦਾਵਾਰ ਜਾਂ ਵਿਕਰੀ ਕਰਨਾ ਗੈਰ ਕਾਨੂੰਨੀ ਹੈ। ਓਨਟਾਰੀਓ ਦੀ ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਨਵੀਂ ਲੀਜ਼ ਗੱਡੀ ਵਿੱਚ ਵੱਡੀ ਇੰਜਨ ਦੀ ਸਮੱਸਿਆ ਆ ਗਈ। ਆਉਣ ਤੋਂ ਬਾਅਦ ਡੀਲਰਸ਼ਿਪ ਨੇ ਵਾਰੰਟੀ ਕਲੇਮ ਹੈ ਜਿਹੜਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਨ ਇਹ ਦੱਸਿਆ ਗਿਆ ਕਿ ਮਹਿਲਾ ਜਿਹੜੀ ਹੈ ਗੱਡੀ ਦੇ ਆਇਲ ਚੇਂਜ ਖੁਦ ਕਰਦੀ ਸੀ, ਜਿਸ ਕਰਕੇ ਡੀਲਰਸ਼ਿਪ ਨੂੰ ਸਰਵਿਸ ਅਤੇ ਮੇਨਟੇਨੈਂਸ ਦਾ ਪੂਰਾ ਰਿਕਾਰਡ ਨਹੀਂ ਮਿਲਿਆ। ਇਹ ਮਾਮਲਾ ਮਿੱਤਰੋ ਗੱਡੀ ਮਾਲਕਾਂ ਲਈ ਬੜਾ ਮਹੱਤਵਪੂਰਨ ਹੈ। ਕਈ ਵਾਰ ਆਪਾਂ ਨਵੀਂ ਗੱਡੀ ਆ ਲੀਸ ਜਾਂ ਫਾਈਨੈਂਸਿੰਗ, ਉਹਦੇ ਨਾਲ ਵਾਰੰਟੀਆਂ ਗਰੰਟੀਜ਼ ਆਉਂਦੀਆਂ ਨੇ, ਉਹ ਕਹਿ ਦਿੰਦੇ ਆ ਵੀ ਭਾਈ ਤੁਸੀਂ 5 ਸਾਲ ਜਾਂ 7 ਸਾਲ ਜਾਂ 1 ਕਿਲੋਮੀਟਰ ਤੱਕ ਬੇਫਿਕਰੇ ਹੋ ਜਾਓ, ਪਰ ਉਹਦੇ ਵਿੱਚ ਲੂਪ ਹੋਲਸ ਹੈ ਜਿਹੜੇ ਬੜੇ ਲੁਕੇ ਹੁੰਦੇ ਨੇ, ਉਹ ਬਾਅਦ ਦੇ ਵਿੱਚ ਪਤਾ ਚੱਲਦਾ। ਆਮ ਤੌਰ 'ਤੇ ਆਪਣੇ ਆਪ ਆਇਲ ਚੇਂਜ ਕਰਨ ਨਾਲ ਵਾਰੰਟੀ ਕੀ ਆਪਣੇ ਆਪ ਖਤਮ ਨਹੀਂ ਹੁੰਦੀ, ਪਰ ਮਾਲਕ ਹੈ ਜਿਹੜੇ ਉਹਨਾਂ ਨੂੰ ਸਹੀ ਆਇਲ ਅਤੇ ਫਿਲਟਰ ਵਰਤਣ ਦੇ ਨਾਲ ਉਸ ਦੀਆਂ ਰਸੀਦਾਂ, ਤਾਰੀਖ, ਕਿਲੋਮੀਟਰ ਅਤੇ ਮੇਨਟੇਨੈਂਸ ਰਿਕਾਰਡ ਸੰਭਾਲ ਕੇ ਆ ਜਿਹੜੇ ਰੱਖਣੇ ਚਾਹੀਦੇ ਨੇ। ਜੇ ਮੇਨਟੇਨੈਂਸ ਠੀਕ ਤਰੀਕੇ ਨਾਲ ਹੋਇਆ ਹੋਣ ਦਾ ਸਬੂਤ ਨਾ ਮਿਲੇ ਅਤੇ ਇੰਜਨ ਨੂੰ ਜੇ ਨੁਕਸਾਨ ਹੋ ਜਾਵੇ ਤਾਂ ਵਾਰੰਟੀ ਕਲੇਮ ਨੂੰ ਲੈ ਕੇ ਦੋਸਤੋ ਵਿਵਾਦ ਹੈ ਜਿਹੜਾ ਹੋ ਸਕਦਾ। ਤੁਹਾਡੇ ਖਿਆਲ ਦੇ ਵਿੱਚ ਕੀ ਗੱਡੀ ਮਾਲਕ ਨੂੰ ਵਾਰੰਟੀ ਦੌਰਾਨ ਆਇਲ ਚੇਂਜ ਸਿਰਫ ਡੀਲਰਸ਼ਿਪ ਤੋਂ ਹੀ ਕਰਾਉਣਾ ਚਾਹੀਦਾ ਹੈ? ਜੇ ਕਿਸੇ ਵਿਅਕਤੀ ਕੋਲ ਆਪਣੇ ਆਪ ਕੀਤੇ ਆਇਲ ਚੇਂਜ ਦੀਆਂ ਰਸੀਦਾਂ ਅਤੇ ਰਿਕਾਰਡ ਹੈ ਤਾਂ ਕਿ ਕੰਪਨੀ ਨੂੰ ਵਾਰੰਟੀ ਦੇਣੀ ਚਾਹੀਦੀ ਹੈ, ਅਤੇ ਡੀਲਰਸ਼ਿਪ ਨੂੰ ਵਾਰੰਟੀ ਦੀਆਂ ਇਹ ਸ਼ਰਤਾਂ ਗੱਡੀ ਵੇਚਣ ਸਮੇਂ ਹੋਰ ਸਪਸ਼ਟ ਤਰੀਕੇ ਦੇ ਨਾਲ ਸਮਝਾਉਣੀਆਂ ਚਾਹੀਦੀਆਂ ਨੇ। ਕਈ ਵਾਰ ਸਮਝਾਉਂਦੇ ਨਹੀਂ ਹੈਗੇ, ਫਾਈਨ ਪ੍ਰਿੰਟ ਦੇ ਵਿੱਚ ਲਿਖਿਆ ਹੋਇਆ। ਇੱਕ ਕਾਲ ਲੈਣਾ, ਉਸ ਤੋਂ ਬਾਅਦ ਫਿਰ ਇੱਕ ਖਬਰ, ਫਿਰ ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ। 8248 ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ, 8248 ਜੀ, ਸਵਾਗਤ ਹੈ ਜੀ, ਗੁੱਡ ਮਾਰਨਿੰਗ ਸਰ। ਖਬਰ ਵੀ ਦੇਖੀ ਹੋਵੇਗੀ ਕੱਲ ਦੀ, ਮੇਰੇ ਖਿਆਲ ਇਹ ਖਬਰ ਹੈ। ਅਰਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ, ਚੜ੍ਹਦੀ ਕਲਾ ਭਾਜੀ, ਚੜ੍ਹਦੀ ਕਲਾ।
1: ਗੱਲਬਾਤ ਤੁਹਾਡੀ ਬਿਲਕੁਲ ਸਹੀ ਹੈ ਜੀ। ਗੱਡੀ ਆਪਾਂ ਨੂੰ ਜੇ ਪਤਾ ਹੋਵੇ ਨਾ ਵੀ ਗੱਡੀ ਆਪਣੀ ਥੋੜੀ ਨਵੀਂ ਆ ਜਾਂ ਓਡੀ ਆ ਜਾਂ ਰੇਨੋ ਜਾਂ ਕੋਈ ਵੀ ਗੱਡੀ ਤੁਹਾਡੇ ਕੋਲ ਟੋਪ ਦੀ ਆ, ਡੀਲਰਾਂ ਕੋਲ ਤੁਹਾਨੂੰ ਕੰਮ ਕਰਾਉਣਾ ਚਾਹੀਦਾ ਬਾਈ ਜੀ। ਉਹ ਆਪਾਂ ਕਹਿ ਦਿੰਦੇ ਉਹ ਪੈਸੇ ਜ਼ਿਆਦਾ ਲੈਂਦੇ ਪਰ ਡੀਆਈ ਨੀ ਕਰਦੇ ਕਿਤੇ ਬਾਹਲਾ।
0: ਉਹਨਾਂ ਕੋਲ ਰਿਕਾਰਡ ਹੁੰਦਾ ਹਨਾ, ਫਿਰ ਇਹਦਾ ਮਤਲਬ ਫਿਰ ਉਹ ਜੇ ਵਾਰੰਟੀ ਕੁਛ ਵੀ ਸਮੱਸਿਆ ਆ ਵੀ ਤੇ ਉਹ ਰਿਪੇਅਰ ਵੀ ਕਰ ਦਿੰਦੇ ਆ ਫਿਰ।
1: ਆਪਣੇ ਸ਼ਮੀ ਭਾਈ ਮੇਰੇ ਕੋਲ ਰੇਂਜ ਰੋਵਰ ਆ, ਮੈਂ ਤਾਂ ਗਿਆ ਆਇਲ ਚੇਂਜ ਕਰਾਉਣ ਤੇ ਮੇਰੇ ਨਾ ਥੋੜਾ ਏਅਰ ਟਾਇਰ ਦਾ ਫੈਨ ਜਿਹਾ ਆਉਂਦਾ ਸੀ ਤੇ ਉਹਨਾਂ ਨੇ ਮੇਰਾ 950 ਬਣਾਇਆ, ਕਹਿੰਦੇ ਇੰਨੇ ਲੱਗਣੇ ਤੇਰੇ। ਮੈਂ ਕਿਹਾ ਓਕੇ ਠੀਕ ਆ।
0: ਅੱਛਾ ਜੀ,
1: ਬਾਈ ਜੀ ਹੁਣ ਦੇਖੋ ਮੈਨੂੰ ਉਬਰ ਵੀ ਕਰਕੇ ਦਿੱਤੀ ਮੁੜ ਕੇ,
0: ਸਾਰਾ
1: ਕੁਝ ਕਹਿੰਦੇ ਕੋਈ ਖਾਣਾ ਪੀਣਾ ਕਾਫੀ ਕੂਫੀ ਦੱਸ। ਮੈਂ ਕਹਿੰਦੀ ਥੈਂਕ ਯੂ ਬਾਈ ਜੀ। ਉਹਨਾਂ ਨੇ ਮੁੜ ਕੇ ਮੇਰਾ ਜਿਹੜਾ ਵਾ ਉਹ ਜਿਹੜਾ ਕੋਈ ਏਅਰ ਘੱਟ ਹੋਣੀ ਜਾਂ ਕੁਛ ਹੋਰ ਹੋਊਗਾ, ਉਹਨਾਂ ਨੇ ਬਾਜੀ ਮੇਰਾ ਕੋਈ 950 ਨੀ ਬਣਾਇਆ, ਉਹਨਾਂ ਨੇ ਮੇਰੇ ਕੋਲ ਆਇਲ ਦੇ ਪੈਸੇ ਇਕੱਲੇ ਲਏ ਆ। ਮਤਲਬ ਕਹਿੰਦਾ ਵੀ ਕਰ ਨੂੰ ਆਪਾਂ ਜਿਵੇਂ ਜੇ ਉਹਨੇ ਕਹਿ ਦਿੱਤਾ ਵਾ ਆਪਾਂ ਕੁਛ ਵੀ ਦੇ ਕਰ ਸਕਦੇ, ਮੈਨੂੰ ਵੱਧ ਵੀ ਬਣਾ ਸਕਦੇ ਆ, ਪਰ ਨਹੀਂ। ਫਿਰ ਭਾਜੀ ਉਹਨਾਂ ਨੇ ਮੈਨੂੰ ਪੂਰੀ ਮੇਰੀ ਗੱਡੀ ਦੀ ਵੀਡੀਓ ਬਣਾ ਕੇ ਮੈਨੂੰ ਭੇਜੀ ਆ।
0: ਅੱਛਾ,
1: ਜਿਹੜਾ ਆਹ ਚੈੱਕ ਕੀਤਾ ਵਾ, ਆਹ ਸਾਨੂੰ ਇੱਕ ਕਾਲ ਆਈ ਸੀ ਜਿੱਦਾਂ ਕੀ ਕਹਿੰਦੇ ਟਰਾਈ ਕੀ ਕਹਿੰਦੇ ਹੁੰਦੇ ਜਿਹੜੀ ਕਾਲ ਆਈ ਦੀ ਜਿੱਦਾਂ ਮਤਲਬ ਚੈੱਕ ਕਰਨਾ ਸਾਰਾ ਕੁਝ ਕਰਕੇ ਆਪਾਂ ਨੂੰ ਕਿਤੇ ਵੀ ਬਾਹਰ ਪੰਗੇ ਲੈਣ ਨਾਲੋਂ ਮੈਨੂੰ ਲੱਗਦਾ ਕਿਤੇ ਡੀਲਰ ਕੋਲ, ਤੁਹਾਨੂੰ ਪਤਾ ਤੁਹਾਡੀ ਗੱਡੀ ਜੇ ਸਹੀ ਆ ਵਧੀਆ, ਜੇ ਮੈਂ ਹੁਣ 4-5 ਹਜ਼ਾਰ ਦੀ ਪਰੋਲਾ ਆਵਾ ਜਾ ਕੋਈ ਹੋਰ ਆ ਜਿੱਥੋਂ ਮਰਜ਼ੀ ਕਰਾਈ ਚੱਲੋ, ਪਰ ਉਹਦੇ ਕੋਲ ਭਾਜੀ ਪੂਰਾ ਰੈਕਡ ਹੁੰਦਾ। ਇਸ ਕਰਕੇ ਥੋੜੇ ਜਿਹੇ ਪੈਸੇ ਆਪਾਂ ਕਹਿ ਦਿੰਦੇ ਵੱਧ ਲੱਗਦੇ ਆ, ਪਰ ਤੁਹਾਨੂੰ ਚੀਜ਼ ਤੁਹਾਡੀ ਸਹੀ ਰਹਿੰਦੀ ਆ ਜੀ, ਤੁਹਾਡਾ ਪੂਰਾ ਮੈਂਟੇਨੈਂਸ ਵਧੀਆ ਉਹ ਕਰਦੇ ਆ, ਠੀਕ ਹੈ ਨੀ। ਤੇ ਬਾਕੀ ਚਲੋ, ਬਾਕੀ ਹਰ ਕਿਸੇ ਦੀ ਮਰਜ਼ੀ ਆ ਜੀ, ਆਪੋ ਆਪਣੀ ਕੋਈ ਲਾ ਸਕਦਾ ਕੋਈ ਨਹੀਂ ਲਾਉਂਦਾ, ਠੀਕ ਹੈ ਨੀ। ਪਰ ਮੇਰੇ ਹਿਸਾਬ ਨਾਲ ਜੇ ਤੁਹਾਡੀ ਗੱਡੀ ਟੋਪ ਦੀ ਰੱਖੀ ਵਧੀਆ ਤੇ ਫਿਰ ਤੁਹਾਨੂੰ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਜਿੱਥੋਂ ਮਰਜ਼ੀ ਤੇਲ ਚੇਂਜ ਕਰੋ, ਘਰੇ ਤੇਲ ਚੇਂਜ ਤੇਲ ਘਰ ਨੂੰ ਤੇਲ ਚੇਂਜ ਕਰੋ, ਆਪਾਂ ਘਰੇ ਕਰ ਸਕਦੇ, ਕੱਢ ਕੇ ਨੰਡ ਖੋਲ ਕੇ ਪਾ ਦਿਓ ਉੱਪਰ ਦੀ ਬਾ ਗੱਲ ਨਿਬੜੀ ਹੈ ਨਾ। ਏਦਾਂ ਨੀ ਨਾ ਫਿਰ ਦੂਸ ਆਉਂਦਾ ਭਾਜੀ, ਫਿਰ ਅਗਲੇ ਗਰੰਟੀਆਂ ਤਾਂ ਹੀ ਦਿੰਦੇ ਆ ਵੀ ਸਾਡੇ ਕੋਲ ਕੰਮ ਕਰਾਓ, ਤੁਹਾਡਾ ਪੂਰਾ ਕਰਾਂਗੇ ਨਾ, ਬੀਬੀ ਦੀ ਗਲਤੀ ਹੈ ਜੀ ਮੈਂ ਤਾਂ ਕਹੂੰਗਾ
0: ਜੀ। ਜੀ ਠੀਕ ਹੈ ਭਾਜੀ,
1: ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਜੀ, ਥੈਂਕ ਯੂ। ਰਵਿੰਦਰ ਭਾਜੀ ਹੋਣਾਂ ਨੇ ਆਪਣਾ ਪਰਸਨਲ ਐਕਸਪੀਰੀਅੰਸ ਤਜਰਬਾ ਸਾਂਝਾ ਕੀਤਾ ਵੀ ਜੇ ਨਵੀਂ ਗੱਡੀ ਲਈ ਹੈ ਤਾਂ ਡੀਲਰਸ਼ਿਪ ਤੋਂ ਹੀ ਆ ਜਿਹੜਾ ਆਇਲ ਚੇਂਜ ਵਗੈਰਾ ਜਾਂ ਮੇਨਟੇਨੈਂਸ ਹੈ ਜਿਹੜਾ ਉਹਦਾ ਰਿਕਾਰਡ ਹੈ ਜਿਹੜੇ ਜੇ ਹੋਵੇ ਤਾਂ ਫਿਰ ਜੇ ਕੋਈ ਸਮੱਸਿਆ ਆ ਜਾਵੇ ਤਾਂ ਫਿਰ ਡੀਲਰਸ਼ਿਪ ਹੈ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਕਈਆਂ ਦਾ ਇਹ ਮੰਨਣਾ ਵੀ ਡੀਲਰਸ਼ਿਪ ਹੈ ਜਿਹੜੀ ਕਈ ਵਾਰ ਚਲੋ ਜਦੋਂ ਆਪਾਂ ਨਵੀਂ ਗੱਡੀ ਲੈਂਦੇ ਹਾਂ ਕਈ ਵਾਰ ਉਹਦੇ 'ਚ ਪੈਕੇਜ ਹੀ ਆ ਜਾਂਦਾ ਵੀ ਤੁਹਾਨੂੰ 2 ਜਾਂ 3 ਮੇਨਟੇਨੈਂਸ ਹੈ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ, ਪਰ ਕਈ ਵਾਰ ਜੇ ਨਾ ਦਿੱਤੀਆਂ ਹੋਣ ਤਾਂ ਫਿਰ ਕਈਆਂ ਦਾ ਇਹ ਹੈ ਵੀ ਡੀਲਰਸ਼ਿਪ ਹੈ ਜਿਹੜੇ ਉਹ ਚਾਰਜ ਬਹੁਤ ਜ਼ਿਆਦਾ ਕਰਦੇ ਆ। ਹਾਂਜੀ, ਸੋ ਇਹ ਵੀ ਹੈ, ਜੇ ਬਾਹਰੋਂ ਆਏ ਆਇਲ ਚੇਂਜ ਕਹਿੰਦੇ ਵੀ ਸਸਤਾ ਹੋ ਜਾਂਦਾ, ਪਰ ਜੇ ਡੀਲਰਸ਼ਿਪ ਤੋਂ ਕਰਾਉਂਦੇ ਹੈ ਤਾਂ ਉਹਨਾਂ ਦੇ ਜਿਹੜੇ ਚਾਰਜਸ ਹੈ ਜਿਹੜੇ ਉਹ ਐਕਸਟਰਾ ਹੁੰਦੇ ਆ। ਸੋ ਇਹ ਵੀ ਹੈ ਜਿਹੜਾ ਇੱਕ ਵਰਜਨ ਹੈਗਾ। ਅਤੇ ਉੱਥੇ ਹੀ ਦੋਸਤੋ ਇੱਕ ਖਬਰ, ਉਸ ਤੋਂ ਬਾਅਦ ਫਿਰ ਅੱਜ ਦੇ ਵਿਸ਼ੇ ਦੇ ਵੱਲ ਚੱਲਦੇ ਹਾਂ। ਪੀਲ ਰੀਜਨਲ ਪੁਲਿਸ ਨੂੰ ਨਵਾਂ ਏਅਰਬੱਸ H125 ਹੈਲੀਕਾਪਟਰ ਹੈ ਜਿਹੜਾ ਮਿਲ ਗਿਆ, ਜਿਹੜਾ ਕਿ ਬ੍ਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੀਆਂ ਫਿਜ਼ਾਵਾਂ ਦੇ ਵਿੱਚ ਹੁਣ ਉੜਿਆ ਕਰੇਗਾ। ਇਹ ਅੰਟਾਰੀਓ ਸਰਕਾਰ ਦੇ ਜੁਆਇੰਟ ਏਅਰ ਸਪੋਰਟ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਪੀਲ ਇਸ ਪ੍ਰੋਗਰਾਮ ਤਹਿਤ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਵਾਲੀ ਪਹਿਲੀ ਪੁਲਿਸ ਸਰਵਿਸ ਬਣੀ ਹੈ। ਇਹ ਹੈਲੀਕਾਪਟਰ ਇੱਕ ਵਾਰ ਦੇ ਵਿੱਚ ਲਗਭਗ 4 ਘੰਟੇ ਕਹਿੰਦੇ ਹਵਾ ਦੇ ਵਿੱਚ ਰਹਿ ਸਕਦਾ ਅਤੇ ਸਾਊਥ ਕੈਲੇਡਨ ਤੋਂ ਮਿਸੀਸਾਗਾ ਦੇ ਲੇਕ ਓਨਟਾਰੀਓ ਤੱਕ ਇਹ ਦੂਰੀ ਹੈ ਜਿਹੜੀ ਸਿਰਫ 6 ਮਿੰਟਾਂ ਦੇ ਵਿੱਚ ਤੈਅ ਕਰ ਸਕਦਾ। ਇਸ ਵਿੱਚ ਥਰਮਲ ਇਮੇਜਿੰਗ ਲੱਗੀ ਹੋਈ ਹੈ ਅਤੇ ਸਰਵੇਲੈਂਸ ਟੈਕਨੋਲੋਜੀ ਲਗਾਈ ਗਈ ਹੈ। ਪੁਲਿਸ ਇਸ ਦਾ ਇਸਤੇਮਾਲ ਚੋਰੀ ਹੋਈਆਂ ਗੱਡੀਆਂ ਦਾ ਪਿੱਛਾ ਕਰਨ, ਪਰ ਇਹ ਆ ਨਾ ਵੀ ਇੱਕਦਮ ਹੀ ਅਜੇ ਕਾਲ ਜਾਂਦੀ ਹੈ ਤੇ ਇੱਕਦਮ ਹੀ ਉਹਦੇ ਤੇ ਐਕਸ਼ਨ ਹੋਵੇ। ਸ਼ੱਕੀ ਵਿਅਕਤੀਆਂ ਦੀ ਨਿਗਰਾਨੀ, ਟ੍ਰੈਫਿਕ ਇਨਫੋਰਸਮੈਂਟ, ਐਮਰਜੈਂਸੀ ਰਿਸਪੋਂਸ ਅਤੇ ਆਨਗੋਇੰਗ ਇਨਵੈਸਟੀਗੇਸ਼ਨਸ ਦੇ ਵਿੱਚ ਮਦਦ ਲਈ ਕਰੇਗੀ। ਪੀਲ ਦੀ ਏਅਰਸਪੋਰਟ ਯੂਨਿਟ ਦੇ ਵਿੱਚ ਪਾਇਲਟ, ਪੁਲਿਸ ਅਫਸਰ, ਇੰਜੀਨੀਅਰ, ਟੈਕਨੀਸ਼ੀਅਨ ਸਮੇਤ ਲਗਭਗ 20 ਲੋਕ ਆ ਜਿਹੜੇ ਉਹ ਸ਼ਾਮਲ ਆ ਜਿਹੜੇ ਹਨ ਕਹਿੰਦੇ। ਤੇ ਇਸ ਵੱਡੇ ਪ੍ਰੋਜੈਕਟ ਤਹਿਤ GTA ਅਤੇ ਆਟੋਵਾ ਲਈ 5 ਹੈਲੀਕਾਪਟਰਾਂ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਉੱਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 134 ਮਿਲੀਅਨ ਜਿਹੜੀ ਫੰਡਿੰਗ ਦੀ ਗੱਲ ਹੈ ਜਿਹੜੀ ਉਦੋਂ ਕੀਤੀ ਗਈ ਸੀ। ਤੇ ਕੀ ਤੁਹਾਨੂੰ ਲੱਗਦਾ ਵੀ ਪੁਲਿਸ ਹੈਲੀਕਾਪਟਰ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਵਿੱਚ ਜਿਹੜੀਆਂ ਕਾਰ ਥੈਫਟ, ਹੋਮ ਇਨਵੇਜ਼ਨਸ ਜਾਂ ਫਿਰ ਜਿਹੜਾ ਕ੍ਰਾਈਮ ਹੈ ਜਿਹੜਾ ਉਹਨਾਂ ਨੂੰ ਘਟਾਉਣ ਦੇ ਵਿੱਚ ਇਹ ਪ੍ਰਭਾਵਸ਼ਾਲੀ ਸਾਬਤ ਹੋਵੇਗਾ? ਕੀ 134 ਮਿਲੀਅਨ ਦਾ ਇਹ ਖਰਚਾ ਪਬਲਿਕ ਸੇਫਟੀ ਲਈ ਜਾਇਜ਼ ਹੈ ਜਾਂ ਇਹ ਪੈਸਾ ਹੋਰ ਪੁਲਿਸ ਅਫਸਰ ਜਾਂ ਗਰਾਊਂਡ ਰਿਸੋਰਸ ਦੇ ਉੱਤੇ ਖਰਚਿਆ ਜਾਣਾ ਚਾਹੀਦਾ ਸੀ? ਅਤੇ ਸਰਵੇਲੈਂਸ ਜਦੋਂ ਵੀ ਹੈ ਜਿਹੜਾ ਇਹ ਪਹਿਲਾਂ ਇਹਦੀ ਗੱਲਬਾਤ ਹੋਈ ਸੀਗੀ ਤਾਂ ਕੁਝ ਕੁ ਲੋਕਾਂ ਨੇ ਜਿਹੜਾ ਪ੍ਰਾਈਵੇਸੀ ਨੂੰ ਕਰਕੇ ਆ ਜਿਹੜਾ ਆਪਣੇ ਇਸ਼ੂ ਆ ਜਿਹੜੇ ਮੁੱਦੇ ਬਣਾਏ ਸੀਗੇ ਵੀ ਭਾਈ ਕਈ ਵਾਰ ਆ ਜਿਹੜਾ ਬੈਕਗਰਾਊਂਡ 'ਚ ਬੰਦਾ ਕਿਸੇ ਵੀ ਹਾਲਤ 'ਚ ਘੁੰਮ ਰਿਹਾ ਹੁੰਦਾ, ਜੇ ਇੱਦਾਂ ਦਾ ਹੈਲੀਕਾਪਟਰ ਜਿਹਨਾਂ ਦੇ ਵਿੱਚ ਐਡੀ ਟੈਕਨੋਲੋਜੀ ਲੈਸ ਹੈ ਅਤੇ ਬਹੁਤ ਇਮੇਜਸ ਹੈ ਜਿਹੜੀਆਂ ਫੋਟੋ ਆ ਜਿਹੜੀਆਂ ਉਹ ਖਿੱਚ ਸਕਦਾ ਅਤੇ ਉਹਨਾਂ ਦੀ ਪ੍ਰਾਈਵੇਸੀ ਹੈ ਜਿਹੜੀ ਉਹ ਫਿਰ ਜਾਂ ਫਿਰ ਉਹਨਾਂ ਦੇ ਰਾਈਟਸ ਹੈ ਜਿਹੜੇ ਉਹਨਾਂ ਦੀ ਉਲੰਘਣਾ ਹੋ ਗਈ। ਅਤੇ ਹੁਣ ਜਿਹੜਾ ਚਲੋ ਉਹਨਾਂ ਨੂੰ ਦਰਕਿਨਾਰ ਕਰਕੇ ਜਿਹੜਾ ਫਿਲਹਾਲ ਹੈਲੀਕਾਪਟਰ ਉਹਨਾਂ ਨੇ, ਪੁਲਿਸ ਨੇ ਵੀ ਤਰਕ ਦਿੱਤਾ ਸੀਗਾ ਵੀ ਜੋ ਵੀ ਜਿਹੜੀਆਂ ਇਮੇਜਸ ਹੈ ਜਿਹੜੀਆਂ ਕੈਪਚਰ ਹੋਣਗੀਆਂ ਉਹਨਾਂ ਦਾ ਇਸਤੇਮਾਲ ਉਦੋਂ ਹੀ ਕੀਤਾ ਜਾਵੇਗਾ ਜਿੱਥੇ ਘਟਨਾ ਦੇ ਜਿੱਥੇ ਕੋਈ ਘਟਨਾ ਹੁੰਦੀ ਹੈ ਜਾਂ ਫਿਰ ਕੋਈ ਵਾਰਦਾਤ ਹੁੰਦੀ ਹੈ। ਪਰ ਕੀ ਸਰਵੇਲੈਂਸ ਕੈਮਰੇਸ ਵਾਲੇ ਹੈਲੀਕਾਪਟਰਾਂ ਨਾਲ ਕੀ ਤੁਹਾਨੂੰ ਪ੍ਰਾਈਵੇਸੀ ਨੂੰ ਲੈ ਕੇ ਤੁਹਾਨੂੰ ਕੋਈ ਚਿੰਤਾ ਹੈ ਜਾਂ ਨਹੀਂ? ਇਹ ਸਾਡੀ ਸੇਫਟੀ ਵਾਸਤੇ ਹੈ, ਇਹ ਸਮੇਂ ਦੀ ਲੋੜ ਹੈ, ਇਹ ਸਮੇਂ ਇਸ ਟਾਈਮ ਜਿੱਦਾਂ ਦਾ ਕ੍ਰਾਈਮ ਚੱਲ ਰਿਹਾ ਅਤੇ ਪੁਲਿਸ ਨੂੰ ਆ ਜਿਹੜਾ ਇਹੋ ਜਿਹੇ ਰਿਸੋਰਸਿਸ ਹੈ ਜਿਹੜੇ ਉਹ ਦੇਣੇ ਆ, ਤੁਸੀਂ ਸਹੀ, ਤੁਹਾਨੂੰ ਲੱਗਦਾ ਵੀ ਇਹ ਸਹੀ ਇੱਕ ਫੈਸਲਾ ਜਿਹੜਾ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਲਿਆ ਗਿਆ? ਕੈਨੇਡਾ ਦੇ ਵਿੱਚ ਲੋਕਾਂ ਅਤੇ ਕਾਰੋਬਾਰਾਂ ਉੱਤੇ ਕਰਜ਼ੇ ਦਾ ਦਬਾਅ ਵੱਧਦਾ ਨਜ਼ਰ ਆ ਰਿਹਾ। ਨਵੇਂ ਸਰਕਾਰੀ ਅੰਕੜਿਆਂ ਮੁਤਾਬਕ June 2026 ਤੱਕ ਇਨਸੋਲਵੈਂਸੀ ਕੇਸ ਹੈ ਜਿਹੜੇ ਉਹ 13,000 ਦੇ ਕਰੀਬ ਦਰਜ ਕੀਤੇ ਗਏ ਹੈ। ਸੋ ਇਨਸੋਲਵੈਂਸੀ ਦਾ ਮਤਲਬ ਬੈਂਕਰਪਸੀ ਨਹੀਂ ਹੁੰਦਾ, ਉਹਦੇ ਵਿੱਚ ਪ੍ਰਪੋਜ਼ਲਸ ਵੀ ਸ਼ਾਮਿਲ ਹੁੰਦੇ ਹੈ ਜਿਨ੍ਹਾਂ ਰਾਹੀਂ ਲੋਕ ਜਾਂ ਕਾਰੋਬਾਰ ਆਪਣੇ ਕਰਜ਼ੇ ਨੂੰ ਮੁੜ ਵਿਵਸਥਿਤ ਕਰਕੇ ਭੁਗਤਾਨ ਕਰਨ ਦੀ ਹੈ ਜਿਹੜੀ ਕੋਸ਼ਿਸ਼ ਦੋਸਤੋ ਕਰਦੇ ਹੈ। ਸੋ ਲਾਸਟ ਬਟ ਨੋਟ ਲੀਸਟ ਜਿਹੜੀ ਇੱਕ ਖਬਰ ਹੈ, ਉਸ ਤੋਂ ਬਾਅਦ ਫਿਰ ਵਿਸ਼ੇ ਵੱਲ ਮੈਂ ਲਗਾਤਾਰ ਜਿਹੜਾ ਤੁਹਾਡੇ ਨਾਲ ਲਿਥੀਅਮ ਆਇਨ ਬੈਟਰੀਆਂ ਦੇ ਨਾਲ ਜੁੜੀਆਂ ਅੱਗਾਂ ਦੀਆਂ ਘਟਨਾਵਾਂ ਬਾਬਤ ਤੁਹਾਨੂੰ ਸੁਚੇਤ ਜਾਗਰੂਕ ਕਰ ਰਿਹਾ ਅਤੇ ਤੁਸੀਂ ਵੀ ਕਈ ਗੱਲਾਂ ਦੇ ਉੱਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਇਹ ਪਤਾ ਚੱਲ ਰਿਹਾ ਆ ਵੀ ਜਿਸ ਹਿਸਾਬ ਦੇ ਨਾਲ ਬੈਟਰੀਜ਼ ਕਰਕੇ ਆ ਜਿਹੜੀਆਂ ਅੱਗ ਨਗਦੀ ਦੀਆਂ ਘਟਨਾ ਹੋਈਆਂ ਨੇ ਜਾਂ ਫਿਰ ਅੱਗਾਂ ਲੱਗੀਆਂ ਨੇ, ਸਰਕਾਰ ਹੁਣ ਸੋਚ ਰਹੀ ਹੈ ਵੀ ਇਹਨਾਂ ਉੱਤੇ ਵੀ ਇੱਕ ਰੈਗੂਲੇਟਰੀ ਆ ਜਿਹੜੀ ਬਿਠਾਈ ਜਾਵੇ, ਰੈਗੂਲੇਟਰੀ ਦਾ ਇੱਕ ਗਠਬੰਧਨ ਆ ਜਿਹੜਾ ਬਣਾਇਆ ਜਾਵੇ। ਸੋ ਇਹਦੇ 'ਤੇ ਹੁਣ ਗੱਲਬਾਤ ਹੋ ਰਹੀ ਹੈ। ਸਰਕਾਰ ਹੁਣ ਮੈਂਡੇਟੋਰੀ ਸੇਫਟੀ ਰਿਕੁਆਇਰਮੈਂਟਸ ਜਾਂ ਥਰਡ ਪਾਰਟੀ ਸਰਟੀਫਿਕੇਸ਼ਨ ਅਤੇ ਬੈਟਰੀ ਮੈਨੇਜਮੈਂਟ ਪ੍ਰੋਟੈਕਸ਼ਨ ਸਿਸਟਮ ਵਰਗੇ ਉਪਾਅ ਉੱਤੇ ਵਿਚਾਰ ਆ ਜਿਹੜਾ ਦੋਸਤੋ ਕਰ ਰਹੀ ਹੈ। ਸੋ ਇਹ ਸੀਗੀਆਂ ਕੁਝ ਖਾਸ ਖਬਰਾਂ। ਆਓ ਫਿਰ ਦੋਸਤੋ ਅੱਜ ਤੁਹਾਨੂੰ ਆ ਜਿਹੜਾ ਹੁਣ 3 ਦਹਾਕੇ ਪਿੱਛੇ ਲੈ ਕੇ ਚੱਲਦੇ ਹੈ, ਜਿਹੜੇ ਜਾਂ 2 ਦਹਾਕੇ ਕਹਿ ਲਓ ਜਾਂ 3 ਦਹਾਕੇ ਕਹਿ ਲਓ, ਪਰ ਤੁਸੀਂ ਉਹਨਾਂ ਯਾਦਾਂ ਦੇ ਵਿੱਚ ਆ ਜਿਹੜਾ ਆਮ ਸ਼ੋਰ ਹੈ ਜਿਹੜਾ ਤੁਸੀਂ ਗੁਆਚ ਜਾਓਗੇ। ਸੋ ਆਓ ਇੱਕ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸਾਂਝ ਪਾਣੀ ਹੈ 905-673-3337 905-673-3337। ਅਤੇ ਜੇ ਤੁਸੀਂ ਆ ਜਿਹੜਾ ਆਫਟਰ ਦਾ ਪ੍ਰੋਗਰਾਮ ਕਈ ਵਾਰ ਤੁਹਾਡੀਆਂ ਕਾਲਸ ਆਉਂਦੀਆਂ ਨੇ ਵੱਖ ਵੱਖ ਮੁੱਦਿਆਂ ਜਾਂ ਸਪੋਂਸਰਸ ਦੇ ਉੱਤੇ ਜਾਂ ਫਿਰ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਲੈਣੇ ਆ ਤਾਂ ਨੰਬਰ ਮੇਰਾ 416-917-63-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਓ ਫਿਰ ਚਲੀਏ ਫਿਰ ਕਿੱਥੇ, ਅਤੀਤ ਦੇ ਝਰੋਖਿਆਂ 'ਚ।

0: क्या बात है दोस्तों, चरणजीत आहूजा साहब दे म्यूजिक दे विच परोया हरभजन मान भाजी होना दा गीत, मेरे ख्याल दविंदर खन्ने भाजी होना दा लिखिया होया एवरग्रीन गीत है। सो दोस्तों ਜਦੋਂ ਉਹ ਤਿਓ ਤਿੰਨ ਦਹਾਕੇ ਪਹਿਲਾਂ ਉਹ ਸਮਾਂ ਸੀ ਜਦੋਂ ਡਾਕੀਆ ਜਿਹੜਾ ਸੀਗਾ ਉਹਦੇ ਸਾਈਕਲ ਦੀ ਘੰਟੀ ਸੁਣ ਕੇ ਘਰ ਦੇ ਲੋਕ ਹੈ ਜਿਹੜੇ ਦਰਵਾਜ਼ੇ ਵੱਲ ਦੌੜ ਪੈਂਦੇ ਸੀ। ਕਿਸੇ ਨੂੰ ਪਰਦੇਸ਼ ਗਏ ਪੁੱਤ ਦੀ ਚਿੱਠੀ ਦੀ ਉਡੀਕ ਹੁੰਦੀ ਸੀ ਤੇ ਕਿਸੇ ਧੀ ਨੂੰ ਆਪਣੇ ਪੇਕਿਆਂ ਦੀ ਖਬਰ ਦੀ ਅਤੇ ਕਿਸੇ ਨੌਜਵਾਨ ਨੂੰ ਉਸ ਚਿੱਠੀ ਦੀ ਜਿਸ ਦਾ ਜ਼ਿਕਰ ਉਹ ਘਰ ਦੇ ਵਿੱਚ ਕਿਸੇ ਨਾਲ ਨਹੀਂ ਸੀ ਕਰ ਸਕਦਾ, ਕਹਿ ਲਓ ਪ੍ਰੇਮ ਚਿੱਠੀਆਂ ਦੀ ਹੈ। ਸੋ ਅੱਜ ਫੋਨ ਦੀ ਘੰਟੀ ਵੱਜਦੀ ਹੈ, ਉਸ ਵੇਲੇ ਦੋਸਤੋ ਡਾਕੀਏ ਦੀ ਘੰਟੀ ਵੱਜਦੀ ਹੁੰਦੀ ਸੀ। ਵੱਖ ਵੱਖ ਤਰ੍ਹਾਂ ਦੀਆਂ ਚਿੱਠੀਆਂ ਹੁੰਦੀਆਂ ਸੀਗੀਆਂ, ਇੱਕ ਨੀਲੇ ਰੰਗ ਦੀ ਹੁੰਦੀ ਸੀ ਚਿੱਠੀ ਆਮ ਕਰਕੇ, ਜਿਹੜੀਆਂ ਉਹੀ ਜਿਹੜੀਆਂ ਚਿੱਠੀਆਂ ਪਾਈਆਂ ਜਾਂਦੀਆਂ ਸੀਗੀਆਂ। ਫਿਰ ਚਿੱਠੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ, ਬਿਰੰਗ ਚਿੱਠੀਆਂ, ਇਹ ਜਿਹੜੀਆਂ ਬਿਰੰਗ ਚਿੱਠੀਆਂ ਜਿਹੜੀਆਂ ਇਹ ਕਿਹਨਾਂ ਨੂੰ ਕਿਹਾ ਜਾਂਦਾ ਦੱਸਿਓ ਜਰਾ। ਕੁਛ ਚਿੱਠੀਆਂ ਦੇ ਉੱਤੇ ਹਲਦੀ ਲੱਗੀ ਹੁੰਦੀ ਸੀ ਤੇ ਕੁਛ ਚਿੱਠੀਆਂ ਜਿਹੜੀਆਂ ਨੇ ਉਹ ਇੱਕ ਨੁੱਕਰ ਤੋਂ ਜਿਹੜੀਆਂ ਪਾੜੀਆਂ ਹੋਈਆਂ ਹੁੰਦੀਆਂ ਸੀ ਤੇ ਇੱਕ ਟੈਲੀਗ੍ਰਾਮ ਉਸ ਵਕਤ ਚੱਲਦੇ ਹੁੰਦੇ ਸੀਗੇ। ਸੋ ਇਹਨਾਂ ਦੇ ਵਿੱਚ ਕੀ ਅੰਤਰ ਸੀਗੇ ਜ਼ਰੂਰ ਦੱਸਿਓ। ਤੁਸੀਂ ਕਦੇ ਕਿਸੇ ਨੂੰ ਚਿੱਠੀ ਪਾਈ? ਅੱਜ ਤੁਸੀਂ ਵੀ ਆ ਜਿਹੜੀ ਕਿਸੇ ਦੀ ਚਿੱਠੀ ਆ ਜਿਹੜੀ ਸੰਭਾਲੀ ਬੈਠੇ ਹੋ ਜੋ ਤੁਹਾਡੇ ਦਿਲ ਦੇ ਬੜੀ ਕਰੀਬ ਹੈ, ਕਦੇ ਜਦੋਂ ਮਨ ਨੂੰ ਸਕੂਨ ਦੇਣਾ ਹੁੰਦਾ ਉਹ ਚਿੱਠੀ ਹੈ ਜਿਹੜੀ ਤੁਸੀਂ ਖੋਲ੍ਹ ਕੇ ਪੜ੍ਹਦੇ ਹੋ, ਕਿਸੇ ਆਪਣੇ ਪਿਆਰੇ ਦੀ ਕਿਸੇ ਦੀ ਚਿੱਠੀ ਕਿਸੇ ਨੇ ਆ ਜਿਹੜੀ ਸੰਦੂਕ ਦੇ ਵਿੱਚ ਸਾਂਭੀ ਹੋਵੇਗੀ ਜਾਂ ਕਿਸੇ ਅਟੈਚੀ ਦੇ ਵਿੱਚ ਸਾਂਭੀ ਹੋਵੇਗੀ, ਤੁਸੀਂ ਕਦੇ ਚਿੱਠੀ ਲਿਖੀ? ਚਿੱਠੀ ਜਦੋਂ ਲਿਖਣੀ ਹੁੰਦੀ ਸੀਗੀ ਤਾਂ ਸਟਾਰਟਿੰਗ ਹੈ ਜਿਹੜੇ ਉਹ ਬੜੀ ਇੱਕ ਕਮਾਲ ਦੀ ਹੁੰਦੀ ਸੀਗੀ ਅਤੇ ਚਿੱਠੀ ਦੇ ਵਿੱਚ ਜਿਹੜਾ ਚਿੱਠੀ ਕਹਿੰਦੇ ਅੱਧੀ ਗੱਲਬਾਤ ਹੁੰਦੀ ਸੀਗੀ, ਅੱਧੀ ਗੱਲਬਾਤ ਹੈ ਜਿਹੜਾ ਕਿਉਂ ਕਿਹਾ ਜਾਂਦਾ ਸੀਗਾ। ਸੋ ਅੱਜ ਦੋਸਤੋ ਚਿੱਠੀਆਂ ਦੇ ਨਾਲ ਗੱਲਬਾਤ ਕਰਾਂਗੇ, ਚਿੱਠੀਆਂ ਬਾਬਤ ਗੱਲਬਾਤ ਕਰਾਂਗੇ। ਚਿੱਠੀਆਂ ਤੋਂ ਪਹਿਲਾਂ ਕਿੱਦਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੰਦੇਸ਼ ਹੈ ਜਿਹੜੇ ਪਹੁੰਚਾਏ ਜਾਂਦੇ ਸੀ ਉਹਨਾਂ 'ਤੇ ਗੱਲਬਾਤ ਕਰਾਂਗੇ। ਸੋ ਦੱਸਿਓ ਬਿਰੰਗ ਚਿੱਠੀਆਂ ਜਿਹੜੀਆਂ ਕਿਸ ਨੂੰ ਕਹੀਆਂ ਜਾਂਦੀਆਂ, ਤੁਸੀਂ ਕਦੇ ਕਿਸੇ ਨੂੰ ਚਿੱਠੀਆਂ ਲਿਖੀਆਂ ਜਾਂ ਤੁਸੀਂ ਕਿਸੇ ਦੀਆਂ ਜਿਹੜੀਆਂ ਆਪਣੇ ਪਿਆਰਿਆਂ ਦੀਆਂ ਚਿੱਠੀਆਂ ਜਿਹੜੀਆਂ ਹੁਣ ਤੱਕ ਸੰਭਾਲੀਆਂ ਪਈਆਂ ਜਾਂ ਫਿਰ ਜਿਹੜੇ ਆ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਉਹ ਚਿੱਠੀਆਂ ਜਿਹੜੀਆਂ ਨਹੀਂ ਹੁਣ ਤਾਂ, ਕਿਉਂਕਿ ਜਿਹੜਾ ਜ਼ਿੰਦਗੀ ਹੈ ਟੈਕਨੋਲੋਜੀ ਬੜੀ ਤੇਜ਼ ਹੋ ਗਈ ਹੈ, ਪਰ ਜਿੰਨੀ ਤੇਜ਼ੀ ਦੇ ਨਾਲ ਟੈਕਨੋਲੋਜੀ ਵਧੀ ਹੈ ਮੈਨੂੰ ਲੱਗਦਾ ਉਨੀਆਂ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈ ਗਈਆਂ। ਅੱਛਾ, ਉਦੋਂ ਇੱਕ ਚਿੱਠੀ ਹੈ ਉਹਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ, ਅੱਜ ਸਾਡੇ ਕੋਲ ਮਿੰਟਾਂ ਸਕਿੰਟਾਂ ਦੇ ਵਿੱਚ ਵਟਸਐਪ 'ਤੇ ਮੈਸੇਜਸ ਆ ਜਾਂਦੇ ਨੇ, ਪਰ ਉਹ ਇੰਪੋਰਟੈਂਸ ਨਹੀਂ ਜਿਹੜੀ ਉਹ ਚਿੱਠੀਆਂ ਦੀ ਇੰਪੋਰਟੈਂਸ ਹੁੰਦੀ ਸੀ। ਕੀ ਤੁਸੀਂ ਇਸ ਗੱਲ ਦੇ ਨਾਲ ਮੇਰੇ ਨਾਲ ਸ਼ਾਦੀ ਭਰਦੇ ਹੋ, ਇਸ ਗੱਲ ਦੇ ਨਾਲ ਤੁਸੀਂ ਐਗਰੀ ਕਰਦੇ ਹੋ? ਜ਼ਰੂਰ ਦੱਸਿਓ ਦੋਸਤੋ, ਚਿੱਠੀਆਂ ਦਾ ਕੋਈ ਵੀ ਤੁਹਾਡਾ ਜਿਹੜਾ ਪਰਸਨਲ ਤਜਰਬਾ ਪਰਸਨਲ ਐਕਸਪੀਰੀਅੰਸ ਜਿਹੜਾ ਹੋਇਆ ਹੋਵੇ। ਸੋ ਸਟੂਡੀਓ ਦਾ ਨੰਬਰ 905-673-3337 905-673-3337। ਪਿੰਡਾਂ ਵਿੱਚ ਡਾਕੀਏ ਜਿਹੜੇ ਹੈ ਸਿਰਫ ਚਿੱਠੀ ਦੇ ਕੇ ਅੱਗੇ ਨਹੀਂ ਦੋਸਤੋ ਤੁਰਦੇ ਹੁੰਦੇ ਸੀ, ਕਈ ਘਰਾਂ ਦੇ ਵਿੱਚ ਬਜ਼ੁਰਗ ਜਾਂ ਫਿਰ ਅਨਪੜ੍ਹ ਲੋਕ ਹੁੰਦੇ ਸੀਗੇ ਜੋ ਚਿੱਠੀ ਪੜ੍ਹ ਨਹੀਂ ਸਕਦੇ ਹੁੰਦੇ ਸੀ, ਫਿਰ ਡਾਕੀਏ ਨੂੰ ਕਹਿੰਦੇ ਹੁੰਦੇ ਸੀਗੇ ਪੁੱਤ ਪੜ੍ਹ ਕੇ ਸੁਣਾ ਦੇ ਕੀ ਲਿਖਿਆ ਹੈ। ਅਤੇ ਡਾਕੀਆ ਵੀ ਚਿੱਠੀ ਹੈ ਜਿਹੜੀ ਖੋਲ੍ਹ ਕੇ ਪੜ੍ਹਦਾ, ਕਦੇ ਉਸਦੇ ਪੜ੍ਹੇ ਸ਼ਬਦਾਂ ਸੁਣ ਕੇ ਚਿਹਰਿਆਂ ਦੇ ਉੱਤੇ ਮੁਸਕਾਨ ਅਤੇ ਕਦੇ ਅੱਖਾਂ ਭਰ ਆਉਂਦੀਆਂ ਸੀਗੀਆਂ। ਕਈ ਵਾਰ ਲੋਕ ਹੈ ਜਿਹੜੇ ਉਸ ਡਾਕੀਏ ਨੂੰ ਕਹਿੰਦੇ ਹੁਣ ਇਸ ਦਾ ਜਵਾਬ ਵੀ ਲਿਖਦੇ। ਸੋ ਡਾਕੀਆ ਜਿਹੜਾ ਇੱਕ ਤਰ੍ਹਾਂ ਪਰਿਵਾਰਕ ਜੀ ਹੋ ਨਿਬੜਦਾ ਹੁੰਦਾ ਸੀਗਾ। ਅੱਛਾ, ਜਦੋਂ ਖੁਸ਼ੀ ਦੇ ਹੁੰਦੇ ਸੀ ਤੇ ਡਾਕੀਏ ਨੂੰ ਵੀ ਜਿਹੜਾ ਚਾਰ ਪੈਸੇ ਫੜਾ ਦਿੱਤੇ ਜਾਂਦੇ ਸੀ ਜਾਂ ਲੱਡੂਆਂ ਦਾ ਡੱਬਾ ਫੜਾ ਦਿੱਤਾ ਜਾਂਦਾ ਸੀਗਾ। ਮਤਲਬ ਡਾਕੀਏ ਦੀ ਉਸ ਟਾਈਮ ਪੋਸਟਮੈਨ ਦੀ ਉਸ ਟਾਈਮ ਹੈ ਜਿਹੜੀ ਇੰਪੋਰਟੈਂਸ ਦੋਸਤੋ ਇੰਨੀ ਜ਼ਿਆਦਾ ਹੁੰਦੀ ਸੀ। ਸੋ ਆਓ ਤੁਹਾਡੀਆਂ ਜਿਹੜੀਆਂ ਕਾਲ ਸੀਅਰ 'ਤੇ ਕਰਦੇ ਹਾਂ, ਚਿੱਠੀਆਂ ਤੁਸੀਂ ਲਿਖੀਆਂ ਜਾਂ ਕੁਝ ਕੁ ਚਿੱਠੀਆਂ ਜਿਹੜੀਆਂ ਹਜੇ ਵੀ ਹੈ ਤੁਹਾਡੇ ਦਿਲ ਦੇ ਬੜੀਆਂ ਕਰੀਬ ਨੇ ਜੋ ਤੁਸੀਂ ਸੰਦੂਕ ਦੇ ਵਿੱਚ ਸੂਟਕੇਸ ਦੇ ਵਿੱਚ ਸਾਂਭੀਆਂ ਬੈਠੀਆਂ ਨੇ ਜਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਤਾਂ ਜ਼ਰੂਰ ਦੱਸਿਓ। ਜੇ ਤੁਸੀਂ ਕਦੇ ਚਿੱਠੀ ਲਿਖਣ ਦਾ ਤਜਰਬਾ ਤੁਹਾਡੇ 'ਤੇ ਹੋਇਆ, ਈਮੇਲ ਦੀ ਗੱਲ ਨਹੀਂ ਕਰਦੇ ਆਪਾਂ, ਚਿੱਠੀਆਂ ਦੀ ਗੱਲ ਕਰਦੇ ਹਾਂ, ਜੇ ਕਦੇ ਤੁਸੀਂ ਇਹ ਜਿਹੜਾ ਇਹ ਤਜਰਬਾ ਕੀਤਾ ਹੋਇਆ, ਕਿੱਦਾਂ ਤੁਸੀਂ ਸਟਾਰਟਿੰਗ ਕੀਤੀ ਹੈ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਚਿੱਠੀਆਂ 'ਤੇ ਗੱਲਬਾਤ ਹੋ ਰਹੀ ਹੈ 905-673-3337 905-673-3337। ਮਨਜੀਤ ਜੀ, ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ।
1: ਕਿਆ
0: ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ।
1: ਮੈਂ ਵੀ ਜਿਹੜੀਆਂ ਲਿਖਦੀ ਨਾ ਥੋੜੀਆਂ ਗਿਰੀਆਂ ਪਈਆਂ, ਜਦੋਂ ਬੋਰ ਹੀ ਹੋ ਜਾਂਦਾ ਜਦੋਂ ਟੈਚੀ ਖੋਲੀ ਦਾ ਫਿਰ ਉਹ ਪੁਰਾਣੀਆਂ ਨਿਆਣਿਆਂ ਨੂੰ ਪੜ੍ਹ ਪੜ੍ਹ ਸੁਣਾਏ।
0: ਹਾਂ ਨਿਆਣੇ ਹੈਰਾਨ ਹੁੰਦੇ ਹੋਣੇ, ਅੱਛਾ ਵੀ ਤੁਸੀਂ ਏਦਾਂ ਚਿੱਠੀਆਂ ਲਿਖਦੇ ਹੁੰਦੇ ਸੀ ਇੱਕ ਦੂਜੇ ਨੂੰ।
1: ਮੰਮਾ ਤੁਸੀਂ ਏਦਾਂ, ਮੈਂ ਕਿਹਾ ਹਾਂਜੀ ਬੜਾ ਰੋਈ ਹੁੰਦਾ, ਇੰਤਜ਼ਾਰ ਰਹਿੰਦਾ ਹੁੰਦਾ ਸੀ ਵੀ ਚਿੱਠੀ ਪਾਈ ਉਹ ਕਦੋਂ ਜਵਾਬ ਆਉਣਾ ਕਦੋਂ ਨਹੀਂ। ਹਾਂਜੀ ਫੋਨ ਘੱਟੇ ਹੁੰਦੇ ਸੀ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ, ਸਹੀ ਗੱਲ ਹੈ। ਅੱਜ ਵੀ ਦੇਖੋ ਉਹਨਾਂ ਚਿੱਠੀਆਂ ਦੀ ਅਹਿਮੀਅਤ ਕਿੰਨੀ ਜ਼ਿਆਦਾ ਆ।
1: ਬਿਲਕੁਲ ਹਾਂਜੀ ਹਾਂਜੀ, ਜਦੋਂ ਪੜ੍ਹਦੇ ਫਿਰ ਆਪ ਨੂੰ ਵੀ ਹੁੰਦਾ ਕਿ ਹਾਏ ਮੈਂ ਏਦਾਂ ਵੀ ਲਿਖ ਸਕਦੀ।
0: ਸਹੀ ਗੱਲ ਹੈ, ਸਹੀ ਗੱਲ ਹੈ ਜੀ, ਕਿਆ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 4395 ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਜੀ
0: ਜੀ। ਸਤਿ ਸ੍ਰੀ ਅਕਾਲ ਭਾਜੀ ਜੀ, ਇਹਨੂੰ ਜੀ ਗੁੱਡ ਮਾਰਨਿੰਗ।
2: ਵਧੀਆ ਟੋਪਿਕ ਛੇੜਿਆ ਤੁਸੀਂ ਜੀ ਚਿੱਠੀਆਂ ਦੀ। ਤੁਸੀਂ ਦੋ ਤਿੰਨ ਗੱਲਾਂ ਕੀਤੀਆਂ, ਇੱਕ ਤਾਂ ਹਲਦੀ ਦੇ ਰੰਗ ਵਾਲੀ ਉਹ ਖੁਸ਼ੀ ਵਾਲੀ ਚਿੱਠੀ ਹੁੰਦੀ ਸੀ ਮੋਸਟਲੀ ਜੀ,
0: ਜੀ ਸ਼ਗਨਾਂ ਦੀ ਚਿੱਠੀ,
2: ਸ਼ਗਨਾਂ ਦੀ ਚਿੱਠੀ ਜਿਹੜੀ ਪਾੜ ਦਿੱਤੀ ਜਾਂਦੀ ਸੀ, ਥੋੜੀ ਜਿਹੀ ਅਫਸੋਸ ਭਰੀ ਕਹਿ ਲਓ ਤੁਸੀਂ, ਹੋ ਸਕਦੀ ਸੀਗੀ ਰਾਈਟ, ਜੇ ਮੈਂ ਗਲਤ ਨਾ ਹੋਵਾਂ ਤਾਂ ਰਾਈਟ।
0: ਜੀ ਜੀ ਜੀ,
2: ਰੰਗ ਚਿੱਠੀਆਂ ਹੁੰਦੀਆਂ ਸੀ ਜਿਹੜੀਆਂ ਬਿਨਾ ਸਟੈਂਪ ਤੋਂ ਵਾਪਸ ਪਾ ਦੀ ਦੀਆਂ ਸੀ, ਅਗਲਾ ਫਿਰ ਮੋਰੇ ਪੈਸੇ ਦੇ ਕੇ ਜਾਂ ਡਾਕ ਉੱਥੋਂ ਲਿਆਉਣੀ ਪੈਂਦੀ ਸੀ, ਆਈ ਥਿੰਕ ਡਾਕਖਾਨੇ ਦੇ ਵਿੱਚੋਂ ਰਾਈਟ।
0: ਅੱਛਾ ਜੀ,
2: ਤੇ ਬਾਕੀ ਤੁਸੀਂ ਅੱਧੀ ਚ ਅੱਧੀ ਗੱਲਬਾਤ ਦਾ ਮਤਲਬ ਵੀ ਇੱਕ ਪਾਸਾ ਲਿਖਿਆ ਹੁੰਦਾ ਸੀ, ਫਿਰ ਤੁਸੀਂ ਜਵਾਬ ਦੇਣਾ, ਫਿਰ ਤਾਂ ਗੱਲ ਪੂਰੀ ਹੁੰਦੀ
0: ਸੀ।
2: ਠੀਕ ਹੈ, ਰਾਈਟ
0: ਹੈ ਨਾ, ਸਹੀ ਗੱਲ ਹੈ ਜੀ।
2: ਜਿੱਦਾਂ ਭੈਣ ਜੀ ਉਹਨਾਂ ਨੇ ਕਿਹਾ, ਹੁਣ ਮੈਂ ਵੀ ਮੇਰੀ ਵਾਈਫ ਪਹਿਲਾਂ ਇੱਧਰ ਆਈ ਸੀ, ਫਿਰ ਸਾਡੀਆਂ ਚਿੱਠੀਆਂ ਤੇ ਗੱਲਬਾਤ ਹੋਈ, ਰਿਸ਼ਤਾ ਹੋਇਆ ਸਾਰਾ ਕੁਛ ਜੀ।
0: ਜੀ ਜੀ,
2: ਤੇ 90 ਦੀਆਂ ਚਿੱਠੀਆਂ ਸਾਰੀਆਂ ਵਾਈਫ ਨੇ ਸਾਂਭੀਆਂ ਹੋਈਆਂ, ਜਿੰਨੀਆਂ ਵੀ 6 ਮਹੀਨੇ ਚਿੱਠੀਆਂ, ਕਿਉਂਕਿ ਉਦੋਂ 6 ਮਹੀਨਿਆਂ ਚ ਕੰਮ ਬਣ ਜਾਂਦਾ ਸੀਗਾ ਜੀ।
0: ਜੀ,
2: ਅਪਲਾਈ ਕੀਤਾ, 6 ਮਹੀਨੇ ਚ ਵੀਜ਼ਾ ਲੱਗ ਗਿਆ ਰਾਈਟ।
0: ਜੀ ਜੀ ਜੀ,
2: 6 ਮਹੀਨੇ ਸੀ ਮੇਰੇ ਖਿਆਲ, 12-14 ਚਿੱਠੀਆਂ ਹੋਣੀਆਂ ਤਕਰੀਬਨ, ਕਿਉਂਕਿ 2 ਕੁ ਵੀਕੀ ਚਿੱਠੀ ਪਹੁੰਚ ਰਹੀ ਸੀ, ਉਹਦਾ ਜਵਾਬ ਆਉਣਾ ਫਿਰ ਵੀ ਲਿਖਣੀ।
0: ਇੱਕ ਤਾਂਘ ਰਹਿੰਦੀ ਸੀ ਜੀ ਕਦੋਂ ਚਿੱਠੀ ਆਵੇਗੀ, ਹੈ ਨਾ ਜੀ, ਇਹ ਡੀਕ ਰਹਿੰਦੀ ਹੁੰਦੀ ਸੀ ਚਿੱਠੀਆਂ ਦੀ।
2: ਸਾਡੇ ਤਾਂ ਡਾਕੀਆ ਤਾਂ ਹੁੰਦਾ ਸੀ, ਜੇ ਡਾਕੀਆ ਨੂੰ ਸਾਡੇ ਘਰ ਤੋਂ ਪਹਿਲਾਂ ਕਿਸੇ ਨੇ ਘੁੱਟ ਪੜਾਤੀ ਤਾਂ ਚਿੱਠੀਆਂ ਫਿਰ ਸਾਨੂੰ ਦੂਏ ਦਿਨ ਹੀ ਮਿਲਦੀਆਂ ਹੁੰਦੀਆਂ ਸੀ ਜਾ ਕੇ।
0: ਇਹ ਵੀ ਗੱਲ ਸਹੀ ਹੈ,
2: ਸਾਈਕਲ ਵੀ ਵਿਚਾਰਾ ਫਿਰ ਰੋੜ ਕੇ ਲਿਜਾਂਦਾ ਹੁੰਦਾ ਸੀ, ਤੂੰ ਚੱਲ ਆ ਕੇ ਜਵਾਨ ਚ
0: ਸੁੱਤ।
2: ਹੁਣ 35-36 ਸਾਲ ਚ ਜੇ ਮਾੜੀ ਮੋਟੀ ਗੱਲ ਹੇਠਾਂ ਉੱਤੇ ਹੋ ਜਾਵੇ, ਵਾਈਫ ਕੱਢ ਕੇ ਚਿੱਠੀ ਦਿਖਾ ਦਿੰਦੀ ਆ, ਦੇਖ ਲਓ ਵਿਆਹ ਤੋਂ ਪਹਿਲਾਂ ਇੱਦਾਂ ਲੈ
0: ਇੱਦਾਂ ਲਿਖਦੇ ਹੁੰਦੇ। ਇਹ ਭਾਜੀ ਘਰ ਘਰ ਦੀ ਕਹਾਣੀ ਇਕੱਲੀ ਤੁਹਾਡੀ ਨੀ, ਪਹਿਲਾਂ ਇੱਦਾਂ ਦੇ ਹੁੰਦੇ ਸੀ, ਹੁਣ ਬਦਲ ਗਏ ਹੈ,
2: ਹੁਣ ਬਦਲ ਗਏ।
0: ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ, ਕਿਆ ਬਾਤ ਹੈ।
2: ਓਕੇ, ਸਤਿ ਸ੍ਰੀ ਅਕਾਲ ਭਾਜੀ, ਥੈਂਕ ਯੂ ਬਹੁਤ ਬਹੁਤ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 5565 ਜੀ ਸਵਾਗਤ ਹੈ ਜੀ।
3: ਨਮਸਕਾਰ ਜੀ।
0: ਜੀ ਨਮਸਕਾਰ ਸਰ, ਗੁੱਡ ਮਾਰਨਿੰਗ ਜੀ।
3: ਹਾਂ ਜੀ ਹਾਂ, ਰੰਗ ਚਿੱਠੀ ਜੀ ਜਿਸ ਵੇਲੇ ਆਉਂਦੇ ਸੀ ਉਹਦੇ ਤੇ ਟਿਕਟ ਨੀ ਲਾਈ ਹੁੰਦੀ ਸੀ,
0: ਜੀ ਜੀ ਹਾਂ ਹਾਂ,
3: ਜਿਹਨਾਂ ਟਿਕਟ ਤੋਂ ਲਾ ਦਿੰਦੇ ਸੀ ਫਿਰ ਉਹ ਡਾਕੀਆ ਡਬਲ ਪੈਸੇ ਲੈਂਦਾ ਸੀ।
0: ਅੱਛਾ, ਇੱਕ ਤਾਂ ਚਲੋ ਜਿਹੜੀ ਟਿਕਟ ਜਿਹੜੀ ਉੱਤੇ ਲੱਗਦੀ ਹੈ, ਇੱਕ ਤਾਂ ਸਟੈਂਪ, ਉਹਦੇ ਹੋਰ ਕਾਹਦੇ ਪੈਸੇ ਹੁੰਦੇ ਸੀ, ਡਬਲ ਕਾਹਤੋਂ ਹੁੰਦੇ ਸੀ?
3: ਡਬਲ ਤਾਂ ਲੈਂਦੇ ਸੀ ਨਾ, ਕਿ ਤੁਸੀਂ ਟਿਕਟ ਨੀ ਲਗਾਈ ਇਸ ਤੋਂ ਬਿਨਾਂ ਟਿਕਟ ਤੋਂ ਪੈਸਾ ਪਾ ਦੀ।
0: ਅੱਛਾ ਅੱਛਾ, ਠੀਕ ਹੈ ਜੀ।
3: ਹਾਂਜੀ ਹਾਂ,
0: ਕਿਆ ਬਾਤ ਹੈ, ਤੁਸੀਂ ਭਾਜੀ ਪਾਈਆਂ ਟਿਕਟਾਂ?
3: ਪਹੁੰਚ ਗਏ ਇੱਥੇ, ਪਹੁੰਚ ਗਏ ਚਿੱਠੀ ਲਿਖ ਕੇ ਦੱਸਦੇ ਸੀਗੇ, ਮੈਂ ਇੱਥੇ ਤੋਂ ਇੱਥੇ ਗਿਆ ਤੇ ਆ ਜਾ ਕੇ ਕਰਕੇ ਆਇਆ ਤੇ ਆਪਣੇ ਸਾਰਾ ਆਪਣਾ ਪੂਰਾ ਬਿਓਰਾ ਲਿਖਦੇ ਸੀ।
0: ਕਿਆ ਬਾਤ ਹੈ,
3: ਐਵੇਂ ਰਾਖੀ ਹੋਈ ਤਿਉਹਾਰਾਂ ਤੇ ਰਾਖੀ ਭੇਜਣੀ ਭੈਣਾਂ ਨੇ ਭਰਾਵਾਂ ਨੂੰ, ਉਹਦੇ ਵਿੱਚ ਚਿੱਠੀ ਪਿਆਰ ਨਾਲ ਲਿਖ ਕੇ ਭਰਾ ਨੂੰ ਆਸ਼ੀਰਵਾਦ ਵਗੈਰਾ ਸਭ ਲਿਖ ਕੇ ਸਭ ਨੂੰ ਨਮਸਤੇ।
0: ਸਹੀ ਗੱਲ, ਸਹੀ ਗੱਲ,
3: ਉਹ ਚਿੱਠੀ ਲਿਖਦੇ ਸੀ। ਇਸ ਤਰ੍ਹਾਂ ਹੀ ਵਿਆਹ ਸ਼ਾਦੀ ਵੇਲੇ ਵੀ ਜਦ ਕਾਰਡ ਪਾਉਂਦੇ ਸੀ ਜੀ, ਉਹ ਕਾਰਡ ਇਕੱਠੇ ਲਿਆ ਨੇ ਉਸ ਤੇ ਲਿਖਣਾ, ਵਿਆਹ ਸ਼ਾਦੀ ਪ੍ਰਿੰਟੋ ਦੂਜੇ ਕਾਰਡ ਨਹੀਂ ਹੁੰਦੇ ਸੀ, ਕਹਿੰਦੇ ਇਹੀ ਕਾਰਡ ਲਿਖ ਕੇ ਭੇਜਦੇ ਸੀ, ਉਸ ਤੇ ਛਿੱਟਾ ਮਾਰਨਾ ਹਲਦੀ ਦਾ ਕਿ ਵਿਆਹ ਵਾਲਾ।
0: ਜੀ ਬਿਲਕੁਲ ਬਿਲਕੁਲ, ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਪਿੱਛੇ ਲੈ ਗਏ ਤੁਸੀਂ ਬਹੁਤ।
3: ਹਾਂਜੀ ਹਾਂਜੀ, ਇੱਕ ਪੋਸਟ ਕਾਰਡ ਹੁੰਦਾ ਸੀ
0: ਜੀ,
3: ਇੱਕ ਲਿਫਾਫਾ ਹੁੰਦਾ ਸੀ, ਦੂਸਰਾ ਉਹਨੂੰ 10 ਪੈਸੇ ਵਾਲਾ, 1 15 ਪੈਸੇ ਵਾਲਾ, 1 25 ਪੈਸੇ ਵਾਲਾ ਬੰਦ ਲਿਫਾਫਾ।
0: ਵਾਹ ਜੀ ਵਾਹ,
3: ਉਹਦੇ ਵਿੱਚ ਕਾਗਜ਼ ਤੇ ਲੈਟਰ ਪੈਡ ਤੇ ਲਿਖ ਕੇ ਵਿੱਚ ਪਾ ਕੇ ਚਿੱਠੀ ਫਿਰ ਪੋਸਟ ਕਰਦੇ ਸੀ।
0: ਜੀ ਜੀ ਜੀ, ਕਿਆ ਬਾਤ ਹੈ, ਜੀ ਥੈਂਕ ਯੂ ਭਾਜੀ ਜੀ।
3: ਰੰਗ ਤਾਂ ਬਣ ਜਾਂਦਾ ਸੀ ਕਿ ਆਪਣਾ ਲਿਫਾਫਾ ਲਿੱਤਾ ਉਹਦੇ ਤੇ ਟਿਕਟ ਨਹੀਂ, ਪੋਸਟ ਆਫਿਸ ਤੋਂ ਜਾਂ ਲਿਫਾਫਾ ਲੈ ਕੇ ਆਉਂਦੇ, ਉਹਦੇ ਪੈਸੇ ਉਹ ਜਦੇ ਲੈ ਲੈਂਦੇ
0: ਸੀ। ਸਹੀ ਗੱਲ ਹੈ, ਸਹੀ ਗੱਲ।
3: ਹਾਂਜੀ ਹਾਂ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ
3: ਤੁਹਾਡਾ ਪ੍ਰੋਗਰਾਮ, ਬਹੁਤ ਵਧੀਆ ਜੀ, ਦੇ ਦੇ ਸੁਣਦਾ ਸਵੇਰੇ ਕਰਕੇ ਹੁਣ ਜਰਾ ਹੋ ਜਾਂਦਾ, ਨਹੀਂ ਤਾਂ ਜਿਹੜਾ ਸਵੇਰੇ ਪਹਿਲਾਂ ਸੀ ਉਹ ਸ਼ਾਮ ਨੂੰ ਜ਼ਰੂਰ ਸੁਣਦੇ ਸੁਣਦੇ ਸੀਗੇ।
0: ਕਿਆ ਬਾਤ ਹੈ।
3: ਹਾਂਜੀ, ਹੁਣ ਮੈਂ ਦੂਜੀ ਤੀਜੀ ਵਾਰ ਤੁਹਾਡੇ ਨਾਲ ਗੱਲ ਕਰ ਰਿਹਾ, ਸਵੇਰੇ ਜਰਾ
0: ਜੀ ਨਹੀਂ ਕੋਈ ਨਾ। ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਇਹ ਜੁੜੇ ਕਾਲ ਕੀਤੀ ਬਹੁਤ, ਹੈ ਨਾ ਜੀ। ਥੈਂਕ ਯੂ
3: ਮੀਨ ਟੂ ਮੀ ਆਲ ਦੀ ਬੈਸਟ, ਬਹੁਤ ਅੱਛਾ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਆ ਜਾਓ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਬੜਾ ਮਜ਼ਾ ਆਇਆ ਭਾਜੀ ਤੁਹਾਡੀ ਆ ਗੱਲ ਸੁਣ ਕੇ।
0: ਜੀ ਜੀ,
4: ਬੜੀਆਂ ਯਾਦਾਂ ਨੇ ਜੀ ਚਿੱਠੀਆਂ ਦੇ ਨਾਲ।
0: ਸਹੀ ਗੱਲ ਹੈ।
4: ਜਿਹੜੇ ਇਹਦੇ ਨਾਲ ਭਾਜੀ ਜਿਹੜੇ ਮਿਲਟਰੀ ਆਫਿਸਰ ਉਹ ਬੜੇ ਖੁਸ਼ ਹੁੰਦੇ, ਫੈਮਿਲੀ ਪਰਿਵਾਰ ਦਾ ਸਨਾ ਪੱਤਰ ਆਉਣਾ।
0: ਹਾਂ ਸਹੀ ਗੱਲ,
4: ਰਲ ਨਾਲ ਬਹਿਣਾ, ਦਸ ਦਸ ਵਾਰੀ ਪੜ੍ਹਦੇ ਹੋਣੇ ਨੇ, ਤੇ ਦੇਸ਼ ਪ੍ਰਦੇਸਾਂ ਚ ਆਪਾਂ ਵੀ ਬਹੁਤ ਖੁਸ਼ੀ। ਬਾਕੀ ਸਾਡਾ ਵੀ ਅਜੇ ਤੱਕ ਦੇਖ ਲਓ ਉਹ ਚਿੱਠੀਆਂ ਨੀਲੀਆਂ ਅਜੇ ਪਿਰੀਆਂ ਪਈਆਂ ਨੇ ਜੀ ਫੈਮਿਲੀ ਪਰਿਵਾਰ ਦੀਆਂ।
0: ਅੱਛਾ ਸਾਂਭੀਆਂ ਤੁਸੀਂ,
4: ਅਜੇ ਵੀ ਰੱਖੀਆਂ ਸੰਭਾਲ ਕੇ।
0: ਵਾਹ ਜੀ ਵਾਹ।
4: ਤੇ ਬਾਕੀ ਦਿਲੋਂ ਸਤਿਕਾਰ ਹੈ ਭਾਜੀ ਸਾਰੇ ਸਰੋਤਿਆਂ ਦਾ ਜੀ।
0: ਜੀ ਜੀ,
4: ਬਹੁਤ ਵਧੀਆ, ਬਹੁਤ ਇੰਜੋਏ ਕਰ ਰਹੇ ਜੀ ਤੁਹਾਡਾ ਪ੍ਰੋਗਰਾਮ, ਬੱਲੇ ਬੱਲੇ ਕਰਾਤੀ ਸੀ ਜੀ।
0: ਜੀ ਥੈਂਕ ਯੂ।
4: ਪਿੱਛੇ ਲੈ ਗਏ, ਬਹੁਤ ਪਿੱਛੇ ਲੈ ਗਏ, ਤੇ ਹੁਣ ਅੱਜ ਕੱਲ ਤੇ ਭਾਜੀ ਟੈਕਸ ਮੈਸੇਜ ਕਰਨੇ ਆ, ਕੋਈ ਟੈਕਸ ਮੈਸੇਜ ਦਾ ਜਵਾਬ ਵੀ ਨਹੀਂ ਦਿੰਦਾ। ਮੁਨੀਰ ਸਾਹਿਬ ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਜੀ,
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਸੋ ਮਚ। ਅੱਜ ਕੱਲ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਉਹ CRA ਤੋਂ ਹੁੰਦੀਆਂ, ਬੈਂਕ ਤੋਂ ਹੁੰਦੀ ਹੈ, ਜਾਂ ਸਿਟੀ ਵੱਲੋਂ ਪ੍ਰੋਪਰਟੀ ਟੈਕਸ ਵਾਲੇ ਪੱਤਰ ਏਦਾਂ ਦੀਆਂ ਆਉਂਦੀਆਂ। ਗੁਰਸ਼ਰਨ ਭਾਜੀ ਜੀ ਇਹਨੂੰ ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਵੀਰ ਜੀ।
0: ਜੀ
5: ਸ਼ਮੀ ਭਾਜੀ, ਮੈਂ ਨਾ ਦੋ ਤਿੰਨ ਦਿਨ ਪਹਿਲਾਂ ਆਪਾਂ ਟੋਪਿਕ ਕਰਦੀ ਨਾ, ਫੋਨ ਲਾਈ, ਫੋਨ ਨੀ
0: ਹਾਂਜੀ
5: ਜਿਹੜਾ ਆਪਾਂ ਜਹਾਜ਼ ਤੋਂ ਇੱਕ ਬੱਚੇ ਨੂੰ
0: ਲਾ ਦਿੱਤਾ ਜੀ। ਹਾਂਜੀ ਹਾਂਜੀ ਬਿਲਕੁਲ,
5: ਐਕਸਪੀਰੀਅੰਸ ਸ਼ੋ ਕਰਨਾ ਜੀ। ਸੇਮ ਏਅਰਪੋਰਟ ਤੇ ਲਾਸਟ ਮੰਥ ਹੋਈ ਸਾਡੀ ਫਲਾਈਟ ਦੇ ਵਿੱਚ।
0: ਅੱਛਾ ਜੀ।
5: ਇੱਕ ਨਾ ਸੀਟ 11 ਨੰਬਰ ਹੁੰਦੀ ਆ, 11 ਨੰਬਰ ਸੀਟ।
0: ਅੱਛਾ ਜੀ।
5: ਤੇ ਉਹ ਐਮਰਜੈਂਸੀ ਡੋਰ ਹੁੰਦਾ ਭਾਜੀ, ਅਵੇਅਰਨੈਸ ਹੀ ਆ ਸਾਰੇ ਬੰਦਿਆਂ ਨੂੰ, ਹਨਾ
0: ਜੀ ਜੀ।
5: ਤੇ ਉੱਥੇ ਇੱਕ ਟੀਨੇਜਰ ਬੱਚਾ ਬੈਠਾ ਸੀਗਾ, 16-17 ਸਾਲ ਦਾ ਹੋਊਗਾ ਉਹ।
0: ਅੱਛਾ ਜੀ।
5: ਤੇ ਉਹਦੇ ਨਾਲ ਜੈਕਟ ਪੁੱਠੀ ਪਾਈ ਸੀ, ਤੇ ਉਹਨੂੰ ਉਹ ਕਹਿੰਦੇ ਭਾਈ ਇੱਥੇ ਤੂੰ ਜੈਕਟ ਜਾਂ ਤਾਂ ਸਿੱਧੀ ਕਰਕੇ ਪਾ ਲੈ, ਜਾਂ ਫਿਰ ਤੂੰ ਸੀਟ ਚੇਂਜ ਕਰ ਲਾ। ਉਹਦਾ ਨਾ ਮੈਂ ਸੀਟ ਚੇਂਜ ਕਰਨੀ ਆ ਤੇ ਨਾ ਮੈਂ ਜੈਕਟ ਸਿੱਧੀ ਪਾਉਣੀ ਆ।
0: ਅੱਛਾ।
5: ਤੇ ਫੇਰ ਉਹ ਕਹਿੰਦਾ ਜਾਂ ਤਾਂ ਮੈਂ ਫਲਾਈਟ ਕੈਂਸਲ ਕਰੂੰਗਾ, ਪਾਇਲਟ ਕਹਿੰਦਾ, ਤੇ ਜਾਂ ਫਿਰ ਇਹਨੂੰ ਉਤਾਰ ਦੋ। ਤੇ ਸਾਰਿਆਂ ਦੀ ਉਹਨੇ ਰਾਇ ਲਈ ਤੇ ਫਿਰ ਉਹਨੂੰ ਉਤਾਰ ਦਿੱਤਾ ਉੱਥੇ ਜੀ।
0: ਅੱਛਾ ਅੱਛਾ ਜੀ। ਫਿਰ ਲਾ ਦਿੱਤਾ ਗਿਆ,
5: ਫਿਰ ਹਾਂ ਲਾ ਦਿੱਤਾ ਗਿਆ, ਜਿਵੇਂ ਫਲਾਈਟ ਫੇਰ ਚੱਲ ਗਈ, ਹੈਨਾ
0: ਜੀ ਜੀ ਜੀ। ਭਾਈ ਤੁਹਾਡੀ ਕਾਲ ਹੈ ਜਿਹੜੀ ਆ ਉਹ ਆਵਾਜ਼ ਆਉਣੀ ਬੰਦ ਹੋ ਗਈ, ਮੈਨੂੰ ਲੱਗਦਾ ਤੁਸੀਂ ਟਰੈਵਲ ਕਰ ਰਹੇ ਹੋ, ਸ਼ਾਇਦ ਰਿਸੈਪਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ। ਜੀ ਗੁਰਸ਼ਰਨ ਭਾਜੀ,
5: ਜਿਹੜੀ ਸੀਟ ਲੈਮਨ ਹੁੰਦੀ ਹੈ ਨਾ ਜੀ।
0: ਹਾਂਜੀ ਹਾਂਜੀ।
5: 11 ਨੰਬਰ ਉੱਥੇ ਐਮਰਜੈਂਸੀ ਡੋਰ ਹੁੰਦਾ ਜੀ।
0: ਜੀ ਜੀ ਹੁੰਦਾ, ਬਿਲਕੁਲ ਬਿਲਕੁਲ।
5: ਹਾਂ, ਤੇ ਉੱਥੇ ਪ੍ਰੋਪਰ ਤਰੀਕੇ ਨਾਲ ਬੈਠਣਾ ਪੈਂਦਾ ਜੀ।
0: ਜੇ
5: ਕਿਸੇ ਨੂੰ ਮਿਲਦੀ ਆ ਸੀਟ ਲੈਮਨਾ ਤਾਂ ਫਿਰ ਉਹ ਪੂਰੀ ਚੁਸਤੀ ਫੁਸਤੀ ਨਾਲ ਹੀ ਬੈਠਣਾ ਪੈਂਦਾ ਜੀ। ਹਾਂਜੀ, ਤੇ ਇੱਦਾਂ ਆਪਾਂ ਕਰ ਨੀ ਸਕਦੇ,
0: ਹੈਨਾ।
5: ਜਿਵੇਂ ਆਪਾਂ ਉਹ ਬੱਚੇ ਨੇ, ਬੱਚੇ ਕਰਕੇ ਫਲਾਈਟ ਕੈਂਸਲ ਹੋ ਗਈ ਸੀ, ਜਾਂ ਉਹ ਕੱਲੀ ਫੈਮਿਲੀ ਨੂੰ ਵੀ ਤਾਰਿਆ ਜਾ ਸਕਦਾ ਸੀ, ਸਾਰਿਆਂ ਨੂੰ ਨਾ, ਹੈਨਾ।
0: ਨਹੀਂ ਭਾਜੀ, ਤਾਰਿਆ ਤਾਂ ਫੈਮਿਲੀ, ਪਰ ਗੱਲ ਇਹ ਸੀਗੀ ਜਿਹੜਾ BC ਦਾ ਉਹ ਏਅਰਪੋਰਟ ਸੀ ਨਾ, ਉਹ 12:30 ਤੋਂ ਬਾਅਦ ਜਿਹੜਾ ਰਨਵੇ ਆ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਸੀ, ਉਹ ਫਿਰ ਫਲਾਈਟ ਉਸ ਤੋਂ ਜ਼ਿਆਦਾ ਲੇਟ ਹੋ ਗਈ ਸੀ।
5: ਵਿਕਟੋਰੀਆ,
0: ਬਿਲਕੁਲ ਬਿਲਕੁਲ ਜੀ। ਥੈਂਕ ਯੂ ਭਾਜੀ, ਥੈਂਕ ਯੂ ਗੁਰਸ਼ਰਨ ਭਾਜੀ। ਸੋ ਇੱਕ ਅਵੇਅਰਨੈਸ ਦੇ ਤੌਰ ਤੇ ਭਾਜੀ ਹੋਣਾ ਨੇ ਇਹ ਗੱਲ ਕੀਤੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਗੌਹ ਦੇ ਨਾਲ ਪ੍ਰੋਗਰਾਮ ਸਾਰੇ ਸੁਣਦੇ ਹੋ। 8248 ਜੀ ਸਵਾਗਤ ਹੈ ਜੀ।
6: ਹਾਂਜੀ ਸ਼ਮੀ ਵੀਰ।
0: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
6: ਚਿੱਠੀ ਨਾਲ ਸਿਸਟਮ ਏਦਾਂ ਜੀ, ਮੇਰੇ ਫਾਦਰ ਸਾਹਿਬ ਬਿਲਕੁਲ ਅਨਪੜ੍ਹ ਸੀ, ਬਿਲਕੁਲ ਅਨਪੜ੍ਹ ਕੋਰੇ।
0: ਅੱਛਾ ਜੀ। ਹਾਂ ਹਾਂ।
6: ਉੱਚੀ ਤਰਫ ਮੇਰੀ ਮਦਰ ਵੀ ਕੋਰੀ ਅਨਪੜ੍ਹ ਸੀਗੀ ਜੀ।
0: ਹਾਂ ਹਾਂ ਜੀ।
6: ਫਾਦਰ ਸਾਹਿਬ ਸਾਡੇ ਜਨਮ ਤੋਂ ਬਾਅਦ ਜਿਵੇਂ ਕਾਰੋਬਾਰ ਕੰਮ ਲੀਬੀਆ ਚ ਲੈ ਗਏ, ਲੀਬੀਆ ਦੇਸ਼।
0: ਅੱਛਾ, ਲੀਬੀਆ ਚਲੇ ਗਏ ਸੀ, ਠੀਕ ਹੈ ਜੀ।
6: ਉੱਥੋਂ ਉਹਨਾਂ ਨੇ ਲੈ ਜੀ ਚਿੱਠੀ, ਕੋਈ ਸਿਆਰੀ ਨੀ, ਕੋਈ ਪਿਆਰੀ ਨੀ, ਕੋਈ ਕੰਨਾ ਨੀ, ਕੋਈ ਡੱਗਾ ਨੀ, ਉਹ ਕੀ ਲਿਖ ਕੇ ਭੇਜਣਾ, ਉਹ ਸਿਰਫ ਮੇਰੀ ਮਾਂ ਹੀ ਪੜ੍ਹ ਸਕਦੀ ਸੀਗੀ।
0: ਅੱਛਾ।
6: ਅਸੀਂ ਸਕੂਲ ਕਿੱਥੇ ਸੀ, ਸਾਨੂੰ ਨੀ ਸੀ ਪਤਾ ਲੱਗਦਾ ਵੀ ਪਿਤਾ ਨੇ ਕੀ ਲਿਖ ਕੇ ਭੇਜਿਆ।
0: ਕਿਆ ਬਾਤ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਭਾਈ, ਕਿਆ ਬਾਤ ਹੈ। ਸੋ ਉਹ ਜਿਹੜੀਆਂ ਚਿੱਠੀਆਂ ਨਾ, ਜਜ਼ਬਾਤਾਂ ਦੇ ਨਾਲ ਭਰਪੂਰ ਜਿੱਦਾਂ ਭਾਈ ਬੜੀ ਪਿਆਰੀ ਗੱਲ ਕੀਤੀ ਕਹਿੰਦੇ ਦੋਨੇ ਆ ਜਿਹੜੇ ਕੋਰੇ ਅਨਪੜ੍ਹ ਸੀਗੇ ਪਰ ਫਿਰ ਵੀ ਜੋ ਇੱਕ ਜਣਾ ਲਿਖਦਾ ਸੀ ਉਹ ਅਗਲਾ ਪੜ੍ਹ ਲੈਂਦਾ ਸੀ ਕਿਆ ਬਾਤ ਹੈ ਕਈ ਆ ਜਿਹੜੇ ਅੱਜ ਵੀ ਉਹ ਚਿੱਠੀਆਂ ਜਿਹੜੀਆਂ ਸਾਂਭੀਆਂ ਬੈਠੀਆਂ ਪੜ੍ਹਦੇ ਆ ਅਤੇ ਅੱਖਾਂ 'ਚੋਂ ਨੀਰ ਆ ਜਿਹੜੇ ਵਗ ਤੁਰਦੇ ਨੇ ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈਟ 'ਤੇ ਆ ਰਿਹਾ ਦੋਸਤੋ ਨਾਲ ਦੀ ਨਾਲ ਮੈਂ ਵਨ ਬਾਏ ਵਨ ਆ ਜਿਹੜੀਆਂ ਤੁਹਾਡੀਆਂ ਜਿਹੜੀਆਂ ਕਾਲਸ ਹੈ ਜਿਹੜੀਆਂ ਉਹ ਵੀ ਏਅਰ 'ਤੇ ਕਰ ਰਿਹਾ ਸੋ ਪ੍ਰੋਗਰਾਮ ਦੇ ਹਿੱਸੇ ਨੂੰ ਇਹ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਸਰਵਿਸਿਸ ਵੱਲੋਂ ਕੋਈ ਵੀ ਟਰੱਕਾਂ ਟਰੇਲਾਂ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਆਇਲ ਚੇਂਜ ਇੰਜਨ ਰਿਪੇਅਰ ਏਸੀ ਰਿਪੇਅਰ ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਤਾਂ ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਵਿੱਚ ਵੀ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਪ੍ਰੋਗਰਾਮ ਦਾ ਹਵਾਲਾ ਦੇ ਦਿਓ ਪੀਐਮ ਇੰਸਪੈਕਸ਼ਨ ਹੈ ਜਿਹੜੀ ਉਹ ਫ੍ਰੀ ਆਫ ਕੋਸਟ ਜਾਂ ਕੰਪਲੀਮੈਂਟਰੀ ਦਿੱਤੀ ਜਾਵੇਗੀ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤ ਰਹੇ ਆ ਰਹੇ ਨੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਵਾਲੇ ਸੋ ਇਹਨਾਂ ਦੇ ਨਾਲ ਭਾਜੀ ਉਹਨਾਂ ਦਾ ਸੰਪਰਕ ਕਰ ਸਕਦੇ ਹੋ 519-490 ਕਾਰਡ 519-400-9061 ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਭੰਗੜੇ ਗਿੱਧੇ ਦੇ ਵਿੱਚ ਆਪ ਤੁਸੀਂ ਆਪਣੇ ਆਪ ਨੂੰ ਇਨਰੋਲ ਕਰਾਉਣਾ ਜਾਂ ਫਿਰ ਬੱਚਿਆਂ ਨੂੰ ਹੈ ਜਿਹੜਾ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ ਨਾਲ ਦੀ ਨਾਲ ਉਹਨਾਂ ਦੀ ਇਕੱਲਾ ਭੰਗੜਾ ਗਿੱਧਾ ਨਹੀਂ ਮੈਂ ਵਾਰ ਵਾਰ ਕਹਿੰਦਾ ਉਹਨਾਂ ਦੀਆਂ ਹੋਰ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਹੈ ਜਿਹੜੀਆਂ ਉਹ ਬਿਲਡ ਹੁੰਦੀਆਂ ਕੌਨਫੀਡੈਂਸ ਬਿਲਡ ਹੁੰਦਾ ਅਤੇ ਜਿਹੜੀ ਉੱਥੇ ਦੀ ਸੰਗਤ ਮਿਲਦੀ ਹੈ ਉਹ ਉਹਨਾਂ ਲਈ ਇੱਕ ਮਾਰਗ ਦਰਸ਼ਨ ਦਾ ਕੰਮ ਕਰ ਸਕਦੀ ਹੈ ਕਿਉਂਕਿ ਇਹ ਸਾਰੇ ਜਿਹੜੇ ਇੰਸਟਰਕਟਰਸ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਕੋਈ ਆ ਜਿਹੜਾ ਲਾਅ ਦੀ ਵਿੱਚ ਕੰਮ ਕਰ ਰਿਹਾ ਕੋਈ ਮੈਡੀਕਲ ਸਾਇੰਸ ਦੇ ਵਿੱਚ ਕੋਈ PhD ਕਰ ਰਿਹਾ ਸੋ ਇਹ ਤੁਹਾਡੇ ਬੱਚਿਆਂ ਲਈ ਵੀ ਆ ਜਿਹੜਾ ਇੱਕ ਬਹੁਤ ਵਧੀਆ ਚੀਜ਼ ਹੈ ਉਹਨਾਂ ਦਾ ਮਾਰਗ ਦਰਸ਼ਨ ਉਹਨਾਂ ਨੂੰ ਕੁਛ ਨਾ ਕੁਛ ਵਧੀਆ ਸਿੱਖ ਕੇ ਉਹ ਆਉਣਗੇ ਸੋ ਹਰਜੋਤ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਭੰਗੜਾ ਅਕੈਡਮੀ ਦਾ ਭੰਗੜਾ ਅਕੈਡਮੀ ਨੰਬਰ 647-507-7672-647-507-7672 ਤੇ ਸੰਪਰਕ ਕੀਤਾ ਜਾ ਸਕਦਾ ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਭਾਜੀ
7: ਸਮੀ ਭਾਜੀ ਸਤਿ ਸ਼੍ਰੀ ਅਕਾਲ
0: ਕਿੱਦਾਂ ਹਾਲ ਚਾਲ ਭਾਜੀ
7: ਮੈਂ ਕਿਹਾ ਜਿਵੇਂ ਤੁਹਾਡੀ ਆਵਾਜ਼ ਗੜਕਰੀ ਹੈ ਨਾ ਗੱਲ ਹੀ ਛੱਡ ਦਿਓ ਤੁਸੀਂ
0: ਵਾਹ ਜੀ ਵਾਹ ਵਾਹ ਜੀ ਵਾਹ
7: ਸਰੋਤੇ ਵੀ ਤੁਹਾਡੇ ਨਾਲ ਉਵੇਂ ਹੀ ਜੁੜੇ ਆ ਸਾਰੇ
0: ਜੀ ਜੀ ਬਿਲਕੁਲ ਭਾਜੀ
7: ਸਮੀ ਭਾਜੀ ਆਪਣੇ ਪ੍ਰੋਗਰਾਮ ਦੀ ਇੱਕ ਗੱਲ ਕੋਈ ਬਹੁਤ ਬੜੀ ਵਧੀਆ ਗੱਲ ਮੈਂ ਤੁਹਾਨੂੰ ਦੱਸਦਾ ਕੀ ਹੈ
0: ਜੀ
7: ਤੁਹਾਡਾ ਜਿਹੜਾ ਤੁਸੀਂ ਇੱਥੇ ਦਾ ਹੀ ਟੌਪਿਕ ਇੱਥੇ ਦੀ ਗੱਲ ਕਰਦੇ ਹੋ ਇਹ ਸਾਰਿਆਂ ਨਾਲੋਂ ਵਧੀਆ ਗੱਲ
0: ਜੀ ਜੀ ਥੈਂਕ ਯੂ ਭਾਜੀ ਥੈਂਕ ਯੂ ਤੁਹਾਨੂੰ
7: ਠੀਕ ਹੈ ਨਾ ਕਈ ਪ੍ਰੋਗਰਾਮਾਂ ਦੇ ਇੱਦਾਂ ਵੇ ਕਿ ਇੱਕੋ ਬੰਦਾ ਆ ਕੇ ਵਿੱਚ ਕੋਈ ਇੰਡੀਆ ਦੀ ਗੱਲ ਛੇੜ ਜਾਏਗਾ ਉਹ ਸਾਰਾ ਪ੍ਰੋਗਰਾਮ ਫਿਰ ਉੱਥੇ ਹੀ ਸਾਰਾ ਖਰਾਬ ਹੋ ਜਾਂਦਾ ਤੇ ਮੈਨੂੰ ਇਹ ਗੱਲ ਤੁਹਾਡੀ ਇੱਕ ਤੇ ਬਾਹਲੀ ਵਧੀਆ ਲੱਗਦੀ ਹੈ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਨਾਲ ਸੋਚਤੇ ਵੀ ਸਾਰੇ ਬਹੁਤ ਵਧੀਆ ਵਧੀਆ ਜੁੜੇ ਹੋਏ ਨੇ
0: ਜੀ ਸਹੀ
7: ਚਿੱਠੀਆਂ ਦੀ ਤੁਸੀਂ ਗੱਲ ਕਰਦੇ ਚਿੱਠੀਆਂ ਤੇ ਭਾਜੀ ਬਹੁਤ ਸਹੀ ਸਾਂਭੀਆਂ ਤੇ ਕੋਈ ਨੀ ਹੈਗੀਆਂ ਪਰ ਉਹ ਚਿੱਠੀਆਂ ਵਾਲਾ ਵੇਲਾ ਤੁਸੀਂ ਯਾਦ ਕਰਾਤਾ ਵੇਖੋ ਤੁਸੀਂ ਕਿਵੇਂ ਚਿੱਠੀਆਂ ਹਫ਼ਤੇ ਦੇ ਵਿੱਚ ਜਿਹਨਾਂ ਦੀਆਂ ਇੱਥੇ ਜਿਹਨਾਂ ਦੀ ਵਿਆਹ ਹੋਏ ਸੀ ਜਦੋਂ ਆ ਜਾਂਦਾ ਸੀ ਵਿਆਹ ਕਰਕੇ ਉੱਥੋਂ ਤੇ ਇੱਥੋਂ ਹਫ਼ਤੇ ਦੀਆਂ ਦੋ ਦੋ ਤਿੰਨ ਤਿੰਨ ਚਿੱਠੀਆਂ ਉੱਧਰ ਨੂੰ ਕੱਢਣੀਆਂ ਹੈ
0: ਤੇ ਇਹ ਪਰਸਨਲ ਤਜਰਬਾ ਲੱਗਦਾ ਮੈਨੂੰ ਖੁੱਲ ਕੇ ਨੀ ਦੱਸ ਰਹੇ ਸੀਗੇ ਮੈਂ ਕਿਹਾ ਚਲੋ ਮੈਂ ਹੀ ਕਹਿ ਦਿੰਦਾ
7: ਖੁੱਲ
0: ਕੇ
7: ਉੱਥੇ ਕਾਲ ਕਰਨੀ ਪੈਂਦੀ ਸੀ ਇੱਕ ਦੂਜੇ ਨੂੰ ਫੋਨ ਮਿਲਾ ਕੇ ਫੇਰ ਗੱਲ ਕਿਤੇ ਹੁੰਦੀ ਸੀ ਬੜਾ ਔਖਾ ਟਾਈਮ ਕੱਢਿਆ ਉਹ ਜਿਹੜਾ ਨਾ ਕੰਮ ਚੱਲ ਜਾਂਦਾ ਸੀ ਅਗਲੀ ਗੱਲ ਇਹ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਮੇਰੇ ਸਾਰੇ ਵੀਰ ਸਿਹਤ ਦਾ ਜ਼ਰੂਰ ਧਿਆਨ ਰੱਖਿਆ ਕਰੋ ਐਕਸਰਸਾਈਜ਼ ਥੋੜੀ ਬਾਲੀ ਜਿੱਥੇ ਵੀ ਤੁਹਾਨੂੰ ਟਾਈਮ ਮਿਲਦਾ ਜ਼ਰੂਰ ਕਰਿਆ ਕਰੋ ਈਵਨ ਜਿਵੇਂ ਤੁਸੀਂ ਭਾਜੀ ਇੱਕ ਤਰੀਕਾ ਹੋਰ ਦੱਸਦਾ ਤੁਹਾਨੂੰ
0: ਜੀ
7: ਉਹ ਮੈਂ ਨਾ ਇੱਥੇ ਤੇਲ ਪਵਾਉਣ ਡਿਆ ਟਰੱਕ ਦੇ ਵਿੱਚ ਹਨਾ ਤੇਲ ਪਵਾਉਣ ਡਿਆ ਤੇ ਤੇਲ ਲਾ ਕੇ ਮਿਊਜ਼ੀਅਮ ਦੇ ਵਿੱਚ ਹੀ ਰੱਖ ਲੈਣਾ ਤੇ ਮੈਂ ਟੱਪਣ ਡਿਆ ਐਕਸਰਸਾਈਜ਼ ਕਰਨ ਡਿਆ ਮੈਂ ਚੱਲ ਕੋਈ ਹੱਥ ਪੈਰ ਹੀ ਹਿਲਾਉਣ ਖੜ ਕੇ ਕੀ ਕਰਨਾ
0: ਜੀ ਜੀ ਜੀ
7: ਇੱਕ ਮੁੰਡਾ ਨਾ ਮੇਰੇ ਕੋਲ ਆ ਗਿਆ ਕਹਿੰਦਾ ਤੇਰਾ ਕੰਮ ਠੀਕ ਹੈ ਕਹਿੰਦਾ ਤੂੰ ਤੇਲ ਪੈ ਰਿਹਾ ਨਾਲ ਤੂੰ ਐਕਸਰਸਾਈਜ਼ ਕਰ ਰਿਹਾ ਮੈਂ ਤੂੰ ਵੀ ਕਰ ਸਕਣਾ ਮੈਂ ਤੂੰ ਵੀ ਕਰ ਸਕਣਾ ਮੈਂ ਮੇਰੀ ਗੱਲ ਸੁਣ ਉਹਨੂੰ ਕਹਿੰਦਾ ਵੀ ਇਹ ਮੈਨੂੰ ਗੱਲ ਚੰਗੀ ਲੱਗੀ ਤੇਰੀ ਬਹੁਤ ਕਹਿੰਦਾ ਵੀ ਉੱਦਾਂ ਤੇ ਖੜੇ ਰਿਹਾ ਤੇ ਹੱਥ ਪੱਲਾ ਮਾਰ ਲਾਂਗੇ ਆਸੇ ਪਾਸੇ ਨੂੰ ਕੋਈ ਵਧੀਆ ਹੀ ਰਹੇਗਾ ਕੰਮ ਹਨਾ
0: ਜੀ ਜੀ
7: ਤੇ ਉਹ ਬੜਾ ਖੁਸ਼ ਹੋਇਆ ਮੁੰਡਾ ਤੇ ਮੈਂ ਵੀ ਮੈਂ ਤੇ ਏਦਾਂ ਹੀ ਕਰਦਾ ਮੈਂ ਸ਼ਰਮਾ ਨੀ ਕਿਹੜੀ ਗੱਲ ਦੇਖੀ ਜਾਵੇ ਯਾਰ
0: ਸਹੀ ਗੱਲ ਸਹੀ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ, ਮੈਨੂੰ ਨੀ ਇਹਦੀ ਅਪਡੇਟ ਹੈਗੀ ਜੀ।
8: ਨਹੀਂ ਜੀ, ਮੈਂਟੋ ਗੁਰੂ ਸਰਜਨ
0: ਪਾਇਆ। ਅੱਛਾ,
8: ਕਿਸੇ ਨੇ ਸਿੰਘ ਨੇ ਕਿਰਚ ਨਾਲ ਹਮਲਾ ਕਰਤਾ ਜੀ ਉਹਦੇ।
0: ਅੱਛਾ ਅੱਛਾ, ਕਿੱਦਾਂ ਉਹਦਾ ਠੀਕ ਨੇ, ਕੋਈ ਆਈ ਅਪਡੇਟ?
8: ਹੋਸਪਿਟਲ ਲੈ ਗਏ ਜੀ, ਉਹ ਕਹਿੰਦੇ ਵੀ ਠੀਕ ਹੈ।
0: ਅੱਛਾ ਜੀ,
8: ਪਰ ਹੋਸਪਿਟਲ ਲੈ ਗਏ ਆ ਤੇ ਫੋਟੋ ਵੀ ਉਹਦੀ ਹੈਗੀ ਵੀ ਜਿਵੇਂ ਢਿੱਡ ਚ ਮਾਰਿਆ ਹੋਣਾ ਜਾਂ ਕੀ, ਉੱਥੇ ਡਾਕਟਰ ਲਾ ਕੇ ਭੱਜੇ ਜਾਂਦੇ।
0: ਵੈਰੀ ਸੈਡ ਜੀ।
8: ਦੇਖੋ ਜੀ, ਚਲੋ ਅਪਡੇਟ ਕਰ ਦਈਏ
0: ਜੀ। ਨਹੀਂ ਨਹੀਂ, ਥੈਂਕ ਯੂ ਭਾਜੀ, ਥੈਂਕ ਯੂ ਪ੍ਰੀਤ ਭਾਜੀ।
8: ਬਾਕੀ ਇੱਥੋਂ ਦੇ
0: ਪ੍ਰੀਤ ਭਾਜੀ, ਬਹੁਤ ਬਹੁਤ ਧੰਨਵਾਦ। ਕੁਲਦੀਪ ਭਾਜੀ, ਸਤਿ ਸ੍ਰੀ ਅਕਾਲ।
9: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਦਾ ਭਾਈ ਸੱਤਿਆ, ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ।
0: ਜੀ ਗੁੱਡ ਮਾਰਨਿੰਗ ਚੜ੍ਹਦੀ ਕਲਾ ਭਾਜੀ।
9: ਹੈਪੀ ਜੂਨੀਅਰ ਫਰਾਈਡੇ।
0: ਹਾਂ ਜੂਨੀਅਰ ਫਰਾਈਡੇ, ਕਿਆ ਬਾਤ ਹੈ,
9: ਕਿਆ ਨੀ ਲੱਗਦਾ ਹਜੇ ਕਿਸੇ ਨੇ ਮੈਨੂੰ ਲੱਗਦਾ।
0: ਹਾਂ ਨਹੀਂ ਨਹੀਂ ਨਹੀਂ ਭਾਜੀ, ਨਹੀਂ ਮੈਂ ਵੀ ਹੈਪੀ ਥਰਸਡੇ ਕਿਹਾ, ਤੁਸੀਂ ਕਿਹਾ ਹੈਪੀ ਜੂਨੀਅਰ ਫਰਾਈਡੇ, ਸਹੀ ਗੱਲ ਹੈ ਜੀ।
9: ਕਹਿੰਦੇ ਨੀ ਹੁੰਦੇ ਹੈਗੇ ਬਈ ਦਿਨ ਤਾਂ ਸਾਰੇ ਚੰਗੇ ਹੁੰਦੇ ਆ, ਜਿਹੜੇ ਨੂੰ ਮਰਜ਼ੀ ਮਨਾ ਲਓ, ਇੱਕ ਫਰਾਈਡੇ ਨੂੰ ਵੱਧ ਮਨਾਉਣਾ
0: ਚਾਹੀਦਾ
9: ਮੇਰਾ ਖਿਆਲ। ਸ਼ਮੀ ਜੀ, ਜਿੱਦਾਂ ਕਹਿੰਦੇ ਨੀ ਹੁੰਦੇ ਬਾਬੇ ਸਿਰ ਚੜ ਕੇ ਬੋਲੇ ਹੈ ਆਪਣੇ ਸਤਿਕਾਰ ਚ ਭਾਜੀ ਪਿਛਲੇ, ਉਹ ਮਤਲਬ ਪੁਰਾਣੀਆਂ ਯਾਦਾਂ ਨੇ ਜਿਹੜੀਆਂ। ਅੱਛਾ, ਸਾਡੇ ਵੇਲੇ ਚਿੱਠੀਆਂ ਦਾ ਕੰਮ ਤਾਂ ਹੈ ਨੀ ਸੀ, ਫੋਨਾਂ ਤੇ ਆ ਗਿਆ ਸੀ। ਫੋਨ ਬਹੁਤ ਕੀਤੇ ਤੁਹਾਡੇ ਭਰਾ ਨੇ ਵੀ।
0: ਅੱਛਾ ਜੀ,
9: ਤੰਗ ਕਰਦੇ ਤਾਂ ਅਸੀਂ ਫੋਨ ਕਰ ਕਰਕੇ
0: ਇੰਨੇ ਜ਼ਿਆਦਾ। ਭਾਜੀ ਉਹ ਫੋਨ ਤਾਂ ਬੜੇ ਐਕਸਪੈਂਸਿਵ ਹੁੰਦੇ ਸੀ, STD ISG ਹਾਂਜੀ ਜਾਣਾ ਉਹਦਾ ਵੀ। ਅੱਛਾ, ਇਹਦੇ ਤੇ ਵੀ ਵਿਸ਼ਾ ਕਰਾਂਗੇ ਭਾਜੀ, ਇਹ ਵੀ ਆਪਣੀ ਆਪ ਦੇ ਵਿੱਚ ਬਹੁਤ ਕਮਾਲ ਦਾ ਵਿਸ਼ਾ ਹੈ ਨਾ। STD ਤੇ ਜਾ ਕੇ ਕਿੱਦਾਂ ਗੱਲਾਂ ਕਰਨੀਆਂ ਹੁੰਦੀਆਂ ਸੀ ਜਾਂ ਫਿਰ ਕਿੱਦਾਂ ਫੋਨ ਕਰਨੇ।
9: ਹਾਂਜੀ ਹਾਂਜੀ ਹਾਂਜੀ ਹਾਂਜੀ, ਵੈਸੇ ਹਰੇਕ ਟਾਈਮ ਦੀ ਇੱਕ ਨਾ ਯਾਦਗਾਰ ਬਣ ਜਾਂਦੀ ਹੈ ਜੀ।
0: ਸਹੀ ਗੱਲ,
9: ਹੋਣਾ ਚਾਹੀਦਾ ਜਿਹੋ ਜਿਹਾ ਵੀ ਟਾਈਮ ਆ ਨਾ, ਉਹਨੂੰ ਇੰਜੋਏ ਕਰੋ, ਫਿਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ।
0: ਬਿਲਕੁਲ ਬਿਲਕੁਲ,
9: ਜਿੱਦਾਂ ਆਪਣੇ ਕਹਿੰਦੇ ਆ ਨਾ ਵੀ ਲਾਈਫ ਦੇ ਵਿੱਚ ਥੋੜੇ ਜਿਹੇ ਸਪਾਈਸ ਚਾਹੀਦੇ ਆ,
0: ਤੇ
9: ਜੇ ਆਪਾਂ ਉਦਾਂ ਹੀ ਚੀਜ਼ ਬਣਾ ਲਈ ਉਹਨੂੰ ਤੜਕਾ ਨਾ ਨਾ ਲਾਈਏ, ਗੱਲ ਨੀ ਬਣਦੀ, ਤੜਕਾ ਲੱਗਿਆ ਹੋਣਾ ਚਾਹੀਦਾ।
0: ਸਹੀ ਗੱਲ ਹੈ,
9: ਫਿਰ ਗੱਲ ਬਣਦੀ ਹੈ। ਬਾਕੀ ਬਾਬਾ ਜੀ ਚੜ੍ਹਦੀ ਕਲਾ ਰੱਖਣ ਜੀ, ਸਾਰਿਆਂ ਨੂੰ ਪ੍ਰੋਗਰਾਮ ਵਾਲਾ ਵੀ ਵਧੀਆ ਹੁੰਦਾ
0: ਜੀ। ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਉੱਥੇ ਹੀ ਦੰਦਾਂ ਦਾ ਮਸੂੜਿਆਂ ਦਾ ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੋਬਾਈਲ ਡੈਂਟਲ ਹਾਈਜਨ ਕੇਅਰ ਨੇ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਜਦੋਂ ਵੀ ਬਲਬੀਰ ਕੌਰ ਜੀ ਆਉਂਦੇ ਨੇ, ਇਹੋ ਜਿਹੇ ਟਿਪਸ ਦਿੰਦੇ ਨੇ ਜੋ ਸਾਡੇ ਦੰਦਾਂ ਦੀ ਜਿਹੜੀ ਹੈ ਲਾਈਫ ਵਧਾਉਣ ਵਾਸਤੇ ਹੁੰਦੇ ਨੇ। ਸੋ ਉਹਨਾਂ ਚੀਜ਼ਾਂ 'ਤੇ ਅਮਲ ਕਰਿਆ ਕਰੋ। ਬਾਕੀ ਘਰ ਦੇ ਵਿੱਚ ਕਈ ਵਾਰ ਕੋਈ ਸਾਡੇ ਬਜ਼ੁਰਗ ਹੁੰਦੇ ਆ, ਚੱਲ ਫਿਰ ਨਹੀਂ ਸਕਦੇ, ਉਹਨਾਂ ਵਾਸਤੇ ਇਹ ਕਮਾਲ ਦੀ ਗੱਲ ਇਹ ਹੈ, ਤੁਸੀਂ ਕਾਲ ਕਰਨਾ, ਇਹਨਾਂ ਨੇ ਡੈਂਟਲ ਟਰੱਕ ਤੁਹਾਡਾ ਡਰਾਈਵੇ 'ਤੇ ਲਾ ਦੇਣਾ, ਫਿਰ ਇੱਕ ਇੱਕ ਪਰਿਵਾਰਕ ਜੀ ਹੈ ਜਿਹੜਾ ਆਪਣੇ ਦੰਦਾਂ ਦੀ ਹੈ ਜਿਹੜੀ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜਾ ਉਹ ਕਰਵਾ ਸਕਦਾ। ਸੋ ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਹੈ, ਨੰਬਰ 6479690008 6479690008 'ਤੇ ਆ ਜਿਹੜਾ ਤੁਸੀਂ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ, ਸੋ ਆਪਣੀ ਆਪਣੇ ਪਿਆਰਿਆਂ ਦੀ ਮੁਸਕਾਨ ਵਾਸਤੇ 6479690008 'ਤੇ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਜਿੱਦਾਂ ਆਪਾਂ ਗੱਲ ਕਰਦੇ ਹਾਂ, ਲਗਾਤਾਰ ਪ੍ਰੀਮੀਅਮ ਆ ਜਿਹੜੇ ਵੱਧ ਰਹੇ ਨੇ, ਸ਼ੋਪ ਅਰਾਊਂਡ ਕਰੋ ਇੱਕ ਵਾਰ, ਮਨਵੀਰ ਸਿੰਘ ਹੋਣਾਂ ਦੇ ਨਾਲ ਵੀ ਆ ਜਿਹੜਾ ਤੁਸੀਂ ਗੱਲਬਾਤ ਕਰ ਸਕਦੇ ਹੋ। ਫਿਰ ਦੇਖੋ ਇਹਨਾਂ ਦਾ ਕਮਾਲ, ਤੁਹਾਡੇ ਕਈ ਸੈਂਕੜੇ ਡਾਲਰਸ ਹੈ ਜਿਹੜੇ ਉਹਨਾਂ ਦੀ ਇਹ ਬਚਤ ਕਰਾ ਸਕਦੇ ਨੇ। ਸੋ ਮਨਵੀਰ ਸਿੰਘ ਹੋਣਾਂ ਦਾ ਨੰਬਰ ਹੈ ਜੀ 6472192870 6472192870 'ਤੇ ਹੋਮ ਆਟੋ ਇੰਸ਼ੋਰੈਂਸ ਬਾਬਤ ਹੈ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। 0661 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ।
10: ਸਭ ਤੋਂ ਜ਼ਿਆਦਾ ਚਿੱਠੀ ਡੀਕੀ ਜਦੋਂ ਆ ਵੀਜ਼ਾ ਆਉਣਾ ਸੀ ਕੈਨੇਡਾ ਦਾ
0: ਨਾ, ਕਿਆ ਬਾਤ ਹੈ, ਸਹੀ ਗੱਲ ਹੈ।
10: ਬਹੁਤ ਉਦੋਂ ਜਦੋਂ ਨਾ 2:30 ਵਜੇ ਡਾਕੀ ਆਉਂਦਾ ਸੀ ਨਾ।
0: ਅੱਛਾ ਜੀ,
10: ਉਹਨੇ ਜਦੋਂ ਉਹਦੀ ਟੱਲੀ ਵੱਜਣੀ ਨਾ ਤੇ ਉਹ ਸੁਣ ਜਾਂਦੀ ਸੀਗੀ, ਉਦੋਂ ਕੰਧਾਂ ਬਾਹਲੀਆਂ ਉੱਚੀਆਂ ਨੀ ਸੀ ਘਰਾਂ ਦੀਆਂ, ਤੇ ਸੁਣ ਜਾਂਦੀ ਸੀਗੀ ਆ ਗਿਆ, ਤਾਂ ਉਹਦਾ ਕੰਨ ਖੜੇ ਹੋਣੇ ਵੀ ਚਲੋ ਆ ਗਿਆ, ਉਹਨੇ ਨਿਕਲ ਜਾਣਾ ਫਿਰ ਗਾਲਾਂ ਕੱਢਣੀਆਂ ਉਹਨੂੰ ਹਨਾ, ਫਿਰ ਜੇ ਆਵੇ ਤਾਂ ਫੇਰ ਹੀ ਦੇ ਵਿਚਾਰਾ ਹੋਣਾ।
0: ਸਹੀ ਗੱਲ ਹੈ।
10: ਇੱਕ ਦੇਖ ਲਓ ਵੀ ਇੱਕ ਜਿਹੜਾ ਕਾਰਡ ਹੁੰਦਾ ਸੀ ਨਾ, ਉਹ ਜਿਹੜਾ
0: ਪੋਸਟ ਕਾਰਡ
10: ਪੈਸੇ ਵਾਲਾ ਪੋਸਟ ਕਾਰਡ ਹੁੰਦਾ,
0: ਹਾਂਜੀ ਹਾਂਜੀ,
10: ਉਹ ਵੈਸੇ ਹੀ ਲਿਖ ਦਿੰਦੇ ਸੀ, ਉਹਨੂੰ ਕੋਈ ਵੀ ਪੜ੍ਹ ਸਕਦਾ ਸੀਗਾ।
0: ਸਹੀ ਗੱਲ ਹੈ, ਓਪਨ ਹੁੰਦਾ ਸੀ।
10: ਹਾਂਜੀ ਓਪਨ ਓਪਨ ਹੁੰਦਾ ਸੀ ਹਨਾ, ਤੇ ਫੇਰ ਜਿਹੜੇ ਉਹ ਜਿਹੜਾ ਯਾਨੀ ਲੈਟਰ ਆਉਂਦੀ ਹੁੰਦੀ ਸੀਗੀ ਨਵੇਂ ਸਾਲ ਦੀ ਦੂਜੀ, ਉਹ ਕਾਰਡ ਜਾਂ ਮਿਊਜ਼ਿਕ ਵਾਲਾ ਉਹ ਵੱਜਣਾ ਖੁੱਲ ਕੇ ਫਿਰ ਤਾਂ ਖੁਸ਼ੀ ਦਾ ਟਿਕਾਣੇ ਰਹਿੰਦਾ ਸੀ ਕੋਈ ਹੋ ਜਾਂਦਾ ਸੀ
0: ਹਨਾ। ਸਹੀ ਗੱਲ ਹੈ, ਸਹੀ ਗੱਲ,
10: ਬਹੁਤ ਬਹੁਤ ਵਧੀਆ ਵਧੀਆ ਯਾਦਾਂ ਜੀ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ ਦੋਸਤੋ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਕੋਈ ਤੁਸੀਂ IPTV ਬਾਕਸ ਲਵਾਉਣਾ ਚਾਹੁੰਦੇ ਹੋ, ਆਲਰੇਡੀ ਲੱਗਾ ਹੋਇਆ ਸਰਵਿਸਿਸ ਤੋਂ ਖੁਸ਼ ਨਹੀਂ ਹੋਗੇ, ਤਾਂ ਤੁਸੀਂ ਰੁਦਰਾ IPTV ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ 437-237-4374-3637-4340 ਤੇ। ਤੇ ਮੇਰੇ ਨਾਲ ਰੀਅਲ ਸਟੇਟ ਬਾਬੂ, ਫਸਟ ਟਾਈਮ ਹੋਮ ਬਾਇਰ ਹੋ, ਅਸੀਂ ਇੱਕ ਵਾਰ ਤੁਹਾਡੀ ਫਾਈਲ ਫੜ ਲਈਏ, ਮੌਰਗੇਜ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ, ਵਨ ਸਟਾਪ ਸ਼ਾਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ ਦੋਸਤੋ। ਨੰਬਰ ਮੇਰਾ 416-917-7763-416-917-7763।

0: CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਤਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ
4: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ ਵਿਰਾਸਤ ਰੇਡੀਓ ਤੁਸੀਂ ਆਨ ਕਰ ਚੁੱਕੇ ਹੋ ਤੇ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ। 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। 530 AM ਡਾਇਲ ਤੇ ਸਵੇਰ ਤੋਂ ਸ਼ਾਮ ਤੱਕ ਤੁਸੀਂ ਲੱਗੇ ਰਹਿੰਦੇ ਹੋ, ਆਪਣੇ ਵਿਚਾਰ ਦਿੰਦੇ ਹੋ, ਕਾਫੀ ਸਾਰੀਆਂ ਖਬਰਾਂ ਦੀ ਸਾਂਝ ਪਾਉਂਦੇ ਹੋ। ਧੰਨਵਾਦ, ਕੋਈ ਖਬਰ ਅਪਡੇਟ ਹੋਵੇ ਸਾਨੂੰ ਭੇਜਦੇ ਰਹਿੰਦੇ ਹੋ। 416-451-2222 ਸਾਡਾ ਸੈੱਲਫੋਨ ਨੰਬਰ ਹੈਗਾ ਆ, ਇਹਦੇ ਉੱਪਰ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰਨਾ, ਕੋਈ ਖਬਰ ਭੇਜਣੀ ਹੋਵੇ ਭੇਜ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ ਆ। ਵੀਰਵਾਰ ਦਾ ਦਿਨ ਆ, ਅਗਸਤ ਮਹੀਨੇ ਦੀ 13 ਤਰੀਕ ਹੋ ਗਈ ਆ। ਅੱਜ ਧੁੱਪ ਬੱਦਲ ਛਾਏ ਰਹਿਣਗੇ ਤੇ 27 ਡਿਗਰੀ ਟੈਂਪਰੇਚਰ ਦੱਸਿਆ ਹੋਇਆ ਹੈਗਾ, 18 ਡਿਗਰੀ ਚੱਲ ਰਿਹਾ ਇਸ ਵੇਲੇ ਜੀ ਆਇਆਂ ਨੂੰ। ਕੱਲ੍ਹ ਬੜਾ ਮੀਂਹ ਪਿਆ, ਇਟਸ ਅਮੇਜ਼ਿੰਗ। ਜਦੋਂ ਮੀਂਹ ਪੈਂਦਾ ਇਕੱਠਾ ਹੀ ਪੈਂਦਾ ਵੱਖ ਵੱਖ ਏਰੀਆ ਵਿੱਚ, ਜਿੱਦਾਂ ਦਾ ਬੱਦਲ ਮੂੰਹ ਹੁੰਦੇ ਆ, ਅਤੇ ਜਦੋਂ ਮੀਂਹ ਪਿਆ ਤੇ ਨਾਲ ਦੀ ਨਾਲ ਕੱਲ੍ਹ ਸ਼ਾਮੀ ਟੋਰਾਂਟੋ ਦੇ ਵਿੱਚ ਪਾਵਰ ਆਊਟੇਜ ਵੀ ਹੋਈ ਸੀਗੀ। 10:30 ਵਜੇ ਇਹਨਾਂ ਨੇ ਰਿਸਟੋਰ ਕਰ ਦਿੱਤੀ ਸੀਗੀ, ਪਰ ਇੱਥੇ ਤਾਂ 1-1.5 ਮਿੰਟ ਵੀ ਪਾਵਰ ਚੱਲ ਜਾਵੇ ਤਾਂ ਕਾਫੀ ਨੁਕਸਾਨ ਹੋ ਜਾਂਦਾ ਹੈਗਾ ਆ। ਸੋ ਕਾਲ ਆਪਾਂ ਇੰਡੀਆ ਦੀਆਂ ਖਬਰਾਂ ਦੀ ਸਾਂਝ ਪਾਈ ਦੀ ਆ, ਪੰਜਾਬ ਦੀ ਪਾਈ ਦੀ, ਉੱਥੇ ਤਾਂ ਬਿਜਲੀ ਗਈ ਹੀ ਰਹਿੰਦੀ ਹੈਗੀ ਆ ਅਤੇ ਹੋਰ ਜੁਗਾੜ ਕਰਨੇ ਪੈਂਦੇ ਹਨ। ਬਟ ਵਰ ਲੱਕੀ ਟੂ ਬੀ ਹੇਅਰ, ਜਦੋਂ ਕੋਈ ਗੜਬੜ ਹੋ ਜਾਂਦੀ ਹੈਗੀ ਆ ਬੜੀ ਛੇਤੀ ਫਿਕਸ ਕਰ ਦਿੰਦੇ ਹਨ। ਬਿਜਲੀ ਇੰਟਰਨੈੱਟ ਤੋਂ ਬਗੈਰ ਬਿਜ਼ਨਸ ਨਹੀਂ ਚੱਲਦੇ ਹੁੰਦੇ ਅੱਜ ਕੱਲ੍ਹ, ਸਪੈਸ਼ਲੀ ਇੰਟਰਨੈੱਟ ਨਾ ਹੋਵੇ, ਬਿਜਲੀ ਨਾ ਹੋਵੇ, ਕੰਮ ਕਿੱਦਾਂ ਕਰਨਾ। ਸੋ ਪੰਜਾਬ ਨੇ ਤਰੱਕੀ ਕਰਨੀ, ਇੰਡੀਆ ਨੇ ਕਰਨੀ ਆ, ਜੇ ਬਿਜਲੀ ਨਹੀਂ ਪ੍ਰੋਵਾਈਡ ਕਰ ਸਕਦੇ ਤਾਂ ਬਿਜ਼ਨਸ ਕਿੱਦਾਂ ਹੋਵੇਗਾ। ਇਸੇ ਤਰ੍ਹਾਂ ਇੱਥੇ ਜੇ ਕੋਈ ਹਾਈਵੇ ਨਹੀਂ ਹੋਵੇਗੀ ਤਾਂ ਡਿਲੀਵਰੀ ਕਿਸ ਹਿਸਾਬ ਨਾਲ ਹੋਵੇਗੀ। ਸਾਡੇ ਟਰੱਕ ਡਰਾਈਵਰ ਵੀਰ ਜਿਹੜੇ ਡਿਲੀਵਰੀ ਕਰਦੇ ਹਨ ਫਸੇ ਰਹਿੰਦੇ ਹਨ, ਅੱਧਾ ਘੰਟਾ ਟ੍ਰੈਫਿਕ। ਇਹਦੇ ਵਿੱਚ ਕਿਆ ਕਹਿੰਦੇ ਆ, ਸੈਡਨੈਸ ਵੀ ਬਹੁਤ ਹੁੰਦੀ ਆ, ਬੰਦਾ ਸੋਚਦਾ ਰਹਿੰਦਾ, ਕੋਈ ਦਿਮਾਗ 'ਤੇ ਪ੍ਰੈਸ਼ਰ ਪਿਆ ਰਹਿੰਦਾ ਮੈਂ ਪਹੁੰਚ ਜਾਵਾਂਗਾ ਟਾਈਮ ਸਿਰ ਕਿ ਨਹੀਂ, ਡਿਲੀਵਰੀ ਹੋ ਜਾਵੇ ਕਿ ਨਹੀਂ, ਕੰਪਨੀ ਵਾਲੇ ਕੀ ਸੋਚਣਗੇ।

0: ਉੱਥੇ ਇੱਕ ਬੈਠਾ ਹਜੇ ਕਾਫੀ ਪ੍ਰੈਸ਼ਰ ਇਹਦਾ ਦਿਮਾਗ ਦੇ ਉੱਪਰ, ਜਦੋਂ ਬੰਦਾ ਇਹਦਾ ਟ੍ਰੈਫਿਕ ਵਿੱਚ ਫਸਿਆ ਹੁੰਦਾ ਆ, ਬਟ ਲੱਗੇ ਹੋਏ ਆ 413 ਆ ਜਾਵੇਗਾ, ਨਹੀਂ ਮੈਂ ਗੱਲ ਨਹੀਂ ਕਰਨੀ, ਫੇਰ ਕਰਾਂਗੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੁਹਾਡੇ ਫੋਨ ਕਾਲਾਂ ਦੀ ਅਡੀਕ ਸਦਾ ਰਹਿੰਦੀ ਹੈ, ਠਹਿਰ ਕੇ ਕਰਿਓ 416-837-1515 'ਤੇ। ਜੋਬ ਲੱਭ ਰਹੇ, ਕਾਫੀ ਸਾਰੀਆਂ ਜੋਬਸ ਮੇਰੇ ਸਾਡੇ ਕੋਲ ਅਵੇਲੇਬਲ ਹਨ, ਮੈਂ ਤੁਹਾਨੂੰ ਥੋੜ੍ਹੀ ਠਹਿਰ ਕੇ ਦੱਸ ਦੇਵਾਂਗਾ। ਇੱਕ ਜੋਬ ਹੈਗੀ ਆ ਇੱਥੇ, ਇੱਕ ਮਕੈਨਿਕ ਹਰ ਗੱਲ ਹੈ, ਹੈਪੀ ਸਹੋਤਾ ਸਾਹਿਬ ਨੇ ਕੱਲ੍ਹ ਮਿਲੇ ਸੀਗੇ, ਮੈਨੂੰ ਪੁੱਛਣ ਦਾ ਮੌਕਾ ਨਹੀਂ ਮਿਲਿਆ, ਪਰ ਫਿਰ ਵੀ ਤੁਸੀਂ ਮਕੈਨਿਕ ਹੋ, ਕਾਲ ਕਰਕੇ ਪਤਾ ਕਰ ਲੈਣਾ, ਸ਼ਾਇਦ ਤੁਹਾਨੂੰ ਜੋਬ ਮਿਲ ਜਾਵੇ। 416-536-3526। ਇਸ ਵੇਲੇ ਡਾਊਨ ਟਾਊਨ ਦੇ ਵਿੱਚ ਬਲੂਅਰ ਸਟਰੀਟ ਈਸਟ 'ਤੇ ਕਾਫੀ ਸਾਰੀ ਪੁਲਿਸ ਦੀ ਪ੍ਰੈਸੈਂਸ ਹੈਗੀ ਆ, ਅਤੇ ਨਾਲ ਦੀ ਨਾਲ ਟੇਪ ਵੀ ਲੱਗੀ ਹੋਈ ਹੈਗੀ ਆ, ਅਤੇ ਡਾਊਨ ਟਾਊਨ ਦੇ ਬਲੂਅਰ ਸਟਰੀਟ ਈਸਟ ਕਲੋਜ਼ ਫਰੋਮ ਸ਼ਰਬਨ ਸਟਰੀਟ ਪਾਰਲੀਮੈਂਟ ਸਟਰੀਟ ਡਿਊ ਟੂ ਪੁਲਿਸ ਇਨਵੈਸਟੀਗੇਸ਼ਨ। ਸੋ ਪੁਲਿਸ ਦੀ ਇਨਵੈਸਟੀਗੇਸ਼ਨ ਬਿਲਕੁਲ ਲਾਈਵ ਇਹ ਨਿਊਜ਼ ਮਿਲ ਰਹੀ ਹੈਗੀ ਆ, ਚੱਲ ਰਹੀ ਹੈਗੀ ਆ ਇਸ ਵੇਲੇ। ਧੰਨਵਾਦ ਸਪੋਂਸਰ ਵੀਰਾਂ ਭੈਣਾਂ ਦਾ, ਬਹੁਤ ਸਾਰੇ ਪ੍ਰੋਗਰਾਮ ਆ ਰਹੇ ਹਨ। ਪੰਜਾਬ ਡੇ ਮੇਲਾ ਸ਼ਨੀਵਾਰ ਅਗਸਤ ਦੀ 22 ਤਰੀਕ ਨੂੰ ਹੋਣ ਜਾ ਰਿਹਾ, 416-894-9400 'ਤੇ ਖੋਸਾ ਸਾਹਿਬ ਨਾਲ ਸੰਪਰਕ ਕਰਨਾ, ਜਸਵਿੰਦਰ ਖੋਸਾ ਸਾਹਿਬ ਨਾਲ ਸੰਪਰਕ ਕਰ ਲੈਣਾ, ਅਤੇ ਉਹ ਕਿਹੜੀ ਗੁਰਮਤਿ ਅਕੈਡਮੀ ਅੱਗੇ, ਅੰਟੇਰੀਓ ਖਾਲਸਾ ਦਰਵਾਜ਼ੇ ਗੁਰਮਤਿ ਅਕੈਡਮੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਣੀ ਹੈ 2 ਸਪਤੰਬਰ ਤੋਂ। ਜ਼ਿਆਦਾ ਜਾਣਕਾਰੀ ਲੈਣ ਵਾਸਤੇ ਬੱਚਿਆਂ ਨੂੰ ਇਹਦੇ ਵਿੱਚ ਰਜਿਸਟਰ ਕਰਨਾ ਹੋਵੇ, ਕਿਸ ਤਰ੍ਹਾਂ ਕਰ ਸਕਦੇ ਹੋ, ਤਾਂ ਤੁਸੀਂ 905-500-9333 ਅੰਟੇਰੀਓ ਖਾਲਸਾ ਦਰਬਾਰ ਸੰਪਰਕ ਕਰਨਾ। ਬੱਚਿਆਂ ਦੀ ਗੁਰਮਤਿ ਅਕੈਡਮੀ ਜਿਹੜੀ ਹੈਗੀ ਆ, ਅਤੇ ਅੰਟੇਰੀਓ ਖਾਲਸਾ ਦਰਬਾਰ ਦੀ 3rd annual ਸਪੋਰਟਸ ਫੈਸਟੀਵਲ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ 16 ਅਤੇ 17 ਤਰੀਕ ਨੂੰ ਹੋਣ ਜਾ ਰਿਹਾ ਹੈਗਾ ਇਸ ਵੀਕਐਂਡ 'ਤੇ, ਤੁਸੀਂ ਪਹੁੰਚਣਾ ਜ਼ਰੂਰ। ਸੋਕਰ, ਬਾਸਕਟਬਾਲ, ਵਾਲੀਬਾਲ, ਫੀਲਡ ਅਥਲੈਟਿਕਸ ਰੇਸਿਸ, ਗੱਤਕਾ ਅਤੇ ਕਰਾਟੀ। ਓਪਨਿੰਗ ਸੈਰਾਮੋਨੀ ਜਿਹੜੀ 16 ਨੂੰ ਜਿਹੜੀ ਹੋਣੀ ਆ ਉਹ 8:30 ਸਵੇਰੇ ਹੋਣੀ ਆ, ਅਤੇ ਪਹੁੰਚਣਾ ਜ਼ਰੂਰ। ਬੱਚਿਆਂ ਨੇ ਪਰੇਡ ਕਰਨੀ ਯਾਰ, ਪ੍ਰੈਕਟਿਸ ਕੀਤੀ ਹੁੰਦੀ ਆ, ਮਾਰਸ਼ਲ ਆਰਟਸ ਗੱਤਕਾ ਵੀ ਹੁੰਦੇ ਹਨ, ਦੇਖਣਾ ਜ਼ਰੂਰ, ਹੌਸਲਾ ਬਜਾਈ ਦਿਆ ਕਰੋ ਜੇ ਟਾਈਮ ਕੱਢਣਾ। ਕਈ ਵਾਰੀ ਬੰਦੇ ਕਹਿੰਦੇ 2 ਘੰਟੇ ਸੁੱਤੇ ਆ, 4 ਘੰਟੇ ਸੁੱਤੇ ਆ, 5-6 ਘੰਟੇ ਸੁੱਤੇ ਆ, ਦੱਸ ਕੇ ਕਿੱਥੇ ਜਾਣਾ, ਆਪਣੀ ਫੈਮਿਲੀ ਵਾਸਤੇ ਜੀਂਦੇ ਹੋ, ਅਤੇ ਜਾਇਆ ਕਰੋ ਯਾਰ। ਜਦੋਂ ਬੱਚਿਆਂ ਨੂੰ ਚੰਗਾ ਲੱਗਦਾ, ਯੂ ਵੁੱਡ ਨਾਟ ਬਿਲੀਵ, ਜਦੋਂ ਬੱਚਾ ਗੇਮ ਵਿੱਚ ਹੁੰਦਾ ਜਾਂ ਕੋਈ ਨਾ ਕੋਈ ਇਵੈਂਟ ਵਿੱਚ ਰਜਿਸਟਰ ਹੁੰਦਾ ਆ, ਜਿਹਨੂੰ ਆਪਣੇ ਮਾਂ ਪਿਓ ਦੇ ਸਾਨੂੰ ਖੁਸ਼ੀ ਲੱਗਦੀ, ਖੁਸ਼ੀ ਮਿਲਦੀ ਆ, ਉਹਨੂੰ ਪਤਾ ਮੈਂ ਪ੍ਰੋਟੈਕਟਿਡ ਹੈਗਾ ਆ। ਇਟਸ ਹਾਰਡ, ਦੁਨੀਆਂ ਵਿੱਚ ਅੱਜ ਕੱਲ੍ਹ ਲੋਕ ਸੈੱਲਫੋਨ 'ਤੇ ਬੈਠੇ ਨੇ, ਬੱਚੇ ਵੀ ਸੈੱਲਫੋਨ 'ਤੇ ਬੈਠੇ ਰਹਿੰਦੇ ਆ, ਜੇ ਲੋਕ ਮਿਲਦੇ ਕਹਿੰਦੇ ਇਹ ਕੌਣ ਬੰਦੇ ਫਿਰਦੇ ਆ। ਸੋ ਚੰਗਾ ਲੱਗਦਾ ਵੀ ਸਾਡੇ ਮਾਂ ਪਿਓ ਸਾਨੂੰ ਦੇਖ ਰਹੇ ਹਨ, ਅਤੇ ਤੁਸੀਂ ਇਸ ਇਹਨਾਂ ਗੇਮਾਂ 'ਤੇ ਪਹੁੰਚਣਾ ਇਸ ਵੀਕਐਂਡ 'ਚ। ਗੁਰੂ ਘਰ ਗੇਮਾਂ ਹੋਣ ਜਾ ਰਹੀਆਂ ਹਨ, ਇਸ ਸਾਲ ਮਿਸ ਕਰਤਾ, ਬੱਚਿਆਂ ਨੂੰ ਰਜਿਸਟਰ ਕਰਨ ਵਾਸਤੇ ਅਗਲੇ ਸਾਲ ਵਾਸਤੇ ਰਜਿਸਟਰ ਕਰ ਸਕਦੇ ਹੋ, ਜਾਣਕਾਰੀ ਲੈ ਲਿਆ ਕਰੋ। ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਇਵੈਂਟ ਚੱਲਦੇ ਰਹਿੰਦੇ ਹਨ, ਸਪੈਸ਼ਲੀ ਬੱਚਿਆਂ ਵਾਸਤੇ, ਸਾਰਿਆਂ ਵਾਸਤੇ ਵੀ, ਪਾਠ ਪੜ੍ਹਨਾ, ਪਾਠ ਸਿੱਖਣਾ, ਪਾਠ ਸੁਣਨਾ ਵੀ ਬੜਾ ਜ਼ਰੂਰੀ ਹੈ, ਜਾਇਆ ਕਰੋ, ਅਤੇ ਗੁਰੂ ਦਾ ਲੰਗਰ ਤਾਂ ਚੱਲਦਾ ਰਹਿੰਦਾ ਹੈਗਾ। ਇਸ ਸਮੇਂ ਪੰਟਿੰਗਟਨ ਦੇ ਵਿੱਚ, ਕਿਉਂਕਿ ਅੱਗ ਲੱਗੀ ਹੋਈ ਆ BC ਦੇ ਵਿੱਚ, ਪੰਟਿੰਗਟਨ ਗੁਰਦੁਆਰਾ ਕਾਫੀ ਲਾਈਮ ਲਾਈਟ ਵਿੱਚ ਹੈਗਾ ਆ, ਗੋਰੇ ਵੀ ਹੈਲਪ ਕਰ ਰਹੇ ਹਨ, ਕਾਫੀ ਸਾਰਾ ਫੂਡ ਬਣ ਕੇ ਜਾਂਦਾ, ਕਿਉਂਕਿ ਜਿਹੜੀ ਜੰਗਲਾਂ ਨੂੰ ਅੱਗ ਲੱਗੀ ਹੋਈ ਆ, ਜਿਹੜੇ ਲੋਕ ਬੇਘਰ ਹੋ ਗਏ, ਇਹਨਾਂ ਦੇ ਘਰ ਸੜ ਗਏ ਹਨ, ਹਜ਼ਾਰਾਂ ਦੇ ਹਿਸਾਬ ਨਾਲ ਘਰੋਂ ਬਾਹਰ ਕੀਤੇ ਹੋਏ ਹਨ, ਅਤੇ ਉਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾ ਰਿਹਾ, ਲੰਗਰ ਪ੍ਰੋਵਾਈਡ ਕੀਤਾ ਜਾ ਰਿਹਾ। ਬੜੀ ਖੁਸ਼ੀ ਮਿਲਦੀ ਹੈ, ਚੰਗਾ ਲੱਗਦਾ ਯਾਰ, ਜਦੋਂ ਰਲ ਮਿਲ ਕੇ ਕੰਮ ਕਰਦੇ ਹੋ, ਇੱਕ ਕਮਿਊਨਿਟੀ ਵੀ ਇੱਕ ਦੂਸਰੇ ਨੂੰ ਸਮਝ ਲੈਂਦੀ ਹੈਗੀ ਆ, ਕਿਉਂਕਿ ਅਸੀਂ ਛਾਏ ਪਏ ਹਾਂ ਬਹੁਤ ਸਾਰੇ ਮਾੜੇ ਕੰਮਾਂ ਦੇ ਵਿੱਚ, ਬਸ ਚੰਗੇ ਕੰਮਾਂ ਵਿੱਚ ਵੀ ਆਪਾਂ ਛਾਏ ਪਏ ਹੈਗੇ ਹਾਂ, ਗੁਰੂ ਦਾ ਲੰਗਰ ਸਦਾ ਚੱਲਦਾ ਰਹਿੰਦਾ। ਸੋ ਪੰਟਿੰਗਟਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਕਾਫੀ ਸਾਰੀ ਗੁਰੂ ਘਰ ਵੱਲੋਂ ਸਰਵਿਸ ਦਿੱਤੀ ਜਾ ਰਹੀ ਹੈ, ਹੈਲਪ ਦਿੱਤੀ ਜਾ ਰਹੀ ਹੈਗੀ ਆ, ਰਲ ਮਿਲ ਕੇ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹਨ, ਰਲ ਮਿਲ ਕੇ ਇਕੱਠੀਆਂ, ਟੈਕਸਟ ਮੈਸੇਜ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਫਿਲਾਡੈਲਫੀਆ ਤੋਂ ਜਸਵੀਰ ਸਿੰਘ ਜੀ ਪ੍ਰੋਗਰਾਮ ਸੁਣ ਰਹੇ ਹਨ, ਧੰਨਵਾਦ ਤੁਹਾਡਾ। ਬੂਟਾ ਧਾਲੀਵਾਲ ਟਾਰਗੇਟ ਦੀ ਸ਼ਾਨ ਪ੍ਰੋਗਰਾਮ ਸੁਣ ਰਹੇ ਹਨ, ਕਸ਼ਮੀਰ ਧਰਨੀ ਸੁਖਰਾਜ ਸੰਧੂ ਸਾਹਿਬ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹੋ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਸਾਰੀਆਂ ਖਬਰਾਂ ਮੇਰੇ ਕੋਲ ਹਨ, ਖਬਰਾਂ ਦੀ ਸਾਂਝ ਪਾਵਾਂਗੇ। ਜਾਂ ਲਿਥਮ ਬੈਟਰੀ ਦੇ ਈ ਬਾਈਕਸ ਆ ਨਾ, ਬਹੁਤ ਡੇਂਜਰ ਵਿੱਚ ਹਨ, ਕਾਫੀ ਸਾਰੀਆਂ ਅੱਗਾਂ ਲੱਗ ਰਹੀਆਂ ਹਨ, ਵਾਰ ਵਾਰ ਵਾਰਨਿੰਗ ਦੇ ਰਹੇ ਹੈਗੇ ਆ, ਜਸਟ ਬੀ ਕੇਅਰਫੁਲ, ਕਦੋਂ ਚਾਰਜ ਕਰਨੇ ਆ, ਕਿੱਥੇ ਚਾਰਜ ਕਰਨੇ, ਕਿਹੜੀ ਬੈਟਰੀ ਹੈਗੀ ਆ, ਰੂਲਸ ਰੈਗੂਲੇਸ਼ਨ ਵੀ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਕਾਫੀ ਸਾਰੀਆਂ ਖਬਰਾਂ ਲੈ ਕੇ ਤੁਹਾਡੇ ਵਾਸਤੇ, ਮੈਂ ਛੋਟੀ ਜਿਹੀ ਬ੍ਰੇਕ ਲੈ ਲਈਏ, ਅਤੇ ਫਿਰ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।
1: ਬੈਂਕ ਬੈਲੈਂਸ ਹੈ, ਬੰਗਲਾ ਹੈ, ਕਾਲੀ ਕਿਆ ਤੁਹਾਡੇ ਪਾਸ? ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
2: ਚੱਲ ਕੇ ਰਹੇ ਆ ਪਰ
1: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
3: ਡਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋ ਵੀਡੀਓ.com। ਹੋਰ ਕੋਈ ਸੇਵਾ?

0: ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
11: ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਚੰਗਾ ਲੱਗਦਾ ਜਦੋਂ ਵੱਖ ਵੱਖ ਬਿਜ਼ਨਸ ਆਪਣੀਆਂ ਐਨਵਰਸਰੀ ਮਨਾਉਂਦੇ ਹਨ, ਕਿਉਂਕਿ ਗ੍ਰੀਨ ਵੈਲੀ ਸੁਪਰ ਮਾਰਕ ਨੇ ਵੀ ਐਨਵਰਸਰੀ ਮਨਾਈ ਸੀਗੀ। ਸੇਲ ਲੱਗੀ ਹੋਈ ਹੈਗੀ ਆ, ਪੈਸੇ ਬਚਾਉਣੇ ਹਨ, ਗਰੋਸਰੀ ਕਰਨੀ ਹੋਵੇ ਤਾਂ ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਪਹੁੰਚ ਸਕਦੇ ਹੋ। ਹਜੇ ਵੀ ਕਾਫੀ ਸਾਰੀਆਂ ਆਈਟਮਾਂ ਸੇਲ ਤੇ ਲੱਗੀਆਂ ਹੋਈਆਂ ਹਨ। ਸਾਂਝਾ ਵਿਰਸਾ ਪਿਕਨਿਕ, ਹਰਜੀਤ ਜੰਜੋ ਸਾਹਿਬ 4 ਵਜੇ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕਰਦੇ ਹਨ। ਉਸ ਵਕਤ ਸ਼ੰਮੀ ਪੱਠਲ ਸਾਹਿਬ ਹੁੰਦੇ ਹਨ, ਫਿਰ ਸਾਡੀ ਵਾਰੀ ਆ ਜਾਂਦੀ ਹੈਗੀ ਆ। ਅਤੇ ਸਾਂਝਾ ਵਿਰਸਾ ਜਿਹੜੀ ਪਿਕਨਿਕ ਹੈਗੀ ਆ, ਇਹ ਹੋਣ ਜਾ ਰਹੀ ਆ ਸੰਡੇ 81-23 ਨੂੰ ਬੱਲੇ ਬੱਲੇ ਫਾਰਮ ਦੇ ਵਿੱਚ। ਉੱਥੇ ਪਹੁੰਚਣਾ ਤੁਸੀਂ ਜ਼ਰੂਰ। ਹਰਜੀਤ ਜੰਜੋ ਸਾਹਿਬ ਰਿਕੁਐਸਟ ਕਰਦੇ ਨੇ, ਪਹੁੰਚੋ, ਪਿਕਨਿਕ ਬਿਲਕੁਲ ਫਰੀ ਹੈਗੀ ਆ। 6478355294 ਸਾਂਝਾ ਵਿਰਸਾ ਪਿਕਨਿਕ ਸੰਡੇ 81-23 ਨੂੰ ਆ। ਅਤੇ ਸੈਣੀ ਪਿਕਨਿਕ ਸੰਡੇ 81-23 ਨੂੰ ਹੈਗੀ ਆ, ਬੈਲਾ ਗਾਰਡਨਸ ਬੋਂ ਦੇ ਏਰੀਆ ਵਿੱਚ ਪੈ ਜਾਂਦਾ ਇਹ। ਤਾਰਾ ਸਿੰਘ ਦਾ ਨੰਬਰ 6479928799 ਤੇ ਸੰਪਰਕ ਕਰ ਸਕਦੇ ਹੋ। AI ਸੈਂਟਰ, AI ਜਿਹੜੇ ਸੈਂਟਰ ਹੁੰਦੇ ਹਨ, ਆਰਟੀਫਿਸ਼ਲ ਇੰਟੈਲੀਜੈਂਸ ਸੈਂਟਰ, ਕਾਫੀ ਮੁਸ਼ਕਲਾਂ ਪਾ ਰਹੇ ਹਨ ਕਿਉਂਕਿ ਪਾਣੀ ਬੜਾ ਵਰਤਦੇ ਹਨ ਅਤੇ ਕਹਿੰਦੇ ਵੀ ਲੈਂਡ ਕਾਫੀ ਵਰਤਦੇ ਹਨ ਅਤੇ ਇਹਦੇ ਵਿੱਚ ਜਿਹੜੀ ਆ ਜੋਬ ਮਾਰਕੀਟ ਬਹੁਤ ਘੱਟ ਹੁੰਦੀ ਆ, ਲੋਕ ਕੰਮ ਬਹੁਤ ਘੱਟ ਕਰਦੇ ਹੁੰਦੇ ਆ ਕਿਉਂਕਿ ਆਟੋਮੈਟਿਕ ਕੰਪਿਊਟਰ ਚੱਲਦੇ ਹਨ। ਇੱਕ ਵਾਰੀ ਕੰਸਟਰਕਸ਼ਨ ਪੂਰੀ ਹੋ ਗਈ, ਥੋੜ੍ਹੇ ਜਣੇ ਹੀ ਕੰਮ ਕਰਦੇ, ਕਹਿੰਦੇ ਸਾਡੇ ਕੋਲ ਫਾਇਦਾ ਨਹੀਂ ਹੁੰਦਾ, ਬਿਜਲੀ ਵੱਧ ਵੱਧ ਵਰਤਦੇ ਆ, ਪਾਣੀ ਵੱਧ ਵਰਤਦੇ ਆ। ਕਹਿੰਦੇ ਵੀ ਸਾਨੂੰ ਫਾਇਦਾ ਨਹੀਂ ਬਹੁਤਾ ਹੋ ਰਿਹਾ। ਓਕਵਿਲ ਵਾਲਿਆਂ ਨੇ ਇੱਕ ਸਾਲ ਦਾ ਮੋਰਟੋਰੀਅਮ ਲਾ ਦਿੱਤਾ, ਇਸੇ ਤਰ੍ਹਾਂ ਮਿਸ ਸਾਗਾ ਵਾਲਿਆਂ ਨੇ ਵੀ ਸਟੱਡੀ ਕਰਨੀ ਹੈਗੀ ਆਪਾਂ ਕੀ ਕਰੀਏ ਫਿਊਚਰ ਦੇ ਵਿੱਚ, ਇਹ ਐਡੇ ਵੱਡੇ ਵੱਡੇ ਪਲਾਂਟ ਜਿਹੜੇ ਆ ਰਹੇ ਹਨ, ਬਹੁਤ ਸਾਰਾ ਪਾਣੀ ਇਹਨਾਂ ਨੇ ਵਰਤਣਾ, ਬਿਜਲੀ ਵਰਤਣੀ ਹੈਗੀ ਆ, ਅਤੇ ਸਾਨੂੰ ਕਿੰਨਾ ਕੁ ਫਾਇਦਾ ਹੋਵੇਗਾ, ਕਿੱਥੇ ਕੁ ਲਗਾਉਣੇ ਚਾਹੀਦੇ ਆ, ਸਿਟੀ ਦੇ ਕੋਲ ਦੂਰ ਲਗਾਉਣੇ ਚਾਹੀਦੇ ਹਨ। ਸੋ ਸਟੱਡੀ ਕਰਨਗੇ, ਬਹੁਤ ਸਾਰੇ ਜਿਹੜੇ ਸਿਟੀ ਵਾਲੇ ਰੋਕ ਵੀ ਲਾ ਰਹੇ ਹਨ ਇਸ ਦੀ, ਡਰੱਗ ਵੀ ਹਰ ਰੋਜ਼ ਫੜੀ ਜਾ ਰਹੀ ਹੈ, ਉਹ ਵੀ ਖਬਰ ਤੁਹਾਡੇ ਵਾਸਤੇ ਲੈ ਕੇ ਆਪਾਂ ਆਵਾਂਗੇ ਜ਼ਰੂਰ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀ ਵੀ, 4 to 5 ਜੰਜੋ ਸਾਹਿਬ ਹੁੰਦੇ ਨੇ, 5 to 6 ਸ਼ੰਮੀ ਭੱਟਰ ਸਾਹਿਬ ਪ੍ਰੋਗਰਾਮ ਕਰ ਜਾਂਦੇ, 6 to 7 ਸਾਡੀ ਵਾਰੀ ਆ ਜਾਂਦੀ ਆ, ਸਟੂਡੀਓ ਦੇ ਨੰਬਰ ਚੇਂਜ ਹੋ ਜਾਂਦੇ, ਸਾਡਾ ਸਟੂਡੀਓ ਦਾ ਨੰਬਰ 416-837-1515 ਹੁੰਦਾ ਆ। ਮੇਰਾ ਬਾਅਦ ਵਿੱਚ ਕਰੀ ਵੀ ਸੰਪਰਕ ਕਰਨਾ ਵੀ 416-451-2222 'ਤੇ ਕਰ ਸਕਦੇ ਹੋ। ਇੱਕ ਨਿਗਾਹ ਰੱਖੀ ਹੋਈ ਹੈਗੀ ਆ ਕੂਜ਼ਮਾ ਡੀਲ ਦੀ, ਸੋ ਕੈਨੇਡਾ USA ਦੇ ਮੈਕਸੀਕੋ ਦੀ ਜਿਹੜੀ ਡੀਲ ਹੈਗੀ ਆ ਉਹ ਹੁੰਦੀ ਕਿ ਨਹੀਂ, ਪਰ ਸੋ ਫਾਰ ਕਹਿੰਦੇ ਕੈਨੇਡਾ ਅਤੇ US ਨੋਟ ਰੈਡੀ ਟੂ ਮੇਕ ਅ ਟੈਰਿਫ ਡੀਲ। ਸੋ ਕੈਨੇਡਾ ਅਨਸੈਟਿਸਫਾਈਡ ਹੈਗਾ ਲੇਟੈਸਟ ਜਿਹੜੀ ਅਮਰੀਕਾ ਨੇ ਔਫਰ ਕੀਤੀ ਹੈਗੀ ਆ, ਸੋ ਡੀਲ ਹਜੇ ਕੋਈ ਨਹੀਂ ਬਣੀ, ਅਤੇ ਕਿਉਂਕਿ ਟਰੰਪ ਨੇ ਕਿਹਾ ਸਾ 50% ਦੇ ਟੈਰਿਫ ਲਾ ਦੇਵਾਂਗੇ, ਟਾਈਮ ਲੰਘਦਾ ਜਾ ਰਿਹਾ ਹੈਗਾ, ਉਹਦਾ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਕਰ ਦੇਣਾ ਹੈਗਾ ਆ। ਉਹ ਆਪਣੀ ਆਵਾਜ਼ ਉਠਾ ਕੇ ਚਲੇ ਜਾਂਦੇ ਆ, ਬਾਅਦ ਵਿੱਚ ਜਿਹੜਾ ਕੰਮ ਕਰਨਾ ਪੈਂਦਾ ਬਿਜ਼ਨਸਮੈਨ ਵਾਲਿਆਂ ਨੂੰ ਜਾਂ ਬਿਜ਼ਨਸ ਨੂੰ ਕਰਨਾ ਪੈਂਦਾ ਆ, ਕਿਉਂਕਿ ਪ੍ਰੋਡਕਟ ਜਿਹੜਾ ਹੈ ਕਿੰਨਾ ਕੁ ਟੈਰਿਫ ਲੱਗਦਾ, ਵਿਕੇਗਾ ਕਿ ਨਹੀਂ ਵਿਕੇਗਾ, ਕਿੰਨੀ ਕੁ ਪ੍ਰੋਡਕਸ਼ਨ ਕਰੀਏ, ਇਹ ਸਮਾਨ ਅਕਰੋਸ ਦਾ ਬੋਰਡਰ ਹੁਣ ਭੇਜੀਏ ਕਿ ਠਹਿਰ ਕੇ ਭੇਜੀਏ, ਟ੍ਰੇਲਰ ਖਰੀਦਣੇ ਪੈ ਜਾਂਦੇ ਹਨ, ਵੇਅਰਹਾਊਸ ਖਰੀਦਣੇ ਪੈ ਜਾਂਦੇ ਹਨ, ਕਿਉਂਕਿ ਹਰ ਇੱਕ ਜਗ੍ਹਾ ਪੈਸਾ ਬਚੇ ਉਸ ਹਿਸਾਬ ਨਾਲ ਭੇਜੀਏ, ਜਿਸ ਹਿਸਾਬ ਨਾਲ ਟੈਕਸਿਸ ਟੈਰਿਫ ਲੱਗਣਗੇ ਜਦੋਂ ਬੋਰਡਰ ਕ੍ਰੋਸ ਕਰਨਾ, ਅਤੇ ਜੇ ਟੈਰਿਫ ਲੱਗ ਗਏ ਤਾਂ ਕਾਫੀ ਸਾਰੀਆਂ ਜੌਬਾਂ ਵੀ ਜਾ ਸਕਦੀਆਂ ਹਨ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਹੋ ਰਿਹਾ ਹੈਗਾ, ਸਾਰੀ ਦੁਨੀਆ ਕਹਿ ਸਕਦੇ ਨਿਗਾਹ ਇੱਧਰ ਹੈਗੀ ਹੈ, ਕਿਉਂਕਿ ਜਦੋਂ ਅਮੈਰੀਕਾ ਦੀ ਇਕੋਨਮੀ ਹਿਲਦੀ ਆ ਤਾਂ ਜਿਹੜੇ ਸਟਾਕ ਮਾਰਕੀਟ ਹੈ ਵੀ ਉਹ ਵੀ ਉਸ ਹਿਸਾਬ ਨਾਲ ਚੱਲਦੀ ਆ। ਡੀਜ਼ਲ ਅਤੇ ਗੈਸ ਪ੍ਰਾਈਸਾਂ ਮਹਿੰਗੀਆਂ ਹੋ ਜਾ ਰਹੀਆਂ, ਇੰਨੀ ਪ੍ਰਾਈਸ ਜਿਹੜੀ ਡੀਜ਼ਲ ਦੀ ਹੈਂਡਲ ਕਰਨੀ ਬੜੀ ਔਖੀ ਹੋਈ ਪਈ ਹੈਗੀ ਆ, ਟਰਾਂਸਪੋਰਟੇਸ਼ਨ ਇੰਡਸਟਰੀ ਵਾਲਿਆਂ ਨੂੰ ਔਖੇ ਹਨ। ਸੋ ਸੌਖੇ ਕਿਸ ਤਰ੍ਹਾਂ ਹੋਣਗੇ, ਕਿਉਂਕਿ ਬਹੁਤ ਸਾਰੇ MP ਨਾਲ ਵੀ ਗੱਲਬਾਤ ਕੀਤੀ ਸੀਗੀ ਵੀ ਵੱਖ ਵੱਖ ਤੁਸੀਂ ਲੋਕਾਂ ਨੂੰ ਪੈਸੇ ਦਿੰਦੇ ਹੋ, ਇਸ ਇੰਡਸਟਰੀ ਬਾਰੇ ਵੀ ਕੁਝ ਨਾ ਕੁਝ ਸੋਚੋ, ਕੁਝ ਨਾ ਕੁਝ ਕਰੋ। ਬੜੀ ਹਾਰਡ ਜੋਬ ਹੈਗੀ ਆ, ਟਰੱਕ ਡਰਾਈਵਰ ਦੀ ਸੌਖੀ ਨਹੀਂ ਹੈਗੀ ਜੋਬ, ਸਵੇਰੇ ਸਾਜਰੇ ਉੱਠ ਕੇ ਜਾਣਾ, ਫਿਰ ਟ੍ਰੈਫਿਕ ਨੂੰ ਫੇਸ ਕਰਨਾ, ਫਿਰ ਉੱਧਰੋਂ ਡਿਸਪੈਚਰ ਵਾਲਿਆਂ ਨੂੰ ਫੇਸ ਕਰਨਾ, ਨਾਲ ਦੀ ਨਾਲ ਜਦੋਂ ਲੋਡ ਡਿਲੀਵਰ ਕਰਦੇ ਆ ਕਈ ਵਾਰ ਉਹ ਵੀ 3-3 ਘੰਟੇ ਵੇਟ ਕਰਵਾਉਂਦੇ ਹਨ, ਬੰਦਾ ਨਾ ਕਿਤੇ ਵਾਸ਼ਰੂਮ ਜਾਂਦਾ, ਕਈ ਤਾਂ ਲੋਕ ਅੰਦਰ ਵੜਨ ਵੀ ਨਹੀਂ ਦਿੰਦੇ। ਇਹ ਕੰਮ ਸੌਖਾ ਨਹੀਂ ਹੈਗਾ, ਇੱਕ ਪ੍ਰੋਫੈਸ਼ਨਲ ਜੋਬ ਹੈਗੀ ਆ ਜਿਹੜੀ ਕਾਫੀ ਹਿੱਟ ਹੋਈ ਪਈ ਹੈਗੀ ਆ ਇਸ ਵੇਲੇ। ਤਨਖਾਹ ਜਿੰਨੀ ਕੁ ਮਿਲਣੀ ਚਾਹੀਦੀ ਨਹੀਂ ਮਿਲ ਰਹੀ, ਜਿੰਨੇ ਕੁ ਪੈਸੇ ਕਮਾਉਣੇ ਚਾਹੀਦੇ ਹਨ ਉਹ ਕਮਾ ਨਹੀਂ ਰਹੇ ਇਸ ਵੇਲੇ, ਛੱਡ ਵੀ ਨਹੀਂ ਸਕਦੇ ਕਿਉਂਕਿ ਕਈਆਂ ਨੇ ਸਾਰੀ ਉਮਰ ਪਰ ਕੰਮ ਹੀ ਇਹੀ ਕੀਤਾ ਹੁੰਦਾ, ਐਕਸਪੈਂਸ ਵਧੇ ਹੁੰਦੇ ਹਨ। ਸੋ ਜੋਬ ਸਿਚੁਏਸ਼ਨ ਸਾਰੇ ਪਾਸੇ ਥੋੜ੍ਹੀ ਚੰਗੀ ਨਹੀਂ ਲੱਗ ਰਹੀ ਹੈਗੀ। ਵਾਈਟ ਹਾਊਸ ਪ੍ਰੈਸ ਸੈਕਟਰੀ ਸੀਗੀ ਕੈਰੋਲਾਈਨ ਲੇਵਿਟ, ਅਤੇ ਯੰਗਸਟ ਪਰਸਨ ਸੀਗਾ ਟੂ ਹੋਲਡ ਦਿਸ ਰੋਲ, ਬੜੀ ਵਧੀਆ ਜੋਬ ਕੀਤੀ ਉਹਨਾਂ ਨੇ ਜਿਸ ਹਿਸਾਬ ਨਾਲ ਟਰੰਪ ਸਾਹਿਬ ਦੱਸ ਰਹੇ ਹਨ। ਪਰ ਹੁਣ ਉਹਨਾਂ ਨੇ ਕਹਿਤਾ ਵੀ ਮੈਂ ਫੈਮਿਲੀ ਦੇ ਲਈ ਟਾਈਮ ਸਪੈਂਡ ਕਰਨਾ, ਇੱਕ ਬੱਚਾ ਹੋਰ ਆ ਰਿਹਾ ਹੈਗਾ ਆ, ਵਧਾਈ ਹੋਵੇ, ਅਤੇ ਕਿ ਆਮ ਕਰ ਸਪੈਂਡ ਟਾਈਮ ਵਿਦ ਅ ਫੈਮਿਲੀ, ਅਤੇ ਮੈਂ ਹੁਣ ਆਪਣੀ ਜੋਬ ਵੱਲੋਂ ਛੁੱਟੀ ਜਾਂਦੀ ਹਾਂ। ਲਓ ਜੀ, ਬਹੁਤ ਸਾਰੀਆਂ ਟਿਕਟਾਂ ਇਸ਼ੂ ਕੀਤੀਆਂ ਗਈਆਂ ਸੀਗੀਆਂ, ਬਹੁਤ ਸਾਰੀਆਂ ਟਿਕਟਾਂ ਬਰੈਂਪਟਨ ਵਿੱਚ ਇਸ਼ੂ ਕੀਤੀਆਂ ਗਈਆਂ ਸੀ, ਪਤਾ ਲੱਗ ਰਿਹਾ ਸੀਗਾ, ਕਹਿੰਦੇ ਕਾਫੀ ਸਾਰੀਆਂ ਟਿਕਟਾਂ ਇਸ਼ੂ ਕੀਤੀਆਂ, ਬਹੁਤ ਸਾਰੇ ਕਹਿ ਰਹੇ ਵੀ ਸਾਡੀ ਗੱਡੀ ਸਹੀ ਪਾਰਕ ਸੀਗੀ, ਕਈ ਕਹਿ ਰਹੇ ਹਨ ਜਾਂ ਜਗ੍ਹਾ ਹੈ ਨਹੀਂ ਤੇ ਹੁਣ ਕਰੀਏ ਕੀ। ਸੋ ਜਿੱਥੇ ਪੈਸੇ ਕਮਾਉਂਦੇ ਹੋ ਉੱਧਰੋਂ ਕਈ ਵਾਰੀ ਰੂਲਸ ਐਂਡ ਰੈਗੂਲੇਸ਼ਨ ਬ੍ਰੇਕ ਹੋਣੇ ਆ, ਵੀ ਟਿਕਟ ਤਾਂ ਮਿਲਣੀ ਹੀ ਮਿਲਣੀ ਹੈਗੀ ਆ। ਪਰ ਕਹਿੰਦੇ ਪਿਛਲੇ ਕਈ ਮਹੀਨੇ ਤੋਂ ਕਾਫੀ ਸਾਰੀਆਂ ਜਿਹੜੀ ਸਿਟੀ ਹੈਗੀ ਆ ਟਿਕਟਾਂ ਇਸ਼ੂ ਕਰ ਰਹੀ ਹੈਗੀ ਆ। ਇਸੇ ਤਰ੍ਹਾਂ ਲੱਗਦਾ ਹੈਗਾ ਜੋਬ ਸੌਖੀ ਹੈਗੀ, ਮੇਰੀ ਗੁਰਦੇਵ ਜੀ ਨਾਲ ਟੋਪ ਆਟੋ ਕਲੀਅਰ ਵਾਲੇ ਨਾਲ ਗੱਲਬਾਤ ਹੁੰਦੀ ਸੀਗੀ, ਅਤੇ ਉਹ ਵੀ ਦੱਸ ਰਹੇ ਸੀਗੇ ਵੀ ਜੇ ਕਾਫੀ ਟਿਕਟਾਂ ਜਿਹੜੀ ਡੰਪ ਟਰੱਕ ਟੋ ਟਰੱਕ ਵਾਲਿਆਂ ਨੂੰ ਵੀ ਮਿਲ ਰਹੀਆਂ ਹਨ। ਕਈ ਵਾਰੀ ਇੱਕ ਬੰਦਾ ਗੱਡੀ ਚੁਕਾ ਦਾ, ਦੂਸਰਾ ਕਹਿੰਦਾ ਗੱਡੀ ਕਹਿੰਦੇ ਚੁਕਾਈ ਹੈਗੀ ਆ, ਤੇਰਾ ਰਾਈਡ ਨਹੀਂ ਬਣਦਾ, ਟਿਕਟਾਂ ਪਰ ਟਿਕਟ ਇਸ਼ੂ ਕਰ ਦਿੰਦੇ ਹਨ। ਕਹਿੰਦੇ ਵੀ ਟੋ ਟਰੱਕ ਵਾਲੇ ਨੂੰ ਟਿਕਟ ਇਸ਼ੂ ਕਰਨੀ, ਕੰਪਨੀ ਵਾਲੇ ਨੂੰ 5-6 ਟਿਕਟਾਂ ਇਸ਼ੂ ਕਰ ਦਿੰਦੇ ਹਨ। ਸੋ ਮਗਰ ਪਏ ਹੋਏ ਹਨ ਕਹਿੰਦੇ ਟੋ ਟਰੱਕ ਇੰਡਸਟਰੀ ਦੇ। ਖ਼ਬਰਾਂ ਵੇਖੋ ਬਹੁਤ ਸਾਰੀਆਂ ਹਨ, ਇੱਕ ਅਲੀਗਲ ਕੈਨਵਸ ਜਿਹੜੀ ਹੈਗੀ ਆ ਗਰੋਇੰਗ ਓਪਰੇਸ਼ਨ ਸੀਗਾ ਬ੍ਰੈਂਪਟਨ ਦੇ ਵਿੱਚ, $1.5 million ਦੀ ਕੈਨਵਸ ਡਰੱਗ ਜਿਹੜੇ ਉਹ ਸੀਜ਼ ਕੀਤੀ ਗਈ ਆ, ਅਤੇ 4,000 ਤੋਂ ਵੱਧ ਪਲਾਂਟ ਸੀਗੇ ਉਹ ਸੀਜ਼ ਕੀਤੇ ਗਏ ਆ, 23 ਕਿਲੋਗ੍ਰਾਮ ਦੀ ਪ੍ਰੋਸੈਸਡ ਕੈਨਵਸ ਜਿਹੜੀ ਹੈਗੀ ਆ ਉਹ ਮਿਲੀ ਆ $600 ਕੈਨੇਡੀਅਨ ਕਰੰਸੀ। ਦੋ ਜਣੇ ਚਾਰਜ ਕੀਤੇ ਗਏ ਆ, ਇੱਕ ਦੀ 38 ਸਾਲ ਤੇ ਇੱਕ ਦੀ 43 ਸਾਲ ਦੀ ਉਮਰ ਸੀਗੀ, ਅਰੈਸਟਡ ਐਂਡ ਚਾਰਜਡ। ਵਧਾਈ ਹੋਵੇ ਕਿ ਜਿੱਥੇ ਚੰਗਾ ਕੰਮ ਹੈਗਾ ਹੋਣਾ ਚਾਹੀਦਾ। ਪੀਲ ਪੁਲਿਸ ਨੇ ਹੈਲੀਕਾਪਟਰ ਲਾਂਚ ਕੀਤਾ, ਇਹ ਕ੍ਰਾਈਮ ਨੂੰ ਫਾਈਟ ਕਰਨ ਵਾਸਤੇ ਹਾਈਟੈਕ ਹੈਲੀਕਾਪਟਰ ਪੈਟਰੋਲ ਬ੍ਰੈਂਪਟਨ ਐਂਡ ਮਿਸ ਸਾਗਾ। ਸੋ ਫੰਡ ਫੋਰ ਦੀ ਅੰਟੇਰੀਓ ਗੌਰਮੈਂਟ ਜਿਹੜੀ ਮਿਲੀ ਸੀਗੀ, ਅਤੇ ਇਸ ਨਾਲ ਨਾਲ ਹੁਣ ਹੈਲੀਕਾਪਟਰ ਜਿਹੜਾ ਹੈਗਾ ਅਫਿਸ਼ਲੀ ਲਾਂਚ ਕੀਤਾ ਗਿਆ ਹੈਗਾ ਆ। ਸੋ ਗੇਮ ਚੇਂਜਰ ਹੈਗਾ ਇਹ ਚੀਜ਼, ਇਹ ਕਹਿੰਦੇ ਜਿਸ ਹਿਸਾਬ ਨਾਲ ਕ੍ਰਾਈਮ ਹੋ ਰਿਹਾ ਹੈਗਾ, ਜਿਸ ਹਿਸਾਬ ਨਾਲ ਸਪੈਸ਼ਲੀ ਬ੍ਰੈਂਪਟਨ ਮਿਸ ਸਾਗਾ ਦੇ ਵਿੱਚ ਕਹਿੰਦੇ ਹੈਲੀਕਾਪਟਰ ਕਾਫੀ ਸਾਰੀ ਹੈਲਪ ਕਰੇਗਾ ਇਸ ਕ੍ਰਾਈਮ ਨੂੰ ਫਾਈਟ ਕਰਨ ਦੇ ਲਈ। ਸੋ ਇਟ ਇਜ਼ ਅ ਗੇਮ ਚੇਂਜਰ। ਸੋ ਜਿਹੜਾ ਚੰਗਾ ਕੰਮ ਹੈਗਾ, ਹੈਲੀਕਾਪਟਰ ਲੈਣੇ ਪੈ ਗਏ ਇਹਨਾਂ ਲੋਕਾਂ ਨੂੰ ਫੜਨ ਵਾਸਤੇ, ਪਰ ਸਜ਼ਾ ਸਖ਼ਤ ਕਰ ਦੇਵੋ ਕੰਮ ਹੋਰ ਸੌਖਾ ਹੋ ਜਾਵੇਗਾ। ਖਬਰ ਮੈਂ ਬਹੁਤ ਸਾਰੀਆਂ ਲੈ ਕੇ ਆਣੀ ਕਿ ਦੱਸ ਦੇਵਾਂ, ਵੱਖ ਵੱਖ ਪ੍ਰੋਗਰਾਮ ਆ ਰਹੇ ਹਨ, ਸਪੈਸ਼ਲੀ ਜਦੋਂ ਵਿੰਟਰ ਆ ਜਾਣੀ ਬੱਚਿਆਂ ਵਾਸਤੇ ਔਖਾ ਹੋ ਜਾਂਦਾ ਹੈ। ਮੈਂ ਸਦਾ ਕਹਿੰਦਾ ਹੁੰਦਾ ਬੱਚੇ ਦੀ ਉਂਗਲ ਫੜ ਲਵੋ, ਜਿੱਧਰ ਨੂੰ ਲੈ ਕੇ ਚੱਲੂਗੇ ਉੱਧਰ ਨੂੰ ਤੁਰ ਪੈਣਗੇ। ਸੋ ਗੁਰੂ ਘਰ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮ ਜਿਹੜੇ ਅਲੀਕੇ ਗਏ ਹਨ ਵੱਖ ਵੱਖ ਗੁਰੂ ਘਰਾਂ ਦੇ ਵਿੱਚ। ਸੋ ਵਿੰਟਰ ਵਿੱਚ ਹੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ, ਤੁਸੀਂ ਕਹਿੰਦੇ ਵਿੰਟਰ ਦੀ ਗੱਲ ਹੁਣੇ ਕਰਨ ਲੱਗ ਪਏ ਇਹ, ਕਿਉਂਕਿ ਸਪਤੰਬਰ ਦੇ ਮਹੀਨੇ ਦੀ ਰਜਿਸਟ੍ਰੇਸ਼ਨ ਉਹ ਚੱਲ ਰਹੀ ਹੈ ਗੁਰੂ ਘਰ ਅੰਟੇਰੀਓ ਖਾਲਸਾ ਦਰਬਾਰ ਦੇ ਵਿੱਚ। ਰਜਿਸਟ੍ਰੇਸ਼ਨ ਪਹਿਲਾਂ ਕਰ ਲਿਆ ਕਰੋ, ਹੱਥ ਜੋੜ ਕੇ ਬੇਨਤੀ ਹੈਗੀ ਆ, ਰਜਿਸਟ੍ਰੇਸ਼ਨ ਜਿਹੜੀ ਆ ਇਹ ਪਹਿਲਾਂ ਕਰ ਲਿਆ ਕਰੋ, ਬੜੀ ਜ਼ਰੂਰੀ ਹੁੰਦੀ ਆ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, 10405 ਕੈਂਡੀ ਰੋਡ, ਇਹ ਨੌਰਥ ਆਫ ਬੋਵੇੜਿਆ, ਸਾਊਥ ਆਫ ਸੈਂਡਲਵੜਿਆ, ਇੰਡੀਆ ਬਾਜ਼ਾਰ। ਅਤੇ ਦੋ ਇਹਨਾਂ ਦੇ ਗਰੋਸਰੀ ਦੇ ਸਟੋਰ ਹਨ, ਇੱਕ ਬ੍ਰੈਂਪਟਨ ਦੇ ਵਿੱਚ, ਇੱਕ ਇੱਥੋਂ ਵਿਕੋ ਰੈਕਸਡੇਲ ਦੇ ਵਿੱਚ, ਟੋਰਾਂਟੋ ਵੀ ਕਹਿ ਦਿੰਦੇ ਹਨ। ਸੋ ਇੰਡੀਆ ਬਾਜ਼ਾਰ 'ਤੇ ਜਾ ਕੇ ਗਰੋਸਰੀ ਸ਼ੋਪਿੰਗ ਕਰੋ, ਦੋ ਸਟੋਰ ਹਨ। ਅਤੇ ਜਿਹੜਾ ਬ੍ਰੈਂਪਟਨ ਵਿੱਚ ਹੈਗਾ ਉੱਥੇ ਤੁਸੀਂ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਅਤੇ ਕੇਟਰਿੰਗ ਦੀ ਸਰਵਿਸ ਵੀ ਲੈ ਸਕਦੇ ਹੋ। ਗਰੋਸਰੀ ਸਦਾ ਸੇਲ ਲੱਗੀ ਰਹਿੰਦੀ ਆ। ਇੰਡੀਆ ਬਾਜ਼ਾਰ 905-840-1116 ਇਹਨਾਂ ਦਾ ਨੰਬਰ ਹੈਗਾ। ਅਵਿਤਾ ਲੀਵਾਲ ਜੀ ਨੇ ਅੱਜ ਆਉਣਾ ਸੀਗਾ, ਪਹੁੰਚ ਨਹੀਂ ਸਕੇ, ਅਤੇ ਅਵਿਤਾ ਲੀਵਾਲ ਜੀ ਕਹਿ ਰਹੇ ਹਨ ਵੀ ਕੱਲ੍ਹ ਨੂੰ ਆਪਾਂ ਪਹੁੰਚਾਂਗੇ, ਜ਼ਰੂਰ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਣਗੇ ਸਿਟੀ ਆਫ ਬਰੈਂਪਟਨ ਦੇ ਵਿੱਚ। ਵੱਖ ਵੱਖ ਸਿਟੀ ਦੇ ਵਿੱਚ ਜਿਹੜੇ ਮਿਊਨਸੀਪਲ ਇਲੈਕਸ਼ਨ ਆ ਰਹੀਆਂ ਹਨ, ਅਤੇ ਆਪਣੇ ਆਪਣੇ ਵੱਖਰੇ ਵੱਖਰੇ ਲੋਕ ਆਵਾਜ਼ ਉਠਾ ਰਹੇ ਹਨ। ਸੋ ਤੁਹਾਡੀ ਸਿਟੀ ਵਿੱਚ ਕਿਹੜੇ ਕੰਮ ਹੋ ਰਹੇ, ਕਿਹੜੇ ਕੰਮ ਨਹੀਂ ਹੋ ਰਹੇ, ਅਤੇ ਉਹ ਤੁਹਾਡੇ ਸਾਹਮਣੇ ਹਨ। ਸਤਪਾਲ ਜੋ ਸਮੇਂ ਕਾਫੀ ਸਾਰੀ ਇਨਫੋਰਮੇਸ਼ਨ ਕੱਲ੍ਹ ਸਾਂਝੀ ਕੀਤੀ ਸੀਗੀ, ਅਤੇ ਅਵਿਤਾ ਲੀਵਾਲ ਅੱਜ ਪਹੁੰਚ ਨਹੀਂ ਸਕੇ ਅਤੇ ਕੱਲ੍ਹ ਨੂੰ ਆਉਣਗੇ ਜ਼ਰੂਰ। ਇਹ ਸਿਟੀ ਵਾਸਤੇ ਤੁਹਾਡੇ ਵਾਸਤੇ ਕੀ ਕੁਝ ਕਰ ਸਕਦੇ, ਤੁਹਾਡਾ ਟੈਕਸ ਦਾ ਪੈਸਾ ਕੀ, ਜਿਹੜੇ ਪੁਰਾਣੇ ਲੋਕ ਇਸ ਸੀਟਾਂ ਲਈ ਬੈਠੇ ਸੀ ਉਹਨਾਂ ਕੋਲ ਕੁਝ ਕੰਮ ਕੀਤਾ ਕਿ ਨਹੀਂ ਕੀਤਾ, ਜੇ ਕੀਤਾ ਹੈਗਾ ਤੁਹਾਡੇ ਕੋਲ ਬਹੁਤ ਵੱਡਾ ਚਾਂਸ ਹੈਗਾ, ਰਾਈਟ ਹੈਗਾ ਵੋਟ ਪਾਉਣ ਦਾ। ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾ ਵੀ ਸਕਦੇ ਹੋ ਅਤੇ ਹਰਾ ਵੀ ਸਕਦੇ, ਕਿਹਨੂੰ ਵੋਟ ਪਾਉਣੇ ਆ। ਬਹੁਤ ਸਾਰੇ ਲੋਕ ਖੜ ਗਏ ਹਨ। ਸੋ ਸੋਚ ਲਿਓ, ਅਸੀਂ ਸਿਰਫ ਆਪਾਂ ਨਹੀਂ ਕਹਿ ਰਹੇ, ਵੱਖ ਵੱਖ ਮੀਡੀਆ ਵਾਲੇ ਕਹਿ ਰਹੇ ਸੀਗੇ ਵੀ ਜੇ ਕਿਸੇ ਨੇ ਮੈਦਾਨ ਵਿੱਚ ਆਉਣਾ ਪਹਿਲਾਂ ਆ ਜਾਇਓ, ਦੱਸੋ ਕੁਝ ਨੇ ਕੀ ਸਿਟੀ ਵਾਸਤੇ ਤਾਂ ਨਹੀਂ ਕਮਿਊਨਿਟੀ ਵਾਸਤੇ ਕਿਹੜੇ ਕੰਮ ਕੀਤੇ ਹਨ, ਕੋਈ ਕੰਮ ਕੀਤੇ ਕਿ ਨਹੀਂ ਕੀਤੇ, ਕਿ ਸਿਟੀ ਕਿਤੇ ਬਾਹਰ ਕਦੇ ਕਮਿਊਨਿਟੀ ਵਿੱਚ ਆਏ ਹੀ ਨਹੀਂ। ਲੋਕਾਂ ਵਿੱਚ ਆਵਾਂਗੇ, ਕੋਈ ਕੰਮ ਕਰੂੰਗੇ, ਕੋਈ ਔਰਗਨਾਈਜੇਸ਼ਨ ਨਾਲ ਜੁੜੇ ਹੋਵੋਗੇ, ਤਾਂ ਹੀ ਤੁਸੀਂ ਇਹ ਸਿਟੀਜ਼ ਦੇ ਇਹ ਕਾਰਪੋਰੇਸ਼ਨ ਚਲਾ ਸਕਦੇ ਹੋ। ਸੋ ਸਿਟੀ ਵਾਸਤੇ ਬਹੁਤ ਸਾਰੇ ਲੋਕਾਂ ਨੇ ਪੇਪਰ ਭਰੇ ਹੋਏ ਹਨ, ਤੁਸੀਂ ਕਿਸੇ ਵੋਟ ਪਾ ਕੇ ਜਿਤਾਉਣਾ, ਖੋਜ ਕਰ ਲੈਣਾ। ਇਹ ਬਹੁਤ ਵੱਡਾ ਮੌਕਾ ਹੁੰਦਾ ਆ ਜਦੋਂ ਆਪਾਂ ਇਕੱਠੇ ਡਿਨਰ ਟੇਬਲ 'ਤੇ ਬੈਠਦੇ ਹਾਂ, ਇਕੱਠੇ ਡਿਨਰ ਟੇਬਲ ਕੌਣ ਬੈਠਦਾ ਡਿਨਰ ਟੇਬਲ 'ਤੇ ਅੱਜ ਇਕੱਠੇ, ਇਕੱਲੇ ਇਕੱਲੇ ਛੱਕ ਲੈਂਦੇ, ਦੌੜ ਭੱਜ ਤਾਂ ਪਈ ਹੈਗੀ ਆ, ਫਿਰ ਵੀ ਇਕੱਠੇ ਹੋ ਕੇ ਬੱਚੇ ਸਮੇਤ, ਫੈਮਿਲੀ ਸਮੇਤ, ਤੁਸੀਂ ਆਪ ਇੱਕ ਪਲਾਨ ਬਣਾਇਆ ਕਰੋ ਕਿਹਨੂੰ ਵੋਟ ਪਾਉਣੀ ਹੈ ਅਤੇ ਇਕੱਲੇ ਪਾਉਣੀ ਹੈ, ਸਾਡੇ ਵਾਸਤੇ ਕੀ ਕੁਝ ਕਰ ਸਕਦੇ ਹਨ। ਸੋ ਅਵਿਤਾ ਲੀਵਾਲ ਜੀ ਵੀ ਖੜ੍ਹੇ ਹਨ ਮੇਅਰ ਦੀ ਸੀਟ ਦੇ ਲਈ, 416-882-1200 ਇਹਨਾਂ ਦਾ ਨੰਬਰ ਹੈਗਾ ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸੱਚੀ ਗੱਲ ਆ, ਫਰੈਸ਼ ਬਣਦਾ ਹੈਗਾ ਬਿਨਾਂ ਪੈਕ ਦੇ ਵਿੱਚ, ਅਤੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਤੁਹਾਡੇ ਘਰ। ਸ਼ੇਰ ਆਟਾ ਦੇਸੀ ਸਟਾਈਲ ਤੁਸੀਂ ਬਹੁਤ ਪਸੰਦ ਕੀਤਾ, ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ, ਅਤੇ ਨਾਲ ਦੀ ਨਾਲ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚਿਆ ਹੋਇਆ। ਸ਼ੇਰ ਆਟੇ ਵਾਲੇ ਮੇਨ ਸਪੋਂਸਰ ਹਨ ਇਸ ਪ੍ਰੋਗਰਾਮ ਦੇ, ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ 'ਤੇ ਹਨ। ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ, ਟਰੱਕਾਂ ਦੀ ਮਕੈਨਿਕਲ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ ਕਰਵਾਉਣਾ ਹੋਵੇ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੀ ਹੋਵੇ, ਤਾਂ ਪਹੁੰਚੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 'ਤੇ। ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਫਰੰਟ ਗੇਅਰ ਲੈਂਡਿੰਗ ਗੇਅਰ, ਰੇਡੀਏਟਰ, ਸਟੈਕ ਕਿੱਟਸ ਤੁਸੀਂ ਲੈ ਸਕਦੇ ਹੋ ਡਾਇਮੰਡ ਟਰੱਕ ਪਾਰਟਸ ਦੇ ਕੋਲੋਂ। ਬਲਕਾਰ ਜਾਂ ਸੁਰਜੀਤ ਦਾ ਨੰਬਰ 905-212-9200 905-212-9200 'ਤੇ ਸੰਪਰਕ ਕਰਿਓ। ਆਪਣਾ ਸੋਸ਼ਲ ਮੀਡੀਆ, ਅੱਜ ਕੱਲ੍ਹ ਸਭ ਕੁਝ ਸੋਸ਼ਲ ਮੀਡੀਆ ਹੀ ਹੋਣ ਲੱਗ ਪਿਆ। ਤੁਸੀਂ ਆਪਣੀ ਬਿਜ਼ਨਸ ਦਾ ਸੋਸ਼ਲ ਮੀਡੀਆ ਅਕਾਊਂਟ ਬਣਾਉਣਾ ਚਾਹੁੰਦੇ ਹੋ, ਮਾਰਕੀਟ ਕਰਨਾ ਚਾਹੁੰਦੇ ਹੋ, ਤਾਂ ਐਡਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਆ 2895000667 'ਤੇ ਗੱਲ ਕਰਨੀ ਆ। ਜਸ ਭੁੱਲਰ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ 416-732-2611। ਮੋਰਗੇਜ ਚਾਹੀਦੀ ਆ, ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ, ਕੋਈ ਸਲਾਹ ਲੈਣੀ ਹੋਵੇ ਤਾਂ ਜਸ ਭੁੱਲਰ ਸਾਹਿਬ ਨਾਲ 416-732-2611 'ਤੇ ਸੰਪਰਕ ਕਰ ਸਕਦੇ ਹੋ। ਅੰਕੜੇ ਬਾਹਰ ਆ ਰਹੇ ਹਨ, ਕਹਿੰਦੇ ਇਨਸੋਲਵੈਂਸੀ ਅਤੇ ਬੈਂਕਰਪਸੀ ਵੱਲ ਲੋਕ ਬਹੁਤ ਜਾ ਰਹੇ ਹਨ। ਔਖਾ ਹੁੰਦਾ, ਕੋਈ ਨਹੀਂ ਜਾਣਾ ਚਾਹੁੰਦਾ, ਕੰਮ ਔਖਾ ਹੋ ਗਿਆ। ਕਈਆਂ ਨੇ ਇਨਵੈਸਟਮੈਂਟ ਕਰ ਲਈ ਹੈਗੀ, ਸਾਂਭ ਨਹੀਂ ਗਈ। ਕਈਆਂ ਨੇ ਸੋਚਿਆ ਵੀ ਪ੍ਰਾਈਸਾਂ ਇਸ ਹਿਸਾਬ ਨਾਲ ਹੀ ਰਹਿਣੀਆਂ, ਅਤੇ ਇਹ ਨਹੀਂ ਸੋਚਿਆ ਸਰ ਵਾ ਜਿਹੜੀ ਇੰਟਰਸਟ ਰੇਟ ਹੈਗਾ ਵੀ ਉਹ ਵੀ ਕਦੇ ਉੱਪਰ ਚਲ ਜਾਵੇਗਾ, ਕਿਉਂਕਿ ਫਰੀ ਵਾਂਗੂ ਹੀ ਪੈਸੇ ਦਿੱਤੇ ਗਏ ਸੀ ਬੈਂਕ ਵੱਲੋਂ, ਅਤੇ ਹੁਣ ਕਈਆਂ ਦਾ ਕੰਮ ਔਖਾ ਹੋ ਗਿਆ ਹੈਗਾ, ਕਿਉਂਕਿ ਇੰਟਰਸਟ ਰੇਟ ਵੱਧ ਗਏ ਹਨ, ਤੁਹਾਡੀ ਜਿਹੜੀ ਆ ਮੋਰਗੇਜ ਜਾਂ ਪੇਮੈਂਟ ਉਹ ਵੱਧ ਗਈਆਂ, ਹੈਂਡਲ ਕਰਨੀਆਂ ਬੜੀਆਂ ਔਖੀਆਂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਸਟ੍ਰੈਸ, ਬੈਂਕਰਪਸੀ, ਡਿਵੋਰਸਿਸ ਵੱਲ ਜਾ ਰਹੇ ਹਨ। ਫੈਮਿਲੀ ਨਾ ਟੁੱਟੇ ਕਿਸੇ ਦੀ ਸਾਡੀ ਸਦਾ ਅਰਦਾਸ ਹੁੰਦੀ ਆ, ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਕਈਆਂ ਕੋਲ ਦੋ ਦੋ ਤਿੰਨ ਤਿੰਨ ਜੋਬਾਂ ਹਨ, ਕਈ ਇੱਕ ਜੋਬ ਲੱਭਣ ਦੀ ਕੋਸ਼ਿਸ਼ ਕਰਦੇ, ਮਿਲਦੀ ਨਹੀਂ, ਘਰੋਂ ਬਾਹਰ ਨਿਕਲਣਾ ਪੈਂਦਾ ਆ, ਪੁੱਛਣਾ ਪੈਂਦਾ। ਅੱਜ ਕੱਲ੍ਹ ਈਮੇਲਾਂ ਪਾ ਕੇ, ਟੈਕਸਟ ਮੈਸੇਜ ਕਰਕੇ ਜਾਂ ਰੈਜ਼ਮੇਸ ਭੇਜ ਕੇ ਵੀ ਨਹੀਂ ਸਕਦਾ, ਤੁਹਾਨੂੰ ਦਰਵਾਜ਼ੇ ਖੜਕਾਉਣੇ ਪੈਂਦੇ ਹਨ। ਮੈਂ ਕਹਿੰਦਾ ਜੇ ਬੰਦਾ ਵਿਹਲਾ ਹੈਗਾ ਨਾ, ਗੁਰੂ ਘਰ ਜਾ ਕੇ ਸੇਵਾ ਕਰ ਲਓ, ਬਹੁਤ ਸਾਰਾ ਵੋਲੰਟੀਅਰ ਕੰਮ ਦੇ ਨਾ, ਸੋਚੋ ਵੀ ਮੈਂ ਫਰੀ ਵਿੱਚ ਕਰ ਰਿਹਾ। ਇਹ ਨੈੱਟਵਰਕਿੰਗ ਹੁੰਦੀ ਹੈ, ਨੈੱਟਵਰਕਿੰਗ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਜੋਬਸ ਮਿਲ ਸਕਦੀਆਂ। ਨਾਲੇ ਸੰਗਿਆ ਨਾ ਕਰੋ ਵੀ ਮੇਰੇ ਕੋਈ ਜੋਬ ਹੈ ਨਹੀਂ, ਵੀ ਮੈਂ ਆਹ ਜੋਬ ਲੱਭ ਰਿਹਾ ਹੈਗਾ। ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਕੋਈ ਵੱਧ ਪੜ੍ਹ ਸਕਦਾ, ਕੋਈ ਘੱਟ ਪੜ੍ਹ ਸਕਦਾ, ਬ੍ਰੇਨ ਦੇ ਸੈੱਲ ਵੱਖਰੇ ਵੱਖਰੇ, ਕੋਸ਼ਿਸ਼ ਹਰ ਇੱਕ ਕਰਦਾ ਬੰਦਾ, ਪਰ ਸੰਗਿਆ ਨਾ ਕਰੋ ਜੋਬ ਤੁਸੀਂ ਲੱਭਦੇ ਹੁੰਦੇ ਆ, ਤੁਸੀਂ ਆਪਣੀ ਫੈਮਿਲੀ ਵਾਸਤੇ ਆਪਣੇ ਵਾਸਤੇ ਕੰਮ ਲੱਭਣਾ। ਸੋ ਜਿਹੜੀ ਨੈੱਟਵਰਕਿੰਗ ਆ ਬੜੀ ਜ਼ਰੂਰੀ ਹੁੰਦੀ, ਘਰ ਬੈਠ ਕੇ ਕੱਖ ਨਹੀਂ ਬਣਨਾ, ਤੁਸੀਂ ਹੋਸਪਿਟਲ ਜਾ ਕੇ ਵੋਲੰਟੀਅਰ ਕਰ ਸਕਦੇ, ਬਹੁਤ ਸਾਰੇ ਐਸੇ ਸਪੋਰਟਸ ਪ੍ਰੋਗਰਾਮ ਹਨ ਉੱਥੇ ਵੋਲੰਟੀਅਰ ਕਰ ਸਕਦੇ, ਗੁਰੂ ਘਰ ਜਾ ਕੇ ਸੇਵਾ ਕਰ ਸਕਦੇ ਨਾਲ ਦੇ ਨਾਲ, ਉੱਥੇ ਵੋਲੰਟੀਅਰ ਦਾ ਕੰਮ ਕਰ ਸਕਦੇ ਹੋ, ਅਤੇ ਕਨੈਕਸ਼ਨ ਦੇ ਨਾਲ ਕੇ ਵਿੱਚ ਬਹੁਤ ਸਾਰੀਆਂ ਜੋਬਾਂ ਮਿਲਦੀਆਂ ਹਨ। ਸੋ ਸਾਡੇ ਕੋਲ ਬਹੁਤ ਸਾਰੀ ਜੋਬਾਂ, ਤੁਸੀਂ ਮੇਰੇ ਨਾਲ ਸੰਪਰਕ ਕਰਿਓ, ਕਿਉਂਕਿ ਉਹ ਕਹਿੰਦੇ ਹਨ ਬਹੁਤ ਸਾਰੇ ਜਦੋਂ ਫੋਨ ਕਾਲ ਕਰਦੇ, ਜਦੋਂ ਆਪਾਂ ਇੰਗਲਿਸ਼ ਬੋਲਦੇ ਹਾਂ ਨਾ, ਫਿਰ ਫੋਨ ਕਾਲ ਕੱਟ ਕੇ ਚਲੇ ਜਾਂਦੇ, ਫੋਨ ਡਰੋਪ ਨਾ ਕਰਿਆ ਕਰੋ, ਪੁੱਛ ਲਿਆ ਕਰੋ, ਆਈ ਐਮ ਲੁਕਿੰਗ ਫੋਰ ਅ ਜੋਬ। ਮੈਨੂਫੈਕਚਰਿੰਗ ਜੋਬਸ ਬਹੁਤ ਸਾਰੀਆਂ ਹਨ, ਮਿਲ ਰਾਈਟ ਮਕੈਨਿਕ ਚਾਹੀਦਾ, $40 ਤੋਂ ਲੈ ਕੇ $48 ਪਰ ਘੰਟੇ ਮਿਲ ਸਕਦੇ ਆ। ਸ਼ਿਪਰ ਚਾਹੀਦਾ ਹੈਗਾ, $18 ਬਰਾਬਰ ਮਿਲਦੇ ਆ। CNC ਮਸ਼ੀਨਸ ਚਾਹੀਦੇ ਹਨ, $20 ਤੋਂ ਲੈ ਕੇ $25 ਪਰ ਘੰਟੇ ਮਿਲਦੇ ਆ। CNC ਪ੍ਰੋਗਰਾਮ ਚਾਹੀਦਾ, ਪ੍ਰੋਗਰਾਮਰ ਚਾਹੀਦਾ, $30 ਤੋਂ ਲੈ ਕੇ $40 ਬਰਾਬਰ ਮਿਲਦੇ ਆ ਜੇ ਆਫਿਸ ਰੋਲ ਹੈਗਾ ਆ। ਰਿਸੈਪਸ਼ਨਸ ਚਾਹੀਦੀ ਹੈਗੀ ਆ, $55,000 ਤੋਂ $65,000 ਸਾਲ ਦਾ ਮਿਲਦਾ। ਅਤੇ ਟੈਕਨੀਕਲ ਇਨਸਾਈਡ ਸੇਲਸ ਵਾਸਤੇ ਚਾਹੀਦੇ ਹਨ, $60,000 ਤੋਂ ਲੈ ਕੇ $70,000 ਸਾਲ ਦਾ ਮਿਲਦਾ। ਇਨਸਾਈਡ ਸੇਲਸ 60-70 ਸਾਲ ਦਾ ਮਿਲਦਾ। ਡਰਾਈਵਰ ਪੁਜੀਸ਼ਨਸ ਵੀ ਹਨ, ਕਲਾਸ 1 ਸਿਟੀ PND $28 ਪਰ ਘੰਟੇ ਮਿਲਦੇ ਆ, ਅਤੇ $40 ਪਰ ਘੰਟੇ ਹੋ ਜਾਂਦੇ, ਡਿਪੈਂਡ ਕਰਦਾ ਕੰਮ ਕਿਸ ਹਿਸਾਬ ਨਾਲ ਕਰਦੇ ਹਨ। ਸੋ $28 ਤੋਂ ਲੈ ਕੇ $40 ਬਰਾਬਰ ਮਿਲਦੇ ਹਨ, ਕਲਾਸ 1 ਸਿਟੀ PND, ਅਤੇ ਕਲਾਸ 3 ਸਿਟੀ PND $28 ਪਰ ਘੰਟੇ ਮਿਲਦੇ ਆ, $40 ਤੱਕ ਪਹੁੰਚ ਸਕਦੇ ਹੋ, ਕੰਮ ਕਿੰਨਾ ਕਰਦੇ ਉਸ ਹਿਸਾਬ ਨਾਲ ਪਤਾ ਲੱਗਦਾ। ਅਤੇ ਕਲਾਸ 1 ਲਾਈਨ ਹਾਲ $33 ਅਤੇ $62 ਬਰਾਬਰ ਮਿਲਦੇ ਆ। ਇਸ ਦੇ ਨਾਲ ਨਾਲ ਕਲਾਸ 1 ਲਾਈਨ ਹਾਲ ਜੇ ਵੀਕਐਂਡ ਦਾ ਕੰਮ ਹੈਗਾ ਆ, $33 $62 ਬਰਾਬਰ ਮਿਲਦੇ ਹਨ। ਅਤੇ ਹੋਰ ਬਹੁਤ ਸਾਰੀਆਂ ਜੋਬਸ ਅਵੇਲੇਬਲ, ਤੁਸੀਂ ਲੈਣੀਆਂ ਚਾਹੁੰਦੇ ਹੋ, ਓਨਰ ਓਪਰੇਟਰ $50 ਬਰਾਬਰ, ਫਿਊਲ ਕੈਪ ਐਟ .50 cents 50 cents ਪਰ ਲੀਟਰ ਮਿਲਦਾ ਹੈਗਾ ਆ, 437-242-3151 437-242-3151 'ਤੇ ਸੰਪਰਕ ਕਰ ਸਕਦੇ ਹੋ ਜੇ ਜੋਬ ਚਾਹੀਦੀ ਆ। ਜਾਂ ਮੈਨੂੰ ਟੈਕਸ ਕਰ ਦੇਣਾ 416-451-2222 'ਤੇ, ਅਤੇ ਤੁਹਾਡਾ ਮੈਸੇਜ ਆਪਾਂ ਜ਼ਰੂਰ ਪਹੁੰਚਾ ਦੇਵਾਂਗੇ। ਲੈਂਦੇ ਹਾਂ ਬ੍ਰੇਕ, ਬ੍ਰੇਕ ਮੈਂ ਲੈਣੀ ਪਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਜੀ, ਵਿਰਾਸਤ TV 'ਤੇ।
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
12: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 9057991525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਟਨ।
13: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ, ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
14: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ ਸੀਡਬਲਯੂਸੀ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪਾਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 9056704444
15: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
16: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
15: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
12: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
9: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ Complete collision repair from towing your car to applying the finishing touches you can count on us we are providing end to end assistance 24 ghante towing service available hai har tarah de insurance claims nal deal karde ne complete collision repair and car painting top auto collision
11: ek vare phir program de vich GN ghar khareedna hove bechna hove 18 saal to vadh experience hai ga Manjeet Cheema ji da ਤੇ ਇਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ ਹਨ ਕਾਲ ਕਰਕੇ ਪਤਾ ਕਰ ਲਿਆ ਕਰੋ ਜੇ ਤੁਸੀਂ ਮਾਰਕੀਟ ਦੇ ਵਿੱਚ ਹੋ ਘਰ ਖਰੀਦਣ ਦੇ ਲਈ ਤਾਂ ਹਰ ਵਾਰੀ ਵਧੀਆ ਸੁਨਹਿਰੀ ਮੌਕਾ ਹੁੰਦਾ ਹੈਗਾ ਕਈ ਵਾਰੀ ਲਿਸਟਿੰਗ ਵਧੀਆ ਮਿਲ ਜਾਂਦੀ ਹੈ 4-5 ਲਿਸਟਿੰਗਸ ਹੋਰ ਆਈਆਂ Manjeet Cheema ਜੀ ਦੇ ਕੋਲੋਂ ਜਿੱਥੇ ਐਕਸਪੀਰੀਅੰਸ ਹੈਗਾ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੋਵੇ 18 ਸਾਲ ਤੋਂ ਵੱਧ ਟਾਈਮ ਹੋ ਗਿਆ ਇਹਨਾਂ ਨੂੰ ਇਸੇ ਹੀ ਬਿਜ਼ਨਸ ਦੇ ਵਿੱਚ ਫੁੱਲ ਟਾਈਮ ਕੰਮ ਕਰਦੇ ਹਨ Manjeet Cheema ਜੀ 416-357-9965 ਹੈਗਾ ਇਹਨਾਂ ਦਾ ਫੋਨ ਨੰਬਰ 416-357-9965 416-357-9965 ਤੇ ਤੁਸੀਂ ਗੱਲਬਾਤ ਕਰ ਲਿਓ ਏਅਰ ਕੈਨੇਡਾ ਦੀ ਖਬਰ ਆਈ ਸੀ ਇਹਨਾਂ ਦੇ ਸ਼ੇਅਰ ਕਾਫੀ ਅੱਪ ਗਏ ਹਨ ਕਿਉਂਕਿ ਇਹਨਾਂ ਨੇ ਰੋਇਲਟੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਉਹ ਉੱਥੋਂ ਪਾਰਟ ਵੇਚਿਆ ਬਲੈਕਸਟੋਨ ਨੂੰ ਤੇ ਕੈਨੇਡੀਅਨ ਪੈਨਸ਼ਨ ਫੰਡ ਜਿਹੜੇ ਹੈਗੇ 2.5 billion ਦੇ ਸੋ ਪੈਸਾ ਦਾ ਹੱਥ ਆ ਗਿਆ ਕਿ ਗਵਰਨਮੈਂਟ ਦਾ ਦਿੱਤਾ ਹੋਇਆ ਪੈਸਾ ਮੋੜ ਦੇਣ ਕਿ ਨਹੀਂ ਟੈਕਸ ਪੇਅਰ ਦਾ ਪੈਸਾ ਦਿੱਤਾ ਤਾਂ ਗਵਰਨਮੈਂਟ ਹੈਗਾ ਹੈ ਤਾਂ ਟੈਕਸ ਪੇਅਰ ਦਾ ਪੈਸਾ ਹੁਣ ਟੈਕਸ ਪੇਅਰ ਦੇ ਆਪਾਂ ਪੈਸੇ ਦੀ ਜੇ ਆਪਾਂ ਗੱਲਬਾਤ ਕਰੀਏ ਨਾ ਪਿਛਲੇ ਸਾਲ 2025 ਦੇ ਵਿੱਚ ਖਬਰ ਆਈ ਆ ਇਹ ਇੱਕ ਦਿਨ ਪੁਰਾਣੀ ਖਬਰ ਹੈਗੀ ਆ 200 million ਤੋਂ ਵੱਧ ਬੋਨਸਸ ਦਿੱਤੇ ਗਏ ਹਨ ਇਹ ਮੈਂ ਉਹਨਾਂ ਕੰਪਨੀਆਂ ਦੀ ਗੱਲ ਕਰਨੀ ਜਿਹੜੀਆਂ ਕੰਪਨੀਆਂ ਘਾਟੇ ਵਿੱਚ ਗਈਆਂ ਪਰ ਇਹਨਾਂ ਦੇ ਜਿਹੜੇ CEO ਹੈਗੇ ਆ ਐਗਜ਼ੈਕਟਿਵਸ ਹੈਗੇ ਆ ਉਹ ਫਿਰ ਵੀ ਬੋਨਸ ਲੈ ਕੇ ਗਏ ਹਨ ਸੋ ਦੁੱਖ ਲੱਗਦਾ ਉਦੋਂ ਸਾਡੇ ਚੁਣੇ ਹੋਏ ਲੀਡਰ ਇਹਦੀ ਆਵਾਜ਼ ਕੱਲੇ ਨਹੀਂ ਉਠਾ ਜੇ ਕੰਪਨੀ ਪੈਸੇ ਨਹੀਂ ਬਣਾ ਰਹੀ ਕੰਪਨੀ ਘਾਟੇ ਵਿੱਚ ਜਾ ਰਹੀ ਹੈਗੀ ਆ ਫਿਰ ਉਹਨਾਂ ਦੇ ਐਗਜ਼ੈਕਟਿਵ ਨੂੰ ਬੋਨਸ ਕਾਹਦਾ ਦੇਣਾ ਤੁਸੀਂ ਕੰਮ ਸਹੀ ਨਹੀਂ ਕਰਵਾ ਰਹੇ ਹੋ ਤੇ ਤੁਹਾਨੂੰ ਫਿਰ ਟੈਕਸ ਪੇਅਰ ਦਾ ਬੋਨਸ ਦਿੱਤਾ ਜਾਵੇ ਸੋ ਤੁਹਾਡੇ ਪੈਸੇ ਦਿੱਤੇ ਜਾ ਰਹੇ ਹਨ ਸੋ ਕੈਨੇਡਾ ਪੋਸਟ ਕਾਰਪੋਰੇਸ਼ਨ ਜਿਹੜੀ ਹੈਗੀ ਆ ਇਹਨਾਂ ਦੇ ਐਗਜ਼ੈਕਟਿਵ ਨੂੰ $30.8 million ਇਨ ਬੋਨਸਸ ਮਿਲੇ ਆ 2025 ਦੇ ਵਿੱਚ ਕੈਨੇਡਾ ਪੋਸਟ ਜਿਹਨਾਂ ਨੇ ਬਹੁਤ ਦੇਰ ਹੋ ਗਈ ਪੈਸੇ ਨਹੀਂ ਬਣਾਏ ਗਵਰਨਮੈਂਟ ਇਹਨਾਂ ਨੂੰ ਪੈਸੇ ਦੇਈ ਜਾਂਦੀ ਹੈ ਬਚਾਈ ਜਾਂਦੀ ਆ ਅਤੇ ਉਹ ਗੱਲ ਛੱਡੋ ਚੱਲ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਬੋਨਸਸ ਵੀ ਇਹ ਲਈ ਜਾਂਦੇ ਹਨ ਇੱਥੇ ਸਾਡੇ ਮੈਂਬਰ ਆਫ ਪਾਰਲੀਮੈਂਟ ਕੱਲੇ ਨਹੀਂ ਬੋਲਦੇ ਜੇ ਤੁਹਾਡੀ ਕੰਪਨੀ ਲਾਸ ਵਿੱਚ ਹੈਗੀ ਹੈ ਤੁਹਾਨੂੰ ਤਨਖਾਹ ਤਾਂ ਜ਼ਰੂਰ ਮਿਲੇਗੀ ਕੋਈ ਬੋਨਸ ਨਹੀਂ ਮਿਲੇਗਾ ਕੌਂਟਰੈਕਟ ਦੇ ਵਿੱਚ ਲਿਖਾਇਆ ਕਰੋ ਨਾ ਜੇ ਤੁਸੀਂ ਨਹੀਂ ਕੰਮ ਕਰ ਰਹੇ ਪਤਾ ਵੀ ਸਰਕਾਰ ਨੇ ਸਾਨੂੰ ਬੇਲ ਆਊਟ ਕਰ ਲੈਣਾ ਟੈਕਸ ਪੇਅਰ ਦਾ ਪੈਸਾ ਹੈਗਾ ਅਸੀਂ ਇਹਨੂੰ ਸ਼ੱਕੀ ਜਾਂਦੇ ਹਾਂ ਇੱਦਾਂ ਸ਼ੱਕ ਹੁੰਦੇ ਆ ਪੈਸੇ ਸੋ ਕੈਨੇਡਾ ਪੋਸਟ ਕਾਰਪੋਰੇਸ਼ਨ ਦੇ ਮੈਨੇਜਰ ਨੂੰ 30.8 million ਇਨ ਬੋਨਸਸ ਮਿਲਿਆ 2025 ਦੇ ਇਸ ਵਿੱਚ ਸੋ ਸੇਮ ਈਅਰ $1.6 billion ਇਹਨਾਂ ਨੇ ਲੌਸ ਕੀਤਾ ਅਤੇ $1 billion ਦਾ ਬੇਲ ਆਊਟ ਟੈਕਸ ਪੇਅਰ ਦਾ ਗਿਆ ਤੁਹਾਡਾ ਪੈਸਾ ਗਿਆ ਇਹਨਾਂ ਨੂੰ ਗੌਰਮੈਂਟ ਦਿੰਦੀ ਆ ਅਤੇ ਗਵਰਨਮੈਂਟ ਇਹ ਵੀ ਪਤਾ ਹੋਣਾ ਚਾਹੀਦਾ ਬੋਨਸਸ ਲੈਂਦੇ ਹਨ ਇੱਥੇ ਲੋਕਾਂ ਦੀਆਂ ਜੋਬਾਂ ਜਾ ਰਹੀਆਂ ਹਨ ਪੈਸੇ ਘੱਟ ਮਿਲ ਰਹੇ ਕੰਪਨੀਆਂ ਪੈਸੇ ਮਾਰ ਰਹੀਆਂ ਹਨ ਅਤੇ ਇੱਥੇ ਟੈਕਸ ਪੇਅਰ ਦੇ ਪੈਸੇ ਚੱਕ ਚੱਕ ਕੇ ਦੇਈ ਜਾਂਦੇ ਅਤੇ ਕੋਈ ਇਹਦੀ ਖੋਜ ਜਾਂ ਖੋਜ ਕੇ ਦੱਸ ਦਿੱਤਾ ਹੈਗਾ ਸਾਹਮਣੇ ਅਤੇ ਬੰਦ ਕਰੋ ਇਹ ਕੰਮ। ਜੇ ਕੰਪਨੀ ਨਹੀਂ ਪੈਸੇ ਕਮਾ ਰਹੀ ਕਮਾਏ ਲੋਸ ਪਰ ਲੋਸ ਕਰੀ ਜਾ ਰਹੀ, ਪੈਸੇ ਬੋਨਸ ਕਾਹਲੇ ਦੇਣੇ ਉਹਨਾਂ ਸੀ ਈ ਓ ਨੂੰ। ਸੋ 376 million ਬੀ ਆਰ ਏ ਨੂੰ ਦਿੱਤਾ ਸੀਗਾ, ਕੋਈ ਕੰਪਨੀ ਦੇ ਓਪਰੇਟਿੰਗ ਲੋਸਿਸ ਬਹੁਤ ਸਾਰੇ ਸੀਗੇ ਕੋਵਿਡ ਕਰਕੇ, 376 million ਦਿੱਤਾ ਸੀਗਾ। ਸੋ ਵੀ ਆਰ ਏ 10.3 million ਡਾਲਰ ਇਨ ਬੋਨਸ ਦਿੱਤੇ ਆਪਣੇ ਐਗਜੈਕਟਿਵਸ ਨੂੰ। ਕਿਆ ਬਾਤ ਆ, ਜਿਹੜਾ ਐਵਰੇਜ ਬੋਨਸ ਸੀਗਾ 115,293 ਡਾਲਰ ਬੋਨਸ ਹੀ ਮਿਲਿਆ। ਗਵਰਨਮੈਂਟ ਦਾ ਪੈਸਾ, ਤੁਹਾਡਾ ਪੈਸਾ ਗਵਰਨਮੈਂਟ ਇਹਨਾਂ ਨੂੰ ਦੇ ਰਹੀ ਹੈਗੀ ਆ, ਕੰਪਨੀ ਭਾਵੇਂ ਚੱਲੇ ਨਾ ਚੱਲੇ, ਪਰ ਜਿਹੜੇ ਉੱਪਰ ਬੈਠੇ ਮਗਰਮੱਛਾਂ ਨੂੰ ਉਹ ਬਸ਼ੱਕ ਹੀ ਜਾਂਦੇ ਆ। 115,000 ਡਾਲਰ ਅਤੇ 2,00,000 ਮਾਫ ਕਰ 115,293 ਡਾਲਰ ਪਰ ਐਗਜੈਕਟਿਵ ਦਿੱਤਾ ਗਿਆ ਬੀ ਆਰ ਏ ਦੇ ਨੂੰ। ਇੰਨੇ ਤਾਂ ਕਈ ਬੰਦੇ ਕਮਾਉਂਦੇ ਵੀ ਨਹੀਂ ਹੈਗੇ। ਉਦੋਂ ਮੈਨੂੰ ਤੁਹਾਡੇ ਕਾਫੀ ਸਾਰੇ ਟੈਕਸਟ ਮੈਸੇਜ ਆ ਰਹੇ ਹਨ, 416-867-1515 'ਤੇ ਤੁਸੀਂ ਕਾਲ ਕਰ ਲੈਣੀ ਆ, 416-867-1515 'ਤੇ ਕਾਲ ਕਰ ਸਕਦੇ। ਇਸੇ ਤਰ੍ਹਾਂ ਆਲਟੋ ਹਾਈ ਸਪੀਡ ਰੇਲ ਹੈਗੀ ਆ, ਉਹ ਹਜੇ ਇਹਨਾਂ ਨੇ ਇੱਕ ਮੀਟਰ ਦੀ ਲਾਈਨ ਵਾਲੀ ਨਹੀਂ ਵਿਛਾਈ, ਹਜੇ ਬਿਜ਼ਨਸ ਸ਼ੁਰੂ ਨਹੀਂ ਹੋਈ, ਪਰ ਫਿਰ ਵੀ ਮੋਰ ਦੈਨ 2 million ਡਾਲਰ ਇਨ ਬੋਨਸਸ ਇਹਨਾਂ ਦੇ ਐਗਜੈਕਟਿਵ ਨੂੰ ਦਿੱਤੇ ਗਏ ਹਨ। ਕੰਪਨੀ ਹਜੇ ਸ਼ੁਰੂ ਨਹੀਂ ਹੋਈ, ਪੇਪਰਾਂ 'ਚ ਹੈਗੀ ਆ, ਪਰ ਸਰਕਾਰ ਤੁਹਾਡੇ ਪੈਸੇ ਕਮਾਏ ਹੋਏ ਸਰਕਾਰ ਇਹਨਾਂ ਨੂੰ ਵੰਡ ਰਹੀ ਹੈਗੀ ਆ। ਸੱਚ ਹੱਸਿਆ, ਇੱਥੇ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਡੇ ਐਮ ਪੀ ਹੁੰਦੇ ਆ ਨਾ, ਹੁਣ ਇਹ ਫੈਡਰਲ ਮੁੱਦਾ ਹੈਗਾ ਆ, ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਹ ਕੰਮ ਬੰਦ ਕਰੋ। ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ, ਕਿੰਨੇ ਸਾਲਾਂ ਤੋਂ ਇਹ ਏਅਰ ਕੈਨੇਡਾ ਵੀ ਨਾਲ ਨਾਲ ਆਪਣੀ ਕੈਨੇਡਾ ਪੋਸਟ ਪੈਸੇ ਲੂਜ਼ ਕਰਦੇ ਆ ਰਹੇ ਹਨ, ਪਰ ਇਹਨਾਂ ਦੇ ਐਗਜੈਕਟਿਵ ਫਿਰ ਬੋਨਸ ਲੈ ਰਹੇ ਹਨ। ਉਹ ਬੋਨਸ ਤੁਹਾਡਾ ਪੈਸਾ ਅਤੇ ਸਰਕਾਰ ਇਹਨਾਂ ਨੂੰ ਪੈਸਾ ਦਿੰਦੀ ਹੈ, ਤੁਸੀਂ ਕੰਪਨੀ ਚਲਾਵੋ, ਮਾੜੀ ਚੱਲ ਰਹੀ ਹੈਗੀ ਆ, ਪਰ ਉਹ ਪੈਸਾ ਕੰਪਨੀ ਵਿੱਚ ਹੀ ਲਾਉਂਦੇ, ਉਹ ਬੋਨਸ ਵਿੱਚ ਦੇਈ ਜਾ ਰਹੇ ਹਨ। ਇਹਨੂੰ ਕਹਿੰਦੇ ਆ ਕ੍ਰਾਈਮ, ਸੱਚ ਕ੍ਰਾਈਮ ਹੀ ਹੈਗਾ। 3012 ਫਿਰ ਜਸਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
17: ਅੰਬਰ ਸਾਹਿਬ ਦੇਖੋ, ਇਹ ਲਿਬਰਲ ਦੇ ਐਮ ਪੀ ਦੇ ਕੋਈ ਕਿਸੇ ਵੀ ਇਸ਼ੂ ਤੇ ਬੋਲਦੇ ਨੀ। ਦੂਸਰਾ, ਆਮ ਵਰਕਰ ਨੂੰ ਨਾ ਤਾਂ ਪੇ, ਦੇਖੋ ਡਰਾਈਵਰ ਦੀ ਇਹਨਾਂ ਨੇ ਪੇ ਤੱਕ ਨੀ ਕੋਈ ਰੇਜ਼ ਕੀਤੀ ਕਿਸੇ ਵੀ ਚੀਜ਼ ਲਈ, ਠੀਕ ਹੈ ਨਾ
11: ਜੀ।
17: ਤੇ ਉਹ ਜਿਹੜਾ ਟੈਕਸ ਪੇਅਰ ਦਾ ਪੈਸਾ ਵੰਡੀ ਜਾ ਰਿਹਾ ਤੇ ਉਧਰੋਂ ਆਮ ਡਰਾਈਵਰ ਨੂੰ ਵੀ ਆਡਿਟ ਕਰੀ ਜਾ ਰਿਹਾ ਤੇ ਉਹਦੇ ਗੇਂਸ ਦੇਖ ਲਓ, ਜਿਹੜੀਆਂ ਟਰਕਿੰਗ ਕੰਪਨੀਆਂ ਪਿਛਲੇ 20-20 ਸਾਲ ਤੋਂ ਨਾ ਡਬਲਯੂ ਐਸ ਆਈ ਬੀ ਪੇ, ਨਾ ਈ ਆਈ ਤੇ ਨਾ ਹੀ ਸੀ ਪੀ ਪੀ ਜਿਹੜੀ ਵਰਕਰ ਦੀ ਆ
11: ਜੀ,
17: ਉਹ ਨੀ ਮਤਲਬ ਕਿ ਉਹ ਇੰਨਾ ਪੈਸਾ ਉਹਨਾਂ ਨੇ ਖਾ ਲਿਆ ਵਾ, ਉਹ ਨੀ ਆਡਿਟ ਕਰ ਰਹੇ, ਉਲਟਾ ਇੱਕ ਆਮ ਵਰਕਰ ਨੂੰ ਆਡਿਟ ਕਰੀ ਜਾ ਰਿਹਾ। ਔਰ ਲਿਬਰਲ ਜਿਹੜਾ ਬ੍ਰੈਂਪਟਨ ਦੇ ਲਿਬਰਲ ਦੇ ਐਮ ਪੀ ਬੋਲ ਨੀ ਰਹੇ, ਔਰ ਟੈਕਸ ਪੇਅਰ ਦਾ ਪੈਸਾ ਲੁਟਾਈ ਜਾ ਰਿਹਾ ਤੇ ਆਪਣੇ ਸਹੀ ਪਈ ਜਾਣਾ।
11: ਲਿਬਰਲ ਇੰਚਾਰਜ ਸਾਹਿਬ, ਲਿਬਰਲ ਨੂੰ ਹੀ ਬਲੇਮ ਕਰਨਾ ਵੀ ਆਹ ਤੁਹਾਡੇ ਸਾਹਮਣੇ ਜਿਹੜੀ ਖਬਰ ਆਈ ਨੈਸ਼ਨਲ ਮੀਡੀਆ ਦੀ ਖਬਰ ਹੈਗੀ ਆ, ਉਹ ਦੱਸ ਰਹੇ ਹਨ ਭਾਵੇਂ ਕੰਪਨੀਜ਼ ਨੇ ਕਾਰਪੋਰੇਸ਼ਨ ਨੇ ਬਹੁਤ ਸਾਰਾ ਪੈਸਾ ਲੂਜ਼ ਕੀਤਾ, ਪਰ ਇਹਨਾਂ ਨੇ ਪੈਸਾ ਦਿੱਤਾ ਸਰਕਾਰ ਨੇ ਉਹਨਾਂ ਨੂੰ ਬਚਾਉਣ ਵਾਸਤੇ, ਪੈਸਾ ਕਿਹਦਾ ਸੀਗਾ, ਟੈਕਸ ਪੇਅਰ ਦਾ, ਤੇ ਹੋ ਕੀ ਰਿਹਾ ਉਸ ਬਚਾਉਣ ਦਾ, ਕਿਹਾ ਜਿਹੜੇ ਸੀਈਓ ਆ ਉਹ ਮਿਲੀਅਨ ਡਾਲਰ ਬੋਨਸ ਲੈ ਰਹੇ ਹਨ। ਇੱਥੇ ਦੁੱਖ ਲੱਗਦਾ ਵੀ ਬੋਨਸ ਕੱਲ੍ਹ ਮਿਲੇ ਟੈਕਸ ਪੇਅਰ ਦੇ ਪੈਸੇ, ਜਦ ਤੱਕ ਤੁਹਾਡੀ ਕੰਪਨੀ ਇੰਨਾ ਕੰਮ ਨਹੀਂ ਕਰ ਰਹੀ ਹੈਗੀ ਆ। ਧੰਨਵਾਦ ਵੀਰ ਵੀਰੇ ਕਾਲ ਕਰਨ ਦਾ, ਵੀ ਲੋਕਾਂ ਦੀ ਤਨਖਾਹ ਵਧਾ ਦਿਓ, ਆਪਣੇ ਵੱਖ ਵੱਖ ਹੋਰ ਕੰਪਨੀ ਵਿੱਚ ਜਾਂ ਡਿਪਾਰਟਮੈਂਟ ਵਿੱਚ ਪੈਸੇ ਸਿੱਟੋ ਜਿੱਥੇ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਵੇ। ਜਸਵੀਰ ਸਿੰਘ ਤੁਸੀਂ ਵੀ ਆ ਜਾਓ, ਸਤਿ ਸ਼੍ਰੀ ਅਕਾਲ ਜੀ।
18: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ, ਸਮਾਂ ਦਿੱਤਾ, ਧੰਨਵਾਦ ਆ। ਅੰਬਰ ਸਾਹਿਬ, ਬਾਈ ਸਾਹਿਬ ਦੀ ਗੱਲ ਸਭ ਬਹੁਤ ਵਧੀਆ ਆ ਕਿ ਟੈਕਸ ਪੇਅਰ ਦੀ ਮਨੀ ਬਾਹਰ ਦੇ ਰਹੇ ਆ, ਜਿਹੜਾ ਆਮ ਵਰਕਰ ਆ ਉਹਨੂੰ ਪੇ ਨੀ ਹੋ ਰਹੀ। ਹੁਣ ਦੇਖ ਲਓ, ਮੈਨੂੰ ਪਤਾ ਲੱਗਾ ਲਿਬਰਲ ਦਾ ਇੱਕ ਨਵਾਂ ਚਿਹਰਾ ਸਾਹਮਣੇ ਆ ਰਿਹਾ ਆ, ਜਿਹੜਾ ਪਹਿਲਾਂ ਆਪਣੀ ਸੀਟ ਛੱਡ ਕੇ ਚੱਲ ਗਿਆ ਸੀ, ਕਹਿੰਦਾ ਸੀ ਮੈਂ ਫੈਮਿਲੀ ਨੂੰ ਟਾਈਮ ਦੇਣਾ, ਕੀ ਗੱਲ ਹੁਣ ਫੈਮਿਲੀ ਟਾਈਮ ਨਾਲ ਰੱਜ ਗਈ ਆ। ਸੋ ਕਹਿਣ ਦਾ ਮਤਲਬ ਇਹ ਆ, ਇਹ ਕਈ ਸਾਨੂੰ ਕਮਲੇ ਬਣਾਉਂਦੇ ਆ ਤੰਬਰ ਸਾਹਿਬ, ਵੋਟਾਂ ਪਾਉਣ ਵੇਲੇ ਇਹਨਾਂ ਨੂੰ ਦੇਖਿਆ ਕਰੋ ਇਹ ਕਰਦੇ ਕੀ ਆ, ਇਹਨਾਂ ਨੂੰ ਆਪਣੀਆਂ ਪੈਨਸ਼ਨਾਂ ਦੇ ਨਾਲ ਆ, ਜਿੰਨੇ ਸਾਡੇ ਬ੍ਰਾਂਟਨ ਦੇ ਐਮ ਪੀ ਆ, ਲਿਬਰਲ ਦੇ ਆ, ਪੀ ਸੀ ਦੇ ਆ, ਕੋਈ ਨੀ ਬੋਲਦੇ। ਖਮਾਣਾ ਸਾਹਿਬ ਸਾਨੂੰ,
11: ਜਸਵੀਰ ਸਿੰਘ ਇੱਕ ਗੱਲ ਕਹਿਣਾ ਚਾਹੁੰਦਾ ਹੈ ਨਾ, ਡਿਬੇਟ ਹੋਈ ਸੀਗੀ ਹੁਣ ਜਿਹੜਾ ਨਵਾਂ ਲੀਡਰ ਚੂਜ਼ ਕਰਨਾ ਇਹਨਾਂ ਨੇ, ਪ੍ਰੋਵਿੰਸ਼ੀਅਲੀ ਚੂਜ਼ ਕਰਨਾ, ਸਵਾਲ ਉਹ ਪੁੱਛਣੇ ਚਾਹੀਦੇ ਵੀ ਆਹ ਘਪਲੇ ਹੋ ਰਹੇ ਹਨ ਲੋਕਾਂ ਦੇ ਨਾਲ, ਤੁਸੀਂ ਪੈਸੇ ਦਿੰਦੇ ਹੋ, ਕੰਪਨੀਆਂ ਪੈਸਾ ਲੂਜ਼ ਕਰਦੀਆਂ, ਅਤੇ ਤੁਹਾਡੇ ਦਿੱਤੇ ਹੋਏ ਪੈਸੇ ਜਿਹੜੇ ਐਗਜੈਕਟਿਵ ਨੂੰ ਬੋਨਸ ਮਿਲ ਰਹੇ ਹਨ, ਵੀ ਤੁਸੀਂ ਇਸ ਬਾਰੇ ਕੀ ਕਰਨਾ ਚਾਹੁੰਦੇ ਹੋ, ਜਾਂ ਕਿਸੇ ਬੰਦੇ ਨੇ ਘਪਲਾ ਕੀਤਾ, ਤੁਸੀਂ ਇਸ ਬਾਰੇ ਕੀ ਕਰਨਾ ਚਾਹੁੰਦੇ ਹੋ। ਹਰ ਇੱਕ ਬੰਦਾ ਕਹਿੰਦਾ ਮੈਂ ਵਧੀਆ ਇੰਗਲਿਸ਼ ਬੋਲਦਾ, ਮੈਂ ਵਧੀਆ ਪੋਸਟ ਲਈ ਹੋਈ ਆ, ਪਰ ਇਹਨਾਂ ਦਾ ਪੁਰਾਣਾ ਇਹਨਾਂ ਸੋ ਕਾਲ ਐਮ ਪੀ ਪੀ ਇਹਨਾਂ ਦਾ ਪੁਰਾਣਾ ਕੰਮ ਚੈੱਕ ਕੀਤਾ, 20 ਸਕੈਂਡਲ ਜਿਹੜਾ ਸੀਗਾ ਚੈਰਿਟੀ ਦਾ ਲਿਬਰਲ ਦੇ ਵਿੱਚ, 900 ਮਿਲੀਅਨ ਡਾਲਰ ਦਾ ਸਕੈਂਡਲ ਸੀਗਾ। ਇਹ ਸਾਰੇ ਇਨਵੋਲਵ ਸੀਗੇ ਜਿਹੜੇ ਜੋਬਾਂ ਛੱਡ ਗਏ ਆ। ਹੁਣ ਕਹਿੰਦੇ ਆਪਾਂ ਕਹਿੰਦੇ ਵੀ ਲੀਡਰ ਆਫ ਪ੍ਰੋਵਿੰਸ਼ੀਅਲ ਪਾਰਟੀ ਬਣਨਾ।
19: ਅੰਮ੍ਰਿਤ ਸਾਹਿਬ ਗੋਰਵੇ ਵਾਲਾ ਜਿਹੜਾ ਬ੍ਰਿਜ ਸੀ ਉਹਦੇ ਲਾਗੇ ਦੀ ਜ਼ਮੀਨ ਦਾ ਘਪਲਾ ਕਿੰਨਾ ਰਿਹਾ, ਉਹ ਵੀ ਦੱਬ ਗਏ ਇਹ ਸਾਰੇ। ਇਹ ਲਿਬਰਲ ਵਾਲਿਆਂ ਨੇ ਕੰਮ ਕਿਹੜਾ ਚੰਗਾ ਕੀਤਾ ਆ, ਕਹਿੰਦਾ ਮਤਲਬ ਉੱਤੇ ਤੋਂ ਲੈ ਕੇ ਥੱਲੇ ਤੱਕ ਘਪਲੇ ਕੀਤੇ ਆ। ਬਾਕੀ ਤੁਸੀਂ ਗੱਲ ਕੀਤੀ ਹੈਲੀਕਾਪਟਰ ਦੀ, ਹੈ ਨਾ, ਪੁਲਿਸ ਨੂੰ ਮਿਲ ਗਿਆ ਅਪੀਲ ਨੂੰ, ਉਹ ਹੈਲੀਕਾਪਟਰ ਸਾਲੀ ਬ੍ਰਾਮਟਨ ਸਿਟੀ ਦੇ ਆਲੇ ਦੁਆਲੇ ਘੁੰਮੂਗਾ ਕਿ ਨਹੀਂ, ਕਿਉਂਕਿ ਇਹਨਾਂ ਦੀਆਂ ਚੇਹਰਾਂ ਦੇ ਥੱਲੇ ਬਹੁਤ ਕੁਛ ਲੁਕਿਆ ਆ। ਇਹਨਾਂ ਨੇ ਢਿੱਡਾਂ ਦੇ ਐਕਸਰੇ ਕਰਨੇ ਚਾਹੀਦੇ। ਖਮਾਣੋ ਸਾਹਿਬ, ਸੋਰੀ ਤੰਬਰ ਸਾਹਿਬ, ਸਾਡੇ ਆਪਣੇ ਟੈਕਸ ਪੇਅਰ ਦੀ ਮਨੀ ਬਹੁਤ ਮਿਸਯੂਜ਼ ਹੋ ਰਹੀ ਆ। ਥੈਂਕ ਯੂ,
11: ਧੰਨਵਾਦ। ਤੁਹਾਡਾ ਟੈਕਸਪੇਅਰ ਦੀ ਮਨੀ ਕਿਤੇ ਕਿਤੇ ਮਿਸਯੂਜ਼ ਹੋ ਰਹੀ ਤੁਹਾਨੂੰ ਖੁਦ ਪਤਾ ਹੈਗਾ ਆ, ਤੇ ਅਸੀਂ ਦੱਸੀ ਵੀ ਜਾਂਦੇ ਹੈਗੇ ਆ। ਸੋ ਸ਼ਾਇਦ ਹੈਲੀਕਾਪਟਰ ਨਾਲ ਹੌਸਪੀਟਲ ਲੱਭ ਲੈਣ, ਵੀ ਬ੍ਰਹਮਪੁਰ ਦਾ ਹੌਸਪੀਟਲ ਬਣਾਉਣ ਸੇ ਕਿੱਥੇ ਗਿਆ, ਅੰਡਰਗਰਾਊਂਡ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਅੰਡਰਗਰਾਊਂਡ ਤਾਂ ਮੈਂ ਨਹੀਂ, ਸ਼ਾਇਦ ਹੈਲੀਕਾਪਟਰ ਨਾਲ ਇਹ ਲੱਭ ਲੈਣ ਵੀ ਹੌਸਪੀਟਲ ਕਿੱਥੇ ਬਣਾ ਰਹੇ ਹਨ। ਤੁਹਾਨੂੰ ਸਰਪ੍ਰਾਈਜ਼ ਮਿਲਣੀ ਆ, ਇੱਕ ਦਿਨ ਬਣਿਆ ਬਣਾਇਆ ਹੌਸਪੀਟਲ ਮਿਲ ਜਾਣਾ, ਕਦੋਂ ਮਿਲੇਗਾ ਉਹ ਨਹੀਂ ਪਤਾ, ਪਰ ਹਾਂ ਫੰਡ ਇਕੱਠਾ ਕੀਤਾ, ਰੇਡੀਓਥੋਨ ਕੀਤੇ ਹਨ, ਉਹ ਪੈਸਾ ਕਿੱਥੇ ਪਿਆ, ਉਹਦਾ ਇੰਟਰਸਟ ਕਿੱਥੇ ਗਿਆ, ਜਿਹਨਾਂ ਲੋਕਾਂ ਨੇ ਮਿਹਨਤੀ ਕਮਾਈ ਦੇ ਪੈਸੇ ਦਿੱਤੇ ਸੀਗੇ ਉਹ ਸਹੀ ਜਗ੍ਹਾ ਲੱਗ ਕਾਲੇ ਰਹੇ, ਇੰਨੀ ਡਿਲੇ ਕਾਲੇ ਹੋ ਰਹੀ ਹੈਗੀ ਆ। ਇੱਕ ਤਾਂ ਹੁੰਦਾ ਵੀ ਜੋਬ ਸਿਚੁਏਸ਼ਨ ਬੜੀ ਗਰੋ ਹੋ ਰਹੀ ਹੈਗੀ ਆ, ਇਸ ਵੇਲੇ ਤੁਹਾਡੇ ਕੋਲ ਟਾਈਮ ਹੀ ਟਾਈਮ ਹੈਗਾ, ਲੋਕੀ ਤਾਂ ਜੋਬਾਂ ਲੱਭਦੇ ਹਨ, ਛੇਤੀ ਛੇਤੀ ਬਣਾ ਦੇਵੋ, ਇੰਨਾ ਪੈਸਾ ਬਾਹਰ ਸਿੱਟਦੇ ਹਨ, ਹੋਰ ਬੰਦੇ ਹਾਇਰ ਕਰਕੇ ਛੇਤੀ ਹੌਸਪੀਟਲ ਬਣਾ ਦੇਵੋ, ਕੋਈ ਪੈਸੇ ਤਾਂ ਤੁਹਾਨੂੰ ਮਿਲੇ ਹੋਏ ਹਨ, ਉਹ ਪੈਸੇ ਕਿੱਥੇ ਗਏ। ਇਹ ਨਾ ਕਹੋ ਵੀ ਵਰਕਫੋਰਸ ਹੋਰ ਹਾਇਰ ਕਰ ਲਵੋ, ਜਿਹੜਾ ਬਾਹਰ ਪੈਸਾ ਸਿੱਟਣਾ ਆ ਬੋਨਸ ਟੈਕਸ ਵੀ ਉਹਦੇ ਜਾ ਰਹੇ ਹਨ, ਉਹੀ ਇੱਥੇ ਲਗਾ ਦੇਵੋ ਵੀ ਲੋਕਾਂ ਨੇ ਕੋਈ ਸਹੂਲਤਾਂ ਸੌਖੀਆਂ ਹੋ ਜਾਣ, ਪਰ ਨਹੀਂ ਉਹ ਨਹੀਂ ਹੋ ਰਹੀਆਂ ਹੈਗੀਆਂ। ਐਲੇ ਟਰੱਕ ਦੇ ਰਾਜਾ ਬਾਈ ਨੇ ਪੂਰਾ ਸਪੋਂਸਰ ਕੀਤਾ, 416-953-9162। ਅਗਲੇ ਹਫ਼ਤੇ ਮੋਸਟ ਲਾਈਕਲੀ ਅਗਲੇ ਹਫ਼ਤੇ ਗੁਰਮੁਖ ਸਿੰਘ ਬਾਰੀਆ ਸਾਹਿਬ ਵੀ ਆਇਆ ਕਰਕੇ ਖਬਰਾਂ ਲੈ ਕੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀ ਅਤੇ ਵਿਰਾਸਤ ਟੀਵੀ। ਮਨਜੀਤ ਕੌਰ ਚੀਮਾ ਜੀ ਕੋਲੋਂ ਇੱਕ ਲਿਸਟਿੰਗ ਆਈ ਹੋਈ ਹੈਗੀ ਆ, ਇਹ ਬੜੀ ਵਧੀਆ ਪੈਸੇ ਘਰ ਲੱਗਾ ਹੋਇਆ, 814 ਗ੍ਰੀਨ ਸਟਰੀਟ ਇਨਸਫਿਲ ਦੇ ਵਿੱਚ ਲੱਗਾ ਹੋਇਆ, ਡਿਟੈਚ ਘਰ ਹੈ, 4 ਬੈਡਰੂਮ ਆ, 3 ਫੁੱਲ ਵਾਸ਼ਰੂਮ ਆ, 3300 ਸਕੇਅਰ ਫੁੱਟ ਦਾ 2018 ਵਿੱਚ ਬਣਿਆ ਸਰ, 9 ਫੁੱਟ ਦੀ ਸੀਲਿੰਗ ਆ। ਇਹ ਘਰ ਦੇਖਣਾ ਹੋਵੇ, ਖਰੀਦਣਾ ਹੋਵੇ, ਸਟੇਨਲੈਸ ਸਟੀਲ ਅਪਲਾਈਸਿਸ ਵੀ ਮਿਲਦੇ ਹਨ, 416-357-9965 'ਤੇ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲੈਣਾ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਵਾ ਰੋਡ 'ਤੇ ਆ, ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ, ਮੀਟ ਮਸਾਲੇ ਵਾਲਾ ਲੈਣਾ ਹੋਵੇ, ਬਣਿਆ ਬਣਾਇਆ ਲੈਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਵੈਜ ਨੋਨ ਵੈਜ ਕੇਟਰਿੰਗ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਮਿਲਦੇ ਹਨ ਇੰਡੀਅਨ ਪੰਜਾਬੀ ਬਾਜ਼ਾਰ ਦੇ ਕੋਲੋਂ, ਨੰਬਰ 905-799-5658, 905-799-5658 'ਤੇ ਸੰਪਰਕ ਕਰ ਲੈਣਾ। ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਬਣਾ ਕੇ ਦਿੰਦੇ ਹਨ, ਥਰੂਵੇ ਕਾਫੀ ਲੰਬੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹਨ, 40 ਸਾਲ ਤੋਂ ਵੱਧ ਹੋ ਗਏ ਹਨ ਐਕਸਪੀਰੀਅੰਸ, ਅਤੇ ਡੀਜ਼ਲ ਗੈਸ ਟੈਂਕ ਲੋਕਸ ਇਹ ਵੀ ਵਧੀਆ ਪ੍ਰਾਈਸ ਲੱਗੇ ਹੋਣਾ। ਇਹ ਕਹਿੰਦੇ ਸਰ ਥੋਕ ਵਿੱਚ ਮਿਲੇ ਸੀ, ਆਪਾਂ ਤਾਂ ਕੱਢਣੇ ਹੈਗੇ, ਸਾਡਾ ਮੇਨ ਕੰਮ ਹੈਗਾ ਆਪਾਂ ਜਿਹੜੇ ਟ੍ਰੇਲਰ ਬਣਾਉਣੇ ਆ, ਫਲੈਟ ਬਾਈ ਟ੍ਰੇਲਰ, ਡੀਜ਼ਲ ਟੈ ਬੀ ਟ੍ਰੇਨ ਡਰੋਪ ਟਰੈਕ ਡਰੋਪ ਡੈਕਸ ਅਤੇ ਕੋਇਲ ਵੈਲ ਟ੍ਰੇਲਰ ਬਣਾ ਕੇ ਦਿੰਦੇ ਹਨ। ਤੁਸੀਂ ਟਰੱਕੇ ਦੀ ਬਿਜ਼ਨਸ ਵਿੱਚ ਹੋ, ਫਲੈਟ ਬੈਡ ਚਾਹੀਦਾ, ਕਾਲ ਕਰ ਲਿਓ, ਲੋੜ ਮੁਤਾਬਕ ਜਿੱਥੇ ਕਹੋਗੇ ਉੱਥੇ ਉੱਥੇ ਕੁੰਡਾ ਲਾ ਦੇਣਗੇ, ਪਰ ਇੰਜੀਨੀਅਰਡ ਟੂ ਪਰਫੈਕਸ਼ਨ। ਅਤੇ 1170 ਫਿਊਸਟਰ ਡਰਾਈਵ 'ਤੇ ਹਨ, 905-212-0080 ਇਹਨਾਂ ਦਾ ਨੰਬਰ ਆ। ਗੁਰਵਿੰਦਰ ਤਨੀਸਰ ਹਿੰਦਾ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ। ਚੰਗਾ ਲੱਗਦਾ ਜਦੋਂ ਬੰਦੇ ਵੱਡੀਆਂ ਵੱਡੀਆਂ ਬਿਜ਼ਨਸ ਕਰਨ ਲੱਗ ਪੈਂਦੇ ਹਨ, ਟ੍ਰੇਲਰ ਦਾ ਟ੍ਰੇਲਰ 0 ਤੋਂ A to Z ਤੱਕ ਬਣਾ ਕੇ ਦਿੰਦੇ ਹਨ, ਅਤੇ ਸੰਪਰਕ ਲਈ ਡੀਜ਼ਲ ਟ੍ਰੇਲਰ ਚਾਹੀਦਾ। ਇਸਦੇ ਨਾਲ ਨਾਲ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ, 6479888731। ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਈ ਸਕੂਟਰ ਦੇ ਉੱਪਰ, ਲਿਥਮ ਬੈਟਰੀਜ਼ ਦੇ ਉੱਪਰ ਵਾਰ ਵਾਰ ਵਾਰਨਿੰਗ ਦੇ ਰਹੇ ਹਨ, ਇਹਨਾਂ ਦੀ ਸਪੀਡ ਬੜੀ ਹੈਗੀ ਆ, ਐਕਸੀਡੈਂਟ ਬਹੁਤ ਹੋ ਰਹੇ ਹਨ, ਸੱਟਾਂ ਬਹੁਤ ਲੱਗ ਰਹੀ ਹਨ, ਫਿਰ ਵੀ ਸ਼ਾਮ ਨੂੰ ਦੇਖੋ ਬੱਚੇ ਭਜਾਈ ਫਿਰਦੇ ਹਨ, ਇੱਕ ਖਿਆਲ ਜ਼ਰੂਰ ਰੱਖਿਓ। ਕਈ ਵਾਰੀ ਬੰਦਾ ਕਾਰ ਹਰ ਇੱਕ ਦੀ ਵਿੰਡੋ ਅੱਜ ਕੱਲ੍ਹ ਤਾਂ ਟਿੰਟਲ ਹੀ ਆਉਂਦੀ ਹੈਗੀ ਆ, ਅਤੇ ਰੱਬ ਨਾ ਕਰੇ ਕਿਤੇ ਐਕਸੀਡੈਂਟ ਨਾ ਹੋ ਜਾਵੇ, ਐਕਸੀਡੈਂਟ ਹੋ ਰਹੇ ਹਨ, ਪਰ ਇਹਦੇ ਬੈਟਰੀਆਂ ਨੂੰ ਬਹੁਤ ਸਾਰੀ ਅੱਗ ਲੱਗ ਰਹੀ ਹੈਗੀ ਆ, ਕਾਫੀ ਸਾਰੇ ਜਿੱਥੇ ਫਾਇਰ ਡਿਪਾਰਟਮੈਂਟ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਆ ਵੀ ਇਹਦੇ ਉੱਪਰ ਥੋੜ੍ਹਾ ਧਿਆਨ ਜ਼ਰੂਰ ਰੱਖੋ। ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ, ਮੈਂ ਲਾਈਨਾਂ ਘੱਟ ਲੈਂਦੀ ਸੀ, ਅੱਜ ਮੈਂ ਲੈ ਲੈਂਦਾ। 4146 ਤੁਸੀਂ ਏਅਰ ਤੇ ਹੋ ਜੀ।
20: ਸਤਿ ਸ੍ਰੀ ਅਕਾਲ ਜੀ।
11: ਸਤਿ ਸ੍ਰੀ ਅਕਾਲ ਜੀ।
20: ਦੇਖੋ ਟੈਕਸ ਕਾ ਡਰ ਤੋ ਉਸਕੋ ਹੋਏਗਾ ਨਾ ਜੋ ਟੈਕਸ ਦੇਤਾ ਹੈ
11: ਜੀ,
20: ਜੋ ਟੈਕਸ ਕੀ ਚੋਰੀ ਕਰਤਾ ਹੈ, ਜੋ ਟੈਕਸ ਦੇਤਾ ਨਹੀਂ ਉਸਕੋ ਕਹੇਗਾ ਜੋ ਦੁੱਖ ਹੋਗਾ
11: ਜੀ।
20: ਹੈ ਜੀ
11: ਜੀ,
20: ਗੱਲ ਆ ਗਈ ਜੀ ਸਮਝ ਮੈਂ
11: ਆ ਗਈ ਸਮਝ।
20: ਉਸ ਤੇ ਸਾਡਾ ਕਿਹੜਾ ਪੈਸਾ ਗਿਆ ਹੈਗਾ ਜੀ। ਓਕੇ ਜੀ, ਧੰਨਵਾਦ ਜੀ।
11: ਧੰਨਵਾਦ। ਬਹੁਤ ਸਾਰੇ ਲੋਕੀ ਟੈਕਸ ਦੇਣ ਤੋਂ ਡਰਦੇ ਵੀ ਹਨ, ਕੈਸ਼ ਬਿਜ਼ਨਸ ਕਰਦੇ ਹਨ, ਬਹੁਤ ਸਾਰੇ ਲੋਕ ਟੈਕਸ ਬਹੁਤ ਸਾਰਾ ਦਿੰਦੇ ਵੀ ਹਨ, 60-60 30-30 40-40 ਹਜ਼ਾਰ ਸਾਲ ਦਾ ਕੋਈ ਓਵਰ ਟਾਈਮ ਕਰਦਾ ਬੰਦਾ ਟੈਕਸ ਵਿੱਚ ਹੀ ਚਲੇ ਜਾਂਦਾ ਹੈਗਾ ਆ। ਪਰ ਦੁੱਖ ਉਦੋਂ ਲੱਗਦਾ ਜਦੋਂ ਤੁਹਾਡਾ ਪੈਸਾ ਜਿਹੜਾ ਗਵਰਨਮੈਂਟ ਉਹਨਾਂ ਕੰਪਨੀਆਂ ਨੂੰ ਦਿੰਦੀ ਹੈ ਵੀ ਕੰਪਨੀਆਂ ਚੰਗੀ ਤਰੀਕੇ ਨਾਲ ਕਾਰਪੋਰੇਸ਼ਨ ਚੱਲ ਰਹੀ ਨਹੀਂ ਰਹੀਆਂ ਹੁੰਦੀਆਂ। ਸੋ ਕਾਰਪੋਰੇਸ਼ਨ ਜਿਹੜੀਆਂ ਵੱਡੀਆਂ ਨਹੀਂ ਚੱਲ ਰਹੀਆਂ, ਸਰਕਾਰ ਪੈਸਾ ਦੇ ਦਿੰਦੀ ਹੈਗੀ ਆ, ਜਿੱਥੇ ਲਗਾਉਣਾ ਹੋਵੇ ਉੱਥੇ ਲਗਾ ਦੇਣੀ। ਪਹਿਲਾਂ ਪੈਸਾ ਦੇਣ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਜਿਹੜਾ ਵਧੀਆ ਤਨਖਾਹ ਮਿਲਦੀ ਹੈ ਇਹ ਐਗਜੈਕਟਿਵ ਨੂੰ, ਸੀਈਓ ਨੂੰ, ਵੀ ਇਹਨੂੰ ਬੋਨਸ ਕਾਹਲੇ ਦੇਣਾ ਜੇ ਕੰਪਨੀ ਵਧੀ ਜੇ ਕੰਪਨੀ ਵਿੱਚ ਪ੍ਰੋਫਿਟ ਨਹੀਂ ਲੈ ਕੇ ਆ ਰਿਹਾ। ਅਤੇ ਜੇ ਸਰਕਾਰ ਪੈਸਾ ਦੇ ਰਹੀ ਹੈ ਪਹਿਲੇ ਕੋਈ ਹੁਣ ਜਿਹੜਾ ਜ਼ੀਰੋ ਬੋਨਸ ਮਿਲਣੇ ਚਾਹੀਦੇ ਇੰਪਲਾਈ ਨੂੰ ਜਦ ਤੱਕਰ ਕੰਪਨੀ ਪ੍ਰੋਫਿਟ ਵਿੱਚ ਨਹੀਂ ਆਉਂਦੀ, ਨਹੀਂ ਤਾਂ ਸਰਕਾਰ ਕੱਲੇ ਪੈਸਾ ਦੇਵੇ ਸੋ ਟੈਕਸ ਫਿਰ ਦਾ ਪੈਸਾ। ਸੋ ਦੁੱਖ ਲੱਗਦਾ ਜਦੋਂ ਹਾਰਡ ਜੇ ਕਮਾਏ ਹੋਏ ਤੁਹਾਡੇ ਪੈਸੇ ਜਿਹੜੇ ਹੈਗੇ ਆ ਇਹ ਸਿੱਟੀ ਜਾ ਰਹੇ ਹਨ ਵੱਖ ਵੱਖ, ਚਾਹੇ ਯੂਕਰੇਨ ਨੂੰ ਚਾਹੇ ਵੱਖ ਵੱਖ ਕਾਰਪੋਰੇਸ਼ਨ ਨੂੰ। ਸੋ ਦਵਿੰਦਰ ਸਿੰਘ ਪਰਿਵਾਰ ਦੀ ਮੈਂ ਗੱਲਬਾਤ ਕਰਦਾ ਸੀਗਾ, ਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਅਤੇ ਨੰਬਰ ਮੈਂ ਦੇ ਦਿੰਦਾ 6479888731, ਦਵਿੰਦਰ ਸਿੰਘ ਪਵਾਰ ਦਾ ਨੰਬਰ ਹੈਗਾ, ਅਕਾਲ ਮੋਰਗੇਜ ਨਾਲ ਕੰਮ ਕਰਦੇ ਆ। ਮੋਰਗੇਜ ਚਾਹੀਦੀ ਹੈਗੀ ਹੈ, ਟਾਈਮ ਕੱਢ ਲਿਆ ਕਰੋ, ਕਿਸੇ ਨੂੰ ਵੀ ਤੁਸੀਂ ਮਿਲਣਾ ਟਾਈਮ ਕੱਢ ਕੇ ਜਾਇਆ ਕਰੋ। ਬਹੁਤ ਪੈਸੇ ਲੱਗਦੇ ਹਨ, 4,00,000, 5,00,000, 8,00,000, 1,000,000 ਦੀ ਮੋਰਗੇਜ ਜਿਹੜੀ ਹੈਗੀ ਆ, ਉਮਰ ਲੱਗ ਜਾਂਦੀ ਹੈਗੀ ਇਸਨੂੰ ਉਤਾਰਨ ਵਾਸਤੇ, ਕਿਉਂਕਿ ਆਪਣੀ ਦੁਬਾਰਾ ਪੈਸਾ ਚੱਕ ਲੈਂਦੇ ਕਿਸੇ ਹੋਰ ਪਾਸੇ ਲਾ ਲੈਂਦੇ ਆ। ਅਤੇ ਪਰ ਮੋਰਗੇਜ ਪੇ ਆਫ ਕਰਨੀ ਬੜੀ ਔਖੀ ਹੈਗੀ ਆ, ਲੈਣੀ ਆ, ਲੋ ਕਰਨੀ ਆ, ਵੇਰੀਬਲ ਰੇਟ ਚਾਹੀਦਾ, ਪ੍ਰੀ ਅਪਰੂਵਲ ਹੋਣਾ ਹੋਵੇ, ਤਾਂ ਤੁਸੀਂ ਦਵਿੰਦਰ ਸਿੰਘ ਪਵਾਰ ਨਾਲ 6479888731 ਦੀ ਗੱਲਬਾਤ ਕਰਿਓ। ਜਸਵੀਰ ਹੁੰਡਲ ਸਾਹਿਬ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਨ, ਔਖਾ ਟਾਈਮ ਆਇਆ ਪਿਆ ਹੈਗਾ ਕਿਉਂਕਿ ਇਹ ਕੰਮ ਕਰਦੇ ਹਨ, ਬੈਂਕਰਪਸੀ ਫਾਈਲ ਕਰਨੀ ਹੋਵੇ, ਇਨਸੋਲਵੈਂਸੀ ਕਰਨੀ ਹੋਵੇ, ਕਰਜ਼ਾ ਮਾਫ਼ ਕਰਵਾਉਣਾ ਹੋਵੇ ਨਾ, ਦੇਅਰ ਬਿਜ਼ੀ, ਉਹਨਾਂ ਦੀ ਜੋਬ ਹੈਗੀ ਇਹੀ ਹੈਗੀ ਆ, ਪਰ ਕਹਿੰਦੇ ਲੋਕ ਬਹੁਤ ਫਸੇ ਹੋਏ ਹਨ। ਸੋ ਵਾਰ ਵਾਰ ਕਹਿ ਰਹੇ ਹਨ ਇਨਵੈਸਟ ਕਰਨਾ ਹੋਵੇ ਸੋਚ ਸਮਝ ਕੇ ਕਰਨਾ, ਪਰ ਕੰਮ ਔਖਾ ਹੋਇਆ। ਅਰਦਾਸ ਕਰਿਆ ਕਰੋ ਯਾਰ ਕਿਸੇ ਦਾ ਘਰ ਨਾ ਜਾਵੇ, ਸਵੇਰ ਤੋਂ ਸ਼ਾਮ ਤੱਕ ਕੰਮ 'ਤੇ ਲੱਗੇ ਰਹਿੰਦੇ, ਮੁੜ ਕੇ ਫਿਰ ਬੇਸਮੈਂਟ ਵਿੱਚ ਚਲੇ ਜਾਵੋ ਅਤੇ ਜਾਂ ਰੈਂਟ 'ਤੇ ਚਲੇ ਜਾਵੋ, ਕਿੱਥੇ ਐਡੇ ਐਡੇ ਬੜੇ ਘਰ ਲਈ ਬੈਠੇ ਸੀਗੇ, ਤਾਂ ਦੁੱਖ ਲੱਗਦਾ ਪਰਿਵਾਰ ਦੇ, ਉਹਨਾਂ ਦੇ ਵੀ ਅੰਦਰ ਦਿਲ ਹੈਗਾ, ਦਰਦ ਹੁੰਦੇ ਹਨ, ਅਰਦਾਸ ਹੀ ਕਰ ਸਕਦੇ ਹੈਗੇ ਆ। ਪਰ ਕਈਆਂ ਨੇ ਨਹੀਂ ਹਟੇ, ਜਾਣ ਜਾਣ ਕੇ ਪੰਗੇ ਲਏ ਆ, ਇੱਕ ਨਹੀਂ ਲੈਣਾ ਦੋ ਘਰ ਲੈਣਾ, ਮੁੱਛਾਂ 'ਤੇ ਵੱਟ ਦਿੰਦੇ ਹੁੰਦੇ ਸੀਗੇ ਅਤੇ ਗੱਡੀਆਂ ਵੀ ਮਹਿੰਗੀਆਂ ਮਹਿੰਗੀਆਂ ਲੈਂਦੇ ਸੀ, ਉਦੋਂ ਪਤਾ ਲੱਗਾ ਜਦੋਂ ਮੁੜ ਕੇ ਊਬਰ 'ਤੇ ਆ ਗਏ ਜਾਂ ਟੈਕਸੀ 'ਤੇ ਆ ਗਏ ਜਾਂ ਫਿਰ ਬੇਸਰ ਵਿੱਚ ਰਹਿਣ ਲੱਗ ਪਏ। ਕਈ ਵਾਰੀ ਮੈਂ ਵੀ ਮਾਰ ਜਾਂਦੀ ਹੈਗੀ ਆ, ਪਰ ਫਿਰ ਵੀ ਇਸ ਡਿਸੀਜਨ ਹਿਊਮਨ ਬੀਇੰਗ ਮੇਕਸ, ਕਈ ਵਾਰੀ ਹਾਰਡ ਡਿਸੀਜਨ ਹੋ ਜਾਂਦੀ ਹੈਗੀ, ਔਖਾ ਟਾਈਮ ਹੋ ਜਾਂਦਾ ਹੈਗਾ, ਸਾਡੀ ਸਦਾ ਅਰਦਾਸ ਹੁੰਦੀ ਆ ਹਰ ਇੱਕ ਟਾਈਮ ਸੌਖੇ ਵਿੱਚ ਲੰਘੇ। ਆਉਣ ਵਾਲੇ ਦਿਨ ਵਿੱਚ ਸਾਡੇ ਕੋਲ ਸਿਟੀ ਦੇ ਜਿਹੜੇ ਨਵੇਂ ਖੜ੍ਹੇ ਹਨ, ਜੇ ਕੋਈ ਮੇਅਰ ਬਣਨਾ ਚਾਹੁੰਦਾ, ਕੋਈ ਰੀਜਨਲ ਕੌਂਸਲਰ ਬਣਨਾ ਚਾਹੁੰਦਾ, ਕੋਈ ਕੌਂਸਲਰ ਬਣਨਾ ਚਾਹੁੰਦਾ, ਕੋਈ ਸਕੂਲ ਟਰੱਸਟੀ ਬਣਨਾ ਚਾਹੁੰਦਾ ਹੈਗਾ ਆ, ਅਤੇ ਉਹਨਾਂ ਦੀ ਐਡਵਰਟਾਈਜ਼ ਬੜੀ ਜਲਦੀ ਸ਼ੁਰੂ ਹੋ ਜਾਣੀਆਂ ਹੈਗੀਆਂ ਆ। ਸੋ ਤੁਸੀਂ ਵੀ ਐਡ ਦੇਣੀ ਹੋਵੇ, ਸਾਡਾ ਪਲੈਟਫਾਰਮ ਸਦਾ ਖੁੱਲ੍ਹਾ ਰਹਿੰਦਾ ਤੁਹਾਡੇ ਪਾਸੇ, ਆਵੋ ਜ਼ਰੂਰ। ਪਰ ਸਵਾਲ ਆਪਾਂ ਉਸੇ ਹਿਸਾਬ ਨਾਲ ਪੁੱਛ ਰਹੇ ਹਨ, ਐਡ ਦੇਵੋ ਨਾ ਦੇਵੋ, ਸਵਾਲ ਆਪਾਂ ਉਸੇ ਹਿਸਾਬ ਨਾਲ ਪੁੱਛ ਰਹੇ, ਜਿਹੜੇ ਲੋਕਾਂ ਦੀ ਸਾਡੇ ਦਰਸ਼ਕਾਂ ਸੋਤਿਆਂ ਦੀ ਮੰਗ ਹੈਗੀ ਆ। ਖੜ੍ਹੇ ਹੋ, ਇਟਸ ਨੋਟ ਐਨ ਈਜ਼ੀ ਜੋਬ, ਜਿਹੜੇ ਪੁਰਾਣੇ ਵੀ ਹਨ ਜੋਬ ਸੌਖੀ ਨਹੀਂ ਹੈਗੀ। ਮੈਂ ਵਾਰ ਵਾਰ ਕਹਿੰਦਾ ਹਾਂ ਨਾ ਸਜਾ ਕਰੋ ਖੰਡ ਪੜ ਭੋਗ 'ਤੇ, ਹਾਂ ਗ੍ਰੈਂਡ ਓਪਨਿੰਗ ਬਿਜ਼ਨਸ ਦੀ ਕਰਨੀ ਪੈਂਦੀ ਹੈ, ਇਸ ਮਸਟ, ਚੰਗਾ ਲੱਗਦਾ ਸਿਟੀ ਨੂੰ, ਮਤਲਬ ਸਾਡੇ ਸਿਟੀ ਦੇ ਵਿੱਚ ਹੋਰ ਨਵੀਂ ਬਿਜ਼ਨਸ ਆਈ ਆ ਅਤੇ ਵੈਲਕਮ ਕਰਦੇ ਹਨ। ਪਰ ਜਿਹੜੇ ਹੋਰ ਫੰਕਸ਼ਨਾਂ 'ਤੇ ਸਾਡੇ ਕੋਈ ਲੋੜ ਨਹੀਂ ਹੁੰਦੀ, ਨਾ ਇਹਨੂੰ ਕੰਮ ਕਰ ਲੈਂਦੇ ਕਰੋ, ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰ ਲੈਂਦੇ ਕਰੋ ਜ਼ਰੂਰ, ਪਰ ਨਾ ਸੱਦਿਆ ਕਰੋ। 3056 ਜਸਵੀਰ ਸਿੰਘ ਫਿਰ ਆਏ ਆ, 3056 ਆ ਗਏ ਜੀ।
21: ਅੰਬੜਵੀਰ ਜੀ ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਜੀ,
21: ਕੀ ਹਾਲ ਚਾਲ ਭਾਜੀ? ਚੜ੍ਹਦੀ ਕਲਾ ਚੋਂ?
11: ਚੜ੍ਹਦੀ ਕਲਾ ਵੀਰ, ਮੈਂ ਚੜ੍ਹਦੀ ਕਲਾ, ਤੁਸੀਂ ਦੱਸੋ।
21: ਬਸ ਚੜ੍ਹਦੀ ਕਲਾ ਜੀ ਰਹਿਣਾ ਵੀਰ ਜੀ, ਇੱਦਾਂ ਹੋਵੇ ਹੁਣ ਕੱਲ ਪਤਾ ਲੱਗਾ ਕਹਿੰਦੇ ਵੀ ਜਿੱਦਾਂ ਵੀ ਬਰਸਾਤ ਨੂੰ ਖੁੰਬਾਂ ਜੰਮਦੇ ਹੁੰਦੇ ਜਿੱਦਾਂ ਹਨਾ, ਬਰਸਾਤ ਨਾਲਿਆਂ ਢੇਰਾਂ ਦੇ ਉੱਤੇ ਹਨਾ
11: ਜੀ,
21: ਇੱਦਾਂ ਕਹਿੰਦੇ 8-10 ਬੰਦੇ ਨੇ ਕਹਿੰਦੇ ਮੇਅਰ ਦੇ ਪੇਪਰ ਭਰਤੇ ਆ, ਉਹਨਾਂ ਨੂੰ ਜਾਣਦੇ ਵੀ ਨੀ ਕੌਣ ਉਹ ਬੰਦੇ ਕੌਣ ਨੇ, ਕਦੇ ਮਾਰਕੀਟ ਵਿੱਚ ਦੇਖੇ ਨੀਗੇ। ਚਲੋ ਅਭੀ ਧਾਲੀਵਾਲ ਤਾਂ ਪੈਟਰ ਪ੍ਰੋਮ ਸਾਹਿਬ ਤਾਂ ਆਉਂਦੇ ਸੀਗੇ ਤੇ ਨਵੇਂ ਜਿਹੜੇ ਖੁੰਬਾਂ ਨੂੰ ਆਏ ਕੌਣ ਆ ਬੰਦੇ ਜੀ ਇਹ?
11: ਹਰ ਇੱਕ ਦਾ ਰਾਈਟ ਹੈਗਾ ਪੇਪਰ ਭਰ ਸਕਦਾ
21: ਨਹੀਂ ਰਾਈਟ ਤਾਂ ਹੈਗਾ ਪਰ ਭਾਜੀ ਭਾਜੀ ਰਾਈਟ ਤਾਂ ਹੈਗਾ ਮੰਨਦੇ ਹਾਂ ਪਰ ਉਹਨਾਂ ਦੱਸੋ ਸੇਵਾ ਕੀਤੀ ਆ ਕਿਉਂਕਿ ਵੋਟਾਂ ਭਰਨ ਨੂੰ ਆਏ ਇਹ ਜੀ ਅੱਠ ਦਸ ਬੰਦੇ ਆ ਹਨਾ ਇਹ ਕੱਲ ਹੀ ਕੀ ਕਿਉਂ ਜਲੂਸ ਕੱਢਦੇ ਆਪਣਾ ਲੋਕੀ ਇਹ
11: ਪੋਲਿਟਿਕਸ ਦੇ ਵਿੱਚ
21: ਅਗਲਾ ਤਾਂ ਅਗਲਾ ਤਾਂ ਕੱਛਾ ਵਜਾਉਂਦਾ ਕਹਿੰਦਾ ਉਹਨੇ ਆਪਣੀ ਜਿੱਤ ਪ੍ਰਾਪਤ ਕਰ ਲਿਆ ਉਹਨਾਂ ਪੈਟਰਨ ਬਣਾਉਣ ਦਾ ਪਾਰਟੀਆਂ ਕਰ ਰਿਹਾ ਕਹਿੰਦਾ ਮੇਰੀ ਤਾਂ ਜਿੱਤ ਪੱਕੀ ਆ
11: ਪੈਰਾਸ਼ੂਟ ਲਿਆਂਦਾ ਗਿਆ ਜਿੱਤ ਹਾਰ ਲਈ ਬਹੁਤ ਕੁਛ ਕੀਤਾ ਜਾਂਦਾ ਪੋਲਿਟਿਕਸ ਦੇ ਵਿੱਚ ਪਰ ਇਹ ਤੁਸੀਂ ਜਿੱਤ ਹਾਰ ਲਿਆ ਸਕਦੇ ਹੋ ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਮੂਹਰੇ ਟੇਕ ਲੈਣਾ ਜਵਾਬ ਤਾਂ ਆਪਾਂ ਨੂੰ ਉੱਪਰ ਵਾਲੇ ਦੇਣਾ ਵੀ ਤੁਸੀਂ ਕਿੰਨੇ ਕੁ ਸੱਚੇ ਹੋ ਇੱਥੇ ਮੈਂ ਛੱਡ ਦਿੰਦਾ ਹੈਗਾ ਆ ਹਾਂ ਵੋਟ ਪਾਵੋ ਜਿਹਨੂੰ ਮਰਜ਼ੀ ਪਾਓ ਖੋਜ ਕੇ ਪਾਵੋ ਵੀ ਇਹ ਬੰਦਾ ਪਹਿਲਾਂ ਕਮਿਊਨਿਟੀ ਵਿੱਚ ਸੀਗਾ ਕੋਈ ਕੰਮ ਕੀਤਾ ਕਿ ਨਹੀਂ ਕਿ ਸਿਰਫ ਹੈਰਾਨ ਵਾਸਤੇ ਆਇਆ ਜਿੱਤਣ ਵਾਸਤੇ ਨਹੀਂ ਆਇਆ ਕਈ ਜਿੱਤਣ ਵਾਸਤੇ ਹੀ ਖੜੇ ਆ ਕਈ ਕੰਮ ਕਰਨ ਵਾਸਤੇ ਹੀ ਖੜੇ ਹਨ ਕਈ ਪੁਰਾਣਿਆਂ ਨੇ ਵਧੀਆ ਕੰਮ ਕੀਤੇ ਆ ਉਹਨਾਂ ਨੂੰ ਤੁਸੀਂ ਦੁਬਾਰਾ ਜਿਤਾ ਸਕਦੇ ਹੋ ਕਿਹੜੇ ਵਧੀਆ ਕੀਤੇ ਤੁਸੀਂ ਜਾਣਦੇ ਹੋ ਤੇ ਜਿਤਾਉਣਾ ਨਹੀਂ ਜਿਤਾਉਣਾ ਤੁਹਾਡੇ ਹੱਥ ਵਿੱਚ ਹੁੰਦਾ ਜਸਵੀਰ ਸਿੰਘ ਜੀ ਆ ਜਾਓ ਫਿਰ
21: ਮੈਨੂੰ ਲੱਗਦਾ ਕਿਸੇ ਚਮਕੀਆਂ ਟਾਈਆਂ ਵਾਲਿਆਂ ਨੇ ਕੋਈ ਰੋਲ ਕੀਤਾ ਕੋ ਗਲਤ
11: ਧੰਨਵਾਦ ਤੁਹਾਡਾ ਮੈਨੂੰ ਪਤਾ ਕਿਹੜੀ ਪ੍ਰੋਪਰਟੀ ਦੀ ਗੱਲਬਾਤ ਕਰਦੇ ਬਹੁਤ ਕੁਛ ਹੁੰਦਾ ਬੈਕਐਂਡ ਦੇ ਵਿੱਚ ਪੈਸਾ ਕਿੱਦਾਂ ਕਮਾ ਰਹੇ ਹਨ ਆਪ ਪੈਸਾ ਕਮਾਈ ਆਈ ਡੋਂਟ ਹੈਵ ਅ ਪ੍ਰੋਬਲਮ ਪਰ ਜੋ ਟੈਕਸ ਪੇ ਦਾ ਪੈਸਾ ਤੁਹਾਡਾ ਪੈਸਾ ਜਿਹੜਾ ਲੱਗਦਾ ਹੁੰਦਾ ਨਾ ਸਹੀ ਕੰਮ ਨਾ ਦਿਸਣ ਫਿਰ ਉਹ ਦੁੱਖ ਲੱਗਦਾ ਆਹ ਸੈਂਡਲਵੁੱਡ ਐਂਡ ਟੋਰਵਨ ਦੇ ਉੱਪਰ ਨਾ ਖੂੰਜਾ ਮਸੀ ਇਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਖਾਲੀ ਹੋਈ ਜਗ੍ਹਾ ਘਾਹ ਲੱਗਿਆ ਸੀਗਾ ਪਾਰਕ ਬਣੀ ਸੀ ਪਰ ਇਹਨਾਂ ਨੇ ਵਰਤਣ ਵਾਸਤੇ ਨਹੀਂ ਦਿੱਤੀ ਮਿਹਨਤਾਂ ਕੀਤੀਆਂ ਵੀ ਬੱਚਿਆਂ ਨੂੰ ਖੇਡਣ ਵਾਸਤੇ ਗਰਾਊਂਡ ਚਾਹੀਦੀ ਆ ਤੁਸੀਂ ਕੋਈ ਪੈਸਾ ਨਾ ਲਗਾਵੋ ਫੈਂਸ ਵੀ ਆਪਾਂ ਲਾ ਦਿੰਦੇ ਹਾਂ ਸਾਨੂੰ ਵਰਤ ਲੈਣ ਦਿਓ ਇਹਨੇ ਵਰਤ ਨਹੀਂ ਦਿੱਤੀ 25 ਸਾਲ ਪਹਿਲਾਂ ਕਹਿੰਦੇ YMCA ਵਾਸਤੇ ਵਰਤਣੀ ਉਹਦੇ ਵਰਤਣੀ ਆ ਖਾਲੀ ਰਹੀ ਪਲੇਅਰਾਂ ਨੂੰ ਲੋੜ ਸੀਗੀ ਮਿਹਨਤਾਂ ਕਰ ਦਿੱਤੀ ਨਹੀਂ ਇਸੇ ਤਰ੍ਹਾਂ ਹੌਸਪਿਟਲ ਹੈਗਾ ਵੱਖ ਵੱਖ ਸ਼ਹਿਰਾਂ ਵਿੱਚ ਬਹੁਤ ਸਾਰੇ ਤੁਹਾਨੂੰ ਸ਼ਾਇਦ ਲੱਗੇ ਵਾਰ ਵਾਰ ਕੱਲ੍ਹ ਇਹ ਗੱਲ ਕਰ ਰਿਹਾ ਤੁਹਾਨੂੰ ਦੱਸਦੇ ਹਾਂ ਵੀ ਤੁਹਾਡੇ ਪੈਸੇ ਨਹੀਂ ਲੱਗ ਰਹੇ ਨਹੀਂ ਦਿਸ ਰਹੇ ਕਿਤੇ ਲੱਗ ਰਹੇ ਹਨ ਹਾਂ ਜੇ ਲੱਗ ਰਿਹਾ ਤੁਸੀਂ ਕਿਹਨੂੰ ਵੋਟ ਪਾਣੀ ਪਾ ਸਕਦੇ ਹੋ ਪਰ ਹੌਸਪਿਟਲ ਤੁਹਾਡੇ ਵਾਸਤੇ ਸਾਡੇ ਵਾਸਤੇ ਸਾਰਿਆਂ ਵਾਸਤੇ ਹੋਣਾ ਆ ਪਰ ਉਦੋਂ ਦੁੱਖ ਲੱਗਦਾ ਜਿੱਥੇ ਸਾਰੇ ਬਹੁਤ ਸਾਰੇ ਪੰਜਾਬੀ ਰਹਿੰਦੇ ਜਿਹੜਾ ਵਰਤੇ ਜਾ ਰਹੇ ਹਨ ਅਸੀਂ ਕੁੱਟ ਖਾਈ ਜਾਂਦੇ ਕੁੱਟ ਖਾਈ ਜਾਂਦੇ ਪੰਜਾਬ ਵਾਲਾ ਸਾਡਾ ਹਾਲ ਕਰਨਾ ਇਹਨਾਂ ਨੇ ਅਸੀਂ ਬੋਲਣਾ ਨਹੀਂ ਹੈਗਾ ਅਸੀਂ ਕੁਝ ਕੰਮ ਨਹੀਂ ਕਰਨਾ ਤੇ ਚਲੋ ਹਊ ਜਿਹੜਾ ਜਿੱਤ ਗਿਆ ਸਾਨੂੰ ਕੀ ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਟਾਈਮ ਕੱਢਣਾ ਪੈਂਦਾ ਸਿਰਫ 2-3 ਘੰਟੇ ਲੱਗਣੇ ਆ ਵੋਟ ਪਾਉਣ ਨੂੰ ਜਦੋਂ ਵੋਟ ਪਾਉਣ ਜਾਣ ਨਿਕਲੂਗੇ ਬਾਹਰ ਵੋਟ ਪਾਓਗੇ ਤਾਂ ਹੀ ਕੁਝ ਨਾ ਕੁਝ ਹੋ ਸਕਦਾ ਹੈਗਾ ਆ ਸੋ ਲੀਵ ਇਟ ਅਪ ਟੂ ਯੂ ਅਸੀਂ ਆਵਾਜ਼ ਉਠਾਈ ਜਾਣੀ ਹੈਗੀ ਆ ਸੋ ਜਿੰਨੇ ਵੀ ਹਨ ਇਸ ਵੀਕਐਂਡ ਦੇ ਸਾਰਿਆਂ ਨੂੰ ਈਮੇਲਾਂ ਚੱਲ ਜਾਣੀਆਂ ਟੈਕਸਟ ਮੈਸੇਜ ਚੱਲ ਜਾਣੇ ਹੈਗੇ ਆ ਸਾਡਾ ਪਲੈਟਫਾਰਮ ਸਾਰਿਆਂ ਵਾਸਤੇ ਖੁੱਲ੍ਹਾ ਹੈਗਾ ਕੌਣ ਕੱਲ੍ਹੇ ਖੜਾ ਕਿੱਥੇ ਖੜਾ ਪੁੱਛ ਲਵਾਂਗੇ ਜੇ ਕੋਈ ਆਉਣਾ ਚਾਹੁੰਦਾ ਅਜੇ ਘਰ ਨੂੰ ਅੱਗ ਲੱਗੀ ਸੀ ਇੱਕ ਭਾਈ ਸਾਹਿਬ ਨੂੰ ਚਾਰਜ ਕੀਤਾ ਗਿਆ ਜਿੱਥੇ 2 ਜਣਿਆਂ ਦੀ ਮੌਤ ਹੋ ਗਈ ਸੀਗੀ ਉਹ ਜਿਹੜੀ ਖਬਰ ਆਈ ਸੀ ਬਾਹਰ ਮੈਂ ਪੈਟ੍ਰਿਕ ਬਰਾਊਨ ਨੂੰ ਅਤੇ ਇਹਨਾਂ ਦੀ ਮੀਡੀਆ ਦੀ ਟੀਮ ਨੂੰ ਮੈਂ ਜਿਹੜੇ ਹੈਂਡਲ ਕਰਦੇ ਉਹਨਾਂ ਨੂੰ ਮੈਂ ਈਮੇਲ ਕਰ ਦਿੱਤੀ ਸੀਗੀ ਸਾਡੇ ਨਾਲ ਇੱਥੇ ਇੰਟਰਵਿਊ ਕਰਦੇ ਕਿ ਨਹੀਂ ਕਰਦੇ ਆਪਾਂ ਉਹਨਾਂ ਦੇ ਛੱਡ ਦਿੰਦੇ ਹੈਗੇ ਆਪਾਂ ਸਾਡੇ ਬਹੁਤ ਸਾਰੇ ਸਵਾਲ ਪੁੱਛਣਾ ਚਾਹੁੰਦੇ ਹਨ ਅਤੇ ਮੈਂ ਬਾਕੀ ਉੱਦਾਂ ਵੀ ਈਮੇਲ ਕਰ ਦੇਵਾਂਗਾ ਮੇਅਰ ਨੂੰ ਡੈਪਟੀ ਮੇਅਰ ਨੂੰ ਰੀਜਨਲ ਕੌਂਸਲ ਨੂੰ ਜੇ ਸਾਡੇ ਪਲੈਟਫਾਰਮ 'ਤੇ ਆਉਣਾ ਚਾਹੁੰਦੇ ਹਨ ਮੋਰ ਦੇਨ ਵੈਲਕਮ ਇੱਕ ਵਾਰੀ ਆਇਓ ਜ਼ਰੂਰ ਸੱਦਾ ਦਿੰਦਾ ਮੈਂ ਜ਼ਰੂਰ ਆਇਓ ਦੱਸਿਓ ਯਾਰ ਕੀ ਕਰਦੇ ਹੋ ਹਾਂ ਕਈ ਐਸੇ ਪ੍ਰੋਗਰਾਮ ਚਾਪੜੂਸੀ ਹੀ ਕਰਦੇ ਹਨ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹਦੀ ਆਪਣੀ ਵੇ ਆਫ ਟਾਕਿੰਗ ਵੇ ਆਫ ਡੂਇੰਗ ਦਾ ਪ੍ਰੋਗਰਾਮ ਆ ਇਹੀ ਮੈਂ ਛੱਡ ਦਿੰਦਾ ਸਟਾਰਲੇਨ ਪੇਂਟਿੰਗ ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਵਾਸਤੇ 416-230-4000 ਤੁਸੀਂ ਮਾਪੇ ਦੀ ਸੇਵਾ ਕਰੋਗੇ ਨਾ ਬੱਚੇ ਤੁਹਾਡੇ ਵੱਲ ਵੀ ਦੇਖਣਗੇ ਉਹ ਸ਼ਾਇਦ ਤੁਹਾਡੇ ਨਾਲ ਵੀ ਫਿਊਚਰ ਵਿੱਚ ਰਹਿਣ ਅਤੇ ਸੇਵਾ ਕਰਨ ਮਾਪੇ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ ਜਿਹੜੇ ਨਸ਼ੇ ਹਨ ਇਹ ਕੋਈ ਚੰਗੇ ਨਹੀਂ ਹਨ ਬਹੁਤ ਸਾਰੀ ਦੁਨੀਆ ਅੱਗੇ ਬਹੁਤ ਘੱਟ ਸੁਣਿਆ ਸੀਗਾ ਵੀ ਕੁੜੀਆਂ ਵੀ ਸ਼ਰਾਬ ਪੀਂਦੀਆਂ ਆਈ ਐਮ ਨੋਟ ਅਗੇਂਸਟ ਐਨੀ ਬਡੀ ਇਹਨਾਂ ਨੇ ਬੱਚੇ ਜੰਮਣੇ ਆ ਤੇ ਇਹਨਾਂ ਨੇ ਪਰਿਵਾਰ ਸਾਂਭਣੇ ਆ, ਸੋ ਇਹਨਾਂ ਤੇ ਵੱਧ ਨਿਗਾਹ ਰੱਖੀ ਜਾਂਦੀ ਹੈ ਵੀ ਇਹ ਇਕੱਲੇ ਪੀਂਦੀ ਆ, ਪੀਣੀ ਤਾਂ ਬੰਦੇ ਨੂੰ ਵੀ ਨਹੀਂ ਚਾਹੀਦੀ, ਨਸ਼ਾ ਤਾਂ ਬੰਦੇ ਵੀ ਨਹੀਂ ਕਰਨਾ ਚਾਹੀਦਾ, ਪਰ ਔਰਤ ਦੇ ਵੱਧ ਕੇ ਔਰਤ ਪਰਿਵਾਰ ਨੂੰ ਮੋਹਰੇ ਹੋ ਕੇ ਸੰਭਾਲਦੀ ਹੈਗੀ ਆ, ਸੋ ਨਸ਼ਾ ਬਹੁਤ ਵੱਧ ਗਿਆ ਕਮਿਊਨਿਟੀ ਦੇ ਵਿੱਚ, ਮਾਪੇ ਦੂਰ ਹੋਣ ਲੱਗ ਪਏ ਹਨ, ਕੁੱਤੇ ਬਿੱਲੀਆਂ ਨੂੰ ਬੜੀ ਛੇਤੀ ਅਪੁਆਇੰਟਮੈਂਟ ਬਣਾ ਲਿਆ, ਲੈ ਬਾਲ ਵੱਧ ਗਏ ਇਹਦੇ, ਕਦੇ ਮਾਪੇ ਦੇ ਨਹੁੰ ਵਜੋਂ ਦੇਖੇ ਪੈਰਾਂ ਦੇ ਕੱਟੇ ਕਦੇ, ਸੋ ਬਹੁਤ ਕੁਛ ਹੈਗਾ ਪਰਿਵਾਰਕ ਗੱਲਾਂ ਆਪਾਂ ਕਰਦੇ ਦੀਆਂ, ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰੋ, ਤੁਹਾਡਾ ਆਪਣਾ ਹੀ ਪਰਿਵਾਰ ਹੈਗਾ, ਕਿਸੇ ਹੋਰ ਨੇ ਸਾਂਭਣ, ਬਾਕੀ ਨਾ ਤਮਾਸ਼ੇ ਦੇਖ ਰਹੇ ਹਾਂ। ਐਲ ਪੀ ਰੂਫਿੰਗ ਵਾਲਿਆਂ ਨੇ ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ ਹੋਣ, ਰਿਪਲੇਸ ਕਰਵਾਉਣੇ ਹੋਣ, ਕੌਂਕਰੀਟ ਦਾ ਕੰਮ ਹੋਵੇ ਤਾਂ ਉਹ ਵੀ ਕਰਦੇ ਹਾਂ। ਬਲਵਿੰਦਰ ਸਿੰਘ 416-602-7216 ਇਹਨਾਂ ਨੰਬਰ ਆ। ਜਸਪਾਲ ਗੁਨੀ ਸਾਹਿਬ ਰਿਸਪੋਂਸ ਕੀਤਾ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਕੋਈ ਟੈਕਸ ਦਾ ਪੇਰੋਲ ਦਾ ਕੰਮ ਹੋਵੇ ਟੈਕਸ ਭਰਵਾਉਣਾ ਬੜਾ ਜ਼ਰੂਰੀ ਹੈਗਾ। 205 ਐਡਵਾਂਸ ਬੁਲਾਵਟ ਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਵਾਲੇ 905-451-1414 905-451-1414 'ਤੇ ਗੱਲਬਾਤ ਕਰ ਲੈਣੀ ਆ। ਅਤੇ ਆਪਣੇ ਢਿੱਲੋ ਵੀਡੀਓ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਆਈ ਪੀ ਟੀ ਵੀ ਡਿਵਾਈਸਿਸ ਚਾਹੀਦੇ ਹਨ, ਤੁਹਾਨੂੰ ਗੁਰਬਾਣੀ ਰੇਡੀਓ ਚਾਹੀਦਾ, ਬੱਚਿਆਂ ਦੀ ਜਿਹੜੀ ਆ ਆਈਪੈਡ ਹੈਗੀ ਆ ਪੰਜਾਬੀ ਸਿੱਖਣ ਵਾਲੀ, ਉਹ ਵੀ ਲੈ ਸਕਦੇ ਹੋ ਢਿੱਲੋ ਵੀਡੀਓ ਤੋਂ, ਬਰੈਂਪਟਨ ਵਿੱਚ ਹਨ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਹਵਾਈ ਜਹਾਜ਼ ਦੀ ਟਿਕਟ 80 ਪ੍ਰਾਈਸ ਵਿੱਚ ਲੈ ਕੇ ਆਉਂਦੇ ਹਨ, 905-678-1200। ਮਾਲਟਨ ਵਿੱਚ ਹਨ, ਬਰੈਂਪਟਨ ਵਿੱਚ ਹਨ, ਕਿਤੇ ਟਰੈਵਲ ਕਰਨਾ ਹੋਵੇ, ਕੋਈ ਵਕੇਸ਼ਨ ਬੁੱਕ ਕਰਨੀ ਹੋਵੇ, ਕਈ ਵਾਰੀ ਬੰਦਾ ਤੁਰ ਪੈਂਦਾ ਵਕੇਸ਼ਨ ਦੇ ਕੇ, ਹੁਣ ਕਹਿੰਦਾ ਇੱਥੇ ਕਰੀਏ ਕੀ, ਵਕੇਸ਼ਨ ਪਲਾਨ ਕਰਕੇ ਦਿੰਦੇ ਹਨ ਵੀ ਕਿੱਥੇ ਕਿੱਥੇ ਜਾਣਾ। ਸਮਝ ਲਓ ਜੇ ਤੁਸੀਂ ਆਊਟਸਾਈਡ ਦਾ ਕੰਟਰੀ ਜਾਣਾ, ਦੱਸ ਦਿੰਦੇ ਹਾਂ ਕਿਹੜੀ ਵੀ ਤੁਸੀਂ ਸਵਿਮ ਕਰਨਾ ਚਾਹੁੰਦੇ ਹੋ, ਜਾਂ ਉਹ ਪਾਵਰਫੁਲ ਬੋਟਾਂ ਵਰਤਣੀਆਂ ਚਾਹੁੰਦੇ ਹੋ, ਜਾਂ ਹੋਟਲ ਵਿੱਚ ਹੀ ਰਹਿਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਪੈਕੇਜ ਬਣਾ ਕੇ ਦਿੰਦੇ ਹਨ। 905-678-1200 'ਤੇ ਗੱਲਬਾਤ ਕਰ ਲੈਣੀ ਆ। ਬੱਚਿਆਂ ਦਾ ਮੌਕਾ ਹੈਗਾ ਪੱਕੇ ਹੋਣ ਦਾ, ਤੁਹਾਨੂੰ ਕੋਈ ਜਾਣਦਾ ਕੈਲਗਰੀ ਏਰੀਆ ਵਿੱਚ ਬੱਚੇ ਰਹਿੰਦੇ ਹਨ, ਅਤੇ ਨੈਣੀ ਪ੍ਰੋਗਰਾਮ ਆਇਆ ਅਤੇ ਉਹ ਪ੍ਰੋਗਰਾਮ ਦੇ ਥਰੂ ਇਹ ਬੱਚੇ ਜਿਹੜੇ ਹਨ ਸਿਰਫ ਗ੍ਰੇਡ 12-4 ਬੈਂਡ ਚਾਹੀਦੀ ਆ, ਅਤੇ ਇੱਕ ਦੋ ਹੋਰ ਰੂਲਸ ਹਨ ਉਹ ਤੁਸੀਂ ਮੀਟ ਕਰਦੇ ਹੋ ਤਾਂ ਤੁਹਾਡਾ ਜਿਹੜਾ ਹੈਗਾ ਪਰਮਿਟ ਵਰਕ ਪਰਮਿਟ ਲੱਗ ਸਕਦਾ, ਤੁਸੀਂ ਪੱਕੇ ਹੋ ਸਕਦੇ ਹੋ। ਕਾਲ ਕਰ ਲਿਓ 905 ਮਾਫ ਕਰਨਾ ਸੀ ਤੁਸੀਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ, ਤੁਹਾਡੀ ਵੱਧ ਮਦਦ ਕਰ ਦੇਣਗੇ। ਸੋ ਜੇ ਬੱਚੇ ਨਹੀਂ ਪੱਕੇ ਹੋ ਰਹੇ, ਇੱਕ ਨਵਾਂ ਨੈਣੀ ਦਾ ਪ੍ਰੋਗਰਾਮ ਜਿਹੜਾ ਆਇਆ ਬੜੀ ਜਲਦੀ ਇਹਨਾਂ ਨੇ ਬੰਦ ਕਰ ਦੇਣਾ ਹੈਗਾ, ਉਹਦੇ ਵਿੱਚ ਪੱਕੇ ਹੋ ਸਕਦੇ। ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਲਿਓ। ਟਾਈਮ ਸਮਾਪਤੀ ਵੱਲ ਚੱਲ ਗਏ ਹੈ, ਅੱਜ ਮੈਂ ਕਾਲਾਂ ਨਹੀਂ ਲੈਣੀ ਚਾਹੁੰਦਾ ਸੀਗਾ, ਧੰਨਵਾਦ ਤੁਹਾਡਾ, ਤੁਸੀਂ ਮੇਰਾ ਮੰਨ ਲਿਆ। ਆਉਣ ਵਾਲੇ ਦਿਨਾਂ ਵਿੱਚ ਕਾਲਾਂ ਲਵਾਂਗੇ ਜ਼ਰੂਰ, ਕੱਲ੍ਹ ਨੂੰ ਅਵੀ ਧਾਲੀਵਾਲ ਜੀ ਆਉਣਗੇ, ਉਹਨਾਂ ਦੀ ਗੱਲਬਾਤ ਆਪਾਂ ਸੁਣਾਂਗੇ। ਸਾਰੇ ਹੀ ਆਪਣੇ ਹਨ, ਮੈਂ ਸਦਾ ਕਹਿੰਦਾ ਹੁੰਦਾ ਹਾਂ ਸਾਡਾ ਹੱਕ ਬਣਦਾ ਹਰ ਇੱਕ ਨੂੰ ਸਵਾਲ ਕਰਨ ਦਾ, ਸਵਾਲ ਪੁੱਛਣ ਦਾ, ਅਸੀਂ ਪੁੱਛਦੇ ਰਹਿੰਦੇ ਹਾਂ। ਕਈਆਂ ਨੂੰ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ, ਦੈਟਸ ਨੋਟ ਮਾਈ ਪ੍ਰੋਬਲਮ, ਜੋ ਹੈਗਾ ਉਹੀ ਕਵਰ ਕਰਨਾ। ਹੁਣ ਜਿਹੜੇ ਆ ਪੈਸੇ ਸਰਕਾਰ ਨੇ ਦਿੱਤੇ ਆ ਵੱਖ ਵੱਖ ਕਾਰਪੋਰੇਸ਼ਨ ਨੂੰ, ਇਹਨਾਂ ਦੇ ਚੀਫ ਐਗਜ਼ੈਕਟਿਵ ਆਫਿਸਰ CEO ਮਿਲੀਅਨਸ ਆਫ ਡਾਲਰਸ ਇਨ ਬੋਨਸ ਕਮਾ ਕੇ ਲੈ ਗਏ। ਕਿਹਦਾ ਪੈਸਾ ਸੀਗਾ? ਤੁਹਾਡਾ ਪੈਸਾ ਸੀਗਾ। ਆਵਾਜ਼ ਤਾਂ ਉਠਾਉਣੀ ਪੈਣੀ ਹੈ, ਜੇ ਕਹਿੰਦੇ ਕੁਛ ਵੀ ਕੁਛ ਨਹੀਂ ਹੋਣਾ, ਹੋ ਜਾਂਦਾ ਹੈਗਾ ਜੇ ਆਪਾਂ ਆਵਾਜ਼ ਉਠਾਵਾਂਗੇ। ਵੱਧ ਚੜ ਕੇ ਵੋਟਾਂ ਪਾਇਆ ਕਰੋ, ਆਇਓ ਬਾਹਰ, ਨਿਕਲਿਓ ਬਾਹਰ ਜਦੋਂ ਸਿਟੀ ਦੀਆਂ ਵੋਟਾਂ ਪੈਣੀਆਂ, ਅਤੇ ਵੋਟ ਆਪਣੀ ਕਾਸਟ ਜ਼ਰੂਰ ਕਰਿਓ। ਦੇਖਦੇ ਕਿੰਨੇ ਕੁ ਪਰਸੈਂਟ ਵੋਟਾਂ ਪੈਂਦੀਆਂ। ਮੈਂ ਸਾਰਾ ਕਿਹਾ ਸੀਗਾ, ਪਹਿਲਾਂ ਵੀ ਕਹਿੰਦਾ ਰਿਹਾ ਬਈ ਜੇ ਕੋ ਵੋਟ ਨਹੀਂ ਪਾਉਂਦਾ ਨਾ, ਜੇ ਕੋ ਵੋਟ ਨਹੀਂ ਪਾਉਂਦਾ, ਕੁਝ ਨਾ ਕੁਝ ਉਹਨੂੰ ਕੋਈ ਫਾਈਨ ਵੀ ਹੋਣਾ ਚਾਹੀਦਾ ਵੀ ਤੁਸੀਂ ਆਪਣੀ ਵੋਟ ਜਿਹੜੀ ਆ ਉਹਦਾ ਇਸਤੇਮਾਲ ਨਹੀਂ ਕੀਤਾ, ਅਤੇ ਸ਼ਾਇਦ ਵੋਟਾਂ ਪਾਉਣ ਲੱਗ ਪੈਣ। ਵੋਟ ਪਾਉਣੀ ਬੜੀ ਜ਼ਰੂਰੀ ਹੁੰਦੀ ਹੈ ਯਾਰ, ਜਸਟ ਡੂ ਇਟ ਇਫ ਯੂ ਕੈਨ ਵੋਟ। ਤੁਹਾਡੀ ਸਿਟੀ ਆ, ਤੁਸੀਂ ਤਾਂ ਤੁਸੀਂ ਹੀ ਟੈਕਸ ਪੇਅਰ ਦੇ ਪੈਸੇ ਦੇਣੇ ਆ, ਤੁਹਾਡੇ ਕਮਾਏ ਹੋਏ ਪੈਸੇ ਇਹ ਲੱਗਦੇ ਹਨ ਕਿ ਨਹੀਂ ਲੱਗਦੇ ਤੁਹਾਨੂੰ ਸਾਹਮਣੇ ਦਿਸ ਰਿਹਾ ਹੈਗਾ ਆ। ਜੇ ਲੱਗਦੇ ਹਨ, ਜੇ ਲਗਾਏ ਗਏ ਹਨ ਵਧੀਆ ਤਰੀਕੇ ਨਾਲ, ਤਾਂ ਤੁਸੀਂ ਪੁਰਾਣੇ ਨੂੰ ਵੋਟ ਪਾ ਦਿਓ। ਜੇ ਲੱਗਦਾ ਇਹਨਾਂ ਬੰਦਿਆਂ ਕੋਲ ਕੰਮ ਨਹੀਂ ਕੀਤਾ, ਤਾਂ ਨਵੀਂ ਚੇਂਜ ਲੈ ਕੇ ਆਇਓ। ਮੈਂ ਇਹੀ ਕਹਿੰਦਾ, ਚੇਂਜ ਤੁਸੀਂ ਲਿਆ ਸਕਦੇ ਹੋ। ਕੌਣ ਲਿਆ ਸਕਦਾ? ਤੁਸੀਂ ਹੀ ਲਿਆ ਸਕਦੇ ਹੋ। ਮੇਰੇ ਨਾਲ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ, 416-451-2222। ਅਤੇ ਕਿਸੇ ਦੀ ਇੰਟਰਵਿਊ ਕਰਨੀ ਹੋਵੇ, ਆਪਾਂ ਕਰਨ ਨੂੰ ਸਦਾ ਹੀ ਤਿਆਰ ਰਹਿੰਦੇ ਹਾਂ, ਤੁਹਾਡੇ ਵਾਸਤੇ ਇੱਥੇ ਬੈਠੇ ਹਾਂ। ਕੋਈ ਚੰਗਾ ਇਨਸਾਨ ਜਿਹਨੇ ਚੰਗਾ ਕੰਮ ਕੀਤਾ ਹੋਵੇ ਅਤੇ ਚਾਹੁੰਦੇ ਹਾਂ ਵੀ ਉਹਦੀ ਗੱਲਬਾਤ ਸੁਣਨੀ ਚਾਹੀਦੀ ਹੈਗੀ, ਸੁਣਾਵਾਂਗੇ ਜ਼ਰੂਰ, ਤੁਹਾਨੂੰ ਵੀ ਸੁਣਾਵਾਂਗੇ, ਅਤੇ ਤੁਹਾਡੇ ਵਾਸਤੇ ਬੈਠੇ ਹਾਂ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਵ ਅ ਗੁੱਡ ਡੇ, ਗੁੱਡ ਬਾਏ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca।
6: ਸੱਚ ਕਿਹੋ ਜਿਹਾ ਹੁੰਦਾ?
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
8: ਮਿੱਟੀ ਚੁਗਦੀ ਫਸਲ ਸੱਚ ਹੈ,
7: ਖੁਰੋ ਦੀ ਪਾਣੀ ਸੱਚ ਹੈ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੀਆਂ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸਟੂਡੀਓ ਦੀ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ।

0: ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੇ ਖੂਬਸੂਰਤ ਦਿਨ ਨੂੰ, ਖੂਬਸੂਰਤ ਸਵੇਰ ਨੂੰ ਜੀਆਂ ਆਖ ਰਹੇ ਹੋਵੋਗੇ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਜੀ। ਨਾਲ ਦੀ ਨਾਲ ਅੱਜ ਦੇ ਖੂਬਸੂਰਤ ਦਿਨ, ਵੀਰਵਾਰ ਦਾ ਦਿਨ 13 ਅਗਸਤ, ਅਤੇ ਸਭ ਨੂੰ ਜੀਆਂ ਆਖਦੇ ਹਾਂ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਸਵੇਰ ਵਾਲੇ ਖਬਰਾਂ ਦੇ ਹਿੱਸੇ ਦੇ ਵਿੱਚ। ਅਤੇ ਜੀਆਂ ਨੂੰ ਕਹਿੰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ। ਸਵੇਰ ਕੈਨੇਡਾ ਦੀ ਸੋਹਣੀ ਸੱਜਰੀ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ, ਔਰ ਸ਼ਾਮ ਦੀਆਂ ਪੰਜਾਬ ਵੱਲੋਂ ਤਰਕਾਲਾ ਲੌਡਾ ਵੇਲਾ ਸ਼ਾਮਾਂ ਦੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਰਮੇਸ਼ ਜੀ ਕੀ ਹਾਲ ਚਾਲ ਜੀ?
1: ਸੰਧੂ ਜੀ ਹਾਲ ਚਾਲ ਬੜੀ ਦਰੁਸਤ ਹੈ। ਤੁਸੀਂ ਸ਼ੁਭ ਸਵੇਰ ਦਾ ਜ਼ਿਕਰ ਕੀਤਾ ਤੇ ਸ਼ੁਭ ਜਾਂ ਕਹੀਏ ਕਿ ਬੜੀ ਇੱਕ ਚੰਗੀ ਸਵੇਰ। ਸਵੇਰ ਤੇ ਖੈਰ ਭਾਰਤ ਵਿੱਚ, ਪੰਜਾਬ ਵਿੱਚ ਵੀ ਸ਼ੁਭ ਸੀ, ਪਰੰਤੂ ਦੁਪਹਿਰ ਤੱਕ ਹੁੰਦਿਆਂ ਹੁੰਦਿਆਂ ਅਕਾਲੀ ਦਲ ਦੇ ਲਈ ਬਹੁਤੀ ਸ਼ੁਭ ਨਹੀਂ ਰਹੀ। ਇਸ ਕਰਕੇ ਮੈਂ ਅਕਾਲੀ ਦਲ ਦੇ ਹਿਸਾਬ ਨਾਲ ਗੱਲ ਕਰਾਂ, ਰਾਜਨੀਤਿਕ ਲੋਕਾਂ ਦੇ ਹਿਸਾਬ ਦੇ ਨਾਲ ਗੱਲ ਕਰਾਂ, ਤੇ ਉਹਨਾਂ ਲਈ ਤੇ ਅੱਜ ਦੀ ਕੋਈ ਸਵੇਰ ਜਾਂ ਖਾਸ ਕਰਕੇ ਦੁਪਹਿਰ ਸ਼ੁਭ ਨਹੀਂ। ਉਵੇਂ ਸਭ ਕੁਛ ਭਾਈ ਠੀਕ ਠਾਕ ਹੈ, ਤੇ ਸਾਡੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸੋ ਸਤਿ ਸ੍ਰੀ ਅਕਾਲ ਜੀ। ਨਾਲ ਦੀ ਨਾਲ ਮੱਲੀ ਟੈਂਟ ਸਰਵਿਸ ਦਾ ਸੁਨੇਹਾ ਤੁਹਾਨੂੰ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆਉਣੇ ਮੱਲੀ ਟੈਂਟ ਸਰਵਿਸ, ਟੈਂਟ ਦੀਆਂ ਸੇਵਾਵਾਂ, ਆਊਟਡੋਰ ਜੋ ਵੀ ਤੁਹਾਡੇ ਈਵੈਂਟ ਹੁੰਦੇ ਆ, ਬਸ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ। ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਦਿਆ ਕਰੋ 647-942-99। ਨਾਲ ਦੀ ਨਾਲ ਗਿੱਲ ਫਾਰਮ ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ। ਵੀਕਐਂਡ ਬਸ ਆ ਗਿਆ ਜੀ, ਅੱਜ ਵੀਰਵਾਰ ਆ, ਕੱਲ੍ਹ ਨੂੰ ਫਰਾਈਡੇ ਆ, ਗੇੜੇ ਫਿਰ ਤੁਹਾਡੇ ਗਿੱਲ ਫਾਰਮ ਦੇ ਲੱਗ ਜਾਣੇ ਆ। ਸੋ ਗਿੱਲ ਫਾਰਮ 'ਤੇ ਜਾ ਕੇ ਆਓ ਅਤੇ ਪੰਜਾਬ ਵਰਗੀਆਂ ਫੀਲਿੰਗਾਂ, ਪੰਜਾਬ ਵਰਗੀ ਗੱਲ ਤਾਂ ਖੈਰ ਕਿੱਥੇ, ਪਰ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ। ਠੰਡੀਆਂ ਹਵਾਵਾਂ, ਹਰਿਆਲੇ ਖੇਤ, ਸ਼ੁੱਧ ਤਾਜ਼ਾ ਸਬਜ਼ੀਆਂ, ਆਟਾ ਜੇ ਤੁਸੀਂ ਲੈਣਾ ਫਰੈਸ਼ ਔਰਗੈਨਿਕ, ਨਾਲ ਦੀ ਨਾਲ ਪਨੀਰੀ ਜੇ ਤੁਸੀਂ ਬਹਿ ਕੇ ਅੱਡ ਦਾ ਆਪਣੇ ਆਪਣੇ ਫਾਰਮ ਹਾਊਸ 'ਤੇ ਲੈਣੀ ਆ, ਤਾਂ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਆ 416-898-7478-4168-9887-78। ਗਿੱਲ ਫਾਰਮ 'ਤੇ ਗੱਲ ਤੁਸੀਂ ਕੀਤੀ ਹੈ ਅਕਾਲੀ ਦਲ ਦੀ, ਅਤੇ ਗੱਲ ਤੁਸੀਂ ਕੀਤੀ ਹੈ ਕਿ ਅੱਜ ਦੀ ਦਿਨ, ਅੱਜ ਦਾ ਸਵੇਰ ਠੀਕ ਸੀ, ਪਰ ਜਿੱਦਾਂ ਹੀ ਸ਼ਾਮਾਂ ਤਰਕਾਲਾਂ ਦੁਪਹਿਰ ਹੋਈ ਅਤੇ ਕੋਈ ਚੰਗੀ ਖਬਰ ਨਹੀਂ, ਅਤੇ ਸੁਣਨ ਦੇ ਵਿੱਚ ਆ ਰਿਹਾ ਕਿ ਸੁਖਬੀਰ ਬਾਦਲ ਦੇ ਉੱਪਰ ਹਮਲਾ ਹੋ ਗਿਆ ਜੀ। ਇਹ ਸਾਰੀ ਵਾਰਤਾ ਕੀ ਆ, ਹਮਲਾ ਕੀਤਾ ਕਿੰਨੇ ਅਤੇ ਕਿੰਨਾ ਕੁ ਇੰਜਰਡ ਨੇ ਬਾਦਲ ਸਾਹਿਬ? ਸੋ ਇਸ ਬਾਰੇ ਦੱਸੋ ਜੀ।
1: ਸੰਤੋ ਜੀ ਗੱਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਹੈ, ਜਿਹਨੂੰ ਆਪਾਂ ਨੰਦੇੜ ਸਾਹਿਬ ਵੀ ਆਖਦੇ ਨੇ ਕਿਉਂਕਿ ਨੰਦੇੜ ਸ਼ਹਿਰ ਹੈ ਗੋਦਾਵਰੀ ਦੀ ਨਦੀ ਦੇ ਕੰਢੇ ਦੇ ਉੱਪਰ ਗੁਰਦੁਆਰਾ ਸਾਹਿਬ। ਉਸ ਸਿੱਖਾਂ ਦੇ ਮਹਾਨ ਤਖ਼ਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਬਹੁਤ ਦੁਨੀਆ ਨਤਮਸਤਕ ਹੋਣ ਜਾਂਦੀ ਹੈ, ਤੇ ਸੁਖਬੀਰ ਸਿੰਘ ਬਾਦਲ ਵੀ ਆਖਦੇ ਕਿ ਆਪਣੀ ਧਰਮ ਪਤਨੀ ਦੇ ਨਾਲ ਨਤਮਸਤਕ ਹੋਣ ਲਈ ਉੱਥੇ ਪਹੁੰਚੇ ਸੀ ਬੀਤੇ ਕੱਲ ਤੋਂ। ਤੇ ਅੱਜ ਅਚਾਨਕ ਦੁਪਹਿਰ ਜਦੋਂ ਨੰਦੇੜ ਸਾਹਿਬ ਦੇ ਇੱਕ ਗੁਰੂ ਘਰ, ਕਿਉਂਕਿ ਵੱਖ ਵੱਖ ਗੁਰੂ ਘਰ ਹੈ ਉੱਥੇ ਗੁਰਦੁਆਰਾ ਸਾਹਿਬ ਗਈ ਹੈ, ਮਾਤਾ ਸਾਹਿਬ ਗੁਰਦੁਆਰਾ ਜਿਹੜਾ, ਉਸ ਗੁਰਦੁਆਰੇ 'ਚ ਅਚਾਨਕ ਸੁਖਬੀਰ ਸਿੰਘ ਬਾਦਲ ਦੇ ਉੱਪਰ ਉਸੇ ਤਰਜ਼ ਤੇ, ਜਿਹੜੀ ਤਰਜ਼ 4 ਦਸੰਬਰ 2024 'ਚ ਜਿਵੇਂ ਗੋਲੀ ਚੱਲੀ ਸੀ, ਅੱਜ ਗੋਲੀ ਤਾਂ ਨਹੀਂ ਚੱਲੀ ਪਰੰਤੂ ਕਹਿ ਲਈਏ ਕਿ ਤਲਵਾਰ ਨਾਲ, ਛੋਟੀ ਕਿਰਪਾਨ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋ ਜਾਂਦਾ ਹੈ। ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ, ਇਹ ਹਮਲਾ ਨੰਦੇੜ ਸਾਹਿਬ ਮਾਤਾ ਸਾਹਿਬ ਗੁਰਦੁਆਰਾ ਕੰਪਲੈਕਸ, ਜਿਹਨੂੰ ਆਪਾਂ ਵਿਹੜਾ ਆਖਦੇ ਨੇ, ਉਸ ਵਿਹੜੇ 'ਚ ਹੋਇਆ। ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਵਾਲਾ ਇੱਕ ਵਿਅਕਤੀ ਬਜ਼ੁਰਗ ਅਵਸਥਾ ਦੇ ਵਿੱਚ ਨਜ਼ਰ ਆ ਰਿਹਾ, ਕਰੀਬ ਅਸੀਂ 70 ਸਾਲ ਉਮਰ ਆਖ ਸਕਦੇ ਹਾਂ, ਚਿੱਟਾ ਉਹਨਾਂ ਦਾ ਦਾੜਾ ਹੈ। ਸਿੰਘ ਬਾਣੀ ਦੇ ਵਿੱਚ, ਨਿਹੰਗ ਸਿੰਘ ਬਾਣੀ ਦੇ ਵਿੱਚ ਉਹ ਸਜੇ ਹੋਏ ਸਨ। ਸਾਨੂੰ ਨਹੀਂ ਪਤਾ ਉਹ ਨਿਹੰਗ ਸਿੰਘ ਹੈ ਕੌਣ ਹੈ, ਅਜੇ ਤੱਕ ਦੀ ਕੋਈ ਜਿਹੜੀ ਅਧਿਕਾਰਤ ਪੁਸ਼ਟੀ ਨਹੀਂ ਅਸੀਂ ਕਰ ਸਕਦੇ। ਨਿਹੰਗ ਸਿੰਘ ਬਾਣੀ ਦੇ ਵਿੱਚ ਇੱਕ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਦੇ ਚਾਕੂ ਮਾਰਨ ਦਾ ਜਦੋਂ ਯਤਨ ਕੀਤਾ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਾਂਹ ਅੱਗੇ ਕਰ ਦਿੱਤੀ ਤੇ ਉਹਨਾਂ ਦੀ ਬਾਂਹ ਦੇ ਉੱਪਰ ਕੱਟ ਲੱਗਾ, ਭਾਵ ਕਿ ਕਾਫੀ ਜ਼ਖਮ ਉਹਨਾਂ ਦੀ ਬਾਂਹ ਤੇ ਹੋਇਆ। ਪਰੰਤੂ ਉਹਨਾਂ ਨੂੰ ਹਸਪਤਾਲ ਲਿਆਇਆ ਗਿਆ ਜਿੱਥੇ ਉਹ ਇਸ ਵੇਲੇ ਚਿਹਰੇ ਇਲਾਜ ਹੈ। ਹਾਲਾਂਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ, ਕੋਈ ਕਿਸੇ ਕਿਸਮ ਦਾ ਖਤਰਾ ਨਹੀਂ ਦੱਸਿਆ ਜਾ ਰਿਹਾ, ਸਿਹਤ ਕਹਿੰਦੇ ਬਿਲਕੁਲ ਠੀਕ ਹੈ। ਜਿਹੜਾ ਵਿਅਕਤੀ ਨਿਹੰਗ ਸਿੰਘ, ਉਹਦੀ ਜਿਹੜੀ ਸ਼ਨਾਖਤ, ਮੁੱਢਲੀ ਪਹਿਚਾਣ ਜਸਪਾਲ ਸਿੰਘ ਨਾਮ ਦੇ ਵਿਅਕਤੀ 'ਚ ਹੋਈ ਹੈ। ਜਸਪਾਲ ਸਿੰਘ ਬਾਰੇ ਜਿਹੜੀ ਮੁੱਢਲੀ ਰਿਪੋਰਟ ਹੈ ਕਿ ਉਹ ਗੁਰਦੁਆਰੇ ਦੇ ਵਿੱਚ ਜਾਂ ਗੁਰਦੁਆਰੇ ਨਾਲ ਪਿਛਲੇ 1.5 ਸਾਲ ਤੋਂ ਜੁੜਿਆ ਹੋਇਆ ਸੀ, ਇੱਥੇ ਬਹੁਤ ਵਾਰ ਉਹ ਦੇਖਿਆ ਗਿਆ 1.5 ਸਾਲ ਤੋਂ। ਪੁਲਿਸ ਨੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਕਿਉਂਕਿ ਘਟਨਾ ਥੋੜਾ ਸਮਾਂ ਪਹਿਲਾਂ ਆਇਆ, ਅਜੇ ਤੱਕ FIR ਮੈਨੂੰ ਲੱਗਦਾ ਦਰਜ ਹੀ ਨਹੀਂ ਹੋਈ, ਪਰੰਤੂ ਜੋ ਸੰਕੇਤ ਮਿਲ ਰਿਹਾ ਹੈ ਕਿ ਇੱਕ ਸਖਤ ਪਰਚਾ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਰਾਦਾ ਕਤਲ ਦਾ ਪਰਚਾ ਜਿਹੜਾ ਦਰਜ ਹੋਵੇਗਾ, ਜਿਹੜੇ ਹਥਿਆਰ ਦੀ ਵਰਤੋਂ ਦਾ ਵੀ ਪਰਚਾ ਦਰਜ ਹੋਵੇਗਾ, ਆਪਕੀ ਇੱਕ ਸਖਤਾ ਜਿਹੜਾ ਪਰਚਾ ਦਰਜ ਹੋ ਸਕਦਾ ਜਸਪਾਲ ਸਿੰਘ। ਫਿਲਹਾਲ ਜਸਪਾਲ ਸਿੰਘ ਦਾ ਕੀ ਇਰਾਦਾ ਸੀ, ਉਹ ਹਮਲਾ ਕਿਉਂ ਕੀਤਾ, ਉਹ ਇਕੱਲਾ ਸੀ, ਉਹਦੇ ਨਾਲ ਕੋਈ ਹੋਰ ਸੀ, ਕੋਈ ਪਤਾ ਨਹੀਂ, ਨਾ ਜੇ ਮਹਾਰਾਸ਼ਟਰ ਸੂਬੇ ਦੀ ਪੁਲਿਸ ਨੇ ਉਹ ਤੋਂ ਇਲਾਵਾ ਜਸਪਾਲ ਸਿੰਘ ਤੋਂ ਇਲਾਵਾ ਕਿਸੇ ਹੋਰ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਹੈ। ਹੁਣ ਗੱਲ ਇਹ ਹੈ ਪ੍ਰਭ ਸੰਧੂ ਜੀ, ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਣਾ ਆਪਣੇ ਆਪ ਹੀ ਬਹੁਤ ਵੱਡੀ ਘਟਨਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਠੀਕ ਹੈ ਕਿਸੇ ਨੂੰ ਸਿਆਸੀ ਤੌਰ ਤੇ ਕਿੰਨਾ ਪਸੰਦ ਹੈ ਕਿੰਨਾ ਨਹੀਂ ਪਸੰਦ, ਉਹ ਇੱਕ ਅਲੈਦਾ ਬਾਤ ਹੈ, ਪਰੰਤੂ ਪੰਜਾਬ ਦਾ ਇੱਕ ਵੱਡਾ ਸਿਆਸੀ ਲੀਡਰ ਹੈ, ਪੰਜਾਬ ਦਾ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਹੈ, ਪੰਜਾਬ ਦੀ ਕਿਉਂ, ਸਿੱਖ ਜਗਤ ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਸਿੱਖਾਂ ਦੀ, ਵਾਕਿਆ ਸਿੱਖਾਂ ਦੀ, ਕਿਸੇ ਵਿਅਕਤੀ ਦੀ ਨਹੀਂ, ਮਾਂ ਪਾਰਟੀ ਆਖਿਆ ਜਾ ਸਕਦਾ, ਉਸ ਪਾਰਟੀ ਦੇ ਉਹ ਇਸ ਵੇਲੇ ਕੌਮੀ ਪ੍ਰਧਾਨ ਹੈ, ਜਾਂ ਜੀ ਕਹੀਏ ਕਿ ਇੰਟਰਨੈਸ਼ਨਲ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ। ਉਹ ਸੁਖਬੀਰ ਸਿੰਘ ਬਾਦਲ ਜਿਹਨੂੰ ਜੈਡ ਗ੍ਰੇਡ ਦੀ ਸੁਰੱਖਿਆ ਮਿਲੀ ਹੋਈ ਹੈ, ਉਸ ਜੈਡ ਗ੍ਰੇਡ ਦੀ ਸੁਰੱਖਿਆ ਦੇ ਦੌਰਾਨ ਹਮਲਾ ਹੋ ਜਾਣਾ ਕੁਦਰਤੀ ਕੇ ਬਚਰਚਾ ਦਾ ਵਿਸ਼ਾ ਬਣਨਾ ਹੈ। ਹੁਣ ਗੱਲ ਇਹ ਕਿ ਹਮਲੇ ਨੂੰ ਤੇ ਕਦੇ ਵੀ ਠੀਕ ਨਹੀਂ ਕਿਹਾ ਜਾ ਸਕਦਾ, ਚਾਹੇ ਸੁਖਬੀਰ ਬਾਦਲ ਤੇ ਹੋਵੇ ਜਾਂ ਕਿਸੇ ਹੋਰ ਤੇ, ਜਦੋਂ ਗੁਰਦੁਆਰੇ ਚ ਹਮਲਾ ਹੋਵੇ ਉਹਨੂੰ ਤੇ ਅਸੀਂ ਬਿਲਕੁਲ ਨਹੀਂ ਠੀਕ ਕਹਿ ਸਕਦੇ, ਜੇ ਕਿਸੇ ਧਾਰਮਿਕ ਸਥਾਨ ਦੇ ਅੰਦਰ ਹਮਲਾ ਹੋਵੇ। ਔਰ ਜਿਸ ਸੁਖਬੀਰ ਸਿੰਘ ਬਾਦਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪ੍ਰਭ ਸੰਧੂ ਜੀ, ਸੰਨ 1924 ਦੇ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਕੀਤਾ ਸੀ, ਉਹ ਤਨਖਾਹ ਆਪਣੀ ਪਾਪਕੀ ਆਪਣੀ ਧਾਰਮਿਕ ਸਜ਼ਾ ਜਦੋਂ ਭੁਗਤ ਰਹੇ ਸਨ ਦਰਬਾਰ ਸਾਹਿਬ ਦੀ ਡਿਊਟੀ ਦੇ ਉੱਪਰ, ਤੇ ਯਾਦ ਹੋਏਗਾ ਸਰੋਤਿਆਂ ਨੂੰ ਕਿ ਨਰਾਇਣ ਸਿੰਘ ਚੌੜਾ ਨੇ ਗੋਲੀ ਚਲਾ ਦਿੱਤੀ ਸੀ, ਔਰ ਉਹ ਚ ਅਸੀਂ ਕਹਿ ਸਕਦੇ ਕਿ ਬਾਲ ਬਾਲ ਬਚ ਗਏ, ਜਾਂ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਕਰਮਚਾਰੀ ਨੇ ਕਿਤੇ ਨਾ ਕਿਤੇ ਹਿੰਮਤ ਦਿਖਾਈ ਤੇ ਚੁਸਤੀ ਦਿਖਾਈ, ਜਿਹਦੇ ਕਰਕੇ ਸੁਖਬੀਰ ਸਿੰਘ ਬਾਦਲ ਬਚ ਨਿਕਲਦੇ ਆ। ਉਹ ਇੱਕ ਬਹੁਤ ਵੱਡਾ ਹਮਲਾ ਸੀ ਸੁਖਬੀਰ ਸਿੰਘ ਬਾਦਲ ਤੇ, ਉਸ ਹਮਲੇ ਦੀ ਕਈਆਂ ਨੇ ਨਿੰਦਾ ਕੀਤੀ ਸੀ, ਕਈਆਂ ਨੇ ਉਸ ਹਮਲੇ ਨੂੰ ਕਿਹਾ ਸੀ ਕਿ ਭਾਈ ਇੱਥੇ ਲੋਕਾਂ ਦਾ ਗੁੱਸਾ ਹੈ। ਅੱਜ ਵੀ ਉਸੇ ਤਰਜ਼ ਦੇ ਉੱਪਰ ਦੋ ਚੀਜ਼ਾਂ ਸ਼ੁਰੂ ਹੋਈਆਂ, ਜਿਹੜੇ ਤੇ ਸਿਆਸੀ ਲੋਕ ਹੈ, ਸਿਆਸੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਨੂੰ ਮੈਂ ਥੋੜਾ ਜਿਹਾ ਇੱਕ ਪਾਸੇ ਰੱਖਦਾ, ਬਾਕੀ ਤਮਾਮ ਸਿਆਸੀ ਪਾਰਟੀਆਂ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਭਾਜਪਾ, ਉਹਨਾਂ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ, ਕਹਿੰਦੇ ਇਹ ਤੋਂ ਮਾੜਾ ਕੰਮ ਹੀ ਕੋਈ ਨਹੀਂ ਕਿ ਗੁਰਦੁਆਰੇ 'ਚ ਹਮਲਾ ਕਰਨਾ। ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਕੇ ਗੁਰਦੁਆਰੇ ਦਾ ਜਿਹੜਾ ਉੱਥੇ ਦੀ ਮਰਿਆਦਾ ਦੇ ਉਲਟ ਹੈਗਾ, ਅਕਾਲੀ ਦਲ ਨੇ ਤੇ ਕਰਨੀ ਸੀ, ਭਾਰਤੀ ਜਨਤਾ ਪਾਰਟੀ ਡਟ ਕੇ ਸੁਖਬੀਰ ਸਿੰਘ ਬਾਦਲ ਦੇ ਇਸ ਹਮਲੇ ਦੀ ਨਿੰਦਾ ਕਰੀ ਹੈ ਡਟ ਕੇ। ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਾਂਗੇ, ਤੁਰੰਤ ਤੇਜ਼ੀ ਦੇ ਨਾਲ ਸਖਤ ਜਿਹੜੀ ਉੱਥੇ ਜਾਂਚ ਹੋਵੇਗੀ, ਦੋਸ਼ੀ ਬਖਸ਼ੇ ਨਹੀਂ ਜਾਣਗੇ ਕਿਉਂਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਹੈ, ਮਹਾਰਾਸ਼ਟਰ ਦੇ ਮੁੱਖ ਮੰਤਰੀ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ, ਵੈਸੇ ਤੇ ਕਈ ਹੋਰ ਉਹਨਾਂ ਨੇ ਰਲਾ ਕੇ ਆਪਣੇ ਚਲਾਈਆਂ, ਉੱਥੋਂ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੈਂ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ, ਦੋਸ਼ੀ ਬਖਸ਼ੇ ਨਹੀਂ ਜਾਣਗੇ। ਕਾਂਗਰਸ ਵਾਲੇ ਪਾਸਿਓਂ ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕਰਾਂ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਜੀ ਕਿ ਇਹ ਤੇ ਸਿੱਖ ਕੌਮ ਲਈ ਸ਼ਰਮਨਾਕ ਹੈ, ਜਿਸ ਵਿਅਕਤੀ ਨੇ ਹਮਲਾ ਕੀਤਾ ਮੈਂ ਉਹਨੂੰ ਸਿੱਖ ਹੀ ਨਹੀਂ ਕਹਿ ਸਕਦਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਹ ਕਹਿੰਦੇ ਕਿ ਗੁਰੂ ਘਰ ਦੇ ਸਤਿਕਾਰ ਨੂੰ ਜਿਹੜੀ ਹੈ ਇਹਦੇ ਵਿੱਚ ਠੇਸ ਪਹੁੰਚਾਈ ਗਈ ਹੈ, ਗੁਰਦੁਆਰੇ ਦੇ ਜਿਹੜਾ ਸਤਿਕਾਰ ਨੂੰ, ਔਰ ਇਹ ਵਿਅਕਤੀ ਨੂੰ ਮੈਂ ਸਿੱਖ ਹੀ ਨਹੀਂ ਮੰਨਦਾ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਕਿਹਾ ਹੈ। ਮੈਨੂੰ ਉਹ ਵੀ ਦਿਨ ਯਾਦ ਹੈ, 4 ਦਸੰਬਰ 1924 ਜਦੋਂ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਸਨ, ਜਦੋਂ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲੀ ਸੀ, ਉਦੋਂ ਮੌਕੇ ਤੇ ਜਥੇਦਾਰ ਜੀ ਨੇ ਵੀ ਜਿਹੜਾ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਸੀ। ਹੁਣ ਗੱਲ ਆਮ ਆਦਮੀ ਪਾਰਟੀ ਦੀ ਕਰਦੇ, ਕਿਉਂਕਿ ਆਮ ਆਦਮੀ ਪਾਰਟੀ ਦਾ ਦੋਹਰਾ ਪ੍ਰਤੀਕਰਮ ਆਇਆ ਹੈ। ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਬਲਤੇਜ ਪੰਨੂ ਹੁਣੀ, ਸਾਡੇ ਸਰੋਤੇ, ਬਹੁਤ ਸਾਰੇ ਸਰੋਤੇ ਬਲਤੇਜ ਪੰਨੂ ਹੁਣਾਂ ਨੂੰ ਬਹੁਤ ਨੇੜਿਓਂ ਜਾਣਦੇ ਨੇ। ਬਲਤੇਜ ਪੰਨੂ ਵੀ ਪ੍ਰਭ ਸੰਧੂ ਜੀ ਕਦੇ ਇਸੇ ਪ੍ਰੋਗਰਾਮ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੁੰਦੇ ਸੀ ਇਸੇ ਸ਼ੋਅ ਦੇ ਵਿੱਚ। ਉਹ ਬਲਤੇਜ ਪੰਨੂ ਹੁਣਾਂ ਨੇ ਆਖਿਆ, ਜਿਹੜੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਲੀਡਰ ਹੈ, ਉਹਨਾਂ ਨੇ ਵੀ ਸੁੱਖ ਦੇ ਨਾਲ ਅੱਜ ਕੱਲ੍ਹ ਦਸਤਾਰ ਸਜਾ ਲਈ ਹੈ, ਕਿਉਂਕਿ ਟਿਕਟ ਦੇ ਦਾਅਵੇਦਾਰ। ਬਲਤੇਜ ਪੰਨੂ ਹੁਣੀ ਕਹਿੰਦੇ ਜੀ ਗੱਲ ਇਹ ਹੈ ਕਿ ਅਸੀਂ ਨਿੰਦਾ ਕਰਦੇ, ਜਿਹੜੀ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਅਸੀਂ ਨਿੰਦਾ ਕਰਦੇ, ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ ਗੁਰਦੁਆਰੇ ਦੇ ਵਿੱਚ, ਪਰੰਤੂ ਕਹਿੰਦੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ, ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਸਮਝਣੀ ਪਊਗੀ, ਬਾਕੀ ਉਹਨਾਂ ਨੇ ਬੜਾ ਸਿੱਧਾ ਪੱਧਰਾ ਇਸ਼ਾਰਾ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਲੋਕ ਤੇ ਹੱਥ ਧੋ ਕੇ ਤਾਂਦ ਵਾਲੇ ਹੋਏ ਆ ਕਿ ਉਹਨਾਂ ਨੇ ਬੇਅਦਬੀਆਂ ਕਰਾਈਆਂ ਸੀ। ਹੁਣ ਗੱਲ ਇਹ ਕਿ ਬੇਅਦਬੀਆਂ ਕਰਾਈਆਂ ਨਹੀਂ ਕਰਾਈਆਂ, ਕਿਨ ਕਰਾਈਆਂ, ਕਿੰਨੀਆਂ ਕਰਾਈਆਂ, ਹੁਣ ਇਹਦੇ ਨਾਲ ਜੇ ਅਸੀਂ ਖੁੱਲੇ ਐਵੇਂ ਹਮਲਿਆਂ ਦੀ ਪ੍ਰੋੜਤਾ ਕਰਾਂਗੇ ਜਾਂ ਕਹੀਏ ਕਿ ਵਾਜਬ ਹੈ, ਮੈਨੂੰ ਤਾਂ ਲੱਗਦਾ ਨਹੀਂ ਕਿ ਗੱਲ ਬਹੁਤੀ ਠੀਕ ਹੈ। ਨਾਲੇ ਜਿਸ ਸਿੱਖੀ ਸਿਧਾਂਤਾਂ ਅਸੂਲਾਂ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਕਿ ਉਹਦੇ ਵਿੱਚ ਵੀ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹਮਲਾ ਕਰਨਾ। ਵੈਸੇ ਤੇ ਕੁੱਲ ਜਹਾਨ ਵਿੱਚ ਹੀ ਇਹਨੂੰ ਆਪਾਂ ਕਾਨੂੰਨ ਨੂੰ ਹੱਥ ਵਿੱਚ ਲੈਣਾ ਆਖਦੇ, ਇਹਨੂੰ ਅਸੀਂ ਕਦੇ ਵੀ ਕਾਨੂੰਨੀ ਤੌਰ ਤੇ ਠੀਕ ਨਹੀਂ ਕਹਿ ਸਕਦੇ। ਜੇ ਭਾਵਨਾਤਮਕ ਤੌਰ ਤੇ ਵੀ ਕਿਸੇ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀਆਂ ਤੇ ਮੈਂ ਸਮਝਦਾ ਕਿ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਕਿ ਗੁਰਦੁਆਰੇ ਦੇ ਅੰਦਰ ਆਏ ਕਿਸੇ ਸਿੱਖ ਵਿਅਕਤੀ ਨੂੰ ਜਿਹੜਾ ਨਤਮਸਤਕ ਹੋਣ ਆਇਆ ਹੋਵੇ ਤੇ ਆਪਾਂ ਉੱਤੇ ਹਮਲਾ ਕਰਦੀ, ਮੈਂ ਤੇ ਨਿੱਜੀ ਤੌਰ ਤੇ ਸਮਝਦਾ ਕਿ ਇਹ ਠੀਕ ਨਹੀਂ ਹੈ। ਬਾਕੀ ਆਪੋ ਆਪਣੀ ਰਾਏ ਹੈ ਤੇ ਕੀ ਠੀਕ ਹੈ ਕੀ ਗਲਤ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਤੇ ਨਿੰਦਾ ਕਰਨੀ ਕੀਤੀ ਹੈ, ਦੂਜੇ ਪਾਸੇ ਪੰਜਾਬ ਦੀ ਸਿਆਸਤ ਜਿੰਨੇ ਇੱਕ ਅਵਾਲੇ ਇਸ ਵੇਲੇ ਖਾ ਰਹੀ ਹੈ। ਜਦੋਂ ਅਕਾਲੀ ਭਾਜਪਾ ਦੇ ਗੱਠਜੋੜ ਦੀ ਗੱਲ ਲਗਭਗ ਅਸੀਂ ਬਹੁਤੇ ਸਾਰੇ ਪੱਤਰਕਾਰ ਇਹ ਗੱਲ ਮੰਨਦੇ ਹਾਂ ਕਿ ਕਾਫੀ ਸਿਰੇ ਲੱਗ ਚੁੱਕੀ, ਬਸ ਐਲਾਨ ਬਾਕੀ ਹੈ। ਉਸ ਵੇਲੇ ਮਹਾਰਾਸ਼ਟਰ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ ਹਮਲਾ ਹੋ ਜਾਣਾ, ਇਹ ਵੀ ਤੇ ਹੈਰਾਨੀਜਨਕ ਹੈ। ਔਰ ਸਭ ਤੋਂ ਵੱਡੀ ਗੱਲ ਜੈਡ ਗ੍ਰੇਡ ਸੁਰੱਖਿਆ, ਪ੍ਰਭ ਸੰਧੂ ਜੀ ਥੋੜੇ ਦਿਨ ਪਹਿਲੀ ਗੱਲ ਹੈ, ਇੱਕ ਵਿਅਕਤੀ ਅਕਾਲੀ ਦਲ ਤਾਂ ਨਹੀਂ ਹੈ, ਉਹ ਨਾ ਉਹ ਕਿਸੇ ਹੋਰ ਪਾਰਟੀ ਦਾ, ਪਤਾ ਨਹੀਂ ਕਿਹੜੀ ਪਾਰਟੀ ਦਾ, ਨਾਮ ਉਹਦਾ ਗੁਰਸਿਮਰਨ ਸਿੰਘ ਮਾਂਡਾ ਹੈ, ਉਹਦੇ ਕੋਲ 22 ਗ੍ਰੇਡ ਦੀ ਸੁਰੱਖਿਆ ਸੀ, ਚਲੋ ਇਹਨਾਂ ਤੋਂ ਜੈਡ ਸੀ, ਉਹ 22 ਗ੍ਰੇਡ ਦੀ ਸੁਰੱਖਿਆ ਦੇ ਵਿੱਚ ਉਹਦਾ ਕੁੱਟ ਕਟਾਪਾ ਹੋ ਜਾਂਦਾ ਹੈ, ਅੱਜ ਜੈਡ ਗ੍ਰੇਡ ਦੀ ਸੁਰੱਖਿਆ ਵਾਲੇ ਦਾ ਕੁੱਟ ਕਟਾਪਾ ਹੋ ਜਾਂਦਾ ਹੈ। ਹਾਲਾਂਕਿ ਪਤਾ ਇਹ ਵੀ ਲੱਗਿਆ ਕਿ ਇੱਕ ਸੁਰੱਖਿਆ ਕਰਮਚਾਰੀ ਵੀ ਥੋੜਾ ਜ਼ਖਮੀ ਹੋਇਆ ਉਸ ਹਮਲੇ ਦੇ ਵਿੱਚ, ਬਾਕੀ ਵੇਖਦੇ ਹਾਂ ਕਿਉਂਕਿ ਥੋੜਾ ਕੁ ਸਮਾਂ ਪਹਿਲਾਂ ਦੀ ਇਹ ਘਟਨਾ ਹੈਗੀ ਆ, ਬਹੁਤ ਸਾਰੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ। ਉਵੇਂ ਭਾਈ ਸੁਖਬੀਰ ਸਿੰਘ ਬਾਦਲ ਜਿਹਦੇ ਕਿਸੇ ਨੇ ਹਮਲਾ ਕੀਤਾ ਉਹ ਵਿਅਕਤੀ ਗ੍ਰਿਫਤਾਰ ਹੈ ਜਿਹਦਾ ਨਾਮ ਜਸਪਾਲ ਸਿੰਘ ਹੈ, ਤੇ ਸੁਖਬੀਰ ਸਿੰਘ ਬਾਦਲ ਉੱਥੇ ਦੇ ਇੱਕ ਛੋਟੇ ਜਿਹੇ ਪ੍ਰਾਈਵੇਟ ਹਸਪਤਾਲ ਵਿੱਚ ਇਸ ਵੇਲੇ ਜੇਰੇ ਇਲਾਜ ਹੈ। ਉਵੇਂ ਉਸਦੇ ਹਾਲਾਤ, ਉਹਦੀ ਸਿਹਤ ਬਿਲਕੁਲ ਤੰਦਰੁਸਤ ਦੱਸੀ ਜਾ ਰਹੀ ਹੈ।
0: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਨੇ ਖਬਰਾਂ ਦੀ ਸਾਂਝ ਪਾ ਰਹੇ ਹਾਂ ਤੁਹਾਡੇ ਨਾਲ। ਸੋ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਕੱਲ੍ਹ ਨੂੰ ਸ਼ਾਮ ਨੂੰ ਲਾਈਵ ਔਨ ਲੋਕੇਸ਼ਨ ਲੈ ਕੇ ਆ ਰਹੇ ਹਾਂ 6085 ਟੋਮਕਨ ਰੋਡ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਤੋਂ। ਬਹੁਤ ਸਾਰੀਆਂ ਤੁਹਾਡੀਆਂ ਸੇਵਿੰਗਾਂ ਕਰਾਉਣੀਆਂ, ਬਹੁਤ ਅਮੇਜ਼ਿੰਗ ਡੀਲਾਂ ਤੁਹਾਨੂੰ ਫਰਨੀਚਰ ਦੇ ਦੇਵਾਂਗੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ, ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਇਹ ਵਾਅਦਾ ਤੇ ਦਾਵਾ ਤੁਹਾਡੇ ਨਾਲ ਔਨ ਏਅਰ ਕਰ ਰਹੇ ਹਾਂ ਕਿ ਲੋਐਸਟ ਪ੍ਰਾਈਸ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣਗੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਨਾਲ ਫ੍ਰੀ ਗਿਫਟ ਦਿੱਤੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਡਿਜ਼ਾਈਨ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਜੀ ਹਾਂ, ਸਖ਼ਤ ਲੱਕੜੀ ਦਾ ਸੋਲਿਡ ਵੁੱਡ ਦਾ ਕੌਫੀ ਟੇਬਲ ਤੁਸੀਂ ਲੈਣਾ ਚਾਹੁੰਦੇ ਹੋ, ਜਿਹਦੀ ਰੈਗੂਲਰ ਕੀਮਤ $400-500, ਤੁਸੀਂ ਸਿਰਫ $150 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ ਤੁਹਾਨੂੰ $150 ਦਾ ਮਿਲੂਗਾ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ। ਸੋ ਕੌਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਤੁਹਾਨੂੰ $150 ਦੇ ਵਿੱਚ ਮਿਲਣੇ ਆ। ਸੋਲਿਡ ਵੁੱਡ ਦਾ ਕੌਫੀ ਟੇਬਲ ਤੇ ਦੋ ਸਾਈਡ ਟੇਬਲ ਸਿਰਫ $150 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਪਹੁੰਚਣਾ ਕਿੱਥੇ ਆ ਜੀ? 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
0: ਬਹੁਤ ਸ਼ੁਕਰੀਆ ਜੀ। 6085 ਟੋਮਕਨ ਰੋਡ, 6085 ਟੋਮਕਨ ਰੋਡ 'ਤੇ ਜਿਹੜੀ ਸੇਲ ਲੱਗਣੀ ਹੈ ਅਤੇ ਤੁਸੀਂ ਜ਼ਰੂਰ ਪਹੁੰਚਣਾ ਹੈ ਜੀ। 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ, ਅਤੇ ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇਈਏ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ। ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ, ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ ਅਤੇ ਹੋਰ ਬਹੁਤ ਸਾਰੀਆਂ ਬਿਊਟੀ ਸਰਵਿਸਿਸ ਇਹ ਦਿੰਦੇ ਨੇ। ਸੋ ਜ਼ਰੂਰ ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਇੱਕ ਗੇੜਾ ਮਾਰ ਕੇ ਆਉਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 10-20% ਦਾ ਡਿਸਕਾਊਂਟ ਵੀ ਮਿਲ ਜਾਣਾ ਆ। 340 ਪਾਰਕ ਹਸਟ ਸਕੁਐਰ ਬਰੈਂਪਟਨ 'ਤੇ ਲੋਕੇਟਡ ਨੇ, 416-841-5385 ਲਵਾਨਾ ਵੈਲਨੈਸ ਸਪਾ, ਜੇ ਤੁਹਾਨੂੰ ਬੈਕ ਪੇਨ ਹੋ ਰਹੀ ਆ, ਪੁਰਾਣੀ ਨਵੀਂ ਬੈਕ ਪੇਨ, ਸਿਆਟਕਾ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ, ਇਹਨਾਂ ਕੋਲ ਬਹੁਤ ਵਧੀਆ ਰਜਿਸਟਰਡ ਥੈਰੇਪਿਸਟ ਨੇ, ਤੋ ਸਾਰੀ ਤੁਹਾਡੀ ਬੈਕ ਪੇਨ ਦਾ ਮੁੱਢ ਤੋਂ ਇਲਾਜ ਕਰਨਗੇ। ਸੋ ਤੁਸੀਂ ਇੱਕ ਵਾਰੀ ਜ਼ਰੂਰ ਲਵਾਨਾ ਵੈਲਨੈਸ ਸਪਾ 'ਤੇ ਇੱਕ ਚੱਕਰ ਮਾਰ ਕੇ ਆਉਣਾ, ਨਾਲ ਦੀ ਨਾਲ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਵੀ ਦੇ ਦਈਏ। ਕੰਟਰੈਕਟਰ ਹੋ ਤੁਸੀਂ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬਿਲਡਰ ਹੋ, ਜਾਂ ਤੁਸੀਂ ਘਰ ਦੀ ਰੈਨੋਵੇਸ਼ਨ ਖੁਦ ਕਰਨ ਲੱਗੇ ਹੋ, ਤਾਂ ਬਿਲਡਿੰਗ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਦੇ ਲਈ ਸਭ ਤੋਂ ਵਧੀਆ ਇੱਕ ਸਟੋਰ ਖੁੱਲ੍ਹ ਚੁੱਕਿਆ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਚਾਹੇ ਤੁਸੀਂ ਪਲੰਬਿੰਗ ਦਾ ਸਮਾਨ ਲੈਣਾ, ਜਾਂ ਸਪਲਾਈ ਫਿਕਸਚਰਸ, ਐਚ ਵੀ ਏ ਸੀ, ਇਲੈਕਟ੍ਰੀਕਲ ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰਸ, ਹਰ ਤਰ੍ਹਾਂ ਦੀ ਸਮੱਗਰੀ ਤੁਹਾਨੂੰ ਉੱਥੇ ਮਿਲ ਜਾਣੀ ਆ। ਸੋ ਤੁਸੀਂ ਪਹੁੰਚਣਾ ਹੈ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਇਹਨਾਂ ਦੀ ਤੁਸੀਂ ਨਾ ਵੈਬਸਾਈਟ 'ਤੇ ਤੁਸੀਂ ਬਰਾਊਜ਼ ਕਰਕੇ ਜ਼ਰੂਰ ਆਇਓ, www.bestvaluebuildingsupplies.ca। ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਆ, 647-961-0585, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਇੱਕ ਚੱਕਰ ਜ਼ਰੂਰ ਮਾਰ ਕੇ ਆਉਣਾ। ਇਹ ਕਹਿੰਦੇ ਆ ਕਿ ਬੈਸਟ ਵੈਲਿਊ ਸਿਰਫ ਵੈਲਿਊ ਨਹੀਂ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸਰਵਿਸ ਵੀ ਅਸੀਂ ਤੁਹਾਨੂੰ ਦਿਆਂਗੇ। ਸੋ ਜ਼ਰੂਰ ਭਾਈ ਇੱਕ ਸੇਵਾ ਦਾ ਮੌਕਾ ਤੁਸੀਂ ਇਹਨਾਂ ਨੂੰ ਦਿਓ, ਵੀ ਲੈਣ ਦਾ ਰੈਫਰੈਂਸ ਵੀ ਦਿਆ ਕਰੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਦੇਸ਼ ਦੀ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਇਜਲਾਸ ਆ ਉਹ ਹੁਣ ਕਹਿੰਦੇ ਖਤਮ ਹੋ ਗਿਆ, ਅਤੇ ਆਖਰੀ ਦਿਨ ਕਾਂਗਰਸ ਪ੍ਰਧਾਨ ਮਲਕ ਰਾਜਨ ਖੜਗੇ ਅਤੇ ਨਾਲ ਰਾਜ ਸਭਾ ਦੇ ਵਿੱਚ ਵੱਡਾ ਖੁਲਾਸਾ ਕੀਤਾ ਇਹਨਾਂ ਨੇ ਕਿ ਜਿਸ ਦਾ ਭਾਜਪਾ ਆਗੂਆਂ ਨੇ ਸਮਰਥਨ ਕਰਤਾ ਜੀ, ਕਹਿੰਦੇ ਇਹ ਕਿਹੜੀ ਐਸੀ ਗੱਲ ਸੀ ਜਿੱਥੇ ਸਾਰੇ ਇਕੱਠੇ ਹੋ ਗਏ।
1: ਸੰਧੂ ਜੀ, ਜਿਸ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਦਾ ਤੁਸੀਂ ਜ਼ਿਕਰ ਕੀਤਾ ਹੈ ਨਾ, ਮਾਨਸੂਨ ਸੈਸ਼ਨ ਜਿਹੜਾ ਅੱਜ ਸਮਾਪਤ ਹੋ ਗਿਆ, ਜਿਹੜੀ ਚੀਜ਼ ਮੈਂ ਕਈ ਵਾਰ ਸਰੋਤਿਆਂ ਦੇ ਕੰਨਾਂ ਚ ਪਾਈ ਹੈ, ਮੈਂ ਦੱਸਦਾ ਕਿ ਲੋਕ ਸਭਾ ਤੇ ਰਾਜ ਸਭਾ ਦਾ ਇਹ ਸੈਸ਼ਨ 20 ਜੁਲਾਈ ਨੂੰ ਆਰੰਭ ਹੋਇਆ ਸੀ ਤੇ ਅੱਜ ਜਿਹੜੇ ਜਿਹਨੂੰ ਆਪਾਂ ਕੰਮ ਦੇ ਦਿਨ ਆਖਦੇ 19 ਦਿਨ ਬਣਦੇ ਆ। ਜਿਹੜੀ ਰਵਾਇਤ ਹੈ, ਜੇ ਰਵਾਇਤ ਦੇ ਹਿਸਾਬ ਦੇ ਨਾਲ ਮੈਂ ਸਾਂਝ ਪਾਉਣੀ ਹੋਵੇ ਤੇ ਰਵਾਇਤ ਇਹ ਹੈ ਕਿ ਕਰੀਬ ਕਰੀਬ ਰੋਜ਼ 6 ਘੰਟੇ ਕੰਮ ਕਰਦੇ ਆ, ਜੋ ਰਵਾਇਤ ਹੈ ਕਿ 6 ਘੰਟੇ ਦਾ ਸੈਸ਼ਨ ਹੁੰਦਾ ਹੈ, ਸਵੇਰੇ 10-11 ਵਜੇ ਆ ਜਾਣਾ, ਸ਼ਾਮ ਦੇ 6 ਵਜੇ ਤੱਕ ਚੱਲਣਾ, ਉਹਦੇ ਵਿੱਚ ਰੋਟੀ ਪਾਣੀ ਦਾ ਸਮਾਂ ਕੱਢਦੀ ਹੈ ਤੇ 6 ਘੰਟੇ ਕੰਮ ਦੇ ਮੰਨੇ ਜਾਂਦੇ ਆ। ਹੁਣ ਇੱਕ ਦਿਨ 6 ਘੰਟੇ ਤੇ 19 ਦਿਨ ਦੇ 114 ਘੰਟੇ ਬਣ ਗਏ ਕੰਮ ਦੇ। ਬਾਕੀ ਦੇਸ਼ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ, ਜੋ ਦੇਸ਼ ਦੇ ਵਿੱਚੋਂ ਇੱਕ ਮੋਟਾ ਹਿੱਸਾ ਕਮਾਈ ਦਾ ਲੈਂਦੇ ਆ, ਭਾਵਾਂ ਉਹ ਤਨਖਾਹ ਦੇ ਰੂਪ ਚ ਹੈ, ਭਾਵਾਂ TA ਦੇ ਰੂਪ ਦੇ ਵਿੱਚ ਹੈ, ਜਾਂ ਹੋਰ ਵੱਖ ਵੱਖ ਭੱਤਿਆਂ ਦੇ ਰੂਪ ਚ ਹੈ, ਤੇ ਜਿਹੜੀ ਜ਼ਿੰਮੇਵਾਰੀ ਜਿਹੜੀ ਸਹੁੰ ਚੁੱਕੀ ਹੁੰਦੀ ਹੈ, ਉਹ ਜ਼ਿੰਮੇਵਾਰੀ ਨਿਭਾਉਣ ਦੇ ਲਈ ਇਹ ਜ਼ਰੂਰੀ ਸੀਗਾ ਕਿ ਉਹ ਇਸ ਸੈਸ਼ਨ ਦੇ ਵਿੱਚ 114 ਘੰਟੇ ਸਦਨ ਦੇ ਅੰਦਰ ਬੈਠਦੇ ਤੇ ਲੋਕਾਂ ਦੀ ਕਿਸਮਤ ਦਾ ਫੈਸਲਾ ਲੋਕ ਪੱਖੀ ਕਰਦੇ। ਹੁਣ ਤੁਸੀਂ ਹੈਰਾਨ ਹੋਵੋਗੇ, ਰਾਜ ਸਭਾ ਦੀ ਕਾਰਵਾਈ ਪ੍ਰਭ ਸੰਧੂ ਜੀ 114 ਘੰਟਿਆਂ ਦੇ ਵਿੱਚੋਂ ਅੱਜ ਜਦੋਂ ਸਮਾਪਤ ਹੋਈ, ਅੱਜ ਆਖਰੀ ਦਿਨ 1 ਘੰਟਾ ਹੀ ਚੱਲਿਆ, ਸਿਰਫ 1 ਘੰਟਾ ਆਖਰੀ ਦਿਨ, ਔਰ ਰਾਜ ਸਭਾ ਦੇ ਕੁੱਲ ਘੰਟੇ ਜਿਹੜੇ ਕੰਮ ਦੇ 37 ਘੰਟੇ ਬਣਦੇ ਆ। ਕਿੱਥੇ 114 ਘੰਟੇ, ਕਿੱਥੇ 37 ਘੰਟੇ। ਮਲਕ ਅਰਜਨ ਖੜਗੇ ਦੀ ਗੱਲ ਵੀ ਕਰਦੇ ਹਾਂ ਕਿ ਉਹਨਾਂ ਦਾ ਅੱਜ ਦਰਦ ਕਿਉਂ ਛਲਕਿਆ ਅੰਦਰ, ਉਹ ਵੀ ਮੈਂ ਦੱਸਦਾ। ਦੂਜੇ ਪਾਸੇ ਲੋਕ ਸਭਾ, ਪ੍ਰਭ ਸੰਧੂ ਜੀ, ਲੋਕ ਸਭਾ ਦੀ ਅੱਜ ਕਾਰਵਾਈ ਤੁਸੀਂ ਹੈਰਾਨ ਹੋ ਜਾਓਗੇ ਕਿ ਕਿੰਨਾ ਸਭਾ ਚੱਲੀ, 1 ਮਿੰਟ। 1 ਮਿੰਟ ਅੱਜ ਆਖਰੀ ਦਿਨ ਲੋਕ ਸਭਾ ਦੀ ਕਾਰਵਾਈ ਚੱਲੀ 1 ਮਿੰਟ ਤੇ ਅੰਦਰ ਬੈਠੇ ਸੀ ਪ੍ਰਧਾਨ ਮੰਤਰੀ ਸਾਹਿਬ, ਮੋਦੀ ਸਾਹਿਬ, ਏਡਾ ਚੌੜਾ ਸੀਨਾ, ਅਮਿਤ ਸ਼ਾਹ ਜੀ, ਅੰਦਰ ਬੈਠੇ ਸੀ ਰਾਹੁਲ ਗਾਂਧੀ ਜੀ। ਭਾਰਤੀ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਆਸੀ ਤੇ ਰਾਜਨੀਤਿਕ ਜਾਂ ਸਰਕਾਰੀ ਸ਼ਕਤੀਆਂ ਵੀ ਉੱਥੇ ਬੈਠੀਆਂ, ਤੇ 1 ਮਿੰਟ ਦੇਸ਼ ਦੇ ਲੋਕਾਂ ਲਈ ਦਿੱਤਾ ਗਿਆ, 1 ਮਿੰਟ। ਉਹ 1 ਮਿੰਟ ਵੀ ਬੰਦੇ ਮਾਤਰਮ ਦੇ ਗਾਇਨ ਦੇ ਲਈ, ਬਸ ਇਹ ਤੋਂ ਵੱਧ ਕੋਈ ਕਾਰਵਾਈ ਨਹੀਂ ਚੱਲੀ ਅੱਜ। ਤੇ ਕੁੱਲ ਘੰਟੇ ਮੈਂ ਦੱਸਦਾ, ਜਿਹੜੇ 114 ਘੰਟੇ ਕਾਰਵਾਈ ਚੱਲਣੀ ਚਾਹੀਦੀ ਸੀ ਲੋਕ ਸਭਾ ਚ, ਕਿੰਨੀ ਚੱਲੀ? 17 ਘੰਟੇ। ਕਿੱਥੇ 114 ਘੰਟੇ ਤੇ ਕਿੱਥੇ 17 ਘੰਟੇ? ਤੇ ਇੱਥੇ ਹਾਲਾਤ ਆ ਪ੍ਰਭ ਸੰਧੂ ਜੀ, ਮਜ਼ਦੂਰ ਨੂੰ ਅਸੀਂ 500-700 ਰੁਪਈਆ ਦੇਣਾ ਹੁੰਦਾ ਇੱਕ ਦਿਨ ਦੀ ਦਿਹਾੜੀ, ਜਿਹੜੀ 9-10 ਘੰਟੇ ਉਹ ਤੋਂ ਕੰਮ ਲੈਂਦੇ, ਵਿੱਚੋਂ ਜੇ ਬ੍ਰੇਕ ਮਾਰ ਲਏ ਕਿਤੇ ਪਾਣੀ ਪੀਣ ਪਰੇ ਨੂੰ ਚੱਲ ਜਾਏ, ਤਾਂ ਅਸੀਂ ਉਹਦੇ ਬਾਅਦ ਘੂਰੀ ਵੱਟ ਕੇ ਦੇਖਦੇ ਹਾਂ ਕਿ ਆਹ ਭਾਈ ਇੱਟਾਂ ਘੰਟੋਣੀਆਂ, ਉਹਦਾ 8 ਘੰਟੇ ਅਸੀਂ ਖੂਨ ਪੀ ਲੈਣੇ ਆ। ਤੇ ਇੱਥੇ ਇਹ ਦੇਸ਼ ਦੇ ਲੋਕ ਜਿਹੜਾ ਪਤਾ ਨੀ ਕਿੰਨਾ ਕੁ ਸਾਰਾ ਕੁਛ ਦੇਸ਼ ਦਾ ਲੈਂਦੇ ਆ, 17 ਘੰਟੇ 114 ਘੰਟੇ ਜਿੱਤੇ ਅੱਜ ਆਖਰੀ ਹੈ। ਮਲਕ ਅਰਜਨ ਖੜਗੇ ਦਾ ਤੁਸੀਂ ਜ਼ਿਕਰ ਕੀਤਾ, ਮਲਕ ਅਰਜਨ ਖੜਗੇ ਨੇ ਅੱਜ ਹੋਰ ਹੀ ਖੁਲਾਸਾ ਕਰਤਾ। ਉਹ ਕਹਿੰਦੇ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਗਿਆ। ਮਲਕ ਅਰਜਨ ਖੜਗੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਹੈ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ, ਕਾਂਗਰਸ ਪਾਰਟੀ ਦੇ ਭਾਰਤ ਦੀ ਦੁਨੀਆਂ ਦੀ ਜਾਣੀ ਪਹਿਚਾਣੀ ਰਾਜਨੀਤਿਕ ਪਾਰਟੀ ਹੈ ਕਾਂਗਰਸ ਪਾਰਟੀ, ਉਹਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਨੇ ਅੱਜ ਦਰਦ ਕਿਹੜਾ ਬਿਆਨ ਕੀਤਾ। ਕਹਿੰਦੇ ਮੈਂ ਹਲਦਵਾਨੀ, ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਨਾਮੀ ਸ਼ਹਿਰ, ਕਹਿੰਦੇ ਮੈਂ ਹਲਦਵਾਨੀ ਇੱਕ ਪ੍ਰੋਗਰਾਮ ਚ ਗਿਆ, ਸਟੇਜ ਤੋਂ ਬੋਲ ਕੇ, ਸਟੇਜ ਤੇ ਮੈਂ ਬੋਲਿਆ, ਕੋਈ ਮੈਂ ਜਾਤ ਦੀ ਗੱਲ ਨਹੀਂ ਕੀਤੀ, ਮੈਂ ਕਿਸੇ ਧਰਮ ਦੀ ਗੱਲ ਨਹੀਂ ਕੀਤੀ, ਮੈਂ ਤੇ ਉੱਥੇ ਲੋਕਾਂ ਦੀ ਗੱਲ ਕੀਤੀ ਤੇ ਮੈਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ। ਕਹਿੰਦੇ ਮੈਨੂੰ ਪਤਾ ਇਹ ਲੱਗਾ ਜਦੋਂ ਮੈਂ ਵਾਪਸ ਆ ਗਿਆ ਤੇ ਉਹ ਜਿਹੜੀ ਸਟੇਜ ਹੈ ਕੁਝ ਲੋਕਾਂ ਨੇ ਉਹਨੂੰ ਸ਼ੁੱਧ ਕੀਤਾ ਧੋ ਕੇ, ਕਿਉਂਕਿ ਮਲਕ ਅਰਜਨ ਖੜਗੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ। ਦੇਸ਼ ਦੀ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਹੋਵੇ, ਕੌਮੀ ਪ੍ਰਧਾਨ ਹੋਵੇ ਤੇ ਆਪਣਾ ਦਰਦ ਜਦੋਂ ਅੱਜ ਉਹਨੇ ਰਾਜ ਸਭਾ ਚ ਬਿਆਨ ਕੀਤਾ ਕਿ ਜਿਸ ਸਟੇਜ ਤੋਂ ਮੈਂ ਬੋਲਿਆ ਉੱਥੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਸ ਸਟੇਜ ਨੂੰ ਬਾਅਦ ਵਿੱਚ ਸ਼ੁੱਧ ਕੀਤਾ ਗਿਆ ਤੇ ਇੱਕ ਦਲਿਤ ਵਿਅਕਤੀ ਆ ਕੇ ਇਸ ਸਟੇਜ ਨੂੰ ਹੀ ਜਿਹੜਾ ਘਟੀਆ ਬਣਾ ਗਿਆ, ਅਪਵਿੱਤਰ ਕਰ ਗਿਆ, ਇਹ ਰਾਜ ਸਭਾ ਦੇ ਵਿੱਚ ਮਲ ਕਰ ਗਿਆ। ਹੁਣ ਜਿਹੜੀ ਹੱਕ ਦੀ ਗੱਲ ਹੈ, ਹੁਣ ਕਿਹੜੇ ਮੂੰਹ ਦੇ ਨਾਲ ਹੱਕ ਚ ਨਾ ਆਉਂਦੀ ਭਾਜਪਾ। ਜਗਤ ਪ੍ਰਕਾਸ਼ ਨੱਡਾ ਜੀ ਪੁਰਾਣੇ ਪ੍ਰਧਾਨ ਅੱਜ ਕੱਲ੍ਹ ਕੇਂਦਰੀ ਮੰਤਰੀ, ਉਹ ਕਹਿੰਦੇ ਜੀ ਮੈਂ ਨਿੰਦਾ ਕਰਦਾ ਇਹ ਚ ਹੋਇਆ ਬਹੁਤ ਮਾੜਾ ਹੋਇਆ, ਮੈਂ ਕਾਰਵਾਈ ਕਰਾਊਂਗਾ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਇੱਦਾਂ ਹੋਇਆ। ਜਿਹੜੇ ਸਪੀਕਰ ਸਾਹਿਬ ਹੈ ਰਾਧਾ ਕ੍ਰਿਸ਼ਨਨ ਜੀ, ਜਿਹੜੇ ਚੇਅਰਮੈਨ ਹੁੰਦੇ ਨੇ ਰਾਜ ਸਭਾ ਦੇ, ਉਹਨਾਂ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਹੁਣ ਘਟਨਾ ਦੀ ਨਿੰਦਾ ਤੱਕ ਗੱਲ ਸੀਮਿਤ ਰਹਿੰਦੀ ਹੈ ਜਾਂ ਇੱਥੇ ਕਾਰਵਾਈ ਹੁੰਦੀ ਹੈ ਤੇ ਸਮਾਂ ਦੱਸੇਗਾ। ਉਵੇਂ ਭਾਰਤੀ ਜਨਤਾ ਪਾਰਟੀ ਨੇ ਹਾਂ ਦਾ ਨਾਰਾ ਜਾਂ ਕਹੀਏ ਕਿ ਸਾਥ ਜ਼ਰੂਰ ਅੱਜ ਭੋ ਰੱਖ ਦਿੱਤਾ ਹੈਗਾ। ਬਾਕੀ ਭਾਈ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਅੱਜ ਸਮਾਪਤ ਹੋ ਗਿਆ। ਅੱਜ ਜਿੰਨੇ ਕੁ ਦਿਨ ਕਾਰਵਾਈ ਚੱਲੀ ਹੈ, ਇਹ ਠੀਕ ਹੈ ਕਿ ਇੰਨੇ ਦਿਨਾਂ ਦੇ ਵਿੱਚ ਪ੍ਰਭ ਸੰਧੂ ਜੀ ਕੁਝ ਇੱਕ ਬਿੱਲ ਜ਼ਰੂਰ ਪਾਸ ਹੋਏ ਹੈ, ਪਰੰਤੂ ਉਹ ਬਿੱਲ ਕੇਵਲ ਤੇ ਕੇਵਲ 12 ਬਿੱਲ ਹੈ ਔਰ 12 ਦੇ ਵਿੱਚ ਕੋਈ ਬਹੁਤ ਵੱਡੇ ਮਹਿਕਮਾ ਸੁਧਾਰਾਂ ਵਾਲੀ ਗੱਲ ਹੈ। ਇੱਕ ਤੇ ਕੇਰਲਾ ਦਾ ਨਾਮ ਬਦਲਣਾ ਸੀ, ਉਹ ਬਿੱਲ ਸੀਗਾ। ਇਸ ਤੋਂ ਇਲਾਵਾ ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣੀ ਸੀ, ਉਹ ਬਿੱਲ ਸੀਗਾ। ਕੁਛ ਹੋਰ ਬਿੱਲ ਹੈਗੇ, ਪਰੰਤੂ ਜੇ ਅਸੀਂ ਕਹੀਏ ਕਿ ਬਹੁਤ ਵੱਡੀਆਂ ਕੋਈ ਕਾਰਵਾਈਆਂ ਹੋ ਗਈਆਂ, ਲੋਕਾਂ ਦੇ ਹਿੱਤ ਦੀ ਗੱਲ ਹੋ ਗਈ, ਕਮਾਲ ਹੋ ਗਿਆ, ਏਦਾਂ ਦਾ ਕੁਛ ਨਹੀਂ ਹੋਇਆ। ਵਾਹਵਾ ਦਿਨ ਜਿਹੜੇ ਸੀਗੇ, ਪਰੰਤੂ ਉਹ ਵਾਹਵਾ ਦਿਨ ਦੇ ਵਿੱਚ ਜਿਹੜਾ ਲੋਕ ਸਭਾ ਤੇ ਰਾਜ ਸਭਾ ਦੇ ਅੰਦਰ ਜਿਹੜੇ ਘੱਟ ਰਹੇ ਨੇ ਸਾਡੇ ਚੁਣੇ ਲੀਡਰ, ਤੇ ਮੱਕਰ ਦੁਆਰ ਦੇ ਉੱਪਰ ਖੜ ਕੇ ਬਾਹਰ ਖੜ ਕੇ ਭਾਵ ਕੇ ਉੱਥੇ ਰੌਲਾ ਰੱਪਾ ਪਾ ਕੇ ਘਰਾਂ ਨੂੰ ਵਾਪਸ ਆ ਗਏ।
0: ਜੀ ਮੱਕਰ ਦੁਆਰ ਦਾ ਜ਼ਿਕਰ ਕਰਦਾ, ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਹਰਪ੍ਰੀਤ ਸੈਣੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਟੋਪ ਚੋਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਤੁਹਾਨੂੰ ਰੋਜ਼ ਸੁਨੇਹਾ ਦੇਈਦਾ ਕਿ ਇੰਸ਼ੋਰੈਂਸ ਨਾ ਸਾਡੀਆਂ ਜਿੱਥੇ ਬਹੁਤ ਸਾਰੀਆਂ ਹੋਰ ਰਿਸਪੋਂਸੀਬਿਲਟੀਆਂ ਨੇ, ਇੰਸ਼ੋਰੈਂਸ ਸਭ ਤੋਂ ਅਹਿਮ ਰਿਸਪੋਂਸੀਬਿਲਟੀ ਆ ਤੁਹਾਨੂੰ ਪੀਸ ਆਫ ਮਾਇੰਡ। ਅੱਛਾ ਪੀਸ ਆਫ ਮਾਇੰਡ ਤਾਂ ਹੈ ਨਹੀਂ ਅੱਜ ਕੱਲ੍ਹ, ਦੁਨੀਆ ਸਾਰੀ ਉਸੇ ਦੇ ਪਿੱਛੇ ਭੱਜੀ ਹੋਈ ਆ, ਅਤੇ ਹਰਪ੍ਰੀਤ ਸੈਣੀ ਜੀ ਤੁਹਾਨੂੰ ਪੀਸ ਆਫ ਮਾਇੰਡ ਦੇ ਸਕਦੇ ਆ, ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਸਿਕਿਓਰ ਕਰ ਲਿਆ, ਆਪਣੇ ਪਰਿਵਾਰ ਨੂੰ ਸੇਫ ਰੱਖ ਲਿਆ, ਤਾਂ ਆਪੇ ਪੀਸ ਆਫ ਮਾਇੰਡ ਆ ਗਿਆ, ਆਪਣੇ ਫਿਊਚਰ ਨੂੰ ਤੁਸੀਂ ਪ੍ਰੋਟੈਕਟ ਕਰ ਲਿਆ, ਆਪਣੀਆਂ ਫਾਈਨੈਂਸ਼ੀਅਲ ਲਾਇਬਿਲਟੀਆਂ ਜਿਹੜੀਆਂ ਹੁੰਦੀਆਂ, ਜੇ ਤੁਸੀਂ ਉਹਦੇ ਲਈ ਇੱਕ ਪਰਫੈਕਟ ਪਲਾਨ ਬਣਾ ਲੈਂਦੇ ਹੋ, ਆਪੇ ਪੀਸ ਆਫ ਮਾਇੰਡ ਆ ਗਿਆ। ਬਾਕੀ ਕੁਝ ਚੀਜ਼ਾਂ ਕੁਦਰਤ ਦੇ ਹੱਥ ਆ, ਪਰ ਤੁਹਾਡੇ ਹੱਥ ਵੀ ਬਹੁਤ ਕੁਛ ਆ, ਕੁਦਰਤ ਨੇ ਸਾਰਾ ਕੁਛ ਤੁਹਾਡੇ ਉੱਪਰ ਸੌਂਪਿਆ ਹੋਇਆ। ਹਰਪ੍ਰੀਤ ਸੈਣੀ ਜੀ ਸਾਡੇ ਨਾਲ ਜੁੜੇ ਹੋਏ ਨੇ, ਬੜੀਆਂ ਖੂਬਸੂਰਤ ਗੱਲਾਂ ਬਾਤਾਂ ਤੁਹਾਡੇ ਨਾਲ ਰੋਜ਼ ਕਰੀਦੀਆਂ, ਅੱਜ ਫਿਰ ਮੌਕਾ ਮਿਲਿਆ, ਹਰਪ੍ਰੀਤ ਸੈਣੀ ਸਾਡੇ ਨਾਲ ਜੁੜੇ ਹੋਏ ਨੇ। ਫਾਈਨੈਂਸ਼ੀਅਲ ਪਲਾਨਿੰਗ ਦੀ ਤੁਸੀਂ ਪੂਰੀ ਸਲਾਹ ਲੈਣੀ ਆ ਨਾ, ਇਨਵੈਸਟਮੈਂਟ ਕਿੱਦਾਂ ਕਰਨੀ ਆ, ਉਹ ਤੁਸੀਂ ਹੈਲਥ ਡੈਂਟਲ ਪਲਾਨ, ਡਿਸਬਿਲਟੀ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ, ਬਹੁਤ ਸਾਰੀਆਂ ਐਸੀਆਂ ਨਿੱਕੀਆਂ ਨਿੱਕੀਆਂ ਰਿਸਪੋਂਸਿਬਿਲਟੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਰੋਲ ਅਦਾ ਕਰਦੀਆਂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
3: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ ਜੀ।
3: ਥੈਂਕ ਯੂ ਜੀ, ਥੈਂਕ ਯੂ ਸੋ ਮਚ।
0: ਤੇ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਇੰਸ਼ੋਰੈਂਸ ਸਾਡੀ ਰਿਸਪੋਂਸਿਬਿਲਟੀ ਬਣਨੀ ਚਾਹੀਦੀ ਹੈ, ਕਿਤੇ ਨਾ ਕਿਤੇ ਅਸੀਂ ਇਹਨੂੰ ਇਹ ਕਹਿ ਦਿੰਦੇ ਹਾਂ ਕਿ ਇਹ ਨਹੀਂ ਇੱਕ ਪ੍ਰੋਡਕਟ ਆ, ਮੈਨੂੰ ਲੱਗਦਾ ਕਿ ਇਹ ਸਾਡੀ ਰਿਸਪੋਂਸਿਬਿਲਿਟੀ ਸਭ ਤੋਂ ਪਹਿਲਾ ਹਿੱਸਾ ਹੋਣਾ ਚਾਹੀਦਾ। ਮੈਂ ਇੱਕ ਦਿਨ ਗੱਲਬਾਤ ਕਰ ਰਿਹਾ ਸੀ ਤੁਹਾਡੀ ਟੀਮ ਦੇ ਇੱਕ ਮੈਂਬਰ ਨਾਲ, ਮੈਂ ਕਿਹਾ ਵੀ ਇੱਦਾਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਆਉਂਦੇ ਹਾਂ, ਇਸ ਦੀ ਲਾਈਫ ਨੂੰ ਅਡੋਪਟ ਕਰਦੇ ਹਾਂ, ਸਿਸਟਮ ਨੂੰ ਅਡੋਪਟ ਕਰਦੇ ਹਾਂ, ਸਾਨੂੰ ਏਅਰਪੋਰਟ 'ਤੇ ਆਉਂਦਿਆਂ ਸਾਰ ਹੀ ਇੱਕ ਪੇਪਰ ਦੇਣਾ ਚਾਹੀਦਾ ਜਿਹੜਾ ਕੰਪਲੀਮੈਂਟਰੀ ਹੋਣਾ ਚਾਹੀਦਾ ਕਿ ਤੁਸੀਂ ਆਹ ਭਰੋ, ਇਹ ਇੰਸ਼ੋਰੈਂਸ ਲਓ ਅਤੇ ਫਿਰ ਐਂਟਰ ਹੋਣਾ, ਤਾਂ ਕਿ ਅਸੀਂ ਦੇਖੋ ਬਹੁਤ ਸਾਰੀਆਂ ਇੰਸ਼ੋਰੈਂਸਾਂ ਤੁਹਾਨੂੰ ਕੰਮ ਵੱਲੋਂ ਮਿਲ ਜਾਂਦੀਆਂ ਪਰ ਉਹ ਬਹੁਤ ਲਿਮਿਟਡ ਹੁੰਦੀਆਂ, ਅਸੀਂ ਸਰਕਾਰ 'ਤੇ ਵੀ ਬੋਝ ਨਾ ਬਣੀਏ, ਅਸੀਂ ਆਪਣੇ ਆਪ ਰਿਸਪੋਂਸੀਬਲ ਬਣੀਏ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਇੱਦਾਂ ਦਾ ਕੁਛ ਹੋਣਾ ਚਾਹੀਦਾ, ਤੁਹਾਨੂੰ ਲੱਗਦਾ ਕਿ ਵੀ ਇੱਕ ਕੰਪਲਸਰੀ ਚੀਜ਼ ਹੋ ਜਾਵੇ ਕਿ ਆਹ ਚੀਜ਼ ਭਾਈ ਤੁਸੀਂ ਕਰਾਓ ਅਤੇ ਫਿਰ ਐਂਟਰ ਹੋਵੋਗੇ, ਕਿਤੇ ਨਾ ਕਿਤੇ ਆਪਾਂ ਅਵੇਅਰਨੈਸ ਦਾ ਮੈਸੇਜ ਦੇਣ ਦੇ ਵਿੱਚ ਪ੍ਰੋਡਕਟ ਬਣ ਕੇ ਰਹਿ ਜਾਂਦਾ। ਜੀ ਆਰ ਪੀ ਜੀ
3: ਬਿਲਕੁਲ ਬਿਲਕੁਲ ਪ੍ਰਭ, ਤੁਸੀਂ ਸਹੀ ਕਿਹਾ, ਕਿਉਂਕਿ ਜਿੱਥੇ ਤੁਸੀਂ ਪੀਸ ਆਫ ਮਾਇੰਡ ਦੀ ਗੱਲ ਕੀਤੀ ਆ, ਜਿੱਥੇ ਆਪਾਂ ਮੈਂਡੇਟਰੀ ਕੰਡੀਸ਼ਨ ਦੀ ਗੱਲ ਕੀਤੀ ਆ, ਚਲੋ ਇਹ ਤਾਂ ਇੱਦਾਂ ਹੁੰਦਾ ਕਿ ਜਿੱਦਾਂ ਹੁਣ ਸੁਪਰ ਵੀਜ਼ਾ ਸ਼ੁਰੂ ਹੋਇਆ ਸੀਗਾ, ਜਿੱਥੇ ਗੌਰਮੈਂਟ ਨੂੰ ਲੱਗਾ ਕਿ ਸਾਡੀ ਹੈਲਥ ਸਿਸਟਮ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਸਕਦਾ ਆ, ਕਿਉਂਕਿ ਅਸੀਂ ਆਪਣੇ ਅਸੀਂ ਪੇਰੈਂਟਸ ਨੂੰ ਬੁਲਾ ਰਹੇ ਹਾਂ, ਅਸੀਂ ਗ੍ਰੈਂਡ ਪੇਰੈਂਟਸ ਨੂੰ ਬੁਲਾ ਰਹੇ ਹਾਂ, ਔਰ ਉਹ ਉਸ ਏਜ ਦੇ ਵਿੱਚ ਆ ਰਹੇ ਆ ਇੱਥੇ ਜਿੱਥੇ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਸਰਨਸ ਹੋ ਸਕਦੇ ਆ, ਇਸ ਕਰਕੇ ਉਹਨਾਂ ਨੇ ਸੁਪਰ ਵੀਜ਼ਾ ਦੀ ਮੈਡੀਕਲ ਇੰਸ਼ੋਰੈਂਸ ਨੂੰ ਮੈਂਡੇਟਰੀ ਕਰ ਦਿੱਤਾ ਕਿ ਹੈਵ ਟੂ ਹੈਵ ਤੁਹਾਨੂੰ ਲੈਣੀ ਹੀ ਪੈਣੀ ਆ। ਸੋ ਵੀਜ਼ਾ ਅਪਲਾਈ ਕਰਨ ਵੇਲੇ ਵੀ, ਰੀਵਿਜ਼ਿਟ ਕਰਨ ਵੇਲੇ ਵੀ, ਔਰ ਲੈਣੀ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਤੋਂ ਪੈਣੀ ਆ, ਤੁਸੀਂ ਕਿਸੇ ਬੈਕ ਹੋਮ ਕੰਟਰੀ ਤੋਂ ਨਹੀਂ ਲੈ ਕੇ ਆ ਸਕਦੇ, ਔਰ ਲੈਣੀ ਵੀ ਤੁਹਾਨੂੰ ਜਿਹੜੀ ਹੈਗੀ ਆ ਘੱਟੋ ਘੱਟ $1,00,000 ਦੀ ਪੈਣੀ ਆ। ਸੋ ਇੱਦਾਂ ਜਿਹੜੇ ਹੈਗੇ ਆ ਇਹ ਵਾਲੇ ਪਲਾਨਸ ਤਾਂ ਉਹ ਮੈਂਡੇਟਰੀ ਕਰ ਸਕਦੇ ਆ, ਬਟ ਕਿਉਂਕਿ ਜਿਹੜੀਆਂ ਆਪਾਂ ਆਪਣੀ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਆਪਣੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਜਿਹੜੀ ਚੀਜ਼ ਐਕਚੁਅਲ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਹੋਣੀ ਚਾਹੀਦੀ ਹੈ ਇਹ ਮੈਂਡੇਟਰੀ, ਬਟ ਉਹ ਚੀਜ਼ ਨਹੀਂ ਹੈਗੀ, ਇਸੇ ਕਰਕੇ ਉਹਦੇ ਵਿੱਚ ਲੂਪਹੋਲ ਵੀ ਹੈਗਾ ਆ। ਤੇ ਜਿੱਥੇ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਇਹ ਵਾਲੀਆਂ ਪਾਲਿਸੀਜ਼ ਆਪਾਂ ਲਈਆਂ ਹੋਣ, ਇਹ ਵਾਲੀਆਂ ਇਨਵੈਸਟਮੈਂਟ ਆਪਾਂ ਸ਼ੁਰੂ ਕੀਤੀਆਂ ਹੋਣ, ਤਾਂ ਆਪਾਂ ਨੂੰ ਇੱਕ ਪੀਸ ਆਫ ਮਾਇੰਡ ਆ, ਆਪਾਂ ਨੂੰ ਇੱਕ ਸਿਕਿਉਰਟੀ ਆ, ਆਪਣੇ ਲਈ ਇੱਕ ਫਾਈਨੈਂਸ਼ੀਅਲ ਪਲਾਨ ਜਿਹੜਾ ਹੈਗਾ ਆ, ਇੱਕ ਨੈਸਟ ਤਿਆਰ ਹੋ ਰਿਹਾ ਆ ਕਿ ਕੱਲ ਨੂੰ ਅਗਰ ਅਸੀਂ ਹੈਗੇ ਹਾਂ ਤਾਂ ਅਸੀਂ ਯੂਜ਼ ਕਰ ਸਕਦੇ ਹਾਂ, ਅਸੀਂ ਨਹੀਂ ਹੈਗੇ ਤਾਂ ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਯੂਜ਼ ਕਰ ਸਕਦੀ ਆ। ਪਰ ਫਿਰ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਾਂ ਇੰਸ਼ੋਰੈਂਸ ਨੂੰ ਇੱਕ ਲਾਇਬਿਲਟੀ ਜੀ ਵਾਂਗੂ ਸਮਝ ਲੈਂਦੇ ਹਾਂ ਕਿ ਜੇ ਅਸੀਂ ਕਰਾਵਾਂਗੇ ਜੀ ਇੰਨਾ ਪ੍ਰੀਮੀਅਮ ਆ, ਇੰਨੀ ਸਾਡੀ ਕਿਸ਼ਤ ਬਣ ਜੂਗੀ, ਪਰ ਅਸੀਂ ਉਹਦੇ ਪਿੱਛੇ ਜਿਹੜਾ ਚੱਲਦਾ ਹੈਗਾ ਆ ਕਿ ਹਾਂ ਸਾਡੀ ਸੇਫਟੀ ਹੈਗੀ ਆ, ਕੱਲ ਨੂੰ ਇਨਕੇਸ ਕੁਛ ਵੀ ਹੈਪਨ ਹੁੰਦਾ, ਸਾਰਿਆਂ ਦਾ ਕੁਐਸਚਨ ਪਹਿਲਾਂ ਇਹੀ ਹੁੰਦਾ ਹੈ ਕਿ ਇਸ ਬੰਦੇ ਕੋਲ ਇੰਸ਼ੋਰੈਂਸ ਹੈਗੀ ਸੀਗੀ ਕਿ ਨਹੀਂ ਸੀਗੀ। ਹੁਣ ਇਹਦੇ ਬੱਚੇ ਫੈਮਿਲੀ ਦੇ ਵਿੱਚ ਕੋਈ ਵੀ ਕਿਸੇ ਦੀ ਯੰਗ ਏਜ ਦੇ ਵਿੱਚ ਅਗਰ ਕੁਛ ਮਿਸਹੈਪਨਿੰਗ ਹੁੰਦੀ ਹੈ ਨਾ, ਤਾਂ ਪਹਿਲਾਂ ਫਿਊਨਰਲ ਹੋਮ ਦੇ ਵਿੱਚ ਆਲਮੋਸਟ ਸਾਰੇ ਬੰਦਿਆਂ ਦੇ ਮਾਇੰਡ ਦੇ ਵਿੱਚ ਇੱਕੋ ਹੀ ਕੁਐਸਚਨ ਚੱਲ ਰਿਹਾ ਹੁੰਦਾ ਕਿ ਇਹਦੀ ਫੈਮਿਲੀ ਆ, ਇਹਦੇ ਛੋਟੇ ਛੋਟੇ ਬੱਚੇ ਆ, ਕਿ ਇਹਦੇ ਕੋਲ ਕੋਈ ਕਵਰੇਜ ਹੋਊਗੀ, ਫੈਮਿਲੀ ਕਿੱਦਾਂ ਸਰਵਾਈਵ ਕਰੂਗੀ, ਔਰ ਜਿਨ੍ਹਾਂ ਦੀਆਂ ਮੌਰਗੇਜਿਸ ਹੈਗੀਆਂ ਉਹਨਾਂ ਦਾ ਤਾਂ ਬਿਲਕੁਲ ਹੀ ਉਲਟਾ ਹੁੰਦਾ। ਮੇਰੇ ਕੋਲ ਇੱਕ ਫੈਮਿਲੀ ਆਈ ਸੀਗੀ, ਮੈਂ ਥੋੜ੍ਹਾ ਕੁਇਕਲੀ ਕਵਰ ਅਪ ਕਰ ਦਿੰਦੀ, ਜਿਹੜੇ ਹਸਬੈਂਡ ਦੀ ਡੈਥ ਹੋ ਗਈ 35 ਦੀ ਏਜ 'ਤੇ, ਵਾਈਫ ਸੀ, ਦੋ ਬੱਚੀ ਸੀ, $7,00,000 ਦੀ ਮੌਰਗੇਜ ਸੀ, ਔਰ ਵਾਈਫ ਨੂੰ ਬਿਲਕੁਲ ਪਤਾ ਨਹੀਂ ਸੀਗਾ ਕਿ ਹਸਬੈਂਡ ਦੇ ਕੋਲ ਕੋਈ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ। ਸੋ ਵਾਈਫ ਆਪਣੇ ਕਿਸੇ ਰੈਲੇਟਿਵ ਨੂੰ ਲੈ ਕੇ, ਆਪਣੇ ਸਾਰਾ ਪੇਪਰ ਵਰਕ ਲੈ ਕੇ, ਮੌਰਗੇਜ ਦੇ ਪੇਪਰ ਸਭ ਕੁਛ ਲੈ ਕੇ ਮੇਰੇ ਕੋਲ ਆਏ, ਔਰ ਜਦੋਂ ਮੈਂ ਉਹਨਾਂ ਦੇ ਪੇਪਰ ਰਿਵਿਊ ਕੀਤੇ, ਬੈਂਕ ਦੀਆਂ ਸਟੇਟਮੈਂਟਾਂ ਰਿਵਿਊ ਕੀਤੀਆਂ, ਕੋਈ ਪ੍ਰੀਮੀਅਮ ਨਹੀਂ ਜਾ ਰਿਹਾ ਸੀ, ਈਵਨ ਦਾ ਮੌਰਗੇਜ ਦੇ ਪੇਪਰ ਰਿਵਿਊ ਕੀਤੇ, ਉੱਥੇ ਜਿਹੜੀ ਮੌਰਗੇਜ ਇੰਸ਼ੋਰੈਂਸ ਆ ਉਹਨੂੰ ਵੀ ਡਿਨਾਈ ਕੀਤਾ ਹੋਇਆ ਸੀ। ਸੋ ਬੇਸਿਕਲੀ ਉਹਨਾਂ ਦੇ ਕੋਲ ਕੋਈ ਕਵਰੇਜ ਨਹੀਂ ਸੀ, ਤੇ ਹੁਣ ਉਹ ਵਾਈਫ ਜਿਹੜੀ ਕੰਮ ਨਹੀਂ ਕਰਦੀ ਸੀ, ਦੋ ਬੱਚੇ ਸੀਗੇ, $7,00,000 ਦੀ ਮੌਰਗੇਜ ਸੀਗੀ, ਫਿਰ ਕਿੱਥੋਂ ਪੇ ਕਰਨੀ ਸੀ। ਫਿਰ ਉਹਨਾਂ ਨੇ ਡਿਸਕਸ ਕੀਤੇ ਕਿ ਜੀ ਅਸੀਂ ਜੇ ਬੈਂਕਰਪਸੀ ਕਰ ਦਈਏ, ਅਸੀਂ ਜੇ ਘਰ ਨੂੰ ਵੇਚ ਦਈਏ। ਸੋ ਮਤਲਬ ਇੱਦਾਂ ਦੀ ਸਿਚੁਏਸ਼ਨ ਤੇ ਜਾਣ ਤੋਂ ਬਿਨਾਂ, ਜੇ ਅਸੀਂ ਉਸ ਵੇਲੇ ਇੰਸ਼ੋਰੈਂਸ ਕਰਵਾਈ ਹੁੰਦੀ ਤੇ

0: ਹਰਪ੍ਰੀਤ ਜੀ, ਤੁਹਾਡੀ ਆਵਾਜ਼ ਸਰ ਤੱਕ ਨਹੀਂ ਪਹੁੰਚ ਰਹੀ। ਆਈ ਥਿੰਕ ਤੁਸੀਂ ਪਲੀਜ਼ ਆਪਣਾ ਮਾਈਕ ਚੈੱਕ ਕਰੋ। ਹਰਪ੍ਰੀਤ ਜੀ, ਜੇ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਤਾਂ ਤੁਹਾਡੀ ਆਵਾਜ਼ ਡਿਸਕਨੈਕਟ ਹੋ ਗਈ ਆ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਹਰਪ੍ਰੀਤ ਜੀ, ਪਲੀਜ਼ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਤੁਸੀਂ ਆਈ ਥਿੰਕ ਹੋ ਸਕਦਾ ਕਿ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਹੋਵੇ। ਸੋ 905-673-3337 ਹਰਪ੍ਰੀਤ ਜੀ, ਜੇ ਸੁਣ ਰਹੇ ਹੋ ਤਾਂ ਵਿੱਚੋਂ ਆਪਣਾ ਸੁਨੇਹਾ ਤੁਹਾਡਾ ਸਾਡੇ ਤੱਕ ਪੂਰਾ ਨਹੀਂ ਪਹੁੰਚਿਆ। ਸੋ 905-673-3337
1: ਖੁਸ਼ਮੀਤ ਕੌਰ ਐਟ 647-539-4499।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ 905-673-3337 905-673-3337 ਮੈਨੂੰ ਲੱਗਦਾ ਕਿ ਆਪਣੀ ਕਾਲ ਡਿਸਕਨੈਕਟ ਹੀ ਹੋ ਗਈ ਆ ਹਰਪ੍ਰੀਤ ਜੀ ਹੋਣਾ। ਸੋ ਹਰਪ੍ਰੀਤ ਹੋਣਾ ਦਾ ਮੈਸੇਜ ਮੈਂ ਤੁਹਾਡੇ ਤੱਕ ਕਨਵੇ ਕਰ ਦਿੰਦਾ ਹਾਂ। ਤੁਸੀਂ ਹਰਪ੍ਰੀਤ ਜੀ ਹੋਣਾ ਨੂੰ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਆ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਆ, ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਆਈ ਥਿੰਕ ਮੈਨੂੰ ਲੱਗਦਾ ਕਿ ਹਰਪ੍ਰੀਤ ਜੀ ਹੋਣਾ ਨਾਲ ਸਾਡੀ ਕਾਲ ਫਿਰ ਜੁੜ ਚੁੱਕੀ ਆ। ਸੋ ਤੁਹਾਨੂੰ ਪੂਰਾ ਮੈਸੇਜ ਦਿਆਂਗੇ, ਸਾਡੀ ਕਾਲ ਡਿਸਕਨੈਕਟ ਹੋ ਗਈ ਸੀ। ਸੋ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਲਾਈਨ 'ਤੇ ਹੋ। ਆਈ ਥਿੰਕ ਕਾਲ ਡਿਸਕਨੈਕਟ ਹੋ ਗਈ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਜੀ। ਹਰਪ੍ਰੀਤ ਜੀ,
3: ਬਿਲਕੁਲ, ਸੋ ਅਸੀਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਸੀਗੇ, ਆਪਣੀਆਂ ਫੈਮਿਲੀਜ਼ ਦੇ ਵਿੱਚ ਕਿੰਨੀ ਜ਼ਿਆਦਾ ਇਹ ਚੀਜ਼ ਜ਼ਰੂਰੀ ਹੈਗੀ ਆ, ਉਹਨਾਂ ਚੀਜ਼ਾਂ ਦੀ ਆਪਾਂ ਗੱਲ ਕੀਤੀ ਆ। ਸੋ ਜਿੱਥੇ ਇੱਕ ਮੈਂ ਸਿਨੈਰੀਓ ਦੱਸ ਰਹੀ ਸੀਗੀ ਕਿ ਇੱਕ ਫੈਮਿਲੀ ਸਾਡੇ ਕੋਲ ਆਏ ਸੀਗੇ ਆਫਿਸ ਦੇ ਵਿੱਚ, ਹਸਬੈਂਡ ਦੀ ਡੈਥ ਹੋ ਗਈ, 35 ਉਹਨਾਂ ਦੀ ਏਜ ਸੀਗੀ, ਵਾਈਫ ਸੀ, ਉਹਨਾਂ ਦੇ ਦੋ ਬੱਚੇ ਸੀਗੇ, $7,00,000 ਦੀ ਮੌਰਗੇਜ ਸੀਗੀ। ਸੋ ਵਾਈਫ ਸਾਰੀਆਂ ਸਟੇਟਮੈਂਟਸ, ਬੈਂਕ ਦੇ ਪੇਪਰਸ, ਮੌਰਗੇਜ ਦੇ ਪੇਪਰ ਮੇਰੇ ਕੋਲ ਲੈ ਕੇ ਆਏ, ਔਰ ਕਿਤੇ ਵੀ ਕੋਈ ਇੰਸ਼ੋਰੈਂਸ ਪਾਲਿਸੀ ਦਾ ਪ੍ਰੀਮੀਅਮ ਨਹੀਂ ਜਾ ਰਿਹਾ ਸੀਗਾ। ਐਂਡ ਜਦੋਂ ਉਹਨਾਂ ਦੀਆਂ ਮੌਰਗੇਜ ਦੀ ਵੀ ਪੇਪਰ ਦੇਖੇ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੀ ਮੌਰਗੇਜ ਇੰਸ਼ੋਰੈਂਸ ਲਈ ਵੀ ਡਿਨਾਈ ਕੀਤਾ ਹੋਇਆ ਸੀ। ਸੋ ਉਸ ਵੇਲੇ ਉਸ ਫੈਮਿਲੀ ਦੀ ਸਿਚੁਏਸ਼ਨ ਦੇਖਣ ਵਾਲੀ ਸੀਗੀ, ਕਿਉਂਕਿ ਜਦੋਂ ਹੁਣ ਹਸਬੈਂਡ ਨੇ ਕੋਈ ਕਵਰੇਜ ਨਹੀਂ ਲਈ ਹੋਈ ਸੀਗੀ ਔਰ $7,00,000 ਦੀ ਮੌਰਗੇਜ ਸੀ, ਵਾਈਫ ਕੋਈ ਕੰਮ ਨਹੀਂ ਕਰਦੇ ਸੀਗੇ, ਬੱਚੇ ਵੀ ਦੋ ਛੋਟੇ ਸੀਗੇ, ਤਾਂ ਫਿਰ ਉਹਨਾਂ ਨੇ ਫਿਰ ਬਾਅਦ ਵਿੱਚ ਸਾਡੇ ਨਾਲ ਬੈਂਕਰਪਸੀ ਤੱਕ ਦੇ ਜਿਹੜੇ ਡਿਸਕਸ ਕੀਤੇ ਔਰ ਨਾਲ ਕਿ ਘਰ ਨੂੰ ਸੈੱਲ ਕਰ ਦਈਏ, ਹੁਣ ਕਿੱਥੇ ਰਵਾਂਗੇ, ਉਹ ਸਾਰੀਆਂ ਚੀਜ਼ਾਂ ਉਸ ਵੇਲੇ ਲੱਗਦਾ ਸੀਗਾ ਕਿ ਜੇ ਇੱਕ ਇੰਸ਼ੋਰੈਂਸ ਦੀ ਪਲੈਨਿੰਗ ਕੀਤੀ ਹੁੰਦੀ ਟਾਈਮ ਰਹਿੰਦੇ ਹੋਏ ਤਾਂ ਕਿੰਨਾ ਸੌਖਾ ਹੋਣਾ ਸੀਗਾ। ਨੋ ਡਾਊਟ ਉਹ ਬੰਦਾ ਤਾਂ ਵਾਪਸ ਨਹੀਂ ਆਉਣਾ ਸੀਗਾ, ਪਰ ਇਹ ਆ ਕਿ ਐਟਲੀਸਟ ਜਿਹੜੀ ਸਾਡੀ ਫੈਮਿਲੀ ਸੀਗੀ, ਬੱਚੇ ਸੀਗੇ, ਉਹਨਾਂ ਉਹ ਉਸ ਘਰ 'ਚ ਤਾਂ ਰਹਿ ਸਕਦੇ ਨਾ ਜਿੱਥੇ ਜਿਹੜਾ ਘਰ ਉਹਨਾਂ ਨੇ ਇੰਨੇ ਚਾਵਾਂ ਦੇ ਨਾਲ ਲਿਆ ਹੋਇਆ ਸੀ। ਸੋ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਪਲਾਨ ਕਰਕੇ ਰੱਖੀਏ, ਆਪਣੇ ਰਿਸਕ ਨੂੰ ਕਵਰ ਕਰਕੇ ਰੱਖੀਏ, ਆਪਣੇ ਬਜਟ 'ਚ ਆਉਂਦੇ ਹੋਏ ਹਰ ਤਰ੍ਹਾਂ ਦੇ ਪਲਾਨ ਆਪਾਂ ਲੈ ਸਕਦੇ ਹਾਂ। ਸੋ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਆ ਇੰਸ਼ੋਰੈਂਸ ਨਾਲ ਰਿਲੇਟਡ, ਇਨਵੈਸਟਮੈਂਟ ਆਪਸ਼ਨਸ ਨਾਲ ਰਿਲੇਟਡ, ਕਿਹੜੇ ਪਲਾਨ ਤੁਹਾਡੇ ਲਈ ਵਧੀਆ ਹੋਣਗੇ, ਕਿੰਨੀ ਅਮਾਊਂਟ ਦੀ ਤੁਹਾਨੂੰ ਕਵਰੇਜ ਚਾਹੀਦੀ ਆ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਲਈ ਪਲਾਨ ਕਰ ਸਕਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਸੋ ਬਿਲਕੁਲ ਜੀ, ਤੁਸੀਂ ਹਰਪ੍ਰੀਤ ਹੋਣਾ ਨਾਲ ਕੰਟੈਕਟ ਕਰ ਲਿਓ 416-817-6500, 416-817-6500 'ਤੇ। ਹਰਪ੍ਰੀਤ ਸੈਣੀ, ਟੋਪ ਚੋਇਸ ਇੰਸ਼ੋਰੈਂਸ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਨਾਮ ਇੱਕੋ ਯਾਦ ਰੱਖਣਾ, ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਤੋਂ। ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮਚ। ਸੋ 905-673-3337-905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਗੱਲਾਂ ਬਾਤਾਂ ਤਾਂ ਲੰਬੀਆਂ ਹੋ ਗਈਆਂ ਅੱਜ। ਸੋ ਬਹੁਤ ਸਾਰੀਆਂ ਕਾਲਸ ਨੇ ਔਰ ਸਾਡੀਆਂ ਖਬਰਾਂ ਵੀ ਬਹੁਤ ਸਾਰੀਆਂ ਪੈਂਡਿੰਗ ਪਈਆਂ ਨੇ, ਔਰ ਸਭ ਤੋਂ ਪਹਿਲਾਂ ਅਸੀਂ ਇੱਕ ਖਬਰ ਵੱਲ ਜਾ ਕੇ ਸ਼ਾਰਟ ਜੀ ਖਬਰ ਲੈ ਕੇ ਉਸ ਤੋਂ ਬਾਅਦ ਫਿਰ ਅਸੀਂ ਕਾਲਸ ਦੇ ਵੱਲ ਆਉਣੇ ਹਾਂ। ਬਹੁਤ ਸਾਰੀਆਂ ਕਾਲਸ ਨੇ, ਸੋ ਥੋੜ੍ਹਾ ਚਿਰ ਹੋਲਡ ਰੱਖਿਓ। ਗੁਰਸਿਮਰਨ ਮੰਡ ਦੀ ਗੱਲਬਾਤ ਆਪਾਂ ਕਰਦੇ ਹਾਂ ਰਮੇਸ਼ ਜੀ। ਗ੍ਰਿਫਤਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਤੇ ਪੁਲਿਸ ਦਾ ਪੇਚਾ ਪੈ ਗਿਆ ਹੁਣ।
4: ਸੰਧੂ ਜੀ, ਗੁਰਸਿਮਰਤ ਸਿੰਘ ਮੰਡ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਝਗੜੇ ਦੇ ਵਿੱਚ ਉਹਦਾ ਕੁੱਟ ਕਟਾਪਾ ਹੋ ਗਿਆ ਸੀ ਅੰਬਾਲੇ ਦੇ ਵਿੱਚ ਇੱਕ ਗੁਰਦੁਆਰਾ ਆ ਪੰਜੋਖਰਾ ਸਾਹਿਬ ਜਿਹੜਾ ਗੁਰਦੁਆਰਾ ਅੰਬਾਲੇ ਚ ਉੱਥੇ ਹੋ ਜਾਂਦਾ। ਹੁਣ ਉੱਥੇ ਜਾਣ ਤੋਂ ਬਾਅਦ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਜੋ ਅਸੀਂ ਤੁਸੀਂ ਬਹੁਤਿਆਂ ਨੇ ਵੇਖਿਆ, ਇਸ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਉਹਦਾ ਕੁੱਟ ਕਟਾਪਾ ਹੋਇਆ ਹੈ। ਲੋਕਾਂ ਨੇ ਕੀਤਾ, ਸੰਗਤਾਂ ਨੇ ਕੀਤਾ, ਜਾਂ ਉੱਥੇ ਜਿਹੜੀ ਭੀੜ ਸੀ ਉਹਨੇ ਕੀਤਾ। ਲੋਕ ਕਹਿੰਦੇ ਕਿ ਉਸ ਕੁੱਟ ਕਟਾਪੇ ਦਾ ਕਾਰਨ ਇਹ ਆ ਕਿ ਇਸ ਨੇ ਇੱਕ ਵਿਅਕਤੀ ਦੇ ਉੱਪਰ ਗੱਡੀ ਚਾੜਤੀ, ਉਹਦੀ ਲੱਤ ਤੋੜਤੀ, ਉਹਦਾ ਨੁਕਸਾਨ ਕਰ ਦਿੱਤਾ ਤੇ ਅੱਗਿਓਂ ਸਾਨੂੰ ਧੌਂਸ ਦਿਖਾਉਂਦਾ ਸੀ। ਹੁਣ ਗੱਲ ਇਹ ਕਿ ਇਹ ਗੁਰਸਿਮਰਤ ਸਿੰਘ ਮੰਡ ਉਹ ਹੈ ਜਿਹਨੂੰ 22 ਗ੍ਰੇਡ ਦੀ ਸੁਰੱਖਿਆ ਮਿਲੀ ਹੋਈ ਹੈ, ਕਿਉਂਕਿ 22 ਗ੍ਰੇਡ ਦੀ ਸੁਰੱਖਿਆ ਇਸ ਲਈ ਬਣੀ ਮਿਲੀ ਹੈ ਕਿ ਸਰਕਾਰਾਂ ਨੇ ਇਹਨੂੰ ਬੇਲੋੜਾ ਬੋਲਣ ਨੂੰ ਰੱਖਿਆ ਹੋਇਆ। ਬੋਲਣ ਲੱਗਾ ਨਾ ਇਹ ਇੱਧਰ ਵੇਖਦਾ ਨਾ ਉੱਧਰ ਵੇਖਦਾ, ਇੱਕੋ ਹੀ ਤਰਜ ਇੱਕੋ ਹੀ ਟਿਊਨ ਸੈੱਟ ਕੀਤੀ ਹੈ। ਖਾਲਿਸਤਾਨ ਮੁਰਦਾਬਾਦ, ਖਾਲਿਸਤਾਨ ਮਾੜੀ ਚੀਜ਼ ਹੈ, ਮੈਂ ਨਹੀਂ ਕਹਿੰਦਾ ਕਿ ਚੰਗੀ ਚੀਜ਼ ਹੈ, ਪਰੰਤੂ ਇਹ ਵੀ ਨਹੀਂ ਨਾ ਕਿਸੇ ਤੋਂ ਅਧਿਕਾਰ ਕਿ ਕੋਈ ਸਵੇਰੇ ਸ਼ਾਮ ਇੱਕੋ ਹੀ ਕੰਮ ਕਰੀ ਜਾਏ। ਹੁਣ ਗੁਰਸਿਮਰਤ ਸਿੰਘ ਮੰਡ ਜਿਹੜਾ ਜਿਹਨੂੰ ਐਂਟੀ ਟੈਰਰਿਸਟ ਆਪਣੇ ਆਪ ਨੂੰ ਕੌਮੀ ਪ੍ਰਧਾਨ ਐਲਾਨਿਆ, ਐਂਟੀ ਖਾਲਿਸਤਾਨ ਆਪਣੇ ਆਪ ਨੂੰ ਕੌਮੀ ਪ੍ਰਧਾਨ ਉਹਨੇ ਐਲਾਨਿਆ, ਹੁਣ ਜਦੋਂ ਉਹਦੇ ਸੱਟਾਂ ਚੋਟਾਂ ਲੱਗੀਆਂ, ਪੁਲਿਸ ਨੇ ਉੱਥੇ ਮੁੰਡੇ ਗ੍ਰਿਫਤਾਰ ਕਰ ਲਏ, ਪੁਲਿਸ ਫੜ ਲਏ, ਖੈਰ ਮੁੰਡੇ ਤੇ ਛੁਡਾ ਲਿਆ, ਪਰੰਤੂ ਪਰਚਾ ਦਰਜ ਹੈ ਉੱਥੇ ਮੁੰਡਿਆਂ ਦੇ ਉੱਪਰ, ਅੰਬਾਲੇ ਦੇ ਵਿੱਚ ਗੱਲ ਕਰਦਾ। ਹੁਣ ਉੱਥੇ ਅੱਜ ਬਹੁਤ ਵੱਡੀ ਗਿਣਤੀ ਚ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਗੁਰਸਿਮਰਨ ਸਿੰਘ ਮੰਡ ਦੇ ਖਿਲਾਫ ਪਰਚਾ ਦਰਜ ਕਰਨ ਤੇ ਉਹਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕਿ ਭਾਈ ਲੜਾਈ ਤੇ ਇਹਨੇ ਸ਼ੁਰੂ ਕੀਤੀ ਹੈ, ਇਹਨੇ ਮੁੰਡਾ ਗੱਡੀ ਥੱਲੇ ਦਿੱਤਾ ਪਰਚਾ, ਇੱਥੇ ਦਰਜ ਕਰੋ, ਤੁਸੀਂ ਸਾਡੇ ਤੇ ਕਰੀ ਜਾਂਦੇ ਹੋ। ਔਰ ਉੱਥੇ ਜਿਹੜੀ ਤਾਜ਼ਾ ਸਥਿਤੀ ਮੈਂ ਘੰਟਾ ਖੰਡ ਪਹਿਲਾਂ ਦੀ ਗੱਲ ਕਰਾਂ, ਵੱਡੀ ਗਿਣਤੀ ਚ ਸਿੱਖ ਸੰਗਤ, ਸਿੱਖ ਜਥੇਬੰਦੀਆਂ ਸ਼ਾਮਿਲ ਹੋਈਆਂ, ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਮੁੱਖ ਤੌਰ ਤੇ ਉੱਥੇ ਨਾਲ ਹੈ, ਜਿਹੜੇ ਉੱਥੇ ਹੋਰ ਝੰਡਾ ਸਾਹਿਬ ਵਰਗੇ ਲੋਕ ਜਿਹੜੇ ਲਗਾਤਾਰ ਉਸ ਅੰਦੋਲਨ ਜਿਹੜਾ ਅੱਜ ਉਹਨਾਂ ਨੇ ਉੱਥੇ ਵੱਡੇ ਪੱਧਰ ਤੇ ਸੜਕਾਂ ਦੇ ਉੱਪਰ ਉਤਰੇ ਆ, ਲੋਕ ਉਹਦੇ ਅਗਵਾਈ ਕਰ ਰਹੇ ਆ। ਪੁਲਿਸ ਨੇ ਵੀ ਤਾਕਤ ਦੀ ਵਰਤੋਂ ਕੀਤੀ ਹੈ, ਪੁਲਿਸ ਨੇ ਲਾਠੀਆਂ ਵੀ ਚਲਾਈਆਂ ਨੇ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਹੈਗੇ, ਕਿਉਂਕਿ ਲੋਕ ਉੱਥੇ ਥਾਣੇ ਦਾ ਘਰਾਓ ਸੜਕ ਜਾਮ ਕਰ ਰਹੇ ਸੀ। ਸੋ ਤਾਜ਼ਾ ਖ਼ਬਰ ਇਹ ਹੈ ਕਿ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਰੇ, ਸਿੱਖ ਜਥੇਬੰਦੀਆਂ ਦੇ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹੁਣ ਉਸ ਗੱਲਬਾਤ ਦਾ ਕੀ ਨਿਬੇੜਾ ਹੁੰਦਾ ਹੈ, ਉਹ 1 ਅੱਧੇ 2 ਘੰਟੇ ਤੱਕ ਸੂਚਨਾ ਉਧਰੋਂ ਆਵੇਗੀ।
0: ਸੋ ਬਿਲਕੁਲ ਜੀ, 905-673-33-37 905-673-33-37 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤੇ ਆਪਾਂ ਕਾਲਸ ਦੇ ਵੱਲ ਚੱਲੀਏ।
4: ਜੀ ਸੰਸਾ
0: ਜੀ, ਕੁਲਦੀਪ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣੇ ਹੋ ਜੀ।
5: ਹਾਂਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ, ਪ੍ਰਭ ਜੀ। ਦੇਖੋ ਤੁਸੀਂ ਵੀ ਇੱਕ ਦੇ ਰਮੇਸ਼ ਜੀ, ਵਧਾਈ ਹੈ ਤੁਹਾਨੂੰ ਕਿ ਤੁਸੀਂ ਲਾਸਟ ਟਾਈਮ ਤੇ ਗੱਲ ਕੀਤੀ ਸੀ ਵੀ ਤੇ ਜ਼ੋਰ ਦੇ ਕੇ ਗੱਲ ਕਹੀ ਸੀ ਵੀ ਪੇਪਰ ਲੀਕ ਨਹੀਂ ਹੋਇਆ ਫਾਰਮੈਸੀ ਦਾ, ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਚ ਹੋਇਆ ਸੀ, ਉਹ ਗੱਲ ਤੁਹਾਡੀ ਪੂਰੀ ਹੋਈ ਹੈ ਜੀ, ਬਿਲਕੁਲ ਵਧੀਆ ਗੱਲ ਹੈ। ਦੂਸਰੀ ਗੱਲ ਨਾਲ ਇਹ ਹੈ ਕਿ ਹੁਸ਼ਿਆਰਪੁਰ ਨੂੰ, ਜ਼ਿਲ੍ਹੇ ਨੂੰ ਮਾਣ ਵੀ ਹੈਗਾ ਆਪਣੇ ਆਪ ਤੇ ਵੀ, ਇਹ ਸਰਕਾਰ ਨੇ ਜਿਹੜੇ 9 ਬਿੱਲ ਸੀ ਉਹਨਾਂ ਜਿਹੜੇ ਪਾਸ ਕੀਤੇ ਗਏ 9 ਬਿੱਲ, ਉਹਨਾਂ ਦੇ ਵਿੱਚ ਮਾਣ ਪੰਜਾਬ ਦਾ ਤੇ ਹੁਸ਼ਿਆਰਪੁਰ ਦਾ ਹੋਰ ਵਧਾਇਆ ਗਿਆ, ਜਿਹਦੇ ਚ ਰਮੇਸ਼ ਜੀ ਪਤਾ ਲੱਗਾ ਜੀ ਕਿ ਜਿਹੜੀ ਯੂਨੀਵਰਸਿਟੀ ਹੈ ਉਹ ਜਿਹੜੀ ਹੁਸ਼ਿਆਰਪੁਰ ਨੂੰ ਵੀ ਦਿੱਤੀ ਗਈ, ਇੱਕ ਜਿਹੜੀ ਆਨਲਾਈਨ ਹੈ ਜਿਹਦਾ ਨਾ ਕੋਈ ਪਿਓ ਤੇ ਨਾ ਕੋਈ ਮਾਂ, ਉਹ ਹੈ ਕਾਹਦੀ ਹੈ ਵੀ ਉੱਥੇ ਡਾਕਟਰ ਵੀ ਬਣਨਗੇ, ਉੱਥੇ ਇੰਜੀਨੀਅਰ ਵੀ ਬਣਨਗੇ, ਉੱਥੇ ਪੈਰਾ ਮੈਡੀਕੇਅਰ ਵਾਲੇ ਜਿਹੜੇ ਉਹ ਵੀ ਉਹ ਡਿਗਰੀਆਂ ਦਿੱਤੀਆਂ ਜਾਣਗੀਆਂ। ਬਹੁਤ ਵਧੀਆ ਗੱਲ ਹੈ ਜੀ, ਇਹੋ ਜਿਹੇ ਜਿਹੜੇ ਕੋਰਸ ਨੇ ਜਾਂ ਇਹੋ ਜਿਹੀਆਂ ਯੂਨੀਵਰਸਿਟੀਆਂ ਨੇ ਉਹ ਡਿਵੈਲਪ ਕੰਟਰੀਆਂ, ਸਾਡੇ ਵਰਗੀਆਂ ਕੰਟਰੀਆਂ ਬਾਹਰ ਦੀ ਕਿਸੇ ਵੀ ਕੰਟਰੀ ਚ ਵੀ ਨਹੀਂ ਹੈਗੇ, ਇਹ ਬਹੁਤ ਵਧੀਆ ਗੱਲ ਹੈ ਜੀ। ਦੂਸਰੀ ਗੱਲ ਹੈ, ਮੈਂ ਤੁਹਾਨੂੰ ਪਿੱਛੇ ਵੀ ਕਹੀ ਸੀ ਗੱਲ ਕਿ ਕੋਈ ਸਿੱਖਾਂ ਦਾ ਮਸਲਾ ਹੱਲ ਹੋਇਆ ਹੋਵੇ ਜੀ, ਉਹਦੇ ਵਿੱਚ ਤੁਸੀਂ ਕਾਫੀ ਮਸਲੇ ਗਿਣਾ ਦਿੱਤੇ ਜਿਹੜੇ ਹੱਲ ਹੋ ਗਏ ਸੀ, ਉਹਦੇ ਚ ਇੱਕ ਮਸਲਾ ਇਹ ਵੀ ਹੱਲ ਹੋ ਗਿਆ ਸਾਡਾ ਲਾਸਟ ਵਾਰੀ, ਜਿਹੜਾ ਅਸੀਂ ਕਹਿੰਦੇ ਸੀ ਵੀ ਖਾਲੜਾ ਸਾਹਿਬ, ਉਹਨਾਂ ਦੀ ਮੂਵੀ ਚੱਲੀ ਬਹੁਤ ਦੇਸ਼ਾਂ ਵਿਦੇਸ਼ਾਂ ਚ, ਉਹਨਾਂ ਦੇ ਜਿਹੜੇ ਕੈਦੀ ਸੀ, ਜਿਹੜੇ ਕਾਤਲ ਸੀ, ਉਹ ਵੀ ਇਹ ਸਰਕਾਰ ਨੇ ਫੜ ਲਏ, ਉਹ ਵੀ ਇਹ ਸਰਕਾਰ ਦੀ ਵਧਾਈ ਪਾਤਰ ਹੈ ਜੀ। ਤੇ ਹੁਣ ਉਹ ਮਸਲਾ ਹੱਲ ਹੋਣ ਤੋਂ ਬਾਅਦ ਦੇ ਵਿੱਚ ਸਿੱਖਾਂ ਦਾ ਦੂਸਰਾ ਮਸਲਾ ਫਿਰ ਹੱਲ ਹੋਣ ਜਾ ਰਿਹਾ ਖਵਾਰਾ ਜੀ ਦੇ ਸੰਬੰਧ ਦੇ ਵਿੱਚ। ਇਸੇ ਸਾਲ ਮਾਰਚ ਦੇ ਵਿੱਚ ਇਹੋ ਸਰਕਾਰ ਚਿੱਠੀ ਲਿਖਦੀ ਹੈ ਕਿ ਇਹ ਬੰਦਾ 25 ਰੁਪਈਆਂ ਦੇ ਵਿੱਚ ਕੇਸਾਂ ਦੇ ਵਿੱਚ ਸੰਬੰਧ ਦੇ ਵਿੱਚ ਕਾਤਲ ਹੈ ਤੇ ਦੋਸ਼ੀ ਹੈ, ਇਹਨੂੰ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਚਲੋ ਇਹ ਵੀ ਮਸਲਾ ਹੱਲ ਹੋ ਜਾਣਾ। ਬਾਕੀ ਪ੍ਰੋਗਰਾਮ ਬੜਾ ਵਧੀਆ ਜੀ ਧੋਲਾ ਚੜ੍ਹਦੀ ਕਲਾ। ਚਲੋ ਲਾਸਟ ਜੇਕੋ ਗੱਲ ਹੈ, ਕੱਲ ਕਾਂਗਰਸ ਦੀ ਗੱਲ ਵੀ ਚੱਲਦੀ ਸੀ, ਬਾਕੀ ਤੁਹਾਨੂੰ ਸਾਰੇ ਇਹਨਾਂ ਨੇ ਜਿੱਦਾਂ ਦੇ ਜਿੱਤੇ ਨੇ ਸਾਰਿਆਂ ਨੂੰ ਪਤਾ, ਦੋ ਕੰਮ ਬੜੇ ਨਿੱਠ ਕੇ ਜਿੱਤੇ ਇਹਨਾਂ ਨੇ, ਇੱਕ ਦਿੱਲੀ ਚ ਕਤਲੇਆਮ, ਇੱਕ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ। ਮਿਹਰਬਾਨੀ, ਧੰਨਵਾਦ ਚੜ੍ਹਦੀ ਕਲਾ ਚ ਰੋਜ਼।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
4: ਜੀ ਸੰਤੋਸ਼ ਸਾਹਿਬ, ਮੈਨੂੰ ਲੱਗਦਾ ਕਿ ਸਰੋਤਿਆਂ ਦੀ ਆਪਣੀ ਗੱਲ ਹੈ, ਪੋਲੀਟੀਕਲ ਟਿੱਪਣੀ ਹੈ, ਤੇ ਇਸਨੂੰ ਆਪਾਂ ਕੈਰੀ ਫਾਰਵਰਡ ਅੱਗੇ ਜਾਣ ਦਿੰਦੇ ਹਾਂ। ਮਾਸੀ ਇੱਥੇ ਮੈਨੂੰ ਲੱਗਦਾ ਕਿ ਬਹੁਤੀ ਗੱਲ ਨਾ ਕਰੀਏ ਤੇ ਠੀਕ ਰਹੇਗਾ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ। ਮੌਰਗੇ ਦੇ ਬਾਬਤ ਤੁਹਾਨੂੰ ਹਮੇਸ਼ਾ ਹੀ ਜਾਣਕਾਰੀ ਦਿੰਦੇ ਹਾਂ ਕਿ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਟ ਜਾਂ ਮੌਰਗੇ ਦੇ ਕਿਸੇ ਵੀ ਵਿਸ਼ੇ 'ਤੇ ਕੋਈ ਗੱਲਬਾਤ ਕਰਨੀ ਹੋਵੇ, ਕੋਈ ਸਵਾਲ ਹੋਵੇ, ਕੋਈ ਕਨਫਿਊਜ਼ਨ ਹੋਵੇ, ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ, ਆਇਆਂ ਨੂੰ ਤੁਸੀਂ ਆਨਰ ਹੋ ਜੀ।
6: ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਅੱਜ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਰਿਨਿਊਅਲਸ ਬਾਰੇ। ਸੋ ਰਿਨਿਊਅਲ ਨੋਰਮਲੀ ਸਭ ਤੋਂ ਸੌਖੀ ਚੀਜ਼ ਲੱਗਦੀ ਹੈਗੀ ਹੈ ਕਿ ਜਦੋਂ ਸਾਡੀ ਟਰਮ ਖਤਮ ਹੁੰਦੀ ਹੈ, ਬੈਂਕ ਸਾਨੂੰ ਰਿਨਿਊਅਲ ਪੈਕੇਜ ਭੇਜਦਾ ਸੀ, ਉਹਨੂੰ ਸਾਈਨ ਕਰਨਾ ਤੇ ਵਾਪਿਸ ਕਰਨਾ। ਬਟ ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਕਿ ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ, ਜਿਸ ਟਾਈਮ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਗਰ ਚੇਂਜਸ ਕਰਨਾ ਚਾਹੁੰਦੇ ਹੋ ਆਪਣੇ ਮੌਰਗੇਜ ਵਿੱਚ। ਚੇਂਜਸ ਕਿਸ ਤਰ੍ਹਾਂ ਦੀ ਆ ਕਿ ਤੁਸੀਂ ਆਪਣੀ ਐਮਰਟਾਈਜੇਸ਼ਨ ਵਧਾਉਣੀ ਹੈ, ਕਿ ਕਿਸ਼ਤ ਛੋਟੀ ਹੋ ਜਾਏ, 20 ਸਾਲ ਦੀ ਐਮਰਟਾਈਜੇਸ਼ਨ ਰਹਿ ਗਈ ਅਸੀਂ ਵਾਪਿਸ 30 ਸਾਲ ਦੀ ਕਰਨੀ ਹੈ, ਜਾਂ ਕਿਸੇ ਦਾ ਨਾਂ ਕੱਢਣਾ ਹੈ, ਕਿਸੇ ਦੀ ਗਰੰਟੀ ਪਾਈ ਸੀ ਹੁਣ ਨਾਮ ਕੱਢਣਾ ਚਾਹੁੰਦੇ ਹੈਗੇ ਆ, ਜਾਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਆ, ਜਾਂ ਘਰ ਪਿੱਛੇ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਆ, ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੇਂਜਸ ਕਰਨੇ ਨੇ, ਰਿਨਿਊਅਲ ਟਾਈਮ ਬੈਸਟ ਟਾਈਮ ਬਣ ਜਾਂਦਾ ਹੈਗਾ। ਇਸ ਦੇ ਨਾਲ ਨਾਲ ਅਗਰ ਕੋਈ ਵੀ ਚੇਂਜਸ ਨਹੀਂ ਕਰਨੇ, ਬਟ ਐਟ ਦ ਸੇਮ ਟਾਈਮ ਰੇਟ ਵਾਸਤੇ ਵੀ ਇੱਕ ਵਾਰ ਜ਼ਰੂਰ ਕਾਲ ਕਰੋ, ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਹੋਰ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਇੱਥੇ ਕੁਇਕਲੀ ਹੋਰ ਚੀਜ਼ ਐਡ ਕਰਾਂਗੀ ਕਿ ਅਗਰ ਰਿਨਿਊਅਲ ਵੇਲੇ ਅਗਰ ਬੈਂਕ ਤੁਹਾਡੇ ਤੋਂ ਡਾਕੂਮੈਂਟਸ ਮੰਗ ਰਿਹਾ ਹੈਗਾ, ਉਸ ਵੇਲੇ ਵੀ ਜ਼ਰੂਰ ਇੱਕ ਵਾਰ ਕੰਟੈਕਟ ਕਰੋ 6479349499। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, 905-673-3337। ਸਚਵੰਤ ਭੱਟੀ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
7: ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨੇ ਵੀਰਾਂ ਸਤਿ ਸ੍ਰੀ ਅਕਾਲ ਤੇ ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਮੈਂ ਜੀ ਆ ਤੁਸੀਂ ਖਬਰ ਦਿੱਤੀ ਸੀ ਵੀ ਕਿਸੇ ਨੂੰ ਜਿਹਨੇ ਭਾਸ਼ਣ ਦਿੱਤਾ ਕਿਸੇ ਆਪਣੇ ਕਾਂਗਰਸ ਦੇ ਉੱਚ ਕੋਟੀ ਦੇ ਲੀਡਰ ਨੂੰ, ਤੋਂ ਬਾਅਦ ਚ ਸਟੇਜ ਧੋਣੀ ਪਈ, ਤੇ ਕੋਈ ਨਵੀਂ ਗੱਲ ਨਹੀਂ ਗੀ ਕਿਉਂਕਿ ਇਹ ਤੋਂ ਪਹਿਲਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਸ਼ਾਇਦ ਬ੍ਰਹਮਾ ਪੁਸ਼ਕਰ ਜਿਹੜਾ ਮੰਦਰ ਸੀਗਾ ਤੇ ਜਿਹੜਾ ਦਿੱਲੀ ਜਗਨਨਾਥਪੁਰੀ ਦਾ ਮੰਦਰ ਸੀਗਾ ਉਹਦੇ ਵਿੱਚ ਵੜਨ ਨਹੀਂ ਸੀ ਦਿੱਤਾ ਗਿਆ। ਇਹ ਤਾਂ ਇੱਕ ਨੋਰਮਲ ਆ, ਉਹ ਉਸ ਟਾਈਮ ਦੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਸੀ, ਉਹ ਸਿਆਣਿਆਂ ਦੀ ਗੱਲ ਆ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ। ਇਹ ਕਹਿਣ ਨੂੰ ਹੀ ਤੁਹਾਡੇ ਇੱਥੇ ਆਪਾਂ ਕਹਿ ਸਕਦੇ ਹਾਂ ਬਈ ਡੈਮੋਕ੍ਰੇਸੀ ਆ, ਪਰ ਇਹ ਹਿਪੋਕ੍ਰੇਸੀ ਇਹਨੂੰ ਕਹਿੰਦੇ ਆ, ਜਾਣੀ ਕਿ ਮੇਰੇ ਹਿਸਾਬ ਨਾਲ ਕਿ ਅਸੀਂ ਜੀ ਦੇਖੋ ਦਲਿਤ ਨੂੰ ਰਾਸ਼ਟਰਪਤੀ ਬਣਾਤਾ, ਏਦਾਂ ਕਰ ਦਿੱਤਾ, ਇਹ ਕਰਤਾ, ਉਹ ਕਰ ਦਿੱਤਾ, ਪਰ ਉਹ ਸਹੀ ਮਾਇਨੇ ਚ ਹੁੰਦੀ ਨੀ। ਇਹ ਤਾਂ ਇੱਕ ਉਹ ਹਾਥੀ ਦੇ ਦੰਦਾਂ ਵਾਲਾ ਹੀ ਕੰਮ ਆ ਵੀ ਉਹਨਾਂ ਨੂੰ ਮੰਦਿਰ ਚ ਨਾ ਵੜਨ ਦੇਣਾ। ਹਾਲੇ ਵੀ ਇਹ ਤੁਹਾਡੇ ਇੱਥੇ ਕੁਛ ਸਟੇਟਾਂ ਦੇ ਵਿੱਚ ਚੱਲਦਾ ਵੀ ਕਿਸੇ ਦਲਿਤ ਵੀਰ ਨੂੰ ਘੋੜੀ ਨੀ ਚੜਨ ਦਿੰਦੇ ਤੇ ਉਹਨਾਂ ਦੇ ਬੱਚਿਆਂ ਨੂੰ ਨਲਕਿਆਂ ਤੋਂ ਪਾਣੀ ਨੀ ਪੀਣ ਦਿੰਦੇ। ਸ਼ਾਇਦ ਆਪ ਜੀ ਨੇ ਪ੍ਰੋਗਰਾਮ ਵਿੱਚ ਇੱਕ ਬੀਬੀ ਦੇਖੀ ਹੋਵੇਗੀ ਜਿਹੜਾ ਆਪਣਾ ਉਹ ਐਕਟਰ ਕਰਦਾ ਹੁੰਦਾ ਸੀਗਾ ਅਮੀਰ ਖਾਨ, ਉਹਦੇ ਵਿੱਚ ਉਹਨੇ ਦੱਸਿਆ ਸੀ ਵੀ ਕਿੱਦਾਂ ਮੈਨੂੰ ਜਾਣੀ ਕਿ ਪਾਣੀ ਨਹੀਂ ਸੀ ਪੀਣ ਦਿੰਦੇ ਹੁੰਦੇ ਉੱਚ ਜਾਤੀ ਦੇ ਜਿਹੜੇ ਨਲਕਿਆਂ ਤੋਂ। ਬੜੇ ਤਰਾਸ ਦੀ ਆ ਕਿਉਂਕਿ ਇਹਦੇ ਵਿੱਚ ਸਮਝ ਨਹੀਂ ਆ ਰਹੀ, ਗੁਰੂ ਨਾਨਕ ਸਾਹਿਬ ਨੇ ਤਾਂ ਅੱਜ ਤੋਂ 550 ਸਾਲ ਪਹਿਲਾਂ ਕਹਿਤਾ ਸੀਗਾ ਵੀ ਜਾਤ ਪਾਤ ਦਾ ਕੋਈ ਹੈ ਨਹੀਂ, ਪਰ ਅਸੀਂ ਉੱਧਰ ਨੂੰ ਨਹੀਂ ਜਾ ਰਹੇ, ਸੋਰੀ ਟੂ ਸੇ, ਅਸੀਂ ਉੱਧਰ ਨੂੰ ਧੱਕੇ ਨਾਲ ਵੜ ਰਹੇ ਹਾਂ ਵੀ ਜਿਹੜੇ ਸਾਨੂੰ ਵੜਨੇ ਨਹੀਂ ਦੇ ਰਹੇ। ਸਿੱਖ ਧਰਮ ਤਾਂ ਇੱਕ ਸਾਰੇ ਸਾਰਿਆਂ ਦਾ ਵਿਲੱਖਣਤਾ ਤੇ ਸਾਰਿਆਂ ਨੂੰ ਵੈਲਕਮ ਕਰਦਾ। ਤਦ ਹੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰੱਖੇ ਹੋਏ ਆ ਵੀ ਜਿਹੜਾ ਮਰਜ਼ੀ ਆ ਸਕਦਾ, ਹਿੰਦੂ ਮੁਸਲਿਮ ਸਿੱਖ ਈਸਾਈ ਜਿਹੜਾ ਵੀ ਮਰਜ਼ੀ ਆਵੇ। ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਪਰ ਇਹ ਜ਼ਿਆਦਾ ਜਿਹੜੀ ਡੈਮੋਕ੍ਰੇਸੀ ਨੀ, ਇਹ ਹਿਪੋਕ੍ਰੇਸੀ ਆ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3300 ਜੀ ਰਮੇਸ਼ ਜੀ।
4: ਨਹੀਂ, ਮੈਂ ਤੇ ਨਾਲ ਇੰਨੀ ਗੱਲ ਜੁੜ ਸਕਦਾ ਕਿ ਬਾਕੀ ਸਰੋਤਿਆਂ ਦੀ ਗੱਲ ਸਹੀ ਹੈ ਕਿ ਭਾਰਤ ਦੇ ਵਿੱਚ ਇਹ ਭੇਦਭਾਵ ਅੱਜ ਵੀ ਬਰਕਰਾਰ ਹੈ। ਭਾਰਤ ਨੂੰ ਛੱਡੋ, ਪੰਜਾਬ ਦੇ ਵੀ ਟਾਵੇ ਟਾਵੇ ਅਸੀਂ ਪਿੰਡ ਅੱਜ ਦੇ ਸਮੇਂ ਇੱਥੇ ਦੇਖ ਸਕਦੇ ਜਿੱਥੇ ਜਾਤ ਪਾਤ ਦਾ ਵਿਤਕਰਾਇਆ, ਜਿੱਥੇ ਜਾਤ ਪਾਤ ਦੇ ਨਾਂ ਤੇ ਝਗੜੇ ਹੋ ਜਾਂਦੇ ਹੈ। ਅੱਜ ਵੀ, ਅੱਜ ਦੀਆਂ ਗੱਲਾਂ ਕਰਦਾ ਹਾਂ, ਸੋ ਅੱਜ ਵੀ ਮੈਂ ਪਿਛਲੇ ਮਹੀਨਿਆਂ ਦਾ ਵੀ ਤੁਹਾਨੂੰ ਇੱਕ ਦੋ ਕੇਸ ਦੱਸ ਸਕਦਾ ਜਿੱਥੇ ਵੱਡੇ ਭਾਈਚਾਰੇ ਤੇ ਛੋਟੇ ਭਾਈਚਾਰੇ 'ਚ ਝਗੜਾ ਹੋਇਆ ਹੋਵੇ ਜਾਤ ਪਾਤ ਦੇ ਮੁੱਦਿਆਂ ਨੂੰ ਲੈ ਕੇ। ਇੱਦਾਂ ਦੇ ਵੀ ਅੱਜ ਪੰਜਾਬ ਦੇ ਵਿੱਚ ਪਿੰਡ ਹੈ ਪ੍ਰਭ ਸੰਧੂ ਜੀ ਕਿ ਜਿੱਥੇ ਇਸ ਕਰਕੇ ਝਗੜੇ ਹੋ ਜਾਂਦੇ ਆ ਕਿ ਪਾਣੀ ਤੇ ਪਰੇ ਨੂੰ ਜਾਏਗਾ ਜਿੱਧਰ ਗਰੀਬ ਤਬਕਾ ਰਹਿੰਦਾ, ਭਾਵੇਂ ਉਹ ਮੰਨਿਆ ਜਾਂਦਾ ਕਿ ਨਿਮਾਣ ਉਹ ਉਧਰਲੇ ਪਾਸੇ ਨੂੰ ਪਾਣੀ ਭੇਜਣਾ ਪਿੰਡ ਦਾ ਸਾਰਾ ਗੰਦਾ ਨਾਲੀਆਂ ਦਾ, ਜਦਕਿ ਕੁਦਰਤੀ ਤੌਰ ਤੇ ਛੱਪੜ ਕਈ ਵਾਰੀ ਭਾਵਾਂ ਦੂਜੇ ਪਾਸੇ ਹੋਵੇ ਕਹਿੰਦੇ ਨਹੀਂ ਉੱਧਰ ਨੀ ਭੇਜਣਾ। ਇਹ ਅੱਜ ਵੀ ਪੰਜਾਬ ਦੀ ਗੱਲ ਕਰਦਾ, ਬਾਕੀ ਭਾਰਤ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਸੋਤਿਆਂ ਦੀ ਗੱਲ ਜਾਇਜ਼ ਹੈ। ਭਾਰਤ ਵਿੱਚ ਇਹ ਵਿਤਕਰੇ ਹੈਗੇ ਆ, ਜਦੋਂ ਉਹ ਅੱਜ ਮਲਕ ਅਰਜਨ ਖੜਗੇ ਦੇ ਨਾਲ ਹੋਈ ਹੈ ਤੇ ਉਹ ਆਪਣਾ ਰੋਸ ਪ੍ਰਗਟ ਕਰ ਰਿਹਾ, ਆਪਣਾ ਦੁੱਖ ਪ੍ਰਗਟ ਕਰ ਰਿਹਾ, ਪਰੰਤੂ ਰੌਲਾ ਇਹ ਹੈ ਕਿ ਮਲਕ ਅਰਜਨ ਖੜਗੇ ਜੀ ਤੁਸੀਂ ਜਿਸ ਪਾਰਟੀ ਦੇ ਪ੍ਰਧਾਨ ਹੋ ਉਸ ਪਾਰਟੀ ਨੇ ਦਹਾਕੇ ਰਾਜ ਕੀਤਾ ਇਸ ਦੇਸ਼ ਦੇ ਵਿੱਚ, ਦਹਾਕੇ ਰਾਜ ਕੀਤਾ, ਵੱਖ ਵੱਖ ਸੂਬਿਆਂ ਚ ਕੀਤਾ, ਦੇਸ਼ ਦੇ ਵਿੱਚ ਸਰਕਾਰ ਚ ਕੀਤਾ, ਤੇ ਤੁਸੀਂ ਕਿੰਨੇ ਕੁ ਵਿਤਕਰੇ ਘੱਟ ਕੀਤੇ ਸਵਾਲ ਤੇ ਕਾਂਗਰਸ ਲਈ ਵੀ ਉੱਡਾ ਹੀ ਵੱਡਾ ਜਿੱਦਾਂ ਭਾਜਪਾ ਲਈ।
0: ਜੀ ਬਿਲਕੁਲ ਜੀ, 905-673-3300 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ। ਨਾਲ ਦੀ ਨਾਲ ਤੁਹਾਨੂੰ ਅਪਲਾਈਂਸ ਜੰਕਸ਼ਨ ਦਾ ਸੁਨੇਹਾ ਦਈਏ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣੇ ਆ ਤਾਂ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਅਪਲਾਈਂਸ ਜੰਕਸ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਕਿਸੇ ਵੀ ਤਰ੍ਹਾਂ ਦੀ ਅਪਲਾਈਂਸਿਸ। 905-450-0054 905-450-0054 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਈਂਸ ਜੰਕਸ਼ਨ। ਨਾਲ ਦੀ ਨਾਲ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ, ਲਾਈਫ ਕ੍ਰਿਟੀਕਲ ਡਿਸਬਿਲਿਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ 416-509-1509 ਮੋਨਾ ਮਹਿੰਗੀ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ, ਕ੍ਰੈਮਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ, ਅੱਜ ਦੇ ਰੇਟ ਲੌਕ ਕਰਨੇ ਆ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222। ਨਾਲ ਦੀ ਨਾਲ ਜੌਨ ਮਸੀਹ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਤੁਸੀਂ ਆਉਣ ਜੀ।
8: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਤੁਹਾਡੇ ਪ੍ਰੀਵੀਅਸ ਕਾਲਰ ਦੀ ਗੱਲ ਸੁਣ ਕੇ ਮੈਂ ਕਾਲ ਕੀਤੀ ਹੈ। ਇਹ ਇੰਡੀਆ ਦੇ ਵਿੱਚ ਹੀ ਨਹੀਂ, ਪਾਕਿਸਤਾਨ ਦੇ ਵਿੱਚ ਵੀ ਹੈ ਕਿ ਛੋਟੀ ਜਾਤ ਦੇ ਲੋਕਾਂ ਨੂੰ ਨਲਕੇ ਤੋਂ ਪਾਣੀ ਨਹੀਂ ਪੀਣ ਦਿੰਦੇ। ਇੱਕ ਦੂਜਾ ਪਾਣੀ ਉਸੇ ਪਾਸੇ ਜਾਂਦਾ ਜਿੱਧਰ ਗਰੀਬਾਂ ਦੀਆਂ ਝੌਂਪੜੀਆਂ ਨੇ ਜਾਂ ਉਹਨਾਂ ਦੇ ਘਰ ਨੇ, ਛੱਪੜ ਉੱਧਰ ਹੀ ਲੱਗਦੇ ਨੇ। ਇਹ ਵੀ ਸੱਚ ਏ, ਇਹੋ ਹੀ ਚੀਜ਼ ਪਾਕਿਸਤਾਨ ਦੇ ਵਿੱਚ ਹੀ ਹੈ। ਔਰ ਮੇਰਾ ਜ਼ਾਤੀ ਐਕਸਪੀਰੀਅੰਸ ਏ, ਮੈਂ ਤਾਂ ਕਾਲ ਕੀਤੀ ਹੈ ਤੁਹਾਨੂੰ ਦੱਸਣ ਵਾਸਤੇ ਕਿ ਕੁਝ ਚੇਂਜ ਨਹੀਂ ਹੋਇਆ ਨਾ ਇੰਡੀਆ 'ਚ ਨਾ ਪਾਕਿਸਤਾਨ 'ਚ। ਆਈ ਹੋਪ ਕਿ ਇਨ ਅਪਕਮਿੰਗ ਈਅਰਸ ਔਰ ਜਨਰੇਸ਼ਨ ਦੇ ਵਿੱਚ ਚੇਂਜ ਹੋਵੇ, ਖਾਸ ਕਰ ਗਰੀਬਾਂ ਵਾਸਤੇ। ਦੈਟਸ ਆਲ, ਥੈਂਕ ਯੂ ਸੋ ਮਚ ਫਾਰ ਦ ਟਾਈਮ।
0: ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
4: ਚਲੋ, ਚਾਹੇ ਚੜ੍ਹਦਾ ਪੰਜਾਬ ਤੇ ਚਾਹੇ ਲਹਿੰਗਾ ਲਹਿੰਦਾ ਪੰਜਾਬ, ਸਾਂਝਾ ਤੇ ਬਹੁਤ ਕੁਛ ਹੈ ਸਾਡੀਆਂ। ਉਹ ਸਾਂਝਾਂ ਕਲੀਆਂ ਇਹ ਨਹੀਂ ਹੈ ਕਿ ਸਾਡੀ ਜੀ ਬੋਲੀ ਸਾਂਝੀ ਹੈ, ਸਾਡੇ ਸ਼ਬਦ ਸਾਂਝੇ ਹੈ, ਸਾਡਾ ਖਾਣ ਪੀਣ ਸਾਂਝਾ, ਸਾਡਾ ਸੱਭਿਆਚਾਰ ਸਾਂਝਾ, ਉੱਥੇ ਬੁਰਾਈਆਂ ਵੀ ਸਾਡੀਆਂ ਸਾਂਝੀਆਂ ਹੀ ਹੈ, ਜਿਹੜੀ ਸਰੋਤੇ ਜ਼ਿਕਰ ਕਰਕੇ ਗਏ ਆ। ਸਰੋਤੇ ਗੱਲ ਬਿਲਕੁਲ ਦਰੁਸਤ ਹੈ। ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਕਿ ਚੜ੍ਹਦਾ ਪੰਜਾਬ ਤੇ ਕਲਹਿੰਦਾ ਪੰਜਾਬ, ਉਹ ਇੱਕੋ ਹੀ ਗੱਲ ਹੈਗੀ ਹੈ। ਜਿਹੜੀਆਂ ਬੁਰਾਈਆਂ ਇੱਧਰ ਆ ਉੱਧਰ ਵੀ ਹੈ, ਜੋ ਇੱਧਰਲੀਆਂ ਰਵਾਇਤਾਂ ਬਹੁਤੀਆਂ ਉੱਧਰ ਵੀ ਹੈ ਤੇ ਉੱਧਰਲੀਆਂ ਇੱਧਰ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਰਵਾਇਤਾਂ ਮਾੜੀਆਂ। ਹਾਲਾਂਕਿ ਮੈਂ ਇਹ ਵੀ ਦਾਅਵਾ ਕਰਦਾ ਕਿ ਸਮੇਂ ਦੇ ਨਾਲ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਸਮੇਂ ਨਾਲ ਬਹੁਤ ਕੁਛ ਬਦਲਾਅ ਹੋਏ ਹੈ, ਪਰੰਤੂ ਅੱਜ ਵੀ ਵੱਡੇ ਬਦਲਾਵਾਂ ਦੀ ਲੋੜ ਹੈ। ਪਰੰਤੂ ਇੱਥੇ ਦਾ ਜਿਹੜਾ ਭਾਰਤ ਦਾ ਸਿਆਸੀ ਨਿਜ਼ਾਮ ਹੈ, ਉਹ ਖੱਟੀ ਇਹਦੀ ਖਾ ਰਿਹਾ ਹੈ, ਧਰਮ ਤੇ ਜਾਤ ਦੇ ਮਜ਼ਹਬ ਦੀ। ਤੇ ਜਿੰਨਾ ਚਿਰ ਇਹਦੀ ਖੱਟੀ ਅਸੀਂ ਉਹਨੂੰ ਖਿਲਾਉਣੀ ਆ ਨਾ, ਉਹਨਾਂ ਚਿਰ ਉਹਨਾਂ ਨੇ ਇਹ ਸਾਰੇ ਨੂੰ ਨਿਬੜਨ ਨਹੀਂ ਦੇਣਾ। ਮੈਨੂੰ ਲੱਗਦਾ ਕਿ ਇੱਥੇ ਲੋਕਾਂ ਨੂੰ ਵੀ ਜਾਗਣਾ ਪੈਣਾ ਜਾਂ ਵਿਰੋਧ ਕਰਨਾ ਪੈਣਾ, ਜਿਹੜੇ ਵੀ ਕੁਛ ਵੀ ਪੋਲੀਟੀਕਲ ਪਾਰਟੀਆਂ ਚਾਹੇ ਉਹ ਡਰਾਮੇ ਕਰਾਉਣ, ਚਾਹੇ ਉਹ ਯਾਤਰਾਵਾਂ ਕਰਾਉਣ, ਚਾਹੇ ਉਹ ਉਦਘਾਟਨ ਕਰਨ, ਚਾਹੇ ਮੰਦਰਾਂ ਗੁਰਦੁਆਰਿਆਂ ਨੂੰ ਕਹਿਣ ਕਿ ਅਸੀਂ ਇੰਨਾ ਗ੍ਰਾਂਟ ਦੇ ਦਿੱਤੀ। ਮੈਨੂੰ ਲੱਗਦਾ ਕਿ ਸਾਨੂੰ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹਾਂ ਕਿ ਸਰਕਾਰਾਂ ਨੂੰ ਧਰਮ ਦੇ ਮਸਲੇ 'ਚ ਇੱਕ ਹੱਦ ਤੱਕ ਹੀ ਦਖਲ ਅੰਦਾਜ਼ੀ ਕਰਨ ਦੀ ਸਾਨੂੰ ਆਗਿਆ ਦੇਣੀ ਚਾਹੀਦੀ, ਇੱਕ ਹੱਦ। ਜਦੋਂ ਜ਼ਿਆਦਾ ਕਰਦੀਆਂ ਤਾਂ ਉਹਦਾ ਮਕਸਦ ਸਾਨੂੰ ਸਮਝ ਲੈਣਾ ਚਾਹੀਦਾ ਕਿ ਉਹ ਜਾਤ ਤੇ ਧਰਮ ਦੇ ਨਾਂ ਤੇ ਵੋਟਾਂ ਦੀ ਠੱਗੀ ਕਰ ਰਹੀਆਂ, ਕੋਈ ਉਹ ਜਾਤ ਜਾਂ ਧਰਮ ਦੀ ਸੇਵਾ ਨਹੀਂ ਕਰ ਰਹੀਆਂ ਹੈਗੀਆਂ। ਸੋ ਸਾਨੂੰ ਵੀ ਵਿਰੋਧ ਕਰਨਾ ਚਾਹੀਦਾ। ਭਾਰਤ ਵਿੱਚ ਕਾਫੀ ਬਦਲਾਅ ਹੋ ਰਹੇ ਹੈ, ਉਮੀਦ ਹੈ ਕਿ ਜੇ ਅਸੀਂ ਤੁਸੀਂ ਐਵੇਂ ਹੀ ਆਵਾਜ਼ ਉਠਾਉਂਦੇ ਰਹੇ ਤੇ ਇੱਕ ਨਾ ਇੱਕ ਦਿਨ ਬਰਾਬਰਤਾ ਵਾਲੀ ਗੱਲ ਜ਼ਰੂਰ ਆਵੇ।
0: ਜੀ ਬਿਲਕੁਲ ਜੀ, ਔਰ ਇੱਕ ਵਾਰ ਫੇਰ ਸਾਡੀ ਕਾਲ ਲੱਗ ਚੁੱਕੀ ਹੈ ਹਰਪ੍ਰੀਤ ਸੈਣੀ ਹੋਣਾ ਨਾਲ, ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਅਤੇ ਜੀ ਆਇਆਂ ਨੂੰ ਇੱਕ ਵਾਰ ਫੇਰ ਤੁਹਾਡਾ, ਅਤੇ ਥੋੜ੍ਹਾ ਜਿਹਾ ਇਸ ਵਾਰ ਸ਼ੋਰਟ ਰੱਖੀ ਕਿਉਂਕਿ ਮਿੰਟ ਥੋੜ੍ਹੇ ਨੇ, ਆਪਣੇ ਕੋਲ ਇੱਥੇ ਖਬਰਾਂ ਬਹੁਤ ਸਾਰੀਆਂ ਨੇ। ਜੀ ਤੁਸੀਂ ਆਉਂਦੇ ਰਹੋ ਜੀ।
3: ਬਿਲਕੁਲ, ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਸੀਗੇ, ਆਪਣੀ ਫੈਮਿਲੀਜ਼ ਦੇ ਵਿੱਚ ਇਹਨਾਂ ਪਲੈਨਿੰਗਸ ਦੀ ਗੱਲ ਕਰ ਰਹੇ ਹਾਂ, ਸੋ ਜ਼ਰੂਰ ਕਹੂੰਗੀ ਕਿਉਂਕਿ ਸਮਰ ਦਾ ਟਾਈਮ ਚੱਲਦਾ ਪਿਆ। ਅਗਰ ਕਿਸੇ ਨੂੰ ਵੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਦੇ ਬਾਰੇ ਕੋਈ ਵੀ ਕੋਟੇਸ਼ਨ ਚਾਹੀਦੀ ਆ, ਅਗਰ ਉਹਨਾਂ ਦੇ ਰਿਲੇਟਿਵਸ ਆ ਰਹੇ ਆ ਉਹਨਾਂ ਦੇ ਬਾਰੇ ਉਹਨਾਂ ਨੇ ਫਾਇੰਡ ਆਊਟ ਕਰਨਾ ਹੈਗਾ ਕਿ ਕਿਹੜੇ ਪਲਾਨ 'ਚ ਉਹ ਕੁਆਲੀਫਾਈ ਹੋ ਸਕਦੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਅਗਰ ਕਿਸੇ ਵੀ ਇੰਸ਼ੋਰੈਂਸ, ਕਿਸੇ ਵੀ ਇਨਵੈਸਟਮੈਂਟ ਆਪਸ਼ਨ ਬਾਰੇ ਤੁਸੀਂ ਗੱਲ ਕਰਨੀ ਹੋਵੇ, ਨੰਬਰ ਹੈਗਾ ਜੀ 416-817-6500-416-817-6500।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਤੁਹਾਨੂੰ ਦੱਸੀਏ ਕਿ ਹਰਪ੍ਰੀਤ ਸੈਣੀ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਆ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਤੁਹਾਡੇ ਪਰਿਵਾਰਕ ਮੈਂਬਰ ਜੇ ਆ ਰਹੇ ਨੇ ਇੰਡੀਆ ਤੋਂ, ਅਤੇ ਜਾਂ ਤੁਹਾਡੇ ਪੇਰੈਂਟਸ ਆ ਰਹੇ ਨੇ, ਟਰੈਵਲ ਇੰਸ਼ੋਰੈਂਸ ਦਾ ਕਦੇ ਵਸਾ ਨਹੀਂ ਖਾਣਾ ਤੁਸੀਂ, ਕਿਉਂਕਿ ਟਰੈਵਲ ਇੰਸ਼ੋਰੈਂਸ ਸਭ ਤੋਂ ਜ਼ਰੂਰੀ ਪ੍ਰੋਡਕਟ ਆ, ਤੁਸੀਂ ਹਮੇਸ਼ਾ ਕੈਰੀ ਕਰਕੇ ਰੱਖਣਾ ਕਿਤੇ ਘੁੰਮਣ ਫਿਰਨ ਜਾ ਰਹੇ ਹੋ। ਹਰਪ੍ਰੀਤ ਸੈਣੀ 416-817-6500, 416-817-6500, ਹਰਪ੍ਰੀਤ ਸੈਣੀ ਜੀ। ਅਤੇ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਸਤਿ ਸ਼੍ਰੀ ਅਕਾਲ, 10:52 ਤੁਸੀਂ ਆਉਣੇ ਰਹੋ, 1052।
9: ਸਤਿ ਸ਼੍ਰੀ ਅਕਾਲ ਜੀ, ਭਰਾਵਾਂ
0: ਸਤਿ ਸ਼੍ਰੀ ਅਕਾਲ ਜੀ।
9: ਬਾਕੀ ਇਹ ਜਿਹੜੀ ਜੀ ਸੁਖਬੀਰ ਬਾਦਲ ਤੇ ਹਮਲਾ ਹੋਇਆ, ਇਹ ਕ੍ਰਾਈਮ ਹੈ ਕਿਸਮ ਦਾ, ਇਹ ਨਿੰਦਣਾ ਚਾਹੀਦਾ, ਖਾਸ ਕਰਕੇ ਗੁਰਦੁਆਰਿਆਂ ਚ, ਇਹ ਤਾਂ ਫਿਰ ਕੋਈ ਸੇਫ ਨਹੀਂ ਹੋਊਗਾ। ਬਾਕੀ ਦੂਜਾ ਮੈਂ ਥੋੜੇ ਜਿਹੇ ਲਫ਼ਜ਼ ਕਹਿਣੇ ਚਾਹੁੰਦਾ, ਬਲਦੇਵ ਪੰਨੂ ਸਾਹਿਬ ਦੇ ਜਦੋਂ ਕੈਨੇਡਾ ਵਿੱਚ ਸੀਗੇ, ਇੱਕ ਛੋਟਾ ਜਿਹਾ ਪੇਪਰ ਕੱਢਦੇ ਹੁੰਦੇ ਸੀ, ਇਹਨਾਂ ਨੇ ਦੋ ਗੁਰਦੁਆਰਿਆਂ ਦੇ ਅਗੇਂਸਟ ਬਹੁਤ ਗੱਲਾਂ ਕੀਤੀਆਂ ਤੇ ਉਹ ਇਹਨਾਂ ਨੂੰ ਕੋਰਟ ਚ ਲੈ ਗਏ। ਕੋਰਟ ਨੇ ਫਿਰ $2,00,000 ਫਾਈਨ ਕੀਤਾ ਸੀ, ਫਿਰ ਇਹ ਆਪਣਾ ਛੋਟਾ ਮੋਟਾ ਟਾਊਨ ਹੋਲ ਵੇਚ ਕੇ ਭੱਜ ਗਏ, ਕਿਉਂਕਿ ਇਹਨਾਂ ਨੂੰ ਪੈਸੇ ਦੇਣੇ ਪੈਣੇ ਸੀ। ਜਦੋਂ ਫਿਰ ਇੰਡੀਆ ਪਹੁੰਚੇ, ਉੱਥੋਂ ਫਿਰ ਬਲਾਤਕਾਰ ਦੇ ਕੇਸ ਦੇ ਵਿੱਚ ਫਸ ਗਿਆ, 7 ਮਹੀਨੇ ਇਹ ਅੰਦਰ ਰਹੇ। ਉਦੋਂ ਭਗਵੰਤ ਮਾਨ ਨੇ ਇਹਨੂੰ ਛਡਾਇਆ ਸੀ। ਭਗਵੰਤ ਮਾਨ ਦੀ ਫੈਮਿਲੀ ਦੀ ਹਿਸਟਰੀ ਤੇ ਇਹਦੀ ਬਰਾਬਰ ਆ, ਇੱਕੋ ਜਿਹੀ, ਇਸੇ ਕਰਕੇ ਇਹਨਾਂ ਦਾ ਕਰੂਗਾ ਮਿਲਦਾ। ਥੈਂਕ ਯੂ,
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
4: ਚਲੋ ਸਰੋਤਿਆਂ ਦੀ ਆਪਣੀ ਗੱਲ ਹੈ, ਉਹਨਾਂ ਦੀ ਕੋਈ ਆਪਣੀ ਜਾਣਕਾਰੀ ਉਹਨਾਂ ਨੇ ਸਾਂਝੀ ਕਰਤੀ ਸਰੋਤਿਓ। ਚਲੋ ਕਈ ਚੀਜ਼ਾਂ ਤੇ ਅਸੀਂ ਤੁਸੀਂ ਇਤਫਾਕ ਨਹੀਂ ਰੱਖਦੇ, ਕੋਈ ਗੱਲ ਨਹੀਂ, ਤੁਹਾਡੀ ਗੱਲ ਚੱਲ ਗਈ। ਬਾਕੀ ਜਿਹੜਾ ਗੁਰੂ ਘਰਾਂ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਿੱਥੇ ਕੋਈ ਵੀ ਵਿਅਕਤੀ ਉੱਥੇ ਨਿਸ਼ਚਾ ਦੇ ਨਾਲ ਜਾਂਦਾ, ਨਤਮਸਤਕ ਹੋਣ ਜਾਂਦਾ, ਘੱਟੋ ਘੱਟ ਜਦੋਂ ਕੋਈ ਵਿਅਕਤੀ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਆਪਣੇ ਨਿਸ਼ਚਾ ਨਾਲ ਜਾਵੇ, ਉੱਥੇ ਨਤਮਸਤਕ ਹੋਣ ਜਾਵੇ ਨਾ, ਮੈਂ ਸਮਝਦਾ ਕਿ ਉੱਥੇ ਕਿਸੇ ਕਿਸਮ ਦਾ ਵੀ ਖੋਰੂ ਖਾਪਾ ਨਹੀਂ ਚਾਹੀਦਾ, ਲੜਾਈ ਝਗੜਾ ਨਹੀਂ ਚਾਹੀਦਾ। ਉਹ ਥਾਂ ਤੇ ਝਗੜਿਆਂ ਵਾਲੀ ਥਾਂ ਦਾ ਬੜਾ ਜ਼ਮੀਨ ਅਸਮਾਨ ਦਾ ਤਾਂ ਅੰਤਰ ਹੁੰਦਾ ਤੇ ਹੋਣਾ ਚਾਹੀਦਾ ਵੀ ਹੈ। ਸੋ ਗੁਰੂ ਘਰਾਂ ਚ ਜਦੋਂ ਵੀ ਇਹੋ ਜਿਹਾ ਕੋਈ ਘਟਨਾ ਵਾਪਰਦੀ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਨਿੰਦਾ ਕਰਦੇ ਆ ਤੇ ਅਸੀਂ ਵੀ ਉਸੇ ਸ਼੍ਰੇਣੀ ਚ, ਅਸੀਂ ਸਮਝਦੇ ਹਾਂ ਕਿ ਇਹ ਨਿੰਦਣ ਯੋਗ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਨੇਹਾ ਦੇ ਦਿਆਂ। ਹਰਮਨ ਬੱਤਾ ਜੀ ਦਾ ਮੋਰਗੇਜ ਬ੍ਰੋਕਰ ਨੇ, ਮੋਰਗੇਜ ਦੇ ਵਿੱਚ ਕੋਈ ਵੀ ਲੈਣ ਦੇ ਵਿੱਚ ਇਸ਼ੂ ਆ ਰਿਹਾ, ਤੁਹਾਨੂੰ ਲੱਗਦਾ ਕਿ ਮੋਰਗੇਜ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਮੋਰਗੇਜ ਹੋਣੀ ਨਹੀਂ ਆ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਹਰਮਨ ਬੱਤਾ ਮੋਰਗੇਜ ਬ੍ਰੋਕਰ 647-685-9000 ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ। ਨਾਲ ਦੀ ਨਾਲ ਆਟੋ ਇੰਸ਼ੋਰੈਂਸ ਤੇ ਫਿਰ ਇੱਕ ਵਾਰ ਗੱਲਬਾਤ ਕਰਦੇ ਹਾਂ। ਹਰਵੀਨ ਮਾਵੀ ਜੀ ਦਾ ਨੰਬਰ ਤੁਹਾਨੂੰ ਦਿਆਂਗੇ, ਜਾਣਕਾਰੀ ਦਿਆਂਗੇ। 12 ਸਾਲਾਂ ਦਾ ਤਜਰਬਾ ਹਰਵੀਨ ਮਾਵੀ ਜੀ ਨੂੰ ਆ ਆਟੋ ਤੇ ਹੋਮ ਇੰਸ਼ੋਰੈਂਸ ਦੀ ਇੰਡਸਟਰੀ ਦੇ ਵਿੱਚ। ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਦੇ ਵਿੱਚ ਸਰਵ ਕਰਦੇ ਨੇ। ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਮਲਟੀ ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ। ਬਹੁਤ ਸਾਰੀ ਇੰਸ਼ੋਰੈਂਸ ਤੁਹਾਡੀ ਘਟਾ ਕੇ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਕਰਕੇ ਤੁਹਾਡੀ ਜੇਬ ਦੇ ਵਿੱਚ ਪਾ ਸਕਦੇ ਨੇ। ਹੋਮ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਐਕਸਪੀਰੀਅੰਸ ਬਹੁਤ ਲੰਬਾ ਐਕਸਪੀਰੀਅੰਸ ਹੁੰਦਾ। ਤੁਸੀਂ ਕਾਲ ਕਰ ਲੈਣੀ ਆ ਆਪਣੀ ਇੰਸ਼ੋਰੈਂਸ ਘਟਵਾਉਣ ਦੇ ਲਈ, ਬਹੁਤ ਸਾਰੇ ਡਾਲਰ ਬਚਾਉਣ ਦੇ ਲਈ। 647-287-0976 647-287-0976 ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8900 ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸ਼ਾਰਟ ਰੱਖਿਓ ਸਰ ਤਾਂ ਕਿ ਤੁਹਾਡੀ ਗੱਲ ਪਹੁੰਚ ਜਾਵੇ ਜੀ।
10: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ।
10: ਅੱਜ ਦਾ ਹਮਲਾ ਜਿਹੜਾ ਹੋਇਆ, ਤੁਸੀਂ ਹੁਣ ਗੱਲਬਾਤ ਕੀਤੀ ਆ ਵੀ ਇਸ ਬਾਰੇ, ਮੈਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ ਕਾਲੇ ਦੌਰ ਦੀ, ਜਿਸ ਵੇਲੇ ਆਪਰੇਸ਼ਨ ਬਲੇ ਸਟਾਰ ਨਹੀਂ ਹਜੇ ਹੋਇਆ ਸੀ, ਉਸ ਤੋਂ ਪਹਿਲੇ ਦੀ ਘਟਨਾ ਹੈ। ਦਰਬਾਰ ਸਾਹਿਬ 'ਚ DIG ਪੰਜਾਬ ਦੇ ਅਟਵਾਲ ਸਾਹਿਬ ਮੱਥਾ ਟੇਕਣ ਗਏ ਸੀ, ਗੋਲੀਆਂ ਨਾਲ ਭੁੰਨਤੇ ਸੀ, ਉਹਨਾਂ ਦੀ ਲਾਸ਼ ਪੁਲਿਸ ਮਿੰਨਤਾਂ ਕਰਦੀ ਰਹੀ ਨਹੀਂ ਮਿਲੀ। ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉੱਥੇ ਜਿਹੜੇ ਅੰਦਰ ਸੀ ਬੈਠੇ ਉਹਨਾਂ ਨਾਲ ਮਿੰਨਤਾਂ ਤਰਲੇ ਕਰਕੇ ਫਿਰ ਲਾਸ਼ ਦਿੱਤੀ ਸੀ। ਇਹ ਹਾਲ ਤੋਂ ਉਦੋਂ ਹੋਇਆ ਸੀ ਕਾਲੇ ਦੌਰ ਦੇ ਵਿੱਚ, ਇਹ ਸੀ ਹਾਲ। ਬਸ ਬਾਕੀ ਇਹਦੇ ਬਾਰੇ ਜੋ ਦੱਸ ਗਿਆ ਮੀਡੀਆ ਵਾਲੇ, ਇਹਦੇ ਬਾਰੇ ਮੈਂ ਵੀ ਕਈ ਦੀ ਹੈਰਾਨ ਹਾਂ ਵੀ ਇਹ ਤਾਂ ਕੈਨੇਡਾ ਸੀ ਤੇ ਇੰਡੀਆ ਜਾ ਕੇ ਕਿੱਦਾਂ ਮੀਡੀਆ ਸਲਾਹਕਾਰ ਬਣ ਗਿਆ, ਇਹ ਨਹੀਂ ਮੈਨੂੰ ਸਮਝ ਆਈ ਅੱਜ ਤੱਕ, ਇਹ ਬਣ ਸਕਦਾ
0: ਜੀ? ਓਕੇ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
4: ਨੇ, ਚਲੋ ਭਾਈ ਅਸੀਂ ਪੰਨੂ ਸਾਹਿਬ ਤੇ ਟਿੱਪਣੀ ਨਹੀਂ ਕਰਨੀ, ਫਿਰ ਵੀ ਪੁਰਾਣੇ ਇਸ ਪਲੇਟਫਾਰਮ ਦੇ ਸਾਂਝੀਦਾਰ ਰਹੇ ਹੈ। ਸੋ ਬਾਕੀ ਗੱਲਾਂ ਜਿਹੜੀਆਂ ਗੁਰੂ ਘਰਾਂ ਦੀਆਂ ਕਰਦੇ ਆ, ਕਾਲੇ ਦੌਰ ਦੀ ਕੀਤੀ, ਬਹੁਤ ਸਾਰੇ ਇਹੋ ਜਿਹੇ ਦ੍ਰਿਸ਼ ਹੈ ਜਿਹਨਾਂ ਦ੍ਰਿਸ਼ਾਂ ਤੇ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਕਿ ਉਹ ਜਦੋਂ ਝਗੜਾ ਚੱਲਦਾ ਜੀ ਕਿ ਕੁਝ ਖਾਲਿਸਤਾਨੀਆਂ ਨੇ ਵੀ ਮਾੜਾ ਕੀਤਾ, ਅੱਤਵਾਦੀਆਂ ਨੇ ਵੀ ਕੁਝ ਗਲਤ ਹਰਕਤਾਂ ਕੀਤੀਆਂ, ਉਹ ਫਿਰ ਜੁੜ ਜਾਂਦੀਆਂ ਨੇ ਇਹੋ ਜਿਹੀਆਂ ਕਾਰਵਾਈਆਂ, ਤੇ ਉਹਦੇ ਵਿੱਚ ਸਰੋਤਿਆਂ ਨੇ ਇੱਕ ਪਣਾ ਨਹੀਂ ਯਾਦ ਕਰਾਈ ਹੈ। ਸਰੋਤਿਓ ਫਿਰ ਬਹੁਤ ਕੁਛ ਇਹੋ ਜਿਹਾ ਹੈਗਾ ਆ, ਤੁਸੀਂ ਇੱਕ ਅੰਸ਼ ਹੀ ਸਾਂਝਾ ਕੀਤਾ ਨੇ, ਇਹੋ ਜਿਹੇ ਬਹੁਤ ਸਾਰੇ ਅੰਸ਼ ਪਏ ਆ ਜਿਹੜੇ ਦੋਨਾਂ ਪਾਸਾਂ ਤੋਂ ਅਸੀਂ ਜੇ ਸਾਂਝੇ ਕਰੀਏ ਤੇ ਇੱਕ ਉਂਗਲ ਉੱਧਰ ਫਿਰ ਇੱਕ ਉੱਧਰ ਫਿਰ ਇੱਕ ਉੱਧਰ, ਸੋ ਤਾਂਹੀਓ ਅਸੀਂ ਉਹਦਾ ਕੁੱਲ ਮਿਲਾ ਕੇ ਨਾ ਕਾਲਾ ਦੌਰ ਰੱਖ ਦਿੱਤਾ ਕਿ ਗੱਲ ਉਹ ਜਿਹੜਾ ਵੀ ਦੌਰ ਸੀ ਉਹ ਚੰਗਾ ਦੌਰ ਨਹੀਂ ਕਹਿ ਸਕਦੇ, ਉਹਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਢੰਗ ਦੇ ਨਾਲ ਟੇਢੇ ਮੇਢੇ ਢੰਗ ਦੇ ਨਾਲ ਹੀ ਸੀ ਜ਼ਿੰਮੇਵਾਰ ਹੈ।
0: ਸੋ ਬਿਲਕੁਲ ਜੀ, ਸਮਾਂ ਹੋ ਚੁੱਕਿਆ ਆਪਣਾ, ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਸਮੇਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਕੱਲ੍ਹ ਨੂੰ ਫਿਰ ਨਵੀਂ ਖਬਰਾਂ, ਨਵਾਂ ਦਿਨ ਅਤੇ ਨਵੀਂ ਸਵੇਰ ਦੇ ਵਿੱਚ ਮਿਲਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਬਣਨ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
4: ਜੀ ਸੋ ਬਹੁਤ ਬਹੁਤ ਮਿਹਰਬਾਨੀ ਜੀ।
0: ਸੋ ਬਹੁਤ ਸ਼ੁਕਰੀਆ ਜੀ। ਇਸ ਤੋਂ ਬਾਅਦ ਤੁਸੀਂ ਸੁਣੋਗੇ ਸੁਪਰਹਿਟ ਪ੍ਰੋਗਰਾਮ ਡਰਾਈਵ ਟਾਈਮ ਪ੍ਰਾਈਮ ਟਾਈਮ ਨਵੀਂ ਸਿੱਧੂ ਹੁਣਾਂ ਦੇ ਨਾਲ, ਤੇ ਹੁਣ ਮੈਨੂੰ ਇੱਥੇ ਦੇ
11: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ

0: reflect the views and opinions of the management and staff of CHLO AM 530.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care, ਤੁਹਾਡੀ

0: choice. Tusi nawan ghaa lagwana chahunde ho ya sod install karwani chahunde ho? Seasonal grass cutting, fertilizer, weed di treatment ate har ek kism di lawn di marammat de layi taiyar han. Flower bed banwao ya saaf karwao ate plants di trimming vi karde han. Chahe hove residential, commercial ya farmhouse da kam. Aaj hi call karo 437-655-1984 437-655-1984. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Till long video 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

0: ਵਾਹ ਵੀ ਵਾਹ ਪ੍ਰੋਗਰਾਮ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ ਪਿਆਰ ਸਤਿਕਾਰ, ਹੈਪੀ ਹੈਪੀ ਫਰਾਈਡੇ ਜੂਨੀਅਰ। ਹੋ ਵਾਹ ਵੀ ਵਾਹ, ਫਰਾਈਡੇ ਜੂਨੀਅਰ ਦੀ ਬੜੀ ਖੂਬਸੂਰਤ, ਬੜੀ ਮਿੱਠੀ ਤੇ ਪਿਆਰੀ ਜੀ ਸਵੇਰ। ਐਂਡ ਕੱਲ ਦੀਆਂ ਕਣੀਆਂ ਤੋਂ ਬਾਅਦ ਹੁਣ ਹਰੇ ਬਾਈ ਜੀ ਯਾਰ ਕਾਫੀ ਵੱਜ ਗਈ ਹੈ, ਸੋ ਬਹੁਤ ਖੂਬਸੂਰਤ ਦਿਨ ਲੱਗਿਆ ਅੱਜ। ਤੇ ਸੁਬਾਹ ਨਿਕਲੋ ਤੇ ਦੇਖੀਦਾ ਕਿ ਬਸ ਘਾਹ ਗਿੱਲਾ ਗਿੱਲਾ ਪਿਆ, ਤੇ ਕੱਲ ਚਲੋ ਵਧੀਆ ਹੋ ਗਿਆ ਯਾਰ, ਗਰਮੀ ਕਾਫੀ ਸੀਗੀ ਤੇ ਬਾਕੀ ਫੁੱਲ ਬੂਟੇ ਤੇ ਘਾਹ ਵੀ ਕਹਿੰਦਾ ਸੀਗਾ ਯਾਰ ਵੀ ਸਾਨੂੰ ਵੀ ਨਵਾ ਦਿਓ ਥੋੜ੍ਹਾ ਜਿਹਾ। ਸੋ ਕੱਲ੍ਹ ਕਣੀਆਂ ਕਾਫੀ ਸਾਰੀਆਂ ਪਈਆਂ ਤੇ ਹੋਪ ਤੁਸੀਂ ਉਸ ਕਣੀਆਂ ਦੇ ਮੌਸਮ ਨੂੰ ਇੰਜੋਏ ਕੀਤਾ। ਇੰਨਾ ਕਹਿ ਕੇ ਵੀਕਐਂਡ ਤੇ ਨਾ ਬੜੀਆਂ ਪਿਆ ਕਰਨ, ਵੀਕਡੇ ਚਲੋ ਸਰ ਜਾਂਦਾ, ਲੋਕਾਂ ਦੇ ਵਿਆਹ ਵੀ ਹੁੰਦੇ ਯਾਰ, ਅੱਜ ਤੋਂ ਵਿਆਹ ਸ਼ੁਰੂ ਨੇ ਅੱਜ ਕੱਲ੍ਹ ਪਰਸੋਂ। ਸੋ ਹੈਵ ਅ ਗੁੱਡ ਟਾਈਮ, ਇੰਜੋਏ ਕਰੋ। ਤੇ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਹੈਪੀ ਫਰਾਈਡੇ ਜੂਨੀਅਰ ਵਾਂਸ ਅਗੇਨ, ਐਂਡ ਸਭ ਨੂੰ ਅੱਜ ਦੇ ਦਿਨ ਦੇ ਲਈ ਛੋਪੇ ਚਾਵਾਂ ਬੈਸਟ ਵਿਸ਼ਿਸ ਤੇ ਹੈਵ ਅ ਗ੍ਰੇਟ ਟਾਈਮ। 5313, ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
1: ਮੇਰਾ ਨੇ ਸਾਈਆਂ ਸਿਰ ਤੇ ਹੱਥ ਰੱਖੀ ਤੂੰ ਸਾਡੇ,
0: ਵਾਹ
1: ਜੇ ਸੁਬਾ ਸੁਬਾ ਇਹ ਜੇ ਨੂੰ ਸ਼ੌਂਕ ਲਾਉਣਾ ਨਾ ਬਹੁਤ ਚੰਗੀ ਚੀਜ਼ ਹੈ, ਸੁਬਾ ਦੇ ਟਾਈਮ ਇਹਨਾਂ ਦਾ ਮੂਰਤ ਕਰਨਾ ਬਹੁਤ ਚੰਗੀ ਚੀਜ਼ ਹੈ।
0: ਬਿਲਕੁਲ, ਧੰਨਵਾਦ ਜੀ, ਧੰਨਵਾਦ।
1: ਹਾਂ ਅੱਛਾ ਜੀ, ਮੈਨੂੰ ਸਤਿੰਦਰ ਪਾਲ ਸਿੱਧਵਾਂ ਕਿਸੇ ਰੇਡੀਓ ਤੇ ਵੀ ਆਉਂਦਾ ਹੁੰਦਾ ਉਹਦਾ ਨੰਬਰ ਲਿਖਾ ਦਿਓ।
0: ਰੇਡੀਓ ਤੇ ਸਤਿੰਦਰ ਪਾਲ ਸਿੱਧਵਾਂ ਕੌਣ ਆ?
1: ਤੁਹਾਨੂੰ
0: ਪਤਾ ਕਿ ਸਤਿੰਦਰ ਪਾਲ ਮੇਰਾ ਡੈਡੀ ਆ? ਸਤਿੰਦਰਪਾਲ ਸਿੱਧਵਾ ਕਹਿ ਕੇ ਵੀ ਉਹ ਚ ਆਪਣਾ ਮਜ਼ਾ ਹੈ।
1: ਸਾਡੇ ਮੂੰਹ ਵੀ ਚੜ ਗਿਆ, ਤੂੰ ਜਿਆਦਾ ਆਉਣਾ ਕਿਹਦਾ ਡੈਡ ਕਹਿਣਾ ਸਤਿੰਦਰਪਾਲ ਸਿੱਧਵਾ ਕਹਿਣਾ ਸਤਿੰਦਰਪਾਲ ਸਿੱਧਵਾ ਜੀ।
0: ਚਲ ਕੋਈ ਨਾ, ਤੁਸੀਂ ਨੰਬਰ ਲੈਣਾ ਉਹਨਾਂ ਦਾ? ਉਹਨਾਂ ਦਾ ਨੰਬਰ ਹੈ ਜੀ 416
1: ਜੀ। ਅੱਛਾ ਜੀ,
0: 677
1: 677 ਜੀ,
0: 0106
1: 0106
0: ਹਾਂਜੀ।
1: ਇਹ ਤਿੰਨ ਨੰਬਰ ਬਣ ਗਏ 0100 ਮਗਰ ਬਿੰਦੀ ਆਊ ਫੇਰ?
0: ਨਹੀਂ ਨਹੀਂ, 0106 ਸੈਂਤੀ ਆਪਣਾ ਫੋਨ ਨੰਬਰ ਹੈ। ਤੇ ਇਸ ਦੇ ਨਾਲ ਨਾਲ ਤੁਸੀਂ ਹਮੇਸ਼ਾ ਮੈਨੂੰ ਹੁਣ ਦਿਨ ਰਾਤ ਮੈਸੇਜ ਆਉਂਦੇ ਰਹਿੰਦੇ ਆ ਇੰਸਟਾਗ੍ਰਾਮ ਤੇ ਨਾ ਵੀ ਆਹ ਨੰਬਰ ਭੇਜ ਦੋ ਕੋਈ ਵੀ ਨੰਬਰ ਲੈਣੇ ਹੁਣ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਕਿਸੇ ਵੀ ਸਪੋਂਸਰ ਦੇ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ, ਜਾਂ ਤੁਸੀਂ ਸਾਨੂੰ ਟੈਕਸਟ ਮੈਸੇਜ ਕਾਲ ਵੀ ਕਰ ਸਕਦੇ ਹੋ। 6475041557 ਸਾਡਾ ਨੰਬਰ ਹੈ, ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ। ਤੇ ਸੌਰਭ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ ਪੀਪੀਆਈ ਇਨਫਲੇਸ਼ਨ ਦਾ ਡੇਟਾ ਆਣਾ ਹੈਗਾ, ਅਨਇੰਪਲੋਇਮੈਂਟ ਦੇ ਨੰਬਰ ਆਣੇ ਹੈਗੇ ਆ। ਹੋਪਫੁਲੀ ਕੇਸ ਥੀਸਿਸ ਇਹੀ ਬਣਦਾ ਜਾ ਰਿਹਾ ਹੈਗਾ ਕਿ ਇੰਟਰਸਟ ਰੇਟ ਸਪਟੰਬਰ ਦੇ ਵਿੱਚ ਨਹੀਂ ਘਟਣਗੇ, ਪਰ ਇੱਕ ਛੋਟੀ ਜਿਹੀ ਮੁਸ਼ਕਿਲ ਹੈਗੀ ਆ ਜਿਹੜੀ ਐਡਰੈਸ ਹੋਏਗੀ, ਕਿਉਂਕਿ ਇੰਟਰਸਟ ਰੇਟ ਦਾ ਵਧਣਾ ਅਪਵਰਡ ਪ੍ਰੈਸ਼ਰ ਕਹਿਣ ਲਈ ਇੰਡੀਅਨ ਜਿਹੜਾ ਆਪਣਾ ਹੈਗਾ ਸੈਂਟਰਲ ਬੈਂਕ ਉੱਤੇ ਵੀ ਪਾਏਗਾ ਕਿ ਇੱਥੇ ਇੰਟਰਸਟ ਰੇਟ ਜਿਹੜੇ ਹੈਗੇ ਨੇ ਉਹ ਕਿਵੇਂ ਮੂਵ ਹੋਣਗੇ। ਸੋ ਹੋਪਫੁਲੀ ਆਈ ਬਿਲੀਵ ਦੈਟ ਦ ਚਾਂਸਿਸ ਆਫ ਇੰਟਰਸਟ ਰੇਟ ਗੋਇੰਗ ਅਪ ਆਰ ਡਿਮਨਿਸ਼ਿੰਗ। ਦੂਸਰੀ ਚੀਜ਼ ਇਹ ਹੈਗੀ ਆ ਨਵੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੇਰ ਆਰ ਸਰਟਨ ਆਬਜੈਕਟਿਵ ਵਿਚ ਕੈਨ ਬੀ ਅਚੀਵਡ ਬੈਟਰ ਇਫ ਯੂ ਪਲਾਨ ਇਟ ਬੈਟਰ। ਇਨਵੈਸਟਿੰਗ ਤਾਂ ਜਿਹੜਾ ਹੈਗਾ ਇੱਕ ਡੈਫੀਨੇਟਲੀ ਐਕਸ਼ਨ ਹੈ ਜਿਹੜਾ ਆਪਾਂ ਸਾਰਿਆਂ ਨੂੰ ਲੈਣਾ ਚਾਹੀਦਾ ਹੈਗਾ, ਲੇਕਿਨ ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਪਲੈਨਿੰਗ ਇਸ ਕਰਕੇ ਜ਼ਰੂਰੀ ਹੈ ਕਿ ਪਲੈਨਿੰਗ ਇੱਕ ਫਰੇਮਵਰਕ ਤਿਆਰ ਕਰਦੀ ਹੈ, ਸਟ੍ਰੈਟੇਜਾਈਜ਼ ਕਰਦੀ ਹੈ ਉਹਨਾਂ ਐਕਸ਼ਨਸ ਨੂੰ ਜਿਨ੍ਹਾਂ ਦਾ ਅਸੀਂ ਫਿਊਚਰ ਦੇ ਵਿੱਚ ਪੋਜ਼ਿਟਿਵ ਆਊਟਕਮ ਲੈਣਾ ਹੁੰਦਾ ਹੈ। ਫਿਊਚਰ ਅਸੀਂ ਸਾਰੇ ਦੇਖ ਤਾਂ ਨਹੀਂ ਸਕਦੇ, ਲੇਕਿਨ ਪਲਾਨ ਕਰ ਸਕਦੇ ਹੈਗੇ ਆ ਕਿ ਉਹ ਕਿਸ ਤਰ੍ਹਾਂ ਦਾ ਬਣ ਸਕਦਾ ਹੈ, ਕਿ ਪ੍ਰੋਵਾਈਡਡ ਰਿਜ਼ਲਟਸ ਜਿਹੜੇ ਹੈਗੇ ਨੇ ਮੈਜਰਡ ਆ ਜਾਣ ਐਜ਼ ਪਰ ਪਲਾਨ ਆ ਜਾਣ, ਤੇ ਪਲਾਨ ਜਿਹੜਾ ਹੈਗਾ ਉਹ ਐਜ਼ ਪਰ ਮਾਰਕੀਟ ਕੰਡੀਸ਼ਨ ਤੇ ਐਜ਼ ਪਰ ਆਬਜੈਕਟਿਵਿਟੀ ਦੀ ਜਿਹੜੀ ਅਪਰੋਚ ਹੈ ਉਹਦੇ ਅਧੀਨ ਸਾਡੇ ਸਥਿਤੀਆਂ ਨੂੰ, ਸਾਡੀ ਸਿਚੁਏਸ਼ਨ ਨੂੰ, ਸਾਡੇ ਐਕਸ਼ਨ ਨੂੰ ਕੰਟੇਨ ਕਰੇ। ਸੋ ਇਹ ਬੜਾ ਜ਼ਰੂਰੀ ਹੈ, ਔਰ ਖਾਸ ਕਰਕੇ ਜਿਹੜੇ ਲੋਕ ਸੈਲਫ ਇੰਪਲੋਇਡ ਨੇ, ਜਿਹੜੇ ਲੋਕ ਬਿਜ਼ਨਸਮੈਨ ਨੇ, ਜਿਹੜੇ ਲੋਕ ਆਪਣੇ ਕਿੱਤੇ ਦੇ ਵਿੱਚ ਨੇ ਰਾਦਰ ਦੈਨ ਇੰਪਲੋਇਡ ਸਮਵੇਅਰ, ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਕਿਉਂਕਿ ਇਹ ਮੈਂ ਅਕਸਰ ਦੇਖਿਆ ਹੈਗਾ ਕਿ ਉਹਨਾਂ ਲੋਕਾਂ ਨੂੰ ਬਹੁਤਾ ਜ਼ਿਆਦਾ RRSPs ਦਾ ਜਾਂ ਰਜਿਸਟਰਡ ਅਕਾਊਂਟ ਦਾ ਫਾਇਦਾ ਨਹੀਂ ਹੋ ਪਾਉਂਦਾ। ਉਹਨਾਂ ਦੇ ਲਈ ਜ਼ਿਆਦਾ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕਾਰਪੋਰੇਸ਼ਨ ਦੇ ਅਧੀਨ ਹੋਣੀਆਂ ਚਾਹੀਦੀਆਂ ਨੇ, ਕਿ ਕਾਰਪੋਰੇਸ਼ਨ ਦੇ ਅਧੀਨ ਉਹ ਬਹੁਤ ਜ਼ਿਆਦਾ ਲਿਕੁਇਡ ਇਨਵੈਸਟਿੰਗ, ਲੈਕ ਆਫ ਨੌਲੇਜ ਕਰਕੇ, ਇਗਨੋਰੈਂਸ ਕਰਕੇ, ਔਰ ਉਹ ਜ਼ਿਆਦਾ ਇਹਦੇ ਬਾਰੇ ਪੜਤਾਲ ਨਹੀਂ ਕਰਦੇ, ਉਹ ਚੀਜ਼ਾਂ ਉਹਨਾਂ ਨੂੰ ਫਿਰ ਲੌਂਗ ਟਰਮ ਦੇ ਵਿੱਚ ਇੰਪੈਕਟ ਕਰਦੀਆਂ। ਸੋ ਕਾਈਂਡਲੀ ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਕਿ ਤੁਹਾਡੇ ਕਾਰਪੋਰੇਸ਼ਨ ਦੇ ਜਿਹੜੇ ਐਸੈਟਸ ਨੇ ਉਹਨਾਂ ਦੀ ਟੈਕਸ ਮਿਨੀਮਾਈਜੇਸ਼ਨ ਕਿਵੇਂ ਕਰਨੀ ਹੈ, ਲੈਗਸੀ ਪਲੈਨਿੰਗ ਕਿਵੇਂ ਕਰਨੀ ਹੈ, ਟੈਕਸ ਜਿਹੜਾ ਹੈਗਾ ਉਹ ਮਿਟੀਗੇਟ ਕਿਵੇਂ ਕਰਨਾ ਹੈ ਔਨ ਦਾ ਰੈਵਨਿਊ ਸਾਈਡ, ਨਾਲ ਦੀ ਨਾਲ ਇਨਵੈਸਟਮੈਂਟ ਨੂੰ ਕਿਵੇਂ ਵਧਾ ਸਕਦੇ ਹੈਗੇ ਆ, ਜਸਟ ਐਸ ਗੁੱਡ ਐਸ ਅਨਲਿਮਿਟਡ TFSA ਅਕਾਊਂਟ ਫੋਰ ਦਾ ਕਾਰਪੋਰੇਸ਼ਨ। ਸੋ ਕਾਫੀ ਸਾਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਕਰਦੇ ਨੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਥੋੜਾ ਜਿਹਾ ਸੰਦੇਸ਼ ਦੇ ਕੇ ਲੋਕਾਂ ਦੀ ਜਿਹੜੀ ਇਨਕਿਊਜ਼ਿਟਿਵਨੈਸ ਹੈਗੀ ਉਹਨੂੰ ਵਧਾਇਆ ਜਾਵੇ, ਔਰ ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਅੱਛਾ ਰੋਲ ਜਿਹੜਾ ਹੈ ਉਹ ਐਜ਼ ਅ ਐਡਵਾਈਜ਼ਰ ਪਲੇ ਕੀਤਾ ਜਾਵੇ। ਨੰਬਰ ਬੜਾ ਸਿੰਪਲ ਹੈ, 416-833-8533, 416-833-8533। ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। 416-833-8533 ਤੇ ਕਾਲ ਤੁਸੀਂ ਕਰ ਸਕਦੇ ਹੋ, 416-833-8533। ਸੌਰਭ ਰਤਨ ਜੀ ਦਾ ਫੋਨ ਨੰਬਰ ਹੈ 416-833-8533 ਤੇ ਗੱਲਬਾਤ ਤੁਸੀਂ ਕਰੋ। ਕੱਲ੍ਹ ਇੱਕ ਵੀਡੀਓ ਪਾਈ ਹੈ ਟਿਕਟੋਕ ਤੇ ਰਾਤੋ ਰਾਤ ਤਾਂ ਮੈਂ ਕਹਿੰਦਾ ਹਜ਼ਾਰਾਂ ਲੋਕਾਂ ਨੇ ਦੇਖ ਲਈ। ਸੋ ਤੁਸੀਂ ਵੀ ਦੇਖੋ, ਤੁਹਾਨੂੰ ਵਧੀਆ ਲੱਗੂਗਾ। ਟਿਕਟੋਕ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABI LEHRAN ਪੰਜਾਬੀ ਲਹਿਰਾ ਔਨ ਟਿਕਟੋਕ, ਤੁਸੀਂ ਜ਼ਰੂਰ ਮੈਸੇਜ ਕਰੋ। ਅਤੇ ਇੰਸਟਾਗ੍ਰਾਮ 'ਤੇ ਤੁਸੀਂ ਅਗਰ ਕੋਈ ਵੀ ਸੋਰੀ ਟਿਕਟੋਕ 'ਤੇ ਵਧੀਆ ਕੰਟੈਂਟ ਦੇਖਣਾ ਤਾਂ ਸਾਡਾ ਪੇਜ ਚੈੱਕ ਕਰਿਓ, ਯੂ ਵਿਲ ਲਵ ਇਟ। ਹੁਣ ਥੋੜ੍ਹਾ ਜਿਹਾ ਕੰਟੈਂਟ ਘੱਟ ਪਾਈਦਾ, ਪਹਿਲਾਂ ਸੀਗਾ ਵੀ ਰੋਜ਼ ਹਰ ਇੱਕ ਦੋ ਦਿਨ ਬਾਅਦ ਕੋਈ ਨਾ ਆ ਜਾਵਾਂਗੇ ਵਾਪਸ ਉਸੇ ਹੀ ਸਿਸਟਮ 'ਤੇ। ਕਈ ਵਾਰ ਲਾਈਫ ਦੇ ਵਿੱਚ ਬੰਦਾ ਹੋ ਜਾਂਦਾ ਬਿਜ਼ੀ, ਅਤੇ ਬਿਜ਼ੀ ਹੋਣਾ ਵੀ ਜ਼ਰੂਰੀ ਹੈ, ਬਟ ਚੈੱਕ ਕਰਿਓ ਵੀਡੀਓ, ਇਟਸ ਵੈਰੀ ਡਿਫਰੈਂਟ ਐਂਡ ਯੂ ਵਿਲ ਇੰਜੋਏ ਇਟ। ਕੁਆਲਿਟੀ ਕਾਰ ਰਿਪੇਅਰ ਦਾ ਮੈਸੇਜ ਸਾਰੇ ਯਾਦ ਰੱਖੋ। ਅਗਰ ਕਿਸੇ ਨੇ ਵੀ ਗੱਡੀ ਦਾ ਕੋਈ ਕੰਮ ਕਰਾਉਣਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨਾਲ ਤੁਸੀਂ ਸੰਪਰਕ ਕਰ ਲਓ। ਨੰਬਰ ਹੈ 905-460-1111, ਕੁਆਲਿਟੀ ਕਾਰ ਰਿਪੇਅਰ, 905-460-1111, ਰਦਰਫੋਰਡ ਰੋਡ ਸਾਊਥ, ਬਰੈਂਪਟਨ ਦੇ ਵਿੱਚ ਲੋਕੇਟਡ ਨੇ, ਅਤੇ ਨੰਬਰ ਹੈ 905-460-1111। ਕੁਆਲਿਟੀ ਕਾਰ ਰਿਪੇਅਰ ਵਾਲੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। ਇੱਕ ਅਕਸਰ ਹੀ ਤੁਹਾਨੂੰ ਮੈਸੇਜ ਦੇਈਦਾ ਬਈ ਫਰੈਸ਼ ਫੂਡ ਸੈਂਟਰ ਦਾ ਗਰੋਸਰੀ ਕਰਨੀ ਹੋਵੇ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਲੋਕੇਟਡ ਐਂਡ ਫਰੈਸ਼ ਫੂਡ ਸਾਫ਼ ਸੁਥਰਾ ਸਟੋਰ ਹੈ, ਵਧੀਆ ਟੌਪ ਦੀਆਂ ਡੀਲਾਂ ਨੇ, ਸਰਵਿਸ ਬੜੀ ਅੱਛੀ ਹੈ, ਅਤੇ ਕੈਲਡੇ ਨਾਲੇ ਤੁਹਾਡੇ ਲਈ ਵਨ ਸਟੋਪ ਸ਼ੋਪ ਹੈ। 12,570 ਕੈਨੇਡੀ ਰੋਡ 'ਤੇ। ਵੀ ਵਿਲ ਬੀ ਰਾਈਟ ਬੈਕ, ਅਤੇ ਫਿਰ ਗੱਲਬਾਤ ਤੁਹਾਡੇ ਨਾਲ ਅੱਜ ਦੀਆਂ ਸ਼ੁਰੂ ਕਰਦੇ ਹਾਂ। T. Water Taxi ਦਾ ਮੈਸੇਜ ਇੱਕ ਵਾਰ ਫਿਰ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T. Water Taxi। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. Water Taxi। T. Water Taxi ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. Water Taxi, 647-370-8368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. Water Taxi ਦੀ ਐਪ ਵੀ ਡਾਊਨਲੋਡ ਕਰੋ। T. Water Taxi, the best way to go to Center Island। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਸੋ ਆਪਾਂ ਨਾ ਆਪਣੇ ਬੱਚਿਆਂ ਨੂੰ ਰੇਜ਼ ਕਰ ਰਹੇ ਹੁੰਦੇ ਹਾਂ ਤੇ ਬੱਚਿਆਂ ਨੂੰ ਰੇਜ਼ ਕਰਦੇ ਕਰਦੇ ਆਪਣੇ ਮਨ ਚ ਇਹ ਹੈ ਕਿ ਯਾਰ ਮੈਂ ਆਪਣੇ ਬੱਚਿਆਂ ਨੂੰ ਸਿਖਾਵਾਂਗਾ ਜਿਵੇਂ ਮੈਂ ਚਾਹੁੰਦਾ, ਬੱਚਿਆਂ ਨੂੰ ਲੈਸਨਸ ਜਿਹੜੀਆਂ ਅਸੀਂ ਚਾਹੁੰਦੇ ਹਾਂ ਅਸੀਂ ਆਪ ਦੇਵਾਂਗੇ, ਬੱਚਿਆਂ ਨੂੰ ਡਿਸਿਪਲਿਨ ਕਿਵੇਂ ਕਰਨਾ ਉਹ ਸਾਡੀ ਇੱਕ ਚੋਇਸ ਹੈ, ਸਾਡੀ ਇੱਕ ਡਿਸੀਜਨ ਹੈ, ਜਿਵੇਂ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਕਰਾਂਗੇ। ਹੁਣ ਇਹ ਸਿਸਟਮ ਹੈ, ਪਹਿਲਾਂ ਪਹਿਲਾਂ ਹੁੰਦਾ ਸੀਗਾ ਕਿ ਬੱਚੇ ਕੁਛ ਗਲਤ ਕਰਦੇ ਆ ਚਾਹੇ ਚਾਚਾ ਬੱਚੇ ਨੂੰ ਝਿੜਕ ਦੇਵੇ ਕੋਈ ਗੱਲ ਨਹੀਂ ਇੱਕੋ ਚੀਜ਼ ਹੈ, ਚਾਹੇ ਮਾਮਾ ਝਿੜਕ ਦੇਵੇ ਇੱਕੋ ਚੀਜ਼ ਹੈ, ਮਾਸੀ ਝਿੜਕ ਦੇਵੇ ਇੱਕੋ ਚੀਜ਼ ਆ, ਕੋਈ ਵੀ ਰਿਸ਼ਤੇਦਾਰ ਬੱਚੇ ਨੂੰ ਕੁਛ ਕਹਿ ਦਿੰਦਾ ਸੀ ਨਾ ਤਾਂ ਮਾਂ ਬਾਪ ਮਾਇੰਡ ਨਹੀਂ ਸੀ ਕਰਦੇ, ਮਾਂ ਬਾਪ ਨੂੰ ਸਗੋਂ ਦੇ ਸੀਗਾ ਠੀਕ ਹੈ ਯਾਰ ਸਾਡਾ ਹੀ ਬਲੱਡ ਆ, ਸਾਡੇ ਹੀ ਰਿਸ਼ਤੇਦਾਰ ਨੇ, ਜੇ ਇਹ ਬੱਚੇ ਨੂੰ ਟੋਕ ਦੇਣਗੇ ਤੇ ਅਸੀਂ ਟੋਕ ਦੇਵਾਂਗੇ ਇੱਕੋ ਬਰਾਬਰ ਹੈ। ਹੁਣ ਕਿਤੇ ਨਾ ਕਿਤੇ ਇਸ਼ੂ ਇਹ ਹੈ ਕਿ ਪੇਰੈਂਟਸ ਨੂੰ ਹੁੰਦਾ ਯਾਰ ਕਿ ਸਾਡੇ ਬੱਚਿਆਂ ਨੂੰ ਸਿਰਫ ਅਸੀਂ ਕੁਛ ਕਹਿ ਸਕਦੇ ਹਾਂ, ਹੋਰ ਕੋਈ ਨਹੀਂ ਕੁਛ ਕਹਿ ਸਕਦਾ। ਜੇ ਮੇਰਾ ਬੱਚਾ ਕੁਛ ਗਲਤ ਕਰ ਰਿਹਾ, ਕਿਸੇ ਕੋਲ ਰਾਈਟ ਨਹੀਂ ਹੈ ਕਿ ਉਹ ਮੇਰੇ ਬੱਚੇ ਨੂੰ ਟੋਕਣ, ਉਹ ਮੇਰੇ ਬੱਚੇ ਨੂੰ ਰੋਕਣ, ਉਹ ਮੇਰੇ ਬੱਚੇ ਨੂੰ ਝਿੜਕਣ। ਓਨਲੀ ਆਈ ਕੈਨ ਡੂ ਦੈਟ। ਇਹ ਅੱਜ ਕੱਲ੍ਹ ਮਿਲਾਦਾ ਕਾਮਨ ਜੀ ਚੀਜ਼ ਬਣ ਚੁੱਕੀ ਹੈ। ਸੋ ਇੱਕ ਕਿਸੇ ਦੀ ਸਟੋਰੀ ਹੈ, ਇੱਕ ਕੁੜੀ ਹੈ ਤੇ ਉਹ ਕਹਿੰਦੀ ਕਿ ਅਸੀਂ ਕਿਤੇ ਫੰਕਸ਼ਨ ਤੇ, ਫੈਮਿਲੀ ਫੰਕਸ਼ਨ ਤੇ ਗਏ ਤੇ ਉਹ ਕਹਿੰਦੀ ਕਿ ਮੇਰਾ ਬੱਚਾ ਕੋਈ ਸ਼ਰਾਰਤ ਕਰ ਰਿਹਾ ਸੀ, ਉਹਨੂੰ ਮੈਂ ਕਹਿ ਰਹੀ ਸੀ ਵੀ ਇੱਥੋਂ ਉੱਤਰ ਜਾ, ਉੱਤਰ ਨਹੀਂ ਸੀ ਰਿਹਾ। ਤੇ ਕਹਿੰਦੀ ਫਿਰ ਮੇਰੀ ਭੈਣ ਮੈਨੂੰ ਦੱਸਣ ਲੱਗੀ, ਆਈ ਨਹੀਂ ਕਹੀਦਾ ਹੁੰਦਾ, ਆਏ ਦੱਸ ਇਹਨੂੰ ਫਿਰ ਸਿੱਖੇਗਾ। ਫਿਰ ਕਹਿੰਦੀ ਜਾ ਕੇ ਮੇਰੀ ਭੈਣ ਨੇ ਉਹਨੂੰ ਕਿਹਾ ਵੀ ਦੇਖ ਜੇ ਤੂੰ ਨਾ ਉਤਰਿਆ ਤਾਂ ਤੈਨੂੰ ਇਹ ਹੋ ਜਾਣਾ, ਜਾਂ ਅਸੀਂ ਤੈਨੂੰ ਆਹ ਨਹੀਂ ਖਾਣ ਨੂੰ ਦੇਣਾ, ਜੋ ਵੀ ਹੈ ਚਲੋ ਆਪਾਂ ਕਹਿ ਦਿੰਦੇ ਬੱਚਿਆਂ ਨੂੰ। ਤੇ ਉਹ ਕੁੜੀ ਨੇ ਕਿਤੇ ਆਪਦੀ ਭੈਣ ਨੂੰ ਕਹਿਤਾ ਕਿ ਤੂੰ ਕਿਉਂ ਮੇਰੇ ਬੱਚੇ ਨੂੰ ਕਹਿਣੀ ਹੈ, ਮੇਰੇ ਤੇ ਹੈ, ਜਿਵੇਂ ਮੈਂ ਕਹਿਣਾ ਚਾਹੁੰਦੀ ਮੈਂ ਕਹਾਂਗੀ। ਉਹ ਕਹਿੰਦੀ ਕਿ ਇਸ ਤੇਰੀ ਗੱਲ ਸੁਣ ਨਹੀਂ ਰਿਹਾ, ਫਿਰ ਕੀ ਹੋ ਗਿਆ ਜੇ ਮੈਂ ਕਹਿ ਦਿੱਤਾ। ਉਹ ਕਹਿੰਦੀ ਨਹੀਂ, ਮੇਰਾ ਬੱਚਾ, ਇਹਨੂੰ ਮੈਂ ਆਪਣੇ ਆਪ ਸਿਖਾਊਂਗੀ ਜਿਵੇਂ ਮੇਰਾ ਚਿੱਤ ਕਰਦਾ। ਮੈਂ ਹੁਣ ਇਹਨੂੰ ਦੇਖ ਰੋਜ਼ ਮੈਂ ਹੀ ਦੇਖਦੀ ਹਾਂ, ਮੈਂ ਹੀ ਜੰਮਿਆ, ਅਤੇ ਤੈਨੂੰ ਕੀ ਆ ਵੀ ਮੈਂ ਜਿਵੇਂ ਮਰਜ਼ੀ ਇਹਨੂੰ ਡਿਸਿਪਲਿਨ ਕਰਾਂ। ਬਟ ਉਹ ਭੈਣ ਨੇ ਉਹ ਗੱਲ ਠੀਕ ਨਹੀਂ ਲਈ, ਉਹ ਕਹਿੰਦੀ ਯਾਰ ਫਿਰ ਕੀ ਹੋ ਗਿਆ, ਤੂੰ ਚਾਹੇ ਮੇਰੇ ਬੱਚੇ ਨੂੰ ਕਹਿ ਦੇ, ਐਡੀ ਕਿਹੜੀ ਗੱਲ ਆ, ਤੇਰੀ ਨਹੀਂ ਸੁਣਦਾ, ਮੇ ਬੀ ਮੇਰੀ ਸੁਣ ਲਏਗਾ। ਬਟ ਉਹ ਲੇਡੀ ਨੇ ਉਹ ਚੀਜ਼ ਲਾਈਕ ਨਹੀਂ ਕੀਤੀ ਵੀ ਕੋਈ ਹੋਰ ਮੇਰੇ ਬੱਚੇ ਨੂੰ ਡਿਸਿਪਲਿਨ ਕਰੇ। ਅਤੇ ਅਕਸਰ ਹੈ ਭੈਣ ਯਾਰ, ਕਿਹੜਾ ਕੋਈ ਅਣਜਾਣ ਬੰਦਾ ਕਰ ਰਿਹਾ, ਜੇ ਕੋਈ ਐਵੇਂ ਹੀ ਹੋਵੇ ਫਿਰ ਤਾਂ ਚਲੋ ਮੰਨ ਲਿਆ। ਸੋ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਕੋਈ ਹੋਰ ਤੁਹਾਡੇ ਬੱਚੇ ਨੂੰ ਡਿਸਿਪਲਿਨ ਕਰ ਰਿਹਾ, ਜੇ ਉਹ ਤੁਹਾਡੀ ਗੱਲ ਨਹੀਂ ਸੁਣ ਰਿਹਾ, ਕੀ ਇਸ ਵਿੱਚ ਕੋਈ ਬੁਰੀ ਗੱਲ ਹੈ? ਤੁਹਾਨੂੰ ਲੱਗਦਾ ਕਿ ਆਪਾਂ ਥੋੜ੍ਹੇ ਜਿਹੇ ਜ਼ਿਆਦਾ ਬਸ ਆਪਣੇ ਆਪ ਦੇ ਵਿੱਚ ਹੋ ਚੁੱਕੇ ਹਾਂ ਅੱਜ ਕੱਲ੍ਹ ਵੀ, ਨਹੀਂ ਯਾਰ ਮੇਰੇ ਬੱਚੇ ਨੂੰ ਕੋਈ ਨਹੀਂ ਕੁਛ ਕਹਿ ਸਕਦਾ, ਤਾਂ ਹੀ ਬੱਚੇ ਕਿਤੇ ਨਾ ਕਿਤੇ ਵਿਗੜ ਜਾਂਦੇ ਆ, ਸਪੋਇਲ ਹੋ ਜਾਂਦੇ ਆ? ਨੰਬਰ ਹੈ ਆਪਣਾ 9056733337 9056733337, ਆਪਣਾ ਫੋਨ ਨੰਬਰ ਹੈ। ਬੜੇ ਲੋਕ ਕਹਿੰਦੇ ਨੇ ਨਵੀਂ ਆ, ਸਾਡੇ ਨਾਲ ਵੀ ਇਹੀ ਗੱਲ ਹੈ, ਅਸੀਂ ਕਿਤੇ ਆਪਣੇ ਭਤੀਜਿਆਂ ਨੂੰ ਭਾਣਜੇ ਭਾਣਜੀਆਂ ਨੂੰ ਕੁਛ ਕਹਿ ਦਿੰਦੇ ਹਾਂ ਨਾ, ਤਾਂ ਉਹਨਾਂ ਦੇ ਪੇਰੈਂਟਸ ਸਾਨੂੰ ਬੁਲਾਉਂਦੇ ਤੱਕ ਨਹੀਂ ਬਾਅਦ ਦੇ ਵਿੱਚ। ਸੋ ਚਲੋ ਜਦੋਂ ਕਿ ਐਡੀ ਕੋਈ ਗੱਲ ਨਹੀਂ ਹੁੰਦੀ, ਬਟ ਬੱਚਿਆਂ ਨੂੰ ਲੈ ਕੇ ਲੋਕ ਨਾ ਬਹੁਤ ਜ਼ਿਆਦਾ ਅੱਜ ਕੱਲ੍ਹ ਮੈਂ ਕਹੂੰਗਾ ਕਿ ਸੈਂਸਿਟਿਵ ਵੀ ਨੇ, ਅਤੇ ਕਲੋਜ਼ਡ ਆਫ ਕਾਫੀ ਹੈ ਵੀ ਯਾਰ ਸਾਡੇ ਬੱਚੇ ਨੂੰ ਕੋਈ ਨਹੀਂ ਕੁਛ ਕਹਿ ਸਕਦਾ, ਅਸੀਂ ਕਹਿ ਸਕਦੇ। ਚਲੋ ਮੈਂ ਨਹੀਂ ਕਹਿੰਦਾ ਕਿ ਕੋਈ ਮਾੜੀ ਗੱਲ ਹੈ, ਸਿਸਟਮ ਅਤੇ ਜ਼ਮਾਨਾ ਥੋੜ੍ਹਾ ਜਿਹਾ ਬਦਲ ਰਿਹਾ, ਬਟ ਫਿਰ ਵੀ ਤੁਹਾਡਾ ਕੀ ਖਿਆਲ ਹੈ? ਜੇ ਇੱਕ ਮਾਸੀ ਨੇ ਆਪਣੇ ਨੈਫਿਊ ਨੀਸ ਨੂੰ ਝਿੜਕ ਵੀ ਦਿੱਤਾ, ਟੋਕ ਵੀ ਦਿੱਤਾ, ਕੁਛ ਕਹਿ ਵੀ ਦਿੱਤਾ, ਇਸ ਵਿੱਚ ਕਿੱਡੀ ਕੁ ਬੁਰੀ ਗੱਲ ਹੈ? 9056733337 ਆਪਣਾ ਨੰਬਰ ਹੈ, 9056733337 9056733337 9056733337 ਸੋ ਤੁਹਾਡੀਆਂ ਕੁਝ ਕਾਲਸ ਲੈਂਦੇ ਹਾਂ, ਅਤੇ ਅੱਜ ਕੱਲ੍ਹ ਦੀ ਪੇਰੈਂਟਿੰਗ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ, ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। ਬਿਯੋਂਡ ਆਈਵਰ ਵਾਲੇ ਨੇ ਬਹੁਤ ਹੀ ਜ਼ਬਰਦਸਤ ਬੈਕ ਟੂ ਸਕੂਲ ਦੀਆਂ ਕੁਝ ਡੀਲਾਂ ਲਾ ਦਿੱਤੀਆਂ। ਬਾਏ ਵਨ ਗੈਟ ਵਨ ਫਰੀ ਡੀਲ ਹੈ, ਤੁਸੀਂ ਮਿਕਸ ਐਂਡ ਮੈਚ ਕਰ ਲਓ, ਨਿਗਾ ਦੀਆਂ ਐਨਕਾਂ ਅਤੇ ਸਨ ਗਲਾਸਿਸ ਇੱਕ ਲਓ ਦੂਜੀ ਫਰੀ, ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਨੇ। ਸਿੰਗਲ ਵਿਜ਼ਨ ਐਨਕਾਂ ਰੈਗੂਲਰ ਪ੍ਰਾਈਸ $400, ਸਾਡਾ ਨਾਂ ਲੈ ਦਿਓ ਸਿਰਫ $99 ਦੇ ਵਿੱਚ, ਜਿਹਦੇ ਵਿੱਚ ਫਰੇਮ ਅਤੇ ਸਿੰਗਲ ਵਿਜ਼ਨ ਲੈਂਜ਼ਸ ਤੁਹਾਨੂੰ ਮਿਲ ਰਹੇ ਨੇ, ਵਾਹ ਵੀ ਵਾਹ। ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਹੈ ਜੋ ਕਿ ਰੈਗੂਲਰ $600 ਦਾ ਤੁਹਾਨੂੰ ਮਿਲੂਗਾ 249 'ਚ, ਜਿਸ ਵਿੱਚ ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਜ਼ਸ ਨੇ। ਆਈ ਡਾਕਟਰ ਇੱਥੇ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਤੱਕ ਦਾ ਐਕਸਪੀਰੀਅੰਸ ਹੈ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲਿੰਗ ਕਰਦੇ ਨੇ। ਅਤੇ ਨੰਬਰ ਹੈ 9057933937 ਬਿਯੋਂਡ ਆਈਵਰ ਹੰਬਰ ਵੈਸਟ 10 ਗੋਰਵੇ ਰੋਮੀ ਨੂੰ ਤੁਸੀਂ ਮਿਲੋ ਜਾ ਕੇ 9057933937 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਈ ਹੈ, ਮੈਂ ਕਹਿੰਦਾ ਰਿਕਾਰਡ ਹੀ ਤੋੜ ਦਿੱਤੇ ਡੀਲਾਂ ਵਾਲੇ। ਸੋ ਲੇਡੀਜ਼ ਸੁਣੋ ਧਿਆਨ ਨਾਲ, ਤੁਸੀਂ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ, ਇੱਕ ਲਓ ਅਤੇ ਦੂਜੀ 25% ਆਫ। ਹੁਣ ਇੰਡੀਆ ਜਾਣ ਦੀਆਂ ਤਿਆਰੀਆਂ ਸਾਰੇ ਖਿੱਚ ਰਹੇ ਨੇ, ਸੋ ਇੰਡੀਆ ਜਾਣਾ ਤੁਸੀਂ ਤਾਂ 3 ਪੀਸ ਲਗੇਜ ਅਟੈਚੀਆਂ ਦਾ ਸੈੱਟ $149 'ਚ, 6 ਬੈੱਡਸ਼ੀਟ ਦਾ ਸੈੱਟ $99 'ਚ, ਇਹਨਾਂ ਦੇ ਟੇਲਰ ਇਨਹਾਊਸ ਵੀ ਅਵੇਲੇਬਲ ਨੇ। ਕੁਈਨ ਕੈਨੇਡੀ ਏਅਰਪੋਰਟ ਡੇਰੀ ਮੈਕਵੀਨ ਮੇਫੀਲਡ ਅਤੇ ਨਾਲੇ ਕਿਚਨਰ। ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ, ਨੰਬਰ ਇਜ਼ 9054532225 9054532225। ਫੈਸ਼ਨ ਆਈ ਕਿਊ ਦੀਆਂ ਬੜੀਆਂ ਜ਼ਬਰਦਸਤ ਡੀਲਾਂ ਨੇ ਅਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਅਤੇ ਤੁਹਾਨੂੰ ਪੂਰੀ ਸਰਵਿਸ ਵੀ ਮਿਲੂਗੀ ਅਤੇ ਬਹੁਤ ਹੀ ਕਮਾਲ ਦੀ ਟੀਮ ਹੈ, ਸੁਣਨ ਨਾਲ ਕਰੋ ਗੱਲਬਾਤ। ਸੋ ਪਹਿਲੀ ਕਾਲ ਤੁਹਾਡੀ ਲੈਂਦੇ ਹਾਂ, 2146 ਹੈਲੋ।
3: ਹੈਲੋ
0: ਜੀ, ਵੈਲਕਮ।
3: ਹਾਂਜੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਨੂੰ ਲੱਗਦਾ ਜਿਹੜਾ ਤੁਸੀਂ ਅੱਜ ਟੌਪਿਕ ਸ਼ੁਰੂ ਕੀਤਾ ਇਹ ਕਾਫੀ ਅੱਜ ਕੱਲ ਹੁਣ ਦੇ ਜ਼ਮਾਨੇ 'ਚ ਬਹੁਤ ਸੈਂਸਿਟਿਵ ਟੌਪਿਕ ਆ, ਬਟ ਜਦੋਂ ਆਪਾਂ ਗਰੋਅ ਅਪ ਹੋ ਰਹੇ ਸੀ ਮੈਨੂੰ ਲੱਗਦਾ ਏਦਾਂ ਹੀ ਗਰੋ ਅਪ ਹੋਏ ਸੀ, ਚਾਚੇ ਤਾਇਆਂ ਦੇ ਜਵਾਕਾਂ ਨਾਲ ਖੇਡ ਕੇ, ਜੁਆਇੰਟ ਫੈਮਿਲੀ 'ਚ ਖੇਡ ਕੇ, ਤੇ ਇਸੇ ਕਰਕੇ ਆਪਣਾ ਚਾਚੇ ਤਾਇਆਂ ਨਾਲ ਮੋਹ ਵੀ ਸੀ, ਪਿਆਰ ਵੀ ਸੀ ਤੇ ਡਰ ਵੀ ਸੀ ਤੇ ਰਿਸਪੈਕਟ ਵੀ ਸੀਗੀ। ਤੇ ਮੈਨੂੰ ਲੱਗਦਾ ਆ ਵੀ ਉਹ ਚੀਜ਼ ਹੁਣ ਵੀ ਹੋਣੀ ਚਾਹੀਦੀ ਆ। ਇਸੀ ਅੱਜ ਕੱਲ ਦੇ ਰਿਲੇਸ਼ਨਸ਼ਿਪਸ ਵੀ ਮੈਨੂੰ ਲੱਗਦਾ ਛੋਟੇ ਛੋਟੇ ਹੁੰਦੇ ਜਾ ਰਹੇ ਨੇ, ਬੱਚੇ ਸਾਰਿਆਂ ਦੇਖ ਕੇ ਸਿੰਗਲ ਖੇਡਾਂ ਤੇ ਮਾਸੇ ਮਾਸੀ ਦੇ ਚਾਚਿਆਂ ਦੇ ਜਵਾਕਾਂ ਨਾਲ ਮੋਹ ਏਦਾਂ ਹੀ ਪਊਗਾ ਤੇ ਮਾਸੀਆਂ ਦੇ ਤਾਇਆਂ ਨਾਲ ਚਾਚਿਆਂ ਨਾਲ ਵੀ ਮੋਹ ਏਦਾਂ ਹੀ ਪਊਗਾ ਜਦ ਪੇਰੈਂਟਸ ਅਲਾਓ ਕਰਨਗੇ ਉਹਨਾਂ ਨੂੰ।
0: ਜੀ ਜੀ
3: ਵੀ ਹਾਂਜੀ, ਤੁਸੀਂ ਬੱਚੇ ਘਰ ਵਿੱਚ ਰਹਿ ਰਹੇ ਹਾਂ ਤਾਂ ਬੱਚਿਆਂ ਨੂੰ ਕਹਿ ਵੀ ਜੇ ਹੋਜੂਗਾ ਤਾਂ ਆਈ ਥਿੰਕ ਇਟਸ ਟੋਟਲੀ ਫਾਈਨ। ਮੈਨੂੰ ਲੱਗਦਾ ਇਹ ਚੀਜ਼ ਹੋਣੀ ਚਾਹੀਦੀ ਆ, ਇਹ ਇੱਕ ਪਿਆਰ ਬਣਾਉਣ ਲਈ ਵੀ ਹੋਣੀ ਚਾਹੀਦੀ ਹੈ ਤੇ ਇੱਕ ਬੱਚੇ ਨੂੰ ਡਿਸਿਪਲਿਨ ਕਰਨ ਲਈ ਵੀ ਹੋਣੀ ਚਾਹੀਦੀ
0: ਹੈ। ਪਰ ਹੁਣ ਤਾਂ ਚਲੋ ਜੁਆਇੰਟ ਫੈਮਿਲੀਜ਼ ਦੇ ਵਿੱਚ ਮੈਂ ਕਹਿੰਦਾ 1% ਲੋਕ ਹੀ ਮਸਾ ਹੀ ਰਹਿੰਦੇ ਹੋਣਗੇ, ਸੋ ਤਾਂ ਹੀ ਕਈ ਵਾਰ ਪੇਰੈਂਟਸ ਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਰੇਜ਼ ਕਰ ਰਹੇ, ਸਾਨੂੰ ਪਤਾ ਇਹਨੂੰ ਕਿਵੇਂ ਟੋਕਣਾ, ਕਿਵੇਂ ਝਿੜਕਣਾ, ਕਿਵੇਂ ਨਹੀਂ, ਸੋ ਕਿਸੇ ਹੋਰ ਨੂੰ ਨਹੀਂ ਅਲਾਓ ਕਰਦੇ।
3: ਹਾਂਜੀ, ਇਹ ਵੀ ਗੱਲ ਸਹੀ ਆ, ਉਹੀ ਮੈਂ ਕਹਿੰਦੀ ਹਾਂ ਵੀ ਅੱਜ ਕੱਲ ਦੀ ਪੇਰੈਂਟਿੰਗ ਇੱਕ ਬੁੱਕ ਪੇਰੈਂਟਿੰਗ ਹੋ ਚੁੱਕੀ ਆ, ਤੇ ਜਿਹੜੀ ਚੀਜ਼ ਆਪਾਂ ਕਹਿ ਦਈਏ ਵੀ ਨੈਰੇਟਿਵ ਜਿਹੋ ਜਿਹਾ ਹੋਇਆ ਆਪਾਂ ਕਹਿੰਦੇ ਸੋਸ਼ਲ ਮੀਡੀਆ ਤੇ ਨੈਰੇਟਿਵ ਚੱਲ ਰਿਹਾ ਆ, ਮੈਂ ਕਹੂੰਗੀ ਸੋਸ਼ਲ ਮੀਡੀਆ ਦਾ ਨੈਗੇਟਿਵ ਨੈਰੇਟਿਵ ਹੀ ਹੁੰਦਾ, ਬਟ ਉਹ ਓਦਾਂ ਦੇ ਅਕੋਰਡਿੰਗ ਆਪਾਂ ਸੁਣ ਕੇ ਆਪਾਂ ਕਰ ਲੈਂਦੇ ਹਾਂ। ਬਟ ਮੈਨੂੰ ਲੱਗਦਾ ਬੱਚੇ ਨੂੰ ਜਿੱਦਾਂ ਐਕਸਪੀਰੀਅੰਸ ਹੋਣਾ ਚਾਹੀਦਾ ਏਦਾਂ ਹੀ ਹੋਣਾ ਚਾਹੀਦਾ, ਏਦਾਂ ਹੀ ਬੱਚਾ ਘੁਲਦਾ ਆ, ਮਿਲਦਾ ਆ, ਕਮਿਊਨੀਕੇਟ ਕਰਦਾ ਆ, ਫਿਰ ਕੀ ਉਹਦਾ ਨਾਮ ਹੈ ਅੱਗੇ ਗਰੋ ਕਰਦਾ ਆ। ਸੋ
0: ਜਿਹੜੇ ਆਪਣੀ ਜਨਰੇਸ਼ਨ ਵਾਲੇ ਆ, ਆਪਾਂ ਨੂੰ ਕੋਈ ਚਾਚਾ ਵੀ ਕੁਛ ਕਹਿ ਦਿੰਦਾ ਸੀ, ਤਾਇਆ ਵੀ ਕਹਿ ਦਿੰਦਾ ਸੀ, ਆਪਾਂ ਮਾਇੰਡ ਨਹੀਂ ਸੀ ਕਰਦੇ, ਨਾ ਆਪਣੇ ਪੇਰੈਂਟਸ ਮਾਇੰਡ ਕਰਦੇ ਸੀ, ਆਪਣੇ ਪੇਰੈਂਟਸ ਸਗਾ ਤੇ ਉਹਨਾਂ ਨੂੰ ਕਹਿੰਦੇ ਸੀ ਕਿ ਬਈ ਜੇ ਕੁਛ ਕਹਿੰਦਾ ਨਾ ਇਹਦੇ ਕੰਨ ਤੇ ਲਾਇਓ ਇੱਕ। ਹੁਣ ਤੁਸੀਂ ਮਾੜਾ ਜਿਹਾ ਵੀ ਉੱਚਾ ਬੋਲ ਵੀ ਨਹੀਂ ਬੋਲ ਸਕਦੇ ਬੱਚੇ ਨੂੰ, ਉਹਨਾਂ ਦੇ ਮਾਂ ਪਿਓ ਨੇ ਜਦੇ ਆ ਕੇ ਕਹਿ ਦੇਣਾ ਵੀ ਤੂੰ ਕੌਣ ਹੁੰਦਾ ਵੀ ਇਹਨੂੰ ਕੁਛ ਕਹਿਣ ਵਾਲਾ। 3631 ਹੈਲੋ।
4: ਹਾਂ ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਹਾਂ ਵੱਡੀ ਚੀਮਾ ਮੋਹਲੋ ਤੋਂ
0: ਜੀ।
4: ਆਪਾਂ ਅੱਜ ਕੱਲ ਨਵੀ ਇਸ ਮਨੇ ਥੋੜਾ ਜਿਆਦਾ ਸੈਂਸਿਟਿਵ ਹੋ ਗਏ ਆ ਵੀ ਸਾਡੇ ਬੱਚੇ ਨੂੰ ਕੋਈ ਕੁਛ ਨਾ ਕਵੇ ਨਾ ਜੋ ਅਸੀਂ ਕਹੀਏ ਠੀਕ ਹੈ ਨਾ ਪਰ ਜਿਹੜੇ ਜਮਾਨੇ ਚ ਤੁਹਾਡੇ ਡੈਡ ਹੋਣੀ ਸੀ ਜਾਂ ਅਸੀਂ ਸੀ ਉਸ ਜਮਾਨੇ ਦੇ ਵਿੱਚ ਸਾਡੇ ਪਿੰਡ ਦਾ ਵੀ ਕੋਈ ਹੋਰ ਵੀ ਕਹਿ ਦੇਵੇ ਸਾਨੂੰ ਤਾਂ ਸਾਨੂੰ ਜੇ ਅਸੀਂ ਉਹਨੂੰ ਇਗਨੋਰ ਕਰਦੇ ਸੀ ਤੇ ਸਾਡੇ ਮਾਂ ਪਿਓ ਸਾਡੇ ਚਪੇੜਾ ਮਾਰਦੇ ਸੀ।
0: ਅੱਛਾ ਚਾਹੇ ਪਿੰਡ ਦਾ ਕੋਈ ਵੀ ਕਹਿ ਦੇਵੇ
4: ਕੋਈ ਵੀ ਕਹਿ ਦੇ ਸਿਆਣਾ ਬੰਦਾ ਮੈਨੂੰ ਆਪ ਯਾਦ ਹੈ ਅੱਜ ਤੱਕ ਸਾਡੇ ਇੱਕ ਹੁੰਦਾ ਸੀਗਾ ਉਹ ਚਾਈਨਾ ਚ ਰਹੇ ਕਾਫੀ ਦੇਰ ਆਪਣੇ ਬਜ਼ੁਰਗ ਤੇ ਉਹ ਬਾਂਟੇ ਖੇਡ ਜਿਹਨੂੰ ਬਾਂਟੇ ਖੇਡਦੇ ਆਪਾਂ ਜਾਣਦੇ ਹੁਣ ਬਾਂਟੇ ਕਿੰਨੇ ਕਹਿੰਦੇ ਗੋਲੇ ਬਾਂਟੇ ਉਹ ਉਹਨੂੰ ਸਮਝਦਾ ਹੁੰਦਾ ਸੀਗਾ ਵੀ ਇਹ ਜੂਆ ਆ ਇੱਕ ਕਿਸਮ ਦਾ ਨਿਆਣੇ ਬਾਂਡੇ ਖੇਡਦੇ ਹੁੰਦੇ ਤੇ ਉਹ ਮੈਨੂੰ ਉਹਨੇ ਝਿੜਕਿਆ ਤੇ ਜਦੋਂ ਉਹਨੂੰ ਦੇਖਦੇ ਹੁੰਦੇ ਸੀ ਸਾਰੇ ਭੱਜ ਜਾਂਦੇ ਹੁੰਦੇ ਸੀ ਇੱਧਰ ਉੱਧਰ ਪਈ ਆ ਗਿਆ ਬਾਬਾ ਤੇ ਉਹ ਝਿੜਕੂਗਾ ਸਾਨੂੰ ਤੇ ਮੈਂ ਉਹਦੇ ਮੋਹਰੇ ਦਾ ਬਾਂਡੇ ਬੁੱਕ ਚ ਪਾ ਕੇ ਆਇਆ ਛਿੜਕਾ ਕੇ ਨੜੱਠ ਗਿਆ ਇੱਕ ਕਿਸਮ ਦਾ ਉਹਨੂੰ ਚੈਲੰਜ ਕੀਤਾ ਵੀ ਅਸੀਂ ਖੇਡਣੇ ਆ ਠੀਕ ਆ ਉਹ ਮੇਰੇ ਘਰ ਆ ਗਿਆ ਏਦਾਂ ਖੁੰਡੀ ਲੈ ਕੇ
0: ਅੱਛਾ
4: ਤੇ ਮੇਰੀ ਮਾਂ ਨੂੰ ਉਹਨੇ ਦੱਸਿਆ ਵੀ ਤੁਹਾਡੇ ਬੱਚੇ ਏਦਾਂ ਕੀਤਾ ਤਾਂ ਮੈਨੂੰ ਚਪੇੜਾਂ ਪਈਆਂ ਮੇਰੀ ਮਾਂ ਕੋਲੋਂ ਵੀ ਉਹ ਸਿਆਣਾ ਬਜ਼ੁਰਗ ਸੀ ਤੂੰ ਉਹਨੂੰ ਏਦਾਂ ਕਿਉਂ ਚੈਲੰਜ ਕੀਤਾ ਹਨਾ
0: ਅੱਛਾ
4: ਸਿੱਖਿਆ ਹੀ ਹੁੰਦੀ ਆ ਸਿਆਣੇ ਬੰਦੇ ਜਿਹੜੇ ਆ ਕੋਈ ਸਿੱਖਿਆ ਹੀ ਦਿੰਦੇ ਆ ਸਾਨੂੰ ਉਹਦਾ ਕੋਈ ਮਾਇੰਡ ਨੀ ਕਰਨਾ ਚਾਹੀਦਾ ਪਰ ਹੁਣ ਉਹ ਜਮਾਨੇ ਬਦਲ ਗਏ ਆਪਾਂ ਇਹਨੂੰ ਕੁਛ ਨਹੀਂ ਕਹਿ ਸਕਦੇ ਇਸ ਜਮਾਨੇ ਦੇ ਵਿੱਚ ਤੇ ਉਹ ਠੀਕ ਸੀ ਰਿਸਪੈਕਟ ਕਰਨੀ ਚਾਹੀਦੀ ਸਿਆਣੇ ਦੀ ਜੋ ਵੀ ਤੁਹਾਨੂੰ ਕਹਿੰਦਾ ਨਾ ਉਹਦਾ ਬੁਰਾ ਨਹੀਂ ਸੀ ਮਨਾਉਂਦੇ ਹੁੰਦੇ ਹੁਣ ਠੀਕ ਆ ਹੁਣ ਜਮਾਨੇ ਬਦਲ ਗਏ ਹੁਣ ਵੱਖਰੀ ਗੱਲ ਹੈ
0: ਵੱਖਰੀ ਗੱਲ ਹੈ ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਨਹੀਂ ਦੇਖੋ ਕੋਈ ਚਾਹੇ ਪਿੰਡ ਦਾ ਵੀ ਕਹਿ ਦੇਵੇ ਹੁਣ ਕੋਈ ਤੁਹਾਡੇ ਮੈਂ ਕਹਿੰਦਾ ਕਿ ਸਖਾ ਵੀ ਕੁਛ ਕਹਿ ਦੇਵੇ ਤਾਂ ਦੇਖੋ ਕਿਵੇਂ ਗਾਲਾਂ ਪੈਂਦੀਆਂ ਨੇ ਸੋ ਸਾਡੇ ਨਾਲ ਸੁਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਤੇ ਫਿਰ ਅਗਲੀ ਗੱਲਬਾਤ ਕਰਦੇ ਹਾਂ ਸੁਖ ਭਾਜੀ ਵੈਲਕਮ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਾ ਸਪੈਸ਼ਲ ਤੁਹਾਨੂੰ ਜਿਹੜੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਡਿਸਕਾਊਂਟ ਦੇ ਨਾਲ ਤੋਹਫੇ ਦਿੱਤੇ ਜਾਣੇ ਆ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ ਆਪਣੇ ਘਰ ਦੇ ਲਈ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-$600 ਸੀ ਸਿਰਫ $199 ਦਾ ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ $199 $199 ਦਾ ਮਿਲੂਗਾ ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ ਤੇ ਜਿਹਨਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ $399 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਤੁਹਾਨੂੰ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲਣਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਕਿੱਥੇ ਆ ਜੀ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਨਵੀ ਭਾਜੀ
0: ਬਹੁਤ ਸ਼ੁਕਰੀਆ ਸਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਤੇ ਤੁਸੀਂ ਇੱਕ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਵੀ ਜੇ ਤੁਹਾਡੇ ਬੱਚੇ ਨੂੰ ਕੋਈ ਹੋਰ ਝਿੜਕਦਾ ਚਾਹੇ ਬੱਚੇ ਦੀ ਮਾਸੀ ਹੈ ਚਾਹੇ ਬੱਚੇ ਦਾ ਕੋਈ ਚਾਚਾ ਚਾਹੇ ਬੱਚੇ ਦਾ ਕੋਈ ਵੀ ਰਿਸ਼ਤੇਦਾਰ ਹੈ ਕੀ ਤੁਸੀਂ ਮਾਇੰਡ ਕਰੋਗੇ ਹੁਣ ਇੱਕ ਕੁੜੀ ਹੈ ਅਤੇ ਉਹ ਕਿਸੇ ਫੈਮਿਲੀ ਫੰਕਸ਼ਨ 'ਤੇ ਗਈ ਆਪਣੇ ਬੱਚੇ ਨੂੰ ਲੈ ਕੇ ਅਤੇ ਬੱਚੇ ਦੀ ਮਾਸੀ ਨੇ ਉਹਨੂੰ ਕਿਹੜਾ ਘੂਰਤਾ ਵੀ ਉਹ ਕੁਛ ਗਲਤ ਕਰ ਰਿਹਾ ਸੀਗਾ ਅਤੇ ਉਹਦੀ ਮਾਂ ਜਾ ਕੇ ਪਿੱਛੇ ਪੈ ਗਈ ਮਾਸੀ ਦੇ ਵੀ ਤੂੰ ਕੌਣ ਹੁੰਦੀ ਹੈ ਮੇਰੇ ਬੱਚੇ ਨੂੰ ਘੂਰਨ ਵਾਲੀ ਹੈ ਮੇਰਾ ਬੱਚਾ ਮੈਂ ਘੂਰੂੰਗੀ ਮੈਂ ਜੋ ਮਰਜ਼ੀ ਕਹਾਂ ਇਹਨੂੰ ਵੀ ਤੂੰ ਨਹੀਂ ਕੁਛ ਕਹਿ ਸਕਦੀ ਉਹ ਕਹਿੰਦੀ ਯਾਰ ਵੀ ਮੈਂ ਮਾਸੀ ਹਾਂ ਅਕਸਰ ਬੱਚੇ ਦੀ ਵੀ ਏਡੀ ਕਿਹੜੀ ਗੱਲ ਹੋ ਗਈ ਜੇ ਮੈਂ ਉਹਨੂੰ ਕੁਛ ਕਹਿ ਵੀ ਦਿੱਤਾ ਜੇ ਉਹ ਯੂਨੋ ਤੇਰੀ ਗੱਲ ਨਹੀਂ ਸੁਣਦਾ ਮੇਰੀ ਸੁਣ ਲੂਗਾ ਸੋ ਅੱਜ ਕੱਲ੍ਹ ਜ਼ਮਾਨਾ ਇਹ ਹੋ ਚੁੱਕਿਆ ਵੀ ਜਿਹੜਾ ਵੀ ਰਿਸ਼ਤਾ ਆਪਾਂ ਕਿਸੇ ਹੋਰ ਦੇ ਬੱਚੇ ਨੂੰ ਕੁਛ ਨਹੀਂ ਕਹਿ ਸਕਦੇ ਸਾਹੇ ਚਾਹੇ ਤੁਹਾਡੇ ਉਹ ਬੱਚਾ ਰਿਸ਼ਤੇ 'ਚ ਕਿੰਨਾ ਨੇੜੇ ਹੋਵੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਵੀ ਇਹ ਸਹੀ ਹੋ ਰਿਹਾ ਗਲਤ ਹੋ ਰਿਹਾ ਹੁਣ ਬਾਈ ਜੀ ਕਹਿ ਕੇ ਗਏ ਕਿ ਨਵੀਂ ਯਾਰ ਸਾਨੂੰ ਤਾਂ ਸਾਡੇ ਪਿੰਡ ਵਾਲੇ ਕੋਈ ਵੀ ਬੰਦੇ ਕੁਛ ਕਹਿ ਦਿੰਦੇ ਸੀ ਸਾਨੂੰ ਮੰਨਣੀ ਪੈਂਦੀ ਸੀ ਨਹੀਂ ਤਾਂ ਘਰ ਦੇ ਸਾਡੇ ਚਪੇੜਾ ਮਾਰਦੇ ਸੀ ਵੀ ਬਾਈ ਤੈਨੂੰ ਵੱਡਿਆਂ ਨੇ ਕਿਹਾ ਕੁਛ ਤੂੰ ਸੁਣਦਾ ਕਿਉਂ ਨਹੀਂ ਸੋ ਨੰਬਰ ਹੈ ਆਪਣਾ 9056733337 ਤੁਹਾਡਾ ਕੀ ਖਿਆਲ ਹੈ ਜੇ ਤੁਹਾਡੇ ਬੱਚੇ ਨੂੰ ਕੋਈ ਮਾਸੀ ਚਾਚਾ ਤਾਇਆ ਕੁਛ ਕਵੇ ਤੁਸੀਂ ਕੇਅਰ ਕਰੋਗੇ ਜਾਂ ਤੁਸੀਂ ਕਹੋਗੇ ਚਲੋ ਯਾਰ ਚੰਗਾ ਹੋਇਆ ਸਗਾ ਤੇ ਨੰਬਰ ਹੈ ਆਪਣਾ 905-673-3337 905-673-3337 905-673-3337 ਤੇ ਗੱਲਬਾਤ ਹੋ ਰਹੀ ਹੈ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਕੈਲਡਨ ਮਿਤਸੂਬਿਸ਼ੀ ਦਾ ਮੈਸੇਜ ਦੇਣਾ ਹੁੰਦਾ ਕਿਉਂਕਿ ਕੈਲਡਨ ਮਿਤਸੂਬਿਸ਼ੀ ਰਿਲਾਇਬਿਲਟੀ ਪ੍ਰੋਵਾਈਡ ਕਰਦੇ ਆ, 10 ਸਾਲ ਦੀ ਵਾਰੰਟੀ ਦਿੰਦੇ ਆ, ਬਾਕੀ ਡੀਲਰ ਤੁਹਾਨੂੰ ਮਸਾਂ 4-5 ਸਾਲ ਦੀ ਵਾਰੰਟੀ ਦੇਣਗੇ। ਇੱਥੇ ਤੁਹਾਨੂੰ 5 ਸਾਲ ਨਹੀਂ 10 ਸਾਲ ਦੀ ਗੱਡੀਆਂ ਦੀ ਵਾਰੰਟੀ ਮਿਲ ਰਹੀ ਹੈ। ਕੈਲਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਜੀ ਨੂੰ ਕਾਲ ਕਰੋ, ਜੀਵਨ CEO ਨੇ ਬਈ ਇਸ ਡੀਲਰਸ਼ਿਪ ਦੇ ਮਾਲਕ ਨੇ, ਤੇ ਨੰਬਰ ਹੈ 6476782754। ਇਹ ਉਹਨਾਂ ਦਾ ਨਾਲੇ ਡਾਇਰੈਕਟ ਨੰਬਰ ਹੈ 6476782754 ਤੇ ਕਾਲ ਕਰੋ। HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ। ਇਹਨਾਂ ਕੋਲ 30 ਸਾਲ ਦਾ ਮੂਵਿੰਗ ਦੇ ਵਿੱਚ ਐਕਸਪੀਰੀਅੰਸ ਹੈ। ਸੋ ਤੁਸੀਂ ਮੂਵ ਹੋ ਰਹੇ ਹੋ, ਨਵਾਂ ਘਰ ਲਿਆ ਤੁਸੀਂ, HK ਮੂਵਰਸ ਬਹੁਤ ਹੀ ਰਿਲਾਇਬਲ ਟੀਮ, 416-524-6704 ਨੰਬਰ ਹੈ HK ਮੂਵਰਸ ਦਾ, 416-524-6704 ਤੇ ਤੁਸੀਂ ਕਾਲ ਕਰ ਲਓ ਤੇ ਤੁਹਾਡੀ ਮੂਵਿੰਗ ਦੇ ਵਿੱਚ ਤੁਹਾਡਾ ਸਾਥ ਦੇਣਗੇ। ਤੇ ਕੋਈ ਵੀ ਚੀਜ਼ ਹੈ ਕਹਿੰਦੇ ਹੁੰਦੇ ਕੱਚ ਵਾਂਗ ਸੰਭਾਲ ਕੇ ਰੱਖਣਗੇ, ਠੀਕ ਹੈ। ਸੋ ਵਿਜ਼ਿਟ ਦਮ ਐਂਡ HK ਮੂਵਰਸ ਨੂੰ ਕਾਲ ਕਰ ਲਓ, 416-524-6704 ਇਹਨਾਂ ਦਾ ਇੱਕੋ ਇੱਕ ਫੋਨ ਨੰਬਰ ਹੈ। ਕਮਲਜੀਤ ਢਿੱਲੋਂ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ। ਕਮਲਜੀਤ ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇਣ ਦਾ ਵਾਅਦਾ ਕਰਦੇ ਆ ਵੀ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, $500 to $1,000 ਡਿਸਕਾਊਂਟ। ਕਮਲਜੀਤ ਵੈਲਕਮ।
6: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਜਿੰਨੇ ਵੀ ਲਿਸਨਰਸ ਸੁਣ ਰਹੇ ਨੇ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਆਟੋ ਹੋਮ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਤਾਂ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਚੱਲ ਰਹੇ ਨੇ। ਅਗਰ ਕੋਈ ਵੀ ਸਾਲ ਦਾ $500 to $1,000 ਘੱਟ ਤੋਂ ਘੱਟ ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 6473944369, 647-394-4439। ਅਗਰ ਕੋਈ ਲਿਸਨਰ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣ ਲਈ ਕੁਆਲੀਫਾਈ ਕਰਨਾ ਚਾਹੁੰਦਾ, ਤੇ ਮੈਂ ਕਹਿੰਦੀ ਹਾਂ ਕਿ ਅਗਰ ਕਿਸੇ ਕੋਲ ਮਲਟੀਪਲ ਕਾਰਜ ਹੈਗੀਆਂ ਨੇ ਤੇ ਘਰ ਵੀ ਹੈਗਾ, ਉਹ ਇੱਕੋ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰਡ ਕਰਵਾਓ, ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਹੁੰਦਾ, ਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15-20% ਹੋ ਸਕਦਾ। ਇਸ ਤੋਂ ਬਿਨਾਂ ਅਗਰ ਤੁਸੀਂ ਗੁੱਡ ਡਰਾਈਵਰ ਹੈਗੇ ਹੋ ਤੇ ਤੁਸੀਂ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ, ਰਿਨਿਊਅਲ ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਸੋ ਕੋਈ ਵੀ ਆਪਣੀ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ $500 to $1,000 ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦਾ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਇਸ ਤੋਂ ਬਿਨਾਂ ਅਗਰ ਕਿਸੇ ਨੂੰ ਵੀ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਕੰਟੈਕਟ ਕਰ ਲੈਣਾ। ਫੋਨ ਨੰਬਰ ਹੈਗਾ 6473944369, 647-394-4439। ਥੈਂਕ ਯੂ ਨਵੀ।
0: ਬਿਲਕੁਲ, ਕਮਲਜੀਤ ਨੂੰ ਕਾਲ ਕਰੋ। 500 to 1,000 ਦੇਖੋ, 500 ਤੋਂ ਲੈ ਕੇ $1,000 ਕੋਈ ਨਿੱਕਾ ਮੋਟਾ ਅਮਾਊਂਟ ਨਹੀਂ ਹੁੰਦਾ ਬਚਾਉਣਾ, ਤੇ ਜਦੋਂ ਬਚ ਸਕਦਾ ਇੱਕ ਵਾਰ ਤੁਸੀਂ ਇਹਨਾਂ ਤੋਂ ਕੋਟ ਲੈ ਲਓ। ਐਂਡ ਨੰਬਰ ਹੈ 6473944369 ਕਮਲਜੀਤ ਕੌਰ ਢਿੱਲੋਂ, 6473944369 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਅਤੇ ਕਮਲਜੀਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਵਧੀਆ ਟੀਮ ਹੈ, ਵਧੀਆ ਮਿਹਨਤ ਦੇ ਨਾਲ ਕੰਮ ਕਰਦੇ ਨੇ, ਅਤੇ ਤੁਹਾਨੂੰ ਪੂਰਾ ਐਨ ਤਸੱਲੀ ਦੇ ਨਾਲ ਡਿਸਕਾਊਂਟ ਲੈ ਕੇ ਦੇਣਗੇ। ਨਿਊ ਹਾਈਟਸ ਕਿਚਨ, ਜੇ ਕਿਸੇ ਨੇ ਵੀ ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਆ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਤੁਹਾਨੂੰ ਫੋਨ ਕਰਨਾ ਪਵੇਗਾ। ਜਸਪਾਲ ਜੀ ਦਾ ਨਾ ਤੁਸੀਂ ਇੱਕ ਵਾਰ ਕੰਮ ਦੇਖ ਲਓ, ਕਿਚਨ ਵਗੈਰਾ ਤਿਆਰ ਕਰਵਾਉਣੀ ਹੁੰਦੀ ਹੈ, ਇੱਕ ਵਾਰ ਇਹਨਾਂ ਦਾ ਕੰਮ ਦੇਖੋ। ਕੰਮ ਦੇਖ ਕੇ ਤੁਸੀਂ ਖੁਦ ਆਪ ਕਹੋਗੇ ਕਿ ਯਾਰ ਵਾਹ ਵੀ ਵਾ ਨਾ ਵੀ, ਇਹ ਤਾਂ ਕਿਚਨਾਂ ਹੀ ਐਸੀਆਂ ਤਿਆਰ ਕਰਦੇ ਨੇ ਕਿ ਬੰਦਾ ਦੇਖ ਕੇ ਕਹਿੰਦਾ ਕਿ ਕਰਾਉਣੀ ਹੈ ਕਿਚਨ ਰੈਡੀ, ਤਾਂ ਇਹਨਾਂ ਤੋਂ ਕਰਾਵਾਂਗੇ। ਨਿਊ ਕੈਬਨਿਟਸ, ਵੈਨਿਟੀਜ਼, ਕਾਊਂਟਰ ਟੋਪ, ਆਪਣੇ TV ਦੇ ਕੋਈ ਤੁਸੀਂ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਆਰਡਰ ਆਦਿ ਰੈਡੀ ਕਰਵਾਉਣੀ ਹੈ, ਤਾਂ ਨੰਬਰ ਹੈ 416-859-1920 416-859-1920 ਤੇ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਜੀ ਦੇ ਨਾਲ ਗੱਲਬਾਤ ਕਰੋ, ਅਤੇ ਜਸਪਾਲ ਭਾਅ ਜੀ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਨੇ, ਅਤੇ ਤੁਹਾਨੂੰ ਖੂਬ ਇਹ ਇੰਪ੍ਰੈਸ ਕਰਨਗੇ ਆਪਣੇ ਕਿਚਨ ਦੇ ਕੰਮ ਦੇ ਨਾਲ, ਤੁਸੀਂ ਕਿਰਿਆ ਇਹਨਾਂ ਕੋਲੋਂ ਕਰਵਾ ਲਓ। ਸੋ ਵੀ ਵਿਲ ਬੀ ਰਾਈਟ ਬੈਕ ਆਉਂਦੇ ਹਾਂ ਅਤੇ ਤੁਹਾਡੇ ਨਾਲ ਗੱਲਬਾਤ ਕੰਟੀਨਿਊ ਕਰਦੇ ਹਾਂ। ਦੋ ਕੁ ਨਹੀਂ, ਅੱਧੇ ਕੁ ਮਿੰਟ ਦਾ ਸਮਾਂ ਦਿਓ।

0: ਸੌਰੀ ਯਾਰ, ਕੁਝ ਕ ਇੱਕ ਇਸ਼ੂ ਫੋਨ ਦੇ ਨਾਲ, ਫੋਨ ਲਾਈਨ ਦੇ ਨਾਲ ਚੱਲ ਰਿਹਾ ਸੀ, ਬਟ ਹੁਣ ਆਈ ਬਿਲੀਵ ਮੈਨੂੰ ਲੱਗਦਾ ਕਿ ਸੈੱਟ ਕਰ ਦਿੱਤਾ। ਸੋ ਗੱਲਬਾਤ ਹੋ ਰਹੀ ਸੀ ਅੱਜ ਬੱਚਿਆਂ ਨੂੰ ਡਿਸਪਲਿਨ ਕਰਨ ਦੇ ਬਾਰੇ ਵੀ, ਕਿਹਦੇ ਕੋਲ ਰਾਈਟ ਹੈ ਬੱਚਿਆਂ ਨੂੰ ਡਿਸਪਲਿਨ ਕਰਨ ਦਾ। ਹੁਣ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਮਾਸੀ, ਕੋਈ ਵੀ ਰਿਲੇਟਿਵ ਹੈ ਵੀ, ਉਹ ਤੁਹਾਡੇ ਬੱਚੇ ਨੂੰ ਘੂਰ ਸਕਦੇ ਆ ਜਾਂ ਨਹੀਂ, ਤੁਸੀਂ ਅਲਾਓ ਕਰੋਗੇ? ਹੁਣ ਬੜੇ ਲੋਕ ਨੇ ਉਹ ਤਾਂ ਇਹ ਵੀ ਨਹੀਂ ਅਲਾਓ ਕਰਦੇ ਵੀ ਕੋਈ ਗ੍ਰੈਂਡ ਪੇਰੈਂਟ, ਕੋਈ ਦਾਦਾ ਦਾਦੀ, ਨਾਨਾ ਨਾਨੀ ਸਾਡੇ ਬੱਚੇ ਨੂੰ ਡਿਸਪਲਿਨ ਕਰਨ। ਹੁਣ ਇਹਦੇ ਬਾਰੇ ਵੀ ਤੁਹਾਡਾ ਕੀ ਖਿਆਲ ਹੈ, ਜੇ ਤੁਹਾਡੇ ਬੱਚੇ ਨੂੰ ਉਹਨਾਂ ਦਾ ਕੋਈ ਗ੍ਰੈਂਡ ਪੇਰੈਂਟ ਘੂਰੇ, ਡਿਸਪਲਿਨ ਕਰੇ, ਤੁਸੀਂ ਮਾਇੰਡ ਕਰੋਗੇ, ਤੁਸੀਂ ਅਲਾਓ ਕਰੋਗੇ? ਹੁਣ ਔਨਲਾਈਨ ਕਈ ਵਾਰ ਕੁਝ ਕਮੈਂਟ ਸੈਕਸ਼ਨ ਭਰੀ ਦੇ ਨੇ, ਕੋਈ ਲਿਖੂਗਾ ਵੀ ਸਿਰਫ ਮੇਰੇ ਕੋਲ ਐਜ਼ ਅ ਪੇਰੈਂਟ ਰਾਈਟ ਹੈ ਕਿ ਮੈਂ ਆਪਣੇ ਬੱਚੇ ਨੂੰ ਡਿਸਪਲਿਨ ਕਰਾਂ। ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਕਿ ਏਡੀ ਕਿਹੜੀ ਗੱਲ ਹੈ, ਜੇ ਬੱਚੇ ਦਾ ਕੋਈ ਗ੍ਰੈਂਡ ਪੇਰੈਂਟ ਹੈ, ਕੋਈ ਦਾਦਾ ਦਾਦੀ ਨਾਨਾ ਨਾਨੀ ਵੀ ਬੱਚੇ ਨੂੰ ਕੋਈ ਕੁਝ ਸਿਖਾ ਹੀ ਰਿਹਾ, ਕਿਹੜਾ ਕੋਈ ਕੁਛ ਬੁਰਾ ਕਹਿ ਰਿਹਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਕਿਹਦੇ ਕੋਲ ਰਾਈਟ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਪਣੇ ਬੱਚਿਆਂ ਨੂੰ ਡਿਸਪਲਿਨ ਕਰਨ ਦਾ? ਕਈ ਲੋਕ ਕਹਿੰਦੇ ਆ ਵੀ ਨਹੀਂ, ਕੋਈ ਵੀ ਇੰਟਰਫੀਅਰ ਨਹੀਂ ਕਰ ਸਕਦਾ। ਹੁਣ ਠੀਕ ਹੈ, ਚਲੋ ਬਾਉਂਡਰੀਜ਼ ਦੀ ਗੱਲਾਂ ਆਪਾਂ ਸੁਣੀ ਦੀਆਂ ਨੇ, ਬਟ ਕੁਝ ਕੁ ਵੀਡੀਓਜ਼ ਪੈ ਰਹੀਆਂ ਨੇ ਵੀ ਗ੍ਰੈਂਡ ਪੇਰੈਂਟਸ ਇੰਟਰਫੀਅਰ ਕਿਉਂ ਕਰਦੇ ਨੇ ਜਦੋਂ ਤੁਸੀਂ ਆਪਣੀ ਪੇਰੈਂਟਿੰਗ ਕਰ ਰਹੇ ਹੋ। ਚਲੋ ਜੇ ਕੋਈ ਬਹੁਤ ਹੀ ਵੱਡੀ ਗੱਲ ਹੈ ਤਾਂ ਮੰਨ ਲਿਆ, ਬਟ ਡਿਸਪਲਿਨ ਕਰਨਾ, ਕੋਈ ਗਲਤ ਗੱਲ ਨੂੰ ਗਲਤ ਕਹਿਣਾ, ਉਹ ਤਾਂ ਆਈ ਥਿੰਕ ਅਲਾਓ ਕੀਤਾ ਜਾਣਾ ਚਾਹੀਦਾ। ਕੀ ਤੁਹਾਡਾ ਖਿਆਲ ਹੈ? ਸੋ ਕੀ ਇੱਕ ਗ੍ਰੈਂਡ ਪੇਰੈਂਟ ਆਪਣੇ ਬੱਚੇ, ਆਪਣੇ ਗ੍ਰੈਂਡ ਚਾਈਲਡ ਨੂੰ ਡਿਸਪਲਿਨ ਕਰ ਸਕਦਾ? ਤੁਸੀਂ ਆਪਣੇ ਫੈਮਿਲੀਜ਼ ਦੇ ਵਿੱਚ ਕੀ ਅਲਾਓ ਕਰਦੇ ਹੋ? ਸੱਚੋ ਸੱਚ ਦੱਸੋ, ਜੇ ਤੁਸੀਂ ਕਹਿੰਦੇ ਨਹੀਂ ਯਾਰ ਨਵੀ, ਸਾਡੇ ਪਰਿਵਾਰ 'ਚ ਅਸੀਂ ਕਿਹਾ ਹੋਇਆ ਵੀ ਸਿਰਫ ਅਸੀਂ ਬੱਚੇ ਨੂੰ ਡਿਸਪਲਿਨ ਕਰਾਂਗੇ, ਹੋਰ ਕੋਈ ਨਹੀਂ। ਸੋ ਨੰਬਰ ਹੈ ਆਪਣਾ 905-673-3337। ਇੱਕ ਕੁੜੀ ਨੇ ਲਿਖਿਆ ਵੀ ਮੈਂ ਆਪਣੇ ਪੇਰੈਂਟਸ ਨੂੰ ਵੀ ਅਤੇ ਆਪਣੇ ਇਨਲੋਜ਼ ਨੂੰ ਵੀ ਕਿਹਾ ਕਿ ਸਿਰਫ ਅਸੀਂ ਚੂਜ਼ ਕਰਾਂਗੇ ਕਿ ਸਾਡਾ ਬੱਚਾ ਕਿਵੇਂ ਡਿਸਪਲਿਨ ਕੀਤਾ ਜਾਵੇਗਾ, ਹੋਰ ਕੋਈ ਨਹੀਂ। ਹੁਣ ਆਈ ਡੋਂਟ ਨੋ, ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਜਾਂ ਕੀ ਸਿਚੁਏਸ਼ਨ ਹੈ, ਬਟ ਸਿਚੁਏਸ਼ਨ ਹੀ ਐਸਾ ਬਣ ਚੁੱਕੀ ਆ ਅਤੇ ਰਿਲੇਸ਼ਨਸ਼ਿਪਸ ਹੀ ਐਸੇ ਬਣ ਚੁੱਕੇ ਆ ਵੀ ਆਪਾਂ ਬਸ ਰੋਕਦੇ ਹਾਂ ਜਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਾ ਹੀ ਕਰਨ ਲੱਗ ਪਏ। ਇੱਕ ਨੇ ਲਿਖਿਆ ਵੀ ਇਹ ਮੇਰੀ ਅਥੋਰਿਟੀ ਐਜ਼ ਅ ਪੇਰੈਂਟ ਵੀ ਸਿਰਫ ਮੈਂ ਕੁਛ ਕਹਿ ਸਕਦਾ ਬੱਚੇ ਨੂੰ, ਹੋਰ ਕੋਈ ਨਹੀਂ, ਨਾ ਕੋਈ ਦਾਦਾ ਦਾਦੀ, ਨਾ ਕੋਈ ਨਾਨਾ ਨਾਨੀ, ਨਾ ਕੋਈ ਚਾਚਾ ਤਾਇਆ, ਕੋਈ ਵੀ ਨਹੀਂ। ਐਜ਼ ਅ ਪੇਰੈਂਟ ਸਿਰਫ ਮੇਰੀ ਅਥੋਰਿਟੀ ਹੈ। ਦੱਸ ਵੀ ਤੇਰੀ ਅਥੋਰਿਟੀ ਹੈ ਸਿਰਫ, ਬਟ ਜੇ ਤੇਰੀ ਗੱਲ ਉਹ ਸੁਣ ਹੀ ਨਹੀਂ ਰਿਹਾ ਫਿਰ ਕੀ ਕਹੋ, ਫਿਰ ਕੀ ਤੁਸੀਂ ਕਰੋਗੇ? ਸੋ ਇੱਕ ਨੇ ਕਿਹਾ ਵੀ ਸਾਡੇ ਬੱਚੇ ਨੂੰ ਮਾੜਾ ਜਿਹਾ ਵੀ ਕੋਈ ਘੂਰੇ ਨਾ, ਕੋਈ ਰਿਸ਼ਤੇਦਾਰ ਹੈ, ਕੋਈ ਗ੍ਰੈਂਡ ਪੇਰੈਂਟ ਆ, ਅਸੀਂ ਤਾਂ ਉਹਨਾਂ ਨੂੰ ਬੁਲਾਉਣਾ ਹੀ ਬੰਦ ਕਰ ਦਾਂਗੇ। ਦੱਸ ਇੱਡੀ ਕਿਹੜੀ ਗੱਲ ਹੈ, ਮੇ ਬੀ ਇਹ ਮਤਲਬ ਗੋਰੇ ਗੋਰਿਆਂ 'ਚ ਥੋੜ੍ਹੇ ਸਿਸਟਮ ਅਲੱਗ ਹੈ। ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇੱਦਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਕਹਿੰਦੇ ਹੋ ਕਿ ਨਵੀਂ ਯਾਰੀ ਕਿੱਦਾਂ ਦੇ ਲੋਕ ਨੇ ਵੀ ਕੁਛ ਕਹਿਣ ਨਹੀਂ ਦਿੰਦੇ। ਹੁਣ ਇਹ ਬੱਚਾ ਹੈ ਕਿਹੜਾ, ਕੋਈ ਤੁਸੀਂ ਰੋਬੋਟ ਨੂੰ ਯੂ ਨੋ ਟ੍ਰੇਨ ਕਰ ਰਹੇ ਹੋ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਜੇ ਕੋਈ ਗ੍ਰੈਂਡ ਪੇਰੈਂਟ ਬੱਚੇ ਨੂੰ ਡਿਸਪਲਿਨ ਕਰ ਰਿਹਾ, ਤੁਸੀਂ ਉਸਦੇ ਹੱਕ ਦੇ ਵਿੱਚ ਹੋ ਜਾਂ ਇਹਦੇ ਬਾਰੇ ਤੁਸੀਂ ਕਹੋਗੇ ਨਹੀਂ ਯਾਰ ਸਿਰਫ ਪੇਰੈਂਟ ਹੀ ਕਰ ਸਕਦਾ ਅੱਜ ਕੱਲ੍ਹ? ਸੋ ਥੋੜ੍ਹੀ ਜਿਹੀ ਤੁਹਾਡੀਆਂ ਕਾਲਸ ਜ਼ਰੂਰ ਲਵਾਂਗੇ। ਸੋਰੀ, ਪਹਿਲਾਂ ਥੋੜ੍ਹਾ ਜਿਹਾ ਮੇਰੇ ਫੋਨ ਦੇ ਵਿੱਚ ਇੱਕ ਇਸ਼ੂ ਆ ਰਿਹਾ ਸੀਗਾ, ਬਟ 905-673-3337 ਆਪਣਾ ਨੰਬਰ ਹੈ। ਤੁਸੀਂ ਦੇ ਦਿੰਦੇ ਹੋ ਪਰਮਿਸ਼ਨ ਆਪਣੇ ਪੇਰੈਂਟਸ ਨੂੰ ਵੀ ਉਹ ਤੁਹਾਡੇ ਬੱਚੇ ਨੂੰ ਜਿਵੇਂ ਮਰਜ਼ੀ ਘੂਰਨ, ਜਿਵੇਂ ਮਰਜ਼ੀ ਟੋਕਣ, ਜਿਵੇਂ ਮਰਜ਼ੀ ਝਿੜਕਣ, ਜਿਵੇਂ ਮਰਜ਼ੀ ਡਿਸਪਲਿਨ ਕਰਨ? ਜਾਂ ਤੁਸੀਂ ਕਿਹਾ ਹੋਇਆ ਕਿ ਨਹੀਂ ਯਾਰ ਵੀ ਸਿਰਫ ਅਸੀਂ ਕਰਾਂਗੇ, ਜੇ ਕੁਛ ਗਲਤ ਕਰਦਾ ਨਾ ਸਾਨੂੰ ਦੱਸੋ ਬੱਚਾ? ਸੋ 905-673-3337 ਨੰਬਰ ਆਪਣਾ, 905-673-3337। ਲੋਕਾਂ ਨੇ ਅੱਛਾ ਮੈਂ ਨਵੀਂ ਗੱਲ ਸੁਣੀ ਹੈ ਕਿ ਇਹ ਗ੍ਰੈਂਡ ਪੇਰੈਂਟਸ ਨੂੰ ਵੀ ਰੋਕਿਆ ਹੋਇਆ ਵੀ ਤੁਸੀਂ ਬਿਲਕੁਲ ਵੀ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ, ਡਿਸਪਲਿਨ ਨਹੀਂ ਕਰ ਸਕਦੇ, ਟੋਕ ਨਹੀਂ ਸਕਦੇ, ਝਿੜਕ ਨਹੀਂ ਸਕਦੇ, ਇਹ ਸਿਰਫ ਜੇ ਕੋਈ ਕਰੇਗਾ ਤਾਂ ਅਸੀਂ ਯਾਨੀ ਕਿ ਪੇਰੈਂਟਸ ਹੀ ਕਰਾਂਗੇ, ਹੈ। ਫਿਰ ਤਾਂ ਠੀਕ ਹੈ, ਤੁਹਾਡਾ ਬੱਚਾ ਫਿਰ ਦੇਖਿਓ ਸਹੀ, ਛਾਲਾਂ ਮਾਰਦਾ ਬੈੱਡ ਤੋਂ, ਛਾਲਾਂ ਮਾਰਦਾ ਸੋਫੇ ਤੋਂ, ਕਿਤੇ ਫੰਕਸ਼ਨ 'ਤੇ ਜਾਂਦਾ, ਜੇ ਕੋਈ ਕੁਛ ਕਹਿ ਹੀ ਨਹੀਂ ਸਕਦਾ ਬੱਚੇ ਨੂੰ, ਤਾਂ ਫਿਰ ਕਰੋਗੇ ਕੀ? 0575 ਹਾਂਜੀ
1: ਹਾਂਜੀ ਨਵੀਂ ਜੀ, ਕਿਆ ਹਾਲ ਚਾਲ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੇਰੇ ਕੋਲ ਤੋ ਹਮਾਰੇ ਸਾਥ ਆਲਰੇਡੀ ਇੰਸੀਡੈਂਟ ਹੁਆ ਥਾ, ਮਤਲਬ ਮੇਰੇ ਮੰਮਾ ਮੇਰੇ ਸਾਥ ਰਹਿਤੇ ਹੈ, ਤੋ ਕਿਆ ਕਹਤੇ ਹੈ, ਮੇਰੀ ਜੋ ਬੜੀ ਬੇਟੀ ਹੈ ਉਸਨੇ ਕੁਛ ਮਤਲਬ ਬੋਲ ਦਿਆ ਥਾ ਕਿ ਭਾਈ ਜੋ ਦਾਦੀ ਹੈ ਵੋ ਤੋ ਮਤਲਬ ਕੁਛ ਜਿਬਰੀ ਬੋਲਾ ਬਲਾਬਲਾ ਕਰਤੀ ਹੈ, ਤੋ ਮੇਰੀ ਵਾਈਫ ਨੇ ਤੋ ਉਸਕੋ ਖੂਬ ਝਾੜਾ, ਖੂਬ ਖੂਬ ਡਾਂਟ ਮਾਰੀ।
0: ਕਿਸਕੋ ਕਿਸਕੋ ਡਾਂਟ ਮਾਰੀ, ਆਪਕੀ ਮਦਰ ਕੋ ਯਾ ਬੇਟੀ ਕੋ?
1: ਬੇਟੀ ਕੋ।
0: ਅੱਛਾ,
1: ਬੇਟੀ ਕੋ ਖੂਬ ਝਾੜ ਮਾਰੀ, ਔਰ ਫਿਰ ਉਸਕੇ ਬਾਅਦ ਆਜ ਕੇ ਦਿਨ ਐਂਡ ਦੇ ਰਿਸਪੈਕਟ ਗ੍ਰੈਂਡ ਪੇਰੈਂਟਸ ਐਜ਼ ਵੈਲ ਐਂਡ ਗ੍ਰੈਂਡ ਪੇਰੈਂਟ ਕੁਛ ਵੀ ਕਹਿ ਸਕਤੇ
0: ਹੈਂ। ਸੋ ਅੱਛਾ, ਆਪਨੇ ਔਰ ਆਪਨੀ ਵਾਈਫ ਨੇ ਆਪਕੀ ਮਦਰ ਕੋ ਫੁੱਲ ਅਥਾਰਟੀ ਦੀ ਹੈ ਕਿ ਵੋ ਜੋ ਮਰਜ਼ੀ ਕਹਿ ਸਕਤੇ ਹੈ ਬੱਚੋਂ ਕੋ?
1: ਹਾਂ ਹਾਂ, ਮਤਲਬ ਯਾਰ ਵੋ ਹਮਾਰੇ ਪੇਰੈਂਟਸ ਹੈ, ਉਨ੍ਹੋਂਨੇ ਵੋ ਤੋ ਹਮਾਰੇ ਸੇ ਬੜਾ ਹੀ ਅਹੁਦਾ ਹੁਆ ਨਾ, ਹਮ ਤੋ ਯੇ ਸੋਚਤੇ ਹੈਂ ਉਨਕਾ, ਤੋ ਦੇ ਵੋ ਕੋਈ ਗਲਤ ਤੋ ਕਰੇਂਗੇ ਨਹੀਂ ਯਾਰ, ਸਹੀ ਚੀਜ਼ ਹੀ ਸਿਖਾਏਂਗੇ, ਐਸਾ ਤੋ ਹੈ ਨਹੀਂ ਕਿ ਵੋ ਕੁਛ ਗਲਤ ਸਿਖਾ ਦੇਂਗੇ। ਆਪਕੇ ਵੀ ਜੋ ਪੇਰੈਂਟਸ ਹੈ, ਆਪ ਉਨਕੀ ਕਿਤਨੇ ਰਿਸਪੈਕਟ ਕਰਤੇ ਹੋ, ਤੋ ਆਪਕੇ ਜੋ ਬੱਚੇ ਹੋਂਗੇ ਯਾ ਬੱਚੇ ਹੈ, ਤੋ ਆਪ ਮਨਾ ਥੋੜੇ ਨਾ ਕਰੋਗੇ, ਮੁਝੇ ਤੋ ਐਸਾ ਲਗਤਾ ਹੈ।
0: ਆਪਕੋ ਕਿਉਂ ਲਗਤਾ ਹੈ ਯਾਰ ਕਿ ਆਪਕੋ ਕਿਉਂ ਲਗਤਾ ਹੈ ਕਿ ਅੱਜ ਕੱਲ ਕੇ ਸਮੇਂ ਮੇ ਹਮ ਕਿਸੀ ਕੋ ਵੀ ਕੁਛ ਕਹਿਨੇ ਨਹੀਂ ਦੇਤੇ ਬੱਚੋਂ ਕੋ?
1: ਕਿਉਂਕਿ ਨਿਊਕਲੀਅਰ ਫੈਮਿਲੀਜ਼ ਜ਼ਿਆਦਾ ਹੋ ਗਈ ਹੈ ਐਕਚੁਅਲੀ ਨਾ, ਦੈਟਸ ਦਾ ਪ੍ਰੋਬਲਮ, ਉਨਕਾ ਵੋ ਟੱਚ ਹੀ ਛੂਟ ਗਿਆ ਪੇਰੈਂਟਸ ਸੇ ਯਾ ਫੈਮਿਲੀ ਸੇ, ਤੋ ਜਿਨਕੇ ਟੱਚ ਹੈ ਵੋ ਠੀਕ ਹੋਂਗੇ ਜੋ ਇਕੱਠੇ ਰਹਤੇ ਹੈ, ਜੋ ਨਿਊਕਲੀਅਰ ਫੈਮਿਲੀ ਹੋ ਚੁੱਕੇ ਹੈ ਨਾ, ਤੋ ਵਹਾਂ ਜ਼ਿਆਦਾ ਪ੍ਰੋਬਲਮ ਹੋ ਗਈ ਹੈ, ਕਿਉਂਕਿ ਉਨਕਾ ਟੱਚ ਛੂਟ ਗਿਆ ਵੋ ਸਭ ਕੁਛ, ਤੋ ਮੁਝੇ ਤੋ ਯਹੀ ਲਗਤਾ ਹੈ ਨਿਊਕਲੀਅਰ ਫੈਮਿਲੀ ਕੀ ਵਜ੍ਹਾ ਸੇ, ਪਹਿਲੇ ਜੁਆਇੰਟ ਫੈਮਿਲੀ ਹੋਤੀ ਥੀ, ਫਿਰ ਜੁਆਇੰਟ ਸੇ ਟੂਟਤੇ ਟੂਟਤੇ ਅਬ ਤੋ ਪੇਰੈਂਟਸ ਕੇ ਸਾਥ ਹੀ ਰਹਿ ਗਏ, ਪਹਿਲੇ ਤੋ ਚਾਚਾ ਬੱਚਾ ਵੀ ਸਾਥ ਰਹਿਤੇ ਥੇ, ਤੋ ਨਿਊਕਲੀਅਰ ਫੈਮਿਲੀ ਅਬ ਜ਼ਿਆਦਾ ਹੀ ਨਿਊਕਲੀਅਰ ਹੋ ਗਈ ਹੈ, ਸਿਰਫ ਵਾਈਫ ਹਸਬੈਂਡ ਔਰ ਬੱਚੇ, ਤੋ ਕੋਈ ਟੱਚ ਹੀ ਨਹੀਂ ਰਹਾ, ਤੋ ਫਿਰ ਇਸ ਲਈ ਧੀਰੇ ਧੀਰੇ ਖਤਮ ਹੋਤਾ ਜਾ ਰਹਾ।
0: ਚਲੋ ਠੀਕ ਹੈ, ਹੁਣ ਥੈਂਕ ਯੂ ਸਰ, ਬਹੁਤ ਸ਼ੁਕਰੀਆ। ਕਈ ਲੋਕਾਂ ਨੂੰ ਲੱਗਦਾ ਕਿ ਸਾਡਾ ਤਰੀਕਾ ਹੀ ਸਹੀ ਹੈ, ਜੇ ਸਾਡੇ ਪੇਰੈਂਟਸ ਕੁਛ ਕਹਿਣਗੇ ਤਾਂ ਉਹ ਡਿਫਰੈਂਟ ਤਰੀਕੇ ਨਾਲ ਕਹਿਣਗੇ, ਅਸੀਂ ਉਹ ਤਰੀਕਾ ਲਾਈਕ ਨਹੀਂ ਕਰਦੇ, ਤੇ ਬਸ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹੋਣਾ ਚਾਹੀਦਾ, ਜੇ ਸਾਡੇ ਕਹਿਣ ਤੋਂ ਬਾਹਰ ਕੁਛ ਹੋ ਰਿਹਾ ਤਾਂ ਉਹ ਗਲਤ ਹੈ। 8319 ਹੈਲੋ,
2: ਹੈਲੋ
0: ਜੀ, ਵੈਲਕਮ ਜੀ, ਆਪਣਾ ਰੇਡੀਓ ਦਾ ਵਾਲੀਅਮ ਪਿੱਛੇ ਬੰਦ ਕਰ ਲਓ ਪਲੀਜ਼।
2: ਓਕੇ, ਹੈਲੋ,
0: ਹਾਂਜੀ
2: ਹਾਂਜੀ, ਮੈਂ ਇਹ ਕਹਿਣਾ ਸੀ, ਮੇਰੇ ਕਿਡਸ ਟੀਨੇਜਰ ਸੀਗੇ ਨਾ ਜਦੋਂ, ਤਾਂ ਮੈਂ ਸਾਰਿਆਂ ਨੂੰ ਹੀ ਪਰਮਿਸ਼ਨ ਦਿੱਤੀ ਸੀ ਆਪਣੇ ਮਦਰ ਪਾਪਾ ਦੇ ਨਾਲ ਨੂੰ, ਉਹਨਾਂ ਦੇ ਦਾਦਾ ਦੀ ਤੇ ਨਾਨਾ ਨਾਨੀ ਨੂੰ, ਔਰ ਉਹਨਾਂ ਨੇ ਦੱਸਿਆ ਹੋਇਆ ਸੀ ਸਕੂਲ ਦੇ ਰਾਹ ਕੋਈ ਵੀ ਆ ਸਕਦਾ ਆ, ਤੇ ਔਰ ਨੋ ਕਿਡਸ ਆਰ ਨੋ ਲਾਈਕ ਯੂ ਨੋ ਲੈਸ ਫਾਰ ਮਾਈ ਸਨ, ਨੋ ਗਰਲਸ ਆਰ ਅਲਾਊਡ ਇਨ ਦਾ ਹਾਊਸ, ਔਰ ਉਹਨਾਂ ਨੂੰ ਬਕਾਇਦਾ ਹੱਕ ਸੀਗਾ ਬਕਾਇਦਾ, ਔਰ ਉਹਨਾਂ ਨੇ ਇਸ ਚੀਜ਼ ਦਾ ਮਤਲਬ ਰਿਸਪੈਕਟ ਵੀ ਕੀਤੀ, ਔਰ ਉਹਨਾਂ ਨੂੰ ਪਤਾ ਸੀ ਵੀ ਜੇ ਪੇਰੈਂਟਸ ਘਰ ਨਹੀਂ ਹੈਗੇ ਉਹਨਾਂ ਦਾ ਪੱਕਾ ਪੂਰਾ ਹੱਕ ਹੈਗਾ ਦਾਦਾ ਜੀ ਦਾ, ਤੇ ਆਈ ਥਿੰਕ ਉਹ ਗੁੱਡ ਟਰੈਕ ਤੇ ਨੇ ਉਸ ਦੀ ਵਜ੍ਹਾ ਕਰਕੇ।
0: ਸੋ ਤੁਹਾਨੂੰ ਤੁਹਾਨੂੰ ਇਹ ਨਹੀਂ ਕਦੇ ਲੱਗਿਆ ਵੀ ਬਸ ਮੈਂ ਹੀ ਕਹਿ ਸਕਦੀ ਹਾਂ ਜਾਂ ਮੇਰੀ ਮੇਰਾ ਹੀ ਤਰੀਕਾ ਸਹੀ ਹੈ?
2: ਬਿਲਕੁਲ ਵੀ ਨਹੀਂ, ਕਿਉਂਕਿ ਆਈ ਥਿੰਕ ਫਿਰ ਵੀ ਜੇ ਛੋਟਾ ਜਿਹਾ ਘਰ ਵੀ ਆ ਤਾਂ ਉਹਦੇ ਵਿੱਚ ਜੇ ਤੁਹਾਡੇ ਇਨ-ਲਾਜ਼ ਜਾਂ ਚਾਹੇ ਤੁਹਾਡੇ ਨਾਨਾ ਨਾਨੀ ਦਾਦਾ ਦੀ ਕੋਈ ਵੀ ਰਹਿੰਦੇ ਨੇ, ਉਹਨਾਂ ਨੇ ਵੀ ਏਦਾਂ ਹੀ ਤਾਂ ਨਹੀਂ ਆਪਣੀ ਜ਼ਿੰਦਗੀ ਇੱਥੇ ਤੱਕ ਬਤਾਈ ਸਾਨੂੰ ਅੱਗੇ ਤੱਕ ਲਿਆਉਂਦਾ, ਤੇ ਆਈ ਥਿੰਕ ਉਹਦੇ ਨਾਲ ਉਹਨਾਂ ਦੇ ਵਿੱਚ ਇੱਕ ਨਿਮਰਤਾ ਹੀ ਕਿਡਸ ਦੇ ਵਿੱਚ ਇੱਕ ਆਈਡੀਆ ਆਇਆ ਵੀ ਹਾਂ ਵੀ ਕਿੱਦਾਂ ਮਤਲਬ ਪੇਰੈਂਟਸ ਦੇ ਨਾਲ ਉਹਨਾਂ ਨੂੰ ਮਤਲਬ ਦੇ ਲੋ ਕਿ ਡਿਫਰੈਂਟ ਡਾਇਨਾਮਿਕਸ ਦੇ ਲੀਡਰ ਹੋਵੇ।
0: ਠੀਕ ਹੈ, ਨਾਲੇ ਦੇਖੋ ਇੱਕ ਕਿਸਮ ਦੇ ਨਾਲ ਨਾ ਉਹਨਾਂ ਨੂੰ ਸਭ ਤੋਂ ਹੀ ਫਿਰ ਡਰ ਰਹਿੰਦਾ ਵੀ ਜੇ ਸਿਰਫ ਪੇਰੈਂਟ ਹੀ ਝਟਕ ਸਕਦਾ, ਫਿਰ ਜਦੋਂ ਪੇਰੈਂਟ ਉੱਥੇ ਹੈ ਨਹੀਂ, ਫਿਰ ਉਹਨਾਂ ਨੂੰ ਇਹ ਲੱਗਦਾ ਯਾਰ ਵੀ ਸਾਨੂੰ ਤਾਂ ਖੁੱਲੀ ਛੁੱਟੀ ਹੈ ਜੋ ਮਰਜ਼ੀ ਕਰੀ ਚੱਲੋ।
2: ਹਾਂਜੀ, ਔਰ ਹੌਲੀ ਹੌਲੀ ਉਹ ਜਿਹੜੀ ਜਿਹੜਾ ਇੱਕ ਹੁੰਦਾ ਨਾ ਵੀ ਛੋਟਾ ਜਿਹਾ ਹੁੰਦਾ
0: ਜੀ, ਸੌਰੀ ਛੋਟੀ ਆਵਾਜ਼ ਘਟ ਰਹੀ ਹੈ।
2: ਹਾਂਜੀ, ਵੀ ਜੇ ਵੀ ਉਹਨਾਂ ਨੂੰ ਲੱਗਦਾ ਵੀ ਇਹ ਓਲਡ ਨੇ, ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੈਗਾ, ਉਹ ਜਦੋਂ ਆਪਾਂ ਉਹਨੂੰ ਮੈਲੋ ਜਿਹਾ ਕਰ ਦਿੰਦੇ ਹਾਂ ਉਸ ਸਿਚੁਏਸ਼ਨ ਦੀ ਨੂੰ, ਤਾਂ ਐਟਲੀਸਟ ਦੇ ਸਟਾਰਟ ਅੰਡਰਸਟੈਂਡਿੰਗ ਈਚ ਅਦਰ
0: ਜੀ,
2: ਔਰ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਕਿਉਂਕਿ ਪਤਾ ਨਹੀਂ ਕਿਉਂ ਕਿਸੇ ਵਜ੍ਹਾ ਕਰਕੇ ਆਪਾਂ ਨੂੰ ਇਹ ਲੱਗਦਾ ਵੀ ਜਿਹੜੇ ਓਲਡ ਜਨਰੇਸ਼ਨ ਦੇ ਨੋ ਨਥਿੰਗ ਦੇ ਸਟੂਪਿਡ, ਪਰ ਇਹ ਨਹੀਂ ਪਤਾ ਲੱਗਦਾ ਵੀ ਉਹਨਾਂ ਨੇ ਆਪਣੀ ਲਾਈਫ ਦੇ ਆਪਣੇ ਪੜਾਅ ਦੇ ਵਿੱਚ ਆਪਣੇ ਦੇ ਡਿਡ ਦੇਅਰ ਬੈਸਟ ਬਟ ਦੇ ਹੈ ਤੇ ਆਪਾਂ ਆਪਣਾ ਕਰ ਰਹੇ ਹਾਂ, ਕੋਈ ਵੀ ਮਤਲਬ ਵੀ ਆਰ ਨੋ ਨੋ ਇਟ ਆਲ ਹੈ ਨਾ, ਪਤਾ ਨਹੀਂ ਇਸ ਲਈ।
0: ਚਲੋ ਨਹੀਂ, ਇਹ ਤਾਂ ਠੀਕ ਹੈ, ਆਊਟਕਮ ਇਹ ਵੀ ਹੋ ਸਕਦਾ ਵੀ ਜੇ ਆਪਾਂ ਗ੍ਰੈਂਡ ਪੇਰੈਂਟਸ ਨੂੰ ਜਾਂ ਕੋਈ ਰਿਲੇਟਿਵਸ ਨੂੰ ਨਹੀਂ ਪਰਮਿਸ਼ਨ ਦੇਈਏ ਤੇ ਬੱਚੇ ਵੱਡੇ ਹੋ ਕੇ ਕਹਿਣਗੇ ਵੀ ਇਹਨਾਂ ਨੂੰ ਤਾਂ ਕੱਖ ਨਹੀਂ ਪਤਾ, ਅਸੀਂ ਅਸੀਂ ਤਾਂ ਇਹਨਾਂ ਨੂੰ ਰੂਲ ਕਰਦੇ ਹਾਂ ਹੈ। ਸੋ ਇੱਕ ਮੈਂ ਤੁਹਾਨੂੰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਦਾ ਵੀ ਨੰਬਰ ਦਵਾਂ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਕੋਈ ਰਿਪੇਅਰ, ਟਰੱਕ ਦੀ ਕੋਈ ਅਲਾਈਨਮੈਂਟ ਜਾਂ ਟਰੱਕ ਦਾ ਓਇਲ ਚੇਂਜ। ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਦੇ ਉੱਤੇ, ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਕੋਰਨਰ 'ਤੇ ਲੋਕੇਟਡ ਹੈ ਤੁਹਾਡੇ ਲਈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। 401 ਤੋਂ ਉੱਤਰ ਅਨੁਸਾਰ ਤੁਹਾਡੇ ਲਈ ਅਵੇਲੇਬਲ ਨੇ ਅਤੇ ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਬੜੀਆਂ ਖਾਸ ਸਪੈਸ਼ਲਸ, ਬਹੁਤ ਖਾਸ ਡਿਸਕਾਊਂਟ ਲੱਗੇ ਹੋਏ ਨੇ। ਐਂਡ ਤੁਸੀਂ ਵਿਜ਼ਿਟ ਕਰੋ, ਮਨੂ ਦੇ ਨਾਲ ਗੱਲਬਾਤ ਕਰਿਓ 6472346293 ਨੰਬਰ ਹੈ। ਸੋ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ ਸਟੂਡੀਓ 'ਚ ਅਤੇ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 905-673-3337 ਏਰੀਅਨ ਮਿਲਸ ਐਕਿਰਾ, ਮੇਪਲ ਐਕਿਰਾ ਅਤੇ ਨਾਲ ਮਿਸਿਸਾਗਾ ਵੋਲਕਸ ਵੈਗਨ ਵਾਲੇ ਹਾਇਰਿੰਗ ਕਰ ਰਹੇ ਆ। ਇਹਨਾਂ ਨੂੰ ਲਾਈਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਚਾਹੀਦੇ ਆ ਜਲਦੀ। ਬੜੀਆਂ ਵੱਡੀਆਂ ਕੰਪਨੀਆਂ, ਬਹੁਤ ਕਮਾਲ ਦੇ ਪੈਕੇਜਿਸ ਨੇ। ਸੋ ਏਰੀਅਨ ਮਿਲਸ ਐਕਿਰਾ, ਮੇਪਲ ਐਕਿਰਾ ਐਂਡ ਨਾਲ ਮਿਸਿਸਾਗਾ ਵੋਲਕਸ ਵੈਗਨ ਲਾਈਸੈਂਸ ਟੈਕਨੀਸ਼ੀਅਨਸ ਦੀ ਹਾਇਰਿੰਗ ਅਤੇ ਨੰਬਰ ਹੈ ਕਰਨ ਸ਼ਰਮਾ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਫੋਨ ਕਰੋ, ਕਹੋ ਵੀ ਵੀ ਵੁੱਡ ਲਾਈਕ ਟੂ ਟਾਕ ਟੂ ਕਰਨ, 905-828-5800 905-828-5800 ਕਰਨ ਸ਼ਰਮਾ। ਅਤੇ ਕਰਨ ਹੁਣੇ ਤੁਹਾਨੂੰ ਵਧੀਆ ਜੋਬ 'ਤੇ ਲਵਾ ਰਹੇ ਨੇ, ਇੱਦਾਂ ਦੀਆਂ ਕੰਪਨੀਜ਼ ਦੇ ਨਾਲ ਯਾਰ ਲੋਕ ਤਾਂ ਤਰਸਦੇ ਆ ਕਿ ਸਾਨੂੰ ਕਿਤੇ ਕੰਮ ਮਿਲ ਜਾਵੇ ਹੈ। ਹੁਣ ਤੁਸੀਂ ਕੋਈ ਆਊਟ ਜੋਬ ਕਰ ਰਹੇ ਹੋ ਬਟ ਤੁਹਾਡੇ ਕੋਲ ਟੈਕਨੀਸ਼ੀਅਨ ਦਾ ਐਕਸਪੀਰੀਅੰਸ ਹੈ ਤਾਂ ਵਧੀਆ, ਜੁੜੋ ਇਹਨਾਂ ਨਾਲ ਅਤੇ ਨਾਲੇ ਡਾਲਰ ਵਧੀਆ, ਨਾਲੇ ਪੈਕੇਜ ਵਧੀਆ, ਨਾਲੇ ਕੰਪਨੀ ਵਧੀਆ, ਨਾਲੇ ਐਨ ਰਿਸਪੈਕਟ ਦੇ ਨਾਲ ਤੁਹਾਨੂੰ ਹਰ ਇੱਕ ਬੰਦਾ ਟ੍ਰੀਟ ਕਰਦਾ। ਸੋ ਜਸਟ ਗਿਵ ਦਮ ਅ ਕਾਲ ਅਤੇ ਕਰਨ ਹੁਣੇ ਇੱਥੋਂ ਦੇ ਮੈਨੇਜਰ ਨੇ ਤੁਹਾਡੀ ਪੂਰੀ ਦੀ ਪੂਰੀ 110% ਮਦਦ ਕਰਨ ਕਰ ਰਹੇ ਨੇ। ਸਵੇਰੇ ਸਵੇਰੇ ਮੈਸੇਜ ਆਇਆ ਇੱਕ ਵੀਰ ਦਾ, ਕਹਿੰਦੇ ਨਵੀਂ ਯਾਰ ਲੋਨ ਚਾਹੀਦਾ, ਕਿਹਦੇ ਕੋਲ ਜਾਈਏ? ਤੁਹਾਨੂੰ ਲੋਨ ਚਾਹੀਦਾ, ਤੁਹਾਨੂੰ ਮੌਰਗੇਜ ਚਾਹੀਦੀ ਹੈ, ਉਹਦੇ ਲਈ ਟੀਮ ਹਰਮਨ ਬੱਤਾ, ਹਰਮਨ ਇਜ਼ ਨੰਬਰ 1 ਅਤੇ ਹਰਮਨ ਨਾਲ ਇੱਕ ਵਾਰ ਡੀਲ ਕਰ ਲਿਆ, ਮੇਰਾ ਵਾਅਦਾ ਕਿ ਤੁਸੀਂ ਬਾਅਦ 'ਚੋਂ ਕੋਈ ਵੀ ਲੋਨ, ਕੋਈ ਵੀ ਪੈਸੇ ਲੈਣੇ ਆ ਤਾਂ ਹਰਮਨ ਤੋਂ ਹੀ ਲਓਗੇ। ਹਰਮਨ ਵੈਲਕਮ ਸਰ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ ਕੁਇਕਲੀ ਦੱਸਦਾ, ਕੱਲ ਸ਼ਾਮ ਨੂੰ ਇੱਕ ਕਲਾਇੰਟ ਦਾ ਮੈਸੇਜ ਆਇਆ, ਉਹਨਾਂ ਦੀ ਮੌਰਗੇਜ ਡਿਕਲਾਈਨ ਹੋ ਗਈ, ਆਹ ਫਰਾਈਡੇ ਦੀ ਕਲੋਜ਼ਿੰਗ ਆ ਉਹਨਾਂ ਦੀ। ਆਪਾਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਇੱਕ ਤਾਂ ਜੀ ਅਪ ਟੂ ਡੇਟ ਰਿਹਾ ਕਰੋ ਆਪਣੀ ਫਾਈਲ ਦੇ ਵਿੱਚ, ਤੁਸੀਂ ਲਾਸਟ ਮਿੰਟ ਤੱਕ ਨਾ ਵੇਟ ਕਰੋ ਤੇ ਸਾਰਾ ਕੁਛ ਪ੍ਰੋਫੈਸ਼ਨਲ ਤੇ ਨਾ ਛੱਡੋ ਕਿ ਜੀ ਉਹ ਅਪਡੇਟ ਕਰਨਗੇ, ਹੋ ਗਈ ਸਾਡੀ ਫਾਈਲ, ਅਸਿਊਮ ਨਾ ਕਰਿਆ ਕਰੋ। ਜ਼ਰੂਰ ਪੇਪਰ ਵਰਕ ਰਿਵਿਊ ਕਰੋ ਕੀ ਆਊਟਸਟੈਂਡਿੰਗ ਆ, ਕੀ ਤੁਹਾਡਾ ਪ੍ਰੂਵ ਹੋ ਚੁੱਕਿਆ। ਸੋ ਕਹਿੰਦੇ ਜੀ ਸਾਨੂੰ ਦੱਸਿਆ ਗਿਆ ਸੀ ਕਿ ਸਾਡੀ ਫਾਈਲ ਪ੍ਰੂਵ ਹੋ ਗਈ ਆ ਤੇ ਹੁਣ ਉਹ ਕਹਿ ਰਹੇ ਨੇ ਜੀ ਫਾਈਲ ਨਹੀਂ ਪ੍ਰੂਵ ਹੋਈ ਤੇ ਸਾਨੂੰ ਪ੍ਰਾਈਵੇਟ ਲੈਂਡਿੰਗ 8% ਤੇ ਦਵਾ ਰਹੇ ਨੇ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਮੈਨੂੰ ਅੱਜ ਮਿਲੋ, ਐਂਡ ਨਵੀ ਡਾਊਨ ਪੇਮੈਂਟ ਵੀ 30% ਪਾ ਰਹੇ ਨੇ ਉਹ। ਸੋ ਮੈਨੂੰ ਪਤਾ ਨੀ ਲੱਗਿਆ ਕਿ ਕਿਉਂ 8% ਕੋਟ ਕੀਤਾ ਗਿਆ ਉਹਨਾਂ ਨੂੰ ਪ੍ਰਾਈਵੇਟ ਚ। ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ, ਮੈਂ ਕਿਹਾ 5.5% ਤੋਂ ਥੱਲੇ ਇੰਟਰਸਟ ਰੇਟ ਚ ਪ੍ਰਾਈਵੇਟ ਲੈਂਡਿੰਗ ਦਵਾਉਂਗਾ, ਐਂਡ ਫਰਾਈਡੇ ਹੀ ਕਲੋਜ਼ਿੰਗ ਹੋਊਗੀ, ਇੱਕ ਦਿਨ ਵੀ ਐਕਸਟੈਂਸ਼ਨ ਲੈਣ ਦੀ ਲੋੜ ਨੀ, ਪਲੱਸ 1.5 ਮਹੀਨੇ ਦੇ ਵਿੱਚ ਬੈਂਕ ਤੋਂ ਮੌਰਗੇਜ ਵੀ ਕਰਾ ਕੇ ਦਊਂਗਾ ਅੰਡਰ 4%। ਸੋ ਜਦੋਂ ਤੁਹਾਡੇ ਕੋਲ ਏਦਾਂ ਦੀ ਸਿਚੁਏਸ਼ਨ ਆਉਂਦੀ ਹੈ, ਪਹਿਲਾਂ ਤਾਂ ਟਰਾਈ ਕਰੋ ਜੀ ਆਪਾਂ ਏਦਾਂ ਦੀ ਸਿਚੁਏਸ਼ਨ ਚ ਫਸੀਏ ਨਾ, ਜ਼ਰੂਰ ਪ੍ਰੋਪਰਲੀ ਪ੍ਰੀ ਕੁਆਲੀਫਿਕੇਸ਼ਨ ਲੈ ਕੇ ਤੁਸੀਂ ਆਪਣਾ ਘਰ ਬਾਏ ਕਰਿਆ ਕਰੋ। ਬਟ ਜੇ ਕੋਈ ਏਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਤਾਂ ਆਪਣੀਆਂ ਆਪਸ਼ਨਸ ਜ਼ਰੂਰ ਐਕਸਪਲੋਰ ਕਰੋ। ਜੇ ਤੁਸੀਂ ਡਾਊਨ ਪੇਮੈਂਟ ਵਧੀਆ ਪਾ ਰਹੇ ਹੋ ਤਾਂ ਮੋਸਟ ਲਾਈਕਲੀ 5.29% ਦੇ ਪ੍ਰਾਈਵੇਟ ਲੈਂਡਿੰਗ ਮਿਲ ਜਾਂਦੀ ਆ। ਜਾਂ ਜਾਣਕਾਰੀ ਚਾਹੀਦੀ ਆ ਤਾਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਪਤਾ 6476859000 6476859000। ਥੈਂਕ ਯੂ ਨਵੀ,
0: ਕਿਆ ਬਾਤ ਹੈ, ਨਾਲੇ ਫਰਾਈਡੇ ਨੂੰ ਕਲੋਜ਼ਿੰਗ, ਨਾਲੇ ਦੇਖੋ ਪੈਸਾ ਕਿੰਨਾ ਬਜਾ ਕੇ ਦੇ ਰਹੇ ਆ। ਸੋ ਜੇ ਕੋਈ ਕਹਿ ਰਿਹਾ ਵੀ 8% ਤੇ ਹੋ, ਇੰਨੇ ਤੇ ਹੋ, ਤੁਸੀਂ ਇੱਕ ਵਾਰ ਹਰਮਨ ਨੂੰ ਕਾਲ ਕਰ ਲਓ, ਹੀ ਵਿਲ ਗਿਵ ਯੂ ਦ ਰਾਈਟ ਐਡਵਾਈਸ। ਐਂਡ ਮੇਨ ਥਿੰਗ ਇਹ ਹੈ ਕਿ ਕੋਈ ਤੁਹਾਨੂੰ ਚੱਕਰਾਂ 'ਚ ਨਹੀਂ ਪਾਉਣਗੇ। ਸੋ 6476859000 ਟੀਮ ਹਰਮਨ ਬੱਤਾ, ਹੀ ਇਜ਼ ਦ ਨੰਬਰ 1 ਮੈਨ, ਗਿਵ ਹਿਮ ਅ ਕਾਲ ਤੇ ਤੁਹਾਡੇ ਲਈ ਬਿਲਕੁਲ ਹਰਮਨ ਹੁਣੇ ਹਾਜ਼ਰ ਨੇ। ਤੁਸੀਂ ਸੁਣ ਰਹੇ ਹੋ
4: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹ ਨਹੀਂ 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000, 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000, 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
7: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
8: 50 Sunnyvale Gate, Brampton, Mountnesh and Bovedda intersection, ya visit karo www.tavakitchen.ca, 905-790-1699, 905-790-1699, tawakitchen.ca।
9: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ, ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ, ਸਰਵਿਸ ਵੀ ਟੌਪ ਨੌਟ ਸੀ, ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ, ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable

0: Drive, Brampton. Major intersection, Steeles and Kennedy, 90545-12600.
1: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
2: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
3: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
4: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
5: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਮੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਵਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: 10 बजे तक तो इस योग दौरान तुम साढ़े 905-673-33-37 9573-33-37 के उत्ते साढ़े नाल गलबात कर सकते हो। आप सब का हार्दिक स्वागत करते हुए चलते हैं शो के जिथे तुम एनर्जी तो पॉजिटिविटी के नाल चढ़ती कला के नाल जो इस शो नू इंजॉय करोगे और 905-673-33-37 स्टूडियोज नंबर ने हमेशा ही तरह निर पाओ निरवैर डर नहीं किसी भी चीज़ का रखना भी नहीं गा तो लोड़ भी नहीं गी निरवैर वैर भी नहीं रखना बोझ नहीं चकना ना सरते ना मोढ़िया ते जिंदगी बेहतरीन तरीके ना जीनी है तो जिंदगी जीना है कोई मैडल जितन नहीं आए कि लोग की कहणगे लोगों नू खुश कम करन दा जिहड़ा हुंदा है वह हुंदा जिहड़े घरे बधाइया लैण आउंदे इंडिया तो तुसी लोगों नू खुश करन नहीं आए आप खुश रहन आए हो इत्थे बधाइया लैण जिहड़े आउंदे ने उह ताड़ियां मार के कहिंदे हुंदे ने कि हाए हाए खुशी दिओ जी इत्थे खुशी तुसी अपने आप नू देनी हैगी आ। सो इसलिए बड़ी परवाह ना करया करो किसी की कौन की कहूगा की करूगा की नहीं करूगा आपां सर्टिफिकेट लैने या देने नहीं हैगे सारे ही नरेंद्र मोदी ने इत्थे सारे ही प्रकाश सिंह बादल ने बस मौका नहीं मिलता किसी नू जे मिल जाए तो उपरले डंग मारदे ने इसलिए चढ़दी कला च रहो परवाह ना करो कौन की करदा एनर्जी वेस्ट नहीं करनी किसी ते परवाह भी नहीं करनी किसी की 905-673-33-37 स्टूडियो नंबर ने स्टूडियो ची सा गलबात कर सकते हो। संतोष मेहरा संतोष जी की हाल चाल ने
1: ਸਸਿਕਾ ਲਮਨ ਜੀ ਚੜ੍ਹਦੀ ਕਲਾ ਸਸਿਕਾ ਸਾਰੇ ਰੇਡੀਓ ਲਿਸਨਰਸ ਨੂੰ ਉਮੀਦ ਕਰਦੀ ਹਾਂ ਅੱਜ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਹੀ ਪਿਆਰਾ ਹੋਏਗਾ ਐਂਡ 10 ਵਜੇ ਤੱਕ ਤੁਸੀਂ ਸਾਡਾ ਸ਼ੋ ਇਨੀ ਚੀਜ਼ ਸੁਣਦੇ ਰਹੋ ਤੇ ਇੰਜੋਏ ਕਰੋ।
0: ਬਹੁਤ ਵੈਰੀ ਗੁੱਡ ਵੈਰੀ ਗੁੱਡ ਔਰ ਕੁਝ ਖਬਰਾਂ ਨੇ ਜਿਹਨਾਂ ਵੱਲ ਚੱਲਾਂਗੇ ਪਰ ਉਸ ਤੋਂ ਪਹਿਲਾਂ ਖਬਰਾਂ ਦੇ ਵਿੱਚ ਇਸ ਵਜੇ ਤੱਕ 10 ਜਿਹੜੇ ਬੱਚੇ ਨੇ ਈ ਬਾਈਕਸ ਨੇ ਜਿਹੜੇ ਜਿਹਨਾਂ ਨੂੰ ਤੁਸੀਂ ਲੈ ਕੇ ਬੱਚਿਆਂ ਨੂੰ ਖੁਸ਼ੀ ਲਈ ਦਿੰਦੇ ਹੋ 10 ਤੋਂ ਵੱਧ ਬੱਚੇ ਜਿਹੜੇ ਇਸ ਸਮੇਂ ਦੁਨੀਆ ਛੱਡ ਚੁੱਕੇ ਨੇ ਮਾਰੇ ਜਾ ਚੁੱਕੇ ਨੇ ਈ ਬਾਈਕਸ ਐਕਸੀਡੈਂਟ ਦੇ ਵਿੱਚ 450 ਤੋਂ ਵੱਧ ਬੱਚਾ ਇੰਜਰਡ ਹੋਇਆ ਸਿਰਫ ਬੱਚਿਆਂ ਦੀ ਗੱਲ ਕਰ ਰਿਹਾ ਐਡਲਟਸ ਦੀ ਨਹੀਂ ਮੈਂ ਕਰ ਰਿਹਾ 450+ ਬੱਚਾ ਇੰਜਰਡ ਹੋਇਆ ਈ ਬਾਈਕਸ ਦੇ ਨਾਲ ਤਕਰੀਬਨ ਇੱਕ ਹਫ਼ਤੇ ਦੇ ਬਲਿਟਸ ਦੇ ਦੌਰਾਨ ਟੋਰਾਂਟੋ ਪੁਲਿਸ ਨੇ ਰੋਂਗ ਤਰੀਕੇ ਨਾਲ ਪ੍ਰੋਸੀਡ ਕਰਦੇ ਹੋਏ ਲੋਕਾਂ ਵਿੱਚੋਂ 400 ਤੋਂ ਵੱਧ ਟਿਕਟਸ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈਆਂ ਨੇ ਟੋਰਾਂਟੋ ਪੁਲਿਸ ਨੇ ਇਕੱਲੀ ਨੇ ਇੱਕ ਸ਼ਹਿਰ ਦੇ ਵਿੱਚ। ਸੋ ਇਸ ਸਮੇਂ ਈ ਬਾਈਕਸ ਜਿੱਥੇ ਇੱਕ ਰੈਗੂਲੇਸ਼ਨ ਦੇ ਅੰਡਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਆ ਯੈਸ ਬਾਈ ਬਹੁਤ ਲੋਕਾਂ ਕੋ ਫਾਇਦਾ ਵੀ ਹੋਗਾ ਇਸ ਮੈਂ ਬੜੀ ਲੌਬੀਜ਼ ਆ ਕੇ ਆਏਗੀ ਉੱਥੇ ਈ ਬਾਈਕਸ ਦੇ ਉੱਪਰ ਪ੍ਰਕੋਸ਼ਨਲੀ ਜਿਹੜਾ ਹੈਗਾ ਇਹਨੂੰ ਚਲਾਉਣ ਦੇ ਲਈ ਇੱਕ ਕੈਂਪੇਨ ਵੀ ਜਾਰੀ ਕੀਤੀ ਗਈ ਹੈਗੀ ਆ। ਦੂਸਰੇ ਪਾਸੇ ਡੋਨਲਡ ਟਰੰਪ ਜਿਹੜਾ 1.5 ਮਹੀਨਾ ਪਹਿਲਾਂ ਤੁਰਕੀ ਤੋਂ ਦੱਸ ਰਿਹਾ ਸੀਗਾ ਕਿ ਮੈਂ ਭੱਜਿਆ ਅਸਲ 'ਚ ਦੀਆਂ ਰਿਪੋਰਟ ਸਾਹਮਣੇ ਆਈਆਂ ਜਿੱਥੇ ਉਹਨੂੰ ਡਰ ਲੱਗਿਆ ਕਿ ਈਰਾਨ ਮੇਰੇ 'ਤੇ ਹਮਲਾ ਕਰ ਦਿਉ ਅਤੇ ਈਰਾਨ ਦੇ ਵਿੱਚ ਸਭ ਤੋਂ ਵੱਡਾ ਜੋਕ ਜਿਵੇਂ ਮੋਦੀ ਸਾਹਿਬ ਦੇ ਚੱਲ ਰਹੇ ਸੀਗੇ ਸਟੂਡੈਂਟ ਪ੍ਰੋਟੈਸਟ ਦੇ ਦੌਰਾਨ ਇਸ ਸਮੇਂ ਡੋਨਲਡ ਟਰੰਪ ਦੇ ਚੱਲਦੇ ਨੇ ਕਿ ਸਾਡਾ ਲੀਡਰ ਖਮਨਾਈ ਉਹਨੂੰ ਪਤਾ ਸੀ ਕਿ ਇਹਨਾਂ ਨੂੰ ਪਤਾ ਮੈਂ ਕਿੱਥੇ ਰਹਿੰਦਾ ਉਹ ਆਪਣਾ ਘਰ ਛੱਡ ਕੇ ਨਹੀਂ ਗਿਆ ਕੁਛ ਨਹੀਂ ਛੱਡ ਕੇ ਗਿਆ ਸੱਤਾ ਦੇ ਪਰਿਵਰਤਨ ਦੇ ਲਈ ਇਹਨਾਂ ਨੇ ਖਮਨਾਈ ਨੂੰ ਮਾਰਿਆ ਅਤੇ ਉਸੇ ਪਾਰਟੀ ਦੀ ਸੱਤਾ ਦੁਬਾਰਾ ਆ ਗਈ ਸਾਰੇ ਲੋਕ ਉਸੇ ਪਾਰਟੀ ਦੇ ਅੰਡਰ ਇਕੱਠੇ ਹੋ ਕੇ ਅਮੈਰੀਕਾ ਦੇ ਖਿਲਾਫ ਖੜ੍ਹੇ ਹੋ ਗਏ ਨੇ। ਸੋ ਅਮੈਰੀਕਾ ਦੇ ਅੰਦਰ ਬਹੁਤ ਸਾਰੇ ਪ੍ਰੋਟੈਸਟ ਜਿੱਥੇ ਨਿਊਯਾਰਕ ਦੇ ਵਿੱਚ ਕੱਲ੍ਹ ਇੱਕ ਪ੍ਰੋਟੈਸਟ ਚੱਲਿਆ 90 ਲੋਕਾਂ ਨੂੰ ਅਰੈਸਟ ਕੀਤਾ ਗਿਆ ਡੋਨਲਡ ਟਰੰਪ ਜਿਹੜਾ ਕਿ ਦੁਨੀਆ 'ਚ ਯਾਦ ਰੱਖਿਆ ਜਾਊਗਾ ਜਦੋਂ ਇਹ ਇਨਸਾਨ ਆਇਆ ਸਭ ਤੋਂ ਵੱਡੀ ਬਿਮਾਰੀ ਅਤੇ ਸਭ ਤੋਂ ਵੱਡੀ ਪੈਸੇ ਦੀ ਕਿੱਲਤ ਇੱਕ ਆਦਮੀ ਜਿਸਦੀ ਸਮਝਣ ਕਰਨ ਦੀ ਕੁਸ਼ਲਤਾ ਇੰਨੀ ਸੀ ਉਹ ਇਸ ਸਮੇਂ ਜਿਹੜਾ ਇਤਿਹਾਸ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ। ਫਿਲਹਾਲ 2 ਮਹੀਨੇ ਰਹਿ ਗਏ ਨੇ ਟਰੰਪ ਦੀ ਪਾਵਰ ਨਾਪੀ ਜਾਊਗੀ ਅਗਰ ਕਾਂਗਰਸ ਦੇ ਵਿੱਚ ਡੈਮੋਕਰੈਟਸ ਜਿੱਤ ਜਾਂਦੇ ਨੇ ਜਿਹੜੇ ਕਿ ਸਾਰੇ ਹੀ ਅੰਕੜੇ ਦਿਖਾ ਰਹੇ ਨੇ ਕਿ ਡੈਮੋਕਰੈਟਸ ਹੁੰਝਾ ਫਿਰ ਜਿੱਤ ਹਾਸਲ ਕਰਨਗੇ ਉੱਥੇ ਮਸਕ ਵਰਗੇ ਦੋਸਤ ਦੁਬਾਰਾ ਅਨਾਊਂਸ ਕਰ ਚੁੱਕੇ ਨੇ ਕਿ ਡੋਨਲਡ ਟਰੰਪ ਨੂੰ ਮੈਂ ਫਾਈਨੈਂਸਿੰਗ ਕਰੂੰਗਾ ਯਾਨੀ ਕਿ ਮੈਂ ਫੰਡਿੰਗ ਕਰੂੰਗਾ ਜਿਹੜਾ ਮਸਕ ਡੋਨਲਡ ਟਰੰਪ ਦੇ ਆਉਂਦਿਆਂ ਹੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਿਲ ਹੋ ਗਿਆ ਜਿਸਦੀ ਆਪਦੀ ਬੇਟੀ 18 ਸਾਲ ਦੀ ਹੋਣ 'ਤੇ ਇੱਕ ਚਿੱਠੀ ਲਿਖਦੀ ਹੈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੀ ਹੈ ਕਿ ਮੇਰਾ ਇਸ ਆਦਮੀ ਨਾਲ ਫਿਊਚਰ 'ਚ ਕੋਈ ਲੈਣ ਦੇਣ ਨਾ ਹੋਵੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦਾ ਅਤੇ ਉਹ ਹੁਣ ਉਸ ਤੋਂ ਅਲੱਗ ਰਹਿ ਰਹੀ ਹੈ ਜਿੱਥੇ ਮਸਕ ਦੇ ਨਿੱਜੀ ਜੀਵਨ ਦੇ ਵਿੱਚ ਕਈ ਡਿਵੋਰਸ ਤਾਂ ਆਈ ਆਏ ਪਰ ਮਸਕ ਕਿਤੇ ਇਹ ਵੀ ਕਹਿ ਚੁੱਕਿਆ ਕਿ ਮੈਂ ਡਿਪਰੈਸ਼ਨ ਦੀ ਗੋਲੀ ਲੈਂਦਾ ਹੈਗਾ ਰਾਤ ਨੂੰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਪੈਸੇ ਜ਼ਰੂਰ ਇਹਨਾਂ ਕੋਲ ਹੈਗੇ ਆ ਚਾਹੇ ਅਡਾਨੀ ਅਤੇ ਅੰਬਾਨੀ ਦੀ ਗੱਲ ਕਰੀਏ ਜਿਹਦੇ ਵਿੱਚ ਪੀ ਚਿਦੰਬਰਮ ਉਸ ਸਮੇਂ ਦੇ ਫਾਈਨਾਂਸ ਮਿਨਿਸਟਰ ਨੂੰ ਕਹਿਣਾ ਪੈ ਗਿਆ ਸੀ ਕਿ ਦੋਨੋਂ ਭਾਰਤ ਦੇ ਸਭ ਤੋਂ ਅਮੀਰ ਲੋਕ ਹੋ ਦੁਨੀਆ 'ਚ ਸਾਡਾ ਜਲੂਸ ਨਿਕਲ ਰਿਹਾ ਆਪਣੀ ਦੋਨਾਂ ਦੀ ਲੜਾਈ ਘਰ ਦੇ ਅੰਦਰ ਬੈਠ ਕੇ ਨਿਬੇੜੋ ਬਾਹਰ ਨਾ ਨਿਬੇੜੋ। ਐਟਲਸ ਸਾਈਕਲ ਵਰਗੀ ਕੰਪਨੀ ਜਿਹੜੀ ਕਰੋੜ ਦੇ ਵਿੱਚ ਸਾਈਕਲ ਬਣਾਉਂਦੀ ਸੀ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਬਣਾਉਣ ਦੀ ਕੰਪਨੀ ਲੁਧਿਆਣੇ ਦੀ ਸੀ ਅਤੇ ਐਟਲਸ ਬਰਬਾਦ ਅਤੇ ਖਤਮ ਹੋ ਗਈ ਕਿਉਂਕਿ ਘਰੇਲੂ ਕਲੇਸ਼ ਜਿਹੜੇ ਹੈਗੇ ਨੇ ਇਹਨਾਂ ਕੋਲ ਪੈਸਾ ਹੋਣ ਦੇ ਬਾਵਜੂਦ ਬਹੁਤ ਵੱਡੇ ਸੀਗੇ ਆਮ ਲੋਕਾਂ ਦੇ ਨਾਲੋਂ। ਅਤੇ ਦੂਸਰੇ ਪਾਸੇ ਇਹ ਕਹਿ ਦਿੰਦੇ ਹਾਂ ਕਿ ਦੁਨੀਆ ਦੇ ਬਹੁਤ ਸਾਰੇ ਲੋਕ, ਦੀਪਿਕਾ ਪਾਦੂਕੋਣ ਜਿਹੜੀ ਕਿ ਕਹਿੰਦੀ ਹੈ ਮੈਂ ਡਿਪਰੈਸ਼ਨ ਦੇ ਵਿੱਚੋਂ ਨਿਕਲੀ ਹਾਂ, ਦਵਾਈ ਲੈ ਰਹੀ ਹਾਂ, ਹੋਰ ਬਹੁਤ ਸਾਰੇ ਲੋਕਾਂ 'ਚੋਂ ਕਪਿਲ ਸ਼ਰਮਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਹਸਾਉਂਦਾ, ਲੋਕਾਂ ਨੂੰ ਹਸਾਉਣ ਵਾਲਾ ਕਹਿ ਰਿਹਾ ਕਿ ਮੈਂ ਆਪਣੀ ਫਿਲਮ ਜ਼ੋਮੈਟੋ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਰਿਹਾ, ਯਾਨੀ ਕਿ ਇਹਨਾਂ ਦੀ ਮਨਾਈ ਜੇ ਨਹੀਂ ਹੁੰਦੀ ਇਹ ਲੋਕ ਬਿਮਾਰ ਹੋ ਜਾਂਦੇ ਨੇ, ਉਹਨੂੰ ਸੋ ਕਾਲਡ ਡਿਪਰੈਸ਼ਨ ਕਿਹਾ ਜਾਂਦਾ ਜੋ ਤੁਹਾਡੇ ਦਾਦੇ ਅਤੇ ਮੇਰੇ ਦਾਦੇ ਸਰਦਾਰ ਗਾਹੀ ਸਿੰਘ ਨੂੰ ਕਦੇ ਨਹੀਂ ਹੋਇਆ ਸੀ, ਭਾਵੇਂ ਉਹਨਾਂ ਨੂੰ ਘਰਾਂ 'ਚੋਂ ਬਾਹਰ ਰਹਿਣਾ ਪਿਆ, ਗੁਰਦੁਆਰੇ ਦੀਆਂ ਛੱਤਾਂ 'ਚ ਉਹਨਾਂ ਨੇ ਰਾਤਾਂ ਕੱਟੀਆਂ, ਉਹ ਲੋਕ ਚੜ੍ਹਦੀ ਕਲਾ ਵਾਲੇ ਲੋਕ ਸੀ, ਕਦੇ ਵੀ ਉਦਾਸ ਅਤੇ ਨਿਰਾਸ਼ ਨਹੀਂ ਹੋਏ, ਤੇਰਾ ਪਾਣਾ ਮਿੱਠਾ ਲਾਗੇ ਕਰਕੇ ਚੱਲਦੇ ਰਹੇ। ਰੇਡੀਓ ਵਾਜ਼ ਨੂੰ ਸੁਣ ਰਹੇ ਹੋ 9:16 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਔਰ ਮੇਰੇ ਨਾਲ ਇਸ ਸਮੇਂ ਸ਼ਬਾਨੂ ਆ। ਸ਼ਬਾਨੂ ਜੀ ਆਪਕਾ ਸਵਾਗਤ ਕਰਦੇ ਹਾਂ ਔਰ ਬਹੁਤ ਸਾਰੇ ਖਬਰਾਂ ਹੋਰ ਨੇ ਜਿਹੜੀਆਂ ਮੈਂ ਤੁਹਾਡਾ ਇੱਕ ਇੱਕ ਕਰਕੇ ਸ਼ੇਅਰ ਕਰੂੰਗਾ। ਸ਼ਬਾਨੂ
2: ਥੈਂਕ ਯੂ ਅਮਨ ਭਾਈ,
0: ਕੈਸੇ ਆਪ?
2: ਬਿਲਕੁਲ ਬੜੀਆ, ਫਸਟ ਕਲਾਸ।
0: ਆਪਕੋ ਡਿਪਰੈਸ਼ਨ ਲਾਸਟ ਟਾਈਮ ਕਬ ਹੁਆ ਥਾ?
2: ਯਾਦ ਨਹੀਂ ਹੈ, ਨਾ ਹੁਆ ਥਾ ਕਭੀ।
0: ਸਰ ਉਦਾਸ ਹੋਣੇ ਕਾ ਨਾਮ ਕੋ ਡਿਪਰੈਸ਼ਨ ਰੱਖ ਦੇਣਾ, ਉਸਕੇ ਬਾਅਦ ਗੋਲੀਆਂ ਲਗਾ ਦੇਣੀ ਉਸ ਬੰਦੇ ਕੋ, ਦਿਮਾਗੀ ਤੌਰ 'ਤੇ ਬੁੱਝ ਕਰ ਦੇਣਾ ਉਸਕੋ, ਠੰਡਾ ਕਰ ਦੇਣਾ। ਹਾਂਜੀ, ਕਭੀ ਉਸਕੋ ਨੀਂਦ ਆ ਰਹੀ ਹੈ, ਕਭੀ ਉਸਕੋ ਕੁਛ ਆ ਰਿਹਾ ਹੈ। ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ, ਜਿੱਥੇ ਔਟਿਜ਼ਮ ਦੀ ਬਿਮਾਰੀ ਦੀ ਮੈਂ ਗੱਲ ਬੱਚਿਆਂ ਦੀ ਕਰਦਾ, ਹਰੇਕ ਬੱਚੇ ਨੂੰ ਡਿਕਲੇਅਰ ਕਰ ਦੇਣਾ ਕਿ ਔਟਿਜ਼ਮ ਹੈ, ਚਲੋ ਜਿਹਦਾ ਇਲਾਜ ਕਰਾਓ। ਹਾਂਜੀ, ਉੱਥੇ ਡਿਪਰੈਸ਼ਨ ਜਿਹੜਾ ਇੱਕ ਆਮ ਜਿਹਾ ਹੋ ਚੁੱਕਿਆ ਕਿ ਜੀ ਇਹ ਡਿਪਰੈਸਡ ਹੋ ਗਿਆ ਜੀ, ਆਖੀ ਕਿਉਂ ਡਿਪਰੈਸਡ ਹੋਇਆ? ਜਦੋਂ ਭਾਅ ਜੀ ਆਪਣੇ ਮਨ ਦੇ ਮੁਤਾਬਕ ਆਪਾਂ ਦੀ ਯਾਸ਼ੀ ਪੂਰੀ ਨਹੀਂ ਨਾ ਹੁੰਦੀ, ਆਪਾਂ ਜਿਹੜੀ ਯਾਸ਼ੀ ਕਰਨੀ ਚਾਹੁੰਦੇ ਹੁੰਦੇ ਹਾਂ ਉਹ ਯਾਸ਼ੀ ਪੂਰੀ ਨਹੀਂ ਹੁੰਦੀ, ਉਹ ਯਾਸ਼ੀ ਦੇ ਥੱਲੇ ਆ ਕੇ ਅਸੀਂ ਇਹ ਡਿਪਰੈਸ਼ਨ ਵਰਡ ਕਲੀਅਰ ਕਰ ਦਿੰਦੇ ਹਾਂ। ਜਿਨ੍ਹਾਂ ਨੇ ਦਸਾਂ ਨੋਹਾਂ ਦੀ ਕਿਰਤ ਖਾਣੀ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿ ਗਏ ਦਸਾਂ ਨੋਹਾਂ ਦੀ ਕਿਰਤ, ਇਸਕਾ ਮਤਲਬ ਸਮਝਦੇ ਹੋ ਕਿਆ ਹੈ?
2: ਹਾਂਜੀ, ਨਹੀਂ ਜੀ,
0: ਨਹੀਂ, 10 ਉਂਗਲੀਆਂ ਹੁੰਦੀ ਹੈ, 10 ਨਾਖੂਨ ਹੁੰਦੇ ਹੈ।
2: ਹਾਂਜੀ,
0: ਗੁਰੂ ਨਾਨਕ ਪਾਤਸ਼ਾਹ ਬੋਲੇ ਆਪਣੇ ਮੈਸੇਜ ਮੇਂ ਨਾਮ ਜਪੋ, ਉਸ ਪਰਮਾਤਮਾ ਕਾ ਨਾਮ ਜਪਤੇ ਰਹੋ ਜੋ ਵੀ ਕੰਮ ਕਰਤੇ ਹੋ। ਸਿੱਧ ਉਸ ਸਮੇਂ ਨਾ ਸਨਾਤਨੀ ਥੇ, ਇਹ ਪਹਾੜੋਂ ਮੇਂ ਚਲੇ ਜਾਤੇ ਥੇ ਔਰ ਸ਼ਕਤੀਓਂ ਸੇ ਦਰਵਾਜ਼ੇ ਬੰਦ ਕਰ ਦੇਤੇ ਥੇ ਕਿ ਲੋਕ ਵਹਾਂ ਆਏ ਨਾ, ਹਮ ਹੀ ਰਹੇ ਵਹਾਂ। ਇੱਕ ਇੱਕ ਪੈਰ ਪੇ ਖੜੇ ਹੋਤੇ ਥੇ, ਬਰਫ ਕੇ ਅੰਦਰ ਬੈਠੇ ਰਹਤੇ ਥੇ, ਇੱਕ ਇੱਕ ਪੈਰ ਪੇ ਖੜੇ ਹੋਤੇ ਥੇ, ਬਰਫ ਕੇ ਅੰਦਰ ਬੈਠੇ ਰਹਤੇ ਥੇ, ਬਾਡੀ ਕੋ ਤਸੀਹੇ ਦੇਤੇ ਥੇ।
2: ਜੀ,
0: ਗੁਰੂ ਨਾਨਕ ਨੇ ਇਨਕਾ ਖਿਲਾਫ ਕੀਆ, ਠੀਕ ਹੈ? ਜਪਜੀ ਸਾਹਿਬ ਜਬ ਲਿਖਾ ਉਹਨੇ ਤੋ ਯੇ ਸਿੱਧਾਂ ਕੇ ਸਾਥ ਗੋਸ਼ਟੀ ਮੇਂ ਲਿਖਾ, ਪਰਮਾਤਮਾ ਕਾ ਨਾਮ ਕੀ ਬਾਤ ਕੀ, ਪਰਮਾਤਮਾ ਕੇ ਉੱਪਰ ਬਾਤਚੀਤ ਕੀ। ਇੱਕ ਛੋਟੇ ਸੇ ਬੱਚੇ ਨੇ 200 ਸਾਲ ਸੇ ਬੈਠੇ ਸਾਧੂਓਂ ਕੋ ਨੀਚੇ ਲੈ ਕੇ ਆਏ ਕਿ ਆਓ ਬਾਹਰ, ਦੁਨੀਆ ਮੇਂ ਰਹੋ, ਦੁਨੀਆ ਮੇਂ ਰਹੋ। ਪਹਿਲਾ ਸ਼ਬਦ ਸੀਗਾ ਨਾਮ ਜਪੋ, ਦੂਸਰਾ ਤਾਂ ਵੰਡ ਛਕੋ, ਜੋ ਕਮਾ ਰਹੇ ਹੋ ਆਪਾਂ ਟੈਕਸ ਤਾਂ ਦਿੰਦੇ 14% ਤੋਂ 44%, 10% ਤੁਸੀਂ ਦਾਨ ਦੇ ਵਿੱਚ ਜ਼ਰੂਰ ਪਾਓ।
2: ਬਿਲਕੁਲ,
0: ਇਹਨੂੰ ਕਹਿੰਦੇ ਸੀ ਵੰਡ ਛਕੋ, ਵੰਡਣ ਨਾਲ ਤੁਹਾਡਾ ਵਧੇਗਾ, ਤੁਹਾਡੀ ਹਿੰਮਤ ਵਧੇਗੀ, ਆਸ਼ੀਰਵਾਦ ਮਿਲਣਗੇ ਲੋਕਾਂ ਦੇ, ਬਲੈਸਿੰਗਸ ਮਿਲਣਗੇ, ਅੱਗੇ ਚੱਲਦੇ ਜਾਓ, ਆਪਣੀ ਕਿਰਤ ਦੇ ਨਾਲ ਨਾਲ ਇੱਕ ਦਸਵੰਤ ਨਾਲ ਬਾਕੀਆਂ ਦੇ ਪੇਟ ਵੀ ਭਰੋ।
2: ਬਿਲਕੁਲ,
0: ਹਾਂਜੀ, ਅਤੇ ਸੰਤੋਸ਼ ਜੀ ਨਾਮ ਜਪੋ, ਕਿਰਤ ਕਰੋ, ਅਤੇ ਤੀਸਰਾ ਕੀ ਸੀਗਾ?
2: ਵੰਡ ਛਕੋ।
0: ਵੰਡ ਛਕੋ, ਹਾਂ ਮੈਂ ਦੇਖਣੀ ਸੀ, ਵੈਸੇ ਮੈਂ ਵੰਡ ਛਕੋ ਕਹਿਤਾ, ਕਿਰਤ ਕਰੋ ਤੀਸਰਾ ਥਾ, ਕਿ ਕਾਮ ਕਰਤੇ ਰਹੋ, ਕਾਮ ਕਰਤੇ ਕਰਤੇ ਅਗਰ ਆਪ ਨਾਮ ਜਪ ਰਹੇ ਹੋ ਆਪ ਕਿਸੀ ਕਾ ਗਲਤ ਨਹੀਂ ਕਰੋਗੇ, ਠੀਕ ਹੈ? ਜਗ ਆਪ ਕਾਮ ਕਰਤੇ ਕਰਤੇ ਦਸਵੰਤ ਨਿਕਾਲੋਗੇ ਤਬ ਵੀ ਆਪ ਕੁਛ ਗਲਤ ਨਹੀਂ ਕਰੋਗੇ।
2: ਬਿਲਕੁਲ,
0: ਠੀਕ ਹੈ, ਇਹ ਇੱਕ ਲੌਜਿਕ ਥਾ, ਫਲਸਫਾ ਥਾ ਜ਼ਿੰਦਗੀ ਜੀਨੇ ਕਾ। ਸ਼ਬਾਨੂ ਜੀ ਮੇਰੇ ਸਾਥ ਆ ਗਏ ਹੈ, ਸ਼ਬਾਨੂ ਜੋ ਕਿ ਲਾਈਫ ਟਾਈਮ ਵਾਰੰਟੀ ਦੇ ਨਾਲ ਵਿੰਡੋਜ਼ ਦਿੰਦੇ ਨੇ, ਯਾਨੀ ਕਿ ਉਮਰ ਰਹਿੰਦਿਆਂ ਇਹ ਵਿੰਡੋਜ਼ ਵੀ ਤੁਹਾਡੇ ਨਾਲ ਹੀ ਰਹਿਣਗੀਆਂ, ਅਤੇ ਤੁਸੀਂ ਸਾਰੀ ਜ਼ਿੰਦਗੀ ਸ਼ਬਾਨੂ ਨੂੰ ਬਾਹਰ ਦੇਖਣ ਲੱਗੇ ਟਾਕੀਆਂ 'ਚੋਂ ਯਾਦ ਕਰੋਗੇ। ਸ਼ਬਾਨੂ ਇਸੇ ਲਈ ਇਸ ਕੰਮ 'ਚ ਆਇਆ ਸੀ, ਲੋਕ ਮੈਨੂੰ ਯਾਦ ਰੱਖਣਾ, ਐਸੀ ਲੈਗਸੀ ਛੱਡ ਕੇ ਜਾਣੀ ਹੈ। ਕਿਆ ਸ਼ਬਾਨੂ ਠੀਕ ਹੈ ਕਿ ਨਹੀਂ ਬਾਤ?
2: ਬਿਲਕੁਲ ਬਿਲਕੁਲ ਅਮਨ ਭਾਈ, ਬਿਲਕੁਲ।
0: ਹਾਂ, ਜਬ ਲੋਕ ਬਾਹਰ ਦੇਖੇ ਤਾਂ ਸ਼ਬਾਨੂ ਯਾਦ ਆਏ, ਅਰੇ 20 ਸਾਲ ਪਹਿਲੇ ਸ਼ਬਾਨੂ ਨੇ ਵਿੰਡੋਜ਼ ਲਗਾਈ ਸੀ।
2: ਹਾਂਜੀ, ਦੁਆਏ ਦੇ, ਬਦੁਆਏ ਨਾ ਦੇ।
0: ਨਹੀਂ ਨਹੀਂ, ਕੋਈ ਚੱਕਰ ਨਹੀਂਗਾ ਸ਼ਬਾਨੂ ਜੀ। ਸ਼ਬਾਨੂ ਦੇ ਮੈਂ ਕਹਿੰਦਾ ਹੁੰਦਾ ਕਿ 2 ਐਸਟੀਮੇਟ ਬਾਹਰੋਂ ਲੈ ਲਓ, ਸ਼ਬਾਨੂ ਕਭੀ ਕੰਪੀਟੀਟ ਮਤ ਕਰਨਾ।
2: ਨਹੀਂ ਸਰ, ਨਹੀਂ,
0: ਉਹ ਫਲਾਣਾ ਤਾਂ 100 ਰੁਪਏ 'ਚ ਲਗਾ ਰਿਹਾ, ਫਲਾਣਾ 50 ਰੁਪਏ 'ਚ, ਕੌਣ ਸੇ ਲਗਵਾ ਲਓ ਭਾਜੀ। ਸਰ ਬਹੁਤ ਸਾਰੇ ਲੋਕ ਸੇਲ ਪਰਚੇਜ਼ ਮੇਂ ਈਗੋ ਰੱਖਤੇ ਹੈ, ਹੰਕਾਰ ਰੱਖਤੇ ਹੈ, ਜਬ ਉਹ ਕੁਛ ਬਾਏ ਕਰਤੇ ਹੈ ਨਾ, ਬੜੇ ਹੰਕਾਰੀ ਹੋਤੇ ਹੈ ਕਿ ਮੈਂ ਬਾਏ ਕਰ ਰਹਾ ਹੂੰ, ਯੇ ਤੋ ਸਾਲਾ ਮੰਗਤਾ ਹੈ।
2: ਐਗਜੈਕਟਲੀ,
0: ਹੈ ਤਾਂ ਹੈ ਨਾ ਇਨਕੇ ਐਟੀਟਿਊਡ ਮੇਂ।
2: ਬਿਲਕੁਲ ਬਿਲਕੁਲ,
0: ਜੋ ਖਾਲੀ ਹੋਤਾ ਨਾ ਅੰਦਰ ਸੇ ਵੋ ਹੰਕਾਰੀ ਹੋਤਾ ਹੈ। ਜੋ ਅੰਦਰ ਸੇ ਭਰਾ ਹੋਤਾ ਹੈ ਵੋ ਹਮੇਸ਼ਾ ਮਿਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤੱਤ, ਹਾਂਜੀ, ਮਿਠਾਸ ਦੇ ਨਾਲ ਆਪਣੀ ਗੱਲਬਾਤ ਨੂੰ ਦੂਸਰਿਆਂ ਤੱਕ ਰੱਖਦੇ ਨੇ, ਪ੍ਰੈਜੈਂਟ ਕਰਦੇ ਨੇ। ਸੋ ਤੁਸੀਂ ਸ਼ਬਾਨੂ ਜੀ ਦਿਓ ਮੈਸੇਜ ਆਪਣੇ ਵਿੰਡੋਜ਼ ਦਾ।
2: सो अमन भाई, कोई भी विंडोज और डोर्स के बारे में सोचे तो 416-206-3200 पे एक बार जरूर डायल करिए। हो सकता है आपने कोड लिए हुए हो तब भी, और अगर आपने कोड नहीं लिए और आप सोच रहे हैं तब भी। अब हमारे पास गिनती के रह गए 2 से 2.25 महीने बस इंस्टॉलेशन के, उसके बाद सिर्फ प्रोडक्शन में चले जाएंगे हम। सो जो जो भाई बहन जिनकी विंडोज खराब थी, लीक कर रही थी और सोचते रह गए कि भाई करवाएंगे करवाएंगे करवाएंगे, अगर अभी भी नहीं करवाया है तो यही राइट टाइम है, अगले 2 महीने हैं अगर आप कराना चाहते हैं, क्योंकि हमें भी प्रोडक्शन के लिए टाइम चाहिए होता है 4 हफ्ते का। सो अभी आप ऑर्डर डालेंगे तो 4 हफ्ते में विंडो रेडी होगी, इंस्टॉलेशन 1-2 दिन में हो जाती है। और एक अमन भाई मैं बड़ी इंपॉर्टेंट बात आज शेयर करना चाहूंगा कि हमारे पास एक बिल्डर का कोई प्रोजेक्ट कैंसिलेशन हुई है, उसमें 35 विंडो हैं जो हमारे पास पड़ी हुई है जिसमें 50% डिपॉजिट आ चुका है। सो कोई भी बिल्डर है, आर्किटेक्ट है या जिसका कोई कस्टम होम बन रहा है, वो डेफिनेटली हमें कांटेक्ट करें, हम बिल्कुल 50% रेट पे वो 35 विंडो आज की तारीख में रेडी टू गो है। सो प्रोडक्शन रेडी है विंडो, एंड कोई भी पिकअप कर सकता है 416-206-3200 416-206-3200। सारी उसके अंदर टॉप ऑफ द लाइन चीजें लगी हुई हैं। नॉर्मली बिल्डर जो है वो बहुत हल्की क्वालिटी यूज करते हैं कभी कभी, सो हमने उसके अंदर, क्योंकि ये कोई प्राइवेटली ओन्ड था जिसने अपना घर बनवाया था, सो उसने ये विंडोज बनवाई थी, उसमें सब कुछ बहुत बढ़िया माल लगा हुआ है। सो ये 35 विंडोज अगर आपने पिकअप करनी है, कोई कस्टम हाउस बन रहा है या कोई आर्किटेक्ट है, 416-206-3200-416-206-3200। बाकी भी अगर किसी को कोई विंडोज या डोर्स लगवाने हैं और उनको फाइनेंस प्लान पे जाना है जैसे $100 पर महीने के हिसाब से, तब वो भी हम करते हैं। ज्यादा जानकारी के लिए डोर्स और विंडोज के लिए 416-206-3200।
0: थैंक यू सो मच। और शिवानु, 416-206-3200 नंबर पे कॉल करनी है, 416-206-3200 देते 416-206-3200 नंबर पे शिवानु को कॉल करने। शिवानु बहुत शुक्रिया आपका।
2: थैंक यू अमन भाई,
0: थैंक यू सो मच। और संतोष जी, की हाल चाल है तोड़े?
1: बहुत बढ़िया जी।
0: संतोष हमेशा ही तरह नरम गरम जो सवाल लेके आंदे, आज दा सवाल की है संतोष तोड़ा?
1: अमन जी, आज मैं सोच रही थी मैसेजेस आ रहे हैं कि आज अच्छी बकतौरा कर लिया, अगर सवाल कहंदे तो मैं सवाल भी कुछ रख दिया।
0: श्योर, बोलो क्वेश्चन। आज दा दसो टर्म्स एंड कंडीशंस।
1: जी बिल्कुल, आज जैसे करेंगे बाबा बकतौरा सेगमेंट, जो कि मेरा फेवरेट सेगमेंट है और साडे सारे रेडियो फैमिली का भी फेवरेट है। सो ए टर्म्स एंड कंडीशंस है गया कि तुसी सानू दसना है अपना डेट ऑफ बर्थ और नाल दसना है तुसी सानू साडा पासवर्ड जो अज लई होएगा नजारा। ते असी तुहानू कुछ गल्लां दसांगे जो कि तुहाडे च बहुत वधिया हैगियां, ਤੇ ਕੁਛ ਗੱਲਾਂ ਏਦਾਂ ਦੀਆਂ ਦੱਸਾਂਗੇ ਜਿਹਨੂੰ ਤੁਸੀਂ ਵਧੀਆ ਕਰ ਸਕਦੇ ਹੋ। ਸੋ ਇਹਦੇ ਲਈ
0: ਸੋਰੀ ਸੰਤੋਸ਼ ਜੀ, ਮੈਂ ਬੈਕ ਆ ਗਿਆ ਜਦੋਂ ਮੈਂ ਐਂਟਰ ਹੋਇਆ ਨਾ ਸਟੂਡੀਓ ਦਾ, ਅੱਜ ਸਾਰਾ ਕੁਛ ਹੜਗਮ ਦੜਗਮ ਮੱਚਿਆ ਹੋਇਆ ਸੀਗਾ, ਲਾਈਟਾਂ ਚੱਲ ਰਹੀਆਂ ਸੀ ਆ ਸਭ ਕੁਛ, ਮੇਰੀ ਸੈਕਿੰਡ ਸਕਰੀਨ ਬੰਦ ਪਈ ਸੀ, ਹੁਣ ਮੈਂ ਠੀਕ ਕੀਤੀ। ਦੇਖੋ 9:23 ਹੋ ਗਏ, ਪਿਛਲੇ 20-22 ਮਿੰਟ ਤੋਂ ਨਾਲ ਮੈਂ ਸ਼ੋਅ ਕਰ ਰਿਹਾ ਸੀ ਸਾਰਿਆਂ ਨਾਲ ਮੈਂ ਫਿਕਸ ਕਰ ਰਿਹਾ ਸੀ ਜੋ ਖਰਾਬ ਕੀਤਾ ਪਿਆ ਸੀ ਸਾਰਾ ਕੁਛ। ਸੋ 9:23 ਮਿੰਟ ਮੇਰੇ ਪਹਿਲੇ ਸ਼ੋਅ ਦੇ ਖਰਾਬ ਹੋਏ, ਸੋਰੀ ਮੈਂ ਸਾਰਿਆਂ ਨੂੰ ਕਹੂੰਗਾ ਤੇ ਆਪਣੇ ਆਪ ਨੂੰ ਵੀ ਸੋਰੀ ਕਹਿਣ ਲੱਗਿਆ, ਮਾਫ ਕਰਨ ਲੱਗਿਆ ਆਪਣੇ ਆਪ ਨੂੰ। ਤੇ ਹੁਣ ਮੇਰਾ ਕੋਈ ਸਾਰਾ ਸੈੱਟ ਹੋਇਆ, ਹੁਣ ਔਨ ਹੋਇਆ, ਬੈਕਅਪ ਔਨ ਹੋ ਗਿਆ, ਨਹੀਂ ਤਾਂ ਸ਼ੋਅ ਨਾ ਸ਼ੁਰੂ ਤੋਂ ਬੜਾ ਇਨਬੈਲੈਂਸ ਚੱਲ ਰਿਹਾ ਸੀ ਮੇਰੇ ਤੋਂ। ਹੁਣ ਮੈਂ ਬਾਬਾ ਬਕਤੌਰਾ ਜਿਹੜਾ ਆਪਣਾ ਨਹੀਂ ਕੁਛ ਠੀਕ ਕਰ ਪਾਇਆ, ਤੁਹਾਡਾ ਕਿੱਥੋਂ ਠੀਕ ਕਰ ਪਾਊਗਾ? ਬਾਬੇ ਬਕਤੌਰਾ ਨੇ ਆਪਣਾ ਵੀ ਠੀਕ ਕਰ ਲਿਆ, ਤੁਹਾਡਾ ਵੀ ਠੀਕ ਕਰ ਦੂਗਾ। ਮੈਂ ਜਦ ਤੱਕ ਰੁਕਿਆ ਨਹੀਂ ਸੰਤੋਸ਼, ਜਦ ਤੱਕ ਮੇਰੇ ਤੋਂ ਫਿਕਸ ਨਹੀਂ ਹੋਇਆ ਸਾਰਾ ਕੁਛ, ਕਿਉਂਕਿ ਮੈਨੂੰ ਇਹ ਹੁੰਦਾ ਜੀ ਮੇਰੇ ਤੋਂ ਬਾਅਦ ਕਿਸੇ ਨੇ ਕੋਈ ਚੀਜ਼ ਵਰਤਣੀ ਹੈ ਉਹ ਐਕੂਰੇਸੀ ਦੇ ਵਿੱਚ ਛੱਡ ਕੇ ਜਾਵਾਂ, ਮੈਂ ਕੋਈ ਸੱਟ ਪਸੱਟ ਕੱਟ ਕੇ ਭੰਨ ਤੋੜ ਕੇ ਨਾ ਛੱਡ ਕੇ ਜਾਵਾਂ, ਹੈ ਨਾ। ਜ਼ਿੰਦਗੀ 'ਚ ਮੇਰੇ ਇੱਕ ਮਾਮੇ ਨੇ ਸਬਕ ਸਿਖਾਇਆ ਸੀ, ਜੇ ਕੋਈ ਬੰਦਾ ਤੁਹਾਡੀ ਕੋਈ ਚੀਜ਼ ਵਰਤਦਾ ਨਾ, ਉੱਥੇ ਕੂੜਾ ਛੱਡ ਜਾਂਦਾ ਹੋਇਆ, ਉੱਥੇ ਕੋਈ ਚੀਜ਼ ਛੱਡ ਜਾਂਦਾ, ਉੱਥੇ ਕੋਈ ਤੁਹਾਡੀ ਚੀਜ਼ ਤੋੜ ਕੇ ਚਲਿਆ ਜਾਂਦਾ, ਯਾਦ ਰੱਖਿਓ ਜ਼ਿੰਦਗੀ 'ਚੋਂ ਕਦੇ ਓਨਰ ਨਹੀਂ ਬਣਦਾ। ਓਨਰ ਉਹੀ ਬਣੂਗਾ ਜਿਹੜਾ ਦੂਸਰਿਆਂ ਦੀ ਚੀਜ਼ ਦਾ ਖਿਆਲ ਰੱਖੂ, ਫਿਰ ਪਰਮੇਸ਼ਵਰ ਉਹਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਚੁਸਤੀਆਂ ਚਲਾਕੀਆਂ, ਆਹ ਲਟਰਮ ਫਟਰਮ, ਇਹਨਾਂ ਕੁਛ ਨਹੀਂ ਪੱਲੇ ਪੈਂਦਾ। ਮੈਂ ਜੋ ਆਪਣੇ ਜ਼ਿੰਦਗੀ ਦਾ ਤੱਥ ਕੱਢਿਆ ਭਾਅ ਜੀ, ਮੈਂ ਤਾਂ ਉਹ ਬੋਲੂੰਗਾ ਜੋ ਜ਼ਿੰਦਗੀ 'ਚ ਭੋਗਿਆ। ਜਦੋਂ ਪਾਤਸ਼ਾਹ ਨੇ ਦੇਣਾ, ਕੋਈ ਤੁਹਾਡੀਆਂ ਹੁਸ਼ਿਆਰੀਆਂ ਨਹੀਂ, ਕੋਈ ਚਲਾਕੀਆਂ ਨਹੀਂ। ਆਪਾਂ ਅਰਦਾਸ 'ਚ ਕਹਿੰਦੇ ਹਾਂ ਮਤ ਬੁੱਧ ਕਾ ਰਾਖਾ ਆਪ ਵਾਹਿਗੁਰੂ, ਠੀਕ ਹੈ। ਸੋ ਪਰਮੇਸ਼ਵਰ ਆਪ ਮਤ ਬੁੱਧ ਦਾ ਰਾਖਾ ਹੁੰਦਾ ਤੁਹਾਡੀ ਦਾ, ਤੁਹਾਡੀ ਬੁੱਧੀ ਉੱਧਰ ਨੂੰ ਲਾ ਦਿੰਦੇ ਨੇ, ਇੱਕ ਚੀਜ਼ ਗਿਰੀ ਦੂਜੀ ਉੱਪਰ ਨੂੰ ਚੱਕਣ ਲਈ ਤੋਰ ਦਿੰਦੇ ਨੇ, ਇੱਕ ਵਾਰ ਇੱਕ ਚੀਜ਼ ਗਿਰੀ ਨਲਾਇਕ ਲੋਕ ਉੱਥੇ ਹੀ ਗਿਰ ਜਾਂਦੇ ਨੇ। ਹੋਣ ਹਾਰ ਵਿਦਵਾਨ ਕੇ ਹੋਤ ਚੀਕਣੇ ਪਾਤ, ਅਤੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ, ਵਿਰਲੇ ਉਹੀ ਹੁੰਦੇ ਨੇ ਜੋ ਜ਼ਿੰਦਗੀ 'ਚ ਸਿੱਖ ਜਾਂਦੇ ਨੇ ਕਿ ਗਾਹਾਂ ਕਿਵੇਂ ਚੱਲਣਾ ਹੈਗਾ। ਅੱਜ ਦੇ ਸ਼ੋਅ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ, ਅਸੀਂ ਸਿਰਫ ਪਹਿਲੇ 10 ਕਾਲਸ ਨੂੰ ਐਂਟਰਟੇਨ ਕਰਾਂਗੇ, ਛੇਤੀ ਤੋਂ ਪਹਿਲਾਂ ਕਾਲ ਕਰ ਲਿਓ, 10 ਕਾਲਸ ਇਹ ਲੈਣੇ ਨੇ। ਤੁਹਾਨੂੰ ਮੈਂ ਦੱਸੂੰਗਾ ਨਾਲ ਨਾਲ ਪ੍ਰੋਫੈਸ਼ਨ ਬਾਰੇ ਦੱਸਣਾ ਸ਼ੁਰੂ ਕੀਤਾ ਥੋੜ੍ਹਾ ਥੋੜ੍ਹਾ ਕਿ ਆਹ ਕਰੋ। ਤੁਹਾਡੇ 'ਚੋਂ ਕਈ ਲੋਕ ਐਸੇ ਮੈਨੂੰ ਮਿਲਦੇ ਨੇ ਕਹਿੰਦੇ ਭਾਅ ਜੀ ਮੈਂ ਰੇਡੀਓ 'ਤੇ ਸੁਣਿਆ ਸੀ ਤੁਸੀਂ ਫਲਾਣੇ ਨੂੰ ਕਹਿੰਦੇ ਪਏ ਸੀ। ਜਿਹਨੂੰ ਮੈਂ ਕਹਿ ਰਿਹਾ ਹੁੰਦਾ ਸੰਤੋਸ਼ ਉਹਨੇ ਕੀਤਾ ਨਹੀਂ ਹੁੰਦਾ, ਕੋਈ ਬੰਦਾ ਆ ਕੇ ਮੈਨੂੰ ਦੱਸਦਾ ਕਿ ਮੈਂ ਉਦਣ ਦਾ ਸ਼ੋਅ ਸੁਣ ਕੇ ਉਸ ਤੋਂ ਬਾਅਦ ਆਹ ਕੀਤਾ। ਦੈਟ ਇਜ਼ ਮੋਟੀਵੇਸ਼ਨ, ਜਾਗਰੂਕਤਾ। ਮੇਰੇ ਕੋਲ ਦੋ ਲਾਈਨ ਬਿਜ਼ੀ ਹੋ ਗਈਆਂ, ਸਿਰਫ ਦੋ ਖਾਲੀ ਰਹਿ ਗਈਆਂ, ਪਾਸਵਰਡ ਨਜ਼ਾਰਾ ਹੈਗਾ ਅਤੇ ਜਾਂ ਤਵਾ ਕਿਚਨ ਕਹਿ ਸਕਦੇ ਤੁਸੀਂ, ਕੋਈ ਵੀ ਪਾਸਵਰਡ ਯੂਜ਼ ਕਰ ਲਓ। 905-673-3333 905-673-3337 ਦੇ ਉੱਤੇ ਤੁਸੀਂ ਕੰਟੈਕਟ ਕਰਨਾ, 905-673-3337। ਕਿ ਜਿੱਧਰ ਗਿਆ ਬਾਜ਼ਾਰ ਉੱਧਰ ਗਿਆ ਬਾਣੀਆਂ, ਇਹ ਵੀ ਕਹਾਵਤ ਸੱਚ ਕਰਾਂਗੇ। ਸਭ ਤੋਂ ਪਹਿਲੀ ਕਾਲ ਦੇ ਵੱਲ ਮੈਂ ਜਾਣਾ ਚਾਹੂੰਗਾ ਸਟੂਡੀਓ ਦੇ ਵਿੱਚ, ਸਿਰਫ ਨਾਂ ਦੱਸਣਾ, ਡੇਟ ਆਫ ਬਰਥ, ਕੋਈ ਜੋਤਿਸ਼ ਨਹੀਂ ਹੈ, ਕੋਈ ਹੱਥ ਨਹੀਂ ਹੈ, ਕੋਈ ਹੱਥ ਪੁੱਠਾ ਨਹੀਂ, ਕੋਈ ਸਿੱਧਾ ਨਹੀਂ, ਮੱਥੇ ਦੀਆਂ ਲਕੀਰਾਂ ਨੇ ਕਿ ਮਿਲੇਗਾ ਮੁਕੱਦਰ ਚਲੇਗਾ ਸਿਕੰਦਰ। ਸਿਕੰਦਰ ਕੌਣ ਹੈ? ਤੁਸੀਂ ਜਿਹੜਾ ਜਿੱਤਣ ਲਈ ਚੱਲਿਆ, ਅਤੇ ਹਾਰ ਵੀ ਸਕਦੇ ਹਾਂ, ਹਾਰਨ 'ਤੇ ਨਮੋਸ਼ ਨਹੀਂ ਹੋਣਾ ਹੈਗਾ, ਚੜ੍ਹਦੀ ਕਲਾ 'ਚ ਰਹਿਣਾ ਕਿ ਸ਼ਾਇਦ ਇਸ ਹਾਰ ਦੇ ਵਿੱਚ ਵੀ ਕੋਈ ਭਲਾ ਹੈ। ਮੈਨੂੰ ਯਾਦ ਆ ਕਿ ਇੱਕ ਸਮਾਂ ਆਇਆ ਕਿਸੇ ਨੇ ਬਹੁਤ ਕੁਛ ਬੜਾ ਆਪਣੇ ਹਿਸਾਬ ਨਾਲ ਠੀਕ ਕਰ ਲਿਆ, ਮੈਂ ਕਹੂੰਗਾ ਮੇਰੇ ਨਾਲ ਗਲਤ ਕਰ ਲਿਆ, ਦੈਟ ਇਜ਼ ਟੋਟਲੀ ਰੋਂਗ। ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੇ ਲਈ ਠੀਕ ਕਰ ਲਿਆ, ਉਹਨਾਂ ਦੇ ਆਪਣੇ ਠੀਕ ਕਰਦਿਆਂ ਕਰਦਿਆਂ ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਨਿਰਾਸ਼ ਹੋਇਆ ਕਿ ਦੋਸਤੀ ਅਤੇ ਰਿਸ਼ਤੇਦਾਰੀਆਂ ਦੇ ਵਿੱਚ ਇਹ ਕੁਛ ਨਹੀਂ ਹੋਣਾ ਚਾਹੀਦਾ ਸੀ। ਤਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਬਾਬਾ ਉਸ ਪਰਮਾਤਮਾ ਨੂੰ ਕਿਹਾ ਸੀ, ਬਾਬਾ ਮਾੜੇ ਲੋਕਾਂ ਨੂੰ ਤੁਹਾਡੀ ਜ਼ਿੰਦਗੀ 'ਚੋਂ ਕੱਢ ਦਿੰਦੇ ਨੇ ਤਾਂ ਜੋ ਤੁਸੀਂ ਅੱਗੇ ਵੱਧ ਸਕੋ। ਇਹ ਤਾਂ ਨਿਰਾਸ਼ ਨਹੀਂ, ਖੁਸ਼ ਹੋਣਾ, ਕੁਛ ਨਾ ਕੁਛ ਜ਼ਰੂਰ ਅੱਛਾ ਫੈਸਲਾ ਹੋਇਆ ਹੋਊਗਾ। ਉਸ ਤੋਂ ਬਾਅਦ ਮੈਂ ਕਾਫੀ ਚੀਜ਼ਾਂ ਨੂੰ ਖੁਦ ਸਿੱਖਿਆ ਜਿਹੜੀਆਂ ਮੈਂ ਆਪ ਨਹੀਂ ਕਰਦਾ ਸੀ, ਦੂਸਰਿਆਂ ਤੋਂ ਕਰਵਾਉਂਦਾ ਸੀ। ਅੱਜ ਉਹ ਦਿਨ ਹੈ ਉਹ ਸਬਕ ਸਿੱਖਣ ਤੋਂ ਬਾਅਦ ਛੋਟੀ ਤੋਂ ਵੱਡੀ ਚੀਜ਼ ਖੁਦ ਮੈਂ ਆਪ ਸਿੱਖਦਾ ਆਪਣੇ ਹੱਥੀਂ, ਤਾਂ ਜੋ ਕੋਈ ਪ੍ਰੋਬਲਮ ਆ ਜਾਵੇ ਸਟੱਪਣੀ ਦੇ ਤੌਰ 'ਤੇ ਉਹ ਚੀਜ਼ ਨੂੰ ਮੈਂ ਠੀਕ ਕਰ ਦੇਵਾਂ। ਸਪੇਅਰ ਟਾਇਰ ਹੁੰਦਾ ਨਾ ਸਟੱਪਣੀ, ਜ਼ਿੰਦਗੀ 'ਚ ਫਰੰਟ ਵਾਲੇ ਟਾਇਰ ਨਹੀਂ ਬਣਨਾ ਕਦੇ, ਸਟੱਪਣੀ ਬਣਨਾ ਹੈਗਾ। ਸੋ ਤੁਸੀਂ 905-673-3333 ਕਾਲ ਕਰ ਰਹੇ ਹੋ, ਬਾਬਾ ਬਖਤੌਰਾ 905-673-3337 ਤੇ ਤੁਸੀਂ ਕਾਲ ਕਰਨੀ ਹੈ ਰੇਡੀਓ ਆਵਾਜ਼ ਦੇ ਵਿੱਚ। ਬਾਬਾ ਬਖਤੌਰਾ ਤੁਹਾਡੇ ਪਹਿਲੇ ਕਾਲ ਨੂੰ ਮੈਂ ਹੋਲਡ ਕਰ ਰਿਹਾ, ਆ ਜਾਓ ਫਿਰ।
3: ਅੱਜਕੱਲ੍ਹ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤੱਕ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200

0: ਸਟੂਡੀਓ ਪਹਿਲੀ ਕਾਲ ਨਾਲ ਚੱਲ ਰਿਹਾ ਮੈਂ ਮਾਵੀ ਸਾਹਿਬ ਦੀ ਮੇਰੇ ਨਾਲ ਕਾਲ ਹੈ ਮਾਵੀ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਨੇ ਤੁਹਾਡੇ
1: ਤੁਹਾਡਾ ਖਿਆਲ ਹੈ ਜੀ
0: ਕਿਆ ਬਾਤ ਹੈ ਸਰ ਇਹ ਮਤਲਬ ਇੱਕ ਡਾਇਲੋਗ ਨਾ ਇੱਕ ਟਾਈਮ 'ਚ ਚੱਲਦਾ ਹੁੰਦਾ ਸੀ ਜਦੋਂ ਬੰਬ ਬੰਗੋ ਚੱਲਦਾ ਹੁੰਦਾ ਸੀ ਵੀ ਅਗਲੇ ਨੂੰ ਲੱਗਦਾ ਸੀ ਅੱਛਾ ਮੇਰਾ ਹੀ ਖਿਆਲ ਹੈ ਦਿਨ ਰਾਤ
1: ਮੈਂ ਪ੍ਰੋਗਰਾਮ ਰੋਜ਼ ਸੁਣਦਾ ਜੀ ਤੁਹਾਡਾ
0: ਅੱਛਾ ਜੀ ਅਤੇ ਤੁਸੀਂ ਮੈਨੂੰ ਦੱਸਿਆ ਆਈ ਟੀ ਪ੍ਰੋਫੈਸ਼ਨ 'ਚੋਂ ਰਾਈਟ
1: ਹਾਂਜੀ
0: ਸੋ ਮੇਰੇ ਲਈ ਨਾ ਕਹਿੰਦੇ ਹੁੰਦੇ ਕਿ ਕਾਲਾ ਅੱਖਰ ਮੱਝ ਬਰਾਬਰ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਮੇਰੇ ਲਈ ਪਹਿਲਾਂ ਇਹ ਹੁੰਦਾ ਸੀ ਆਈ ਟੀ ਹੁੰਦਾ ਕੀ ਹੈਗਾ ਹੈ ਨਾ ਤੁਹਾਨੂੰ ਯਾਦ ਹੈ ਬਾਬੀ ਸਾਹਿਬ ਇੱਕ ਦਸਵੀਂ 'ਚ ਸਵਾਲ ਆਉਂਦਾ ਹੁੰਦਾ ਸੀ ਨੌਵੀਂ 'ਚ ਵੀ ਆਉਂਦਾ ਹੁੰਦਾ ਸੀ ਐਕਸ ਜੇਕਰ ਮੰਨ ਲਿਆ ਜਾਵੇ ਐਕਸ ਪਲੱਸ ਵਾਈ ਇਕੁਅਲ ਟੂ ਐਕਸ ਵਾਈ ਜ਼ੈਡ ਜ਼ੈਡ ਜ਼ੈਡ ਸੰਤੋਸ਼ ਜੀ ਤੁਹਾਨੂੰ ਯਾਦ ਹੈ ਕੁਐਸਚਨ ਕਿੱਦਾਂ ਦਾ ਹੁੰਦਾ ਸੀ
2: ਜੀ ਜੀ ਇੱਦਾਂ ਹੀ ਕੁਛ ਹੁੰਦਾ ਸੀ ਅਮਨ ਜੀ
0: ਬਟ ਤੁਹਾਨੂੰ ਸਮਝ ਆ ਜਾਂਦਾ ਸੀ ਮਾਵੀ ਸਾਹਿਬ ਉਸ ਕੁਐਸਚਨ ਜਦੋਂ ਉਹਨੇ ਪੁੱਛਣਾ ਨਾ ਮੈਨੂੰ ਕੁੱਟ ਕੁੱਟ ਕੇ ਉਹਨਾਂ ਨੇ ਇੱਕ ਡੰਡਾ ਲਿਆਉਂਦਾ ਸੀ ਹਰਿਦੁਆਰ ਤੋਂ ਉਹ ਨਾਲ ਮੈਨੂੰ ਉਹਨਾਂ ਨੇ ਕੁੱਟਿਆ ਵੀ ਸਮਝਾਉਣ ਲਈ ਸਟੇਜ 'ਤੇ ਵੀ ਖੜਾ ਕੀਤਾ ਉੱਤੇ ਨੂੰ ਬਾਹਾਂ ਖੜੀਆਂ ਕਰਕੇ ਬਾਹਰ ਸਕੂਲ ਦੇ ਬਾਹਰ ਕਲਾਸ ਦੇ ਬਾਹਰ ਤਾਂ ਖੜੇ ਹੀ ਕਰਦੇ ਸੀ ਇੱਕ ਵਾਰ ਮੈਨੂੰ ਡੱਡੂ ਬਣਾ ਕੇ ਵੀ ਤੋਰਿਆ ਉਹਨਾਂ ਨੇ ਜਿਹੜਾ ਬਣਾਉਂਦੇ ਨਹੀਂ ਹੁੰਦੇ ਸੀ ਆਪਾਂ ਡੱਡੂ ਬਣਾ ਕੇ ਛੱਡ ਦਿੰਦੇ ਸੀ ਪਰ ਭਾਅ ਜੀ ਮੈਨੂੰ ਐਕਸ ਪਲੱਸ ਵਾਈ ਨਾ ਸਮਝਾਇਆ ਕਰੇ ਵੀ ਐਕਸ ਅਤੇ ਵਾਈ ਇੱਕ ਅਤੇ ਪਲੱਸ ਦੋ ਤਾਂ ਹੋ ਸਕਦਾ ਉਹ ਕਹਿੰਦੇ ਜੇਕਰ ਮੰਨ ਲਿਆ ਜਾਵੇ ਹੁਣ ਮੈਂ ਕਹਿੰਦਾ ਵੀ ਮੰਨਿਆ ਤਾਂ ਕੁਛ ਵੀ ਜਾ ਸਕਦਾ ਵੀ 5 ਕਰੋੜ
1: ਬਿਲਕੁਲ
0: ਹੈ ਨਾ ਦੂਜੇ ਪਾਸੇ 3 ਕਰੋੜ ਉਹ ਤੁਸੀਂ ਫਾਰਮੂਲਾ ਕਦੇ ਜ਼ਿੰਦਗੀ 'ਚ ਵਰਤਿਆ ਭਾਵੀ ਸਾਹਿਬ
1: ਨਾ ਜੀ ਮੈਂ ਤਾਂ ਮੈਥ ਦੇ ਪੀਰੀਅਡ ਤਾਂ ਮੈਨੂੰ ਰੋਜ਼ ਕੁੱਟ ਪੈਂਦੀ ਹੁੰਦੀ ਸੀਗੀ
0: ਅੱਛਾ ਥੋੜ੍ਹਾ ਮੇਰੇ ਵਾਲੇ ਹਾਲ ਸੀ ਸੰਤੋਖ ਤੁਸੀਂ ਕਿਵੇਂ ਸੀਗੇ ਨਕਲ ਤੁਹਾਡੇ ਤੋਂ ਮਾਰਿਆ ਕਰਨੀ ਸੀ ਮੈਂ ਭਾਜੀ ਮੇਰੇ ਤੋਂ ਤਾਂ ਲੋਕ ਇੰਨੇ ਡਰਦੇ ਸੀ ਮੂਹਰੇ ਡੈਸਕ ਤੇ ਵੀ ਨੀ ਬਹਿੰਦੇ ਸੀ
1: ਮੈਂ ਵੀ ਬੈਕ ਬੈਂਚਰ ਹੀ ਸੀਗਾ ਜੀ
0: ਭਾਜੀ ਨਾ ਜਦੋਂ ਐਗਜ਼ਾਮ ਹੁੰਦੇ ਸੀ ਕਈ ਵਾਰ ਕਈਆਂ ਨੇ ਖੜੇ ਹੋ ਕੇ ਮੇਰੀ ਦੁਸ਼ਮਣੀ ਬੜੀ ਸੀ ਮਨ ਦੇ ਅੰਦਰ ਕਈਆਂ ਨੇ ਖੜੇ ਹੋ ਕੇ ਕਿਹਾ ਕਿ ਮੈਮ ਕੈਨ ਆਈ ਚੇਂਜ ਮਾਈ ਸੀਟ ਮੈਡਮ ਮੈਂ ਇੱਥੇ ਉੱਠ ਸਕਦਾ ਜੀ ਉੱਥੇ ਕਿਤੇ ਹੋਰ ਬੈਠ ਸਕਦਾ ਜੀ ਸਾਰੀ ਕਲਾਸ ਮੇਰੇ ਵੱਲ ਦੇਖ ਲੈਂਦੀ ਸੀ ਪਰ ਮੈਂ ਕਹਿਣਾ ਵੀ ਚੱਲ ਯਾਰ ਤੂੰ ਵੀ ਕਰ ਲੈ ਜੁਗਨੂਆ ਜੋ ਕਰਨਾ ਅਸੀਂ ਤਾਂ ਇੱਦਾਂ ਹੀ ਰਹਿਣਾ ਆਹ ਦੇਖ ਲਓ ਰੱਬ ਨੇ ਕਿੱਥੇ ਲਿਆ ਕੇ ਬਿਠਾਤਾ ਕਿ ਨਹੀਂ
1: ਵਧੀਆ ਜੀ ਸਭ ਕੁਛ
0: ਠੀਕ ਹੈ ਮੈਂ ਤਾਂ ਕਹਿੰਦਾ ਜ਼ਿੰਦਗੀ ਹੈ ਜੀ ਪਰਮਾਤਮਾ ਸਭ ਨੂੰ ਦੇਣ ਪਰ ਕੁਛ ਤਕਲੀਫਾਂ ਨੇ ਜਿਹੜੀਆਂ ਅਸੀਂ ਬਰਦਾਸ਼ਤ ਕੀਤੀਆਂ ਨੇ ਪਰਮੇਸ਼ਵਰ ਉਹ ਤੁਹਾਡੀ ਕਿਸੇ ਦੇ ਝੋਲੀ 'ਚ ਨਾ ਪਾਉਣ ਸਾਡੇ ਕੋਲ ਰਹਿਣ ਉਹ ਠੀਕ ਹੈ ਮੈਂ ਤਾਂ ਇਹੀ ਕਹੂੰਗਾ ਵੀ ਤੁਹਾਡੇ ਕੋਲ ਆਉਣ ਸਾਡੇ ਕੋਲ ਰਹਿਣ ਉਹ ਅੱਛਾ ਡੇਟ ਆਫ ਬਰਥ ਦੱਸੋ ਕੀ ਹੈ ਜੀ
1: ਹਾਂਜੀ ਅਪ੍ਰੈਲ 4
0: April 4 ਠੀਕ ਹੈ ਤੁਸੀਂ ਤੁਸੀਂ PAU ਵੀ ਪੜ੍ਹੇ ਹੋ ਭਾਅ
1: ਜੀ ਨਹੀਂ ਜੀ ਮੈਂ ਪੰਜਾਬ ਯੂਨੀਵਰਸਿਟੀ ਪੜ੍ਹਿਆ ਚੰਡੀਗੜ੍ਹ
0: ਤੋਂ ਪੜ੍ਹੇ ਅੱਛਾ
1: ਹਾਂਜੀ
0: April 4 ਦੇ ਲਈ ਇਹ ਚਾਰਟ ਹੈ ਚਾਈਨੀਜ਼ ਚਾਰਟ ਹੈ ਕਿਸੇ ਨੇ ਗਿਫਟ ਕੀਤਾ ਸੀ 12 ਸਾਲ ਪਹਿਲਾਂ ਰਿੰਕੂ ਨੇ ਸਭ ਤੋਂ ਪਹਿਲਾਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ April 4 April 4 ਦੇ ਵਿੱਚ ਇਹ ਕਹਿੰਦਾ ਹੈਗਾ ਕਿ ਸਬਰ ਜਿਹੜਾ ਹੈਗਾ ਵੱਧ ਗਿਆ ਬਹੁਤ ਇਮੋਸ਼ਨਲ ਬਹੁਤ ਹੈਗੇ ਹੋ ਬ੍ਰੇਨ ਤੰਦਰੁਸਤੀ ਕੀ ਰੱਖਿਆ ਕਰਤਾ ਹੈ ਲਾਈਫ ਬੋਏ ਵਾਂਗੂ ਤੰਦਰੁਸਤ ਰਹਿੰਦਾ ਠੀਕ ਹੈ ਜੀ
1: ਹਾਂਜੀ
0: ਨੌਲੇਜ ਬਹੁਤ ਹੈ ਅਤੇ ਇੱਕ ਦੂਜਿਆਂ ਦੀ ਚੀਜ਼ ਨੂੰ ਦੂਜਿਆਂ ਦੀ ਚੀਜ਼ ਸਮਝਦੇ ਯਾਨੀ ਕਿ ਲੋਇਲਟੀ ਹੈਗੀ ਅੰਦਰ ਬਟ ਲਾਲਚ ਫਿਰ ਵੀ ਕਰ ਜਾਂਦੇ ਲਾਲਚ ਦਾ ਮਤਲਬ ਇਹ ਹੁੰਦਾ ਕਿਸੇ ਦੀ ਚੀਜ਼ ਆਪਣਾ ਆਪਣੀ ਲਾਲਚ ਹੁੰਦਾ ਕਿ ਰਸਤੇ ਐਸੇ ਤੁਰਨ ਲੱਗਦੇ ਹੋ ਜਿੱਥੇ ਹੋਮਵਰਕ ਪ੍ਰੋਪਰਲੀ ਨਹੀਂ ਹੁੰਦਾ ਤੁਰ ਪੈਂਦੇ ਆਪਾਂ ਕਈ ਵਾਰੀ
1: ਹਾਂਜੀ
0: ਉਹ ਮਿਸਟੇਕਨ ਪਾਰਟ ਹੈ ਦੂਸਰਾ ਹੈਗਾ ਕਿ ਲੰਬਾ ਸਮਾਂ ਕਿਸੇ ਵੀ ਚੀਜ਼ ਨੂੰ ਅੰਦਰ ਰੱਖਦੇ ਹੋ ਚਾਹੇ ਉਹ ਨਾਰਾਜ਼ਗੀ ਆ ਚਾਹੇ ਕੋਈ ਕਿਸੇ ਤੋਂ ਹੋਈ ਹੋਈ ਭੁੱਲ ਆ ਠੀਕ ਹੈ ਚਾਹੇ ਤੁਹਾਡੀ ਨਾਰਾਜ਼ਗੀ ਆ ਉਹਦੇ 'ਚ ਜ਼ਿੰਦਗੀ ਦਾ ਸਮਾਂ ਬਰਬਾਦ ਨਹੀਂ ਕਰਨਾ ਹੈਗਾ ਆਪਣਾ ਠੀਕ ਹੈ ਸਟੋਰੇਜ ਨਹੀਂ ਰੱਖਣੀ ਸਟੋਰੇਜ ਰੱਖਣੀ ਹੈ ਟੂ ਗੈਟ ਦ ਲਾਇਸਨ ਲੈਸਨ ਸਿਖਾਉਣ ਲਈ ਨਹੀਂ ਲੈਸਨ ਸਿੱਖਣ ਦੇ ਲਈ ਮੈਂ ਕੀ ਕਿਹਾ ਸੀ ਕਿ ਕੋਈ ਸੀ ਜਿਨ੍ਹਾਂ ਨੇ ਆਪਣੇ ਅਨੁਕੂਲ ਉਹਨਾਂ ਲਈ ਵਧੀਆ ਹੋਇਆ ਪਰ ਉਹਦੇ 'ਚ ਮੇਰਾ ਮਾੜਾ ਹੋ ਗਿਆ ਇੱਦਾਂ ਹੀ ਵਰਡ ਕਿਹਾ ਸੀ ਨਾ
1: ਹਾਂਜੀ
0: ਮੈਂ ਤਾਂ ਨਹੀਂ ਕਿਹਾ ਉਹ ਫਲਾਣਾ ਆਇਆ ਉਹਨੇ ਮੈਨੂੰ ਠੱਗੀ ਮਾਰ ਲਈ ਉਹਨੇ ਮੈਨੂੰ ਲੁੱਟ ਲਿਆ ਇਹ ਨਾ ਕਮਜ਼ੋਰ ਅਤੇ ਬੁਝਦੇ ਲੋਕਾਂ ਦਾ ਕੰਮ ਹੁੰਦਾ ਆ ਕੁਛ ਬੋਲਣਾ ਇਹ ਬਲੇਮਰਸ ਹੁੰਦੇ ਨੇ ਹਰੇਕ ਤੋਂ ਹੀ ਬਲੇਮ ਕਰੀ ਜਾਂਦੇ ਤਾਂ ਮਾਂ ਪਿਓ ਨੂੰ ਵੀ ਨਹੀਂ ਬਖਸ਼ਦੇ ਕਈ ਵਾਰੀ ਸਾਡੀ ਮੰਮੀ ਮੇਰੇ ਜਨਮ ਦੇ ਟਾਈਮ 'ਤੇ ਅਮਰੀਕਾ ਕਿਉਂ ਨਹੀਂ ਗਈ ਸੀ ਵਿਜ਼ਟਰ ਵੀਜ਼ੇ 'ਤੇ ਮੇਰਾ ਜਨਮ ਦੇਣ ਲਈ ਪਟਿਆਲੇ ਕਿਉਂ ਬੈਠੀ ਰਹੀ ਇੱਦਾਂ ਦੇ ਹੁੰਦੇ ਨੇ
1: ਹਾਂਜੀ
0: ਸੋ ਚੜ੍ਹਦੀ ਕਲਾ 'ਚ ਰਹੋ ਅਤੇ ਦੂਸਰਿਆਂ 'ਤੇ ਸਮਾਂ ਬਰਬਾਦ ਨਹੀਂ ਕਰਨਾ ਬਸ ਇਹ ਤੁਹਾਡੀਆਂ ਦੋ ਚੀਜ਼ਾਂ ਨੇ ਜਿਹੜੀਆਂ ਨੈਗੇਟਿਵਿਟੀ 'ਚ ਲੈ ਕੇ ਜਾਣਗੀਆਂ ਠੀਕ ਹੈ
1: ਮੈਂ ਨਾ ਐਕਚੁਅਲੀ ਤੁਹਾਨੂੰ 6 ਮਹੀਨੇ ਪਹਿਲਾਂ ਕਾਲ ਕੀਤੀ ਸੀ ਥਰਸਡੇ ਵਾਲੇ ਦਿਨ ਬਾਬਾ ਬਖਤੌਰਾ ਵਾਲੇ ਤੁਸੀਂ ਉਦੋਂ ਮੈਨੂੰ ਦੋ ਗੱਲਾਂ ਕਹੀਆਂ ਸੀ ਇੱਕ ਤਾਂ ਪੇਸ਼ੀਅੰਸ ਤੇ ਕੰਮ ਕਰਨ ਨੂੰ ਕਿਹਾ ਸੀ ਕੋਈ ਗੁੱਸੇ ਦੇ
0: ਹਾਂਜੀ ਤੇ ਤੁਹਾਨੂੰ ਮੈਂ ਕਿਹਾ ਮੈਂ ਦੋਵਾਂ ਦੇ ਕੰਮ ਕੀਤਾ ਵਰਡ ਯੂਜ਼ ਕੀਤਾ ਸੀ ਮੈਂ
1: ਹਾਂਜੀ ਤੇ ਮੈਂ ਕੱਲ੍ਹ ਇਹ ਪੁੱਛਣਾ ਚਾਹੁੰਦਾ ਵੀ ਜੇ ਮੰਨ ਲਓ ਹੁਣ 6 ਮਹੀਨੇ ਬਾਅਦ ਕਾਲ ਕਰਾਂ ਵੀ ਇਹ ਕਿਵੇਂ ਸਾਈਕਲ ਕਿਵੇਂ ਚੱਲਦਾ ਵੀ ਚੀਜ਼ਾਂ ਬਦਲਦੀਆਂ ਰਹਿੰਦੀਆਂ ਕਿ ਕੋਈ ਰਹਿਣਗੇ ਜੇ ਮੈਂ ਤੁਹਾਨੂੰ 6 ਮਹੀਨੇ ਬਾਅਦ ਕਾਲ ਕਰਾਂ
0: ਮੈਂ ਸਮਝਾਉਂਦਾ ਤੁਹਾਨੂੰ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਮੈਂ ਤੁਹਾਨੂੰ 25-30% ਗੈਸ ਕਰ ਜਾਂਦਾ ਨਾ ਤੁਹਾਡੇ ਬੋਲਣ ਦੇ ਸਟਾਈਲ ਤੋਂ
1: ਹਾਂਜੀ
0: ਤੁਹਾਡੀ ਅਗਰੈਸ਼ਨ ਤੋਂ ਤੁਹਾਡੀ ਐਨਰਜੀ ਤੋਂ ਤੁਹਾਡੇ ਵੇ ਆਫ ਟਾਕਿੰਗ ਤੋਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੋ ਜਾਂਦਾ।
1: ਹਾਂਜੀ,
0: ਕਿਹਾ ਨਾ ਸਬਰ ਵਧਾਇਆ, ਸਬਰ ਵਧਾਇਆ ਵਰਡ ਪਹਿਲਾਂ ਸ਼ੁਰੂ 'ਚ ਕਿਹਾ ਸੀ ਮੈਂ ਤੁਹਾਨੂੰ, ਪਹਿਲਾ ਸਬਜੈਕਟ।
1: ਹਾਂਜੀ ਬਿਲਕੁਲ,
0: ਕਿ ਸਬਰ ਵਧਾ ਲਿਆ ਬਹੁਤ, ਹੈ ਨਾ, ਪੇਸ਼ੈਂਸ ਵਧਾ ਲਈ ਤੁਸੀਂ।
1: ਹਾਂਜੀ
0: ਹਾਂ, ਗੁੱਸਾ ਤੁਹਾਨੂੰ ਕਿਹਾ ਹੋਇਆ ਕਿ ਗੁੱਸਾ ਤਾਂ ਸਾਰੀ ਜ਼ਿੰਦਗੀ ਆਉਂਦੇ ਰਹਿਣਾ, ਕਿਤੇ ਖਤਮ ਹੁੰਦਾ ਹੁੰਦਾ, ਜਿੱਦਣ ਇਹ ਖਤਮ ਹੋ ਗਿਆ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਚਲੇ ਗਏ ਆਲਰੇਡੀ।
1: ਠੀਕ ਹੈ ਜੀ,
0: ਠੀਕ ਹੈ, ਆਪਾਂ ਦੁਨਿਆਵੀ ਲੋਕ ਆ ਨਾ ਯਾਰ, ਆਪਾਂ ਲੋਕ ਅੱਗੇ ਜੁੜੇ ਹੋਏ ਨੇ, ਆਪਣੇ 'ਤੇ ਰਿਸਪੋਂਸੀਬਿਲਟੀਜ਼ ਨੇ, ਆਪਾਂ ਕਿਹੜਾ ਮਸਕ ਹੋਣੇ ਆ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅੱਗ ਲੱਗੀ ਪਈ ਅੰਦਰ।
1: ਹਾਂਜੀ ਬਿਲਕੁਲ,
0: ਆਪਾਂ ਤਾਂ ਸਟੇਬਿਲਟੀ ਲਾਈਫ 'ਚ ਮੰਗਦੇ ਹਾਂ, ਉਹ ਆਪਣੇ ਅਕੋਰਡਿੰਗਲੀ ਕਦੇ ਵੀ ਨਹੀਂ ਆਉਂਦੀ ਜਦ ਤੱਕ ਆਪਾਂ ਨੂੰ ਲਿਆਉਣਾ ਨਹੀਂ ਚਾਹੁੰਦੇ ਹੈਗੇ।
1: ਬਿਲਕੁਲ ਜੀ,
0: ਸਮਝੇ, 60 ਰੁਪਏ ਦਾ ਗੱਦਾ 4.5-5 ਸਾਲ ਤੋਂ ਉੱਤੇ ਸੌਣਾ ਪਿਆ ਮੈਂ ਥੱਲੇ, 60 ਰੁਪਏ ਦਾ ਗੱਦਾ। ਕਦੇ ਪਰਮਾਤਮਾ ਮਿਹਰ ਕਰਨ ਨਾ ਕਰਨ, ਇਹ ਚੀਜ਼ਾਂ ਮਹਾਰਾਜ ਦੇ ਹੱਥ 'ਚ ਨੇ, ਸਾਨੂੰ ਨਹੀਂ ਪਤਾ, ਜੋ ਤਦ ਭਾਵੇ ਸੋਈ ਪਲਾ, ਪਰ ਹੋ ਸਕਦਾ ਕਦੇ ਥੱਲੇ ਪੈਣਾ ਪੈ ਜਾਵੇ, ਫਿਰ ਤਕਲੀਫ ਨਾ ਹੋਵੇ ਮਾਵੀ।
1: ਹਾਂਜੀ ਬਿਲਕੁਲ,
0: ਨੀਂਦ ਪ੍ਰੋਪਰਲੀ ਹੋਣੀ ਚਾਹੀਦੀ ਹੈ, ਅਭਿਆਸ ਕਰਦੇ ਰਹੋ। ਬਹੁਤ ਸ਼ੁਕਰੀਆ, ਥੈਂਕ ਯੂ। ਨੈਕਸਟ ਕਾਲ ਆ 0075 ਨੰਬਰ, ਇਹ ਬੜੇ VIP ਲੋਕਾਂ ਦੇ ਆ ਰਹੇ ਨੇ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਓਂਕਾਰ
0: ਓਂਕਾਰ ਇੱਕ ਓਂਕਾਰ ਪਰਮੇਸ਼ਵਰ ਦਾ ਨਾਮ ਓਂਕਾਰ। ਮੇਰਾ ਨਾਮ ਰੱਖਿਆ ਗਿਆ ਜੀ ਸ਼ਾਂਤੀ ਵਿੱਚ, ਹੈ ਨੀ
3: ਭਾਈ, ਕੰਮ ਵੀ ਬਹੁਤ ਕੀਤਾ, ਸੜਕ ਬਣਾਏ ਬਹੁਤ, ਪਰ ਅੱਜ ਜ਼ਿੰਦਗੀ ਵਿੱਚ ਨਾ ਹੈ ਨਹੀਂ ਕੱਖ ਵੀ।
0: ਓਕੇ ਓਂਕਾਰ, ਇੱਕ ਗੱਲ ਸਮਝਾਉਣ ਲੱਗਿਆ ਤੈਨੂੰ, ਜਿਹੜੀ ਮੈਨੂੰ ਸਮਝ ਨਹੀਂ ਆਈ ਤੁਹਾਨੂੰ ਸਮਝਾ ਦਿੰਦਾ, ਐਂ ਕਰ ਲਈਏ ਆਪਾਂ।
3: ਹਾਂਜੀ,
0: ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਦੂਸਰਿਆਂ ਨੂੰ ਸਮਝਾਉਣ ਬੈਠ ਜਾਂਦੇ ਹਾਂ, ਹੈ ਨਾ।
3: ਹਾਂਜੀ
0: ਦੇਖੋ, ਹੁਣ ਮੈਨੂੰ ਨਹੀਂ ਪਤਾ ਤੁਸੀਂ ਭੌਤਿਕ ਲੈਵਲ 'ਤੇ ਬੋਲ ਰਹੇ ਹੋ, ਤੁਸੀਂ ਇਖਲਾਕੀ ਲੈਵਲ 'ਤੇ ਬੋਲ ਰਹੇ ਹੋ, ਕਈ ਵਾਰੀ ਬੰਦਾ ਅੰਦਰੋਂ ਵੀ ਬੋਲ ਪੈਂਦਾ ਕਿ ਯਾਰ ਕੁਛ ਵੀ ਨਹੀਂ, ਐਵੇਂ ਹੀ ਸਾਰੀ ਜ਼ਿੰਦਗੀ, ਤਾਂ ਜ਼ਿੰਦਗੀ ਇੱਦਾਂ ਹੀ ਭੱਜੇ ਫਿਰੀ ਗਏ।
3: ਭਾਈ ਮਿਹਨਤ ਬਹੁਤ ਕੀਤੀ, ਕੰਮ ਬਹੁਤ ਕੀਤਾ ਨਾ, ਪਰ ਅੱਜ ਖਾਲੀ ਹੈ ਸਾਰਾ ਕੁਛ।
0: 2016 ਦਾ ਸਪਟੰਬਰ ਮਹੀਨਾ ਸੀਗਾ, ਨਾਮ ਕੀ ਤੁਹਾਡਾ?
3: 17 ਸਤੰਬਰ 1983।
0: ਤੁਹਾਡਾ ਨਾਂ ਕੀ ਹੈ ਭਾਈ ਸਾਹਿਬ?
3: ਓਂਕਾਰ।
0: ਓਂਕਾਰ ਹੈ ਨਾ, ਨਾਮ ਤਾਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰੱਖਿਆ ਨਾ। ਸਪਟੰਬਰ ਦੇ ਵਿੱਚ ਓਂਕਾਰ ਸਾਹਿਬ, ਪਰਮਾਤਮਾ ਦੇ ਨਾਮ ਸਾਹਿਬ, ਮੈਂ ਸੜਕ ਤੇ ਆ ਗਿਆ ਸੀ, ਮੇਰੇ ਕੋਲ ਕਮਰਾ ਵੀ ਨਹੀਂ ਸੀ ਰਹਿਣ ਨੂੰ। 16 ਦੀ ਗੱਲ ਕਰਦਾ, ਸਰ ਉਹ ਰੀਫਰੈਸ਼ ਹੁੰਦਾ, ਰੀਫਰੈਸ਼ ਇੱਕ ਵਾਰ ਫਿਰ ਰੀਫਰੈਸ਼ ਹੋਣ ਲੱਗੇ ਹੋ ਤੁਸੀਂ, ਸਮਝੇ, ਰੀਫਰੈਸ਼ ਹੋਣ ਲੱਗੇ ਹੋ ਤੁਸੀਂ, ਰੀਫਰੈਸ਼। ਸਪਟੰਬਰ 'ਚ ਇੰਨੀ ਐਨਰਜੀ ਪੋਜ਼ਿਟਿਵ ਆਈ ਕਿ ਮੈਂ ਕੁਛ ਕਰਕੇ ਦਿਖਾਊਂਗਾ ਸੰਸਾਰ ਨੂੰ। ਮੇਰੇ ਬਹੁਤ ਕਰੀਬੀ ਕਿਸੇ ਨੇ ਕਿਹਾ ਕਿ ਤੂੰ ਫਲਾਣੀ ਚੀਜ਼ ਅਫੋਰਡ ਕਰ ਲਏਗਾ, ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਮਦਦ ਕਰ ਦਿਉ। ਗੱਲ ਉਹਨਾਂ 'ਤੇ ਗੁੱਸਾ ਨਹੀਂ ਗਾ ਮੈਨੂੰ, ਉਹਨਾਂ ਦੇ ਸ਼ਬਦਾਂ ਨੇ ਤੀਰ ਬਣ ਕੇ ਕਲੇਜਾ ਚੀਰ ਦਿੱਤਾ ਕਿ ਮੈਂ ਇੰਨਾ ਨਾਕਾਬਲ ਹਾਂ ਕਿ ਮੈਂ ਇਹਨੂੰ ਅਫੋਰਡ ਵੀ ਨਹੀਂ ਕਰ ਸਕਦਾ, ਮੈਂ ਕੋਈ ਚੀਜ਼ ਸੀ ਮੈਂ ਵਾਪਸ ਖਰੀਦਣੀ ਚਾਹੁੰਦਾ ਸੀ।
3: ਅੱਜ ਵੀ ਨਹੀਂ ਛੱਡਦੇ ਹੈਗੇ।
0: ਠੀਕ ਹੈ, ਕੰਮ ਕੀ ਕਰਦੇ ਹੋ?
3: ਕੰਮ ਭਾਈ ਮੈਂ ਟਾਇਰ ਪਾਉਣਾ
0: ਟਰੱਕ ਟ੍ਰੇਲਰ। ਸਰ ਨਾਲ ਨਾਲ ਕੁਛ ਹੋਰ ਸਿੱਖੋ ਵੀ, ਜਦ ਤੁਸੀਂ ਇੱਕੋ ਚੀਜ਼ ਦਾ ਰੱਸਾ ਫੜ ਕੇ ਬਹਿਜੋਗੇ ਨਾ, ਫਿਰ ਲਾਈਫ 'ਚ ਚੇਂਜ ਕਿੱਥੋਂ ਆਉਣੀ ਆ?
3: ਠੀਕ ਆ,
0: ਚੇਂਜ ਚਾਹੀਦੀ ਬ੍ਰਦਰ, ਜ਼ਰੂਰੀ ਚਾਹੀਦੀ ਆ। ਡੇਟ ਆਫ ਬਰਥ ਕੀ ਸੀ ਸੰਤੋਸ਼ ਇਹਨਾਂ ਨੇ?
3: ਆਪਣਾ ਪਰਸਨਲ ਨੰਬਰ ਮਿਲ ਸਕਦਾ, ਮੈਂ ਤੁਹਾਨੂੰ ਕਾਲ ਕਰ ਸਕਦਾ?
0: 416-500-1800 ਕੱਲ ਤੁਹਾਡੇ ਟਾਇਰਾਂ 'ਤੇ ਬੋਲ ਕੇ ਹਟਿਆ ਸੀ ਕਿ $15-16 ਇੱਕ ਟਰੱਕ ਦੇ ਟਾਇਰ ਦੇ ਉੱਤੇ ਪੈਂਦੇ ਨੇ ਸਾਈਕਲਿੰਗ ਦੇ।
3: ਮਿਹਨਤ ਬਹੁਤ ਕੀਤੀ ਹੈ ਨਾ।
0: ਕੋਈ ਨਹੀਂ, ਗੱਲ ਕਰਾਂਗੇ। ਉਹ ਡੇਟ ਆਫ ਬਰਥ ਬੋਲਦੇ ਭਰਾ ਕੀ ਹੈ?
3: ਮੈਂ ਤੁਹਾਨੂੰ ਫੋਨ ਕਰੂੰਗਾ।
0: ਉਹ ਭਰਾ ਡੇਟ ਆਫ ਬਰਥ ਬੋਲ ਦਿਓ, ਕੀ ਹੈ ਤੁਹਾਡੀ?
3: 17 ਸਤੰਬਰ।
0: ਬਸ ਬਸ ਅੱਗੇ ਨਾ ਕਰੋ ਹੁਣ। ਸੰਤੋਸ਼ ਤੁਸੀਂ ਹੈ ਨਹੀਂ ਕਿ ਨਾਲ ਸਾਡੇ? ਪ੍ਰੈਕਟੀਕਲ ਬਹੁਤ ਆ ਲਿਖਿਆ, ਹੈਲਪਿੰਗ ਐਂਡ ਪ੍ਰੈਕਟੀਕਲ, ਯਾਨੀ ਕਿ ਮਿਹਨਤ ਲਿਖੀ ਹੋਈ ਆ। ਇਹ ਤਾਂ ਕਰਮਾਂ ਵਾਲਾ, ਮਿਹਨਤ ਕਰਮਾਂ ਵਾਲਿਆਂ ਨੂੰ ਮਿਲਦੀ ਹੁੰਦੀ ਆ। ਰਿਸਟ੍ਰਿਕਟਡ ਬਹੁਤ ਆ, ਇਹ ਸੱਜੇ ਖੱਬੇ ਨਹੀਂ ਜਾ ਸਕਦਾ। ਰਿਸਟ੍ਰਿਕਟਡ ਐਂਡ ਨੋਜ਼ੀ, ਨੋਜ਼ੀ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਛੇਤੀ ਨਾ ਪਸੰਦ ਕਰਨਾ, ਠੀਕ ਹੈ। ਸੋ ਇਹ ਚਾਰਟ ਦੇ ਮੁਤਾਬਕ ਨੋਜ਼ੀ ਅਤੇ ਐਂਡ ਪਿੱਕੀ, ਪਿੱਕੀ ਲਿਖਿਆ, ਪਿੱਕੀ ਦਾ ਮਤਲਬ ਵੀ ਪਿੱਕ ਐਂਡ ਚੂਜ਼ ਵਾਲਾ ਆਦਮੀ ਹੈ, ਫਿਰ ਉਹ ਬੰਦਾ ਪਰੇਸ਼ਾਨ ਹੁੰਦਾ ਹੁੰਦਾ। ਸਟੂਡੀਓ ਨੰਬਰ 905-673-3337 MK Pilot ਵਾਲੇ ਨੇ, ਇਹ ਪਿੱਕੀ ਨਹੀਂ ਗਏ, ਇਹ ਹਰ ਜਗ੍ਹਾ ਜਾਣਾ ਚਾਹੁੰਦੇ ਆ। MK Pilot ਸਕਿੱਡਾਂ ਬਣਾਉਂਦੀ ਹੈ ਲੱਕੜ ਦੀਆਂ, ਔਰ MK Pilot ਕਹਿ ਰਹੀ ਹੈ ਕਿ ਅਗਰ ਤੁਸੀਂ ਕਿਸੇ ਵੀ ਕੰਪਨੀ 'ਚ ਵੇਅਰ ਹਾਊਸ ਮੈਨੇਜਰ ਹੋ, ਆਪਰੇਸ਼ਨ ਮੈਨੇਜਰ ਹੋ, ਸ਼ਿਪਿੰਗ ਡਿਪਾਰਟਮੈਂਟ 'ਚੋਂ ਜਾਂ ਤੁਸੀਂ ਪਰਚੇਜ਼ਿੰਗ ਟੀਮ ਦੇ ਵਿੱਚੋਂ ਜਾਂ ਕੋਈ ਟਰਾਂਸਪੋਰਟ ਹੈ ਜਾਂ ਵੇਅਰ ਹਾਊਸ ਹੈ, ਤੁਸੀਂ ਪੈਲਟ ਸਾਡੇ ਤੋਂ ਮੰਗਾਓ। ਅਸੀਂ ISPM 15 ਸਰਟੀਫਿਕੇਟ ਅਪਰੂਵਡ ਕੰਪਨੀ ਹਾਂ, ਕੈਨੇਡੀਅਨ ਮੇਡ ਸਾਰਾ ਸਮਾਨ ਵੇਚਦੇ ਹਾਂ। ਇੱਥੋਂ ਦਾ ਬੋਰਨ ਮੁੰਡਾ ਤੁਹਾਡਾ ਪੰਜਾਬੀ, ਇਹਨੇ ਕੰਪਨੀ ਖੜੀ ਕੀਤੀ ਹੈ ਵੱਡੇ ਲੈਵਲ 'ਤੇ। ਤੁਹਾਡੀ ਸਪੋਰਟ ਸਾਰਿਆਂ ਦੀ ਜ਼ਰੂਰ ਚਾਹੀਦੀ ਹੈ। ਅਤੇ ਸਪੈਸ਼ਲਾਈਜ਼ ਇਨ ਕਸਟਮ ਸਕਿਡਸ, ਕਸਟਮ ਪੈਲਟਸ ਹੋ ਗਈਆਂ, ਕਸਟਮ ਸ਼ਿਪਿੰਗ ਐਂਡ ਇੰਡਸਟਰੀਅਲ ਪੈਕਿੰਗ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ। MK ਪੈਲਟਸ, ਨੰਬਰ ਹੈ 365-866-2080 ਅਤੇ ਨਾਲ ਨਾਲ ਟਰੂ ਨੌਰਥ ਦਾ ਨੰਬਰ ਨੋਟ ਕਰੋ। ਟਰੂ ਨੌਰਥ ਇੱਕ ਕੰਪਨੀ ਹੈ ਜਿਹੜੀ ਤੁਹਾਡੇ ਵਾਸਤੇ ਪ੍ਰੋਵਾਈਡ ਕਰਦੀ ਹੈ ਗ੍ਰੈਵਲ ਦੀ ਸਰਵਿਸ, ਯਾਨੀ ਯਾਰਡ ਪੱਧਰੇ ਕਰਾਉਣੇ ਨੇ, ਕੋਈ ਡੈਮੋਲੇਸ਼ਨ ਕਰਾਉਣੀਆਂ ਨੇ, ਐਕਸਕਵੇਸ਼ਨ ਦਾ ਕੋਈ ਕੰਮ ਹੈਗਾ, ਪਾਣੀ ਦਾ ਵਹਾਅ ਇੱਕ ਪਾਸੇ ਨੂੰ ਜਾਂਦਾ ਦੂਜੇ ਪਾਸੇ ਨੂੰ ਕਰਨਾ, ਕੁਛ ਵੀ ਜ਼ਮੀਨ ਦੇ ਨਾਲ ਪੂਰਾ ਸਾਰਾ ਕੁਛ ਕਰਦੇ ਨੇ ਇਹ। ਅਤੇ ਨਾਲ ਇਹਨਾਂ ਦਾ ਯਾਰਡ ਹੈ ਜਿੱਥੇ ਤੁਸੀਂ ਗ੍ਰੈਵਲ ਸਿੱਟ ਸਕਦੇ ਹੋ, ਸੋਰੀ ਆਪਣਾ ਐਸ਼ਫਾਲਟ ਜਿਹੜੀ ਲੁੱਕ ਦੇ ਡਰਾਈਵੇ ਪੱਟਦੇ ਹੋ ਜਾਂ ਕੌਂਕਰੀਟ ਦੇ ਡਰਾਈਵੇ ਲੋਕਾਂ ਦੇ ਪੱਟਦੇ ਹੋ, ਉਹਦੀ ਵੇਸਟ ਜਿਹੜੀ ਆ ਉਹ ਸਿੱਟ ਸਕਦੇ ਹੋ ਜਿੰਨੀ ਮਰਜ਼ੀ, 6 ਮਿੰਟ 'ਚ ਵਿਹਲੇ ਹੋ ਜਾਓਗੇ। ਟਰੂ ਨੌਰਥ ਦਾ ਯਾਰਡ ਆ ਕੈਨੇਡੀ ਐਂਡ ਡੈਰੀ 'ਤੇ। 416-803-0623 ਜਸ ਦਾ ਨੰਬਰ ਹੈ 416-803-0623। ਜੇ ਸਟੂਡੀਓ 'ਚ ਨੰਬਰ ਨੂੰ ਮਿਲਾਓਗੇ, ਹੁਣ ਬਿਜ਼ੀ ਆਊਗਾ, ਕਈ ਵਾਰੀ ਖਾਲੀ ਹੁੰਦਾ, ਮੈਂ ਤੁਹਾਨੂੰ ਕਹਿੰਦਾ ਕਾਲ ਕਰ ਲਓ, ਅਤੇ ਕਈ ਵਾਰੀ ਬਿਜ਼ੀ ਹੁੰਦਾ ਫਿਰ ਉਹ ਤੁਹਾਡਾ ਨੰਬਰ ਐਂ ਸ਼ੋ ਹੁੰਦਾ ਕਿ ਨੰਬਰ ਮੌਜੂਦ ਨਹੀਂ ਹੈਗਾ ਕਿਉਂਕਿ ਜ਼ਿਆਦਾ ਕਾਲਸ ਇਕੱਠੀਆਂ ਹੋ ਜਾਂਦੀਆਂ। ਇਸੇ ਤਰ੍ਹਾਂ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਦਾ ਨੰਬਰ ਨੋਟ ਕਰੋ, ਸਰਟੀਫਾਈਡ ਐਂਡ ਲਾਇਸੈਂਸ ਨੇ, ਲੀਗਲ ਬੇਸਮੈਂਟ ਫਲੋਰਿੰਗ, ਵਾਸ਼ਰੂਮ, ਕਿਚਨ ਰੀਮੋਲਡਿੰਗ, ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ ਕਿਸੇ ਵੀ ਤਰ੍ਹਾਂ ਦੇ ਕੰਸਟਰਕਸ਼ਨ ਦੇ ਲਈ। HSP ਕੰਸਟਰਕਸ਼ਨ 416-671-0709 ਦੇ ਉੱਤੇ ਕਾਲ ਕਰਨੀ ਹੈ। ਅਤੇ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਇਸ ਸ਼ੋਅ ਦੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, ਬੜੀ ਜਲਦੀ ਅਸੀਂ ਇਹਨਾਂ ਦੇ ਜਿਹੜੇ ਮੈਸੇਜਸ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ, ਸਮੋਸਾ ਐਂਡ ਸਵੀਟ ਫੈਕਟਰੀ। ਅਤੇ ਨਾਲ ਨਾਲ ਅਸੀਂ ਤੁਹਾਨੂੰ ਜੋ ਨੰਬਰ ਦੇਵਾਂਗੇ RSG ਕਸਟਮ ਸੋਫਾ ਐਂਡ ਅਪੋਸਟਰੀ ਵਾਲਿਆਂ ਦਾ, ਬਹੁਤ ਸਾਰੇ ਲੋਕ ਨੇ, ਮੈਂ ਇੱਕ ਪੁਰਾਣੇ ਸੋਫੇ ਨੇ ਉਹਨਾਂ ਨੂੰ ਇਹਨਾਂ ਤੋਂ ਕਸਟਮ ਤਿਆਰ ਕਰਵਾਇਆ, ਉਹ ਸਿੱਟ ਦਿੰਦੇ ਤਾਂ ਜ਼ੀਰੋ ਸੀ, ਉਹ ਖਰੀਦੇ ਸੀ $5,000 ਦੇ, ਇਹਨਾਂ ਨੇ $1,200-1400 ਲਾ ਕੇ ਉਹਦੇ 'ਤੇ ਨਵੀਂ ਉਹ 'ਚ ਫੋਮ ਭਰੀ, ਨਵੀਂ ਫੈਬਰਿਕ ਚੜਾ ਦਿੱਤੀ, ਉਹੀ ਸੋਫੇ ਹੋਰ ਵੀ ਵਧੀਆ ਬਣਾ ਦਿੱਤੇ। ਅਤੇ ਤੁਸੀਂ ਦੂਸਰੇ ਨੰਬਰ 'ਤੇ ਕਸਟਮ ਮੈਂ ਇਹਨਾਂ ਤੋਂ ਸੋਫਾ ਤਿਆਰ ਕਰਾਇਆ, ਤੁਸੀਂ ਦੇਖੋਗੇ ਅਤੇ ਤੁਸੀਂ ਕਹੋਗੇ ਕਿ ਵਾਕਈ ਬਹੁਤ ਸੋਹਣਾ ਹੈਗਾ। ਕੱਲ੍ਹ ਮੈਂ ਕਿਸੇ ਦੇ ਘਰ ਗਿਆ, ਉਹਨਾਂ ਨੇ ਸੋਫਾ ਤਿਆਰ ਕਰਾਇਆ ਸੀ, ਉਹ 'ਚ ਇੱਕ ਲੱਕੜ ਖੜੀ ਸੀ, ਪਿੱਛੇ ਲੱਕੜ ਖੜੀ ਕੀਤੀ ਹੋਈ ਸੀ ਬੰਦੇ ਨੇ, ਜਦੋਂ ਮੈਂ ਬੈਠਿਆ ਮੇਰੀ ਬੈਕ ਦੇ ਉੱਤੇ ਅਸਰ ਪੈ ਗਿਆ ਕਿਉਂਕਿ ਮੇਰੇ ਸੱਟ ਲੱਗੀ ਹੋਈ ਸੀ। ਅਤੇ ਮੈਂ ਉਹਨੂੰ ਕਿਹਾ ਵੀ ਇਹ ਕਿੱਥੇ ਤਰਾਇਆ, ਤੁਸੀਂ RSG ਵਾਲਿਆਂ ਦਾ ਨਾਂ ਉੱਥੇ ਜਿਹੜੇ ਲਿਆ ਮੈਂ। RSG ਰੈਸਟੋਰੈਂਟਸ ਦਾ ਵੀ ਕੰਮ ਕਰਦੇ, 647-705-1317, 647-705-1317। ਮਿਹਨਤ ਇਹ ਵੀ ਮੁੰਡਾ ਬਹੁਤ ਕਰਦਾ, ਪਰ ਇਹ ਪਲੈਨਿੰਗ ਨਾਲ ਮਿਹਨਤ ਕਰ ਰਿਹਾ। 647-705-1317 'ਤੇ ਕਾਲ ਕਰੋਗੇ। ਪੰਜਾਬ ਇੰਸ਼ੋਰੈਂਸ ਦਾ ਇੱਕ ਪਲੈਨ ਆ 416-910-9000, ਜਿਹਦੇ 'ਚ RDSP, ਯਾਨੀ ਕਿ ਕਿਸੇ ਦੇ ਵੀ ਕੋਈ ਵੀ ਕੁਛ ਹੋਇਆ, RDSP ਪਲੈਨ ਲਓ, ਜਿਹੜੇ ਕਿ ਪਰਿਵਾਰ 'ਚ ਬਿਮਾਰ ਲੋਕ ਨੇ, ਕੋਈ ਵੀ ਬਿਮਾਰ ਹੈਗਾ ਤੁਹਾਡੇ, ਸ਼ੇਰਜੰਗ ਸਿੰਘ ਰਾਣਾ ਦਾ ਨੰਬਰ ਦਿਓ, 416-910-9000, 416-910-9000। ਹਾਂਜੀ, ਕੌਣ ਬੋਲੋ, ਜਲਦੀ ਬੋਲੋ ਜੀ। 82 ਬਾਈ, ਵਟ ਐਵਰ, 8882, ਹਾਂਜੀ ਆਹ ਨੰਬਰ ਆ, 82 ਬਾਈ ਨਹੀਂ, ਹਾਂਜੀ 88 ਬਾਈ, 88 82, ਹੈਲੋ, ਹਾਂਜੀ ਨੰਬਰ ਬੋਲੋ, ਹੈਲੋ, ਚਲੋ ਜਾਓ ਜੀ ਫਿਰ। ਗੁਰਵਿੰਦਰ ਜੀ,
4: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਬਾਈ ਜੀ,
4: 12 ਜੂਨ,
0: ਅਤੇ ਪਾਸਵਰਡ
4: ਤਵਾ,
0: ਤਵਾ ਕੀ,
4: ਕਿਚਨ,
0: ਅੱਛਾ
4: ਤਵਾ, ਤਵਾ ਕਿਚਨ, ਔਰ ਚਿਕਨ, ਯਾ ਤਵਾ ਕਿਚਨ, ਸੌਰੀ
0: ਤਵਾ ਕਿਚਨ ਹੈ ਜੀ, ਇਹਨਾਂ ਦਾ ਤਵਾ ਚਿਕਨ ਖਾ ਕੇ ਦੇਖਿਓ, ਰਾਣਾ ਚਿਕਨ ਕਹਿੰਦੇ ਨੇ। ਜੇ ਤੁਸੀਂ ਇਹੋ ਜਿਹੀ ਤਰੀ ਖਾਧੀ ਹੋਈ ਟੋਰਾਂਟੋ 'ਚ ਕਿਤੇ, ਸਾਨੂੰ ਜ਼ਰੂਰ ਦੱਸਿਓ ਵੀ ਉਹ ਤਰੀ ਇਹੋ ਜਿਹੀ ਖਾਧੀ ਨਹੀਂ, ਗਾੜੀ ਤਰੀ ਦੇ ਨਾਲ ਤਿਆਰ ਕਰਦੇ ਨੇ। ਅਤੇ ਨਾਨ ਜਿਹੜੇ ਤਿਆਰ ਕਰਦੇ ਨੇ ਨਾਲ, ਉਹਨਾਂ 'ਚ ਪਾਉਂਦੇ ਆ ਕਰੀਮ ਪਾ ਕੇ, ਵਿੱਚ ਕੁਛ ਰੈਸਪੀ ਆ, ਤੁਸੀਂ ਕਹਿੰਦੇ ਨਾਨ ਖਾਇਓ, ਨਾਨ ਨੂੰ ਜੇ ਘਰੇ ਲੈ ਕੇ ਵੀ ਆਏ ਟੇਕ ਆਊਟ 'ਚ, ਮਾੜਾ ਜਿਹਾ ਗਰਮ ਕਰ ਲਿਓ, ਨਜ਼ਾਰਾ ਆ ਜਾਂਦਾ ਜੀ। ਮੈਂ ਹਰ ਥਰਸਡੇ ਐਨੀ ਫੂਡ ਲੈ ਕੇ ਹੀ ਲੈ ਕੇ ਜਾਣਾ ਹੁੰਦਾ, ਅਤੇ ਸੋਰੀ ਹਰ ਫਰਾਈਡੇ, ਮਾਫੀ ਚਾਹੂੰਗਾ, ਹਰ ਫਰਾਈਡੇ। ਅਤੇ ਤਵਾ ਕਿਚਨ ਦਾ ਨੰਬਰ ਹੈ 905-790-1699, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ। ਅਤੇ ਨਜ਼ਾਰਾ ਦੇ ਉੱਤੇ ਹੁਣ ਸਪੈਸ਼ਲ ਲਗਾਏ ਜਾ ਰਹੇ ਨੇ, ਨਜ਼ਾਰਾ ਇੱਕ ਤੁਹਾਡੇ ਲਈ ਜੋ ਸਪੈਸ਼ਲ ਲੈ ਕੇ ਆਇਆ, ਤੁਸੀਂ ਇਹਨਾਂ ਦੇ ਕੋਂਬੋ ਪੈਕੇਜ ਨੇ, ਬ੍ਰੈਕਫਾਸਟ 'ਤੇ ਅਲੱਗ ਨੇ, ਆਮਲੇਟ 'ਤੇ, ਬ੍ਰੈਡ 'ਤੇ, ਨਾਲ ਚਾਹ ਜਾਂ ਟੋਸਟ ਵਗੈਰਾ ਤੁਸੀਂ ਲੈ ਸਕਦੇ ਹੋ, ਮੈਂ ਤੁਹਾਨੂੰ ਡੀਲਸ ਦੱਸੂਗਾ, ਇਹ ਮੈਨੂੰ ਬਣਾ ਕੇ ਭੇਜਣਗੇ ਕੱਲ੍ਹ ਨੂੰ। ਸੋ ਨਜ਼ਾਰਾ 'ਤੇ ਤੁਸੀਂ ਪਾਰਟੀਜ਼ ਬੁੱਕ ਕਰ ਰਹੀਆਂ, ਲੋਕ ਆਪਣੇ ਵਿਆਹ ਬੁੱਕ ਕਰ ਰਹੇ ਨੇ ਲਗਜ਼ਰੀ ਡਾਇਨਿੰਗ ਦੇ ਨਾਲ, ਜਨਮਦਿਨ ਬੁੱਕ ਕਰ ਰਹੇ ਨੇ, ਵਾਹ ਵਾਹੀ ਖੱਟ ਰਹੇ ਨੇ ਕਿ ਇੰਨਾ ਖੂਬਸੂਰਤ ਦਿਨ ਮਨਾਇਆ। ਜਨਮਦਿਨ ਤਾਂ ਇੱਕ ਬਹਾਨਾ ਹੀ ਆ, ਗੱਲ ਹੁੰਦੀ ਹੈ ਕਿ ਸਾਰਿਆਂ ਦੇ ਇਕੱਠੇ ਹੋਣ ਦੀ। ਇਹਨਾਂ ਮੁਲਕਾਂ 'ਚ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੁਹਾਨੂੰ ਸਵਾਦ ਆਉਂਦਾ, ਤੁਹਾਨੂੰ ਅੱਛਾ ਲੱਗਦਾ ਹੈਗਾ, ਤੁਸੀਂ ਹੱਸਦੇ ਖੇਡਦੇ ਹੋ। ਗੈਟ ਟੂਗੈਦਰ ਜਿਹੜੇ ਨੇ ਉਹਨਾਂ ਵਿੱਚ ਨਜ਼ਾਰਾ ਟੋਪ ਦਾ ਨਾਮ ਹੈ। ਕਿਸੇ ਨੇ ਵੀ ਕੋਈ ਵੀ ਐਨੀਵਰਸਰੀ ਮਨਾਉਣੀ ਹੈ, ਪਾਰਟੀ ਹੈ, ਭਾਵੇਂ ਲੋਕ ਵੁੱਡਸਟੌਕ ਤੋਂ ਆ ਕੇ ਇੱਥੇ ਮਨਾਉਂਦੇ ਨੇ, ਭਾਵੇਂ ਲੋਕ ਜਿਹੜੇ ਬੈਰੀ ਤੋਂ ਆ ਕੇ, ਅਤੇ ਭਾਵੇਂ ਲੋਕ ਇੱਥੇ ਔਸ਼ਵਾ ਤੋਂ ਵੀ ਆਏ ਨੇ, ਆਪਣੇ ਪਾਰਟੀਜ਼ ਰੱਖਦੇ ਨੇ। ਮਾਰਖਮ ਤੋਂ ਇੱਕ ਪਰਿਵਾਰ ਨੇ ਆਪਣੇ ਪਰਿਵਾਰ ਦੇ ਪੂਰੇ ਪਰਿਵਾਰ ਦੇ ਡਿਨਰ ਰੱਖਿਆ 35 ਜਣਿਆਂ ਦਾ, ਜਿਵੇਂ ਮੈਨੂੰ ਦੱਸਦਾ ਰਿਹਾ ਸੀ, ਕਹਿੰਦੇ ਰੇਡੀਓ ਤੋਂ ਤੁਹਾਡੇ ਤੋਂ ਦੂਰੋਂ ਦੂਰੋਂ ਲੋਕ ਸੁਣ ਕੇ ਆਉਂਦੇ ਨੇ। ਆਪ ਸਭ ਦਾ ਐਪਰੀਸ਼ੀਏਟ। ਗੂਗਲ 'ਤੇ ਨਜ਼ਾਰਾ ਪਾ ਲਿਓ, NAZARA, ਐਂਬੀਅੰਸ ਦੇਖਿਓ ਤੁਸੀਂ, ਫੂਡ ਦੇਖਿਓ ਅਤੇ ਸਰਵਿਸ ਦੇਖਿਓ, ਅਤੇ ਬੂਥ ਬਣੇ ਨੇ ਪ੍ਰਾਈਵੇਟ ਦੀ, ਤੁਸੀਂ ਪ੍ਰਾਈਵੇਟਲੀ ਬੈਠ ਕੇ ਖਾਣਾ ਹੈਗਾ ਸਾਈਡ 'ਤੇ, ਤੁਹਾਡੇ 'ਚ ਕੋਈ ਇੰਟਰਫੇਰੈਂਸ ਨਾ ਕਰੇ, ਤੁਹਾਡੇ ਵੱਲ ਕੋਈ ਝਾਕੇ ਨਾ, ਤੁਸੀਂ ਬੈਠੇ ਹੋ, ਅਤੇ ਤੁਸੀਂ ਡਰਿੰਕਸ ਇੰਜੋਏ ਕਰਨੀਆਂ ਨੇ, ਇਹਨਾਂ ਦੀਆਂ ਡਰਿੰਕਸ ਬੜੀਆਂ ਜ਼ਬਰਦਸਤ ਨੇ, ਤੁਸੀਂ ਨਜ਼ਾਰਾ ਜ਼ਰੂਰ ਵਿਜ਼ਿਟ ਕਰੋਗੇ। ਨਜ਼ਾਰਾ ਇੰਡੀਅਨ ਰੈਸਟੋ, ਜਾਂ ਤੁਸੀਂ ਇੰਡੀਅਨ ਰੈਸਟੋਰੈਂਟ ਪਾ ਲਿਓ ਗੂਗਲ ਦੇ ਉੱਤੇ, 905-451-2600 ਨੰਬਰ ਇਹਨਾਂ ਦਾ, ਅਤੇ ਚਰਨਪ੍ਰੀਤ ਸ਼ੈਫ ਨੇ। ਹਾਂਜੀ, ਡੇਟ ਆਫ ਬਰਥ ਬੋਲੋ ਬਾਈ ਜੀ, ਕੀ ਆ?
4: ਜੂਨ 12।
0: 12 ਜੂਨ, 12 ਜੂਨ। ਸੰਤੋਸ਼ ਜੀ ਤੁਹਾਡੇ ਕੋਲ ਹੈਗਾ ਚਾਰਟ ਕਿ ਨਹੀਂ?
2: ਹਾਂਜੀ,
0: 12 ਨਹੀਂ ਹੈ ਨੀਗਾ। ਮੈਨੂੰ ਵੀ ਐਂ ਕੁਐਸਚਨ ਪੁੱਛਦੇ ਸੀ ਨਾ ਜਦੋਂ ਕੋਈ ਸਕੂਲ ਦੇ ਵਿੱਚ, ਕਿ ਨਿਊਟਰਨ ਦਾ ਸੇਬ ਥੱਲੇ ਨੂੰ ਕਿਹਾ ਸੀ ਕਿ ਉੱਪਰ ਨੂੰ, ਮੈਂ ਕਹਿੰਦਾ ਸੀ ਹਾਂਜੀ ਹਾਂਜੀ ਦਾ ਮਤਲਬ ਹੁੰਦਾ ਵੀ ਹੈ ਨਹੀਂ।
2: ਅਮਨ ਜੀ ਹੈਗਾ ਹੈਗਾ, ਮੈਂ ਬੋਲ ਸਕਦੀ ਹਾਂ।
0: ਬੋਲਿਓ, 12 ਜੂਨ ਤੇ ਕੀ ਆ?
2: ਜੀ ਬਿਲਕੁਲ, 12 ਜੂਨ 'ਚ ਕਹਿੰਦੇ ਆ ਕਿ ਇਹ ਬਹੁਤ ਹੀ ਸਮਝਦਾਰ ਆ, ਆਉਣ ਵਾਲੇ ਟਾਈਮ ਲਈ ਹਮੇਸ਼ਾ ਅਲਰਟ ਰਹਿੰਦੇ ਆ,
0: ਸ਼ੈਤਾਨ ਕਹਿ ਦੋ।
2: ਹਾਂਜੀ ਬਿਲਕੁਲ, ਔਰ ਹਮੇਸ਼ਾ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਰੈਡੀ ਰਹਿੰਦੇ ਆ, ਲੇਕਿਨ ਕੁਝ ਚੀਜ਼ਾਂ ਹੈਗੀਆਂ ਕਿ ਬਹੁਤ ਵਹਿਮ ਕਰਦੇ ਆ, ਜੇ ਕੋਈ ਇਹਨਾਂ ਦਾ ਵਧੀਆ ਵੀ ਕਰਦਾ।
0: ਕਦੇ ਵੀ ਰੇਡੀਓ ਦੇ ਉੱਤੇ ਵਹਿਮ ਵਰਡ ਨਹੀਂ ਕਿਸੇ ਨੂੰ ਕਹਿਣਾ, ਕਿਉਂਕਿ ਸਾਰੇ ਹੀ ਵਹਿਮ ਕਰਕੇ ਆਪਾਂ ਨੂੰ ਫੋਨ ਕਰ ਰਹੇ ਹੁੰਦੇ ਨੇ ਕਿ ਪਤਾ ਕਰੀਏ, ਤੇ ਸਾਰੇ ਹੀ ਕਹਿੰਦੇ ਮੈਂ ਵਹਿਮ ਨਹੀਂ ਕਰਦਾ। ਹਾਂਜੀ, ਅੱਗੇ ਚਲੋ।
2: ਔਰ ਨਰਵਸ ਬਹੁਤ ਜਲਦੀ ਹੋ ਜਾਂਦੇ ਹੋ, ਤੇ ਛੋਟੀਆਂ ਛੋਟੀਆਂ ਗੱਲਾਂ 'ਚ ਨਾ ਬਹੁਤ ਜ਼ਿਆਦਾ ਤੁਸੀਂ ਟੈਨਸ਼ਨ ਲੈ ਲੈਂਦੇ ਹੋ, ਬਸ ਆਹ ਚੀਜ਼ਾਂ ਨਹੀਂ।
0: ਸੁਭਾਅ ਦੇ ਬਹੁਤ ਕੜਕ ਹੋ
2: ਜੀ,
0: ਠੀਕ ਹੈ, ਤੇ ਸ਼ੈਤਾਨ ਬਹੁਤ ਹੈਗੇ ਹੋ, ਪਰ ਕੀ ਹੁੰਦਾ ਕਈ ਵਾਰੀ ਸਿਚੁਏਸ਼ਨਸ ਆਊਟ ਆਫ ਕੰਟਰੋਲ ਲੱਗਦੀਆਂ, ਤੁਹਾਨੂੰ ਲੱਗਦੀਆਂ ਨੇ, ਪਰ ਤੁਹਾਡੇ ਨਾਲ ਦੇ ਬੈਠੇ ਨੂੰ ਮਿੰਟਾਂ 'ਚ ਕਹਿੰਦੇ ਇਹਨੂੰ ਐਂ ਕਰ ਲਓ, ਐਂ ਹੋ ਜਾਊਗਾ, ਠੀਕ ਹੈ
4: ਜੀ।
0: ਥੈਂਕ ਯੂ। ਔਰ ਗੁਰਤੇਜ, ਗੁਰਤੇਜ
5: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਹਮੇਸ਼ਾ ਹੀ।
5: 10 ਅਪ੍ਰੈਲ ਜੀ।
0: ਤੇ ਪਾਸਵਰਡ?
5: ਪਾਸਵਰਡ ਤਵਾ ਕਿਚਨ।
0: ਤਵਾ ਕਿਚਨ ਗਏ ਹੋ ਕਦੇ?
5: ਹਾਂਜੀ। ਨਹੀਂ ਜੀ, ਮੈਂ ਕਰਾਉਣੀ ਕੇਟਰਿੰਗ ਇਸ ਵਾਰੀ, ਪਾਰਟੀ ਦਾ ਪਲਾਨ ਕਰਦੇ ਆ ਮੁੰਡੇ, ਉਹਨਾਂ ਨੂੰ ਕਿਹਾ ਵੀ ਅਸੀਂ ਉੱਥੋਂ ਕਰਾ ਕੇ ਦੇਖਣੀ ਹੈ ਜੀ।
0: ਕੋਈ ਗੱਲ ਨਹੀਂ, ਜਦੋਂ ਤੁਸੀਂ ਕਰਾਓਗੇ ਰੈਫਰੈਂਸ ਦਿਓ, ਮੈਂ ਚੈਂਪੀਅਨ ਕਰੂੰਗਾ ਜ਼ਰੂਰ, ਤੁਹਾਡੇ ਲਈ ਇਕੱਲੇ ਪੈਸਿਆਂ ਦੀ ਨਹੀਂ ਗੱਲ ਹੁੰਦੀ, ਤੁਹਾਡੀ ਸੇਵਾ ਦੀ ਵੀ ਹੁੰਦੀ ਹੈ।
5: ਹਾਂਜੀ ਹਾਂਜੀ, ਮੈਂ ਕਿਉਂਕਿ ਰੇਡੀਓ ਸੁਣਦਾ ਐਵਰੀ ਡੇ ਤੁਹਾਡਾ।
0: ਮੈਂ ਨਾ ਉਹਨੂੰ, ਉਹ ਮੈਨੂੰ ਕਹਿੰਦਾ ਕਿ ਮੈਨੂੰ ਲੋਕ ਕਾਲ ਕਰਕੇ ਕਹਿੰਦੇ ਵੀ 11 ਰੁਪਈਏ 'ਚ 10 ਰੁਪਈਏ 'ਚ ਕੋਈ ਖਿਲਾ ਰਿਹਾ, ਮੈਂ ਕਿਹਾ ਉਹਨਾਂ ਨੂੰ ਕਹਿ ਕਰ ਵੀ ਕੂੜਾ ਖਾ ਲਓ ਉਹਨਾਂ ਤੋਂ ਜਿਹੜਾ ਲੈ ਕੇ ਖਾਣਾ। ਜੇ ਤੁਸੀਂ ਘਰ ਦੇ ਵਿੱਚ ਆਪਣੀ ਗੋਭੀ $5 ਨੂੰ ਲੈ ਕੇ ਆ ਰਹੇ ਹੋ, ਰਾਈਟ,
5: ਹਾਂਜੀ,
0: ਤੇ ਦੂਸਰਾ ਤੁਹਾਨੂੰ ਉਹ 3 ਰੁਪਈਏ ਨੂੰ ਕਿਵੇਂ ਦੇ ਦੂਗਾ, ਉਹ ਫਿਰ ਗਲੀਆਂ ਹੋਈਆਂ ਚੀਜ਼ਾਂ ਪਾਊ।
5: ਮੇਰੇ ਡੈਡੀ ਇੱਕ ਗੱਲ ਕਹਿੰਦੇ ਹੁੰਦੇ, ਉਹ ਕਹਿੰਦੇ ਕੱਪੜੇ ਕੁੱਪੜਿਆਂ ਦਾ ਕੰਪਰੋਮਾਈਜ਼ ਕਰ ਲਓ, ਪੈਸਿਆਂ ਦਾ ਖਾਣ ਪੀਣ ਵਾਲੀ ਚੀਜ਼ ਤੇ ਨਹੀਂ ਕਰਨਾ।
0: ਹਾਂ ਨਹੀਂ ਠੀਕ ਹੈ, ਪੇਟ 'ਚ ਜਾਣੀ ਆ ਨਾ ਭਾਜੀ?
5: ਹਾਂਜੀ,
0: ਪੇਟ ਦੇ ਅੰਦਰ ਜਾਣਾ ਨਾ ਸਭ ਕੁਛ। ਅੱਜ ਦੀ ਡੇਟ ਦੇ ਵਿੱਚ ਜੇ ਮੈਂ ਜ਼ਹਿਰਾਂ ਦੀ ਗੱਲ ਕਰਾਂ, ਇੰਨਾ ਜ਼ਹਿਰ ਖਾ ਰਹੇ ਨੇ ਲੋਕ, ਬਈ ਉਹ ਚੀਜ਼ਾਂ ਨੂੰ ਉਹਨਾਂ ਨੂੰ ਖਬਰਦਾਰ ਹੋਣਾ ਪੈਣਾ। ਇਹੀ ਕਾਰਨ ਹੈ ਕਿ ਬਹੁਤ ਜ਼ਿਆਦਾ ਬਿਮਾਰੀ ਦਾ ਦਰ ਵਧਿਆ ਹੋਇਆ, ਖਾਣ ਪੀਣ ਦੇ ਉੱਤੇ ਬੜਾ ਕੰਮ ਗਲਤ ਹੋਇਆ ਹੋਇਆ ਫਿਲਹਾਲ।
5: ਹਾਂਜੀ,
0: ਹਮੇਸ਼ਾ ਅਲਰਟ ਕਰੂੰਗਾ, ਜੇ ਵੱਡੀਆਂ ਦੁਕਾਨਾਂ 'ਤੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਵਾਕ ਇਨ ਫਰੀਜ਼ਰ ਹੈ ਕਿ ਨਹੀਂ। ਜੇ ਉਹਨਾਂ ਨੇ ਕਿਹਾ ਵਾਕ ਇਨ ਫਰੀਜ਼ਰ ਹੈ, ਇਹਦਾ ਮਤਲਬ ਸਾਰੀਆਂ ਤਰੀਆਂ ਦਾਲਾਂ ਸਬਜ਼ੀਆਂ ਬਣਾ ਕੇ ਉਹ ਰੱਖ ਲੈਂਦੇ ਨੇ, ਉਹਨੂੰ ਫਰੋਜ਼ਨ ਕਰ ਲੈਂਦੇ ਨੇ, ਉਹਨੂੰ ਰੀਹੀਟ ਕਰਕੇ ਤੁਹਾਨੂੰ ਖਿਲਾਉਂਦੇ। ਜੇ ਤੁਹਾਨੂੰ ਕੋਈ ਕਹੇ ਸਮੋਸਾ ਬੜਾ ਸਵਾਦ ਆ, ਇੰਡੀਆ ਵਰਗਾ ਲੱਗਦਾ,
5: ਇਹ
0: ਬੰਗਲਾਦੇਸ਼ ਤੋਂ ਚੱਲਿਆ ਹੁੰਦਾ, 1.5 ਮਹੀਨਾ ਹੋ ਗਿਆ, ਆਲੂ ਜਦੋਂ ਫਰੋਜ਼ਨ ਹੋ ਕੇ ਦੁਬਾਰਾ ਰੀਹੀਟ ਫਿਰ ਫਰੋਜ਼ਨ ਫਿਰ ਰੀਹੀਟ ਹੁੰਦਾ, ਉਹ ਕੈਂਸਰ ਹੀ ਬਣ ਜਾਂਦਾ ਕਿਸਮ ਦਾ।
5: ਹਾਂਜੀ,
0: ਤੁਸੀਂ ਲੋਕਲ ਬਣਿਆ ਖਾਓ। ਆ ਬਹੁਤ ਸਾਰੇ ਮਠਿਆਈਆਂ ਦੀ ਐਡਾਂ ਚਲਾਉਂਦੇ ਆ, 499 ਨੂੰ ਮਠਿਆਈ, ਭਾਜੀ 499 ਨੂੰ ਮਠਿਆਈ ਨਹੀਂ ਕਹਿਣਾ ਚਾਹੀਦਾ, 499 ਨੂੰ ਕੈਂਸਰ ਕਹਿਣਾ ਚਾਹੀਦਾ ਕਿ ਕੈਂਸਰ ਵੇਚਦੇ
5: ਆ।
0: ਕਿਉਂਕਿ ਤੁਸੀਂ ਮਿੱਠੇ ਨੂੰ ਬਾਰ ਬਾਰ ਗਰਮ ਠੰਡਾ ਕਰੋਗੇ ਨਾ ਭਾਜੀ, ਚਾਸ਼ਣੀ ਨੂੰ ਜਿਹੜੀ ਹੈ, ਮੈਂ ਸਾਇੰਟੀਫਿਕ ਚੀਜ਼ਾਂ ਨੇ ਪੜ੍ਹਦਾ ਰਹਿੰਦਾ, ਤਾਂ ਉਹ ਜ਼ਹਿਰ ਬਣ ਜੂਗਾ ਤੁਹਾਡੇ ਅੰਦਰ ਬੋਡੀ ਦੇ, ਤੁਹਾਡੇ ਐਸੇ ਸੈੱਲ ਪੈਦਾ ਕਰੂਗਾ, ਖਤਮ ਕਰੂਗਾ ਅੰਦਰੋਂ, ਜਿਹੜੇ ਐਂਟੀ ਕੈਂਸਰ ਨੇ ਉਹ ਖਤਮ ਹੋ ਜਾਣਗੇ, ਅਤੇ ਕੈਂਸਰ ਵਰਗੀ ਬਿਮਾਰੀ, ਕੈਂਸਰ ਕੀ ਹੈ, ਜ਼ਖਮ ਆ ਅੰਦਰ, ਕੋਈ ਵੀ ਜ਼ਖਮ ਦਾ ਅੰਦਰ ਹੋ ਜਾਣਾ ਉਹਨੂੰ ਕੈਂਸਰ ਕਹਿ ਦਿੰਦੇ ਨੇ, ਅੰਦਰਲੇ ਪਾਸੇ, ਠੀਕ ਹੈ। ਇਸ ਲਈ ਸਾਵਧਾਨ ਰਹੋ, 499 ਵਾਲੀ ਮਿਠਾਈਆਂ ਗੱਪੜ ਗੱਪੜ ਕਰਕੇ ਢਿੱਡਾਂ 'ਚ ਨਾ ਸਿੱਟੋ। ਤੁਸੀਂ ਇੱਕ ਮਿਠਾਈ ਦਾ ਡੱਬਾ ਦੇ ਕੇ ਲੋਕਾਂ ਤੋਂ 100 ਰੁਪਇਆ ਸ਼ਗਨ ਭਾਲਦੇ ਹੋ, ਤੁਸੀਂ ਲੋਕਾਂ ਨੂੰ 10 ਰੁਪਏ ਦਾ ਖਾਣਾ ਖਿਲਾ ਕੇ ਉਹਨਾਂ ਤੋਂ 100 ਰੁਪਇਆ ਸ਼ਗਨ ਭਾਲਦੇ ਹੋ, ਤੁਹਾਡੇ ਤੋਂ ਘਟੀਆ ਇਨਸਾਨ ਕੋਈ ਨਹੀਂ ਹੋ ਸਕਦਾ ਫਿਰ।
5: ਹਾਂਜੀ,
0: ਹੈਂ, ਲੋਕ ਲੰਗਰ ਲਾਉਂਦੇ ਨੇ। ਬਾਈ ਜੀ, ਮੇਰੇ ਕੋਲ ਇੱਕ ਬਾਈ ਜੀ ਆਉਂਦੇ ਹੁੰਦੇ ਨੇ, ਕੱਲ੍ਹ ਫਿਰ ਮੈਂ ਮਿਲਿਆ,
5: ਅੱਛਾ ਜੀ,
0: ਉਹਨਾਂ ਦੇ ਨਾ ਕਿਸੇ ਵਜ੍ਹਾ ਕਰਕੇ ਅੱਖ ਦੀ ਕਰੀ ਰੋਸ਼ਨੀ ਚਲੀ ਗਈ ਉਹਨਾਂ ਦੀ,
5: ਠੀਕ ਹੈ,
0: ਉਹਨਾਂ ਨੇ ਅੱਖਾਂ ਚੈੱਕ ਨਹੀਂ ਕਰੀਆਂ। ਮੈਨੂੰ ਕਹਿੰਦੇ ਹੁੰਦੇ ਅਵੇਅਰ ਕਰਿਆ ਕਰੋ ਲੋਕਾਂ ਨੂੰ ਅੱਖਾਂ ਚੈੱਕ ਕਰਾਉਂਦੇ ਰਹਿਣ। ਉਹਨਾਂ ਦੇ ਪਰਿਵਾਰ 'ਚ ਉਹਨਾਂ ਦਾ ਬਹੁਤ ਪਿਆਰਾ ਉਹਨਾਂ ਦੇ ਕੋਲੋਂ ਚਲਿਆ ਗਿਆ, ਬੱਚਾ ਸੀ ਉਹਨਾਂ ਦਾ। ਉਹ ਬੰਦਾ ਸਾਰਾ ਸਾਲ ਅਸੀਂ ਵੰਡ ਛਕੋ ਦਾ ਲੰਗਰ ਚਲਾਉਂਦੇ ਹਾਂ, ਇੱਕ ਸਾਡਾ ਪਰਿਵਾਰ ਆ, ਇੱਕ ਉਹਨਾਂ ਦਾ ਪਰਿਵਾਰ ਆ, ਵਿੱਚ ਹੋਰ ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਬੁਲਾਉਂਦਾ ਨਾ ਕਿ ਤੁਸੀਂ ਵੀ ਸੇਵਾ ਲੈ ਲਓ ਜੇ ਲੈਣੀ ਆ। ਮੈਂ ਨਹੀਂ ਰਾਜੇ ਕਦੇ ਗਿਆ ਗੁਰਤੇਜ, ਉੱਥੇ ਨਾ ਮੈਂ ਕਦੇ ਦੇਖਿਆ। ਹਾਂਜੀ, ਇੱਕ ਲੇਡੀ ਆ ਜਿਹੜੀ ਵਿਧਵਾ, ਜਿਹਦਾ ਹਸਬੈਂਡ ਪੂਰਾ ਹੋ ਗਿਆ, ਉਹਦਾ ਹਸਬੈਂਡ ਪਤਾ ਕੌਣ ਸੀ? ਉਹਦਾ ਹਸਬੈਂਡ ਹਰ ਸੰਗਰਾਂਦ ਨੂੰ ਲੁਧਿਆਣੇ ਤੋਂ ਚੱਲ ਕੇ ਪੈਦਲ ਦਰਬਾਰ ਸਾਹਿਬ ਜਾਂਦਾ ਸੀ, ਦਰਬਾਰ ਸਾਹਿਬ। ਤੁਸੀਂ ਜ਼ਿੰਦਗੀ 'ਚ 5 ਵਾਰ ਦਰਬਾਰ ਸਾਹਿਬ ਨਹੀਂ ਗਏ ਹੋਵੋਗੇ। ਉਹ ਆਦਮੀ ਹਰ ਮਹੀਨੇ ਪੈਦਲ ਚੱਲ ਕੇ ਜਾਂਦਾ ਸੀ, ਉਹਦੀ ਮੌਤ ਹੋ ਗਈ ਸੀ ਬਿਮਾਰੀ ਨਾਲ। ਇਹ ਔਰਤ ਚੜ੍ਹਦੀ ਕਲਾ 'ਚ, ਇਹ ਵੀ ਡਿਪਰੈਸ਼ਨ 'ਚ ਜਾ ਸਕਦੀ ਸੀ ਭਾਅ ਜੀ, ਇਹ ਚੜ੍ਹਦੀ ਕਲਾ 'ਚ ਰੋਜ਼ ਲੰਗਰ ਤਿਆਰ ਕਰਦੀ ਆ। ਕੁਛ ਮਰਜ਼ੀ ਹੋ ਜਾਵੇ, ਆਪਾਂ ਨੂੰ ਇਹਨੇ ਵੀਡੀਓ ਭੇਜਣਾ ਹੀ ਭੇਜਣਾ, ਬਣਾ ਕੇ ਅਰਦਾਸ ਕਰਦੀ ਦਾ ਲੋਕਾਂ ਨੂੰ ਖਿਲਾਉਂਦਿਆਂ ਦਾ। 15 ਰੁਪਏ ਰੋਜ਼ ਦੇ ਉੱਤੇ ਲੰਗਰ ਚੱਲਦਾ, ਜੇ ਤੁਹਾਡਾ ਕਿਸੇ ਦਾ ਮਨ ਕਰੇ। ਇੱਕ ਨਾ ਮੇਰੇ ਕੋਲ 2 ਬੰਦਿਆਂ ਦੇ ਕੰਪਿਊਟਰ ਦੇ ਪੈਸੇ ਆਏ ਹੋਏ ਨੇ, ਐਕਸਟਰਾ ਪਏ ਨੇ। ਸੰਤੋਸ਼, ਨੰਬਰ ਲਿਖਿਆ ਤੁਹਾਡੇ ਕੋਲ?
2: ਜੀ ਹਾਂਜੀ, ਮੇਰੇ ਕੋਲ ਪੂਰੀ ਲਿਸਟ।
0: ਆਪਾਂ ਉਹਨਾਂ ਨੂੰ ਕੰਟੈਕਟ ਕਰਕੇ ਦੱਸਣਾ ਕਿ ਤੁਹਾਡੇ ਪੈਸੇ ਸਾਡੇ ਕੋਲ ਪਏ ਨੇ, ਜਾਂ ਤਾਂ ਪੈਕ ਕਰ ਲਿਓ ਬੈਗ, ਜਾਂ ਤੁਸੀਂ ਕਿਤੇ ਇਹ ਲਾਉਣੇ ਹੋਏ ਲੰਗਰ 'ਚ ਲਾਉਣੇ ਲੰਗਰ ਚਲਾ ਦਿਓ, ਨਹੀਂ ਤਾਂ ਬੈਗ ਲੈ ਲਿਓ
2: ਜੀ।
0: ਆਪਾਂ ਸੈਂਟਾਂ ਦਾ ਹਿਸਾਬ ਦੇਣਾ ਉਹਨਾਂ ਸਾਰਿਆਂ ਦਾ
2: ਜੀ, ਬਿਲਕੁਲ,
0: ਕਿਉਂਕਿ ਇਹ ਜਿਹੀਆਂ ਚੀਜ਼ਾਂ ਗਲਤੀ ਨਾਲ ਕਈ ਵਾਰੀ ਹੋ ਜਾਂਦੀਆਂ ਨੇ, ਫਿਰ ਬੋਝ ਬਣ ਜਾਂਦੀਆਂ ਆਪਾਂ 'ਤੇ
2: ਜੀ, ਬਿਲਕੁਲ,
0: ਠੀਕ ਹੈ। ਆਪਾਂ ਕਾਲੀਆਂ ਕੁਲੀਆਂ 'ਚ ਦਿਨ ਦੇ ਬਿਜ਼ੀ ਹੋਣ ਕਰਕੇ ਭੁੱਲ ਜਾਂਦੇ ਹਾਂ ਚੀਜ਼ਾਂ ਨੂੰ। ਹੁਣ ਆਪਾਂ ਰੇਡੀਓ 'ਤੇ ਕਹਿਤਾ ਲੋਕਾਂ ਨੂੰ, ਜਿਹਨੂੰ ਵੀ ਹੋਊਗਾ ਉਹ ਕਾਲ ਕਰਕੇ ਪੁੱਛ ਲੈਣਗੇ, ਠੀਕ ਹੈ
2: ਜੀ ਜੀ।
0: ਹਾਂ ਗੁਰਤੇਜ, ਜ਼ਿੰਦਗੀ ਨਾ ਰਾਜੇ, ਚਲੋ ਫਿਰ ਗੱਲ ਕਰਾਂਗੇ, ਹੁਣ ਟਾਈਮ ਥੋੜ੍ਹਾ ਰਹਿ ਗਿਆ, ਮੈਂ ਦੇਖਿਆ 9 ਪਹੁੰਚਾ ਹੋ ਗਏ। ਡੇਟ ਆਫ ਬਰਥ ਤੁਹਾਡਾ ਬੋਲੋ ਕੀ ਆ?
5: ਮੇਰਾ 10 ਅਪ੍ਰੈਲ ਜੀ।
0: ਕੰਮ ਕੀ ਕਰਦਾ ਮੁੰਡਿਆ?
5: ਮੈਂ ਟਰੱਕ ਚਲਾਉਂਦਾ ਸੀ US ਨੂੰ, ਹੁਣ ਸਿਟੀ 'ਚ ਚਲਾਉਣ ਲੱਗ ਗਿਆ।
0: ਬਦਲੋ ਕੁਛ ਯਾਰ, ਜ਼ਿੰਦਗੀ ਚੇਂਜ ਕਰੋ ਰਾਜੇ। April 10th ਦੇ ਵਿੱਚ ਇਹ ਆ, ਕਰੇਜ ਬਹੁਤ ਆ, ਕੌਨਫੀਡੈਂਟ ਹੈ ਜ਼ਿੰਦਗੀ ਲਈ, ਐਂ ਨਹੀਂ ਗਾ ਵੀ ਰਾਹ ਭਟਕਿਆ ਹੋਇਆ, ਠੀਕ ਹੈ। ਲਾਈਫ ਨੂੰ ਇੰਜੋਏ ਬਹੁਤ ਕਰਦਾ, ਐਡਵੈਂਚਰ, ਫੁੱਲ ਆਫ ਐਨਰਜੀ ਲਿਖਿਆ ਇਹਨਾਂ ਨੇ, ਬਿਲੀਵ ਇਨ ਐਕਸ਼ਨ, ਕੰਮ ਕਰਨ 'ਚ ਵਿਸ਼ਵਾਸ ਕਰਦਾ, ਜੇ ਬੇਰੁਜ਼ਗਾਰ ਹੋਵੇ ਤਾਂ ਵੱਧਾ ਬਿਮਾਰ ਹੋ ਜਾਏ। ਸਹੀ ਹੈ ਗੱਲ? ਗਲਤ ਆ?
5: ਹਾਂਜੀ ਹਾਂਜੀ ਹਾਂਜੀ, ਸਹੀ ਹੈ,
0: ਸਹੀ ਹੈ। ਪੇਸ਼ੈਂਸ ਲੈਵਲ ਵਧਾ ਗੁਰਤੇਜ ਆਪਣੀ,
5: ਠੀਕ ਹੈ ਜੀ,
0: ਪੇਸ਼ੈਂਸ ਲੈਵਲ ਵਧਾ। ਅਤੇ ਦੂਸਰਾ ਹੈਗਾ ਗੁੱਸਾ, ਜਿਹੜਾ ਹੈਗਾ ਨਾਰਾਜ਼ਗੀਆਂ, ਗੁੱਸੇ ਕਰਨ ਦੀ ਬੜੀ ਲੋੜ ਨਹੀਂ ਹੈ, ਜ਼ਿੰਦਗੀ ਜੋ ਚੱਲਦਾ ਚੱਲਣ ਦਿਓ, ਚੱਕ ਦਿਓ ਫੱਟੇ। ਜ਼ਿੰਦਗੀ ਜ਼ਿੰਦਾਬਾਦ,
5: ਜ਼ਿੰਦਾਬਾਦ,
0: ਜ਼ਿੰਦਗੀ।

0: ਆਪਾਂ ਨੀ ਕਹਿਣਾ ਇੱਦਾਂ, ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਜਿੰਨੇ ਸੁਣਦੇ ਤੁਸੀਂ ਸਾਰੇ ਕੀ ਕਹਿਣਾ, ਚੜ੍ਹਦੀ ਕਲਾ, ਕੋਈ ਤੁਹਾਨੂੰ ਮਿਲੇ ਕਹਿਣਾ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦਾ ਹੀ ਭਲਾ ਹੋਵੇ, ਸਭ ਦਾ ਭਲਾ ਹੋਵੇ, ਮਾੜਾ ਸੋਚਣ ਵਾਲਿਆਂ ਦਾ ਵੀ ਭਲਾ ਹੋਵੇ। ਪਰਮਾਤਮਾ ਬਖਸ਼ਿਸ਼ ਕਰਨ ਸਾਡੇ 'ਚੋਂ ਨਿਕਲ ਕੇ ਉਹ ਆਪਣੀ ਤਰੱਕੀ ਵੱਲ ਧਿਆਨ ਦੇਣ। ਮਾੜਾ ਜਿਹਨੇ ਕੀਤਾ ਸਾਨੂੰ ਲੱਗਦਾ ਹੋ ਸਕਦਾ ਸਾਡਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਪਰ ਉਹਨੇ ਮਾੜਾ ਕਰ ਦਿੱਤਾ, ਉਹਨੇ ਸਾਡਾ ਮਾੜਾ ਕਰਦਿਆਂ ਕਰਦਿਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਅੱਗੇ ਤੋਂ ਇੱਦਾਂ ਨਹੀਂ ਕਰਨਾ। ਸਟੇਡੀਓ ਵੱਲ ਸੁਣ ਰਹੇ ਹੋ AM 5 ਮੈਂ ਅਮਦੀਪ ਸਿੰਘ ਬੈਨੀਪਾਲ, ਔਰ ਇੱਕ ਵਾਰ ਫਿਰ ਤੋਂ ਇੱਕ ਸਵੇਰ ਜਿਹੜੀ ਬੜੀ ਖੂਬਸੂਰਤ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ, ਉਹਦੇ ਵਿੱਚ ਕੋਮਲ ਦਾ ਨੰਬਰ ਨੋਟ ਕਰੋ, ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, 905-239-7711 9052397711 905-239-7711 ਪਰਮਸ ਕੁਇਕ ਲਿਊਬ ਰਿਪੇਅਰ। ਇਹ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਕੋਈ ਵੀ ਸਾਡਾ ਭੈਣ ਭਰਾ ਸੁਣ ਰਿਹਾ, ਪੂਰੇ ਨੈਗਰਾ ਫਾਲ ਸ਼ਹਿਰ ਦੀ ਨਹੀਂ ਮੈਂ ਗੱਲ ਕਰਦਾ, ਸੇਂਟ ਕੈਥਰੀਨ ਤੋਂ ਲੈ ਕੇ ਵੈਲੈਂਡ, ਵੈਲੈਂਡ ਤੋਂ ਲੈ ਕੇ ਫੋਰਟ ਏਰੀ ਤੱਕ ਕੋਈ ਵੀ ਬੈਠਾ, ਤੁਸੀਂ ਜ਼ਰੂਰ ਪਰਮਸ ਕੁਇਕ ਲਿਊਬ ਐਂਡ ਰਿਪੇਅਰ 'ਤੇ ਜਾਇਓ। ਬਹੁਤ ਚੰਗੇ ਮੁੰਡੇ ਨੇ, ਇੱਥੋਂ ਮਿਸਾਕਾ 'ਚੋਂ ਦੂਸਰੀ ਲੋਕੇਸ਼ਨ ਖੋਲ੍ਹੀ ਹੈ, 289-498-1300 ਪਰਮ, 289-498-1300। ਬੀਬੇ ਇਨਸਾਨ ਇਹੋ ਜਿਹੇ ਲੋਕਾਂ ਨੂੰ ਪਰਮਾਤਮਾ ਬਖਸ਼ਿਸ਼ ਆਪਣੇ ਆਪ ਦੇਈ ਜਾਂਦੇ ਹੁੰਦੇ ਨੇ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੂੰ ਹੀ ਦੇਈ ਜਾ ਰਿਹਾ, ਮੇਰੀਆਂ ਚੁਸਤੀਆਂ ਚਲਾਕੀਆਂ ਮੇਰੀ ਮਾਰਕੀਟਿੰਗ ਮੇਰਾ ਇਹ ਉਹ ਕੁਛ ਨਹੀਂ ਹੈ। ਅਤੇ ਨਾਲ ਤੁਸੀਂ ਨਾਨਕ ਡਕਟ ਕਲੀਨਿੰਗ ਨੂੰ ਕਾਲ ਕਰਨੀ ਹੈ, ਡਕਟ ਕਲੀਨਿੰਗ ਦਾ ਕੋਈ ਵੀ ਕੰਮ ਆ, ਡਕਟ ਕਲੀਨਿੰਗ ਦੇ ਲਈ ਨਾਨਕ ਡਕਟ ਕਲੀਨਿੰਗ। ਹਰ ਕਾਲ ਦੇ ਉੱਤੇ ਤੁਹਾਡਾ ਫਿਲਟਰ ਬਿਲਕੁਲ ਫਰੀ ਆ, ਭੁੱਲ ਨਾ ਜਾਇਓ, ਤੁਹਾਡੀ ਫਰਨਸ ਦਾ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਜਾਣਗੇ। 416-729-1521 ਨਾਨਕ ਟੱਕ ਕਲੀਨਿੰਗ, ਕਿਹੜੇ ਮਰਜ਼ੀ ਸ਼ਹਿਰ 'ਚ ਕਾਲ ਕਰਦੇ ਹੋ। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਜਿਹੜਾ ਹੈਗਾ ਕਲੀਨਿਕ ਹੈ, ਅਤੇ 905-451-82-11 905-451-82-11 ਅਤੇ ਨਾਲ ਟ੍ਰਿਪਲ ਏ ਲੈਂਡਸਕੇਪਿੰਗ, ਅਮੀਰ ਧੀਰ ਅਮੀਰ ਜੇ ਦਿਲ ਵਾਲਾ ਬੰਦਾ ਅਤੇ ਵੱਡੇ ਵੱਡੇ ਪਲਾਜ਼ਿਆਂ ਦੀ ਲੈਂਡਸਕੇਪਿੰਗ ਕਰਦਾ, ਟ੍ਰਿਪਲ ਏ ਲੈਂਡਸਕੇਪਿੰਗ, 647-7812-13 ਅਤੇ ਨਾਲ ਮਾਸਟਰ ਯੋਰ ਐਗਜ਼ਾਮ। ਅਗਰ ਕੋਈ ਵੀ ਇਗਜ਼ਾਮ ਪਾਸ ਕਰਨਾ ਹੈਗਾ, ਕੋਈ ਵੀ ਇਗਜ਼ਾਮ, ਤੁਹਾਨੂੰ 95% ਸਕਸੈਸ ਰੇਟ ਬਹੁਤ ਹਾਈ ਹੁੰਦੀ ਆ, ਜੇ ਕਿਸੇ ਦੇ 95% ਨੰਬਰ ਆ ਜਾਣਾ ਨਾ, ਕਹਿੰਦੇ ਬੜੇ ਹਾਈ ਨੰਬਰਾਂ 'ਤੇ, ਸਕਸੈਸ ਰੇਟ ਦੇ ਨਾਲ ਮਾਸਟਰ ਯੋਰ ਐਗਜ਼ਾਮ। ਰੀਅਲ ਸਟੇਟ, ਮੋਰਗੇਜ, ਇੰਸ਼ੋਰੈਂਸ, ਬਿਲਡਰ ਦਾ ਲਾਇਸੈਂਸ ਲੈਣਾ ਹੈਗਾ, ਤੁਸੀਂ ਕਾਰ ਡੀਲਰਸ਼ਿਪ ਦੇ ਲਈ ਤੁਸੀਂ ਡੀਲਰਸ਼ਿਪ ਖੋਲ੍ਹਣੀ, ਉਹਦੇ ਲਈ ਲਾਇਸੈਂਸ ਲੈਣਾ, 2 ਮਹੀਨਿਆਂ 'ਚ ਪੋਸੀਬਲ ਹੈਗਾ। ਮਾਸਟਰ ਯੋਰ ਐਗਜ਼ਾਮ 437-376-5656, 437-376-5656, 436-5656 'ਤੇ ਕਾਲ ਕਰ ਰਹੀ ਹਾਂ। ਔਰ ਮੈਨੂੰ ਸ਼ੋਅ ਤੋਂ ਬਾਅਦ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ, ਸਾਡੇ ਇਸ ਸ਼ੋਅ ਦਾ ਹਿੱਸਾ ਬਣਨ ਲਈ, ਆਪਣੇ ਦੋਸਤਾਂ ਵਗੈਰਾ ਨੂੰ ਸਾਡਾ ਨੰਬਰ ਦਿਆ ਕਰੋ, 416-518-3200। ਬੜੇ ਦਿਲ ਨਾਲ ਬੜੇ ਜੋਸ਼ ਨਾਲ ਅਸੀਂ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ। 10-10 ਸਾਲ ਤੋਂ ਲੋਕ ਮੇਰੇ ਨਾਲ ਲੱਗੇ ਹੋਏ ਨੇ, ਅਮਨਦੀਪ ਸਿੰਘ ਬੈਨੀਪਾਲ ਮੇਰਾ ਨਾਂ, ਜੇ ਕੋਈ ਨਵੇਂ ਆਏ ਹੋਣ ਅਤੇ ਨੰਬਰ ਹੈ ਮੇਰਾ, ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਕਿਸੇ ਵੀ ਚੀਜ਼ ਦੀ, 416-518-3200 416-518-3200। ਸਪੈਸ਼ਲੀ ਕਰਜ਼ੇ ਨੇ ਤੁਹਾਡੇ ਕੋਲ, ਕਰਜ਼ੇ ਇਹਨਾਂ ਨੂੰ ਕਾਨੂੰਨ ਰਾਹੀਂ ਖਤਮ ਕਰ ਲਿਆ ਜਾ ਸਕਦਾ, ਜ਼ੋਰ ਲਾ ਲਓ, ਜ਼ੋਰ ਮੁੱਕਦੇ ਨਹੀਂ ਇਹ ਜ਼ਿੰਦਗੀ 'ਚੋਂ। ਇਹਨਾਂ ਲਈ ਟੈਕਨੀਕ ਹੈ, ਇੱਕ ਕਾਨੂੰਨ ਬਣਾਇਆ ਗਿਆ ਸੀ ਜਿਹਦੇ ਤਹਿਤ ਤੁਸੀਂ ਆਪਣੇ ਕਰਜ਼ੇ ਨੂੰ ਮਾਫ਼ ਕਰਾ ਸਕਦੇ ਹੋ। ਇਹਦੇ ਲਈ ਜਾਣਕਾਰੀ ਵਾਸਤੇ ਕਾਨੂੰਨ ਡਿਟੇਲਡ ਆ, ਐਂ ਨਹੀਂ ਇੰਨੇ ਦੇਣੇ ਪੈਣੇ ਅਤੇ ਐਂ ਹੋ ਜਾਊਗਾ, ਨੋ, ਕਿਵੇਂ ਹੋਊਗਾ ਟੈਕਨੀਕ ਵੀ ਜਾਣਨੀ ਹੈ। 416-518-3200 416-518-3200 ਬੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀ ਸਟੋਪ ਦਾ ਨਾਮ। ਤੁਸੀਂ ਅਗਰ ਲੀਵ ਸਪਰਿੰਗ ਬੁਸ਼ਿੰਗ ਦਾ ਕੋਈ ਵੀ ਕੰਮ ਕਰਾਉਣਾ, ਟਰੱਕ ਟ੍ਰੇਲਰ ਦਾ, ਬੋਲਟਨ ਸਪਰਿੰਗ ਸ਼ੋਪ, 905-857-8222 'ਤੇ ਤੁਸੀਂ ਕਾਲ ਕਰ ਰਹੀ ਹੈ। ਔਰ ਇਹਦੇ ਨਾਲ ਤੁਸੀਂ ਕਿਸੇ ਨੇ ਵੀ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਸਾਨੂੰ 416-518-3200 'ਤੇ ਕਾਲ ਕਰਨੀ ਹੈ। ABS ਆਟੋ ਕਲਿਜ਼ਨ, ਗੱਡੀਆਂ ਦੀ ਭੰਨ ਤੋੜ ਹੋ ਚੁੱਕੀ ਹੈ, ਤਾਂ ਉਹਦੇ ਲਈ 416-520-1946। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਵਿੰਡੋ ਟੁੱਟੀਆਂ ਹੋਈਆਂ ਨੇ, ਦਰਵਾਜ਼ੇ ਟੁੱਟੇ ਹੋਏ ਨੇ, ਤੁਸੀਂ ਉਹਨਾਂ ਨੂੰ ਫਿਕਸ ਕਰਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਛੋਟੀ ਜਿਹੀ ਕੋਸਟ ਪੇ ਕਰਕੇ ਤੁਸੀਂ ਉਹ ਟੁੱਟੇ ਹੋਏ ਗਲਾਸ ਨੂੰ, ਟੁੱਟੀ ਹੋਈ ਵਿੰਡੋ ਨੂੰ ਤੁਸੀਂ ਠੀਕ ਕਰਾ ਸਕੋ, ਜ਼ਰੂਰ ਤੁਸੀਂ ਕੰਟੈਕਟ ਕਰਨਾ ਮੁੰਡੇ ਦਾ। ਔਰ MH18 ਡੋਰਸ ਐਂਡ ਵਿੰਡੋਜ਼ ਵਾਲੇ ਨੇ, ਰਿਪੇਅਰ ਕਰਦੇ ਨੇ। ਨੰਬਰ ਹੈ 647-551-0004-647-551-0004 647-551-0004 'ਤੇ ਕਾਲ ਕਰਨੀ ਹੈ। ਡੋਰ ਵਿੰਡੋਜ਼ ਕੋਈ ਉਹਨਾਂ ਦੀ ਜਾਲੀ ਲਾਉਣੇ ਵਾਲੀ ਹੈ, ਕੁਛ ਵੀ ਛੋਟੀ ਮੋਟੀ ਰਿਪੇਅਰ ਲਈ, MH18 ਡੋਰ ਵਿੰਡੋ ਰਿਪੇਅਰ। ਸੰਤੋਸ਼ ਨੰਬਰ ਦੇ ਦਈਏ, ਕਿਸੇ ਨੇ ਵੀ ਫਾਰਮੇਸੀ ਦੇ ਬਿਜ਼ਨਸ 'ਚ ਜਾਣਾ ਹੈਗਾ ਜਾਂ ਤੁਸੀਂ ਫਾਰਮਾਸਿਸਟ ਹੈਗੇ ਹੋ, ਦੋ ਲੋਕੇਸ਼ਨ ਸੰਤੋਸ਼ ਉਹਨਾਂ ਕੋਲ ਅਵੇਲੇਬਲ ਨੇ, ਤਿੰਨ ਜਿਹਦੇ ਵਿੱਚ ਫਾਰਮਾਸਿਸਟ ਚਾਹੀਦੇ ਨੇ, ਡਾਕਟਰ ਆਫਿਸ ਦੇ ਵਿੱਚ ਤਿੰਨ ਲੋਕੇਸ਼ਨ ਦੇ ਉੱਤੇ ਫਾਰਮਾਸਿਸਟ, ਜਾਂ ਤੁਸੀਂ ਕੋਈ ਵੀ ਮੈਡੀਕਲ ਪ੍ਰੈਕਟਿਸ ਕਰਦੇ ਹੋ ਡਾਕਟਰਸ ਲੱਭ ਰਹੇ ਨੇ ਆਪਣੇ ਨਾਲ ਇਹਨਾਂ ਲੋਕਾਂ ਨੂੰ ਜੋੜਨ ਲਈ ਉਹਨਾਂ ਦੀ ਕਲੀਨਿਕ ਦੇ ਵਿੱਚ, ਜਿੱਥੇ 2-3 ਹਜ਼ਾਰ ਪੇਸ਼ੈਂਟ ਆ ਰਿਹਾ ਉੱਥੇ ਤੁਹਾਡਾ ਕੰਮ ਰਾਈਟ ਵਿੱਚ ਚੱਲ ਪੈਣਾ। ਸੰਤੋਸ਼ ਨੰਬਰ ਦਿਓ ਆਪਣਾ
1: 416-473-42-42
0: ਕੋਈ ਵੀ ਲਾਇਸੈਂਸਡ ਹੈਗਾ ਜਾਂ ਕੋਈ ਵੀ ਬਿਜ਼ਨਸ 'ਚ ਹੈਗਾ ਜਾਂ ਕੋਈ ਵੀ ਮੈਡੀਕਲ ਬਿਜ਼ਨਸ 'ਚ ਆਉਣਾ ਚਾਹੁੰਦਾ, 416-500-3800 ਦੇ ਉੱਤੇ ਮੈਡੀਕਲ ਕਲੀਨਿਕਸ ਨੇ, ਵਾਕ ਇਨ ਕਲੀਨਿਕਸ। ਇਹ ਬਿਜ਼ੀ ਲੋਕੇਸ਼ਨਸ ਦੇ ਉੱਤੇ ਤੁਸੀਂ ਆਪਣਾ ਬਿਜ਼ਨਸ ਨਾਲ ਲੈ ਕੇ ਜਾ ਸਕਦੇ ਹੋ। ਐਕੂਪੈਂਚਰ ਹੋ, ਮਸਾਜ ਥੈਰੇਪਿਸਟ ਹੈਗੇ ਹੋ, ਤੁਸੀਂ ਕੋਈ ਵੀ ਹੈਗੇ ਹੋ ਜਿਹੜੇ ਸੁਣਦੇ ਪਏ ਹੋ ਜਾਂ ਤੁਹਾਡੇ ਬੱਚੇ ਜਾਂ ਤੁਹਾਡੇ ਰਿਸ਼ਤੇਦਾਰ ਨੇ, ਟਾਈਅਪ ਕਰਨ 416-500-18-416-473-42-42 416-473-4242 'ਤੇ ਕਾਲ ਕਰਨੀ ਹੈ। ਇੰਨਾ ਹੀ ਕਹਿੰਦੇ ਹੋਏ ਚਾਹਾਂਗੇ ਸਾਹਿਬ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਧਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਂਗਾ ਇਹ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮਿਨਾਰਾਂ ਨੂੰ ਦਿਲ ਵਿੱਚ ਵਸਾ ਕੇ। ਆਪਣੀ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ, ਸਤਿ ਸ਼੍ਰੀ ਅਕਾਲ।
2: ਹਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਓਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ।
3: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955।
1: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
2: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054 905-450-0054।
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-5757।

0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7653-4076-5-2340।
1: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

5:30 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 13 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਥਰਸਡੇ ਹੋ ਗਿਆ। ਜੇ ਗੱਲ ਕਰੀਏ ਸਾਵਣ ਮਹੀਨੇ ਦੀ, ਸਾਵਣ ਮਹੀਨੇ ਦੀ ਅੱਜ ਹੋ ਗਈ ਜੀ 29 ਤਰੀਕ। 29 ਸਾਵਣ ਤੇ ਸੰਮਤ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਸੀਂ ਤੇ ਅਸੀਂ ਕਰਾਂਗੇ। ਤੇ ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਵਾਲੇ ਦਿਨ ਆਪਾਂ ਜਾਂਦੇ ਹੁੰਦੇ ਹਾਂ ਪੰਜਾਬ ਵੱਲ, ਤੋਂ ਪੰਜਾਬ ਦੀ ਗੱਲਬਾਤ ਅੱਜ ਕਰਾਂਗੇ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ। ਬਾਕੀ ਇੱਥੇ ਦੀ ਵੀ ਕੋਈ ਅਪਡੇਟ ਹੋਊਗੀ ਤੁਹਾਡੇ ਨਾਲ ਜ਼ਰੂਰ ਕਰਾਂਗੇ ਜੀ ਸਾਂਝੀ। ਤੇ ਤੁਸੀਂ ਵੀ ਗੱਲਬਾਤ ਕਰਨੀ ਹੈ ਤੇ ਕੋਈ ਵਿਸ਼ਾ ਤੁਸੀਂ ਸੁਝਾਉਣਾ ਚਾਹੁੰਦੇ ਹੋ ਵੀ ਆਹ ਵਾਲੇ ਵਿਸ਼ੇ ਤੇ ਗੱਲਬਾਤ ਕੀਤੀ ਜਾਵੇ, ਬਿਲਕੁਲ ਦੱਸ ਦਿਆ ਕਰੋ ਤੇ ਆਪਾਂ ਉਹ ਵੀ ਗੱਲਬਾਤ ਕਰ ਸਕਦੇ ਹਾਂ। 6478 13 13 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਮੌਸਮ ਦੇਖੀਏ, ਮੌਸਮ ਬੜਾ ਔਸਮ ਬਣਿਆ ਹੋਇਆ। ਕੱਲ੍ਹ ਮੀਂਹ ਦੇਖੋ ਕਿੰਨਾ ਪਿਆ ਹੈ, ਜ਼ਬਰਦਸਤ ਮੀਂਹ ਪਿਆ ਕੱਲ੍ਹ। ਤੇ ਜਦੋਂ ਤੁਹਾਨੂੰ ਦੱਸਿਆ ਗਿਆ ਸੀ ਸਵੇਰੇ ਮੌਸਮ ਦਾ ਹਾਲ ਚਾਲ, ਤੇ ਫਿਰ ਮੈਂ ਕਿਹਾ ਸੀ ਵੀ ਈਵਨਿੰਗ ਦੇ ਵਿੱਚ ਥੰਡਰ ਸਟੂਮ ਹੈ ਜਿਹੜਾ ਉਹ ਆ ਸਕਦਾ, ਮੀਂਹ ਜਿਹੜਾ ਪਵੇਗਾ। ਸੋ ਬਿਲਕੁਲ ਜੀ ਮੀਂਹ ਉੱਦਾਂ ਹੀ ਪਿਆ, ਬੜਾ ਜ਼ਬਰਦਸਤ। ਤੇ ਹੁਣ ਜੇ ਦੇਖੀਏ ਬ੍ਰੈਂਪਟਨ ਦੇ ਵਿੱਚ 22 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਬੱਦਲ

0: ਪ੍ਰੋਜੈਕਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਬੈਟਰ ਹੋ ਜਾਂਦਾ ਹੈਗਾ। ਤੇ ਤੁਹਾਡੇ ਲੈਟ ਸੇ ਜੇ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਰੀਫਾਈਨਾਂਸ ਕਰਕੇ ਜਿਹੜਾ ਉਹ ਵੀ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਬੈਟਰ ਹੋ ਜਾਂਦਾ ਹੈਗਾ। ਤੁਸੀਂ ਘਰ ਤੋਂ ਪੈਸੇ ਕੱਢਣ ਹੈਗੇ, ਰੀਫਾਈਨਾਂਸ ਕਰਕੇ ਘਰ ਤੋਂ ਪੈਸੇ ਵੀ ਕੱਢ ਸਕਦੇ ਹੋ। ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਕਿਸੇ ਦਾ ਨਾਮ ਕੱਢਣਾ ਹੈ, ਕਿਸੇ ਦਾ ਪਾਉਣਾ ਹੈ, ਇਹ ਵੀ ਕੀਤਾ ਜਾ ਸਕਦਾ ਹੈ। ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਰੀਫਾਈਨਾਂਸ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਤੇ ਇਹਦਾ ਜਿਹੜਾ ਬੈਸਟ ਟਾਈਮ ਹੁੰਦਾ ਹੈਗਾ ਜੀ ਰੀਫਾਈਨਾਂਸ ਦਾ, ਉਹ ਹੁੰਦਾ ਜਦੋਂ ਤੁਹਾਡੀ ਮੋਰਗੇਜ ਰਿਨਿਊਅਲ ਆਉਂਦੀ ਹੈਗੀ ਹੈ, ਕਿਉਂਕਿ ਉਸ ਟਾਈਮ ਤੇ ਮੋਰਗੇਜ ਮੈਚੋਰ ਹੋ ਰਹੀ ਹੈ, ਕੋਈ ਪੈਨਲਟੀ ਨਹੀਂ ਹੁੰਦੀ। ਬਾਕੀ ਜਿਹੜੀ ਰੀਫਾਈਨਾਂਸ ਆ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ, ਆਮ ਤੌਰ ਤੇ ਉਹਦਾ ਆਪਾਂ 80% ਤੱਕ ਰੀਫਾਈਨਾਂਸ ਕਰਕੇ ਦੁਬਾਰਾ ਮੋਰਗੇਜ ਪਾਸ, ਸਾਰੀਆਂ ਜਿਹੜੀਆਂ ਆਪਾਂ ਉੱਪਰ ਜਿਹੜੀਆਂ ਆਪਾਂ ਲਿਸਟ ਕੀਤੀਆਂ ਹੈਗੀਆਂ ਚੀਜ਼ਾਂ ਨੂੰ ਸਾਰਿਆਂ ਨੂੰ ਅਚੀਵ ਕਰ ਸਕਦੇ ਹਾਂ। ਤੁਸੀਂ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਚਾਹੁੰਦੇ ਹੋ, ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੋਰਗੇਜ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਪ੍ਰੀ ਅਪਰੂਵਲ ਲੈਣੀ ਹੈ, ਫਸਟ ਟਾਈਮ ਬਾਇਰ ਹੋ, ਨਵੇਂ ਆਏ ਹੋ, ਸੈਲਫ ਇੰਪਲਾਇਡ ਹੋ, ਕ੍ਰੈਡਿਟ ਦਾ ਕੋਈ ਇਸ਼ੂ ਹੈ, ਗੱਲ ਕੀ ਕੋਈ ਵੀ ਮੋਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਤੁਸੀਂ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ ਹੋ 647-874-1313 ਤੇ। ਆਪਾਂ ਮੋਰਗੇਜ ਸੰਬੰਧੀ ਲਈਏ ਜਾਣਕਾਰੀ ਨਰਦੇਵ ਸਿੱਧੂ ਜੀ ਤੋਂ, ਤੇ ਤੁਸੀਂ ਨਰਦੇਵ ਸਿੱਧੂ ਜੀ ਦਾ ਨੰਬਰ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਕੁਐਸਚਨ ਕੰਸਰਨ ਹੁੰਦਾ 647-294-5503 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਤੇ ਲਓ ਜੀ, ਹੁਣ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ। ਪਰਮਜੀਤ ਦਿਓਲ ਜੀ ਤੋਂ ਆਪਾਂ ਥੋੜੀ ਜਿਹੀ ਜਾਣਕਾਰੀ ਲਈਏ ਰੀਅਲ ਐਸਟੇਟ ਦੀ। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ। ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ
1: ਭਾਜੀ ਤੁਸੀਂ ਨਾ ਦੁਬਾਰਾ ਕਾਲ ਕਰਿਓ, ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ ਕਲੀਅਰ, ਦੁਬਾਰਾ ਕਰੋ ਕਾਲ ਤੇ ਤਾਂ ਤੁਹਾਡੀ ਆਵਾਜ਼ ਜਿਹੜੀ ਕਲੀਅਰ ਆਊਗੀ। ਤੇ ਬਿਲਕੁਲ ਜੀ, ਮੈਂ ਫਿਲਹਾਲ ਤੁਹਾਨੂੰ ਨੰਬਰ ਦੇ ਦੇਵਾਂ ਔਰ ਤੁਸੀਂ ਇਹ ਨੰਬਰ ਨੋਟ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਏਅਰ ਫੇਅਰ ਟਿਕਟਾਂ ਲੈਣੀਆਂ, ਘੁੰਮਣ ਫਿਰਨ ਜਾਣਾ, ਫਿਰ ਤੁਸੀਂ ਗੱਲਬਾਤ ਕਰੋਗੇ ਦੀਪਾਂਸ਼ ਦੇ ਨਾਲ। ਦੀਪਾਂਸ਼ ਕਹਿੰਦੇ ਆ ਕਿ ਦੁਆਬਾ ਟਰੈਵਲਸ ਤੇ ਨਾ ਬੜੀਆਂ ਵਧੀਆ ਰੇਟ ਤੇ ਟਿਕਟਾਂ ਪਹੁੰਚੀਆਂ ਹੋਈਆਂ। ਤੁਸੀਂ ਨੰਬਰ ਕਰੋ ਨੋਟ ਦੁਆਬਾ ਟੂਰਸ ਐਂਡ ਟਰੈਵਲਸ ਦਾ। ਤੁਸੀਂ ਇੰਡੀਆ ਨੂੰ ਜਾਣਾ, ਪਾਕਿਸਤਾਨ ਨੂੰ, ਜਾਂ ਕਿਤੇ ਵੀ ਹੋਰ ਟ੍ਰਿਪ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਫਿਰ ਕਰੂਜ਼ ਪੈਕੇਜ ਲੈਣਾ। ਨੰਬਰ ਹੈਗਾ 905-673-1409-05673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹਾਂਜੀ ਪਰਮਜੀਤ ਭਾਜੀ,
3: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਈਸਟ ਸਾਈਡ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਜਿਹੜੀ ਆ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਹੈ, ਆਸਕਿੰਗ ਪ੍ਰਾਈਸ 230,000 ਸਟਿਲ ਨੈਗੋਸ਼ੀਏਬਲ ਹੈ। ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਹੈ, ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਇੱਕ ਫਰੈਸ਼ੀ ਰੈਸਟੋਰੈਂਟ ਬ੍ਰਾਂਚ ਇਨਵੈਸਟ ਕੀਤਾ ਹੋਇਆ ਉਹ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਲੇਕ ਸ਼ੋਰ ਦੇ ਉੱਤੇ ਮਿਲ ਰਿਹਾ ਵਾ, ਜਿਸਦੀ ਖਾਸੀਅਤ ਇਹ ਕਿ ਇਹਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਊਗਾ, ਲੀਜ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਡਿਕਸੀ ਅਤੇ ਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਦੇ ਵੱਡੇ ਪਲਾਜ਼ੇ ਦੇ ਵਿੱਚ। ਇਸ ਦੀ ਜਿਹੜੀ ਪ੍ਰਾਈਸ ਵਾ ਸਿਰਫ 499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇਸ ਦੇ ਨਾਲ ਤੁਹਾਨੂੰ ਪੀਜ਼ਾ ਸਟੋਰ ਦਾ ਬਿਜ਼ਨਸ ਵੀ ਮਿਲ ਸਕਦਾ ਵਾ। ਅਗਰ ਤੁਸੀਂ ਪੀਜ਼ਾ ਸਟੋਰ ਦਾ ਬਿਜ਼ਨਸ ਅਤੇ ਯੂਨਿਟ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਅਤੇ ਬਿਜ਼ਨਸ ਦੋਵੇਂ ਇਕੱਠੇ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਲਓ ਜੀ ਇੱਕ ਕਾਲ ਹੋਰ ਲੈਂਦੇ ਆ। ਹਾਂਜੀ ਭਾਈ ਕੀ ਹਾਲ ਚਾਲ? ਹਾਂਜੀ ਸਤਿ ਸ੍ਰੀ ਅਕਾਲ।
4: ਬਹੁਤ ਵਧੀਆ ਸੋਚ ਰਹੀ ਜੀ ਪ੍ਰੋਗਰਾਮ ਆਪਣਾ ਜੀ।
1: ਜੀ
4: ਬਾਈ ਜੀ ਆਪਣੇ ਨਾਂ ਦਾ ਭੁਲਗਣ ਜਿਹੜੇ ਵੋਟਾਂ ਦਾ ਖੜਨਾ ਜਿਹਨੇ ਹਨਾ ਜੀ
1: ਆਜ਼ਾਦ ਗੋਲ
4: ਸਾਹਿਬ ਆਜ਼ਾਦ ਗੋਲ। ਹਾਂਜੀ ਹਾਂਜੀ ਸਾਨੂੰ ਮਿਲੇ ਸੀ, ਅਸੀਂ ਗਏ ਤਿੰਨ ਵਾਰ ਉੱਥੇ ਆਪਣੀ ਸਿਟੀ ਹਾਲ ਮੀਟਿੰਗ ਦੇ ਵਿੱਚ ਮੈਂ ਵੀ ਹਿੱਸਾ ਲਿਆ ਤਿੰਨ ਕੁ ਵਾਰ। ਇੱਕ ਵਾਰ ਤਾਂ ਚਲੋ ਮੈਂ ਬਾਹਰ ਜਾਣਾ ਪੈ ਗਿਆ ਜਾਏ ਨੀ ਮੈਥੋਂ। ਬਾਕੀ ਉੱਥੇ ਇਹਨਾਂ ਨੇ ਕਿਵੇਂ ਵੱਧ ਗੱਲ ਕੀਤੀ ਹੈ ਪ੍ਰੋਫਿਟ ਦੀ, ਅਸੀਂ ਗੱਲ ਘੱਟ ਕੀਤੀ ਹੈ ਜੀ।
1: ਅੱਛਾ ਬਿਲਕੁਲ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ। ਅੱਛਾ ਜਿਹੜੇ ਨਾ ਬੱਚੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਕੈਲਗਰੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਹੈ ਨਾ, ਸੋ ਉਹਨਾਂ 'ਤੇ CBSA ਦੀ ਰੇਡ ਹੋਈ ਹੈ ਅਤੇ ਉੱਥੇ ਉਹ ਪਹੁੰਚ ਗਏ ਅਤੇ ਇਮੀਗ੍ਰੇਸ਼ਨ ਸਟੇਟਸ ਵਗੈਰਾ ਚੈੱਕ ਕੀਤਾ, ਲੈਟਰਸ ਉਹਨਾਂ ਨੂੰ ਇਸ਼ੂ ਕੀਤੇ ਉਹਨਾਂ ਨੇ, ਅਤੇ ਕਿਉਂਕਿ ਉਹਨਾਂ ਦਾ ਸਟੇਟਸ ਕੀ ਹੈ ਹੁਣ ਜਦੋਂ ਚਾਹੇ ਵਰਕ ਪਰਮਿਟ ਹੈ ਚਾਹੇ ਇੰਟਰਨੈਸ਼ਨਲ ਸਟੂਡੈਂਟ ਸਟੱਡੀ ਵਰਕ ਜਿਹੜਾ ਪਰਮਿਟ ਹੈ ਨਾ ਜਦੋਂ ਉਹ ਖਤਮ ਹੋ ਗਿਆ ਫਿਰ ਇੱਥੇ ਉਹ ਰਹਿਣ ਦੇ ਬੰਦਾ ਯੋਗ ਨਹੀਂ ਹੁੰਦਾ, ਮਤਲਬ ਕਿ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਸੋ ਹੁਣ ਉਹ ਪ੍ਰੋਟੈਸਟ ਕਰ ਰਹੇ ਸੀ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪਿਛਲੇ ਸਮਿਆਂ 'ਚ ਵੀ ਇੱਦਾਂ ਕਈ ਵਾਰ ਪ੍ਰੋਟੈਸਟ ਕਰਕੇ ਕੰਮ ਲੋਟ ਆ ਜਾਂਦਾ ਵੀ ਹਾਂ ਚਲੋ ਠੀਕ ਹੈ ਸਰਕਾਰ ਨੇ ਸੁਣ ਲਈ ਕੋਈ ਇਮੀਗ੍ਰੇਸ਼ਨ ਦੇ ਵਿੱਚ ਬਦਲਾਵ ਕਰਤੇ ਹੈ ਨਾ। ਸੋ ਇਹਨਾਂ ਨੇ ਵੀ ਉਹੀ ਚੀਜ਼ ਦੇਖੀ ਵੀ ਅਸੀਂ ਇੱਦਾਂ ਕਰ ਲੈਂਦੇ ਹਾਂ, ਪਰ ਦੇਖੋ ਹੁਣ ਕਿਉਂਕਿ ਸਰਕਾਰਾਂ ਨਾ ਹੁਣ ਥੋੜ੍ਹੀਆਂ ਜਿਹੀਆਂ ਸਖ਼ਤ ਹੋ ਗਈਆਂ। ਪਹਿਲਾਂ ਹੁੰਦਾ ਸੀ ਕਿ ਚਲੋ ਪ੍ਰੋਟੈਸਟ, ਹੁਣ ਜਦ ਇਹ ਹੋਈ ਜਾ ਰਿਹਾ ਵੀ ਜਗ੍ਹਾ ਜਗ੍ਹਾ 'ਤੇ ਪ੍ਰੋਟੈਸਟ ਹੀ ਹੋਈ ਜਾ ਰਹੇ ਆ, ਚਾਹੇ ਜਿਹੜੀਆਂ ਟਰੱਕਿੰਗ ਕੰਪਨੀਆਂ ਨੂੰ ਲੈ ਕੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਪੇ ਨਹੀਂ ਦੇ ਰਿਹਾ ਹੈ ਨਾ, ਅਤੇ ਆਪਾਂ ਪਿਛਲੇ ਸਮਿਆਂ 'ਚ ਕਿੰਨਾ ਕੁਛ ਇੱਦਾਂ ਦਾ ਦੇਖਿਆ, ਅਤੇ ਹੁਣ ਇਹ ਜਿਹੜੇ ਕੈਲਗਰੀ 'ਚ ਪ੍ਰੋਟੈਸਟ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ, ਉਹ ਉੱਥੇ CBSA ਨੇ ਜਿਹੜੀ ਰੇਡ ਕੀਤੀ ਹੈ ਅਤੇ ਉਹਨਾਂ ਨੂੰ ਲੈਟਰਸ ਇਸ਼ੂ ਕੀਤੇ ਆ। ਬਾਕੀ ਹੁਣ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਬਾਕੀ ਕੈਨੇਡਾ ਦੇ ਵਿੱਚ ਵੈਸੇ ਇੱਦਾਂ ਦੇ ਪ੍ਰੋਟੈਸਟ ਵਗੈਰਾ ਪਹਿਲਾਂ ਨਹੀਂ ਹੁੰਦੇ ਸੀਗੇ, ਉਂਝ ਤਾਂ ਡੈਮੋਕ੍ਰੇਸੀ ਦੇ ਵਿੱਚ ਹੋ ਸਕਦੇ ਆ ਪ੍ਰੋਟੈਸਟ ਹੈ ਨਾ, ਤੁਸੀਂ ਪੀਸਫੁਲੀ ਇਕੱਠੇ ਹੋ ਕੇ ਆਪਣੀ ਗੱਲਬਾਤ ਸਰਕਾਰ ਅੱਗੇ ਰੱਖ ਸਕਦੇ ਹੋ, ਪਰ ਕਿਤੇ ਕਿਤੇ ਨਾ ਧੱਕਾ ਵੀ ਜਿਹੜੇ ਲੋਕ ਕਰ ਜਾਂਦੇ ਆ ਕਿ ਹਾਂ ਜੇ ਪ੍ਰੋਟੈਸਟ ਅਸੀਂ ਕਰਾਂਗੇ ਪਤਾ ਨਹੀਂ ਉਹ ਠੀਕ ਹੋ ਜੂਗਾ, ਕਿਉਂਕਿ ਜਿਹੜੇ ਵੀ ਇੱਕ ਕੋਈ ਕਾਨੂੰਨ ਹੈ ਨਾ ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਹੈਗੇ ਆ ਉਹਨਾਂ ਦੇ ਅਕੋਰਡਿੰਗ ਵੀ ਚੱਲਣਾ ਚਾਹੀਦਾ। ਕਈ ਵਾਰੀ ਹੁਣ ਜਿਹੜਾ ਇਹਨਾਂ 'ਤੇ ਐਕਸ਼ਨ ਹੋਣਾ ਕਈ ਵਾਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਭਾਰੀ ਪੈ ਸਕਦਾ ਇਹਨਾਂ ਦੇ ਉੱਪਰ ਹੈ ਨਾ। ਬਾਕੀ ਤੁਸੀਂ ਦੱਸ ਸਕਦੇ ਹੋ ਵੀ ਇਹ ਸਾਰਾ ਕੁਛ ਸਟੂਡੈਂਟ ਕਰ ਰਹੇ ਆ ਪ੍ਰੋਟੈਸਟ, ਇਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਕਿ ਜੇ ਇਹਨਾਂ ਦੇ ਸਟੱਡੀ ਪਰਮਿਟ ਹੋ ਗਏ ਖਤਮ ਇੱਕ ਵਾਰ ਵਾਪਸ ਚਲੇ ਜਾਓ ਹੈ ਨਾ, ਉਸ ਤੋਂ ਬਾਅਦ ਫਿਰ ਅਪਲਾਈ ਕਰਕੇ ਫਿਰ ਆਇਆ ਜਾ ਸਕਦਾ ਤਾਂ ਕਿ ਕੋਈ ਕਿਸੇ ਕਿਸਮ ਦੀ ਬੰਦਿਸ਼ ਨਾ ਹੋਵੇ, ਕੋਈ ਉਹਨਾਂ 'ਤੇ ਇੱਦਾਂ ਰੁਕਾਵਟ ਨਾ ਲੱਗੇ ਵੀ ਹਾਂ ਹੁਣ ਤੁਸੀਂ ਅਪਲਾਈ ਹੀ ਨਹੀਂ ਕਰ ਸਕਦੇ ਆ ਨਹੀਂ ਸਕਦੇ, ਜਾਂ ਇੱਕ ਨਿਸ਼ਚਿਤ ਸਮੇਂ ਦੇ ਲਈ ਜਿਵੇਂ ਕਈ ਵਾਰ 1 ਸਾਲ 2 ਸਾਲ 3 ਸਾਲ ਵੀ ਉਹ ਤੋਂ ਪਹਿਲਾਂ ਤੁਸੀਂ ਇੱਥੇ ਨਹੀਂ ਆ ਸਕਦੇ ਅਪਲਾਈ ਕਰਕੇ, ਤੁਹਾਨੂੰ ਇੰਨਾ ਟਾਈਮ ਜਿਹੜਾ ਹੈਗਾ ਆਪਣੇ ਹੋਮ ਕੰਟਰੀ 'ਚ ਗੁਜ਼ਾਰਨਾ ਪੈਣਾ, ਇੱਦਾਂ ਦੀ ਗੱਲਬਾਤ ਵੀ ਸਾਹਮਣੇ ਆ ਜਾਂਦੀ ਹੈ ਹੈ ਨਾ। ਅਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ ਅਤੇ ਉਹਦੇ ਵਿੱਚ ਇੱਕ ਤਾਂ ਆਪਾਂ ਨੇ ਸੁਖਬੀਰ ਬਾਦਲ ਦੀ ਗੱਲਬਾਤ ਦੱਸੀ ਕਿ ਉਹਨਾਂ 'ਤੇ ਅਟੈਕ ਕੀਤਾ ਹੋਇਆ ਹੈਗਾ, ਅਤੇ ਇੱਕ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਪੈਰੋਲ ਦੇਣ ਦੀ ਗੱਲਬਾਤ ਕੀਤੀ ਗਈ ਹੈ CM ਭਗਵੰਤ ਮਾਨ ਵੱਲੋਂ ਵੀ 10 ਦਿਨ ਦੀ ਪੈਰੋਲ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਮਾਤਾ ਜੀ ਜਿਹੜੇ ਆ ਬੜੇ ਬਿਮਾਰ ਹੈਗੇ ਆ, ਸੋ 31 ਸਾਲ ਹੋ ਗਏ ਉਹਨਾਂ ਨੂੰ ਆਪਣੇ ਮਾਤਾ ਜੀ ਨੂੰ ਮਿਲੇ ਨਹੀਂ ਹੈਗੇ, ਅਤੇ ਬਸ ਉਹ ਬੈੱਡ 'ਤੇ ਹੀ ਆ ਹੁਣ ਵੀ ਕਦੇ ਵੀ ਕੁਛ ਵੀ ਹੋ ਸਕਦਾ ਜੇ ਐਂਡ ਮੂਮੈਂਟ 'ਤੇ ਆਪਣੇ ਮਾਤਾ ਜੀ ਦੇ ਨਾਲ ਪੁੱਤ ਦੇ ਮਿਲਣ ਹੋ ਜਾਵੇ ਗੱਲਬਾਤ ਹੋ ਜਾਵੇ ਤਾਂ ਵਧੀਆ ਹੀ ਹੈ ਹੈ ਨਾ। ਸੋ ਇਸ ਲਈ ਕਿਉਂਕਿ ਉਹਨੂੰ ਕਦੀ ਵੀ ਪੈਰੋਲ ਨਹੀਂ ਮਿਲੀ, ਸੋ ਹੁਣ ਪੈਰੋਲ ਦੀ ਮੰਗ ਕੀਤੀ ਗਈ ਹੈ 10 ਦਿਨ ਵਾਸਤੇ, ਪਰ ਜਿਹੜੀ ਲੇਟੈਸਟ ਨਿਊਜ਼ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਗਵਰਨਰ ਹੈਗੇ ਪੰਜਾਬ ਦੇ ਉਹਨਾਂ ਨੇ ਇੱਕ ਦਿਨ ਦੀ ਪੈਰੋਲ ਜਿਹੜੀ ਹੈ ਉਹ ਮਨਜ਼ੂਰ ਕੀਤੀ ਹੈ। ਸੋ ਬਾਕੀ ਅੱਗੇ ਫਿਰ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਹੈਗੇ ਉਹ ਕਹਿੰਦੇ ਇੱਕ ਦਿਨ ਦੀ ਕੀ ਹੈ, ਕਹਿੰਦੇ ਇੱਕ ਦਿਨ ਦੀ ਤਾਂ ਮੈਨੂੰ ਨਹੀਂ ਚਾਹੀਦੀ ਹੈਗੀ। ਸੋ ਇੱਥੇ ਹੁਣ ਕੁਐਸਚਨ ਇਹ ਉੱਠਦਾ ਵੀ ਚਲੋ ਚਾਹੇ ਮਨੁੱਖੀ ਅਧਿਕਾਰ ਹੈ ਚਾਹੇ ਕਾਨੂੰਨੀ ਹੱਕ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ, ਹੈ ਨਾ, ਆਪਣੇ ਪੇਰੈਂਟਸ ਨੂੰ ਮਿਲਣ ਦਾ, ਪੈਰੋਲ ਮਿਲਣ ਦਾ, ਕਿਉਂਕਿ ਹੋਰ ਵੀ ਚਾਹੇ ਜਿੰਨਾ ਮਰਜ਼ੀ ਗਹਿਣ ਤੋਂ ਗਹਿਣ ਕ੍ਰਾਈਮ ਕੀਤਾ ਹੋਵੇ ਪਰ ਜੇ ਪੈਰੋਲ 'ਤੇ ਕਿਸੇ ਵੀ ਤਰੀਕੇ ਕੋਈ ਫਾਦਰ ਮਦਰ ਨੂੰ, ਘਰਦਿਆਂ ਨੂੰ, ਕਿਸੇ ਦੀ ਕੋਈ ਇਸ ਦੁਨੀਆਂ ਤੋਂ ਚਲਾ ਗਿਆ ਜਾਂ ਕੋਈ ਹੋਰ ਮਿਲਣ ਦਿੱਤਾ ਜਾਂਦਾ, ਪੈਰੋਲ ਮਿਲਦੀ ਹੈ, ਜਿਵੇਂ ਆਪਾਂ ਗੁਰਮੀਤ ਰਾਮ ਰਹੀਮ ਦੀ ਗੱਲ ਕੀਤੀ ਕਿ ਉਹ ਤਾਂ ਦੇਖੋ 17 ਵਾਰ ਪੈਰੋਲ 'ਤੇ ਆ ਚੁੱਕੇ ਆ ਅਤੇ ਮਹੀਨਾ ਮਹੀਨਾ ਆਰਾਮ ਨਾਲ ਬਾਹਰ ਰਹਿ ਕੇ ਆਪਣਾ ਜਾਂਦੇ ਆ, ਕੋਈ ਚੱਕਰ ਨਹੀਂ ਹੈਗਾ। ਅਤੇ ਇਹਨਾਂ ਨੂੰ ਕਿਉਂ ਪੈਰੋਲ ਨਹੀਂ ਮਿਲਦੀ, ਜੇ ਮਿਲੀ ਤਾਂ ਹੁਣ ਕਹਿੰਦੇ ਇੱਕ ਦਿਨ ਦੀ। ਤੋ ਜਗਤਾਰ ਸਿੰਘ ਹਵਾਰਾ ਨੇ ਕਿਹਾ ਮੈਂ ਇੱਕ ਦਿਨ ਵਾਸਤੇ ਨਹੀਂ ਜਾਣਾ। ਸੋ ਤੁਸੀਂ ਕੀ ਸਮਝਦੇ ਹੋ ਵੀ ਉਹਨਾਂ ਨੇ ਮਨਾ ਕਰਕੇ ਸਹੀ ਕੀਤਾ ਕਿ ਇੱਕ ਦਿਨ ਦੀ ਮਿਲੀ ਸੀ, ਕੋਈ ਨਹੀਂ ਚਲੇ ਜਾਣ ਤਾਂ ਐਟਲੀਸਟ ਆਪਣੀ ਮਦਰ ਨੂੰ ਤਾਂ ਮਿਲ ਲੈਣ। ਪਰ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਉਹਨਾਂ ਦਾ ਲੇਟੈਸਟ ਹੈਗਾ ਨਾ, ਲੇਟੈਸਟ ਉਹਨਾਂ ਨੇ ਕਿਹਾ ਇਸ ਇੱਕ ਦਿਨ ਦੀ ਪੈਰੋਲ ਦੇ ਉੱਪਰ, ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਚਾਹੀਦੀ ਇੱਕ ਦਿਨ ਦੀ ਪੈਰੋਲ ਅਤੇ ਮੈਂ ਨਹੀਂ ਬਾਹਰ ਆਉਣਾ ਚਾਹੁੰਦਾ, ਹੈ ਨਾ, ਬਈ ਉਂਝ ਰੱਬ ਕਹਿੰਦੇ ਸੁੱਖ ਰੱਖੇ, ਮੇਰੀ ਮਾਤਾ ਨੂੰ ਕੁਛ ਨਾ ਹੋਵੇ, ਠੀਕ ਰਹੇ ਉਹ, ਪਰ ਜੇ ਕਹਿੰਦੇ ਕੁਛ ਹੁੰਦਾ ਵੀ ਹੈਗਾ ਤਾਂ ਉਸ ਸਮੇਂ ਵੀ ਕਹਿੰਦੇ ਮੈਂ ਇੱਕ ਦਿਨ ਦੀ ਪੈਰੋਲ 'ਤੇ ਆਉਣਾ ਪਸੰਦ ਨਹੀਂ ਕਰੂੰਗਾ, ਨਹੀਂ ਆਊਂਗਾ, ਸਿੱਖ ਕੌਮ ਹੀ ਮੇਰੀ ਮਾਂ ਨੂੰ ਸੰਭਾਲੇਗੀ। ਤੁਸੀਂ ਦੇਖ ਲਓ ਵੈਸੇ ਵੀ ਕਿੰਨੀ ਉਹਨਾਂ ਦੇ ਵਿੱਚ ਜੁਰਅਤ ਹੈ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲੈਣ ਦੀ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਵੀ ਇੱਕ ਦਿਨ ਦੀ ਪੈਰੋਲ ਮਿਲੀ ਹੈ ਅਤੇ ਜਗਤਾਰ ਸਿੰਘ ਹਵਾਰਾ ਨੂੰ ਜਾਣਾ ਚਾਹੀਦਾ ਆਪਣੀ ਮਾਤਾ ਨੂੰ ਮਿਲਣ, ਜਾਂ ਉਹਨਾਂ ਨੇ ਨਾ ਕਰਕੇ ਸਹੀ ਕੀਤਾ ਜਾਂ ਗਲਤ ਕੀਤਾ। ਕੋਈ ਕਮੈਂਟ ਕਰਨਾ ਚਾਹੋ ਬਿਲਕੁਲ ਕਰ ਸਕਦੇ ਹੋ, ਕਿਉਂਕਿ ਉਂਝ ਤਾਂ ਉਹੀ ਹੈ, ਦਿੱਲੀ ਤੋਂ ਫਤਿਹਗੜ੍ਹ ਕੋਲ ਹੈ ਹਵਾਰਾ, ਫਤਿਹਗੜ੍ਹ ਸਾਹਿਬ ਕੋਲ, ਅਤੇ ਦਿੱਲੀ ਤੋਂ ਪੰਜਾਬ ਪਹੁੰਚਣ ਤੱਕ ਕਿੰਨਾ ਟਾਈਮ ਲੱਗਦਾ, ਫਿਰ ਜਾਣਾ ਵੀ ਆਉਣਾ ਵੀ 24 ਘੰਟੇ ਦੇ ਵਿੱਚ ਵਿੱਚ ਸਾਰਾ ਕੁਛ ਹੋਣਾ ਚਾਹੀਦਾ, ਹੈ ਨਾ। ਜੇ ਟ੍ਰੈਫਿਕ ਹੈ ਤਾਂ ਜ਼ਿਆਦਾ ਵੀ ਸਮਾਂ ਲੱਗ ਸਕਦਾ, ਫਿਰ ਤਾਂ ਜੇ 7-8 ਘੰਟੇ ਜਾਣ ਨੂੰ ਲੱਗੇ, 7-8 ਵਾਪਸ ਦਿੱਲੀ ਜਾਣ ਨੂੰ ਲੱਗੇ ਤਾਂ ਕਿੰਨੇ ਹੋ ਗਏ, 8-8, 16, 17, 18, 20 ਤੱਕ ਘੰਟੇ ਤਾਂ ਆਉਣ ਜਾਣ ਨੂੰ ਹੀ ਲੱਗ ਜਾਣੇ ਆ, ਅਤੇ ਬਾਕੀ ਕੀ ਉਹਨਾਂ ਨੇ ਮਿਲਣਾ ਅਤੇ ਕੀ ਗੱਲਬਾਤ ਕਰਨੀ ਹੈ, ਹੈ ਨਾ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਕਿ ਇੱਕ ਦਿਨ ਦੀ ਮਿਲੀ ਸੀ, ਚਲੇ ਜਾਣਾ ਚਾਹੀਦਾ, ਮੰਨ ਲੈਣਾ ਚਾਹੀਦਾ ਕਿ ਉਹਨਾਂ ਨੇ ਜਵਾਬ ਦੇ ਕੇ ਮਨਾ ਕਰਕੇ ਵਧੀਆ ਕੀਤਾ। 647-874-1313 ਸਟੂਡੀਓ ਦਾ ਨੰਬਰ ਹੈ, 6478741313, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਹੁਣ ਆਪਾਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਨੰਬਰ ਤੁਹਾਨੂੰ ਦਈਏ, ਕੋਈ ਵੀ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀ ਹੈ ਅਤੇ ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਕੰਟੈਕਟ ਕਰਨਾ।
5: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ,
6: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
5: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905 874 98

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 B23
1: लाइसेंस नंबर 10394।
2: ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਪ੍ਰੇਮ ਭਾਜੀ ਸਾਡੇ ਨਾਲ ਜੁੜੇ ਆ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ।
2: ਜੀ ਸਤਿ ਸ੍ਰੀ ਅਕਾਲ
3: ਜੀ। ਜਿਹੜੀ ਪ੍ਰੋਬਲਮ ਦੀ ਗੱਲ ਕਰਦੇ ਸੀਗੇ ਉਹਦੇ ਬਾਰੇ ਥੋੜਾ ਦੱਸਣਾ ਮੈਂ। ਦੇਖੋ ਇਹ ਤਾਂ ਕੋਈ ਵੋਟ ਤੋਂ ਛਾਲਣੇ ਲਾਉਣ ਵਾਲੀ ਗੱਲ ਹੋਈ ਨਾ। ਏਦਾਂ ਕੌਣ ਕਰਦਾ ਹੈ ਨਾ ਕਿ ਜਿਹੜੇ ਬੰਦੇ ਕ੍ਰਿਮੀਨਲ ਆ ਹੋਰ ਉਹਨਾਂ ਨੂੰ ਜਿੱਦਾਂ ਹੁਣ ਬਾਬਾ ਰਾਮ ਜੀ ਹੈ ਨਾ, ਉਹਨੂੰ ਸਾਰਾ ਕੁਛ ਪਤਾ ਆ ਵੀ ਲੇਟੈਸਟ ਵੀ ਨਾਲੇ ਨਿਊਜ਼ ਆਉਂਦੀ ਆ, ਸਾਰਾ ਕੁਛ ਸਾਹਮਣੇ ਆ ਚੁੱਕਾ ਨਾ। ਉਹ ਕਿੰਨੇ ਕਿੰਨੀ ਦੇਰ ਲਈ ਪਰੋਲ ਦੇ ਜਾਂਦਾ, ਔਰ ਇੱਕ ਵਾਰੀ ਨੀ ਕਿੰਨੀ ਵਾਰ ਮਿਲੀ ਉਹਨੂੰ ਪਰੋਲ ਨਾ,
2: 17 ਵਾਰ
3: ਤੇ ਹਾਂਜੀ 17 ਵਾਰ। ਪਰ ਇਹਨਾਂ ਨੂੰ ਦੇਖੋ ਤੁਸੀਂ ਇੰਨੀ ਜਿੱਦ ਜਿੱਦ ਪਰੋਲ ਦੇਣੀ ਵੀ ਆ ਤੇ ਭਾਈ ਉਹ ਵੀ ਇੱਕ ਦਿਨ ਲਈ ਸੱਚੀ, ਉਹਦੇ ਵਿੱਚ ਵੀ ਕੁਛ ਘੰਟੇ ਰਹਿ ਜਾਣੇ ਜਿੱਦਾਂ ਤੁਸੀਂ ਦੱਸਦੇ ਆ ਨਾ, ਇੰਨਾ ਸਬਰ ਹੈ ਨਾ। ਘੱਟੋ ਘੱਟ ਤੁਸੀਂ ਹਫ਼ਤੇ ਦੀ ਤਾਂ ਪਰੋਲ ਦਿਓ ਨਾ, ਫੇਰ ਹੀ ਬੰਦਾ ਚਲੋ ਆਪਣੇ ਪਰਿਵਾਰ ਨੂੰ ਮਿਲਦਾ ਕੁਛ ਵੀ ਹੈ ਨਾ।
2: ਬਿਲਕੁਲ,
3: ਵੈਸੇ ਵੀ ਉਹਨਾਂ ਨੇ ਦੇਖਿਆ ਜਾਵੇ ਤੇ ਭੈਣ ਜੀ ਉਹਨਾਂ ਨੇ ਸਜ਼ਾ ਤਾਂ ਭੁਗਤੇ ਲਈ ਹੈ ਨਾ, ਜਿਹੜੀ ਵੀ ਜੋ ਵੀ ਹੈ ਨਾ ਕਾਨੂੰਨ ਦੇ ਮੁਤਾਬਿਕ। ਹੁਣ ਮੈਨੂੰ ਨੀ ਲੱਗਦਾ ਕਿ ਉਹ
2: ਮਾਹੌਲ ਕਹਿੰਦੇ ਖਰਾਬ ਹੋ ਸਕਦਾ, ਦੱਸੋ ਹੈ ਵੀ ਉਹਨਾਂ
3: ਨੂੰ ਮਾਹੌਲ। ਦੇਖੋ ਮਾਹੌਲ ਤਾਂ ਮੈਨੂੰ ਲੱਗਦਾ ਲੇਟ ਦਾ ਖਰਾਬ ਹੋ ਜਾਣਾ ਮੈਨੂੰ ਲੱਗਦਾ
2: ਜੀ।
3: ਹੁੰਦਾ ਪਤਾ ਕੀ ਭੈਣ ਜੀ, ਜਿਹੜੇ ਚੰਗੇ ਬੰਦੇ ਹੁੰਦੇ ਨਾ ਉਹਨਾਂ ਨੂੰ ਮਤਲਬ ਇਹ ਲੀਡਰ ਜਿਹੜੇ ਆ ਵੈਸੇ ਵੀ ਇਹ ਲਾਈਕ ਨੀ ਕਰਦੇ, ਲੀਡਰ ਨੀ ਮੈਂ ਕਹਿੰਦਾ ਇਹਨਾਂ ਨੂੰ। ਮੈਂ ਤਾਂ ਕਹਿੰਦਾ ਜੀ ਕਿ ਉਹ ਜ਼ਿੰਦਗੀ ਉੱਤਰੇ ਹੁੰਦੇ, ਜਿਹੜਾ ਲੀਡਰ ਹੁੰਦਾ ਨਾ ਭੈਣ ਜੀ ਉਹ ਲੋਕਾਂ ਵਾਸਤੇ ਹੀ ਹੁੰਦਾ ਹਨਾ, ਲੋਕਾਂ ਲਈ ਹੀ ਉਹ ਜੀਦਾ, ਲੋਕਾਂ ਲਈ ਹੀ ਮਰਦਾ ਨਾ।
2: ਬਿਲਕੁਲ,
3: ਜਦੋਂ ਬੰਦਾ ਆਪਣੇ ਘਰੋਂ ਬਾਹਰ ਪੈਰ ਪੱਟ ਲੈਂਦਾ ਨਾ ਤੇ ਸਮਝ ਲਓ ਫਿਰ ਉਹਦੀ ਜਿਹੜੀ ਲਾਈਫ ਹੈ ਨਾ ਉਹ ਘਰ ਦੀ ਨੀ ਰਹਿ ਜਾਂਦੀ
2: ਜੀ। ਬਿਲਕੁਲ,
3: ਉਹਦੀ ਲਾਈਫ ਲੋਕਾਂ ਵਾਸਤੇ ਰਹਿ ਜਾਂਦੀ
2: ਜੀ ਜੀ। ਥੈਂਕ ਯੂ ਭਾਜੀ,
3: ਜੀ
2: ਧੰਨਵਾਦ ਭੈਣ ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ ਨੈਕਸਟ ਆਪਾਂ ਕਾਲ ਲੈਂਦੇ ਆ ਤੇ ਸਾਡੇ ਨਾਲ ਗੁਰਜੀਤ ਭਾਜੀ ਜੁੜੇ। ਹਾਂਜੀ ਭਾਜੀ ਕੀ ਹਾਲ ਚਾਲ
4: ਜੀ? ਸਤਿ ਸ੍ਰੀ ਅਕਾਲ ਜੀ।
2: ਜੀ ਜੀ ਸਤਿ ਸ੍ਰੀ ਅਕਾਲ।
4: ਹਾਂਜੀ ਭੈਣ ਜੀ, ਸਾਡੀ ਕੌਮ ਦੇ ਜਥੇਦਾਰ ਆ, ਉਹਨਾਂ ਨੂੰ ਆਉਣਾ ਚਾਹੀਦਾ ਬਾਹਰ, ਉਹਨਾਂ ਦਾ ਹੱਕ ਆ ਜੀ, ਉਹ ਸਜ਼ਾ ਪੂਰੀ ਕਰ ਚੁੱਕੇ ਆ। ਇਹ ਤਾਂ ਜੀ ਬਾਦਲਾਂ ਦੀਆਂ ਨਾਕਾਮੀਆਂ ਆ, ਜੇ ਬਾਦਲ ਸਾਹਿਬ ਨੇ ਪਹਿਲੇ ਕਿਤੇ ਕੰਮ ਕੀਤਾ ਹੁੰਦਾ ਇਹਨਾਂ ਤੇ, ਇਹ ਨਾ ਬਹੁਤ ਚਿਰ ਦੇ ਬਾਹਰ ਆ ਜਾਣੇ ਸੀ ਇੰਨੇ ਬੰਦੀ ਸਿੰਘ ਆ, ਇਹਨਾਂ ਨੇ ਕੀਤਾ ਹੀ ਕੱਖ ਨੀ ਜੀ ਬਾਦਲ ਨੇ। ਹਾਂਜੀ
2: ਜੀ
4: ਹਾਂਜੀ। ਤੇ ਹੁਣ ਦੇਖੋ ਕੱਲ ਸੁਖਬੀਰ ਬਾਦਲ ਤੇ ਹਮਲਾ ਹੋਇਆ ਇੰਡੀਆ ਚ ਨਾ, ਪੰਜਾਬ ਚ ਇੱਧਰ, ਜੇ ਕਿਤੇ ਭਾਜੀ ਉਹ ਪੰਜਾਬ ਚ ਹੋਇਆ ਹੁੰਦਾ ਸਾਰੇ ਮੀਡੀਏ ਨੇ ਕਰਨਾ ਸੀ, ਦੇਖੋ ਹਾਲਾਤ ਕਿੰਨੇ ਖਰਾਬ ਪੰਜਾਬ ਦੇ ਫਲਾਨਾ, ਹਾਲੇ ਤਾਂ ਹੋਇਆ ਹੀ ਉਹਦੇ ਤੇ ਗੁਰੂ ਘਰ ਦੇ ਵਿੱਚ ਜਾ ਕੇ
2: ਮਹਾਰਾਸ਼ਟਰ ਹੋਇਆ। ਹਾਂਜੀ
4: ਹਾਂਜੀ, ਨੰਦੇੜਗੜ੍ਹ ਉੱਥੇ ਜੋਰ ਸਾਹਿਬ ਹੈ ਨਾ
2: ਜੀ,
4: ਉੱਥੇ ਹੋਇਆ ਜੀ। ਕਿਤੇ ਇੱਥੇ ਹੋਇਆ ਹੁੰਦਾ, ਇੱਥੇ ਸਵੇਰ ਚੀਕ ਪਾਰਲਾ ਪੜੀ ਹੈ ਜੀ ਸਾਰਿਆਂ ਨੇ, ਹਾਂਜੀ ਪੰਜਾਬ ਦੇ ਹਾਲਾਤ ਦੇਖੋ ਜੀ ਕਿੰਨੇ ਖਰਾਬ ਆਏ ਉਹ ਫਲਾਨਾ, ਹੁਣ ਹੁਣ ਦੇਖ ਲਓ ਉੱਧਰ ਹੋਇਆ ਕਰਕੇ ਹੁਣ
2: ਜਾਇਜ਼ ਹੋਇਆ ਵਾਕਈ ਕਿਸੇ ਨੇ ਕੀਤਾ ਕਿ ਵਿੱਚ ਵਿਚਾਲੇ ਕੁਛ ਹੋਰ ਹੀ ਲੱਗਦਾ
4: ਜੀ? ਉਹ ਉਹ ਵਕੀਲ ਆ ਜੀ ਉਹਨਾਂ ਦੀ ਆਈ ਖਬਰਵਾਰ ਹੈ ਨਾ ਜਸਪਾਲ ਸਿੰਘ, ਉਹ ਵਕੀਲ ਆ ਇੱਕ ਹਨਾ, ਉਹ ਵਧੀਆ ਜੀ, ਹੁਣ ਜਿੱਦਾਂ ਦੇ ਕਰਮ ਕੀਤੇ ਉਦਾਂ ਦੇ ਭੋਗਣੇ ਆ ਜੀ ਹਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਤੀ, ਗੋਲੀਕਾਂਡ ਕਰਾ ਤੇ ਜੀ, ਹੈ ਜੀ
2: ਜੀ ਜੀ,
4: ਹੁਣ ਜੋ ਕਰਨਾ ਉਹੀ ਭੋਗਣਾ ਦੁਨੀਆਂ ਦੇ ਜੀ।
2: ਬਿਲਕੁਲ ਬਿਲਕੁਲ, ਨਾਲੇ ਉਹੀ ਹੈ ਕਹਿੰਦੇ ਹੱਥ ਤੇ ਲੱਗੀ ਅੰਗੂਠੇ ਤੇ ਕਹਿੰਦੇ ਟਾਂਕੇ ਲੱਗੇ ਆ ਬਾਕੀ। ਹਾਂਜੀ
4: ਇਹ ਪਤਾ ਲੱਗ ਜੂ ਜੀ ਆਉਣ ਵਾਲੇ ਟਾਈਮ ਚ ਕੀ ਹੁੰਦਾ ਜੀ ਹਨਾ
2: ਜੀ ਜੀ। ਬਿਲਕੁਲ, ਥੈਂਕ ਯੂ ਭਾਜੀ, ਥੈਂਕ ਯੂ। ਤੇ ਲਓ ਜੀ ਆਪਾਂ ਰਾਣਾ ਭਾਜੀ ਨੂੰ ਲਈਏ ਤੇ ਕਿਉਂਕਿ ਆਪਣਾ ਟਾਈਮ ਵੀ ਹੋ ਚੱਲਿਆ ਤੇ ਆਪਾਂ ਚੱਲੀਏ ਹੁਣ ਪੰਜਾਬ ਇੰਸ਼ੋਰੈਂਸ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
5: ਜਸਵਿੰਦਰ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿੱਦਾਂ ਆਪਾਂ RDSP ਦੀ ਹਮੇਸ਼ਾ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਹੈਲਪ ਕੀਤੀ ਜਾਂਦੀ ਉਹਨਾਂ ਸਭ ਲੋਕਾਂ ਦੀ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਉਮਰ ਜਿਹੜੀ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਆਪਾਂ ਨੂੰ ਇਹ $90,000 ਦੀ ਜਿਹੜੀ ਹੈ ਗ੍ਰਾਂਟ RDSP ਅਕਾਊਂਟ ਦੇ ਵਿੱਚ ਆ ਸਕਦੀ ਹੈ। ਤੁਸੀਂ ਕਾਲ ਕਰਨਾ ਹੈਗਾ ਕਿਉਂਕਿ ਇਹਦੇ ਲਈ ਕੁਛ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਸਭ ਤੋਂ ਜ਼ਰੂਰੀ ਹੁੰਦਾ ਡਿਸੇਬਿਲਿਟੀ ਚੈੱਕ ਸਰਟੀਫਿਕੇਟ ਜੋ ਕਿ ਸਾਨੂੰ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈਗਾ ਡਾਕਟਰਸ ਦੀ ਰਿਕਮੈਂਡੇਸ਼ਨ ਦੇ ਉੱਤੇ। ਸੋ ਡਾਕਟਰਸ ਨੇ ਕਿਹੜੇ ਕਿਹੜੇ ਫਾਰਮ ਸਾਈਨ ਕਰਨੇ ਹੈਗੇ ਨੇ ਉਹ ਵੀ ਆਪਾਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ। ਐਂਡ ਸੈਕਿੰਡਲੀ ਗਵਰਨਮੈਂਟ ਨੇ ਜਸਟ ਇਹੀ ਕਿਹਾ ਹੈਗਾ ਵੀ ਅਗਰ ਆਪਾਂ ਡੇਲੀ ਜਿਹੜੀ ਐਕਟੀਵਿਟੀ ਕਰਦੇ ਹਾਂ ਉਹ ਐਕਟੀਵਿਟੀ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ ਜਿਵੇਂ ਚੱਲਣ ਫਿਰਨ ਦੇ ਵਿੱਚ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ ਜਾਂ ਖਾਣਾ ਖਾਣ ਦੇ ਵਿੱਚ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਸੋ ਤੁਸੀਂ ਕਾਲ ਕਰਨਾ ਹੈ ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਮੈਂਬਰ ਹੈ ਖਾਸ ਕਰਕੇ ਸਪੈਸ਼ਲ ਨੀਡ ਵਾਲੇ ਕਾਫੀ ਬੱਚੇ ਇੱਥੇ ਹੈਗੇ ਨੇ ਕੈਨੇਡਾ ਦੇ ਵਿੱਚ ਜੋ ਕਿ ਇਹ ਕੁਆਲੀਫਾਈ ਕਰਦੇ ਨੇ $90,000 ਦੀ ਗ੍ਰਾਂਟ। ਮੇਰਾ ਡਾਇਰੈਕਟ ਨੰਬਰ ਹੈ 416-910-9000 416-910-9000 ਵੈਬਸਾਈਟ punjabinsurance.ca। ਤੇ ਲਾਸਟ ਵਿੱਚ ਪੰਜਾਬੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਬੱਚਿਆਂ ਦੀ ਖਾਸ ਕਰਕੇ ਮੈਂ ਕਹੂੰਗਾ 18 ਸਾਲ ਦੀ ਉਮਰ ਘੱਟ ਹੈ 18 ਸਾਲ ਤੋਂ ਤੇ ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ $2,280 ਹਰ ਸਾਲ ਗਵਰਨਮੈਂਟ ਵੱਲੋਂ ਪੇਰੈਂਟਸ ਨੂੰ ਐਕਸਟਰਾ ਦਿੱਤੇ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ $2,400 ਜਿਹੜਾ $50 ਹੈ ਹਰ ਸਾਲ ਨਵਾਂ ਗਵਰਨਮੈਂਟ ਨੇ ਇਹ ਬੈਨੀਫਿਟ ਸਟਾਰਟ ਕੀਤਾ। ਪਿਛਲੇ ਸਾਲ ਜਿਹਨਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ $2,450 ਹਰ ਸਾਲ ਐਕਸਟਰਾ ਮਿਲ ਸਕਦੇ ਨੇ। ਸੋ ਇਹ ਸਾਰੀਆਂ ਗ੍ਰਾਂਟਸ ਲੈਣ ਲਈ ਈਵਨ $40,000 ਤੱਕ ਗਵਰਨਮੈਂਟ ਟੈਕਸ ਰਿਫੰਡ ਜਿਹੜਾ ਹੈ ਟੈਕਸ ਰਿਟਰਨ ਜਿਹੜੀ ਹੈ ਰਿਫੰਡ ਕਰ ਰਹੇ ਨੇ। ਸੋ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ ਇਹ ਸਾਰੀਆਂ ਗ੍ਰਾਂਟਸ ਅਪਲਾਈ ਕਰਨ ਲਈ 416-910-9000 416-910-9000 ਤੇ ਵੈਬਸਾਈਟ ਹੈ punjabinsurance.ca।
2: ਪੰਜਾਬ ਇੰਸ਼ੋਰੈਂਸ ਨਾਲ ਤੁਹਾਡੀ ਗੱਲਬਾਤ ਹੋਣੀ ਹੈ ਰਾਣਾ ਭਾਜੀ ਨਾਲ ਤੇ ਕਿਉਂਕਿ ਨਾ ਜਿਹੜਾ ਡਿਸੇਬਿਲਿਟੀ ਪਰਿਵਾਰ ਦੇ ਵਿੱਚ ਕਿਸੇ ਨੂੰ ਹੋਵੇ ਨਾ ਤੇ ਜੇ ਸਰਕਾਰ ਤੁਹਾਨੂੰ ਮਦਦ ਦੇ ਰਹੀ ਹੈ ਹੈਲਪ ਕਰ ਰਹੀ ਹੈ ਤਾਂ ਕਿਉਂ ਤੁਹਾਨੂੰ ਜਿਹੜਾ ਹੈਗਾ ਫਿਰ ਦੇਰੀ ਕਰਨ ਦੀ ਲੋੜ ਹੈ। ਤੁਸੀਂ ਜ਼ਰੂਰ ਕੰਟੈਕਟ ਕਰੋ ਅਤੇ ਪੂਰੀ ਇਨਫੋਰਮੇਸ਼ਨ ਲਓ 416-910-9000। ਅਤੇ ਇੱਕ ਨੰਬਰ ਮੈਂ ਹੋਰ ਬੜਾ ਵਧੀਆ ਤੁਹਾਨੂੰ ਦੇਵਾਂ PL ਪ੍ਰਾਈਮ ਲੁੱਕ ਸਟੂਡੀਓ ਦਾ ਗ੍ਰੈਂਡ ਓਪਨਿੰਗ ਇਹਨਾਂ ਦੀ ਹੋਈ ਹੈ ਜੀ 26 ਜੁਲਾਈ ਨੂੰ। ਸੋ ਬੜਾ ਸੋਹਣਾ ਇਹਨਾਂ ਦਾ ਸਲੋਨ ਹੈ ਜੀ ਬਿਊਟੀ ਸਲੋਨ ਜਿਹੜਾ ਕਿ ਮੈਨ ਵਿਮੈਨ ਦੋਨਾਂ ਵਾਸਤੇ ਹੀ ਹੈ ਔਰ 20% ਤੋਂ ਲੈ ਕੇ 30% ਤੱਕ ਤੁਹਾਨੂੰ ਔਫ ਮਿਲਣਾ। ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ ਅਤੇ ਤੁਸੀਂ ਚਾਹੇ ਤਾਂ ਵੈਕਸਿੰਗ ਕਰਾਉਣੀ ਹੈ, ਫੇਸ਼ੀਅਲ ਕਰਾਉਣੇ ਆ, ਵੱਖੋ ਵੱਖਰੇ ਹੇਅਰ ਕੱਟ, ਹੇਅਰ ਕਲਰ, ਹੇਅਰ ਟਰੀਟਮੈਂਟ ਜਿਹੜੇ ਤੁਸੀਂ ਕਰਾ ਸਕਦੇ ਹੋ, ਜਿਹਦੇ ਵਿੱਚ ਜੇ ਤੁਸੀਂ ਹੇਅਰ ਸਪਾ ਕਰਾਉਣਾ $45 ਦੇ ਵਿੱਚ ਹੈ ਸਿਰਫ ਅਤੇ ਕੈਰਾਟੀਨ ਕਰਾਉਣੇ ਵਾਲਾਂ ਨੂੰ 165 ਦੇ ਵਿੱਚ ਹੈ ਅਤੇ ਇਸ ਤੋਂ ਇਲਾਵਾ ਹੇਅਰ ਬੋਟੋਕਸ ਤੁਸੀਂ ਕਰਾਉਣਾ ਚਾਹੁੰਦੇ ਹੋ ਟ੍ਰੀਟਮੈਂਟ ਲੈਣਾ $180 ਦੇ ਵਿੱਚ ਹੈ ਅਤੇ ਓਲੈਪਲੈਕਸ ਟ੍ਰੀਟਮੈਂਟ ਜਿਹੜਾ ਹੈਗਾ ਉਹ $95 ਦੇ ਵਿੱਚ ਹੈ ਅਤੇ ਵੱਖੋ ਵੱਖਰੇ ਤੁਸੀਂ ਹੇਅਰ ਸਟਾਈਲਿੰਗ ਤੁਸੀਂ ਕਰਵਾਉਣਾ ਚਾਹੁੰਦੇ ਹੋ ਕੋਈ ਤੁਹਾਡਾ ਕਈ ਵਾਰ ਹੁੰਦਾ ਵੀ ਹਾਂਜੀ ਤੁਸੀਂ ਕਰਲ ਕਰਾਉਣੇ ਆ ਕੋਈ ਸਟਰੇਟਨ ਤੁਸੀਂ ਕਰਾਉਣਾ ਚਾਹੁੰਦੇ ਹੋ ਸਟਰੇਟ ਵਾਲਾਂ ਨੂੰ ਜਾਂ ਹੇਅਰ ਵਾਸ਼ ਜਾਂ ਸਟਾਈਲ ਤੁਸੀਂ ਬਣਾਉਣੇ ਆ ਜਾਂ ਤੁਸੀਂ ਕਿਸੇ ਪਾਰਟੀ 'ਚ ਜਾਣਾ ਤਿਆਰ ਬਿਆਰ ਹੋ ਕੇ ਫਿਰ ਵੀ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ ਜਾਂ ਫਿਰ ਤੁਹਾਡਾ ਵਿਆਹ ਹੈ ਤੇ ਬ੍ਰਾਈਡਲ ਮੇਕਅਪ ਵੀ ਇਹ ਕਰਦੇ ਆ। ਸੋ ਤੁਸੀਂ ਨੰਬਰ ਨੋਟ ਕਰ ਲਓ ਬੜੇ ਵਧੀਆ ਰੇਟ ਹੈ ਸਰਵਿਸ ਬੜੀ ਵਧੀਆ ਕਿਉਂਕਿ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੈ ਜੀ। ਨੰਬਰ ਤੁਸੀਂ ਨੋਟ ਕਰੋ ਚਰਨਜੀਤ ਭੈਣ ਜੀ ਦਾ PL ਪ੍ਰਾਈਮ ਲੁੱਕ ਸਟੂਡੀਓ ਹੈ ਈਟੋ ਬੀਕੋ ਦੇ ਵਿੱਚ ਹੈ ਇਹ ਔਰ ਬੜੀ ਵਧੀਆ ਸਰਵਿਸ ਤੁਹਾਨੂੰ ਦਿੰਦੇ ਆ 416-722-4215 416-722-4215 ਤੇ ਗੱਲਬਾਤ ਹੋ ਸਕਦੀ ਹੈ 416-722-4215 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਇੱਥੇ ਨਾ ਜੇ ਆਪਾਂ ਜਥੇਦਾਰ ਹਵਾਰਾ ਦੀ ਗੱਲ ਕਰੀਏ ਦੇਖੋ ਤੁਸੀਂ ਵੀ ਕਿੰਨਾ ਜਾਪਦਾ ਨਹੀਂ ਬੰਦਾ ਕਹਿੰਦਾ ਇੱਕ ਦਿਨ ਦੀ ਪੈਰੋਲ ਹੀ ਕਹਿ ਰਹੇ ਆ ਤੇ ਚੱਲੋ ਬਾਹਰ ਹੈ ਪਰ ਦੇਖ ਲਓ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਕਹਿੰਦੇ ਜੇ ਮੇਰੀ ਮਾਤਾ ਨੂੰ ਵੀ ਕੁਛ ਹੋ ਗਿਆ ਤਾਂ ਵੀ ਮੇਰੀ ਜਿਹੜੀ ਕੌਮ ਹੈ ਉਹ ਆਪੇ ਮੇਰੀ ਮਾਤਾ ਨੂੰ ਸੰਭਾਲੂਗੀ ਬਾਅਦ ਚੋਂ ਹੈ ਤੇ ਬਿਲਕੁਲ ਜੀ ਇੱਦਾਂ ਦੇ ਆ ਬੱਬਰ ਸ਼ੇਰ। ਬਾਕੀ ਦੇਖਦੇ ਹਾਂ ਸਿਆਸਤ ਜ਼ਿਆਦਾ ਹੋ ਰਹੀ ਹੈ ਇਸ ਨਾਮ ਦੇ ਉੱਪਰ ਬਾਹਰ ਲਿਆਉਣ ਦੇ ਵਿੱਚ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦਾ ਪਰ ਚਲੋ ਥੋੜ੍ਹੀ ਬਹੁਤੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ CM ਭਗਵੰਤ ਮਾਨ ਨੇ ਉਹਦੇ ਲਈ ਉਹ ਬਿਲਕੁਲ ਆਪਾਂ ਉਹਨਾਂ ਨੂੰ ਸਰਾਉਂਦੇ ਹਾਂ ਵੀ ਚਲੋ ਉਹਨਾਂ ਨੇ ਕੰਮ ਸੇ ਕੰਮ ਕੋਈ ਵੀ ਰੀਜ਼ਨ ਹੋ ਸਕਦਾ ਸੋਚਿਆ ਤਾਂ ਸਹੀ ਹੈ ਨਾ। ਅਤੇ ਲਓ ਜੀ ਹੁਣ ਹੋ ਗਿਆ ਸਮਾਂ ਜਾਣ ਦਾ ਮੇਰਾ ਨੰਬਰ ਤੁਸੀਂ ਨੋਟ ਕਰ ਲਓ 647
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: Live and Cellular Point present AmiWeb Live in Toronto. August at Great Canadian Casino Resort. Toronto Valeo, ready hojo. Buy your tickets at ticketmaster.ca or call 647-964-8573.
1: A1 Cakes and Pastries 1997 to 30 seva karda aa raha hai. Cakes, pastries, mithaiyan, samosa te party decoration bhi le sakde ho. Nakal karke cakes ate pastries bechan walean to bacho te Jaspal Nagra nu phone karo.
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਪਰਾ ਫਰਮ ਪਲੈਨਟ ਇੰਸ਼ੋਰੈਂਸ
3: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।
4: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ।

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ ਔਰ ਤਕਰੀਬਨ 11:09 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਤੁਹਾਡੀਆਂ ਘੜੀਆਂ ਦੇ ਕਿੰਨਾ ਟਾਈਮ ਆ ਮੈਨੂੰ ਬਿਲਕੁਲ ਨਹੀਂ ਪਤਾ, ਪਰ ਤੁਹਾਡੇ ਸੈੱਲਫੋਨ ਦੇ ਟਾਈਮ ਸੇਮ ਹੋਏਗਾ ਇਹ ਮੈਨੂੰ ਬਿਲਕੁਲ ਪਤਾ। ਤੁਹਾਡੇ ਸਾਰਿਆਂ ਦੀਆਂ ਕਹਿੰਦੇ ਹੁੰਦੇ ਨਾ ਵੀ ਖੈਰ ਮੰਗਦਾ ਹੋਇਆ ਤੁਹਾਡੇ ਸਾਰੇ ਵਾਸਤੇ ਸ਼ੁਭ ਇੱਛਾਵਾਂ ਲੈ ਕੇ ਤੁਹਾਡੇ ਸਾਰਿਆਂ ਦੀਆਂ ਖੁਸ਼ੀਆਂ ਵਾਸਤੇ ਉਸ ਗੁਰੂ ਸਾਹਿਬਾਂ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ ਕਿ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ। ਅਤੇ ਇਸ ਦੇ ਨਾਲ ਤੁਹਾਨੂੰ ਪਤਾ ਕਿ ਅਰਦਾਸ ਜਿੰਨੇ ਵੀ ਸਾਡੇ ਪਰਿਵਾਰ ਦੇ ਜੀ ਪੰਜਾਬੀ ਵਿਰਸਾ ਦੀ ਫੈਮਿਲੀ ਸੁਣ ਰਹੀ ਹੈ, ਬਾਬਾ ਜੀ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਅਰਦਾਸ ਦੇ ਨਾਲ ਪ੍ਰੋਮਦਾਸ ਜੀ ਆਗਾਜ਼ ਕਰ ਰਹੇ ਹਾਂ ਔਰ ਆਮ ਸ਼ੋਰ ਕਿ ਤੁਹਾਨੂੰ ਅੱਜ ਵੀ ਗੀਤ ਔਰ ਸੰਗੀਤ, ਕੁਛ ਬਿਜ਼ਨਸਮੈਨਾਂ ਦੇ ਸੰਦੇਸ਼ ਅਤੇ ਨਾਲ ਦੀ ਨਾਲ ਤੁਹਾਡੀਆਂ ਕੁਛ ਗੱਲਾਂ, ਕੁਛ ਮੇਰੀਆਂ ਗੱਲਾਂ, ਕੁਛ ਪਿਆਰ ਦੀਆਂ, ਕੁਛ ਪਿਆਰ ਦੀਆਂ ਗੱਲਾਂ ਅਸੀਂ ਕਰਦੀਆਂ ਜਾ ਰਹੀਆਂ, ਤੁਹਾਨੂੰ ਪਤਾ ਹੀ ਹੈ। ਔਰ ਪਿਆਰ ਤੋਂ ਬਿਨਾਂ, ਕੱਲ੍ਹ ਵੀ ਜ਼ਿਕਰ ਹੋ ਰਿਹਾ ਸੀ ਪ੍ਰੋਗਰਾਮ ਦੇ ਵਿੱਚ ਕਿ ਪਿਆਰ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੈ। ਇੱਕ ਪਿਆਰ ਐਸੀ ਹੈ, ਇੱਕ ਐਸਾ ਰੱਬ ਨੇ ਇੱਕ ਇਹ ਨਾਮ ਦਿੱਤਾ ਹੈ ਪਿਆਰ ਨੂੰ ਕਿ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਦੁੱਖ ਆ ਪਿਆਰ ਨਾਲ ਦੂਰ ਹੋ ਜਾਂਦੇ ਆ, ਵੱਡੀਆਂ ਵੱਡੀਆਂ ਮੁਸੀਬਤਾਂ ਜ਼ਿੰਦਗੀ ਦੇ ਵਿੱਚ ਆਉਣ ਪਿਆਰ ਨਾਲ ਦੂਰ ਹੋ ਜਾਂਦੀਆਂ। ਜ਼ਿੰਦਗੀ ਦੇ ਵਿੱਚ ਕੋਈ ਮਸਲੇ ਹੱਲ ਨਾ ਹੁੰਦੇ ਹੋਣ ਤਾਂ ਪਿਆਰ ਦੇ ਨਾਲ ਉਹ ਮਸਲੇ ਸਵਲ ਜਾਂਦੇ ਆ, ਪਿਆਰ ਦੇ ਨਾਲ ਉਹ ਮਸਲੇ ਸਿੱਧ ਹੋ ਜਾਂਦੇ ਆ, ਪਿਆਰ ਦੇ ਨਾਲ ਉਹ ਮਸਲੇ ਜਿਹੜੇ ਕਿ ਅੱਗੇ ਹੋਰ ਜ਼ਿੰਦਗੀ ਨੂੰ ਵਧਾਉਣ ਦੇ ਵਿੱਚ ਕੰਮ ਆਉਂਦੇ ਆ। ਪਿਆਰ ਇੱਕ ਐਸਾ ਲਫ਼ਜ਼ ਹੈ ਔਰ ਦੁਨੀਆਂ ਦੇ ਵਿੱਚ ਕੋਈ ਐਸਾ ਗ੍ਰੰਥ ਨਹੀਂ ਹੈ ਜਿੱਥੇ ਕਿ ਪਿਆਰ ਦੀ ਗੱਲ ਨਾ ਕੀਤੀ ਜਾਵੇ। ਜਿਹੜੇ ਵੀ ਗ੍ਰੰਥ ਨੂੰ ਤੁਸੀਂ ਮੰਨਦੇ ਆ ਉਸ ਦੇ ਵਿੱਚ ਵੀ ਪਿਆਰ ਦੀ ਡੈਫੀਨੇਸ਼ਨ ਸਭ ਤੋਂ ਫਸਟ ਪੇਜ 'ਤੇ ਔਰ ਫਸਟ ਕਹਿੰਦੇ ਆ ਨਾ ਵੀ ਕਤਾਰ ਦੇ ਵਿੱਚ ਹੈ। ਚਲੋ ਇਹ ਵੀ ਗੱਲਾਂ ਹੋ ਗਈਆਂ, ਤੁਹਾਡੇ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਵੀ ਮੰਗ ਲਈਆਂ ਅਤੇ ਅੱਗੋਂ ਤੁਹਾਨੂੰ ਪਤਾ ਹੀ ਆਪਾਂ ਕੀ ਕਰਨਾ, ਠੀਕ ਹੈ ਨਾ। ਸਵੇਰੇ ਸਵੇਰੇ 11:11 ਹੋ ਗਏ ਆ, ਵਿਸ਼ ਮੰਗ ਲੈਣਾ ਕੋਈ ਨਾ ਕੋਈ, ਮੈਂ ਵੀ ਸ਼ਾਇਦ ਮੇਰੀ ਵਿਸ਼ ਪੂਰੀ ਹੋ ਜਾਵੇ। ਕਹਿੰਦੇ ਹੁੰਦੇ ਕਈ ਵਾਰੀ ਕੋਈ ਇੱਦਾਂ ਸੂਈ ਦੇ ਟਾਈਮ ਆ ਜਾਵੇ ਅਤੇ ਫਿਰ ਕੋਈ ਨਾ ਕੋਈ ਬੰਦਾ ਕਹਿੰਦਾ ਵੀ ਮੰਗੇ ਵਿਸ਼ ਅਤੇ ਉਹ ਵਿਸ਼ ਪੂਰੀ ਹੋ ਜਾਂਦੀ ਹੁੰਦੀ ਹੈ। 4:01 ਆਏ ਹੋਏ ਆ ਇਸ ਵੇਲੇ, 11:11 ਸਟੂਡੀਓ ਦੀ ਘੜੀ ਮੁਤਾਬਕ ਹੋ ਗਿਆ। ਤੁਸੀਂ ਆਪਣਾ ਟੈਲੀਫੋਨ ਚੱਕ ਕੇ ਦੇਖਿਓ, ਸੈੱਲਫੋਨ ਉੱਥੇ 11:11 ਹੀ ਹੋਏ ਹੋਣੇ ਆ। ਇਹ ਜਿਹੜੇ 4:01 ਹੈ ਨਾ, ਇਹ ਤਾਸ਼ ਜਿਹੜੇ ਲੋਕ ਖੇਡਦੇ ਆ ਉਹ 'ਚ ਵੀ 4:01 ਬੜੇ ਕਮਾਲ ਦੇ ਹੁੰਦੇ ਆ, ਅਤੇ ਜਿਹਦੇ ਕੋਲ 3:01 ਆ ਜਾਣ ਅਤੇ ਉਹ ਤਾਂ ਮੈਂ ਸਾਰਿਆਂ ਨੂੰ ਢਾਉਣ ਨੂੰ ਫਿਰਦਾ ਹੁੰਦਾ, ਕਹਿੰਦਾ ਭਾਵੇਂ 5 ਜਣੇ ਹਨ, ਭਾਵੇਂ 4 ਜਣੇ ਹਨ ਅਤੇ ਭਾਵੇਂ 6 ਜਣੇ ਹਨ। ਅੱਛਾ, 1 ਤੋਂ ਵੱਡਾ ਪੱਤਾ ਕਿਹੜਾ ਹੁੰਦਾ ਵੀ ਤਾਸ਼ ਦੇ ਵਿੱਚ, ਕਿਸੇ ਨੂੰ ਪਤਾ? ਜਿਹਨੂੰ ਅਸੀਂ 1 ਕਹਿ ਦਿੰਦੇ ਹਾਂ ਜਾਂ 1 ਕਹਿ ਦਿੰਦੇ ਹਾਂ, ਇਸ ਤੋਂ ਵੱਡਾ ਪੱਤਾ ਹੋਰ ਕਿਹੜਾ ਹੁੰਦਾ ਤਾਸ਼ ਦੇ ਵਿੱਚ? ਜਿਹੜੇ ਲੋਕ ਖੇਡਦੇ ਆ ਉਹਨਾਂ ਨੂੰ ਡੈਫੀਨੇਟਲੀ ਇਸ ਚੀਜ਼ ਦਾ ਪਤਾ ਹੋਏਗਾ, ਪਰ ਫਿਰ ਵੀ ਜਨਰਲ ਨੌਲੇਜ ਦੀ ਗੱਲ ਹੀ ਹੈ। ਜਿਹੜਾ 1 ਹੁੰਦਾ ਉਹ ਨੰਬਰ 1 ਹੁੰਦਾ, ਪਰ ਉਹ ਸਭ ਤੋਂ ਵੱਡਾ ਹੁੰਦਾ ਜਾਂ ਇਸ ਤੋਂ ਵੱਡਾ ਕਾਰਡ ਵੀ ਹੋਰ ਕੋਈ ਤਾਸ਼ ਦੇ ਵਿੱਚ ਵੀ ਹੁੰਦਾ? 9056733337 9056733337 ਸਟੂਡੀਓ ਦਾ ਨੰਬਰ ਆ। ਔਰ ਚਲੋ ਇਹ ਵੀ ਇੱਕ ਗੱਲ ਪੁੱਛ ਲੈਂਦੇ ਅੱਜ, ਜਿਹੜੀ ਚੀਜ਼ ਦਾ ਪਤਾ ਨਾ ਹੋਵੇ ਬੰਦੇ ਨੂੰ ਪੁੱਛ ਲੈਣਾ ਚਾਹੀਦਾ। ਔਰ 4:01 ਅਤੇ ਵੱਡੇ ਹੁੰਦੇ ਆ ਜਾਂ ਉਸ ਤੋਂ ਵੱਡਾ ਕੋਈ ਹੋਰ ਵੀ ਨੰਬਰ ਤਾਸ਼ ਦੇ ਵਿੱਚ ਹੁੰਦਾ ਹੈ, ਅਤੇ ਚੰਗਾ ਲੱਗੂਗਾ ਜੇ ਕੋਈ ਦੱਸ ਦੇਣ। ਚਲੋ ਦੇਖਦੇ ਹਾਂ ਵੀ ਪਹਿਲੀ ਕਾਲ ਕੀ ਕਹਿੰਦੇ ਆ ਪੰਜਾਬੀ ਵਿਰਸਾ। 9056733337। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
1: ਬਾਈ। ਹੁਕਮ ਦਾ ਸਭ ਤੋਂ ਵੱਡਾ ਪੱਤਾ ਹੁੰਦਾ ਜੀ?
0: ਨਹੀਂ ਨਹੀਂ, ਹੁਕਮ ਨਹੀਂ ਮੈਂ ਕਹਿ ਰਿਹਾ, ਮੈਂ ਕਹਿ ਰਿਹਾ ਜਿਹੜੇ 1 ਹੁੰਦਾ ਤਾਸ਼ ਦੇ ਜਿਹਨੂੰ ਯੱਕਾ ਕਹਿੰਦੇ, ਇਹ ਸਭ ਤੋਂ ਵੱਡਾ ਹੁੰਦਾ ਜੀ? ਇਸ ਤੋਂ ਵੱਡਾ ਵੀ ਹੋਰ ਹੁੰਦਾ ਕੋਈ?
1: ਨਹੀਂ ਬਾਈ, ਇਹੀ ਸਭ ਤੋਂ ਵੱਡਾ ਹੁੰਦਾ ਜੀ, ਇਹਦੇ ਗੇਮ ਸਟਾਰਟ ਹੁੰਦੀ ਆ ਤੇ ਗੇਮ ਤੇ ਡਿਪੈਂਡ ਕਰਦਾ ਜੀ।
0: ਕਿੱਦਾਂ ਮਤਲਬ ਕਿ ਗੇਮ ਦੇ? ਕਿੱਦਾਂ?
1: ਜਿਵੇਂ ਹੁਣ ਗੇਮ ਆਪਾਂ ਪ੍ਰਸੰਮੀ ਖੇਡਣੀ ਆ ਜਾਂ ਹੋਰ ਖੇਡਣੀ, ਇਹ ਤੋਂ ਸਟਾਰਟ ਹੁੰਦੀ ਆ।
0: ਨਹੀਂ ਮੈਨੂੰ ਸਮਝ ਤੁਹਾਡੀ ਗੱਲ ਨਹੀਂ
1: ਹੁੰਦਾ ਬਾਈ, ਇਹ ਹੁੰਦਾ ਇਹ ਚਾਰ ਹੁੰਦੀਆਂ ਵਾ।
0: ਹਾਂ ਹਾਂ,
1: ਜੱਕੇ ਰਹਿਣੇ ਗੇਮ ਸਟਾਰਟ ਹੁੰਦੀ ਜ਼ਿਆਦਾਤਰ।
0: ਨਹੀਂ, 1 ਤੋਂ ਵੱਡਾ ਪੱਤਾ ਵਿੱਚ ਉਹਦੇ 13 ਨੰਬਰ ਵੀ ਹੁੰਦਾ, 12 ਵੀ ਹੁੰਦਾ, ਉਹ ਵੱਡੇ ਫਿਰ 1 ਨੰਬਰ ਕਿੱਦਾਂ ਵੱਡਾ ਹੋ ਗਿਆ?
1: ਇਹ ਦੋਨੇ ਪਾਸੇ ਗਣੇ ਜਾਂਦਾ, 1 ਵਿੱਚ ਵੀ ਗਣੇ ਜਾਂਦਾ, 12 ਵਿੱਚ ਵੀ ਗਣੇ ਜਾਂਦਾ।
0: ਕੀ ਜਿਹੜਾ 1 ਹੁੰਦਾ,
1: 1, 2, 3 ਵੀ ਇੱਧਰ ਗਣੇ ਜਾਂਦਾ ਵਾ
0: ਵੱਡੀਆਂ ਹੋਈਆਂ ਫਿਰ ਇਹਦੇ ਨਾਲ।
1: ਨਾ ਬਾਈ, ਦੋਨੇ ਪਾਸੇ ਚੱਲਦਾ ਨਾ ਇਹ, ਇੱਕ ਪਾਸੇ ਵੀ ਚੱਲਦਾ,
0: ਨਹੀਂ 12 ਨੰਬਰ ਦੀ ਮੈਨੂੰ ਨਹੀਂ ਪਤਾ ਲੱਗੀ ਗੱਲ ਤੁਹਾਡੀ ਕੀ ਮਤਲਬ ਕੀ 12 ਦਾ
1: ਜੀ ਮੈਂ ਵੈਸੇ ਕਰੇ ਵੀ ਗੇਮ ਜਿਵੇਂ ਚਾਰ ਬੰਦੇ
0: ਤੁਸੀਂ ਪਤਾ ਤਾਸ਼ ਖੇਡਦੇ ਆ
1: ਤੇ ਬਾਈ ਮੈਂ ਤਾਂ ਡੇਲੀ 2 ਘੰਟੇ ਖੇਡਦਾ
0: ਅੱਛਾ ਤੂੰ ਤਾਂ ਫਿਰ ਤੁਸੀਂ ਤਾਂ ਮਾਸਟਰ ਬੰਦੇ ਹੋ ਫਿਰ ਤਾਸ਼ ਦੇ
1: ਬਾਈ ਤਾਈ ਦਾ ਮੈਂ ਦੱਸਦਾ ਹਾਂ
0: ਨਹੀਂ ਤੁਸੀਂ ਮੈਨੂੰ ਦੁਬਾਰਾ ਤੁਸੀਂ ਕਨਫਿਊਜ਼ ਨਾ ਕਰੋ ਮੈਨੂੰ ਜਿਵੇਂ ਇੱਕ ਨੰਬਰ ਆ ਇੱਕ ਸੈਕਿੰਡ ਮੇਰੀ ਗੱਲ ਸੁਣੋ ਤੇ 12 ਕਿਵੇਂ ਬਣ ਗਏ ਇੱਕ ਤੇ 12 ਕਿਵੇਂ ਬਣ ਜੂਗੇ ਯਾਰ
1: ਇਹ ਬਾਈ ਦੋਨੇ ਪਾਸੇ ਚੱਲਦਾ ਨਾ ਜਿਵੇਂ ਠਿੱਕੇ ਦੇ ਦੋਨੇ ਪਾਸੇ ਹੁੰਦੇ ਆ ਤੇ ਆਪਣੇ ਕਿਸ ਤਰ੍ਹਾਂ ਵਾ ਇੱਕ ਬਾਈ ਗੇਮਾਂ ਚਾਰ ਗੇਮਾਂ ਵਾ ਹੁਣ ਚਾਰ ਗੇਮਾਂ ਚ ਅਲੱਗ ਅਲੱਗ ਵੈਲਿਊ ਆ ਇਹਨੂੰ ਇੱਕ ਚ ਵੀ ਚੱਲਦਾ ਵਾ ਇਹਨੂੰ ਜੇ ਗੇਮ ਸਟਾਰਟ ਕਰਨੀ ਆ
2: ਹੋਰ ਤੋਂ ਇੱਕੇ ਛੋਟੇ ਆ ਜਾਂਦੇ ਆ ਜੂਏ ਚ ਸਭ ਤੋਂ ਵੱਡਾ ਆਉਂਦਾ ਇੱਕਾ ਊ ਹਰੇਕ ਤਾਂ ਊ ਇੱਕ ਦੋ ਤਿੰਨ ਆਉਂਦਾ ਇੱਕ ਤੋਂ ਸਟਾਰਟ ਹੁੰਦਾ
0: ਜੂਆ ਜਿਹੜੇ ਮਤਲਬ ਕਿ ਜੂਆ ਜਿਹੜਾ ਪੈਸੇ ਲਾ ਕੇ ਖੇਡਦੇ ਉਹਦੀ ਗੱਲ ਕਰਦੇ ਤੁਸੀਂ
2: ਹਾਂਜੀ
0: ਉਹ ਕਿਵੇਂ ਖੇਡੀਦਾ ਕਿਵੇਂ ਆ ਤਿੰਨ ਪੱਤੇ ਕਿੱਦਾਂ ਆ ਜਾਂਦੇ ਆ
2: ਉਹ ਤਿੰਨ ਤਿੰਨ ਵੰਡਦੇ ਆ ਨਾ ਕਈਆਂ ਨੂੰ ਜੇ ਇੱਕ ਵਾਰੀ ਤਿੰਨ ਇੱਕੇ ਆ ਜਾਣ ਤਾਂ ਉਹ ਸਭ ਤੋਂ ਵੱਡਾ ਜੂਏ ਚ
0: ਨਹੀਂ ਉਸ ਤੋਂ ਵੱਡੇ ਦਾ ਇੱਕ 13 ਨੰਬਰ ਹੁੰਦਾ ਇੱਕ 12 ਹੁੰਦਾ
2: ਨਹੀਂ ਉਹ ਤੋਂ ਉੱਪਰ ਉੱਪਰ ਕੋਈ ਨਹੀਂ ਤਿੰਨ ਜੱਕਾਂ ਤੋਂ
0: ਅੱਛਾ ਤਿੰਨ ਜੱਕਾਂ ਤੋਂ ਉੱਪਰ ਕੁਛ ਵੀ ਹੈ ਨਹੀਂ
2: ਨਾ ਜੀ
0: ਜੇ ਕਿਸੇ ਕੋ ਤਿੰਨ ਕੋਈ ਤਿੰਨ ਦੁਕੀਆਂ ਆ ਜਾਣ
2: ਨਹੀਂ ਉਹ ਛੋਟੀਆਂ
0: ਅੱਛਾ ਜੱਕੇ ਸਭ ਤੋਂ ਵੱਡੇ ਗਿਣੇ ਜਾਂਦੇ ਆ
2: ਤਿੰਨ ਜੱਕੇ ਸਭ ਤੋਂ ਵੱਡੇ ਗਿਣੇ ਜਾਂਦੇ ਆ ਚਾਹੇ ਤਿੰਨ 13 ਵੀ ਆ ਜਾਣ ਉਹ ਵੀ ਸਭ ਤੋਂ ਛੋਟੇ ਆ ਮਤਲਬ ਜੱਕਿਆਂ ਤੋਂ ਛੋਟੇ ਆ
0: ਨਹੀਂ ਇਹ ਪੱਤੇ ਤਿੰਨ ਤਿੰਨ ਹੁੰਦੇ ਜੂਏ ਚ ਚਾਰ ਪੱਤੇ ਨਹੀਂ ਬਣਦੇ ਪੰਜ
2: ਨਹੀਂ ਤਿੰਨ ਤਿੰਨ
0: ਅੱਛਾ ਏਦਾਂ ਹੁੰਦਾ ਅੱਛਾ ਤਿੰਨ ਪਤੇ ਬਣਨੇ ਜੂਏ ਚ ਅੱਛਾ ਠੀਕ ਹੈ ਅੱਛਾ ਤੂੰ ਤੁਹਾਨੂੰ ਮਤਲਬ ਕਿ ਤੁਸੀਂ ਖੇਡ ਲੈਂਦੇ ਭਾਜੀ
2: ਹਾਂਜੀ ਖੇਡ ਲਈ ਤੇ ਅੱਛਾ ਮੈਂ ਕਦੇ ਗਿਆ ਨਹੀਂ ਫੇ ਪੈਸੇ ਲਾ ਕੇ ਖੇਡਿਆ ਹੋਵੇ ਘਰ ਚ ਖੇਡ ਲਈ ਉਂਝ ਨਹੀਂ
0: ਅੱਛਾ ਤੇ ਫੇ ਤੁਹਾਨੂੰ ਕਦੀ ਤਿੰਨ ਜੱਕੇ ਆਏ ਏਦਾਂ ਤਿੰਨ ਇੱਕੇ
2: ਹਾਂਜੀ
0: ਤੈਨੂੰ ਕਦੇ
2: ਹਾਂਜੀ ਕਦੇ ਨਹੀਂ ਬੈਠੇ
0: ਉਹ ਅੱਛਾ ਕਦੀ ਵੀ ਨਹੀਂ ਆਏ
2: ਨਾ
0: ਉਹ ਚਲੋ ਅੱਜ ਖੇਡੋ ਸ਼ਾਇਦ ਆ ਜਾਣ ਤੁਹਾਨੂੰ ਠੀਕ ਹੈ
2: ਨਹੀਂ ਜੀ ਲੋੜ ਹੀ ਨਹੀਂ ਜੂਆ ਤਾਂ ਖੇਡਿਆ ਜਿਹੜਾ ਜੂਆ ਤਾਂ ਖੇਡਣਾ ਹੀ ਨਹੀਂ ਚਾਹੀਦਾ
0: ਨਹੀਂ ਨਾਲੇ ਤੁਸੀਂ ਕਹਿੰਦੇ ਘਰ ਚ ਨਹੀਂ ਨਹੀਂ ਤੁਸੀਂ ਹੁਣੇ ਕਿਹਾ ਨਾ ਪੈਸੇ ਲਾ ਕੇ ਨਹੀਂ ਖੇਡਦੇ
2: ਅੱਜ ਤਾਂ ਠੀਕ ਆ ਹੁਣ ਤਾਂ ਕੋਈ ਜਿਹੜਾ ਰੈਲਟੀ ਬਾਏ ਹੁੰਦੇ ਆ ਫੇਰ ਹੁੰਦਾ
0: ਜੀ ਅੱਛਾ ਅੱਛਾ ਫੇਰ ਹੁੰਦਾ ਠੀਕ ਹੈ ਠੀਕ ਚਲੋ ਬੜੀ ਮਿਹਰਬਾਨੀ ਵੀਰਾ ਜੀ ਚੰਗਾ ਬਹੁਤ ਥੈਂਕ ਯੂ ਤੁਹਾਡੀ ਕਾਲ ਦਾ ਜਿਉਂਦੇ ਰਹੋ ਨੈਕਸਟ ਕਾਲ ਹੈਲੋ
3: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰਾ ਜੀ
3: ਹੋਰ ਜੀ ਠੀਕ ਠਾਕ ਹੋ
0: ਕਿਰਪਾ ਜੀ ਵੀਰਾ ਜੀ ਕਿਰਪਾ
3: ਹਾਂਜੀ ਹਾਂਜੀ ਤੁਸੀਂ ਇਹਦੀ ਗੱਲ ਕਰ ਰਹੇ ਸੀ ਤਾਸ਼ ਦੀ
0: ਹਾਂਜੀ
3: ਹਾਂਜੀ ਇਹ ਚ ਮਤਲਬ ਕਿ ਪੱਤੇ ਦੋਨੇ ਵੱਡੇ ਹੁੰਦੇ ਆ ਬਾਦਸ਼ਾਹ ਤੇ ਜੱਕਾ
0: ਆਹ ਜਿਹੜਾ 13 ਵਾਲਾ ਉਹਨੂੰ ਬਾਦਸ਼ਾਹ ਕਹਿੰਦੇ ਨੇ ਨਾ
3: ਹਾਂਜੀ
0: ਹਾਂਜੀ ਹਾਂਜੀ
3: ਬਸ ਹੁੰਦੇ ਐਵੇਂ ਵੀ ਗੇਮਾਂ ਦੇ ਹਿਸਾਬ ਨਾਲ ਹੁੰਦੇ
0: ਆ ਅੱਛਾ ਗੇਮ
3: ਇਹ ਗੇਮ ਚ ਬਾਦਸ਼ਾਹ ਵੱਡਾ ਹੁੰਦਾ ਕਿਸੇ ਗੇਮ ਚ ਜੱਕਾ ਵੱਡਾ ਹੁੰਦਾ ਹੁੰਦੇ ਦੋਨੇ ਇਹ ਵੱਡੇ
0: ਅੱਛਾ ਦੋਨੇ ਵੱਡੇ ਪੱਤੇ ਹੁੰਦੇ ਆ ਇਹਦੇ
3: ਦੋਨੇ ਵੱਡੇ ਪੱਤੇ ਕਿਸੇ ਗੇਮ ਚ ਜੱਕਾ ਵੱਡਾ ਹੈ ਕਿਸੇ ਚ
0: ਜਿੱਦਾਂ ਭਾਜੀ ਕਹਿ ਗਏ ਵੀ ਜੇ ਕਿਸੇ ਕੋਲ 3 ਜੱਕੇ ਆ ਜਾਣ ਉਹ ਸਭ ਤੋਂ ਵੱਡੇ ਕਾਰਡ ਹੁੰਦੇ ਆ ਨਾ
3: ਨਹੀਂ ਉਹ ਵੀ ਕੋਈ ਗੇਮ ਹੋਊਗੀ ਨਾ ਜੀ ਹੋਰ ਅਲੱਗ ਗੇਮ ਚ ਹੋਊ ਉਹ
0: ਅੱਛਾ
3: ਜਿਵੇਂ ਹੁਣ 3 ਜੱਕੇ ਜੇ ਆਪਾਂ 10 ਪੱਤੀ ਖੇਡਦੇ ਆ ਉਹ ਚ 3 ਜੱਕੇ ਤਿੰਨੇ ਛੋਟੇ ਜੱਕੇ ਸਾਰੇ ਛੋਟੇ ਵਿੱਚ
0: ਕਿਹੜੀ ਪੱਤੀ ਖੇਡਦੇ 10 ਪੱਤੀ
3: ਹਾਂਜੀ
0: ਇਹ ਕਿੱਦਾਂ ਦੀ ਹੁੰਦੀ ਗੇਮ ਭਾਜੀ 10 ਪੱਤੇ ਬਣਦੇ ਇੱਕ ਜੀ
3: ਹਾਂਜੀ ਉਹ ਚ ਐਂ ਹੁੰਦਾ ਵੀ ਇੱਕ ਤਾਂ ਚੌਸਰ ਹੁੰਦੀ ਆ ਦੋ ਤਿਸਰਾਂ ਹੁੰਦੀਆਂ 3-3 6 ਤੇ 4 10
0: ਸੌਰੀ ਦੁਬਾਰਾ ਦੱਸਿਓ ਮੈਨੂੰ ਇੱਕ ਤਿਸਰ
3: ਦੋ ਤਿਸਰਾਂ
0: ਅੱਛਾ ਦੋ ਤਿਸਰਾਂ
3: ਇੱਕ ਚੌਸਰ 10 32 ਹੋ ਗਈ ਜੀ
0: 6 ਤੇ ਤਿਸਰ 3-3 6-4 10 ਹਾਂਜੀ ਠੀਕ ਆ
3: ਹਾਂਜੀ ਹਾਂਜੀ ਹਾਂਜੀ ਇਹਦੇ ਵਿੱਚ ਜੱਕੇ ਛੋਟੇ ਹੁੰਦੇ ਨੇ ਵੱਡੇ ਨਹੀਂ ਹੁੰਦੇ
0: ਅੱਛਾ ਇਹਦੇ ਵਿੱਚ ਜੱਕੇ ਛੋਟੇ ਅੱਛਾ ਉਹ ਜਿੱਦਾਂ ਭਾਜੀ ਪਹਿਲੇ ਕਹੇ ਵੀ ਗੇਮ ਦੇ ਹਿਸਾਬ ਨਾਲ ਹੁੰਦਾ ਸਾਰਾ ਹਿਸਾਬ ਦਾ
3: ਮਰਜੀ ਖੇਡ ਲੋ ਸਾਡੇ ਸਾਹਮਣੇ ਇੱਕ ਬੰਦੇ ਨੇ $3,000 ਦਾ ਜੂਆ ਖੇਡਿਆ ਜੀ ਪਤਾ ਕਿਵੇਂ ਖੇਡਿਆ
0: ਕਿੱਦਾਂ
3: ਉਹਨਾਂ ਨੇ ਚੱਪਲ ਹੀ ਸਿੱਟ ਲਈ
0: ਚੱਪਲ ਅੱਛਾ
3: ਹਾਂਜੀ ਸਿੱਧੀ ਆ ਗਈ ਤਾਂ ਤੇਰੇ ਤੇ ਪੁੱਠੀ ਆ ਗਈ ਮੇਰੇ
0: ਇਹ ਕੀ ਚੱਕਰ
3: ਬਸ ਟੱਕਰਾਂ ਮਾਰਾਂ ਤਾਸ਼ ਤੇ 2 ਘੰਟੇ 4 ਘੰਟੇ ਜੂਏ ਹੀ ਖੇਡਣਾ ਚੱਪਲ ਸਿੱਟ ਲਾਂ
0: ਮੈਨੂੰ ਇੱਕ ਗੱਲ ਦੱਸੋ ਜਿਵੇਂ ਕਿਸੇ ਨੇ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਵੀ ਐਡਵਾਈਜ਼ਰ ਹੁੰਦੇ ਆ ਉਹ ਕਲਾਸਾਂ ਲਾਉਂਦੇ ਆ ਕਿਸੇ ਨੇ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਕਲਾਸ ਇਹ ਤਾਂ ਜੂਏ ਤੇ ਵੀ ਕਲਾਸਾਂ ਲੱਗਦੀਆਂ ਕਿਤੇ ਭਾਜੀ
3: ਹਾਂਜੀ ਤਾਸ਼ ਦੀਆਂ ਜ਼ਰੂਰ ਹੈ ਜੀ, ਤਾਸ਼ ਤਾਂ ਸਿੱਖਣੀ ਹੀ ਪੈਂਦੀ ਹੈ।
0: ਅੱਛਾ ਤਾਸ਼ ਸਿੱਖਣੀ ਪੈਂਦੀ, ਨਹੀਂ ਇਹਦੇ ਸਕੂਲ ਬਣੇ ਕੋਈ ਏਦਾਂ ਸਿੱਖਣ ਵਾਸਤੇ ਤਾਂ ਨਹੀਂ?
3: ਸਕੂਲਾਂ ਦਾ ਤਾਂ ਨਹੀਂ ਜੀ ਮੈਨੂੰ ਨੌਲੇਜ, ਵੈਸੇ ਅਸੀਂ ਵੀ ਚੱਲ ਛੋਟੇ ਹੁੰਦੇ ਕੁਛ ਗੇਮਾਂ ਕੋਲੇ ਬਹਿ ਕੇ ਸਿੱਖੇ ਆ।
0: ਇਹ ਫਿਰ ਆਪ ਹੀ ਆ ਜਾਂਦੀ ਹੋਣੀ ਖੇਡ ਕੇ ਨਾ?
3: ਨਹੀਂ ਖੇਡ ਕੇ ਤਾਂ ਨਹੀਂ ਜੀ, ਪੁੱਛਣੀ ਪੈਂਦੀ, ਕੋਲੇ ਦਿਮਾਗ ਲਾਉਣਾ ਪੈਂਦਾ।
0: ਨਹੀਂ ਜਿੱਦਾਂ ਤੁਸੀਂ ਦੱਸਿਆ ਵੀ ਕੋਲ ਬਹਿਣਾ ਪੈਂਦਾ ਵੀ ਉਹ, ਮੈਂ ਕਿਹਾ ਕੋਲ ਬਹਿ ਬਹਿ ਕੇ ਆ ਜਾਂਦੀ ਹੋਣੀ ਆਪੇ ਦੇਖ ਕੇ ਬੰਦਾ।
3: ਹਾਂਜੀ ਹੁਣ ਜਿਵੇਂ ਸੀਫ ਹੈਗੀ, ਸੀਫ ਅਕਸਰ ਆਪਾਂ ਨੂੰ ਕੋਲੇ ਬੈਠਾਂਗੇ ਦੇਖ ਦੇਖ ਕੇ ਵੀ ਨੀ ਪਤਾ ਲੱਗਣਾ, ਅਕਸਰ ਆਪਾਂ ਨੂੰ ਪੁੱਛਣਾ ਤਾਂ ਪਊਗਾ ਯਾਰ ਵੀ
0: ਸਲਾਹ ਮਤਲਬ ਇਹ ਜ਼ਰੂਰੀ। ਹਾਂ
3: ਹਾਂਜੀ
0: ਚਲੋ ਬੜੀ ਮਿਹਰਬਾਨੀ ਜੀ, ਮੈਂ ਸੋਚਿਆ ਕਿ ਤੁਸੀਂ ਜੂਏ ਦੀਆਂ ਕਲਾਸਾਂ ਲੱਗਦੀਆਂ, ਮੈਨੂੰ ਨੀ ਪਤਾ ਸੀ ਇਹਦੇ ਬਾਰੇ, ਮੈਂ ਕਿਹਾ ਕਿਤੇ ਰੀਅਲ ਸਟੇਟ ਦੀਆਂ ਕਲਾਸਾਂ ਲੱਗਦੀਆਂ ਕਿਤੇ ਜੂਏ ਦੀਆਂ ਕਲਾਸਾਂ ਵੀ ਸ਼ਾਇਦ ਇੱਥੇ ਲੱਗਦੀਆਂ ਹੋਣ, ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ, ਇਸ ਕਰਕੇ ਵੀਰਾ ਜੀ ਮੈਂ ਤੁਹਾਨੂੰ ਪੁੱਛਿਆ। 905-673-3333 ਸਟੂਡੀਓ ਦਾ ਨੰਬਰ ਆ ਔਰ ਗੱਲਾਂ ਪਤਾ ਸਿਲਸਿਲਾ ਬਿਲਕੁਲ ਜਾਰੀ ਰਹੇਗਾ 12 ਵਜੇ ਤੱਕ। ਕਈ ਵਾਰੀ ਕਿਸੇ ਚੀਜ਼ ਦਾ ਪਤਾ ਨਹੀਂ ਹੋਵੇ, ਚਲੋ ਜ਼ਰੂਰ ਸਾਰਿਆਂ ਨੂੰ ਪੁੱਛ ਲੈਣਾ ਚਾਹੀਦਾ, ਕਿਤੇ ਨਾ ਕਿਤੇ ਕੋਈ ਨਵੀਂ ਗੱਲ ਪਤਾ ਲੱਗ ਜਾਂਦੀ ਹੈ, ਜਿਵੇਂ ਕਿ ਆਹ ਗੱਲ ਪਤਾ ਲੱਗ ਗਈ ਭਾਅ ਜੀ ਇਹਨਾਂ ਨੇ ਕੋਈ 10 ਪੱਤੀ ਹੁੰਦੀ ਹੈ, ਇੱਦਾਂ ਦੀਆਂ ਗੇਮਾਂ ਵੀ ਚਲੋ ਹੁੰਦੀਆਂ, ਚੰਗੀ ਗੱਲ ਹੈ। ਇੱਕ ਰੰਮੀ ਤਾਂ ਮੈਨੂੰ ਪਤਾ ਸੀ, ਰੰਮੀ ਦਾ ਸੀਪ ਤਾਂ ਮੈਨੂੰ ਪਤਾ ਵੀ ਰੰਮੀ ਅਤੇ ਸੀਪ ਕਿਵੇਂ ਖੇਡੀ ਦੀ ਹੈ, ਅਤੇ ਬਾਕੀ ਤਾਂ ਮੈਨੂੰ ਹੁਣ ਦਾਦੀ ਪੁੱਛਿਆ ਸੀ ਕੋਈ ਸਕੂਲ ਹੈਗਾ ਤਾਂ ਪਤਾ ਲੱਗਿਆ ਸਾਨੂੰ। ਕੀ ਹਾਲ ਚਾਲ ਜੀ?
4: ਥੈਂਕ ਯੂ ਸੋ ਮਚ ਹਰਜੀਤ ਜੀ,
0: ਸਤਿ ਸ਼੍ਰੀ ਅਕਾਲ ਜੀ
4: ਸਾਰੇ ਲਿਸਨਰਸ ਨੂੰ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ।
0: ਰਾਜਨ ਜੀ ਵੀ ਆ ਗਏ, ਪਰ ਰਾਜਨ ਜੀ ਨੂੰ ਪਹਿਲਾਂ ਨਵੇੜ ਲਈ ਹੈ, ਇਹ ਅੱਜ ਕੱਲ੍ਹ ਛੁੱਟੀਆਂ ਮਾਰਦੇ ਰਾਜਨ ਜੀ, ਪਤਾ ਨਹੀਂ ਕੀ ਗੱਲ ਕੀ ਹੈ। ਰਾਜਨ ਜੀ ਕੀ ਹਾਲ ਚਾਲ ਆ?
5: ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੁਸੀਂ ਛੁੱਟੀਆਂ ਮਾਰਦੇ ਆ, ਹਰਪੀ ਜੀ ਮੈਨੂੰ ਕਹਿੰਦੇ ਕਹਿੰਦੇ ਦੇਖ ਲਓ ਬੰਦਾ ਆਉਂਦਾ ਨੀ, ਹੁਣ ਪਤਾ ਨਹੀਂ ਕੀ ਗੱਲ ਆ ਇਹਨਾਂ ਨੂੰ।
5: ਮੈਂ
0: ਕਿਹੜਾ ਦਾਰੂ ਦੀ ਗੱਲ ਕੀਤੀ, ਮੈਂ ਹਨੀ ਲੈਮਨ ਟੀ ਦੀ ਗੱਲ ਕੀਤੀ ਮਹਾਰਾਜ। ਅੱਛਾ ਉਹ ਵੀ ਨੀ ਤੁਸੀਂ ਪੀਂਦੇ ਭਾਜੀ? ਚਾਹ ਪੀਂਦੇ ਹੀ ਨੀ? ਚਾਹ ਪੀਂਦੇ ਹੀ
5: ਨੀ? ਗ੍ਰੀਨ ਟੀ।
0: ਅੱਛਾ ਗ੍ਰੀਨ ਟੀ ਪੀਨੇ ਆ, ਵਾਹ ਜੀ ਵਾਹ। ਠੀਕ ਆ ਸਰ, ਹੋਲਡ ਕਰੋ ਲਾਈਨ ਨੂੰ ਇੱਕ ਵਾਰੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
6: ਹੈਲੋ ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਆ, ਮੈਂ ਕਿਹਾ ਤੁਸੀਂ ਉਹੀ ਜੱਕੇ ਵੀ ਕਿਹੜਾ ਵੱਡਾ ਕਿਹੜਾ ਛੋਟਾ, ਹੋਰ ਆਪਣੇ ਕਮਿਊਨਿਟੀ ਚ ਕਿੰਨੇ ਮੁੱਦੇ ਨੇ, ਕਿੰਨੇ ਆ ਮੁੱਦਿਆਂ ਤੇ ਗੱਲ।
0: ਦੇਖੋ ਜੀ ਮੇਰੀ ਸੁਣੋ ਗੱਲ, ਮੈਂ ਨਾ ਤਾਂ ਕਿਸੇ ਮੁੱਦੇ ਤੇ ਗੱਲ ਕਰਦਾ, ਨਾ ਮੁੱਦੇ ਤੇ ਇੱਥੇ ਗੱਲ ਕਰਕੇ ਕਿਤੇ ਕੋਈ ਹੱਲ ਹੋ ਜਾਣਾ, ਐਵੇਂ ਅਸੀਂ ਰੇਡੀਓ ਦੇ ਅਸੀਂ ਤੁਹਾਨੂੰ ਹਸਾਉਣ ਵਾਲਾ ਪ੍ਰੋਗਰਾਮ ਕਰਦੇ ਹਾਂ, ਅਸੀਂ ਤੁਹਾਨੂੰ ਇੱਥੇ ਵਧੀਆ ਨਚਾਉਣ ਵਾਲਾ ਪ੍ਰੋਗਰਾਮ ਕਰਦੇ ਹਾਂ, ਕਮਿਊਨਿਟੀ ਦੇ ਮੁੱਦਿਆਂ ਤੋਂ ਬਾਹਰ ਕੱਢਣ ਵਾਲਾ ਪ੍ਰੋਗਰਾਮ ਕਰਦੇ ਹਾਂ, ਅਤੇ ਜੇ ਤੁਹਾਨੂੰ ਲੱਗਦਾ ਕਿ ਹੱਸਣਾ ਖੇਡਣਾ ਮਾੜੀ ਗੱਲ ਆ ਤਾਂ ਫਿਰ ਆਪ ਜੀ ਦੀ ਮਰਜ਼ੀ, ਫਿਰ ਮੈਂ ਕੁਛ ਕਹਿ ਨਹੀਂ ਸਕਦਾ, ਠੀਕ ਹੈ ਨਾ। ਅਤੇ ਅਸੀਂ ਤਾਂ ਗੀਤ ਸੰਗੀਤ ਵਾਲੇ ਬੰਦੇ ਹਾਂ, ਅਸੀਂ ਆ ਮੁੱਦੇ ਦੇਖ ਲਓ, ਹੁਣ ਪੰਜਾਬ ਦੀ ਮੈਂ ਤਾਂ ਗੱਲ ਛੇੜ ਲੈਂਦਾ, ਦੇਖਿਓ ਕਿੰਨੀਆਂ ਕਾਲ ਜਾਣੀ ਆ, ਤੁਸੀਂ ਇੱਥੇ ਬੈਠੇ ਪੰਜਾਬ ਦੇ ਮਸਲਿਆਂ ਨੂੰ ਕੀ ਹੱਲ ਕਰ ਲਓਗੇ? ਇਸ ਗੱਲ ਦਾ ਜੇ ਆਂਸਰ ਹੈ ਤੁਹਾਡੇ ਕੋਲ ਤਾਂ ਮੈਨੂੰ ਜ਼ਰੂਰ ਦਿਓ ਜੀ। ਤੁਸੀਂ ਬੈਠੇ ਹਾਂ ਇੱਥੇ, ਅਸੀਂ ਚੀਜ਼ਾਂ ਦੀ, ਸਾਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਮੋਦੀ ਸਾਹਿਬ ਆ ਇੱਦਾਂ ਕਰ ਰਹੇ ਆ, ਭਗਵੰਤ ਮਾਨ ਸਾਹਿਬ ਜੀ ਇੱਦਾਂ ਕਰ ਰਹੇ ਆ, ਉਧਰੋਂ ਜੀ ਕੇਜਰੀਵਾਲ ਸਾਹਿਬ ਨੇ ਇਹ ਅਨਾਊਂਸ ਕਰਦਾ, ਉਧਰੋਂ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਹਮਲਾ ਹੋ ਗਿਆ, ਇਹਦਾ ਦੱਸੋ ਕੀ ਫਾਇਦਾ ਕੀ ਗੱਲ ਕਰਨ ਦਾ? ਮੈਨੂੰ ਇਹਦਾ ਆਂਸਰ ਦੇ ਦਿਓ ਇੱਥੇ, ਜੇ ਕਿਸੇ ਕੋਲ ਆਂਸਰ ਹੈ ਇਹਦਾ ਇਸ ਗੱਲ ਦਾ, ਠੀਕ ਆ। ਸੁੱਖ ਮੰਗੋ ਆਪਣੇ ਜਿਹੜੇ ਰਹਿੰਦੇ ਆ ਉੱਥੇ, ਸੁੱਖ ਮੰਗੋ ਆਪਣੇ ਬੱਚਿਆਂ ਦੀ, ਸੁੱਖ ਮੰਗੋ ਆਉਂਦਿਆਂ ਨਾਲ, ਜਿਹੜੇ ਮੈਂ ਤੁਹਾਡੇ ਸਾਰਿਆਂ ਵਾਸਤੇ ਮੰਗਦਾ, ਤੁਸੀਂ ਸਾਰਿਆਂ ਨੇ ਖੁਸ਼ ਰਹੋ ਔਰ ਸਾਰੇ ਜਣੇ ਤੁਸੀਂ ਆਪਣੀਆਂ ਤੰਦਰੁਸਤੀਆਂ ਮਿਲਣ, ਆਹ ਸੁੱਖ ਮੰਗੋ। ਕਮਿਊਨਿਟੀ ਦੇ ਕੀ ਮਸਲੇ ਕਰ ਲੈਣੇ ਆ, ਆਹ ਕੈਲ ਉੱਥੇ ਕੈਲਗਰੀ ਦੇ ਬੈਠੇ ਆ ਸਾਡੇ ਵੀਰ, ਛੋਟੇ ਸਟੂਡੈਂਟ, ਕੀ ਹੋ ਗਿਆ? ਇੱਥੇ ਰੋਜ਼ ਟਾਕ ਸ਼ੋਅ ਚੱਲਦੇ ਸੀ, ਕਿਸੇ ਨੇ ਜਾ ਕੇ ਇਮੀਗ੍ਰੇਸ਼ਨ ਨੂੰ ਕਹਿ ਤਾ ਵੀ ਭਾਈ ਇਹਨਾਂ ਨੂੰ ਪੱਕੇ ਕਰ ਦਿਓ, ਔਰ ਪੱਕੇ ਹੋ ਗਏ, ਉਹ ਚੱਕ ਕੇ ਲੈਣ ਨੋਟਿਸ ਦੇ ਦਿੱਤੇ। ਪਤਾ ਮੈਨੂੰ ਸਾਰੀਆਂ ਉਹਦੀਆਂ ਖਬਰਾਂ ਸੱਜੇ ਖੱਬੇ, ਪਰ ਉਹ ਚੀਜ਼ਾਂ ਜਿਹੜੀ, ਮੈਂ ਤੁਹਾਡਾ ਨਾਮ ਬਲਵੰਤ ਕੌਰ ਜੀ ਉੱਤੇ ਆਇਆ ਸੀ, ਮੈਂ ਉਸ ਚੀਜ਼ਾਂ ਬਾਰੇ ਜ਼ਿਕਰ ਨਹੀਂ ਕਰਦਾ। ਜੇ ਸਾਰੇ ਰੇਡੀਓ ਸ਼ੋਅ ਦੇ ਉਹੀ ਗੱਲਾਂ ਹੀ ਚੱਲਣੀ ਹੈ ਤਾਂ ਫਿਰ ਪੰਜਾਬੀ ਵਿਰਸਾ ਸੁਣਨ ਦੀ ਨਹੀਂ ਲੋੜ ਹੈ, ਫਿਰ ਹੋਰ ਰੇਡੀਓ ਸੁਣੋ। ਜੇ ਮਸਲਿਆਂ ਦੀ ਗੱਲ ਕਰਨੀ ਹੈ ਤਾਂ ਮਸਲਿਆਂ ਦੇ ਹੱਲ ਵੀ ਹੋਣਾ ਚਾਹੀਦਾ। ਆ ਕੈਲਗਰੀ 'ਚ ਵਿਚਾਰੇ ਛੋਟੇ ਵੀਰ ਕਿੰਨੀ ਦੇਰ ਦੇ ਬੈਠੇ ਸੀ ਬਾਹਰ ਟੈਂਟ ਲਾ ਕੇ, ਕੀ ਮਸਲਾ ਹੱਲ ਹੋ ਗਿਆ? ਸਾਰੇ ਰੇਡੀਓ ਵਾਲਿਆਂ ਨੇ ਇੱਥੇ ਚੱਕਤਾ ਕੰਮ ਨੂੰ, ਉਹ ਇੱਦਾਂ ਜੀ ਕੈਲਗਰੀ 'ਚ ਵੀ ਇਹ ਇਸ਼ੂ ਆਉਂਦੇ ਹੋਣੇ ਆ, ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਹੋਣਾ, ਅਗਲੇ ਨੇ ਨੋਟਿਸ ਦੇ ਦਿੱਤੇ ਕੱਲ੍ਹ ਜਾ ਕੇ ਉੱਥੇ, ਆਹ ਚੱਕੋ ਕਾਕਾ ਜੀ ਨੋਟਿਸ, ਅਤੇ ਹੁਣ ਇੱਥੇ ਤੁਸੀਂ ਬਹਿਣਾ, ਠੀਕ ਆ? ਨਹੀਂ ਬਹਿਣਾ ਤਾਂ ਫਿਰ ਸਾਨੂੰ ਪਤਾ ਵੀ ਕਿਵੇਂ ਚੁਕਾਉਣਾ ਉੱਥੋਂ, ਠੀਕ ਹੈ? ਇਹ ਕੋਈ ਇਹਦਾ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨਾ, ਇਹ ਗਵਰਨਮੈਂਟਸ ਦੇ ਪਲੈਨਸ ਹੁੰਦੇ ਆ, ਗਵਰਨਮੈਂਟਸ ਦੇ ਜਿਹੜੀਆਂ ਕਿ ਪੋਲਿਸੀ ਹੁੰਦੀਆਂ, ਉਹਨਾਂ ਨੂੰ ਅਸੀਂ ਲੋਕ ਨਹੀਂ ਚੇਂਜ ਕਰ ਸਕਦੇ। ਚਲੋ ਸਾਨੂੰ ਤਾਂ ਚਲੋ ਆਪਣੀ ਕਮਿਊਨਿਟੀ ਸੁਣ ਰਹੀ ਹੈ, ਇੱਥੇ ਨੈਸ਼ਨਲ ਟੀ ਵੀ ਹੈਗੇ ਆ, ਨੈਸ਼ਨਲ ਰੇਡੀਓ ਚੱਲਦੇ ਹੈਗੇ ਆ, ਸਾਡੇ Z 103.5 ਰੇਡੀਓ ਚੱਲਦੇ ਆ, ਉੱਥੇ ਟਾਕ ਸ਼ੋਅ ਚੱਲਦੇ ਆ ਸਾਡੀ ਕੰਪਨੀ ਦੇ, ਉਹ ਕੀ ਉਹ ਮਸਲੇ ਹੱਲ ਹੋ ਜਾਂਦੇ ਆ? ਇਸ਼ੂ ਕ੍ਰੀਏਟ ਹੁੰਦੇ ਆ ਉਹਦੇ ਨਾਲ, ਮੈਂ ਤੁਹਾਨੂੰ ਸਿੰਪਲ ਗੱਲ ਦੱਸਦੀ ਹੈ, ਤੁਸੀਂ ਮੈਨੂੰ ਕਹੋਗੇ ਭਾਈ ਖਬਰਾਂ ਲਾਉਣੀਆਂ ਸ਼ੁਰੂ ਕਰ, ਮੈਂ ਖਬਰਾਂ ਕਰ ਦੂੰਗਾ। ਇਹ ਗੱਲਾਂ ਹੀ ਆ ਸਿਰਫ ਜੀ, ਇਹ ਗੱਲਾਂ ਚ ਆਪਾਂ ਟਾਈਮ ਨਹੀਂ ਖਰਾਬ ਕਰਦੇ, ਆਪਾਂ ਤੁਹਾਨੂੰ ਹਸਾਉਣ ਚ ਵਧੀਆ, ਤੁਹਾਨੂੰ ਗੀਤ ਸੰਗੀਤ ਸੁਣਾਉਣ, ਤੁਹਾਨੂੰ ਰਿਲੈਕਸ ਕਰਨ ਚ ਮੈਂ ਬਿਲੀਵ ਕਰਦਾ, ਮੇਰਾ ਮੰਨਣਾ ਇਹ ਹੈ। ਪੰਜਾਬੀ ਵਿਰਸਾ, ਹੈਲੋ
7: ਭਾਈ, ਸਤਿ ਸ਼੍ਰੀ ਅਕਾਲ ਜੀ, ਬਰਦਰ ਬੋਲਦਾ ਜੀ।
0: ਸਤਿ ਸ਼੍ਰੀ ਅਕਾਲ ਜੀ,
8: ਅਪਾਇੰਟਮੈਂਟ ਚਾਹੀਦੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 905-460-88-88। ਜਿਵੇਂ ਹਮੇਸ਼ਾ ਦੱਸਿਆ ਕਿ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਤੇ ਪੂਰਾ ਡਿਜੀਟਲ ਐਗਜ਼ਾਮ ਹੁੰਦਾ ਹੈ, ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਅੱਖ ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਨਾਲ ਦੀ ਨਾਲ ਜਿਹੜੇ ਰਿਜ਼ਲਟ ਆਉਂਦੇ ਨੇ ਤੁਹਾਨੂੰ ਈਮੇਲ ਵੀ ਕਰਦੇ ਨੇ ਤਾਂ ਕਿ ਫਿਊਚਰ ਚ ਜਦੋਂ ਤੁਸੀਂ ਦੁਬਾਰਾ ਅੱਖਾਂ ਨਾਲ ਚੈੱਕਅਪ ਕਰਾਓ ਤੇ ਤੁਹਾਡੇ ਕੋਲ ਕੰਪੇਅਰ ਕਰਨ ਦੇ ਲਈ ਪੁਰਾਣੀ ਪ੍ਰਿਸਕ੍ਰਿਪਸ਼ਨ ਦੀ ਜਿਹੜੀ ਉਹ ਪਿਕਚਰ ਹੈ ਉਹ ਹੋਵੇ ਤੇ ਨਵਾਂ ਵੀ ਹੋਵੇ ਵੀ ਕੀ ਅੱਖ ਦੀ ਫੋਟੋ ਕਿੱਦਾਂ ਦੀ ਸੀ ਪਹਿਲਾਂ ਤੇ ਹੁਣ ਕਿੱਦਾਂ ਦੀ ਹੈ।
0: ਜੀ ਜੀ,
8: ਇਹਨਾਂ ਦਾ ਟ੍ਰੀਟਮੈਂਟ ਐਗਜ਼ਾਮ ਆਪਣਾ ਜਾਂ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰੋ 905-460-88-88। ਨਾਲ ਦੀ ਨਾਲ ਜਿਸ ਦਿਨ ਬੱਚਿਆਂ ਦੇ ਸਕੂਲ ਖੁੱਲ ਜਾਣੇ ਨੇ, ਸਾਰੇ ਬੱਚਿਆਂ ਨੂੰ ਹੁੰਦਾ ਵੀ ਨਵੇਂ ਸਕੂਲ ਚ ਨਵੀਂ ਕਲਾਸ ਚ ਜਾਣਾ ਤੇ ਆਪਾਂ ਨਵੀਂ ਐਨਕਾਂ ਵੀ ਹੋਣ, ਸੋ ਬੈਕ ਟੂ ਸਕੂਲ ਸੇਲ ਜੀ ਸਟਾਰਟ ਹੋ ਚੁੱਕੀ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ। ਤੁਹਾਨੂੰ $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਸ ਵਿੱਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਸ ਵੀ ਨੇ, ਤੇ ਬੱਚਿਆਂ ਵਾਸਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੰਦੇ ਆ। ਇਹ ਮੈਂ ਸਪੈਸ਼ਲ ਡੀਲ ਬੱਚਿਆਂ ਵਾਸਤੇ ਕਿਹਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਕਰੀਨ ਦੇ ਉੱਤੇ ਲਗਾਉਂਦੇ ਨੇ, ਕੰਪਿਊਟਰ ਦੇ ਉੱਤੇ, ਫੋਨ ਦੇ ਉੱਤੇ ਲਗਾਉਂਦੇ ਨੇ, ਕਈ ਵਾਰ ਹੋਮਵਰਕ ਮਿਲਦਾ ਹੈ, ਜਿਹੜਾ ਹੋਮਵਰਕ ਕਰਨ ਦੇ ਲਈ ਉਹਨਾਂ ਨੂੰ ਘੰਟਿਆਂ ਬੱਧੀ ਲੈਪਟਾਪ ਜਾਂ ਸਕਰੀਨ ਦੇ ਉੱਤੇ ਬਹਿਣਾ ਪੈਂਦਾ ਤੇ ਉਹਨਾਂ ਦੇ ਅੱਖਾਂ ਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ, ਉਹਨਾਂ ਵਾਸਤੇ ਸਪੈਸ਼ਲ ਡੀਲ ਹੈ ਜੀ। ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਏਗੀ।
0: ਜੀ ਜੀ,
8: ਡੀਲ ਥੋੜੇ ਸਮੇਂ ਵਾਸਤੇ ਹੀ ਹੈ, ਜ਼ਰੂਰ ਇਸ ਡੀਲ ਦਾ ਫਾਇਦਾ ਲਓ। $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਕਲਾਸਿਸ ਦਾ, ਜੇ ਵੱਡਿਆਂ ਨੇ ਲੈਣੀ ਨੇ ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਕਲਾਸਿਸ ਦਾ। ਆਪਣੀ ਐਂਡਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾਉਂਦੇ ਹੋ ਪਹਿਲੇ ਪੇਅਰ ਦੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਦੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਡੀਲਾਂ ਲੈ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਬੈਕ ਤੋਂ ਕਰਦੇ ਆ। ਸੋ ਨੰਬਰ ਕੁਆਰੀ ਫਿਰ ਜੀ 905-460-88-88, 905-460-88-88।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਜਿਹੜੇ ਮੇਰੇ ਰੇਡੀਓ ਦੇ ਇਸ਼ੂ ਹੁੰਦੇ ਨਾ, ਜਿਹੜੇ ਰੇਡੀਓ ਦੇ ਅਸੀਂ ਗੱਲਾਂ ਬਾਤਾਂ ਕਰਦੇ ਹੁੰਦੇ ਆ, ਅਸੀਂ ਗੱਲਾਂ ਬਾਤਾਂ ਕਰਦੇ ਹਾਂ ਇੱਥੇ ਪੇਰੈਂਟਸ ਦੀਆਂ। ਜਿਹੜੇ ਸਾਡੇ ਵੀਰਾਂ ਨੇ ਆਪਣੇ ਪੇਰੈਂਟਸ ਨੂੰ ਘਰੋਂ ਕੱਢ ਦਿੱਤਾ ਨਾ, ਅਸੀਂ ਉਹਦੇ 'ਤੇ ਗੱਲਾਂ ਕਰਦੇ ਹਾਂ। ਜਿਹੜੀਆਂ ਕੁੜੀਆਂ ਆਪਣੇ ਮਾਂ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਪਿਓ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਭੈਣਾਂ ਦੇ ਨਾਲ ਨਾਰਾਜ਼ ਆ, ਜਾਂ ਆਪਣੇ ਭਰਾਵਾਂ ਦੇ ਨਾਲ ਨਾਰਾਜ਼ ਆ, ਉਹਦੇ ਇਸ਼ੂ ਮੈਂ ਲੈ ਕੇ ਆਉਂਦਾ। ਜਿਨ੍ਹਾਂ ਦੇ ਪੇਰੈਂਟਸ 8-8, 10-10 ਸਾਲ ਤੋਂ ਇੰਡੀਆ 'ਚ ਬੈਠੇ ਆ, ਤੁਸੀਂ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਜਾ ਰਹੇ, ਮੈਂ ਇਸ਼ੂ ਉਹ ਲੈ ਕੇ ਆਉਂਦਾ। ਜਾਓ ਜਾ ਕੇ ਮਿਲਿਓ ਜਾ ਕੇ, ਜਦੋਂ ਉਹਨਾਂ ਦਾ ਆਖਰੀ ਸਮਾਂ ਆਇਆ ਫਿਰ ਭੱਜੋਗੇ, ਫਿਰ ਫਲਾਈਟਾਂ ਵੀ ਮਹਿੰਗੀਆਂ, ਕੰਮ ਤੋਂ ਵੀ ਛੁੱਟੀਆਂ, ਵੀਜ਼ਾ ਲੈਣ ਲਈ ਵੀ ਡਾਊਨ ਟਾਊਨ ਟੋਰਾਂਟੋ ਭੱਜਣਾ ਪੈਣਾ ਰਾਈਟ ਵੇ। ਹਰਜੀਤ ਸਿੰਘ ਉਹਦੀਆਂ ਗੱਲਾਂ ਕਰਦਾ, ਹਰਜੀਤ ਸਿੰਘ ਉਹਦੀਆਂ ਗੱਲਾਂ ਕਰਦਾ ਕਿ ਆਪਣੇ ਬੱਚਿਆਂ ਨੂੰ ਰਾਤੀ ਸੌਣ ਲੱਗਿਆਂ ਕਿਹਾ ਕਰੋ, ਇਹ ਬਾਬਾ ਜੀ ਰਾਤ ਪੈ ਗਈ ਹੈ, ਸੁੱਖਾਂ ਨਾਲ ਬਤੀਤ ਕਰਿਓ, ਦਿਨ ਸੁੱਖਾਂ ਨਾਲ ਚੜਾਇਓ। ਮੇਰੀਆਂ ਇਸ਼ੂ ਇਹ ਹੈ, ਮੇਰੇ ਇਸ਼ੂ ਇਹ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਜਿਸ ਵੇਲੇ ਘਰ ਦੇ ਵਿੱਚ ਨੂੰਹ ਆਉਂਦੀ ਸੀ, ਮੱਥਾ ਟੇਕਦੇ ਸੀ ਸੱਸ ਨੂੰ, ਸਤਿ ਸ਼੍ਰੀ ਅਕਾਲ। ਅੱਜ ਦੇ ਦਿਨ ਦੇ ਵਿੱਚ ਬੱਚੇ ਹੈਲੋ ਹਾਏ, ਪੈਰੀ ਹੱਥ ਲਾਉਣੀ ਦੂਰ ਦੀ ਗੱਲ ਆ, ਆਹ ਚੀਜ਼ਾਂ ਰਹਿ ਗਈਆਂ। ਮੇਰੇ ਇਸ਼ੂ ਇਹ ਹੁੰਦੇ ਆ ਰੇਡੀਓ ਦੇ, ਜੇ ਇਹ ਇਸ਼ੂ ਆਪਣੀਆਂ ਫੈਮਿਲੀਜ਼ ਵਾਲੇ ਹੁੰਦੇ ਆ, ਤੇ ਇਸ ਕਰਕੇ ਮੈਂ ਇਹਨਾਂ ਦੀਆਂ ਗੱਲਾਂ ਕਰਦਾ। ਪੰਜਾਬੀ ਵਿਰਸਾ, ਹੈਲੋ ਹੈਲੋ
9: ਹੈਲੋ
0: ਜੀ, ਰਣਜੀਤ ਸਿੰਘ ਜੀ।
9: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀ, ਕੀ ਹਾਲ ਆ?
9: ਹਾਂ ਵਧੀਆ ਜੀ। ਆ ਤੁਸੀਂ ਹੁਣ ਕਹਿੰਦੇ ਹੋ ਵੀ ਹਨਾ ਮਾਂ ਪਿਓ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਵੱਡਿਆਂ ਦੀ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ
0: ਜੀ ਜੀ।
9: ਪਰ ਇਹ ਤੋਂ ਪਹਿਲਾਂ ਜਿਹੜੀ ਆ ਕੌਲ ਤੋਂ ਇੱਕ ਕੌਲ ਪਹਿਲਾਂ ਮਾਤਾ ਜੀ ਦੀ ਆਈ ਸੀ, ਉਹਨਾਂ ਦੀ ਗੱਲ ਪੂਰੀ ਤਾਂ ਸੁਣ ਲੈਂਦੇ ਤੁਸੀਂ, ਇੰਨੀ ਡੰਡ ਲਾਤੀ?
0: ਨਹੀਂ ਨਹੀਂ, ਦੇਖੋ ਮੈਂ ਕੋਈ ਡੰਡ ਨਹੀਂ ਲਾਈ। ਉਹ ਕਹਿੰਦੇ ਜੀ ਕਮਿਊਨਿਟੀ ਦੇ ਇਸ਼ੂ ਬਾਰੇ ਗੱਲ ਕਰੋ, ਦੱਸੋ ਮੈਂ ਕੀ ਗੱਲ ਕਰਾਂ, ਤੁਸੀਂ ਦੱਸੋ ਵੀਰੇ।
9: ਉਦੋਂ ਤਾਂ ਗੱਲ ਹੀ ਨਹੀਂ ਪੂਰੀ ਸੁਣੀ ਤੁਸੀਂ।
0: ਨਹੀਂ ਨਹੀਂ, ਉਹਨਾਂ ਨੇ ਗੱਲ ਇੱਥੇ ਮੁਕਾ ਦਿੱਤੀ ਹੈ ਨਾ,
9: 15 ਮਿੰਟ ਹੋ ਗਏ, ਤੁਸੀਂ
0: ਗੱਲ ਮੇਰੀ ਨੂੰ ਫਿਰ ਨਹੀਂ ਦੁਬਾਰਾ ਸੁਣਦੇ। ਮੈਂ ਭਾਜੀ ਇੱਥੇ ਕੋਈ ਟਾਕ ਸ਼ੋਅ ਬਹੁਤ ਘੱਟ ਕਰਦਾ ਆਪਣੇ ਵੀਰਾ ਜੀ, ਠੀਕ ਆ, ਮੈਂ ਕਮਿਊਨਿਟੀ ਦੇ ਇਸ਼ੂ ਕਰਨ ਨੂੰ ਤਿਆਰ ਬੈਠਾ, ਹਰ ਚੀਜ਼ ਮੈਂ ਬੜੀ ਕੀਤੀ ਇੱਥੇ ਰੇਡੀਓ ਦੇ ਉੱਤੇ, ਪਰ ਕੋਈ ਡੰਡ ਨਹੀਂ ਲਾਈ ਉਹਨਾਂ ਦੀ, ਮੈਂ ਰਿਸਪੈਕਟ ਕੀਤੀ ਹੈ ਜੀ, ਮੈਂ ਇਸ਼ੂ ਇੱਥੇ ਆਹ ਲੈ ਕੇ ਆਉਂਦਾ ਆਪਣੇ ਜਿਹੜੇ ਪਰਿਵਾਰਾਂ ਦੇ ਹੁੰਦੇ ਆ, ਕਮਿਊਨਿਟੀ ਦੇ ਇਸ਼ੂ ਇਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਕਿ ਕੈਲਗਰੀ ਦੇ ਵਿੱਚ ਸਾਡੇ ਵੀਰ ਬੈਠੇ ਆ, ਮੈਂ ਇਸ਼ੂ ਲੈਣਾ ਇੱਥੇ, ਦੱਸੋ ਉਹਦਾ ਰਿਜ਼ਲਟ ਕੀ ਹੈ, ਕਿੰਨੇ ਟਾਈਮ ਤੋਂ ਬੈਠੇ ਹੋ ਵੀਰ ਉੱਥੇ, ਉਹਦਾ ਇਸ਼ੂ ਦੱਸੋ, ਉਹਦਾ ਰਿਜ਼ਲਟ ਦੱਸੋ ਕੀ ਆਇਆ, ਬਸ ਮੈਨੂੰ ਇਸ ਗੱਲ ਦਾ ਇਹ ਆਨਸਰ ਦਿਓ ਵੀਰੇ, ਜਾਂ ਦੋ ਅਸੀਂ ਦਾ ਰਿਜ਼ਲਟ ਆਇਆ, ਅਸੀਂ ਲੋਕ ਇੱਥੇ ਇੰਨਾ ਨਹੀਂ ਬੋਲ ਸਕਦੇ, ਜਿਹੜੇ ਇਸ਼ੂ ਕ੍ਰੀਏਟ ਹੁੰਦੇ ਆ ਵੈਨਕੂਵਰ 'ਚ ਹੁੰਦੇ ਆ, ਜਿਹੜੇ ਸਾਡੇ ਵੈਨਕੂਵਰ 'ਚ ਰੇਡੀਓ ਪ੍ਰੋਗਰਾਮ ਕਰਦੇ ਆ ਨਾ, ਉੱਥੇ ਦਾ ਸ਼ਰੇਆਮ ਪ੍ਰਾਈਮ ਮਿਨਿਸਟਰ ਨੂੰ, ਮਿਨਿਸਟਰ ਨੂੰ, ਉਹਨੂੰ ਏਦਾਂ ਦੀਆਂ ਗੱਲਾਂ ਕਰ ਦਿੰਦੇ ਜਿਹੜਾ ਕਿ ਸਾਡੀ ਇੱਥੇ ਸਾਨੂੰ ਮਨਾਹੀ ਆ, ਇਹਨਾਂ ਰੇਡੀਓ ਸਟੇਸ਼ਨ 'ਤੇ ਅਸੀਂ ਇੰਨੀਆਂ ਓਪਨਲੀ ਗੱਲਾਂ ਨਹੀਂ ਕਰ ਸਕਦੇ। ਤੁਹਾਨੂੰ ਯਾਦ ਹੋਏਗਾ ਮਿਸਟਰ ਜਸਟਿਨ ਟਰੂਡੋ ਨੇ ਗੱਲ ਕੀਤੀ ਸੀ ਥੋੜ੍ਹੀ ਜਿਹੀ, ਜਿਹੜੀ ਕਿ ਕਾਮਾ ਗਾਟਾ ਮਾਰੂ ਦੇ ਸਾਡੇ ਆਏ ਸੀ ਸਿੰਘ ਸਾਹਿਬ, ਪਰਿਵਾਰ ਆਏ ਸੀ, ਸਭ ਤੋਂ ਪਹਿਲਾਂ ਵੈਨਕੂਵਰ ਆਏ ਸੀ, ਜਿਨ੍ਹਾਂ ਨੂੰ ਉਸ ਵੇਲੇ ਲਿਬਰਲ ਗਵਰਨਮੈਂਟ ਹੁੰਦੀ ਸੀ ਉਹਨਾਂ ਨੇ ਵਾਪਸ ਭੇਜ ਦਿੱਤਾ ਗਿਆ ਸੀ ਸਾਡੇ ਪੰਜਾਬੀਆਂ ਨੂੰ, ਇੰਡੀਅਨਸ ਨੂੰ। ਅਤੇ ਉਸ ਵੇਲੇ ਜਿਹੜੇ ਲਿਬਰਲ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਦੇ ਫਾਦਰ ਹੋਇਆ ਕਰਦੇ ਸੀ, ਗੱਲਾਂ ਸਾਰੀਆਂ ਮੈਨੂੰ ਪਤਾ ਕਿਵੇਂ ਕਰਨੀਆਂ, ਔਨ ਏਅਰ ਬੈਠੇ ਹਾਂ ਅਸੀਂ, ਰੇਡੀਓ ਕਰ ਰਹੇ ਹਾਂ, ਥੋੜ੍ਹੀ ਮੋਟੀ ਜਿੰਨੀ ਕੁ ਨੌਲੇਜ ਆ ਉਹ ਚੀਜ਼ ਨੂੰ ਅਸੀਂ ਤੁਹਾਡੇ ਤੱਕ ਡਿਲੀਵਰੀ ਕਰਦੇ ਹਾਂ। ਪਰ ਉਸ ਵੇਲੇ ਇਸ਼ੂ ਇੰਨੇ ਕ੍ਰੀਏਟ ਹੋ ਗਏ ਸੀ ਕਿ ਵੈਨਕੂਵਰ ਦੇ ਮੀਡੀਆ ਨੇ ਕਹਿ ਦਿੱਤਾ ਸੀ ਕਿ ਅਸੀਂ ਜਸਟਿਨ ਟਰੂਡੋ ਨੂੰ ਵੈਨਕੂਵਰ ਨਹੀਂ ਵੜਨ ਦੇਣਾ, ਅਤੇ ਜਸਟਿਨ ਟਰੂਡੋ ਨੇ ਰੇਡੀਓ ਅਤੇ ਟੀਵੀ 'ਤੇ ਆ ਕੇ CP24 ਦੀ ਫੋਰ 'ਤੇ ਜਾ ਕੇ ਅਪੋਲੋਜਾਈਜ਼ ਨਹੀਂ ਕੀਤਾ, ਉਹਨੇ ਸੋਰੀ ਸੋਰੀ ਸੋਰੀ ਕਿਹਾ ਸੀ 3 ਵਾਰੀ ਕਿ ਉਸ ਟਾਈਮ ਦੇ 'ਚ ਮੇਰੇ ਫਾਦਰ ਨੇ ਇੱਦਾਂ ਕੀਤਾ ਸੀ, ਮੈਂ ਉਸ ਚੀਜ਼ ਵਾਸਤੇ ਅੱਜ ਸੋਰੀ ਫੀਲ ਕਰ ਰਿਹਾ। ਵੈਨਕੂਵਰ ਦੇ ਜਿੰਨੇ ਓਪਨਲੀ ਚੈਲੰਜ ਹੁੰਦੇ ਆ ਵੈਨਕੂਵਰ ਔਨ ਏਅਰ ਜਾ ਕੇ ਰੇਡੀਓਸ 'ਤੇ ਜਾ ਕੇ ਜਿੰਨੇ ਓਪਨ ਏਅਰ ਮਿਨਿਸਟਰਸ ਨੂੰ ਸ਼ਰੇਆਮ ਇਨਵੀਟੇਸ਼ਨ ਦਿੱਤੇ ਜਾਂਦੇ ਆ ਕਿ ਆ ਜਾਓ ਸਾਡੇ ਰੇਡੀਓ 'ਤੇ, ਇੱਥੇ ਉਹ ਚੀਜ਼ਾਂ ਨਹੀਂ ਹੈ। ਇੱਥੇ ਰਾਜ ਗਰੇਵਾਲ ਸਾਹਿਬ ਦੇਖੋ ਕਿੰਨੇ ਪੈਸੇ ਲੈ ਗਏ, ਆ ਸਾਡੇ MP ਸੀ ਦਸਤਾਰਧਾਰੀ ਕੈਨੇਡੀਅਨ ਬੋਰਨ ਮੁੰਡੇ, ਤੁਸੀਂ ਕੀ ਕਰ ਲਿਆ ਕਿਸੇ ਨੇ ਰੇਡੀਓ ਵਾਲਿਆਂ ਨੇ ਦੱਸੋ, ਇੱਥੇ ਦਿੱਤਾ ਜਵਾਬ ਕਿਸੇ ਨੇ ਉਸਦਾ, ਰਾਜ ਗਰੇਵਾਲ ਦਾ ਇੱਥੇ ਕਿੰਨਾ 100 ਕਿੰਨੇ ਮਿਲੀਅਨ ਡਾਲਰ ਦਾ ਫਰੋਡ ਹੋ ਗਿਆ, ਦੱਸੋ ਕਿਹੜੇ ਬੰਦੇ ਨੇ ਇੱਥੇ ਕੀ ਗੱਲ ਕੀਤੀ ਹੈ, ਕੋਈ ਹੈ ਆਂਸਰ? ਭਾਜੀ ਮੈਂ ਇਹਨਾਂ ਚੀਜ਼ਾਂ ਤੋਂ ਦੂਰ ਹਾਂ, ਮੈਂ ਨਿਊਜ਼ ਤੋਂ ਦੂਰ ਹਾਂ, ਮੇਰਾ ਕੰਸਰਨ ਆ ਕਿ ਸਿਰਫ ਤੁਹਾਡਾ ਇੰਟਰਟੇਨਮੈਂਟ ਕਰਨਾ। ਗਰੇਵਾਲ ਸਾਹਿਬ ਆਏ, ਦੱਸੋ ਕੀ ਕਹਿਣਗੇ ਪੁਰਾਣੇ ਬੰਦੇ ਇੱਥੇ। ਹੈਲੋ
10: ਜੀ, ਜੀ
0: ਸਤਿ ਸ਼੍ਰੀ ਅਕਾਲ ਜੀ,
10: ਵਧੀਆ। ਥੋੜ੍ਹੇ ਮੈਂ ਕੰਫਿਊਜ਼ ਵੀ, ਜਿਹੜੇ ਬੰਦੇ ਨੇ ਤੁਹਾਨੂੰ ਫੋਨ ਕਰਕੇ ਜਿਹਨੇ ਵੀ ਕਿਹਾ,
0: ਹਾਂਜੀ,
10: ਜਿਹੜੇ ਵੀ ਤੁਹਾਨੂੰ ਜਾਂ ਕਿਸੇ ਨੇ ਕਿਹਾ ਵੀ ਤੁਸੀਂ ਇਸ਼ੂ ਨਹੀਂ ਲੈ ਕੇ ਆਉਂਦੇ, ਆਈ ਥਿੰਕ ਹੀ ਡਸ ਨੋਟ ਅੰਡਰਸਟੈਂਡ ਦ ਮੀਡੀਆ ਐਂਡ ਦ ਰੈਗੂਲੇਸ਼ਨਸ ਐਂਡ ਆਲ ਸੈਪਰੇਟ। ਇਹਨੇ ਮੀਡੀਆ ਦੇ ਵਿੱਚ ਵੀ ਜਾਂ ਰੇਡੀਓ 'ਤੇ ਵੀ ਸੈਪਰੇਟ ਇਸ਼ੂ ਨੇ, ਕੋਈ ਗਾਣੇ 'ਤੇ ਲਾਉਂਦੇ ਨੇ, ਕੋਈ ਨਿਊਜ਼ 'ਤੇ ਲਾਉਂਦੇ ਨੇ, ਕੋਈ ਇੰਟਰਟੇਨਮੈਂਟ 'ਤੇ ਲਾਉਂਦੇ ਨੇ, ਅਤੇ ਤੁਸੀਂ ਹਰ ਪਾਸੇ ਨੂੰ ਬਿਲਨ ਦਾ ਲਾਅ ਉਹਨੂੰ ਕਵਰ ਕਰਦੇ ਹੋ।
0: ਹੁਣ ਦੇਖੋ ਗਰੇਵਾਲ ਸਾਹਿਬ, ਮੈਂ ਦੇਖੋ ਆਪਣੇ ਮਿਸਟਰ ਜਸਟਿਨ ਟਰੂਡੋ ਦੀ ਗੱਲ ਸੁਣਾਈ, ਮੈਨੂੰ ਕਿਹੜਾ ਪਤਾ ਨਹੀਂ ਹੁੰਦਾ, ਆਹ ਹੁਣ ਕੱਲ੍ਹ ਪਰਸੋਂ ਦੀ ਗੱਲ ਆ ਕਿ ਸੁਖਬੀਰ ਬਾਦਲ ਸਾਹਿਬ ਦੇ ਹਮਲਾ ਹੋ ਗਿਆ, ਮੈਨੂੰ ਪਤਾ ਨਹੀਂ, ਮੈਂ ਰੇਡੀਓ 'ਤੇ ਭਾਜੀ ਗੱਲਾਂ ਨਹੀਂ ਕਰਦਾ, ਮੇਰਾ ਕੰਸਰਨ ਸਿਰਫ ਇੰਟਰਟੇਨਮੈਂਟ ਨਾਲ ਜੁੜਿਆ ਹੋਇਆ।
10: ਇੱਕ ਰੇਡੀਓ ਸਟੇਸ਼ਨ ਹਰ ਚੀਜ਼ ਨਹੀਂ ਕਰ ਸਕਦਾ, ਤੁਹਾਡੇ ਰੇਡੀਓ ਸਟੇਸ਼ਨਾਂ 'ਤੇ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੈਗੇ ਨੇ, ਮੀਡੀਆ ਵਾਲੇ ਵੀ ਨੇ, ਇੰਟਰਟੇਨਮੈਂਟ ਵਾਲੇ ਵੀ ਨੇ, ਤੁਸੀਂ ਮੀਡੀਆ 'ਤੇ ਇੰਟਰਟੇਨ ਨੂੰ ਕਦੇ ਲੜਾ ਨਹੀਂ ਸਕਦੇ। ਤੁਹਾਡਾ ਜਿਹੜਾ ਹੈਗਾ, ਤੁਸੀਂ ਗੱਲ ਕਰਦੇ ਹੋ ਵਿਦ ਇਨ ਲਾਅ, ਇਸ਼ੂ ਦੀ ਵੀ ਕਰਦੇ ਹੋ, ਤੁਸੀਂ ਫੈਮਿਲੀ ਦੀ ਵੀ ਕਰਦੇ, ਦੱਸ ਚੁੱਕੇ ਮੈਨੂੰ, ਤੁਹਾਡੇ ਪ੍ਰੋਗਰਾਮ ਸੁਣਦੇ ਨੂੰ ਕਿਆ ਸਾਲ ਹੋ ਗਏ, ਮੈਂ ਤਾਂ ਸੁਣਿਆ ਨੀ ਤੁਹਾਡਾ ਕੋਈ ਕਿੰਤੂ ਪ੍ਰਿੰਤੂ।
0: ਨਹੀਂ
10: ਨਹੀਂ, ਵੈਰੀ ਗੁੱਡ ਜੋਬ, ਮੀਨ ਸਿਆਨੀ ਸੀ ਇੰਡੀਆ ਦੇ ਵਿੱਚ ਆਪਣੇ ਸ੍ਰੀਲੰਕਾ 'ਚ,
0: ਜੀ ਜੀ,
10: ਉਹ ਕਿਤੇ ਖਬਰਾਂ ਸੁਣਦਾ ਸੀ, ਉਹ ਗਾਣੇ ਸੁਣਦਾ ਸੀ, ਸਾਰੀ ਦੁਨੀਆ 'ਚ ਆਪਣੀ ਲਾਈਨ 'ਤੇ ਮਸ਼ਹੂਰ ਸੀ। ਉਹ ਦਿਲਜੀਤ ਦੋਸਾਂਝ ਜਾ ਕੇ ਉੱਥੇ ਹੁਣ ਅੰਗਰੇਜ਼ੀ 'ਚ ਬੋਲਣ ਲੱਗ ਜੇ, ਉਹਨੂੰ ਕਿਹਨੇ ਸੁਣਨਾ?
0: ਨਹੀਂ, ਦੂਸਰੇ ਪਾਸੇ ਦੇਖੋ ਨਾ, ਹੁਣ CP24 ਆ, ਤੁਸੀਂ ਇਹਨਾਂ ਨੂੰ ਦਿਓ ਪੈਸੇ ਵੀ, ਇੱਥੇ ਗਾਣੇ ਚਲਾਓ ਸਾਰੀ ਦਿਹਾੜੀ, MTV ਉੱਥੇ ਗਾਣੇ ਚੱਲਦੇ ਸਾਰੇ।
10: ਦੂਸਰਾ ਇੱਕ ਹੋਰ ਹਰਜੀਤ ਜੀ,
0: ਜੀ,
10: ਜਿਹੜੇ ਨਾ YouTube 'ਤੇ ਆਉਂਦੇ ਆ, ਉੱਥੇ ਤੁਸੀਂ ਜੋ ਮਰਜ਼ੀ ਬੋਲੀ ਜਾਓ, ਉੱਥੇ ਤੁਸੀਂ ਚੈਲੰਜ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਵਿਦ ਇਨ ਲਾਅ ਆਉਂਦਾ ਜਿਹੜਾ ਹੈਗਾ
0: ਸਰ, ਸਾਡੇ CRTC ਦੇ ਜਿਹੜੇ ਨਾ
10: ਰੈਗੂਲੇਸ਼ਨਸ
0: ਐਂਡ ਜਿਹੜੀਆਂ ਪਾਲਿਸੀ ਆ, ਉਹ ਬਹੁਤ ਲਿਮਿਟਡ ਆ ਸਾਡੇ ਕੋਲ,
10: ਸਖਤ ਨੇ, ਬਹੁਤ ਸਖਤ ਨੇ।
0: ਔਰ ਇੱਥੇ ਟੋਰਾਂਟੋ 'ਚ ਕਿੰਨੇ ਬੰਦੇ ਆਫ ਏਅਰ ਹੋਏ ਆ, ਮੈਂ ਹੁਣ ਨਾਮ ਨਹੀਂ ਲੈ ਸਕਦਾ।
10: ਗੁੱਲੂ ਹੰਸਰਾ ਜੀ ਦਾ ਪ੍ਰੋਗਰਾਮ ਸੀਗਾ, ਉਹਨੇ ਜਾਂਦੇ ਸੀ, ਲੋਕਾਂ ਨੇ ਸ਼ਿਕਾਇਤ ਕਰਤੀ, ਉਹਦਾ ਪ੍ਰੋਗਰਾਮ ਵੀ ਬੰਦ ਕਰਤਾ ਸੀ।
0: ਤੁਸੀਂ ਬੜੇ ਪੁਰਾਣੇ ਆ ਇੱਥੇ,
10: ਤੁਹਾਨੂੰ ਉਹ ਕੰਮ ਚੱਲਣਾ ਪੈਂਦਾ। ਇਹ ਨੀ ਮੈਂ ਕਹਿੰਦਾ ਬਿੱਲੂ ਹੰਸਰਾ ਜੀ ਕੁਛ ਗਲਤ ਕਹਿੰਦੇ ਸੀਗੇ, ਔਰ ਲੇਕਿਨ ਉਹ CRTC ਨੂੰ ਮਨਜ਼ੂਰ ਨਹੀਂ ਸੀਗਾ। ਉਹ ਮਾੜੀ ਗੱਲ ਨਹੀਂ ਸੀ ਕਰਦੇ, ਉਹ ਆਪਣੇ ਖਿਆਲਾਂ ਦਾ ਵਿਚਾਰ ਕਰਦੇ ਸੀ, ਲੇਕਿਨ ਉਹਨਾਂ ਦੇ ਜਿਹੜੇ ਖਿਆਲ ਸੀ ਉਹ ਥੋੜੇ ਕਾਨੂੰਨ ਨਾਲ ਟਕਰਾਉਂਦੇ ਸੀ।
0: ਮੈਂ ਜੇ ਗੱਲ ਇੱਥੇ ਕਰਦਾ, ਦੇਖੋ ਪੰਜਾਬ ਨਾਲ ਮੇਰਾ ਪਿਆਰ ਆ, ਮੈਂ ਬੋਰਨ ਉੱਥੋਂ ਦਾ, ਠੀਕ ਹੈ ਨਾ, ਪਰ ਜੇ ਮੈਂ ਹੁਣ ਪੰਜਾਬ ਦੀਆਂ ਤੇ ਗੱਲਾਂ ਹੀ ਕਰੀ ਜਾਵਾਂ, ਉਹ ਜੋ ਨਿਕਲਣਾ ਬਿਆਨਾ ਹੈ ਕੁਛ
10: ਨਹੀਂ, ਗੱਲਾਂ ਹੋਰ ਜੀ ਹੋਰ ਬਸੇਰੇ ਕਰਦੇ ਹੋ।
0: ਨਾਲੇ ਮੈਂ ਤੁਹਾਨੂੰ ਅੱਜ ਗੱਲ ਦੱਸਣ ਲੱਗਾ, ਮੈਂ ਗੱਲ ਕਦੀ ਜ਼ਿੰਦਗੀ 'ਚ ਕੀਤੀ ਨਹੀਂ, 18 ਸਾਲ ਤੋਂ ਬੈਠਾ ਇਸ ਕੁਰਸੀ ਦੇ ਉੱਤੇ, ਮੈਂ ਗੋਡ ਨੋਜ਼ ਮੈਨੂੰ ਸਾਰੀਆਂ ਗੱਲਾਂ ਆਉਂਦੀਆਂ ਕਰਨੀਆਂ, ਪਰ ਲੋਕ ਸਾਡੀ ਜਿਹੜੀ ਆ ਫੈਮਿਲੀ ਆ ਚਾਹੁੰਦੀ ਇਹੀ ਆ ਕਿ ਅਸੀਂ ਪੰਜਾਬ ਦੀਆਂ ਗੱਲਾਂ ਕਰੀਏ। ਮੈਂ ਉਹਨਾਂ ਦਾ ਇੰਟਰਟੇਨਮੈਂਟ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਉੱਥੋਂ ਆ ਗਏ ਹਾਂ, ਸਾਡੀ ਮਿੱਟੀ ਉਹੀ ਹੈ, ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ, ਪਰ ਉਹਦਾ ਗੱਲਾਂ ਦਾ ਕਰਨ ਦਾ ਇੱਥੇ ਮਕਸਦ ਬੰਦਾ ਕੋਈ ਉੱਥੇ ਦੱਸੋ ਮੈਨੂੰ।
10: ਜਿਹੜੀ ਤੁਹਾਡੀ ਮਿਸ਼ਨ ਸਟੇਟਮੈਂਟ ਆ ਨਾ ਹਰ ਰੇਡੀਓ ਦੀ,
0: ਜੀ
10: ਮਿਸ਼ਨ ਸਟੇਟਮੈਂਟ ਤੁਸੀਂ ਖੁੱਲਣ ਸਾਰ ਦਿੰਦੇ ਹੋ ਪੰਜਾਬ ਨਾਲ ਰਿਲੇਸ਼ਨ ਦੀ, ਉਹਨੂੰ ਸੁਣ ਲਿਆ ਕਰ ਤੁਸੀਂ ਸਾਰੇ ਕੀ ਕਹਿੰਦੇ ਹੋ। ਸਾਰੇ ਤੁਸੀਂ ਪੰਜਾਬ ਨਾਲ ਸਾਨੂੰ ਜੋੜ ਕੇ ਰੱਖਦੇ ਹੋ, ਤੁਹਾਡਾ ਧੰਨਵਾਦ। ਇੱਕ ਤੁਹਾਨੂੰ ਮਾਹੌਲ ਗੱਲ ਦੱਸਣੀ ਹੈਗੀ ਆ, ਤੁਸੀਂ ਤਾਂ ਚਲੋ ਅੱਜ ਰੇਡੀਓ ਸਟੇਸ਼ਨ ਸਾਡੇ ਇੱਥੇ 15-30 ਹੋ ਗਏ, ਜਿਹੜੇ ਟੀਵੀ ਸਟੇਸ਼ਨ ਨੇ ਉਹ ਵੀ ਮੇਰੇ ਖਿਆਲ 10-15 ਇੱਥੇ ਹੈਗੇ ਨੇ ਆਪਣੇ ਟੋਰਾਂਟੋ ਦੇ ਹੀ।
0: ਮੈਂ ਕਰਦਾ ਰਿਹਾ ਟੀਵੀ ਸ਼ੋਅ, ਵਿਜ਼ਨ ਟੀਵੀ ਦੇ ਕਰਦਾ ਰਿਹਾ ਮੈਂ ਸਰ।
10: ਮੈਂ ਤੁਹਾਨੂੰ ਦੱਸਦਾ, ਇੱਕ ਸਾਨੂੰ ਅਸੀਂ ਤਰਸਦੇ ਹੁੰਦੇ ਸੀ ਗਾਣਾ ਸੁਣਨ ਨੂੰ ਇੱਥੇ ਰੇਡੀਓ ਤੇ ਕਿਤੇ, ਲਾਲੀ ਵਿੱਚ ਦਰਸ਼ਨ ਸਹੋਤਾ ਜੀ ਨੇ ਇਹ ਕੰਮ ਸ਼ੁਰੂ ਕੀਤੇ ਸੀਗੇ, ਤੇ ਮੈਂ ਵੀ ਥੋੜਾ ਬਹੁਤਾ ਹਿੱਸਾ ਪਾਇਆ, ਪਰ ਮੈਂ ਮੂਵੀ ਦੀ ਐਡਵਰਟਾਈਜ਼ ਕਰਦਾ ਸੀ ਆਪਦੇ ਮੇਰੇ ਤੁਹਾਡੇ 30-20 ਤੇ।
0: ਜੀ ਜੀ।
10: ਤੇ ਲੇਕਿਨ ਕਿਉਂਕਿ ਜਿਹੜੇ ਤੁਸੀਂ ਕੰਮ ਦੇ ਵਿੱਚੋਂ ਜਿਹੜੀ ਲਾਈਨ ਤੇ ਹੋ ਤੁਸੀਂ, ਇੱਕ ਨਾ ਜਿਹੜੇ ਕਹਿੰਦੇ ਹੋ ਤੁਸੀਂ, ਹੁਣ ਜੇ ਤੁਸੀਂ ਕਹੋ ਵੀ ਜਿਹੜੇ ਆ ਭੰਗੜਾ ਪਾਉਂਦੇ ਨੇ ਆਪਣੇ ਵਿਆਹ ਸ਼ਾਦੀਆਂ ਤੇ ਜਾ ਕੇ ਬੀਬੀਆਂ ਚਲੋ ਗਾਣੇ ਵੀ ਗਾਉਂਦੀਆਂ ਨੇ,
0: ਜੀ ਜੀ,
10: ਕੋਈ ਮਾੜਾ ਨੀ ਗਾ ਇਹ, ਪਰ ਜੇ ਤੁਸੀਂ ਕਹੋ ਇਹਨਾਂ ਨੂੰ ਬਾਲੀਵੁੱਡ ਜਾ ਕੇ ਫਿਲਮਾਂ ਚ ਕੰਮ ਕਰ ਲਓ, ਕਿੱਥੋਂ ਕਰ ਲੈਣਗੇ?
0: ਚਲੋ
10: ਹਰ ਬੰਦੇ ਦਾ ਦਾਇਰਾ ਹੁੰਦਾ, ਮੈਂ ਆਪਣੀ ਲਾਈਨ ਦੇ ਵਿੱਚ ਆ, ਮੈਨੂੰ ਤੁਸੀਂ ਕਹੋ ਵੀ ਆਹ ਕੰਮ ਕਰ ਲਾ, ਬਿਜਲੀ ਆਪੇ ਫਿੱਟ ਕਰ ਲਾ, ਮੈਂ ਕਿੱਥੋਂ ਕਰ ਲੂੰਗਾ?
0: ਜੀ ਜੀ, ਬੜੀ ਮਿਹਰਬਾਨੀ ਕਰਿਆ ਸਰ,
10: ਆਪਣੀ ਲਾਈਨ ਤੇ ਰਹੋ, ਬਹੁਤ ਸੋਹਣੇ ਹੋ, ਤੁਹਾਨੂੰ ਪਿਆਰ ਬਹੁਤ ਕਰਦੇ ਆ ਲੋਕ, ਮੈਂ ਵੀ ਕਰਦਾ, ਮੈਂ ਇੰਡੀਆ ਜਾ ਕੇ ਤੁਹਾਡਾ ਪ੍ਰੋਗਰਾਮ ਸੁਣਦਾ।
0: ਥੈਂਕ ਯੂ ਸਰ, ਸੋ ਨਾਈਸ ਹੋ ਜੀ ਪ੍ਰੋਗਰਾਮ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ।
11: ਹਾਂਜੀ, ਸਤਿ ਸ੍ਰੀ ਅਕਾਲ, ਨਮਸਕਾਰ ਬਾਜੀ।
0: ਨਮਸਕਾਰ ਜੀ, ਕੀ ਹਾਲ ਹੈ ਸਰ?
11: ਬਾਜੀ ਤੁਸੀਂ ਟੈਨਸ਼ਨ ਨਾ ਲਓ, ਸਾਰਾ ਹੀ ਮੂਡ ਆਫ ਹੋ ਗਿਆ ਪ੍ਰੋਗਰਾਮ ਤੋਂ।
0: ਹਾਂ, ਮੈਂ ਇੱਥੇ ਲੱਗਾ ਸੀ ਗਾਣਾ ਨਾਲ, ਲਾਲੀ ਨੈਣਾ ਜੀ ਰੜਕਦੀ ਛੱਡ ਕੇ ਸੁਪਨੇ ਗੁਲਾਬੀ ਰੰਗ ਦੇ। ਹਾਂ, ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਟ੍ਰੈਫਿਕ ਜੈਮ, ਹੈਲੋ।
12: ਗੁਰੂ ਜੀ ਬੈਸ ਕਰ ਰਹਾ ਹੈ
0: ਜੀ। ਗੁਰੂ ਜੀ ਹੋਲਡ ਕਰੇ, ਇੱਕ ਮਿੰਟ ਆਪਕੇ ਸਾਥ ਵੀ ਬਾਤ ਕਰਤੇ ਹੈ। ਨੈਕਸਟ ਕਾਲ ਤੇ ਜਾਣਾ। ਹੈਲੋ
13: ਜੀ, ਵੀਰ ਜੀ ਕੀ ਹਾਲ ਜੀ?
0: ਜੀ ਦੁਆ ਸਰ ਤੁਹਾਡੀ।
13: ਓ ਵੀਰ ਜੀ, ਤੁਹਾਡਾ ਪ੍ਰੋਗਰਾਮ ਇੰਨਾ ਸੋਹਣਾ, ਤੁਸੀਂ ਕਿਉਂ ਟੈਨਸ਼ਨ ਲੋਕਾਂ ਇੱਕ ਬੰਦੇ ਦੀ ਵਜ੍ਹਾ ਤੋਂ ਪ੍ਰੋਗਰਾਮ ਇੰਨਾ ਉਹਦੇ ਤੇ ਜ਼ਾਇਆ ਕਰਦੇ?
0: ਨਹੀਂ, ਮੈਨੂੰ ਇੱਕ ਗੱਲ, ਮੈਨੂੰ ਇਹ ਗੱਲ ਦੱਸੋ, ਤੁਸੀਂ ਪਾਕਿਸਤਾਨ ਦੇ ਬੋਰਨ ਆ, ਤੁਹਾਡਾ ਪਾਕਿਸਤਾਨ ਨਾਲ ਬੜਾ ਪਿਆਰ ਆ, ਕੀ ਅਸੀਂ ਤੇ ਪਾਕਿਸਤਾਨ ਦੇ ਮੁੱਦੇ ਇੱਥੇ ਚੱਕੇ ਕੀ ਪਾਕਿਸਤਾਨ ਜੋ ਅਸੀਂ ਦਾ ਹੋ ਜੂ ਕੁਛ ਰੰਗਾਰ?
13: ਅੱਛਾ, ਮੈਂ ਤੁਹਾਡੇ ਚੈਨਲ ਤੇ ਕਹਿਣਾ ਨਹੀਂ ਚਾਹੁੰਦਾ, ਬੜੇ ਮੀਡੀਆ ਐਸੇ ਨੇ ਉਹ ਘੁੰਮਦੀਆਂ ਖਬਰਾਂ ਦਿੰਦੇ, ਦੋਸਤਾਂ ਨੂੰ ਚਾਹੀਦਾ ਉਹ ਸੁਣ ਲਿਆ ਕਰਨ।
0: ਚਲੋ ਕੋਈ ਗੱਲ ਨੀ, ਸਾਰੇ ਆਪਣੇ ਵੀਰ ਹੀ ਆ ਜਿਨ੍ਹਾਂ ਦਾ ਫੋਨ। ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿੱਚ ਇੰਜੋਏ ਕਰਿਆ ਕਰੋ ਯਾਰ ਜ਼ਿੰਦਗੀ, ਕਿੰਤੂ ਪਰੰਤੂ ਮੈਂ ਨਹੀਂ ਕਰਦਾ, ਮੈਂ ਕਿਸੇ ਗਵਰਨਮੈਂਟ ਬਾਰੇ ਬਾਰਾ ਨਹੀਂ ਬੋਲਦਾ। ਬਹੁਤ ਵਾਰੀ ਇੱਧਰ ਦੇ ਇਸ਼ੂ ਆਉਂਦੇ ਆ ਕਿ ਉੱਥੇ ਦੀ ਗਵਰਨਮੈਂਟ ਨੇ ਇਹ ਕਰਤਾ, ਕਿਸੇ ਹੋਰ ਮੁਲਕ ਦੀ ਗਵਰਨਮੈਂਟ ਨੇ ਇਹ ਕਰਤਾ, ਮੈਂ ਕਦੀ ਬਾਰੇ ਮਾੜਾ ਨਹੀਂ ਬੋਲਦਾ। ਦੇਰ ਇਜ਼ ਓਨਲੀ ਵਨ ਕੰਸਰਨ, ਮੇਰਾ ਇੱਕੋ ਕੰਸਰਨ ਹੁੰਦਾ ਕਿ ਗਵਰਨਮੈਂਟ ਦੇ ਪਲਾਨਸ ਹੁੰਦੇ ਆ, ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ। ਹੁਣ ਤੁਸੀਂ ਮੈਨੂੰ ਇੰਨੀ ਗੱਲ ਦੱਸੋ, ਇੱਥੇ ਤੁਹਾਡੇ ਘਰਾਂ ਚੋਰੀਆਂ ਹੋਈਆਂ, ਗੱਡੀਆਂ ਚੱਕੀਆਂ ਗਈਆਂ, ਮੈਂ ਕੋਈ ਗੱਲ ਕੀਤੀ? ਗਵਰਨਮੈਂਟ ਨੇ ਆਪੇ ਹੀ ਲਾਅ ਚੇਂਜ ਕਰ ਦਿੱਤੇ ਨਾ, ਉਹਦਾ ਉਸੀ ਦਾ ਮੈਂ ਸਮਝਦਾ ਕਿ ਫਾਇਦਾ ਨਹੀਂ ਹੈ ਕਿ ਹਾਂ ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰ ਸਕਦੇ ਹਾਂ, ਪਰ ਉਹ ਜਿਹੜੇ ਗਵਰਨਮੈਂਟ ਦੇ ਪਲਾਨਸ ਆ ਉਹ ਤੁਹਾਡੇ ਕਹਿੰਦੇ ਨੇ ਇੱਕ ਮਿੰਟ ਨਹੀਂ ਚੇਂਜ ਹੁੰਦੇ। ਇਹ ਡੋਨਲਡ ਟਰੰਪ ਸਾਹਿਬ ਨਹੀਂ ਹੈਗੇ ਜਿਹੜੇ ਦਿਲ 'ਚ ਗੱਲ ਆਈ ਚੱਕ ਦੇਣਾ ਕੰਮ ਨੂੰ, ਆਹ ਚੱਕੋ ਤੁਸੀਂ, ਬਾਕੀ ਗੱਲਾਂ ਬਾਅਦ 'ਚ। ਚਲੋ ਜੀ, ਹੰਸ ਭਾਅ ਜੀ ਤੁਸੀਂ ਵੀ ਨਾੜੋ ਹੁਣ।

ਹਰਜੀਤ ਜੀ ਲਾਲੀ ਨੈਣਾ ਜਿਹਾ ਰੜਕਦੀ ਛੱਡ ਗਏ ਉਹ ਸਰਦਾਰ ਨਹੀਂ ਹੈ ਸੁਪਨੇ ਗੁਲਾਬੀ ਰੰਗ ਦੇ ਆ ਸੁਣਿਆ ਕਰੋ ਆਪਣੇ ਦਿਮਾਗ ਨੂੰ ਫਰੈਸ਼ ਰੱਖੋ ਥੋੜਾ ਜਿਹਾ।

0: ਮੇਰੇ ਕੋਲ ਸਮਾਂ ਘੱਟ ਹੁੰਦਾ, ਨਹੀਂ ਤਾਂ ਜਦੋਂ ਇਕੱਲਾ ਹੁੰਦਾ ਨਾ ਮੈਂ ਸਟੂਡੀਓ 'ਚ, ਉਦੋਂ ਮੈਨੂੰ ਥੋੜ੍ਹਾ ਜਿਹਾ ਜੋਸ਼ ਜ਼ਿਆਦਾ ਚੜ੍ਹ ਜਾਂਦਾ। ਅੱਜ ਮੈਨੂੰ ਜੋਸ਼ ਉੱਦਾਂ ਚੜ੍ਹਿਆ ਪਿਆ ਬਹੁਤ ਜ਼ਿਆਦਾ। ਲਾ ਲਓ ਆਪਣੀ ਜ਼ਿੰਦਗੀ ਕਰਜ਼ਾ ਲਾ ਸਕਦੇ ਆ ਮਾਂ ਆਪਣੀ ਦਾ, ਜਿਹਨੇ ਤੁਹਾਨੂੰ 9 ਮਹੀਨੇ ਪੇਟ ਰੱਖੇ ਜਨਮ ਦਿੱਤਾ, ਆਂਦਰਾਂ ਕਟਵਾਈਆਂ ਤੁਹਾਡੇ ਕਰਕੇ, ਜਿਹਨਾਂ ਨੂੰ ਤੁਸੀਂ ਘਰੋਂ ਕੱਢਿਆ। ਉਹ ਪੰਜਾਬੀ ਵਿਰਸਾ ਆ ਕਰਦਾ ਰੇਡੀਓ। ਜਿੰਨੀਆਂ ਮਰਜ਼ੀ ਕੋਠੀਆਂ, ਜਿੰਨੇ ਮਰਜ਼ੀ ਟਰੱਕ, ਜਿੰਨੇ ਮਰਜ਼ੀ SUV ਵੱਡੇ ਲੈ ਲਓ, ਛੋਟੇ ਲੈ ਲਓ, ਘਰੇ ਲੈ ਲਓ, ਨਿਆਣਿਆਂ ਨੇ ਤੁਹਾਡਿਆਂ ਨੇ ਵੀ ਤੁਹਾਡੇ ਨਾਲ ਇੱਦਾਂ ਹੀ ਕਰਨਾ ਜਿਨ੍ਹਾਂ ਨੇ ਮਾਂ ਪਿਓ ਨੂੰ ਘਰੋਂ ਕੱਢਿਆ।
1: ਫਿਰ ਉਸ ਵੇਲੇ ਕਹਿੰਦੇ ਜੀ ਇਹ ਹੁਣ ਕੋਈ ਨੰਬਰ ਤਰੀਕਾ ਹੋਇਆ ਵੀ ਐਨਕ ਉਤਰ ਜਾਏ, ਐਨਕ ਨਾ ਲੱਗੇ, ਉਹ ਉਹਨਾਂ ਨੇ ਜਿਹੜੇ ਪਹਿਲੇ ਸਟੈਪ ਹੁੰਦੇ ਨੇ ਉਹ ਮਿਸ ਕਰ ਦਿੱਤੇ ਹੁੰਦੇ ਨੇ। ਸੋ ਜ਼ਰੂਰੀ ਹੈ ਕਿ ਬੱਚਿਆਂ ਦਾ ਐਗਜ਼ਾਮ ਜਿਹੜਾ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ ਹੈ, ਹਰ ਸਾਲ ਤੁਸੀਂ ਬੱਚਿਆਂ ਨੂੰ ਲੈ ਕੇ ਆਓ, ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ। ਜਿਹੜੇ ਪੇਰੈਂਟਸ ਜਿਹਨਾਂ ਨੂੰ ਲੱਗਦਾ ਕਿ ਬੱਚਿਆਂ ਦਾ ਟਾਈਮ ਬਹੁਤ ਜ਼ਿਆਦਾ ਕੰਪਿਊਟਰ ਦੇ ਉੱਤੇ ਹੈ, ਸਕਰੀਨ ਦੇ ਉੱਤੇ ਹੈ, ਜਦੋਂ ਤੁਸੀਂ ਗਲਾਸਿਸ ਬਣਵਾਉਂਦੇ ਹੋ ਉਹਨਾਂ ਨੂੰ ਐਂਟੀ ਗਲੇਅਰ ਕੋਟਿੰਗ ਪਵਾ ਕੇ ਦਿਓ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਪਵਾ ਕੇ ਦਿਓ ਤਾਂ ਕਿ ਉਹਨਾਂ ਦੀਆਂ ਅੱਖਾਂ ਬੱਚੀਆਂ ਰਹਿਣ। ਜੇ ਤੁਹਾਡੇ ਬੱਚੇ ਉਸ ਕੈਟੇਗਰੀ 'ਚ ਆਉਂਦੇ ਨੇ ਜਿਹਨਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ ਹੈ, ਅਤੇ ਤੁਹਾਨੂੰ ਹੈਗਾ ਵੀ ਉਹਨਾਂ ਦਾ ਨੰਬਰ ਪਿਛਲੇ ਸਾਲ ਤੋਂ, ਪਿਛਲੇ ਸਾਲ 2 ਸੀ, ਫਿਰ ਪਿਛਲੇ ਸਾਲ 3 ਹੋਇਆ, ਹੁਣ ਇਸ ਸਾਲ 4 ਹੋ ਗਿਆ, ਅਗਲੇ ਸਾਲ 5 ਜਾਂ 6 ਹੋ ਜਾਣਾ, ਇਹਦਾ ਕੀ ਹੱਲ ਹੈ? ਸਾਡੇ ਕੋਲ ਸਪੈਸ਼ਲ ਅਸੀਂ ਮਸ਼ੀਨ ਮੰਗਾਈ ਹੈ ਜੀ, ਟੋਪੋਗ੍ਰਾਫੀ ਦੀ ਮਸ਼ੀਨ। ਇਹ ਮਸ਼ੀਨ ਕੰਮ ਹੀ ਹਰਜੀ ਬੱਚਿਆਂ ਦੀਆਂ ਪ੍ਰਿਸਕ੍ਰਿਪਸ਼ਨ ਦੇ ਉੱਤੇ ਕਰਦੀ ਹੈ। ਸੋ ਇਸ ਮਸ਼ੀਨ ਸਾਨੂੰ ਪਹਿਲਾਂ ਦੱਸ ਦਿੰਦੇ ਕਿ ਤੁਹਾਡੇ ਬੱਚੇ ਦਾ ਨੰਬਰ ਫਿਊਚਰ 'ਚ ਵੱਧਦਾ ਜਾਣਾ ਹੈ, ਅਤੇ ਅਸੀਂ ਉਹਨੂੰ ਪਹਿਲਾਂ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ, ਜਿਹੜੇ ਦੇਖਣ ਨੂੰ ਤਾਂ ਸੇਮ ਲੱਗਦੇ ਨੇ ਪਰ ਤੁਹਾਡੇ ਬੱਚਿਆਂ ਦੀ ਨਿਗਾਹ ਨੂੰ ਉੱਥੇ ਹੀ ਰੋਕ ਦਿੰਦੇ ਨੇ, ਨਿਗਾਹ ਹੋਰ ਘੱਟਦੀ ਨਹੀਂ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਾਓ ਆਪਣੇ ਬੱਚਿਆਂ ਦਾ। ਸਾਡੇ ਕੋਲ ਡਾਕਟਰ ਅੱਜ, ਕੱਲ੍ਹ ਅਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ। ਨੰਬਰ ਹੈ ਸਾਡਾ 905-460-8888, 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਨੇ ਪ੍ਰੋਗਰੈਸਿਵ ਕਲਾਸ ਲਾਉਣੀ ਹੈ, ਯਾਨੀ ਕਿ ਦੋ ਨੇੜ ਦੀ ਇਕੱਠੀ ਐਨਕ ਲਾਉਣੀ ਹੈ, ਜ਼ਰੂਰ ਸਾਡੇ ਕੋਲ ਆਓ। $258 ਦਾ ਅਸੀਂ ਪੂਰਾ ਪੈਕੇਜ ਦੇ ਰਹੇ ਹਾਂ। ਇਸ ਤੁਹਾਨੂੰ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਵੀ ਦੇ ਰਹੇ ਹਾਂ,
0: ਜੀ
1: ਨਾਲ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ, ਅਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜੇ ਕੋਟਿੰਗ ਕਰਵਾਉਣੀ ਚਾਹੁੰਦੇ ਹੋ ਉਹ ਵੀ ਤੁਹਾਨੂੰ ਅੱਧੇ ਮੁੱਲ ਦੇ ਉੱਤੇ ਦੇ ਰਿਹਾ। ਸੋ ਸਾਰੀਆਂ ਡੀਲਾਂ ਲੈਣ ਲਈ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਇੱਕ ਵਾਰੀ ਫਿਰ ਜੀ, 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
0: ਪੰਜਾਬੀ ਵਿਰਸਾ, ਇਹ ਰੇਡੀਓ ਵਾਲੇ ਤੁਹਾਨੂੰ ਸਿੰਘ ਹਰਜੀਤ ਕਹਿੰਦੇ ਆ। ਜੇ ਤੁਹਾਡੇ ਪੇਰੈਂਟਸ ਇੱਥੇ ਆ ਗਏ ਆ ਨਾ ਕੋਈ, ਤੇ ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਆ, ਹਰਪ੍ਰੀਤ ਸੈਨਿੰਗ ਉਹ ਕਰਾਓ। ਕੱਲ ਨੂੰ ਕੋਈ ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਨਾ ਹਸਪਤਾਲ ਦੇ ਵਿੱਚ, ਤੇ ਫਿਰ ਤੁਸੀਂ ਮੈਨੂੰ ਕਹਿਣਾ ਆ ਕਰਦਾ ਪੰਜਾਬੀ ਵਿਰਸਾ। ਜੀ ਹਰਪ੍ਰੀਤ ਸੈਨੀ ਜੀ,
2: ਬਿਲਕੁਲ ਜੀ ਜੀ ਸੋ ਜਿੱਥੇ ਆਪਾਂ ਵਿਜ਼ਿਟਰ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਬਹੁਤ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ।
0: ਇਹ ਲੱਗਦਾ ਹੀ ਹੈ ਕਿ ਹਰਪ੍ਰੀਤ ਸੈਨੀ ਇੱਥੇ ਬੋਲ ਰਹੀ ਹੈ, ਇਹ ਲੱਗਦਾ ਹੀ ਹੈ ਕਿ ਸਿੰਘ ਹਰਜੀਤ ਇੱਥੇ ਬੋਲ ਰਿਹਾ। ਜਿਸ ਵੇਲੇ ਏਅਰਪੋਰਟ ਉਤਰ ਗਿਆ ਨਾ, ਬਹੁਤ ਪਰਿਵਾਰ ਸਿੱਧਾ ਹੀ ਹਸਪਤਾਲ ਚਲ ਜਾਂਦੇ ਆ, ਮਾਤਾ ਆਣੀ ਤੇ ਬੀਜੀ ਆਣੀ, ਬਾਪੂ ਆਣੀ, ਤੇ ਤੁਸੀਂ ਇੰਸ਼ੋਰੈਂਸ ਕਰਾਈ ਨਹੀਂ ਹੁੰਦੀ। ਮੇਰੇ ਨਾਲ ਕਈ ਵਾਰੀ ਇੱਦਾਂ ਦੀਆਂ ਮੈਨੂੰ ਫੋਨ ਕਾਲਸ ਆ ਗਈਆਂ, ਹਰਜੀਤ ਭਾਜੀ ਹੁਣ ਤਾਂ ਹਸਪਤਾਲ ਚਲ ਗਿਆ, ਇੰਸ਼ੋਰੈਂਸ ਕਰਾ ਦਿਓ। ਫਿਰ ਕਿੰਨੇ ਦਿਨਾਂ ਬਾਅਦ ਸ਼ੁਰੂ ਹੁੰਦਾ ਕੰਮ, ਇਹ ਵੀ ਦੱਸੋ ਹਰਪ੍ਰੀਤ ਜੀ।
2: ਬਿਲਕੁਲ ਜੀ, ਜੇ ਤਾਂ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਵਾਂਗੇ ਤਾਂ ਰਾਈਟ ਵੇ ਕਵਰੇਜ ਹੈਗੀ ਆ, ਰਸਤੇ ਦੇ ਵਿੱਚ ਵੀ ਕਵਰੇਜ ਆ, ਇੱਥੇ ਉਤਰਦੇ ਸਾਰੇ ਉਹਨਾਂ ਦੀ ਇੰਸ਼ੋਰੈਂਸ ਇਨਫੋਰਸ ਆ। ਤੇ ਜੇ ਇਨ ਕੇਸ ਉਹ ਇੱਕ ਵਾਰੀ ਇੱਥੇ ਕੈਨੇਡਾ ਦੇ ਵਿੱਚ ਲੈਂਡ ਕਰ ਗਏ ਆ, ਉਸ ਤੋਂ ਬਾਅਦ ਤੁਸੀਂ ਕਵਰੇਜ ਕਰਾਉਂਦੇ ਆ, 48 ਘੰਟੇ ਦਾ ਵੇਟਿੰਗ ਹੈਗਾ ਆ ਜੇ ਮਹੀਨੇ ਤੋਂ ਪਹਿਲਾਂ ਕਰਵਾ ਲੈਂਦੇ ਆ। ਜੇ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਤਾਂ 7 ਤੋਂ 8 ਦਿਨ ਦਾ ਵੇਟਿੰਗ ਪੀਰੀਅਡ ਹੈਗਾ ਆ, ਜਿਹਦੀ ਤੁਸੀਂ ਕੋਸਟ ਵੀ ਪੇ ਕਰਦੇ ਆ ਤੇ ਕਵਰੇਜ ਵੀ ਕੋਈ ਨਹੀਂ ਹੁੰਦੀ। ਸੋ ਇਸ ਕਰਕੇ ਕੋਈ ਵੀ ਇੰਸ਼ੋਰੈਂਸ ਲੈਣ ਦੇ ਲਈ ਤੁਹਾਡੇ ਕੰਸਰਨ ਹੈਗੇ ਆ, ਤੁਸੀਂ ਕੋਈ ਤੁਹਾਡੀ ਕੋਟੇਸ਼ਨ ਲੈਣੀ ਆ, ਕਿਸੇ ਨੇ ਵੀ ਤੁਹਾਡੇ ਕੋਲ ਟਰੈਵਲ ਕਰਨਾ ਹੈਗਾ ਆ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਕੋਲੋਂ ਜ਼ਰੂਰ ਇਸ ਸਾਰੀ ਚੀਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਦੇ ਪਲਾਨ ਤੁਸੀਂ ਡਿਸਕਸ ਕਰਨਾ ਚਾਹੁੰਦੇ ਆਪਣੇ ਲਈ, ਜਾਂ ਫਿਰ ਤੁਹਾਡੀਆਂ ਕਾਰਪੋਰੇਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਰਿਟੇਨ ਅਰਨਿੰਗ ਪਈਆਂ ਹੋਈਆਂ, ਤੇ ਤੁਸੀਂ ਉਹ ਸਟ੍ਰੈਟਜੀਜ਼ ਜਾਣਨਾ ਚਾਹੁੰਦੇ ਆ ਜਿਹਦੇ ਨਾਲ ਉਹ ਰਿਟੇਨ ਅਰਨਿੰਗ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਤੇ ਟੈਕਸ ਐਫੀਸ਼ੈਂਟਲੀ ਤੁਹਾਡੀ ਜਿਹੜੀ ਬੈਨੀਫਿਸ਼ਰੀਜ਼ ਲਈ ਮੈਕਸੀਮਮ ਐਸਟੇਟ ਜਿਹੜੀ ਆ ਜਨਰੇਟ ਕੀਤੀ ਜਾ ਸਕਦੀ ਆ। ਕੋਈ ਵੀ ਕੁਐਸਚਨਸ ਹੋਣ, ਕਿਸੇ ਵੀ ਇਨਵੈਸਟਮੈਂਟ ਆਪਸ਼ਨ, ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ, ਚਾਹੇ ਕਿਸੇ ਫੈਮਿਲੀ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਨੂੰ DTC ਦੀ ਡਿਸੇਬਿਲਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ CRA ਤੋਂ, ਤੇ ਉਹਨਾਂ ਦੀ ਏਜ 49 ਤੋਂ ਥੱਲੇ ਆ, ਤੁਸੀਂ RESP ਦਾ ਪਲਾਨ ਓਪਨ ਕਰਕੇ $90,000 ਤੱਕ ਦੀ ਗ੍ਰਾਂਟ ਲਈ ਕੁਆਲੀਫਾਈ ਹੋ ਸਕਦੇ ਆ। ਸੋ TFSA ਅਕਾਊਂਟ, RRSP ਜਾਂ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਕਿਸੇ ਵੀ ਪਲਾਨ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 416-817-6500-416-817-6500।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: Hello. Kataria Tours and Travel.
1: Hanji, Kataria Tours and Travel.
2: India diyan tikta chahidiya si.
1: Oh, India ki tusi jithon marzi diyan tikta le lo. India kithe jana?
2: Char tikta Delhi diyan te do Amritsar diyan. Mil jangiyan?
1: Mil jangiyan. Bilkul mil jangiyan. Delhi, Mumbai, Amritsar. Eho ta saadi speciality hai. Bas dasso ki tikta kado diyan chahidiyan ne. Te haan, special tour packages te honeymoon packages vi saade kol available ne.
2: Par usse man service te sab to badhiya rates le ikko ikna. Kataria Tours and Travel. Booking le aaj hi call karo 9056 9056781200 Kataria Tours and Travel
3: 32 55 80 98
2: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
3: ਉਹ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ
4: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
2: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ 801 ਗੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905 450 2828 905 450 2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10

0: you shop around and come back to Neelam.
1: Aaj hi call karo Neelam Sedov nu
0: 647-739-8710.
2: www.reetiglass.com
3: हर महीने मैकेनिक नो पैसे दे देंदे हो ट्रक खरीदे आया मैकेनिक नो गोद ले ले
4: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
6: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
7: ਮੈਂ ਕਿਹਾ ਕਿੱਥੇ ਜਾ ਰਹੀ ਹੈ
8: ਦਸ ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ
9: 100 ਕੈਨੇਡੀ ਰੋਡ ਬ੍ਰੈਂਪਟਨ ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 416-700-9100
10: ਦੇਖੋ ਜੀ ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੁੱਛ ਪਾਣੀ ਆ ਜਾਂਦਾ ਹੈ Indian Sweet Master to mil diye aaj hi chak lo
9: corner of McLaughlin and Ray Lawson call 905-450-2800
11: now open till 2 AM
12: Indian Fruitland one stop for all your grocery needs
13: ले इको जगह तू किथे सारा कुछ मिलदा दो चीजां लई एक जगह रुको फिर अगलियां दो दी दूजी जगह रुको
12: इंडियन फ्रूट लैंड है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस ते आज ही पहुंचो हुन इंडियन फ्रूट लैंड दी 7वीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
14: Vision Vanities ते new shipment आ गई है Bathroom Vanities दे selected models से भी up to 60% off Contractors ले special prices ए नहीं नहीं Vanities दी purchase ते selected range of mirrors free Vision Vanities Dixie and Dairy दे बिल्कुल नजदीक Call 905-671-1800 905-671-1800
15: Conditions apply
16: Ladies and gentlemen, introducing from CHLO AM 530, the number one radio host in the world.

0: ਜਿਹੜਾ ਸਾਰਾ ਕਲੱਬ ਹੈ 12.5 ਬੱਬਾ ਬਿਲੀਅਨ ਡਾਲਰ US ਨਾਲ ਤੇ ਬਲੂ ਜੈ ਵਾਲਿਆਂ ਨੇ ਕਮਾਲ ਕਰਤੀ ਜੀ, ਉਹ ਰਾਤੀ 6-4 ਦੇ ਫਰਕ ਨਾਲ ਜਿੱਤਿਆ। ਇਸ ਤਰ੍ਹਾਂ ਜਿਹੜੀ ਵਨ ਆਫ ਦਾ ਬੈਸਟ ਤੇ ਹੌਟ ਟੀਮ ਸੀਗੀ ਬੋਸਟਨ ਰੈਡ ਸੌਕਸ, ਉਹਨਾਂ ਨੂੰ ਲਗਾਤਾਰ 3 ਵਾਰ ਹਰਾਇਆ ਹੈ। ਅੱਜ ਮੇਰੇ ਖਿਆਲ 2:30 ਵਜੇ ਉਹਨਾਂ ਦਾ ਚੌਥਾ ਤੇ ਅਖੀਰਲਾ ਮੈਚ ਹੋਏਗਾ। ਉਧਰ ਜਿਹੜਾ ਮੈਸੀ ਹੈ ਕਹਿੰਦਾ ਯਾਰ ਮੇਰਾ ਹੁਣ ਖੇਲਣ ਨੂੰ ਦਿਲ ਨਹੀਂ ਕਰਦਾ ਹੈਗਾ, 39 ਸਾਲ ਦੀ ਉਮਰ ਵੀ ਹੋ ਗਈ ਕਿਉਂਕਿ ਪਿਛਲੇ ਹਫ਼ਤੇ ਉਹਦੇ ਫਾਦਰ ਦੀ ਡੈਥ ਹੋਈ ਜਿਹਦੀ ਉਮਰ 68 ਸਾਲ ਸੀ। ਉਹਦਾ ਫਾਦਰ ਹੀ ਉਹਦਾ ਏਜੰਟ ਸੀਗਾ, ਕਹਿੰਦਾ ਹੁਣ ਮੂਡ ਜਾ ਨਹੀਂ ਹੈ ਖੇਲਣ ਦਾ। ਜਿਹੜਾ ਅਰਥਕੁਏਕ ਆਇਆ ਸੀ ਕੋਲੰਬੀਆ ਦੇ ਵਿੱਚ 7.4 ਮੈਗਨੀਟਿਊਡ ਦਾ, 265 ਲੋਕ ਆ ਜਿਹੜੇ ਹੁਣ ਤੱਕ ਮਰੇ ਲੱਭੇ ਨੇ ਜਾਂ ਮਰ ਚੁੱਕੇ ਨੇ, ਉਹਦੇ ਨਾਲ ਹਜ਼ਾਰਾਂ ਅਜੇ ਮਿਸਿੰਗ ਆ, ਲੋਕੀ ਭਾਲ ਕਰ ਰਹੇ ਨੇ। ਲੋ ਜੀ ਜਾਣੇ ਆਉਂਦੇ ਤੁਹਾਨੂੰ ਅਸੀਂ ਜੋਕ ਵੀ ਸੁਣਾਉਣਾ ਹੈ, ਟਰੱਕਾਂ ਦਾ ਆਇਲ ਚੇਂਜ ਕਰਾਉਣਾ ਹੈ ਤਾਂ ਆਹ ਸੁਣੋ।
1: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call
3: 905-791-4900.
4: Chintu, you are late. What are you doing? I am Madam Ji. What are you doing? Madam Ji, when I was going to the road, I was going
5: to get a rock. Did you get scared?
4: ਨਹੀਂ ਮੈਡਮ ਜੀ, ਮੈਨੂੰ ਕਿਹਾ ਵੀ ਇੱਦਾਂ ਲੁਟਕਿਆ ਤੇਰੀ ਹਾਈਟ ਨੀ ਵਧਣੀ, ਮੰਮੀ ਨੂੰ ਕਿਹਾ ਦੁੱਧ ਪਿਆਵੇ।
5: ਫਿੱਟੇ ਮੂੰਹ ਤੇਰੇ।
0: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C-X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 913-5256। ਦਾ ਸੁਨੇਹਾ ਸੁਣਿਆ ਇਹ ਜੀ, ਆਪਣੇ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਦਿੰਦੇ ਨੇ ਔਰ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ। ਗੋਰਵੇ ਅਤੇ ਕੰਟਰੀ ਸਾਈਡ ਦੇ ਇਹਨਾਂ ਦੀ ਲੋਕੇਸ਼ਨ ਹੈ, 905-913-5256, 913-5256, 913-5256 ਇਹਨਾਂ ਦਾ ਨੰਬਰ ਹੈ। ਉਮਰਪ੍ਰੀਤ ਜੀ ਪੁਰਾਣਾ ਸਵਾਗਤ ਹੈ, ਕਿਆ ਹਾਲ ਹੈ?
6: ਬਹੁਤ ਵਧੀਆ ਦੇਵ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਬਹੁਤ ਸਾਰੇ ਲੋਕ ਨੇ ਜਿਹੜਾ ਕਿ ਗ੍ਰੀਕ ਯੋਗਰਟ ਲਾਈਕ ਕਰਦੇ ਨੇ
6: ਜੀ,
0: ਉਹਨਾਂ ਨੂੰ ਬੇਨਤੀ ਹੈ ਜੇ ਖਾਸ ਕਰਕੇ ਆਪਣੇ ਕਾਸਕੋ ਤੋਂ ਲਿਆ, ਉਹ ਰੀਕਾਲ ਕਰ ਰਹੇ ਨੇ ਸਾਰੇ। ਸੋ ਕਿਹੜੇ ਕਿਹੜੇ ਨੰਬਰ ਹੈ ਜਾਂ ਨਹੀਂ ਹੈ, ਇਹਦੇ ਵਿੱਚ ਮੋਲਡ ਲੱਗੀ ਨਿਕਲ ਰਹੀ ਹੈ, ਆਈ ਡੋਨਟ ਨੋ ਵਾਈ, ਪਰ ਜਿਹੜੇ ਖਾਂਦੇ ਆ ਭਾਈ ਧਿਆਨ ਰੱਖਿਓ। ਇਰਾਨ ਵਾਲੇ ਕਹਿੰਦੇ ਫਿਕਰ ਨਾ ਕਰ ਮਿੱਤਰਾ, ਟਰੰਪ ਨੂੰ ਕਹਿੰਦੇ, ਕਹਿੰਦਾ ਜਿੰਨਾ ਚਿਰ ਟਰਮ ਨੀ ਖਤਮ ਹੁੰਦੀ ਅਸੀਂ ਉਨਾ ਚਿਰ ਲੜਾਈ ਵੀ ਲੜ ਸਕਦੇ ਹਾਂ, ਇਹ ਮਿਹਨਤ ਕਰਦਾ ਫਿਰਦਾ ਵੀ ਮੈਂ ਸਾਡੇ ਨਾਲ ਸਮਝੌਤਾ ਕਰ ਲਓ, ਉਹ ਮੂਹਰੇ ਹੁਣ ਚੌੜੇ ਹੋ ਗਏ, ਦੇਖਦੇ ਹਾਂ ਕੀ ਬਣਦਾ, ਕੋਈ ਬਣੇ ਨਾ ਬਣੇ। ਲੇਕਿਨ ਡੋਨਲਡ ਟਰੰਪ ਦੀ ਜਿਹੜੀ ਪ੍ਰੈਸ ਸੈਕਟਰੀ ਆ, ਸ਼ੀ ਵਾਜ ਰੀਅਲੀ ਗੁੱਡ, ਤੁਸੀਂ ਟੀਵੀ ਤੇ ਦੇਖੀ ਹੋਣੀ, ਲਵੈਟ ਉਹਦਾ ਨਾਮ ਹੈ, ਆ ਉਹਦੀ ਸ਼ਕਲ ਹੈ। ਇਹ ਮਹੀਨੇ ਦੇ ਐਂਡ ਤੇ ਉਹ ਆਪਦੀ ਜੋਬ ਛੱਡ ਰਹੀ ਹੈ ਪ੍ਰੈਸ ਸੈਕਟਰੀ ਦੀ, 2 ਸਾਲ ਤਕਰੀਬਨ ਉਹਨੇ ਕੀਤੀ ਹੈ, ਔਰ ਸ਼ੀ ਵਾਜ ਵਨ ਆਫ ਦਾ ਬੈਸਟ ਐਵਰ ਐਨੀ ਵਨ ਹੈਡ ਐਸ ਅ ਪ੍ਰੈਜੀਡੈਂਟ 100 ਸਾਲ। ਹੁਣ ਇਹਨੂੰ ਚੰਗੇ ਬੰਦੇ ਨੂੰ ਰਿਪਲੇਸ ਕਰਨਾ ਕਿਹੜਾ ਈਜ਼ੀ ਹੁੰਦਾ, ਹੁਣ ਰਿਪਲੇਸਮੈਂਟ ਕਿਹੜਾ ਹੁੰਦਾ ਨਹੀਂ ਹੁੰਦਾ, ਪਰ ਇਹ ਮਹੀਨੇ ਰੈਂਟ ਤੇ ਚਲੇ ਜਾਣਾ, ਬਿਕੋਜ਼ ਸ਼ੀ ਹੈਡ ਅ ਬੇਬੀ ਫਿਊ ਮੰਥਸ ਬੈਕ, ਹੁਣ ਉਹਦੇ 2 ਛੋਟੇ ਬੱਚੇ ਨੇ, ਸੋ ਸ਼ੀ ਹੈਵ ਟੂ ਟੇਕ ਕੇਅਰ ਆਫ ਦਮ। ਐਨੀ ਹਾਓ, ਕਈ ਗੱਲਾਂ ਹੁੰਦੀਆਂ ਸਾਨੂੰ ਪਤਾ ਹੁੰਦਾ, ਫੋਰ ਐਗਜ਼ਾਮਪਲ ਅਸੀਂ ਜੀ ਕੈਨੇਡੀਅਨ ਦੇ ਇਮੀਗ੍ਰੇਸ਼ਨ ਮਿਲ ਗਏ, ਪਹਿਲਾਂ ਪੜ੍ਹਨ ਆਏ ਹਾਂ, ਉਹ ਪੜ੍ਹਨ ਪੁੜ੍ਹਨ ਤਾਂ ਕਿਹੜਾ ਹੁੰਦਾ, ਇਮੀਗ੍ਰੇਸ਼ਨ ਲੈਣੀ ਆਉਂਦੇ ਸਾਰੇ, ਜਦੋਂ ਇਮੀਗ੍ਰੇਸ਼ਨ ਲੈ ਲਏ ਫਿਰ ਜੀ ਸਿਟੀਜ਼ਨ ਮਿਲ ਜੇ, ਜਦੋਂ ਸਿਟੀਜ਼ਨ ਮਿਲ ਗਈ ਫਿਰ ਅਸੀਂ ਰਾਜੇ ਦੀ ਸਹੁੰ ਨਹੀਂ ਖਾਣੀ ਜੀ, ਹੁਣ ਤਾਂ ਨਾ ਜਦੋਂ ਪਹਿਲਾਂ ਸ਼ੁਰੂ ਤੋਂ ਤੁਰੇ ਹੋ ਉਦੋਂ ਤੋਂ ਹੀ ਰਾਜਿਆਂ ਨੇ ਸੌਹਾਂ ਖਾਂਦੇ ਆ ਰਹੇ ਆ, ਹੁਣ ਕਿਉਂ ਤੁਸੀਂ ਕਿੰਤੂ ਪਰੰਤੂ ਕਰਦੇ ਆ? ਹੁਣ ਇਹਦਾ ਕੋਡ ਇੱਕ ਤਾਂ ਕੁਬੈਕ ਹੈ, ਇੱਕ ਪਤਾ ਨਹੀਂ ਹੋਰ ਕਿਹੜਾ ਸੂਬਾ, ਇਹ ਰੌਲਾ ਪਾਈ ਬੈਠੇ ਆ। ਐਨੀ ਵਾ, ਅੱਜ ਦੇ ਦਿਨ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ?
6: ਦੇਵ ਜੀ, ਮਿਡਲ ਕਲਾਸ ਦੀ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ, ਤੁਸੀਂ ਆਪਣੇ ਆਪ ਨੂੰ ਕਿਹੜੀ ਕਲਾਸ ਕੰਸੀਡਰ ਕਰਦੇ? ਅਪਰ ਕਲਾਸ?
0: ਨਾ ਨਾ, ਅਪਰ ਉੱਪਰ ਕਿਤੇ, ਲੋਅਰ ਮਿਡਲ ਚ ਹੋਵਾਂਗੇ।
6: ਮਤਲਬ ਮਿਡਲ ਕਲਾਸ ਮੈਂ ਕਹੂੰਗੀ, ਜਨਰਲੀ ਲੋਅਰ ਮਿਡਲ ਹੈ ਜਾਂ ਅਪਰ ਮਿਡਲ ਹੈ, ਬਟ
0: ਓਕੇ, ਪਹਿਲਾਂ ਮਿਡਲ ਕਲਾਸ ਦੀ ਡੈਫੀਨੇਸ਼ਨ ਆਪਾਂ ਕਲੀਅਰ ਕਰੀਏ
6: ਜੀ।
0: ਜਿਹੜਾ ਬੰਦੇ ਕੋਲ ਨੌਕਰੀ ਆ, ਤੋਰੀ ਫੁਲਕਾ ਖਾਂਦਾ, ਕਿਸ਼ਤਾਂ ਦੇਈ ਜਾਂਦਾ, ਫਿਰ ਦੂਜੇ ਨੇ ਕੰਮ ਤੇ ਚਲਾ ਜਾਂਦਾ, ਰੂਟੀਨ ਜੀ ਬਣੀ,
6: ਟੈਕਸ ਪੇ ਕਰੀ ਜਾਂਦਾ,
0: ਟੈਕਸ ਪੇ ਕਰੀ ਜਾਂਦਾ, ਕਰਜ਼ੇ ਲਈ ਜਾਂਦਾ,
6: ਬਿਲਕੁਲ
0: ਉਹ ਮਿਡਲ ਕਲਾਸ ਹੋ ਗਿਆ।
6: ਹਾਂਜੀ ਬਿਲਕੁਲ। ਸੋ ਜੇ ਆਪਾਂ ਵੈਸੇ ਦੇਖੀਏ ਨਾ, 50-60% ਲੋਕ ਹੈ ਜਿਹੜਾ ਮਿਡਲ ਕਲਾਸ ਹੈ। ਸੋ ਮਿਡਲ ਕਲਾਸ ਮੈਂ ਕਹੂੰਗੀ ਇਜ਼ ਦ ਮੋਸਟ ਐਕਸਪੈਂਸਿਵ ਪਲੇਸ ਟੂ ਲਿਵ, ਕਿਉਂਕਿ ਸਭ ਤੋਂ ਜ਼ਿਆਦਾ ਟੈਕਸਿਸ ਆਪਾਂ ਪੇ ਕਰਨੇ ਆ। ਜਿਹੜੇ ਤਾਂ ਦੇਖੋ ਲੋਅਰ ਕਲਾਸ ਹੈ, ਲੋਅਰ ਕਲਾਸ ਮਤਲਬ ਕਿ ਦੇਖੋ, ਮੈਂ ਲੋਅਰ ਕਲਾਸ ਦਾ ਇਹ ਮਤਲਬ ਨਹੀਂ ਹੈਗਾ ਆਪਣੇ ਸਾਰਿਆਂ ਦਾ ਸੇਮ ਹੀ ਲਿਵਿੰਗ ਸਟਾਈਲ ਹੈ। ਲੋਅਰ ਕਲਾਸ ਆਪਾਂ ਕੀਤਾ ਹੁੰਦਾ ਇਨਕਮ ਘਟਾ ਕੇ। ਸੋ ਜਿਹੜੇ ਲੋਅਰ ਕਲਾਸ ਹੈ, ਮਤਲਬ ਜਿਨ੍ਹਾਂ ਦੀ ਇਨਕਮ ਘੱਟ ਹੈ, ਉਹਨਾਂ ਨੂੰ ਗਵਰਨਮੈਂਟ ਦੇ ਬੈਨੀਫਿਟਸ ਬਹੁਤ ਹੈ, ਜਿਹੜੇ ਵੈਲਦੀ ਲੋਕ ਹੈ ਉਹਨਾਂ ਕੋਲ ਆਪਸ਼ਨਸ ਬਹੁਤ ਹੈ। ਸੋ ਜਿਹੜੇ ਆਪਾਂ ਮਿਡਲ ਕਲਾਸ ਰਹਿ ਜਾਂਦੇ ਹਾਂ, ਬੇਸਿਕਲੀ ਵੀ ਆਰ ਟੂ ਰਿਚ ਟੂ ਗੈਟ ਦਾ ਗਵਰਨਮੈਂਟ ਬੈਨੀਫਿਟਸ, ਹੈ ਨਾ। ਮਤਲਬ ਜਿਹੜੇ ਹੁਣ ਜਿਨ੍ਹਾਂ ਦੀ ਇਨਕਮ ਘੱਟ ਹੈ, ਉਹਨਾਂ ਨੂੰ ਚਾਈਲਡ ਕੇਅਰ ਬੈਨੀਫਿਟ ਜ਼ਿਆਦਾ ਆਉਣਾ, ਆਰ ਈ ਐਸ ਪੀ ਚ ਉਹਨਾਂ ਨੂੰ ਗ੍ਰਾਂਟ ਜ਼ਿਆਦਾ ਆਉਣੀ ਹੈ, ਉਸ ਐਪ ਦੇ ਵਿੱਚ ਗ੍ਰਾਂਟ ਜ਼ਿਆਦਾ ਆਉਣੀ ਹੈ, ਹੈ ਨਾ। ਈਵਨ ਹਾਊਸਿੰਗ ਵੀ ਮਿਲ ਜਾਂਦੀ ਹੈ, ਜੇ ਆਪਾਂ ਹੋਮਲੈਸ ਦੇਖੀਏ, ਸ਼ੈਲਟਰ ਵੀ ਹੈ, ਫੂਡ ਵੀ ਹੈ, ਉਹਨਾਂ ਲਈ ਸਾਰਾ ਕੁਛ ਹੈ। ਜਿਹੜੇ ਮਤਲਬ ਆਪਾਂ ਟੂ ਰਿਚ ਆ ਉਹਨਾਂ ਲਈ, ਬਟ ਵੀ ਆਰ ਟੂ ਪੂਅਰ ਫੋਰ ਦਾ ਇਨਵੈਸਟਮੈਂਟ, ਬਚਦਾ ਕੁਛ ਨੀ ਸਾਡੇ ਕੋਲ ਕਿ ਅਸੀਂ ਇਨਵੈਸਟਮੈਂਟ ਕਰੀਏ ਜਾਂ ਅਸੀਂ ਬਿਜ਼ਨਸ ਸਟਾਰਟ ਕਰਨਾ, ਸਾਰਾ ਕੁਛ ਸਾਨੂੰ ਸਟੇਕ ਤੇ ਲਾ ਕੇ ਆਪਣੇ ਬਿਜ਼ਨਸ ਕਰਨਾ
0: ਪੈਂਦਾ।
6: ਬਿਲਕੁਲ। ਸੋ ਅਸੀਂ ਬੇਸਿਕਲੀ ਅਸੀਂ ਆਪਣੇ ਆਪ ਨੂੰ ਨੀ ਪਾਲ ਰਹੇ, ਅਸੀਂ ਸਾਰੀ ਦੁਨੀਆਂ ਨੂੰ ਪਾਲ ਰਹੇ ਹਾਂ। ਹੁਣ ਇਹਦਾ ਕੀ ਹੈਗਾ ਜਾਂ ਸੋਲੂਸ਼ਨ ਕੀ ਹੈ ਕਿ ਤੁਹਾਡੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਹੋਏ, ਠੀਕ ਹੈ। ਦੇਖੋ ਜਿੰਨੀ ਵੀ ਵੈਲਦੀ ਕਲਾਸ ਹੈ, ਤੁਹਾਨੂੰ ਕੀ ਲੱਗਦਾ ਵੀ ਟੈਕਸਿਸ ਪੇ ਕਰਦੇ ਆ? ਕੋਈ ਮਤਲਬ ਚੋਰੀ ਨਹੀਂ ਕਰਦੇ ਟੈਕਸਿਸ ਦੀ, ਲੇਕਿਨ ਟੈਕਸ ਐਫੀਸ਼ੀਐਂਟ CRA ਕੰਪਲਾਈਂਟ ਸਟ੍ਰੈਟਜੀਜ਼ ਹੈ,
0: ਠੀਕ ਹੈ,
6: ਹੈ ਨਾ। ਸੋ ਜੇ CRA ਕੰਪਲਾਈਂਟ ਸਟ੍ਰੈਟਜੀਜ਼ ਹੈਗੀਆਂ ਟੈਕਸਿਸ ਸੇਵ ਕਰਨ ਲਈ, ਆਪਾਂ ਨੂੰ ਲੋੜ ਕੀ ਹੈ ਫਿਰ ਟੈਕਸ ਦੀ ਚੋਰੀ ਕਰਨ ਦੀ? ਸੋ ਬੇਸਿਕਲੀ ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਹੋ ਸਕਦਾ ਸਾਨੂੰ ਕੀ ਲੱਗਦਾ ਹੁੰਦਾ, ਇੰਸ਼ੋਰੈਂਸ ਕਰਾ ਲਈ, ਸਾਡਾ ਜੇ TFS ਹੈ, ਵੈਲਥ ਸਿੰਪਲ ਚ ਖੁੱਲਾ, ਬੈਂਕ ਚ ਖੁੱਲਾ, ਚਲੋ ਜੀ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋਈ ਹੋਈ ਹੈ। ਫਾਈਨੈਂਸ਼ੀਅਲ ਪਲੈਨਿੰਗ ਸਿਰਫ ਇੰਸ਼ੋਰੈਂਸ ਤੇ ਇੱਕ TFS ਖੋਲ ਕੇ ਨਹੀਂ ਹੁੰਦੀ, ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈ ਕਿ ਤੁਹਾਡੀ ਓਵਰਆਲ ਫਾਈਨੈਂਸ਼ੀਅਲ ਪਲੈਨਿੰਗ ਹੋਏ। ਜੇ ਹੋ ਸਕਦਾ ਤੁਸੀਂ ਬਹੁਤ ਵਧੀਆ ਕੁਛ ਕੀਤਾ ਵੀ ਹੋਊਗਾ, ਇੱਕ ਵਾਰ ਚੀਜ਼ਾਂ ਰਿਵਿਊ ਕਰਾ ਕੇ ਫਾਇਦਾ ਹੁੰਦਾ ਕਿ ਹੋ ਸਕਦਾ ਤੁਹਾਡੇ ਫੰਡਸ ਪ੍ਰੋਪਰ ਨਹੀਂ ਗਰੋ ਕਰ ਰਹੇ ਜਾਂ ਤੁਸੀਂ ਟੂਲ ਨਹੀਂ ਪ੍ਰੋਪਰ ਚੂਜ਼ ਕੀਤਾ ਹੋਇਆ ਜਿਸ 'ਚ ਆਪਾਂ ਟੈਕਸਿਸ ਸੇਵ ਕਰ ਸਕਦੇ ਹਾਂ, ਕਿਉਂਕਿ ਜੋ CRA ਨੂੰ ਇੱਕ ਵਾਰ ਚਲਾ ਗਿਆ ਨਾ ਉਹਨੇ ਵਾਪਿਸ ਕਦੇ ਨਹੀਂ ਆਉਣਾ। ਅੱਜ ਜੋ ਸੇਵ ਕਰ ਸਕਦੇ ਹਾਂ ਆਪਾਂ ਉਹੀ ਸੇਵ ਕਰ ਲਈਏ, ਜਾਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਹੁਣ ਇਸ ਟਾਈਮ ਇਨਹੈਰੀਟੈਂਸ ਦੀ ਪੋਜੀਸ਼ਨ 'ਚ ਹੋ, ਤੁਸੀਂ ਉਨਾ ਬਣਾ ਚੁੱਕੇ, ਹੁਣ ਤੁਸੀਂ ਸੋਚ ਰਹੇ ਹੋ ਵੀ ਅਸੀਂ ਸਾਰੀ ਉਮਰ ਮਿਡਲ ਕਲਾਸ 'ਚ ਕੱਟਤੀ ਪੈਸਾ ਜੋੜ ਜੋੜ ਕੇ, ਹੁਣ ਅਗਲੀ ਜਨਰੇਸ਼ਨ ਨੂੰ ਜਾਣਾ, ਬਿਨਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਨੈਚੁਰਲੀ 25% CRA ਨੇ ਲੈ ਜਾਣਾ, ਉਹ ਸਾਡੇ ਤੋਂ ਅਗਲੀ ਜਨਰੇਸ਼ਨ ਫੇਰ ਪਹਿਲੇ ਨੀਚੇ ਆਊਗੀ, ਫੇਰ ਮਿਡਲ ਕਲਾਸ ਤੱਕ ਪਹੁੰਚੇਗੀ। ਸੋ ਵਾਈ ਨੋਟ ਆਪਾਂ ਅੱਜ ਹੀ ਸਟ੍ਰੈਟਜਾਈਜ਼ ਕਰੀਏ ਵੀ ਉਹਨਾਂ ਨੂੰ ਤਾਂ ਵੈਲਦੀ ਬਣਾ ਦਈਏ ਨਾ। ਸੋ ਉਹਦੇ ਲਈ ਡੋ ਗਿਵ ਮੀ ਅ ਕਾਲ, ਨੰਬਰ ਹੈ ਜੀ ਮੇਰਾ 6474416 1616, 6474416 1616।
0: ਜਿੰਨਾ ਚਿਰ ਤੁਸੀਂ ਉਮਰਪ੍ਰੀਤ ਜੀ ਨਾਲ ਬੈਠੋਗੇ ਨੀ, ਗੱਲ ਨਹੀਂ ਕਰੋਗੇ ਤਾਂ ਹੱਲ ਕਿਵੇਂ ਨਿਕਲੇਗਾ? ਗੱਲ ਕਰਨਾ ਜ਼ਰੂਰੀ ਹੈ। ਨੰਬਰ ਦਿਓ,
6: ਨੰਬਰ ਜੀ 6474416 1616 6474416 1616।
0: ਔਰ ਨਿਸ਼ਾ ਜੀ, ਤੁਸੀਂ ਵੀ ਸਾਡੇ ਕੁਝ ਪੈਸੇ ਬਚਾ ਦਿਓ।
3: ਸਤਿ ਸ਼੍ਰੀ ਅਕਾਲ ਦੀਪ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040, 6474249404, 4740 ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ।
5: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
7: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
5: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
7: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
5: 40 ਸਾਲਾਂ ਤੋਂ ਬੇਦਾਗ ਸਰਵਿਸ,
8: ਗਿੱਲ ਇੰਟਰਨੈਸ਼ਨਲ ਟ੍ਰੈਵਲ।
7: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
8: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
7: 905-671-8400 or 905-796-8800 or visit giltravels.ca.
9: Indian Fruitland, one stop for all your grocery needs.
10: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
9: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
11: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
12: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
13: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
14: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
15: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
16: ਜਸ਼ਨ ਟੈਂਟਸ ਦੇ ਨਾਲ।
15: ਵਿਆਹ ਹੋਵੇ, ਬਰਥਡੇ ਪਾਰਟੀ,
16: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
15: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
16: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
15: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
16: 416-294-2857।
15: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
17: ਐਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ। ਡੈਡੀਕੇਟਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 905-846-2229, ਐਕਸਟੈਂਸ਼ਨ ਹੈ 4, ਜਾਂ ਫਿਰ 905-334-8222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।

0: ਰਾਈਟ ਐਵਰੇਸਟ ਵਾਲਿਆਂ ਦਾ ਤੁਸੀਂ ਸੁਨੇਹਾ ਸੁਣਿਆ, ਐਵਰੇਜ ਟਰਾਂਸਪੋਰਟ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟਸ ਦੇ ਡੈਡੀਕੇਟਡ ਰਨ ਨੇ, 3000 ਮੀਲ ਵੀਕ ਦੇ ਮਿਲਣਗੇ, ਨਾਲ ਦੀ ਨਾਲ ਮਿਡਵੈਸਟ ਜਾਂ ਯੂਐਸ ਈਸਟ ਲਈ ਵੀ ਤੁਸੀਂ ਕੰਮ ਕਰ ਸਕਦੇ ਹੋ, ਸੁਨਹਿਰੀ ਮੌਕਾ ਇੱਕ ਵੱਡੀ ਫਰਮ ਨਾਲ ਕੰਮ ਕਰਨ ਦਾ, 905-846-2229, 846-2229 ਐਕਸਟੈਂਸ਼ਨ 4 ਹੈ। ਆਲਰਾਈਟ, ਤੇ ਅਜੇ ਤੱਕ ਮੈਂ ਕੋਈ ਖਬਰ ਸੁਣੀ ਨਹੀਂ, ਨਾ ਪੜ੍ਹੀ ਹੈ ਨਾ ਦੇਖੀ ਹੈ, ਜੇ ਤੁਸੀਂ ਪੜ੍ਹੀ ਸੁਣੀ ਹੋਵੇ ਤਾਂ ਸਾਨੂੰ ਫੋਨ ਕਰਕੇ ਦੱਸ ਦਿਓ, 2:30 ਤੱਕ ਦਾ ਸੇਮ ਫੋਨ ਨੰਬਰ ਹੈ 905-799-0999। ਨੀਨਾ ਟਾਂਗੜੀ ਨੇ 18,976 ਮੋੜੇ ਆ ਕਿ ਨਹੀਂ ਮੋੜੇ, ਗਲਤੀ ਮੰਨੀ ਕਿ ਨਹੀਂ ਮੰਨੀ, ਹਰਦੀਪ ਗਰੇਵਾਲ ਨੇ $27,275 ਮੋੜੇ ਕਿ ਨਹੀਂ ਮੋੜੇ, ਗਲਤੀ ਮੰਨੀ ਜਾਂ ਨਹੀਂ ਮੰਨੀ, ਸਟੈਨ ਚੋ ਨੇ ਗਲਤੀ ਵੀ ਮੰਨ ਲਈ ਸੀ, ਪੈਸੇ ਵੀ ਮੋੜਤੇ ਸੀ, ਹੋਰ ਵੀ 10-12 ਨੇ, ਪਤਾ ਨਹੀਂ ਕੀ ਹੋ ਰਿਹਾ ਉੱਥੇ। ਐਨੀਵੇ, ਆਪਣੇ ਉਮਰਪ੍ਰੀਤ ਜੀ,
1: ਜੀ,
0: ਇੱਕ ਟਰਕਿੰਗ ਕੰਪਨੀ ਆ ਬ੍ਰੈਂਪਟਨ ਦੀ,
1: ਹਾਂਜੀ,
0: ਉਹਦਾ ਲਾਇਸੈਂਸ ਰੱਦ ਕਰਤਾ, ਉਹਨਾਂ ਨੇ ਕੈਂਸਲ ਕਰਤਾ, ਜਿਹੜੇ ਟਰਕਿੰਗ ਕੰਪਨੀ ਦਾ ਹੁੰਦਾ ਨਾ ਵੀ ਤੁਸੀਂ ਟੇਰੀ ਚ ਟਰੱਕ ਚਲਾ ਸਕਦੇ ਹੋ, ਉਹ ਕੰਪਨੀ ਦਾ ਲਾਇਸੈਂਸ ਹੀ ਬੰਦ ਕਰਤਾ ਉਹਨਾਂ ਨੇ। ਅਨਸੇਫ ਟਰੱਕ ਸੀਗੇ, ਐਲ ਡੀ ਟਰਾਂਸਪੋਰਟ ਲਾਈਨ ਹੈ, ਬ੍ਰੈਂਪਟਨ ਦੀ ਇਹ ਕੰਪਨੀ ਹੈ, ਓਨਟੇਰੀਓ ਓਪਰੇਟਿੰਗ ਲਾਇਸੈਂਸ ਆਫਟਰ ਕਾਊਂਟਲੈਸ ਸੇਫਟੀ ਵਾਇਲੇਸ਼ਨ ਇਨਕਲੂਡਿੰਗ ਫਾਲਸਫਾਈਡ ਨੰਬਰ ਆਫ ਆਵਰਸ ਔਨ ਦਾ ਰੋਡ, ਘੰਟੇ ਚ ਅਲਾਓ ਜਿੰਨੇ ਹੁੰਦੇ ਆ, ਮੇਰੇ ਖਿਆਲ 13 ਘੰਟੇ ਅਲਾਊਡ ਨੇ ਇਹ, ਜੇ ਹੁਣ ਫਾਲਸਫਾਈ ਕਰ ਗਏ ਜੀ, 8 ਹੀ ਕਲਾਇਆ ਤੇ ਇਹ ਕੀਤਾ ਵੋ ਕੀਤਾ ਜੋ ਵੀ ਹੋਣਾ, ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਔਰ ਮੈਂ ਇਹ ਵੀ ਸਮਝਦਾ, ਅੱਛਾ ਇੱਕ ਐਕਸੀਡੈਂਟ ਵੀ ਹੋਇਆ ਇਹਨਾਂ ਦੀ ਕੰਪਨੀ ਤੋਂ ਪਿਛਲੇ ਸਾਲ, ਉਹ ਮੇਰੇ ਮੌਤ ਵੀ ਸ਼ਾਇਦ ਹੋ ਗਈ ਸੀਗੀ। ਖੈਰ ਰਿਗਾਰਡਲੈਸ, ਕਹਿਣ ਦਾ ਮਤਲਬ ਇਹ ਆ, ਇਹ ਇੰਡੀਆ ਨੇ ਵੀ ਚੱਲ ਕਰਨਾਟਕ ਟੁੱਟ ਗਿਆ, ਕੋਈ ਨਾ ਜੇ ਆਹ ਟੁੱਟ ਗਿਆ ਤਾਰ ਨਾ ਬੰਦ ਹੋ, ਇੱਥੇ ਪ੍ਰੋਪਰ ਟਰੱਕਿੰਗ ਸਿਸਟਮ ਹੈ, ਪ੍ਰੋਪਰ ਕੰਮ ਕਰੋ, ਤੁਸੀਂ ਵੀ ਠੀਕ ਹੋ, ਜਿਹੜੇ ਡਰਾਈਵਰ ਚਲਾਉਂਦੇ ਉਹ ਵੀ ਠੀਕ ਆ, ਜਿਹੜੇ ਮਾਲਕ ਆ ਉਹ ਵੀ ਠੀਕ ਆ, ਜਿਹੜੇ ਮੇਰੇ ਵਰਗੇ ਗੱਡੀਆਂ ਚਲਾਉਂਦੇ ਆ ਸੜਕਾਂ ਦੇ ਅਸੀਂ ਵੀ ਠੀਕ ਆ, ਸੋ ਬੀ ਕੇਅਰਫੁਲ। ਤੁਸੀਂ ਕੁਛ ਵੀਡੀਓ ਦੇਖੀਆਂ ਹੋਣੀਆਂ, ਇਹ ਮੈਂ ਨਾ 2-3 ਦਿਨ ਦਾ ਰੋਜ਼ ਪੜ੍ਹਦਾ, ਤਾਂ ਕਿ ਸਾਡੇ ਜਿਹੜੇ ਲਿਸਨਰ ਆ ਉਹ ਤਾਂ ਸਾਡੇ ਵੈਸੇ ਜਿਹੜੇ ਜਨਰਲੀ ਸਪੀਕਿੰਗ 99% ਜਿਹੜੇ ਬੰਦੇ ਆ ਬੜੇ ਵਧੀਆ ਨੇ, ਧਿਆਨ ਰੱਖਦੇ ਨੇ, ਪਰ ਜਿਹੜੇ ਨਹੀਂ ਰੱਖਦੇ ਉਹਨਾਂ ਲਈ ਆ, ਇੱਕ ਤਾਂ ਜਾਲੀ ਰੇਡੀਓ ਹੋਸਟ ਆ ਜਿਹੜੇ ਕਰੀ ਜਾਂਦੇ ਆ, ਇਹ ਜੀ ਬੱਚੀਆਂ ਨੇ ਸ਼ਰਾਬ ਦਾ ਸੇਵਨ ਕਰਦੀਆਂ ਨੇ, ਦੈਟਸ ਰੋਂਗ, ਕੁੜੀਆਂ ਨੂੰ ਕਹੋ ਕਹਿੰਦੇ ਮੁੰਡੇ ਨਹੀਂ ਕਰਦੇ, ਜੇ ਕਾਨੂੰਨ ਤੋਂ ਜਿਹੜਾ ਕਾਨੂੰਨ ਆ ਵੀ ਤੁਸੀਂ 18 ਸਾਲ ਤੋਂ ਬਾਅਦ ਪੀ ਸਕਦੇ ਹੋ, ਜੇ ਉਹ ਪੀਂਦੇ ਆ ਨਥਿੰਗ ਰੋਂਗ ਵਿਦ ਇਟ, ਤੁਹਾਡੇ ਮਾਂਗ ਲੜਦੇ ਆ। ਨੰਬਰ 2, ਪਾਰਕਾਂ 'ਚ ਜਾਂਦੇ ਹੋ ਪਿਕਨਿਕ ਕਰਦੇ ਹੋ, ਜੀ ਸਦਕੇ ਕਰੋ, ਨੋ ਪ੍ਰੋਬਲਮ, ਜਾ ਕੇ ਉੱਥੇ ਗੋਲਡ ਮੀਟ ਤੇ ਛੋਲੇ ਭਟੂਰੇ ਬਣਾਉਂਦੇ ਆ, ਇੱਕ ਛੱਡ ਕੇ 4 ਬਣਾਓ, ਪਰ ਗਰਬੇ ਤਾਂ ਚੱਕ ਲਓ ਨਾ, ਉੱਥੋਂ ਉੱਥੇ ਡਰਮ ਡਰੁੰਮ ਪਏ ਹੁੰਦੇ ਆ ਗਰਬੇ ਵਾਲੇ, ਉਹ 'ਚ ਸਿੱਟ ਦੋ, ਨਹੀਂ ਨਾਲ ਚੱਕ ਲਿਓ। ਫਿਰ ਤੁਸੀਂ ਲੇਕ ਵਿੱਚ ਜਾਂਦੇ ਹੋ ਸਵਿਮਿੰਗ ਕਰਨ, ਠੀਕ ਆ ਕਰੋ ਸਵਿਮਿੰਗ, ਨੋ ਪ੍ਰੋਬਲਮ, ਉੱਥੇ ਆ ਕੇ ਸ਼ੈਂਪੂ ਲਾ ਕੇ ਸਾਬਣ ਲਾ ਕੇ ਨਹਾਉਣ ਲੱਗ ਜਾਂਦੇ ਹੋ ਵਿੱਚ, ਇਹ ਗੰਗਾ ਮਈਆ ਨਹੀਂ ਹੈ, ਉਹ ਤਾਂ ਇੰਡੀਆ 'ਚ ਹੀ ਰਹਿ ਗਈ, ਉਹਨੂੰ ਇੱਥੇ ਕਿਉਂ ਗੰਗਾ ਮਈਆ ਬਣਾਉਣ ਲੱਗਿਓ ਸਾਡੀਆਂ ਲੇਕਾਂ ਨੂੰ। ਫਿਰ ਰੋਡ 'ਤੇ ਤੁਸੀਂ ਡੰਪ ਸਿੱਟਦੇ ਹੋ, ਮੈਟਰੋ ਸਿੱਟਿਆਂ ਦਾ, ਸੋਫਾ ਸਿੱਟਿਆਂ ਦਾ, ਉਹ ਜਾਂ ਇਹਨਾਂ ਨੇ ਡੰਪ ਸੈਂਟਰ ਬਣਾਏ ਹੋਏ ਆ, ਬ੍ਰਹਮਟਨ ਜਾ ਕੇ ਕ੍ਰਾਈਸਲਰ ਡਰਾਈਵ 'ਤੇ ਆ, ਇੱਕ ਫਿਸ਼ਰਮੈਨ 'ਤੇ ਆ, ਉੱਥੇ ਜਾ ਕੇ ਸਿੱਟਿਓ, $5-4 ਲੱਗਦੇ ਆ। ਜਿਹੜੇ ਕੰਸਟਰਕਸ਼ਨ ਵਾਲੇ ਆ, ਸੀਮੈਂਟ ਦੀਆਂ ਟਾਈਲਾਂ ਜਾਂ ਬਾਹਰ ਹੀ ਸਿੱਟੇ ਹੁੰਦੇ ਜਾ ਕੇ ਖੇਤਾਂ 'ਚ, ਇੱਕ ਗੋਰੇ ਨੇ ਨਾ ਕੀ ਕੀਤਾ
1: ਜੀ,
0: ਕਿਸੇ ਨੇ ਗਰਬੇ ਗੁਰਬੇ ਸਿੱਟਿਆ ਦਾ, ਉਹ ਗਰਬੇ 'ਚ ਫੋਨ ਲਿਆ ਗੋਰੇ ਨੇ, ਐਡਰੈਸ ਲੱਭ ਲਿਆ ਉਹਨਾਂ ਨੇ, ਘਰੇ ਗਰਬੇ ਚੱਕ ਕੇ ਆ ਗਿਆ, ਆਪਣੇ ਸੀਗੇ, ਫਿਰ ਅੰਗਰੇਜ਼ੀ ਦੀ ਦੁਕੀਆਰ ਕਾ ਮੂੰਹ ਜਿਹਾ ਬਣਾ ਕੇ ਬੈਠੇ ਸੀਗੇ। ਇੱਕ ਗਣੇਸ਼ ਜੀ ਦੀ ਜਿਹੜੀਆਂ ਮੂਰਤੀਆਂ ਪਾਣੀ ਵਿੱਚ ਤੁਸੀਂ ਕਰਦੇ ਹੋ ਜਲ ਪ੍ਰਵਾਹ, ਦੈਟਸ ਫਾਈਨ, ਇਹਨਾਂ ਮੁਲਕਾਂ 'ਚ ਅਲਾਊਡ ਨਹੀਂ ਹੈ, ਇੱਥੇ ਗੰਦ ਨਾ ਪਾਓ ਪਲੀਜ਼, ਸਾਡੀ ਜਿਹੜੀ ਲੇਕ ਆ ਸਾਫ਼ ਸੁਥਰੀਆਂ ਰਹਿਣ ਦਿਓ। ਖੈਰ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਦੇ, ਸੁੱਖ ਸਾਹਿਬ ਸਾਡੇ ਨਾਲ ਹਾਜ਼ਰ ਨੇ, ਜਨਾਬ ਕੀ ਸਪੈਸ਼ਲ ਹੈ?
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ, ਇਸ ਵੀਕਐਂਡ ਲਈ ਸਪੈਸ਼ਲ ਹੈ, ਜਿਨ੍ਹਾਂ ਪਰਿਵਾਰਾਂ ਨੇ ਆਪਣੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, 20 ਸੈੱਟ ਸਾਡੇ ਕੋਲ ਸਟਾਕ ਦੇ ਵਿੱਚ ਆਏ ਗਏ ਨੇ, ਇਸ ਵੀਕਐਂਡ ਸਪੈਸ਼ਲ, ਓਨਲੀ ਫੋਰ ਦਿਸ ਵੀਕਐਂਡ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਨਾਲ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ, ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1500 ਸੀ, 20 ਸੈੱਟ ਆਏ ਨੇ ਇਸ ਵੀਕਐਂਡ ਲਈ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ $499, $499 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਜਿਹਦੀ ਰੈਗੂਲਰ ਕੀਮਤ $500-600 ਸੀ, ਓਨਲੀ ਫੋਰ ਦਿਸ ਵੀਕਐਂਡ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ $199 ਦੇ ਵਿੱਚ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦੇ ਵਿੱਚ ਮਿਲੂਗਾ, ਰੀਅਲ ਮਾਰਬਲ ਦਾ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ, 6685 ਟੋਮਗਨ ਰੋਡ, ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472200 00 642 00 00 ਜਾਂ ਪਹੁੰਚ ਸਕਦੇ ਹੋ 6085 ਟੋਮਗਨ ਰੋਡ। ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਆਪਣੇ ਬੱਚੇ ਨੂੰ ਯੂਐਸ ਸਿਟੀ ਨੂੰ ਬਣਾਉਣ ਦੇ ਇਰਾਦੇ ਨਾਲ ਅਮਰੀਕਾ ਪੁੱਜੀਆਂ 600 ਵੱਧ ਗਰਭਵਤੀ ਔਰਤਾਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਅਤੇ ਬੱਚਿਆਂ ਨੂੰ ਜਨਮ ਦੇਣ ਵਿੱਚ ਸਫਲ ਔਰਤਾਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਵੱਲੋਂ ਮੁਨਾਫਾਖੋਰ ਮਕਾਨਾਂ ਮਾਲਕਾਂ ਨੂੰ ਸਖ਼ਤ ਵਾਰਨਿੰਗ ਦਿੰਦਿਆਂ ਆਖਿਆ ਹੈ ਤੁਸੀਂ ਸੁਰੱਖਿਆ ਦਾ ਬੰਦੋਬਸਤ ਸਭ ਤੋਂ ਅੱਗੇ ਰੱਖਣ ਦੀ ਹਦਾਇਤ ਦਿੱਤੀ ਹੈ। ਹੁਣ ਜਿਹੜਾ ਹਾਦਸਾ ਹੋਇਆ ਸੀ, ਸਾਲ ਦੋ ਸਾਲ ਪਹਿਲਾਂ ਘਰ ਨੂੰ ਅੱਗ ਲੱਗ ਗਈ ਸੀ, ਇੱਕ ਵਿਚਾਰੀ ਲੇਡੀ ਅਤੇ ਉਹਦੇ ਨਾਲ ਗਰਭਵਤੀ ਸੀ, ਉਹ ਪ੍ਰੈਗਨੈਂਟ ਸੀ, ਉਹਦੀ ਮੌਤ ਹੋਈ, ਇੱਕ 3 ਸਾਲ ਦੀ ਬੱਚੀ ਸੀ, ਛੋਟੀ ਜਿਹੀ ਵਿਚਾਰੀ, ਉਹਦੀ ਮੌਤ ਹੋ ਗਈ। ਕਾਨੂੰਨੀ ਤੌਰ 'ਤੇ ਇੱਕ ਬੇਸਮੈਂਟ ਬਣਾਉਣ ਦਾ ਪਰਮਿਟ ਜਿਹਾ ਮਿਲਿਆ ਸੀ, ਉਹਨੇ 2-3 ਹੋਰ ਬਣਾ ਲਈਆਂ ਉਹ ਤਾਂ ਬੰਦੇ ਪਾੜ 'ਤੇ। ਅਸੀਂ ਪੈਸੇ ਦੇ ਪੁੱਤ ਕਿਉਂ ਬਣਦੇ ਹਾਂ? ਜੇ ਤੁਹਾਨੂੰ ਘਰ 'ਚ ਅਲਾਊਡ ਆ ਵੀ 2 ਬੰਦੇ ਰਹਿ ਸਕਦੇ, 2 ਰੱਖੋ, ਜੇ ਬੇਸਮੈਂਟ ਲੀਗਲ ਬਣਾ ਲਓ ਉਹਦੇ ਘੱਟੋ ਘੱਟ, ਜੇ ਲੀਗਲ ਨਹੀਂ ਬਣਾਉਣੀ, ਹੇਰਾ ਫੇਰੀ ਕਰਨੀ ਆ, ਘੱਟੋ ਘੱਟ ਫਾਇਰ ਵਾਲਾ ਦਾ ਜਿਹੜਾ ਸਿਸਟਮ ਆ ਉਹ ਤਾਂ ਪ੍ਰੋਪਰ ਲਵਾ ਲਓ ਯਾਰ। ਕੀ ਕਰਦੇ ਹੋ, ਕਿਉਂ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਹੋ? ਪਤਾ ਕੀ ਹੋਇਆ ਅੱਜ ਪੰਜਾਬ ਦੇ ਵਿੱਚ? ਓ ਹੋ, ਸੁਖਵੀਰ ਬਾਦਲ 'ਤੇ ਹੱਲਾ ਕਰਤਾ ਕਿਸੇ ਨੇ, ਕਿਸੇ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਨਿੰਗ ਸਿੰਘ ਨੇ ਮਾਰਿਆ, ਉਹਦੇ ਹੱਥ 'ਤੇ ਸੱਟ ਸੁੱਟ ਲੱਗੀ ਅਤੇ ਹੁਣ ਹੌਸਪਿਟਲ ਲਈ ਫਿਰਦੇ ਆ ਗਿਆ ਹੁਣ ਤਾਂ। ਕੈਨੇਡਾ ਅਮਰੀਕਾ ਟੈਰਿਫ ਗੱਲਬਾਤ ਜਿਹੜੀ ਆ ਅਟਕ ਗਈ, ਨਵੀਂ ਪੇਸ਼ਕਸ਼ ਤੋਂ ਆਟਵਾ ਬੜਾ ਖੁਸ਼ ਨਹੀਂ। ਕਈ ਕਹਿੰਦੇ ਜੀ ਕੈਨੇਡਾ ਡੀਲ ਨਹੀਂ ਬਣਾ ਰਿਹਾ, ਅਮੈਰੀਕਾ ਨਾਲ ਡੀਲ ਨਹੀਂ ਬਣਾ, ਉਹ ਮਾੜੀ ਡੀਲ ਕਿਉਂ ਬਣਾਈ ਹੈ? ਮਾੜੀ ਡੀਲ ਤਾਂ ਸਾਡੇ ਲਈ ਨੁਕਸਾਨ ਬਣਨੀ ਅਗਲੇ ਆਉਣ ਵਾਲੇ ਸਾਲਾਂ 'ਚ, ਡੀਲ ਤਾਂ ਚੰਗੀ ਹੋਣੀ ਚਾਹੀਦੀ ਹੈ, ਦੋਨਾਂ ਦੇਸ਼ਾਂ ਲਈ ਚੰਗੀ ਹੋਵੇ ਤਾਂ ਚੰਗੀ ਗੱਲ ਹੈ। ਐਨੀਵੇ, ਅਮਰਪ੍ਰੀਤ ਜੀ, ਆਪਣੇ ਨਾ ਜਿਹੜੀ ਕ੍ਰਿਟੀਕਲ ਇਲਨੈਸ ਆ, ਇਹ ਲੋਕਾਂ ਨੂੰ ਪਹਿਲਾਂ ਦੱਸੋ ਵੀ ਕ੍ਰਿਟੀਕਲ ਇਲਨੈਸ ਕਿਵੇਂ ਕਵਰ ਕਰਦੀ ਹੈ, ਜਿਹੜੀਆਂ ਤੁਸੀਂ ਪਾਲਿਸੀਆਂ ਕਰਦੇ ਹੋ, ਕੀ ਚੀਜ਼ ਆ, ਕੀ ਹੈ, ਸਾਰਾ ਥੋੜਾ ਡਿਟੇਲ ਸਮਝਾ ਦਿਓ।
1: ਦੇਖ ਜੀ, ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਨਾ, ਮੈਂ ਕਹੂੰਗੀ ਇੱਕ ਟ੍ਰੋਮੈਟਿਕ ਇਲਨੈਸ ਹੈ। ਦੇਖੋ, ਇੱਕ ਤਾਂ ਜਦੋਂ ਇਲਨੈਸ ਹੋਈ ਸਾਡੇ ਸਰੀਰ ਨੇ ਤਾਂ ਜੋ ਸਹਿਣਾ ਸਹਿਣਾ ਹੀ ਹੈ, ਬਟ ਉਹਦੇ ਨਾਲ ਨਾਲ ਸਟ੍ਰੈਸ ਅਤੇ ਐਂਗਜ਼ਾਇਟੀ ਕਿੰਨੀ ਵੱਧ ਜਾਂਦੀ ਹੈ, ਮੈਡੀਕਲ ਬਿੱਲਸ ਹੈ, ਠੀਕ ਹੈ, ਸਾਡਾ ਟ੍ਰੀਟਮੈਂਟ ਕਵਰ ਹੈ, ਪਰ ਮੈਡੀਸਨ ਤਾਂ ਸਾਡੀ ਕਵਰ ਨਹੀਂ ਹੈ ਨਾ। ਇੰਪਲੋਇਮੈਂਟ ਇਸ਼ੂਜ਼ ਹੋ ਜਾਂਦੇ ਆ ਕਿ ਕੱਲ੍ਹ ਨੂੰ ਜੇ ਮੈਂ ਜੋਬ 'ਤੇ, ਕਿਉਂਕਿ ਦੇਖੋ ਇੰਪਲੋਇਰ ਟੂ ਇੰਪਲੋਇਰ ਹੁੰਦਾ, ਕਈ ਇੰਪਲੋਇਰ ਤੁਹਾਨੂੰ ਛੁੱਟੀ ਦੇ ਦਿੰਦੇ ਆ, ਕਈ ਨਹੀਂ ਦਿੰਦੇ, ਤੁਹਾਡੀ ਜੋਬ ਜਾਂਦੀ ਹੁੰਦੀ ਆ, ਕੋਈ ਹੋਮ ਆਲਟਰੇਸ਼ਨਜ਼ ਹੈ, ਕੋਈ ਫੈਮਿਲੀ ਦੇ ਹੋਰ ਖਰਚੇ ਹੈ, ਸੋ ਸਾਰੀਆਂ ਚੀਜ਼ਾਂ ਆਪਣੀਆਂ ਸਟੇਕ 'ਤੇ ਆ ਜਾਂਦੀਆਂ। ਹੁਣ ਸਾਡੇ 'ਚੋਂ ਬਹੁਤੇ ਲੋਕ ਹੈਗੇ ਜਿਨ੍ਹਾਂ ਨੇ ਡਿਸਬਿਲਟੀ ਇੰਸ਼ੋਰੈਂਸ ਲਈ ਹੁੰਦੀ ਆ, ਅਤੇ ਆਪਾਂ ਸਿਕਨੈਸ ਵੀ ਐਡ ਕੀਤੀ ਹੁੰਦੀ ਆ, ਸਾਨੂੰ ਲੱਗਦਾ ਹੁੰਦਾ ਵੀ ਚਲੋ ਸਾਨੂੰ ਜੇ ਕੱਲ੍ਹ ਨੂੰ ਕ੍ਰਿਟੀਕਲ ਇਲਨੈਸ ਹੋ ਗਈ ਸਾਨੂੰ ਬੈਨੀਫਿਟ ਮਿਲ ਜੂਗਾ। ਅਫਕੋਰਸ ਤੁਹਾਡੀ ਡਿਸਬਿਲਟੀ ਇੰਸ਼ੋਰੈਂਸ ਜ਼ਰੂਰ ਪੇ ਕਰੇਗੀ, ਬਟ ਉਹ ਇਨਫ ਨਹੀਂ ਹੈਗੀ, ਕਿਉਂਕਿ ਡਿਸਬਿਲਟੀ ਇੱਕ ਤਾਂ ਤੁਹਾਡੀ ਇਨਕਮ ਦੇ ਬੇਸਿਸ 'ਤੇ 75% ਦੀ ਅਪਰੂਵਲ ਹੁੰਦੀ ਆ ਉਹਦੀ। ਦੂਜਾ ਇਹ ਹੈ ਕਿ ਡਿਸਬਿਲਟੀ ਇੰਸ਼ੋਰੈਂਸ ਜਦੋਂ ਆਪਾਂ ਮੋਸਟਲੀ ਸੈਲਫ ਇੰਪਲੋਇਡ ਲੋਕਾਂ ਨੇ ਲਈ ਹੁੰਦੀ ਆ, ਆਪਾਂ ਨੈਟ ਟੈਕਸੇਬਲ ਇਨਕਮ ਦੇ ਬੇਸਿਸ 'ਤੇ ਲਈ ਆ, ਜੋ ਬਹੁਤ ਥੋੜ੍ਹੀ ਆ। ਲਾਈਫ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ, ਲਾਈਫ ਇੰਸ਼ੋਰੈਂਸ ਇਨਫ ਹੈ, ਲੇਕਿਨ ਉਹਨੇ ਕ੍ਰਿਟੀਕਲ ਇਲਨੈਸ ਦੇ ਵਿੱਚ ਪੇ ਨਹੀਂ ਕਰਨਾ। ਸੋ ਬੇਸਿਕਲੀ ਇਹ ਜਿਹੜਾ ਗੈਪ ਹੈ, ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪੇ ਕਰਦੀ ਆ। ਮੈਂ ਕਹੂੰਗੀ ਵੀ ਇਹ ਹੈਲਥ ਲਾਈਨ ਆਫ ਕ੍ਰੈਡਿਟ ਆ ਤੁਹਾਡੀ, ਜਿਹਨੇ ਮਨੀ ਫਰੀਡਮ ਦੇਣੀ ਆ ਅਤੇ ਟਾਈਮ ਫਰੀਡਮ ਦੇਣਾ। ਉਹਦਾ ਕੀ ਮਤਲਬ ਹੈ ਵੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਦੇਵ ਜੀ। ਮੇਰੇ ਇੱਕ ਕਲਾਇੰਟ ਹੈਗੇ ਬਿਜ਼ਨਸ ਓਨਰ, ਉਹਨਾਂ ਨੂੰ ਮੈਸਿਵ ਹਾਰਟ ਅਟੈਕ ਹੋਇਆ ਅਤੇ ਉਹਨਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੀਗੀ 2 ਲੱਖ ਦੀ। ਚਲੋ, ਕਲੇਮ ਪੇ ਹੋ ਗਿਆ, ਹੁਣ 2 ਲੱਖ ਮਿਲਿਆ, ਉਹਦਾ ਕੀ ਮਤਲਬ ਹੈ ਵੀ ਇੱਕ ਤਾਂ ਤੁਹਾਡੇ ਘਰ ਦੇ ਖਰਚੇ ਚੱਲਦੇ ਰਹਿਣਗੇ, ਇੱਕ ਤੁਸੀਂ ਕਿਉਂਕਿ ਬਿਜ਼ਨਸ ਓਨਰ ਹੋ, ਤੁਸੀਂ ਆਪ ਵੀ ਤਾਂ ਜਾਂਦੇ ਸੀ ਨਾ ਕੰਮ 'ਤੇ, ਸੋ ਤੁਸੀਂ ਆਪਣੇ ਆਪ ਨੂੰ 6 ਮਹੀਨੇ, ਸਾਲ, 2 ਸਾਲ ਲਈ ਰਿਪਲੇਸ ਕਰ ਲਿਆ ਕਿਸੇ ਨੂੰ ਪੇ ਕਰਕੇ, ਕਿਉਂਕਿ ਤੁਹਾਡੇ ਕੋਲ ਘਰ ਲਈ ਪੈਸਾ ਬਹੁਤ ਹੈਗਾ ਅਤੇ ਤੁਹਾਡਾ ਬਿਜ਼ਨਸ ਉਹਨੂੰ ਸੈਲਰੀ ਦਿੰਦਾ ਰਹੇਗਾ ਜਾਂ ਇਨਕਮ ਦਿੰਦਾ ਰਹੇਗਾ, ਜੋ ਵੀ ਉਹਨਾਂ ਦੀ ਹੈਗੀ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾ, ਮੈਂ ਕਹੂੰਗੀ ਬਹੁਤ ਹੀ ਜ਼ਰੂਰੀ ਚੀਜ਼ ਹੈ, ਔਰ ਸਭ ਤੋਂ ਵਧੀਆ ਚੀਜ਼ ਹੈ ਵੀ ਇਹਦੇ 'ਚ ਨਾ ਮਨੀ ਬੈਕ ਬਹੁਤ ਵਧੀਆ ਪਲਾਨ ਹੁੰਦਾ। ਉਹਦਾ ਕੀ ਮਤਲਬ ਹੈ ਕਿ ਤੁਸੀਂ 75 ਤੱਕ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ ਹੈ, 65 'ਤੇ ਜਾ ਕੇ ਜਾਂ ਈਵਨ ਆਪਾਂ 15 ਸਾਲ ਬਾਅਦ ਦੀ ਵੀ ਆਪਸ਼ਨ ਲੈ ਸਕਦੇ ਹਾਂ, ਬਟ 65 ਦੀ ਰਿਕਮੈਂਡਡ ਹੁੰਦੀ ਹੈ, ਕਿਉਂਕਿ ਆਪਾਂ ਕੰਮ 65 ਸਾਲ ਤੱਕ ਕਰਨਾ। 65 ਸਾਲ 'ਤੇ ਜਾ ਕੇ ਕੁਛ ਨਹੀਂ ਹੋਇਆ, ਤੁਸੀਂ ਆਪਣਾ 100% ਪ੍ਰੀਮੀਅਮ ਵਾਪਿਸ ਲੈ ਲਓ। ਇਹਦਾ ਕੀ ਮਤਲਬ ਹੈ ਵੀ ਵਿਨ ਵਿਨ ਸਿਚੁਏਸ਼ਨ ਹੈ। ਤੁਸੀਂ ਇਹ ਸੋਚੋ ਵੀ ਤੁਸੀਂ ਮਹੀਨੇ ਦੇ 50, 100, 200 ਜਿੰਨੇ ਵੀ ਤੁਹਾਡੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪ੍ਰੀਮੀਅਮ ਆਉਂਦਾ, ਤੁਸੀਂ ਆਪਣੇ ਸੇਵਿੰਗ ਅਕਾਊਂਟ 'ਚ ਪਾ ਰਹੇ ਹੋ, ਜਿਹਨੂੰ ਤੁਸੀਂ ਯੂਜ਼ ਨਹੀਂ ਕਰਨਾ। ਜੇ ਯੂਜ਼ ਕਰਨਾ ਪੈ ਗਿਆ ਤਾਂ ਬੈਨੀਫਿਟ ਮਿਲ ਜੂਗਾ ਟੈਕਸ ਫਰੀ, ਅਤੇ ਜੇ ਯੂਜ਼ ਨਹੀਂ ਕੀਤਾ, ਜਿੰਨਾ ਕੁ ਤੁਸੀਂ ਪ੍ਰੀਮੀਅਮ ਪੇ ਕੀਤਾ, ਸਾਰੇ ਦਾ ਸਾਰਾ ਤੁਹਾਨੂੰ ਉਸ ਟਾਈਮ 'ਤੇ ਜਾ ਕੇ ਤੁਹਾਡਾ ਵਾਪਿਸ ਹੋ ਜਾਣਾ। ਸੋ ਕੋਈ ਵੀ ਕੁਐਸਚਨ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਲੈ ਕੇ ਨੰਬਰ ਹੈ ਜੀ ਮੇਰਾ 6474461616 647-446-1616।
0: ਅੱਜ ਅੱਧੀ ਰਾਤੋਂ ਪੈਟਰੋਲ ਦੀ ਜਿਹੜੀ ਪ੍ਰਾਈਸ ਆ ਨਾ ਵਧੇਗੀ ਨਾ ਘਟੇਗੀ, ਚੇਂਜ ਨਹੀਂ ਹੋਣੀ। ਰਹੀ ਗੱਲ ਮੰਡੀਆਂ ਦੇ ਭਾਅ ਦੀ, ਉਹ ਜਨਕ ਜੂਲਾ ਦੇ ਸਹਿਯੋਗ ਨਾਲ ਦੱਸ ਦਿੰਦੇ ਹਾਂ। ਟੋਰਾਂਟੋ ਸਟਾਕ ਚੇਂਜ, ਡਾਓ, ਕਰੂਡ ਆਇਲ, ਡਾਲਰ, ਸੋਨਾ ਥੱਲੇ, ਸਰ ਨੈਸਡੈਕ ਜਿਹੜਾ ਇਸ ਸਮੇਂ ਉੱਪਰ ਚੱਲ ਰਿਹਾ ਹੈ। ਆਲਰਾਈਟ, ਹੋਰ ਕਿਹੜੀ ਖਬਰ ਹੈ? 4 ਅਗਸਤ ਨੂੰ ਪਤਾ ਕੀ ਹੋਇਆ ਸੀ? ਮੈਨੂੰ ਵੀ ਅੱਜ ਹੀ ਪਤਾ ਲੱਗਿਆ।
1: ਦੱਸੋ,
0: ਆਪਣੇ ਟੋਰਾਂਟੋ ਦੀ ਜਿਹੜੀ ਪੁਲਿਸ ਆ, ਬ੍ਰੈਂਪਟਨ ਜਿਹੜੀ ਰਦਫੋਰਡ ਰੋਡ ਹੈ ਉੱਥੇ ਕਿਸੇ ਹੋਰ ਕੇਸ 'ਚ ਉੱਥੇ ਗਈ। ਇੱਕ ਉੱਥੇ ਵੇਅਰ ਹਾਊਸ ਜਦ ਉਹਨੂੰ ਖੋਲਿਆ, ਹੱਕੇ ਪੱਕੇ ਰਹਿ ਗਏ, ਅੰਦਰ ਕੈਨਵਸ ਉੱਗ ਰਿਹਾ ਸੀ ਜੀ, $1.5 million ਦੇ ਪੌਦੇ ਲਾਏ ਹੋਏ ਉੱਥੇ। ਟੋਰਾਂਟੋ ਪੁਲਿਸ ਦਾ ਇੱਕ ਅਫਸਰ, ਅੱਜ ਉਹਦੇ ਗੋਲੀ ਵੱਜੀ ਜੀ ਸਵੇਰੇ ਸਵੇਰੇ। ਕੋਈ ਈ ਬਾਈਕ ਚੋਰੀ ਕਰ ਰਿਹਾ ਸੀ, ਉਹਨਾਂ ਨੇ ਪੁਲਿਸ ਨੂੰ ਕਰਤਾ ਫੋਨ, ਪੁਲਿਸ ਵਾਲੇ ਆ ਗਏ, ਉਹ ਈ ਬਾਈਕ ਵਾਲਾ ਭੱਜ ਰਿਹਾ ਸੀ, ਉਹਦੇ ਕੋਲ ਪਿਸਤੌਲ ਸੀ, ਉਹਨੇ ਗੋਲੀ ਮਾਰੀ ਉਹਦੇ, ਉਹਦੇ ਲੱਤ ਤੇ ਲੱਗੀ ਵਿਚਾਰੇ ਦੇ। ਤੇ ਹੁਣ ਪਤਾ ਲੱਗਿਆ, ਉਹਨੂੰ ਫੜ ਤਾਂ ਲਿਆ ਪੁਲਿਸ ਨੇ, ਹੁਣ ਪਤਾ ਲੱਗਿਆ ਅੱਗੇ ਵੀ ਇਹੋ ਜਿਹੇ ਕੰਮਾਂ 'ਚ ਉਹ ਜਿਹੜਾ ਬੰਦਾ ਸੀਗਾ ਉਹਦੇ ਕੇਸ ਚੱਲ ਰਿਹਾ। ਇਰਾਨ ਕਹਿੰਦਾ ਬੁਨਿਆਦੀ ਝੂਠ ਹੈ ਝੂਠ। ਇਰਾਨ ਦੀ ਫੌਜ ਨੇ ਟਰੰਪ ਦੇ ਹਰਮੋਜ਼ ਨੂੰ ਕੰਟਰੋਲ ਕਰਨ ਦੇ ਦਾਅਵਿਆਂ ਨੂੰ ਖਾਰਜ ਕੀਤਾ। ਸਰੀ ਪੁਲਿਸ ਸਵੇਰੇ ਸਵੇਰੇ ਹੋਈ ਗੋਲਾਬਾਰੀ ਦੀ ਜਾਂਚ ਕਰ ਰਹੀ ਹੈ। ਲਓ ਜੀ ਜਾਣੇ ਆਉਂਦੇ ਹਾਂ, ਤੁਹਾਨੂੰ ਜੋਕ ਵੀ ਸੁਣਾਉਣਾ, ਪਹਿਲਾਂ ਟਿੱਕਾ ਜੰਕਸ਼ਨ ਦਾ ਆਹ ਸੁਨੇਹਾ ਸੁਣੋ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
3: ਟਰੈਕਿੰਗ ਵਾਲੇ ਵੀ,
0: ਹਾਂਜੀ ਬਲਜੀਤ ਜੀ, ਕੀ ਹਾਲ ਹੈ?
4: ਠੀਕ ਹੈ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
0: ਕਰੋ ਹੁਕਮ ਸਰ।
4: ਸੁਖੀ, ਆਪਾਂ ਤਾਂ ਵੈਰੀ ਕਲੋਜ਼ ਇੱਕ ਦੂਜੇ ਨੂੰ ਜਾਣਦੇ ਆ, ਵਾਈਫ ਮੇਰੀ ਨੇ ਕੱਲ ਦੱਸਿਆ।
0: ਕੌਣ, ਸੁਖੀ ਨੇ?
4: ਹਾਂਜੀ,
0: ਕਿਹਨੂੰ ਜਾਣਦੇ ਆ ਜੀ?
4: ਸੁਖੀ ਨੂੰ।
0: ਓਕੇ ਸੁਖੀ ਜੀ, 1 ਵਜੇ ਤੋਂ ਬਾਅਦ ਇੱਥੇ ਹੋਣਗੇ, ਅਜੇ ਉਹ ਇੱਥੇ ਨਹੀਂ ਹੈ, ਉਦੋਂ ਫੋਨ ਕਰ ਲਿਓ।
3: ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
5: ਕੀ ਹੋਇਆ, ਰੋਈ ਕਿਉਂ ਜਾਂਦਾ? ਕੁੱਟਿਆ ਤੈਨੂੰ ਕਿਸੇ ਨੇ?
6: ਗੁਆਂਢੀਆਂ ਕੁੱਟਿਆ।
5: ਕਿਹੜੀ ਗੱਲੋਂ?
6: ਉਹਨਾਂ ਦਾ ਮੁੰਡਾ ਗਵਾਚ ਗਿਆ ਨਾ,
5: ਤੇ ਫੇਰ
6: ਮੈਂ ਜਾ ਕੇ ਸਲਾਹ ਦੇ ਦਿੱਤੀ ਯਾਰ, ਗੂਗਲ ਤੇ ਸਰਚ ਕਰ ਲਓ, ਜੇ ਲੱਭ ਗਿਆ ਤਾਂ ਡਾਊਨਲੋਡ ਕਰ ਲਿਓ।
5: ਫਿੱਟੇ ਮੂੰਹ ਤੇਰੇ। ਕੀ ਹੋਇਆ, ਰੋਈ ਕਿਉਂ ਜਾਂਦਾ? ਕੁੱਟਿਆ ਤੈਨੂੰ ਕਿਸੇ ਨੇ?
6: ਗੁਆਂਢੀਆਂ ਕੁੱਟਿਆ।
5: ਕਿਹੜੀ ਗੱਲੋਂ?
6: ਉਹਨਾਂ ਦਾ ਮੁੰਡਾ ਗਵਾਚ ਗਿਆ ਨਾ,
5: ਤੇ ਫੇਰ
6: ਮੈਂ ਜਾ ਕੇ ਸਲਾਹ ਦੇ ਦਿੱਤੀ ਯਾਰ, ਗੂਗਲ ਤੇ ਸਰਚ ਕਰ ਲਓ, ਜੇ ਲੱਭ ਗਿਆ ਤਾਂ ਡਾਊਨਲੋਡ ਕਰ ਲਿਓ।
5: ਫਿੱਟੇ ਮੂੰਹ ਤੇਰੇ।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ, $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ, $1000 ਵਾਲਾ, $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ, ਤੇ $1300 ਵਾਲਾ, $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ, $2300 ਵਾਲਾ, $1599 ਦਾ ਦਿੱਤਾ ਜਾ ਰਿਹਾ। ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ, $12000 ਵਾਲਾ, ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68-inch ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ, ਸਿਰਫ $1,899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਤੇ ਵਨ ਵਰਲਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
8: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
9: ਓ ਤੂੰ ਰੇਫੜਾ,
8: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
10: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇ ਚ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870, ਪੈਗੀ ਪੱਲੇ।
11: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕੀ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਲਓ ਜੀ, ਨੀਲਮ ਹੋਰਾਂ ਦਾ ਫੋਨ ਆਇਆ, ਸਾਡੇ ਜੋਕ ਉਹਨਾਂ ਨੂੰ ਚੰਗਾ ਲੱਗੇ, ਧੰਨਵਾਦ ਹੈ।
12: ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ, ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ, ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
13: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇ ਤੇ ਗੋ ਰੂਟ 905-794-4667।
14: I am Dev Tatla and you are not.

0: ਲਓ ਜੀ, ਇੱਕ ਫਰਮ ਹੈ ਜਿਹਨਾਂ ਨੂੰ ਏਜ਼ ਐ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਦੇ ਰਨ ਨੇ, ਪੇ ਵਾਈ ਬਾਈ ਵੀਕਲੀ ਮਿਲੇਗੀ ਤੇ ਪੇ ਟੋਪ ਦੀ ਮਿਲੇਗੀ, ਬੜੇ ਟੋਪ ਦੀ ਪੇ ਦਿੱਤੀ ਜਾ ਰਹੀ ਹੈ। ਤੁਸੀਂ ਬਾਈ ਕੁਲਦੀਪ ਮਾਗਰ ਨੂੰ ਫੋਨ ਕਰ ਲਓ 6479726455 6479964455 ਔਰ ਯੂਰਪ ਵਿੱਚ ਗਰਮੀ ਬੜੀ ਪੈ ਰਹੀ ਹੈ ਅਮਰਪ੍ਰੀਤ ਜੀ, ਤੇ ਸਪੇਨ ਚ 40 ਡਿਗਰੀ ਤਾਪਮਾਨ ਪਹੁੰਚ ਗਿਆ, 40 ਡਿਗਰੀ। ਔਰ ਗਰਮੀ ਦੀ ਇਸ ਲਹਿਰ ਨਾਲ ਜਿੱਥੇ ਆਲੂ ਬੀਜੇ ਹੋਏ ਨਾ ਜ਼ਮੀਨ ਚ, ਉਹ ਅੰਦਰੀ ਪੱਕੀ ਜਾਂਦੇ ਆ, ਇੰਨੀ ਗਰਮੀ ਹੈ, ਜ਼ਮੀਨ ਦੇ ਥੱਲੇ ਉਹ ਉਬਲੀ ਜਾਂਦੇ ਆ।
1: ਮਤਲਬ ਸਿੱਧਾ ਕੱਢੋ ਤੇ ਬੋਇਲਡ ਖਾ ਲਓ,
0: ਖਾ ਲਓ ਕਿਉਂ ਖਰਾਬ ਹੋ ਜਾਂਦੇ ਹੋਣੇ, ਮਿੱਟੀ ਮੁੱਟੀ ਜੀ ਨਾ ਪਤਾ ਨੀ ਕੀ ਹੁੰਦਾ ਹੋਣਾ। ਇਰਾਨ ਯੁੱਧ ਦੌਰਾਨ ਦੱਖਣੀ ਕੋਰੀਆ ਹਵਾਈ ਅੱਡਾ ਆਵਾਜਾਈ ਲਈ ਦੁਨੀਆਂ ਦਾ ਸਭ ਤੋਂ ਜ਼ਿਆਦਾ ਵੱਡਾ ਬਣ ਗਿਆ। ਪਹਿਲੇ 6 ਮਹੀਨਿਆਂ ਚ 38.39 ਮਿਲੀਅਨ ਇੰਟਰਨੈਸ਼ਨਲ ਪੈਸੇਂਜਰਾਂ ਨੇ ਉਸ ਨੂੰ ਯੂਜ਼ ਕੀਤਾ। ਦ ਨਿਊ ਸਾਇੰਸ ਆਫ ਅਲਕੋਹਲ, ਅੱਛਾ ਆਹ ਜਿਹੜੀ ਗੱਲ ਹੈ ਨਾ, ਕਹਿੰਦੇ ਜੀ ਕੋਈ ਕਹਿੰਦਾ ਦੋ ਪੈਗ ਪੀਣੇ ਚਾਹੀਦੇ ਹਫ਼ਤੇ ਦੇ, ਕੋਈ ਕਹਿੰਦਾ ਰੋਜ਼ ਤੱਕ ਪੀਣੇ ਚਾਹੀਦੇ, ਕੋਈ ਵਾਈਨ ਇੱਕ ਗਲਾਸ ਕਹਿੰਦਾ, ਇਹ ਡਿਪੈਂਡ ਕਰਦਾ ਸਟੱਡੀ ਕੌਣ ਕਰਦਾ। ਫੋਰ ਐਗਜ਼ਾਮਪਲ ਤੁਹਾਨੂੰ ਦੱਸਦਾ, ਸ਼ੂਗਰ ਹੁਣ ਕਹਿੰਦੇ ਜੇ 6 ਪੁਆਇੰਟ ਤੋਂ ਉੱਪਰ ਹੋ ਗਈ ਫੇਰ ਜੀ ਭਾਈ ਡਾਇਬਿਟਿਕ, ਤੁਹਾਨੂੰ ਸ਼ੂਗਰ ਦੀ ਗੋਲੀਆਂ ਲੈਣੀਆਂ। ਕਿਸੇ ਵੇਲੇ 8-10 ਹੁੰਦਾ ਸੀ, ਘਟਾਇਆ ਕਿਉਂ ਆ ਜੀ? ਫਾਰਮਾਸੂਟੀਕਲ ਦੀਆਂ ਜਿਹੜੀਆਂ ਇਹ ਦਵਾਈਆਂ ਨੇ ਇਹ ਵਿਕਣਗੀਆਂ, ਇਸ ਕਰਕੇ ਇਹ ਸਾਰਾ ਰੌਲਾ ਐਂਡ ਆਫ ਦਾ ਡੇ ਪੈਸਿਆਂ ਦਾ ਵਾ। ਕੋਈ ਵਧਾ ਦਿੰਦਾ ਜੀ ਤੁਹਾਡੀ ਜੀ ਆਹ ਲਿਮਿਟ ਹੋਏਗੀ ਫੇਰ ਤੁਹਾਨੂੰ ਬਿਮਾਰੀ ਚ ਗਿਣਾਂਗੇ, ਕੋਈ ਕਹਿੰਦਾ ਜੀ ਪਹਿਲਾਂ ਫਰਜ਼ ਕਰ ਲਓ 8 ਸੀਗੀ ਹੁਣ ਮੇਰੀ 6 ਹੋ ਜਾਣੀ ਆ, ਮੈਂ ਕਿਹਾ ਬਾ ਤੇ ਤੁਸੀਂ ਯਾਰ ਮੇਰੀ ਪਾਲਿਸੀ ਕਰਨੀ ਆ, ਪਾਲਿਸੀ ਵਾਲਿਆਂ ਨੇ ਤਾਂ ਕਹਿਣਾ ਭਾਈ ਤੂੰ ਤਾਂ ਸ਼ੂਗਰ ਦਾ ਮਰੀਜ਼ ਆ, ਕਿਸੇ ਜ਼ਮਾਨੇ ਚ 8 ਹੁੰਦੀ ਸੀ ਉਦੋਂ ਹੋਣੀ ਸੀਗਾ ਮੈਂ।
1: ਬਿਲਕੁਲ ਸਹੀ ਗੱਲ ਤੁਹਾਡੀ।
0: ਅੱਛਾ ਇੰਗਲੈਂਡ ਚ ਉਹ ਇੱਕ ਰਿਪੋਰਟ ਆਈ ਵੀ ਬੇਕਨ ਸਿਹਤ ਲਈ ਬਹੁਤ ਹਾਨੀਕਾਰਕ ਆ, ਲੋਕੀ ਬੇਕਨ ਖਾਣੋਂ ਹਟ ਗਏ, ਬੇਕਨ ਵਾਲਿਆਂ ਦਾ ਉੱਥੇ ਬੁਰਾ ਹਾਲ ਹੋ ਗਿਆ। ਉਹਨਾਂ ਨੇ ਬੇਕਨ ਵਾਲਿਆਂ ਨੇ ਦੇਖਿਆ ਆਪਾਂ ਵੀ ਸਟੱਡੀ, ਉਹਨਾਂ ਨੇ ਆਪਦੀ ਸਟੱਡੀ ਕੱਢਦੀ, ਉਹ ਕਹਿੰਦੇ ਆਂਡੇ ਜਿੰਨੇ ਮਰਜ਼ੀ ਖਾਓ ਬੇਕਨ ਜਿੰਨੇ ਮਰਜ਼ੀ ਖਾਓ ਕੋਈ ਕੋਲੈਸਟ੍ਰੋਲ ਦਾ ਚੱਕਰ ਹੀ ਨਹੀਂ ਹੈ, ਉਹ ਫੇਰ ਵਿਕਣ ਲੱਗ ਗਏ। ਖੈਰ ਕੋਈ ਵਿਕੇ ਨਾ ਵਿਕੇ, ਜਿਹਨੂੰ ਪੈਸੇ ਦੀ ਲੋੜ ਆ ਭਾਈ ਉਹ ਕਮਲਜੀਤ ਸਰਾਹ ਹੋਣਾ ਨੂੰ ਸੁਨੇਹਾ ਸੁਣ ਲਓ। ਹਾਂਜੀ ਵੀਰੇ ਕੀ ਹਾਲ ਹੈ?
2: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਕੀ ਸੰਦੇਸ਼ ਹੈ ਮਹਾਰਾਜ?
2: ਦੇਵ ਜੀ ਸੰਦੇਸ਼ ਇਹ ਆ ਵੀ ਆਪਣੇ ਬਹੁਤ ਸਾਰੇ ਭੈਣ ਭਰਾਵਾਂ ਨੇ ਘਰ ਲਏ ਹੋਏ ਆ ਕਾਰਾਂ ਦੇ, ਜੇ ਕਿਸੇ ਵੀ ਭੈਣ ਭਰਾ ਕੋਈ ਇਸ ਕੰਡੀਸ਼ਨ ਤੇ ਪਹੁੰਚ ਗਿਆ ਵੀ ਉਹਦੇ ਕੋਲ ਕੋਈ ਸੈਕਿੰਡ ਮੋਰਗੇਜ ਆ ਤੇ ਉਹਨੂੰ ਬੈਂਕ ਤੇ ਨਹੀਂ ਆ ਰਿਹਾ, ਜਾਂ ਬਹੁਤ ਸਾਰੇ ਭੈਣ ਭਰਾ ਇਹ ਆ ਵੀ ਕਿਸੇ ਕਾਰਨ ਕਰਕੇ ਉਹਨਾਂ ਨੇ ਬੀ ਲੈਂਡਰ ਤੋਂ ਮੋਰਗੇਜ ਲੈ ਲਈ, ਹਨਾ, ਜਿਹੜੇ ਦੇਵ ਜੀ ਜ਼ਿਆਦਾ ਹਾਈ ਰੇਟ ਆਫ ਇੰਟਰਸਟ ਦੇ ਕ੍ਰੈਡਿਟ ਕਾਰਡ ਹੋ ਗਏ, ਬੀ ਲੈਂਡਰ ਦੀ ਮੋਰਗੇਜ ਹੋ ਗਈ, ਪ੍ਰਾਈਵੇਟ ਫੰਡ ਹੋ ਗਏ, ਇਹ ਸਾਰੇ ਆਪਾਂ ਨੂੰ ਪਤਾ ਹੀ ਹੈ ਵੀ ਇਹ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਹੁੰਦੇ ਆ। ਜਦੋਂ ਇਹ ਤੁਹਾਡੀ ਮੋਰਗੇਜ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤਾਂ ਆਪਣੇ ਫਾਈਨੈਂਸ਼ੀਅਲ ਵਿੱਚ ਟਰਬਲ ਆਉਣੀ ਆਉਣੀ ਆ, ਆਪਾਂ ਨੂੰ ਆਪਦਾ ਘਰ ਬਾਰ ਚਲਾਉਣ ਦੇ ਵਿੱਚ ਟਰਬਲ ਆਊਗੀ ਆਊਗੀ, ਹਨਾ। ਮੇਰਾ ਕੋਈ ਵੀ ਭੈਣ ਭਰਾ ਇਸ ਕੰਡੀਸ਼ਨ ਚ ਕੋਈ ਸੈਕਿੰਡ ਮੋਰਗੇਜ ਨਾਲ ਲੜ ਰਿਹਾ, ਕੋਈ ਕ੍ਰੈਡਿਟ ਕਾਰਡਾਂ ਨਾਲ ਲੜ ਰਿਹਾ, ਜਾਂ ਕਿਸੇ ਦੀ ਮੋਰਗੇਜ ਬੀ ਸਾਈਡ ਤੇ ਚੱਲ ਰਹੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇੱਕੋ ਹੀ ਆ। ਜੇ ਤੁਹਾਡੀ ਮੋਰਗੇਜ ਬੈਂਕ ਨਾਲ ਆ ਜਾਂਦੀ ਆ ਤਾਂ ਤੁਹਾਡੀ, ਜੇ ਛੋਟੀ ਵੀ ਪ੍ਰਾਈਵੇਟ ਮੋਰਗੇਜ ਹੋਵੇ ਤਾਂ ਨਾ ਕਰਦੇ ਕਰਦੇ ਤੁਹਾਡਾ $1,500-2,000 ਦਾ ਮੰਥਲੀ ਜਿਹੜਾ ਫਾਇਦਾ ਹੋ ਜਾਂਦਾ, ਤੇ ਇਹੀ ਜਿਹੜਾ $1,500-2,000 ਜਿਹੜਾ ਤੁਹਾਡਾ ਕੈਸ਼ ਫਲੋ ਵੱਧ ਕੇ ਕਿੱਥੇ ਗੱਲ ਜਾਂਦੀ ਆ। ਹੁਣ ਦੇਵ ਜੀ ਅੱਜ ਦੀ ਤਰੀਕ 'ਚ ਆਪਾਂ ਨੂੰ ਪਤਾ ਹੀ ਆ $2,000 ਲਈ ਕੰਮ ਵੱਧ ਕਰਨਾ ਪੈ ਜੇ ਤਾਂ ਅਪਰੋਕਸੀਮੇਟਲੀ 20 ਦਿਨ ਲੰਘ ਹੀ ਜਾਂਦੇ ਆ ਬੰਦੇ ਦੇ। ਸੋ ਇਸ ਕਰਕੇ ਕਹਿੰਦਾ ਜੇ ਕਿਸੇ ਵੀ ਭੈਣ ਭਰਾ ਦੀ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਇੱਥੇ ਹੁਣ ਦੇਵ ਜੀ ਮੈਂ ਗੱਲ ਇਹ ਨਹੀਂ ਕਰਦਾ ਗਾ ਵੀ ਤੁਸੀਂ ਪੇਪਰ ਦਿੱਤੇ ਗਾਂਹ ਕਿਸੇ ਨੂੰ ਫੜਾ ਤੇ ਇੱਧਰੋਂ ਕਿਸੇ ਨੂੰ ਫੜਾ ਤੇ, ਸਾਰੇ ਬੈਂਕਾਂ ਦੇ ਅਸੈਸ ਸਾਡੇ ਕੋਲੇ ਆਪਦੇ ਆ। ਇੱਥੋਂ ਮੋਰਗੇਜ ਕਰਾਉਣ ਦਾ ਮਤਲਬ ਆ ਜਿਵੇਂ ਤੁਸੀਂ ਡਾਇਰੈਕਟ ਫੈਕਟਰੀ ਦੇ ਵਿੱਚੋਂ ਕੋਈ ਪ੍ਰੋਡਕਟ ਲਓ, ਵਿਚਾਲੇ ਤੁਹਾਡੇ ਕੋਈ ਵੀ ਬੰਦਾ ਨਹੀਂ ਗਾ, ਕੋਈ ਵੀ ਤੁਹਾਡੇ ਵਿਚਾਲੇ ਬ੍ਰੋਕਰ ਨਹੀਂ ਗਾ। ਜੇ ਤੁਸੀਂ ਆਪਦੀ ਫਾਈਲ ਹੀ ਉੱਥੇ ਦੇ ਰਹੇ ਆ ਜਿਨ੍ਹਾਂ ਨੇ ਫਾਈਲ ਗਾਂਹ ਦੇਣੀ ਆ, ਜਾਂ ਉਹ ਤਾਂ ਫਿਰ ਦੇਵ ਜੀ ਉਹ ਗੱਲ ਹੋ ਕੇ ਨਾ, ਗਾਂਹ ਵਾਲੇ ਨੇ ਵੀ ਪੈਸੇ ਖਾਣੇ, ਵਿਚਲੇ ਨੇ ਵੀ ਪੈਸੇ ਖਾਣੇ, ਅਗਲੇ ਨੇ ਵੀ ਖਾਣੇ ਤੇ ਪਿਛਲੇ ਨੇ ਵੀ ਖਾਣੇ, ਉੱਥੇ ਤੁਹਾਨੂੰ ਕੰਮ ਮਹਿੰਗਾ ਪੈਣਾ ਹੀ ਪੈਣਾ। ਸਿੱਧਾ ਸਾਫ਼ ਸੁਥਰਾ ਬੈਂਕ ਤੋਂ ਕੰਮ ਕਰਾਉਣਾ, ਨੰਬਰ 1-1-416-356-1870 416-356-1870 ਜੋ ਕੋਈ ਵੀ ਭੈਣ ਭਰਾ ਜਿਹੜਾ ਫਸਟ ਟਾਈਮ ਘਰ ਬਾਹਰ ਲੈ ਰਿਹਾ, ਫਸਟ ਟਾਈਮ ਘਰ ਬਾਹਰ ਲੈਂਦੇ ਆ, ਮੈਂ ਨੀ, ਕਿਉਂਕਿ ਅੱਜ ਕੱਲ੍ਹ ਦਾ ਦੇਵ ਜੀ ਟਾਈਮ ਹੀ ਇਹੋ ਜਿਹਾ, ਜਦੋਂ ਤੁਸੀਂ ਫਸਟ ਟਾਈਮ ਘਰ ਬਾਹਰ ਲੈਂਦੇ, ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਉਹ ਗਲਤੀ ਨਹੀਂ, ਤੁਹਾਡਾ ਗਣਾ ਹੀ ਗਿਣਿਆ ਜਾਣਾ। ਸੋ ਜਦੋਂ ਤੁਹਾਨੂੰ ਪਤਾ ਵੀ ਐਂਡ ਆਫ ਦਾ ਡੇ ਜਦੋਂ ਤੁਹਾਡੀ ਮੋਰਗੇਜ ਹੋਣੀ ਆ ਤਾਂ ਹੀ ਪ੍ਰੋਪਰਟੀ ਤੁਹਾਡੇ ਨਾਂ ਹੋਣੀ ਆ, ਆਫਰ ਪਾਉਣ ਨਾਲ, ਘਰ ਵੇਖਣ ਨਾਲ, ਘਰ ਪਸੰਦ ਕਰਨ ਨਾਲ ਪ੍ਰੋਪਰਟੀ ਤੁਹਾਡੀ ਨਹੀਂ ਹੋਣੀਗੀ। ਸੋ ਜਿਹੜਾ ਪਾਰਟ ਮੇਨ ਤੇ ਜ਼ਰੂਰੀ ਚਾਹੀਦਾ ਉਹਦੇ ਤੇ ਪਹਿਲਾਂ ਫੋਕਸ ਕਰੋ, ਨਾ ਕਿ ਸਾਰੀ ਆਫਰ ਪਾ ਕੇ ਘਰ ਬਾਰ ਪਸੰਦ ਕਰਕੇ ਬਾਅਦ ਚ ਐਂਡ ਆਫ ਦਾ ਮੂਵਮੈਂਟ ਤੁਸੀਂ ਮੋੜ ਕੇ ਦੇਖਣ ਜਾਓਗੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਜਾ ਕੇ ਤੁਸੀਂ ਧੋਖਾ ਖਾ ਲਓ, ਪਰ ਇਹ ਚੀਜ਼ਾਂ ਤੁਹਾਨੂੰ ਗਾਂ ਅੱਗੇ ਜਾ ਕੇ ਬਹੁਤ ਮਹਿੰਗੀਆਂ ਪੈ ਜਾਣੀਆਂ। ਕੋਈ ਵੀ ਭੈਣ ਭਰਾ ਘਰ ਦੇਖ ਰਿਹਾ, ਮੌਰਗੇਜ ਕਿਹੜੀ ਬੈਂਕ ਨਾਲ ਹੋਊਗੀ, ਕਿੰਨੀ ਡਾਊਨ ਪੇਮੈਂਟ ਤੇ ਹੋਊਗੀ, ਕਿਸ ਤਰ੍ਹਾਂ ਹੋਊਗੀ, ਕੀ ਤੁਹਾਡਾ ਪ੍ਰਿੰਸੀਪਲ ਜਾਊਗਾ, ਕਿੰਨਾ ਤੁਹਾਡਾ ਇੰਟਰਸਟ ਜਾਊਗਾ, ਕਿੰਨੀ ਤੁਹਾਡੀ ਲਾਇਰ ਦੀ ਫੀਸ ਹੋਊਗੀ, ਕਿੰਨਾ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋਊਗਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਲਿਖ ਕੇ ਦੇਊਂਗਾ। ਇਹਦੇ ਵਿੱਚ ਦੇਵ ਜੀ ਮੈਂ ਡਾਲਰਾਂ ਦੇ ਵਿੱਚ ਨਹੀਂ ਕਹਿੰਦਾ, ਤੁਹਾਨੂੰ ਸੈਂਟਾਂ ਦੇ ਵਿੱਚ ਵੀ ਨਹੀਂ ਫਰਕ ਪੈਣ ਦਿੰਦਾ ਗਾ, ਕਿਉਂਕਿ ਨਾ ਸਾਡੇ ਕੋਈ ਕੰਮ ਕਰਨ ਦੇ ਵਿੱਚ ਪਹਿਲਾਂ ਕੋਈ ਇਹੋ ਜਿਹਾ ਕੰਮ ਆ ਵੀ ਸਾਨੂੰ $2,000 ਡਿਪੋਜ਼ਿਟ ਕਰਾ ਦਿਓ ਜਾਂ ਸਾਨੂੰ $3,000 ਡਿਪੋਜ਼ਿਟ ਕਰ ਦਿਓ, ਜੋ ਵੀ ਪੇਮੈਂਟ ਹੋਊਗੀ ਤੁਹਾਨੂੰ ਦੱਸੀ ਜਾਊਗੀ ਤੇ ਪੇਮੈਂਟ ਤੁਹਾਡੇ ਤੋਂ ਕੰਮ ਹੋਣ ਤੋਂ ਬਾਅਦ ਲਈ ਜਾਊਗੀ। ਕੋਈ ਪਹਿਲਾਂ ਨਾ ਕੋਈ ਇੱਕ 10 ਜਾਂ ਕੋਈ ਜਿਵੇਂ ਕਹਿ ਦਈਏ 1,000 ਜਾਂ ਕੋਈ $2,000 ਦੀ ਕੋਈ ਵੀ ਪੇਮੈਂਟ ਦੀ ਲੋੜ ਨਹੀਂ। ਸੋ ਮੈਂ ਇਹੀ ਕਹੂੰਗਾ ਜੇ ਕੋਈ ਵੀ ਭੈਣ ਭਰਾ ਘਰ ਲੈਣਾ ਚਾਹੁੰਦਾ, ਸਾਫ਼ ਸੁਥਰਾ ਕੰਮ ਕਰਾਉਣਾ ਤੇ ਬੈਂਕ ਤੋਂ ਕਰਾਉਣਾ, ਨੰਬਰ 1-1-416-356-1870 4163561870। ਦੇਵ ਜੀ ਕਿਸੇ ਵੀ ਭੈਣ ਭਰਾ ਨੂੰ ਘਰ ਦੀਆਂ ਪੇਮੈਂਟਾਂ ਦੇਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਜਾਂ ਉਹਨੇ ਕੋਈ ਵੀ ਪੇਮੈਂਟ ਇਹੋ ਜਿਹੀ ਚੱਕ ਲਈ ਸੀਗੀ ਆਪਦੀ ਪ੍ਰੋਪਰਟੀ ਦੇ ਉੱਤੇ ਸੈਕਿੰਡ ਮੋਰਗੇਜ, ਅੱਜ ਉਹਦੀਆਂ ਦੋਵੇਂ ਮੋਰਗੇਜ ਇੱਕ ਨਹੀਂ ਹੁੰਦੀਆਂ, ਉਹਨੂੰ ਅਪਰੇਜ਼ਲ ਦੀ ਵੀ ਤੰਗੀ ਆ ਰਹੀ ਆ। ਕੋਈ ਵੀ ਭੈਣ ਭਰਾ ਕਿਸੇ ਵੀ ਰੈਜ਼ੀਡੈਂਸ਼ੀਅਲ ਦੇ ਵਿੱਚ ਸਟੱਕ ਆ, ਕਾਲ ਕਰ ਲਿਓ, ਉਹਦਾ ਹੱਲ ਜ਼ਰੂਰ ਹੋਊਗਾ। ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦਾ ਮੈਂ ਕਦੇ ਵੀ ਪ੍ਰੋਡਕਟ ਨਹੀਂ ਵੇਚਦਾ ਗਾ, ਤੁਹਾਡੀ ਮੁਸੀਬਤ ਦਾ ਹੱਲ ਦਾ ਤੁਹਾਡੀ ਮੁਸੀਬਤ ਦਾ ਅਸੀਂ ਹੱਲ ਕਰਦੇ ਹਾਂ, ਨਾ ਕਿ ਕੋਈ ਅਸੀਂ ਮੋਰਗੇਜ ਦੇ ਪ੍ਰੋਡਕਟ ਵੇਚਦੇ ਹਾਂ। ਸੋ ਕੋਈ ਵੀ ਭੈਣ ਭਰਾ ਰੈਜ਼ੀਡੈਂਸ਼ੀਅਲ ਮੋਰਗੇਜ ਦੀ ਲੋੜ ਆ, ਜਾਂ ਕਿਸੇ ਵੀ ਕਾਰਨ ਕਰਕੇ ਕੋਈ ਸਲਾਹ ਲੈਣੀ ਆ, ਜਾਂ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾਂ ਕਿਸੇ ਮੋਰਗੇਜ ਦੇ ਵਿੱਚ ਸਟੱਕ ਹੋ ਗਏ, ਤੁਹਾਨੂੰ ਨਿਕਲਣ ਦਾ ਕੋਈ ਰਾਹ ਨਹੀਂ ਮਿਲਦਾ, ਨੰਬਰ 1-1-416-356-1870-4163-56-1870 ਨਾਮ ਕਵਲਜੀਤ ਸਰਾ, ਤੇ ਕੰਮ ਜਿਹੜਾ ਵੀ ਤੁਹਾਡਾ ਹੋਊਗਾ ਟ੍ਰਾਂਸਪੇਰੈਂਟ ਸਾਫ਼ ਸੁਥਰਾ ਤੁਹਾਨੂੰ ਦੱਸ ਕੇ ਹੋਊਗਾ। $1 ਦਾ ਕੀ 1 ਸੈਂਟ ਦਾ ਵੀ ਕਦੇ ਵੀ ਫਰਕ ਨਹੀਂ ਆਊਗਾ। ਨੰਬਰ ਫੇਰ ਬੋਲ ਦਿੰਦਾ ਜੀ 416-1-3-5-6-1-8-7-0। ਦੇਵ ਜੀ ਯਾਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸਰ। ਇਹ ਡਰਾਈਵਰ ਚਾਹੀਦਾ ਇੱਕ ਫਰਮ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਦੇ ਰਨ ਨੇ, ਚੰਗੇ ਰਨ ਨੇ, ਚੰਗੇ ਰੂਟ ਨੇ, ਪੇ ਵੀ ਵਧੀਆ ਦਿੰਦੇ ਆ, ਟੌਪ ਦੀ ਦਿੰਦੇ ਆ, ਬਾਏ ਵੀਕਲੀ ਪੇ ਮਿਲੇਗੀ। 6479726455-6479-7064-55। ਬੈਸਟ ਡੱਕ ਕਲੀਨਿੰਗ ਵਾਲੇ ਅਮਨ ਜੀ, ਪਿਛਲੇ ਦਿਨ ਉਮਰਪ੍ਰੀਤ ਜੀ ਇਹ ਟੋਟਨਹੈਮ ਜਾ ਕੇ ਆਏ ਆ, ਬਸਰਾ ਸਾਹਿਬ ਦੇ ਘਰੇ ਡੱਕ ਸਿਸਟਮ ਸਾਫ਼ ਕਰਕੇ ਆਏ ਆ। ਜੇ ਕਿਸੇ ਨੇ ਡੱਕ ਸਿਸਟਮ ਸਾਫ਼ ਕਰਾਉਣਾ $99 ਤੋਂ ਸ਼ੁਰੂ ਹੁੰਦਾ। ਅੱਛਾ, ਕਈ ਕਹਿਣਗੇ ਯਾਰ ਦੇਵ ਨੇ ਤਾਂ 99 ਕਿਹਾ ਸੀ, ਉਹ ਛੋਟੇ ਘਰਾਂ ਲਈ ਆ। ਖਬਰ ਇਹ ਹੈ ਕਿ ਕਾਸ਼ੀ ਦੇ ਜਿਹੜੇ ਘਾਟ ਆ ਉਹ ਡੁੱਬ ਗਏ ਪਾਣੀ ਚ। ਉੱਥੇ ਹੁਣ ਇਸ਼ੂ ਪਤਾ ਕੀ ਆਇਆ, ਮੁਰਦਿਆਂ ਦੇ ਸੰਸਕਾਰ ਕਿੱਥੇ ਕਰੀਏ, ਘਾਟ ਦੇ ਹੀ ਹੁੰਦੇ ਸੀ, ਹੁਣ ਉੱਥੇ ਲੰਮੀਆਂ ਲਾਈਨਾਂ, ਜਿਹੜਾ ਮਾੜਾ ਮੋਟਾ ਇੱਕ ਦੋ ਚੱਲਦੇ ਹੁਣ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਮੁਰਦਿਆਂ ਨੂੰ ਫੂਕਣ ਲਈ। ਖੈਰ, ਅਗਲੇ 4 ਦਿਨਾਂ ਲਈ 15 ਰਾਜਾਂ ਵਿੱਚ ਭਾਰੀ ਮੀਂਹ ਦੀ ਵਾਰਨਿੰਗ ਦਿੱਤੀ ਗਈ ਹੈ। ਏਅਰ ਇੰਡੀਆ ਦੇ ਪਾਇਲਟ ਹੁਣ ਰੋਜ਼ਾਨਾ ਡਰੱਗ ਟੈਸਟ ਕੀਤਾ ਜਾਏਗਾ। ਇੱਕ ਨਾ ਮੈਂ ਪਰਸਨਲੀ ਜਾਣਦਾ ਕਿਸੇ ਬੰਦੇ ਨੂੰ, ਉਹਨਾਂ ਦੇ ਫਾਦਰ ਦੀ ਇੱਥੇ ਡੈਥ ਹੋ ਗਈ, ਉਹਨਾਂ ਨੇ ਹਰਿਦੁਆਰ ਲੈ ਕੇ ਜਾਣਾ ਸੀ। ਆਪਣੇ ਇੰਡੀਆ 'ਚ ਇਹ ਹੁੰਦਾ ਵੀ ਜਦੋਂ ਡੈਥ ਹੋ ਜਾਂਦੀ ਹੈ ਕਿਸੇ ਦੀ, ਉਹਨੂੰ ਕਹਿੰਦੇ ਆ ਵੀ ਜੇ ਬੱਸ 'ਚ ਜਾਵੇ ਬੰਦਾ ਤਾਂ ਇੱਕ ਦੀਆਂ ਦੋ ਟਿਕਟਾਂ ਲੈਂਦੇ ਆ।
1: ਹਾਂਜੀ,
0: ਇੱਕ ਬਾਪੂ ਝੋਲੇ 'ਚ ਪਾਇਆ ਹੋਇਆ ਜਿਹੜਾ, ਉਹਦੀ ਵੀ ਟਿਕਟ ਲੈਣੀ ਆ, ਫਿਰ ਗਾਂ ਘਰ ਚਾਹ ਪੀਤੀ, ਫਿਰ ਦੋ ਚਾਹ ਲੈ ਲਈਆਂ, ਇਸੇ ਤਰ੍ਹਾਂ ਕਰਦੇ ਆ। ਜਦੋਂ ਇੱਥੋਂ ਐਸ਼ੀਅਸ ਲੈ ਕੇ ਜਾਂਦੇ ਆ ਉਦੋਂ ਟਿਕਟਾਂ ਦੋ ਨਹੀਂ ਲੈਂਦੇ, ਦਿੱਲੀਓਂ ਜਾ ਕੇ ਦੋ ਦੋ ਕਰਨ ਲੱਗ ਜਾਂਦੇ ਆ, ਇੱਥੋਂ ਨਹੀਂ। ਪਰ ਇੱਕ ਪਰਸਨ ਨੂੰ ਜਾਂਦਾ ਫਸਟ ਕਲਾਸ 'ਚ, ਆਪ ਬੈਠਾ ਫਸਟ ਕਲਾਸ 'ਚ, ਜਿਹੜੇ ਬਾਕਸ 'ਚ ਐਸ਼ੀਅਸ ਪਾਏ ਸੀ ਉਹਦੇ 'ਚ ਫਸਟ ਕਲਾਸ 'ਚ ਲੈ ਕੇ ਗਿਆ ਸੀ ਇੱਥੋਂ।
1: ਬਿਲਕੁਲ ਦੇਵ ਜੀ, ਸੋ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕੀਤੀ ਹੈ, ਜਿਹਦੇ ਚ ਇੰਸ਼ੋਰੈਂਸ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਸਭ ਤੋਂ ਜ਼ਰੂਰੀ ਚੀਜ਼ ਹੈ ਵੀ ਤੁਸੀਂ ਆਪਣਾ ਰਿਸਕ ਮੈਨੇਜ ਕੀਤਾ ਹੋਏ। 65 ਸਾਲ ਤੱਕ ਰਿਕਮੈਂਡਡ ਹੁੰਦਾ, ਬਟ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਪ੍ਰੀਮੀਅਮ ਜ਼ਿਆਦਾ, ਆਪਾਂ 10-20 ਸਾਲ ਦਾ ਸ਼ੁਰੂ ਕਰ ਸਕਦੇ। ਈਵਨ 10 ਸਾਲ ਦੀ ਤੁਸੀਂ ਟਰਮ ਇੰਸ਼ੋਰੈਂਸ ਲੈ ਲਓ, ਉਹਦਾ ਬੈਨੀਫਿਟ ਇਹ ਹੋਣਾ ਵੀ ਤੁਹਾਡੀ ਹੈਲਥ ਲੌਕ ਹੋ ਜਾਣੀ ਹੈ, ਤੁਸੀਂ ਕਵਰਡ ਹੋਵੋਗੇ ਆਉਣ ਵਾਲੇ 5-7 ਸਾਲ 'ਚ। ਡਿਪੈਂਡ ਕਰਦਾ ਆਪਾਂ ਕਿਹੜੀ ਇੰਸ਼ੋਰੈਂਸ ਕੰਪਨੀ ਚੂਜ਼ ਕੀਤੀ ਹੈ, ਆਪਣੇ ਕੋਲ ਓਪਨ ਹੁੰਦੀ ਹੈ ਆਪਸ਼ਨ, ਆਪਾਂ ਉਹਨੂੰ ਲੌਂਗਰ ਟਰਮ ਚ ਚੇਂਜ ਕਰ ਸਕਦੇ ਆ ਜਾਂ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਤਾਂ ਆਪਾਂ ਡਿਊਰਿੰਗ ਦਾ ਟਰਮ ਕਦੇ ਵੀ ਚੇਂਜ ਕਰ ਸਕਦੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡੇ ਕੋਲ ਇੱਕ ਪਲਾਨ ਹੈ ਕੋਈ ਤੁਸੀਂ ਦੂਜਾ ਐਡ ਕਰਨਾ, ਜਾਂ ਤੁਹਾਡੀਆਂ ਚਲਦੀਆਂ ਕੋਈ ਪਾਲਿਸੀਜ਼ ਹੈ ਜਿਨ੍ਹਾਂ 'ਚ ਤੁਸੀਂ ਕੁਛ ਵੀ ਚੇਂਜਿਸ ਕਰਵਾਉਣੀ ਆ, ਕੋਈ ਬੈਨੀਫਿਸ਼ਰੀ ਅਪਡੇਟ ਕਰਨਾ, ਕੋਈ ਬੈਂਕਿੰਗ ਇਨਫੋਰਮੇਸ਼ਨ, ਕੋਈ ਐਡਰੈਸ ਅਪਡੇਟ ਕਰਨਾ, ਤੁਹਾਡਾ ਐਡਵਾਈਜ਼ਰ ਨਹੀਂ ਹੈ ਫੀਲਡ 'ਚ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਪੇਰੈਂਟਸ ਨੂੰ ਸੁਪਰ ਵੀਜ਼ਾ 'ਤੇ ਸਪੋਂਸਰ ਕਰਨਾ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਕੋਈ ਤੁਹਾਡੇ ਵਿਜ਼ਿਟਰ ਆ ਰਹੇ ਆ ਵਿਜ਼ਿਟਰ ਇੰਸ਼ੋਰੈਂਸ, ਜਾਂ ਤੁਸੀਂ ਕਿਤੇ ਫੈਮਿਲੀ ਨਾਲ ਟਰੈਵਲ ਕਰਨਾ, ਇਕੱਲੇ ਟਰੈਵਲ ਕਰਨਾ, ਗਰੁੱਪ ਨੇ ਟਰੈਵਲ ਕਰਨਾ, ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਰੇਟ 'ਤੇ ਟਰੈਵਲ ਇੰਸ਼ੋਰੈਂਸ ਮਿਲ ਜਾਂਦੀ ਹੈ। ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, TFSA ਮੈਂ ਕਹਿੰਦੀ ਹੁੰਦੀ ਹਾਂ ਹਰ ਇੱਕ ਲਈ ਬਹੁਤ ਹੀ ਵਧੀਆ ਆਪਸ਼ਨ ਹੈ। ਤੁਸੀਂ ਹਾਈ ਇਨਕਮ ਟੈਕਸ ਬ੍ਰੈਕਟ 'ਚ ਹੋ ਤਾਂ RRSP 'ਤੇ ਤੁਸੀਂ ਬੈਨੀਫਿਟ ਲੈ ਸਕਦੇ ਹੋ, ਪਹਿਲਾ ਘਰ ਲੈਣਾ FHSA ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਹੈ RDSP, ਜਿਹਦੇ 'ਚ ਘਰ 'ਚ ਤੁਹਾਡੇ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਕੋਈ ਅਡਲਟ ਹੈ ਡਿਸੇਬਿਲਟੀ 'ਤੇ, ਕਈ ਵਾਰ ਆਪਾਂ ਇਨਸੁਲਿਨ ਲੈ ਰਹੇ ਹੁੰਦੇ ਹਾਂ, ਸਵੀਅਰ ਡਿਪਰੈਸ਼ਨ 'ਚ ਹੁੰਦੇ ਹਾਂ, ਤੁਸੀਂ ਵੀ ਅਪਰੂਵ ਹੋ ਸਕਦੇ ਹੋ DTC ਲਈ, ਅਤੇ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਤੁਹਾਨੂੰ ਵੀ ਮਿਲ ਸਕਦੀ ਹੈ। ਨੰਬਰ ਹੈ ਜੀ ਮੇਰਾ 647-446-1616-446-1616-1616। ਥੈਂਕ ਯੂ ਸੋ ਮਚ ਦੇਵ ਜੀ,
0: ਬੜੀ ਮਿਹਰਬਾਨੀ। ਇੱਕ ਜੋਕ ਸੁਣ ਲਈਏ, ਫਿਰ ਆਪਾਂ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ।
3: ਫਿੱਟੇ ਮੁਤੇਰੇ।
4: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਹਾਂ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
0: ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਦਾ ਨੰਬਰ ਮੰਗਿਆ ਸੀ, ਇਹ ਜਿੱਥੇ ਤੁਹਾਡੇ ਘਾਹ ਪਾਣੀ ਦਾ ਇੰਤਜ਼ਾਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਇੰਟਰਲੋਕਿੰਗ ਦਾ ਕੰਮ ਵੀ ਕਰਦੇ ਨੇ। 6477841213, 7813-1213 ਬਾਈਆਂ ਦਾ ਨੰਬਰ ਹੈ। ਖ਼ਬਰਾਂ 'ਚ ਖ਼ਬਰ ਹੈ, ਬੰਗਲਾਦੇਸ਼ ਵਿੱਚ 10 ਘੰਟੇ ਬਿਜਲੀ ਕੱਟ ਲੱਗਦੇ ਨੇ, ਸਰਕਾਰ ਨੇ ਰਾਤ 8 ਵਜੇ ਬਾਜ਼ਾਰ ਬੰਦ ਕਰਨ ਦੇ ਹੁਕਮ ਦਿੱਤੇ ਨੇ, ਭਾਰਤ ਤੋਂ ਡੀਜ਼ਲ ਸਪਲਾਈ ਵਧਾਉਣ ਦੀ ਮੰਗ ਕੀਤੀ ਹੈ। ਉਧਰ ਪੁਤਿਨ ਪਹਿਲੀ ਵਾਰ ਕੋਰੀਲ ਟਾਪੂਆਂ ਦਾ ਦੌਰਾ ਕਰਦੇ ਨੇ, ਜਿਨ੍ਹਾਂ 'ਤੇ ਜਪਾਨ ਦਾ ਦਾਅਵਾ ਹੈ, ਜਪਾਨ ਕਹਿੰਦਾ ਹੈ ਇਹ ਸਾਡਾ ਹਿੱਸਾ ਹੈ। ਦੋਵਾਂ ਵਿਚਕਾਰ 4 ਟਾਪੂਆਂ ਦੇ ਵਿਵਾਦ 80 ਸਾਲਾਂ ਤੋਂ ਚੱਲ ਰਿਹਾ ਹੈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
5: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟਰੀਟ ਈਸਟ ਯੂਨਿਟ 26 ਬ੍ਰੈਂਪਟਨ।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: Thank you.
8: ਖੁਸ਼ੀ ਵੋ ਚੀਜ਼ ਹੈ ਜਿਸ ਸੇ ਗਮ ਭੁਲਾਇਆ ਜਾਤਾ ਹੈ, ਔਰ ਗਮ ਵੋ ਚੀਜ਼ ਹੈ ਮੇਰੇ ਦੋਸਤ
9: ਜਿਸ ਸੇ
8: ਲਿਫਾਫਾ ਚਿਪਕਾਇਆ ਜਾਤਾ ਹੈ।
0: ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਸੈਟਰਡੇ ਸੰਡੇ, ਅਗਰ ਤੁਸੀਂ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is the Vatno Dur Radio.

ਸਤਿ ਸ਼੍ਰੀ ਅਕਾਲ ਜੀ, ਗੁਡ ਆਫਟਰਨੂਨ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਵਤਨੋਂ ਦੂਰ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਨੇ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਉਮੀਦ ਕਰਾਂਗੇ ਕਿ ਸਾਰਿਆਂ ਦਾ ਦਿਨ ਜਿਹੜਾ ਜੀ ਕਾਫੀ ਵਧੀਆ ਚੜਿਆ ਹੋਊਗਾ। ਸਾਰੇ ਜਿਹੜੇ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ, ਇਸ ਚੀਜ਼ ਦੀ ਹੀ ਜਿਹੜੀ ਜੀ ਅਸੀਂ ਆਸ ਕਰਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ 1 ਘੰਟੇ ਦਾ ਆਪਣਾ ਸਾਥ ਰਹੂਗਾ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ 1:04 ਤੇ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਨੇ। ਔਰ 1 ਘੰਟੇ ਦੇ ਸਾਥ ਦੇ ਵਿੱਚ ਜਿਹੜਾ ਜੀ ਅਸੀਂ ਤੁਹਾਡੇ ਨਾਲ ਗੀਤ ਸੰਗੀਤ, ਨਾਲ ਦੀ ਨਾਲ ਸਾਡੇ ਸਪੋਂਸਰ ਦੇ ਮੈਸੇਜ, ਕੁਛ ਜਿਹੜੀਆਂ ਜੀ ਦਿਨ ਬੀਤੀਆਂ ਖਬਰਾਂ, ਨਾਲ ਦੀ ਨਾਲ ਜਿਹੜਾ ਹੈ ਜੀ ਮਨਪ੍ਰੀਤ ਨਾਲ ਜਲੰਧਰ ਸਟੂਡੀਓ ਤੋਂ ਜਿਹੜਾ ਜੀ ਗੱਲਬਾਤ ਕਰਕੇ ਪੂਰੀਆਂ ਕਰਾਂਗੇ। ਔਰ ਕੁਛ ਜਿਹੜੇ ਜੀ ਸਾਨੂੰ ਮੈਸੇਜਸ ਵੀ ਆਏ ਹੋਏ ਨੇ, ਕਾਲ ਵੀ ਆਏ ਸੀ ਸਟੂਡੀਓ ਦੇ ਵਿੱਚ ਕਿ ਤੁਸੀਂ ਇਸ ਟੌਪਿਕ ਦੇ ਰਿਲੇਟਡ ਜਿਹੜੀ ਜੀ ਗੱਲਬਾਤ ਕਰਿਓ। ਤੇ ਬਹੁਤ ਜਲਦੀ ਸੁੱਖੀ ਜੀ ਵੀ ਸਟੂਡੀਓ ਦੇ ਵਿੱਚ ਪਹੁੰਚ ਰਹੇ ਨੇ, ਤੇ ਆਪਾਂ ਅੱਜ ਜਿਹੜੇ ਜੀ ਕੁਛ ਉਹੀ ਟੌਪਿਕਸ ਤੇ ਜਿਹੜੀ ਜੀ ਆਪਣੀ ਰਿਐਲਿਟੀ ਦੇ ਵਿੱਚ ਜਿਹੜੀ ਜੀ ਗੱਲਬਾਤ ਜ਼ਰੂਰ ਕਰਾਂਗੇ। ਔਰ ਤੁਸੀਂ ਵੀ ਜੇ ਕੋਈ ਚਾਹੁੰਦੇ ਆ ਕਿ ਅਸੀਂ ਤੁਹਾਡੇ ਕਿਸੇ ਦਿੱਤੇ ਹੋਏ ਟੌਪਿਕ ਤੇ ਜਾਂ ਕੋਈ ਗੱਲਬਾਤ ਤੇ ਗੱਲ ਕਰੀਏ, ਤੇ ਨੰਬਰ ਹੈਗਾ 905-799-0999 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਸ਼ੁਰੂਆਤ ਜਿਹੜੀ ਜੀ ਕਰ ਰਹੇ ਹਾਂ ਜੋ ਵੈਦਰ ਰਿਪੋਰਟ ਤੋਂ। ਅੱਜ ਦਾ ਵੈਦਰ ਹੈਗਾ 21 ਡਿਗਰੀ, ਸ਼ਾਮ ਨੂੰ ਹੈਗਾ ਜੀ 22 ਡਿਗਰੀ, ਓਵਰਨਾਈਟ 17 ਡਿਗਰੀ ਹੈਗਾ ਹੈ, ਜਿੱਥੇ ਕਿ ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀਗਾ 6:21 ਤੇ ਦਿਨ ਜਿਹੜਾ ਜੀ ਅੱਜ ਢਲ ਜਾਣਾ 8:25 ਤੇ। ਸੋ ਇਹ ਸੀਗੀ ਅੱਜ ਦੀ ਕੁਸ਼ਕ ਜਿਹੜੀ ਜੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਢਿੱਲੋ ਵੀਡੀਓ ਦਾ ਜਿਹੜਾ ਜੀ ਪੂਰਾ ਸਹਿਯੋਗ ਹੈਗਾ ਹੈ। ਔਰ ਥਰਸਡੇ ਆ, ਅੱਜ ਗੱਲਬਾਤ ਅਸੀਂ ਜੇਡੀ ਇੰਸ਼ੋਰੈਂਸ ਦੇ ਨਾਲ ਵੀ ਕਰਾਂਗੇ ਕਿ ਜਿੱਥੇ ਤੁਸੀਂ ਇੰਸ਼ੋਰੈਂਸ ਦੇ ਵਿੱਚ ਕੀ ਤਬਦੀਲੀਆਂ ਆਈਆਂ ਹੈਗੀਆਂ, ਔਰ ਕਿੱਦਾਂ ਤੁਸੀਂ ਜਿਹੜਾ ਜੀ ਆਪਣੇ ਘਰਾਂ ਦੀ ਇੰਸ਼ੋਰੈਂਸ, ਗੱਡੀਆਂ ਦੀ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈਗੀ ਆ, ਉਹਨਾਂ ਦੀ ਟੀਮ ਜੁਆਇਨ ਕਰਨੀ ਆ, ਤੇ ਤੁਸੀਂ ਕਿੱਦਾਂ ਜਿਹੜਾ ਜੀ ਕਰ ਸਕਦੇ ਆ। ਔਰ ਨਾਲ ਦੀ ਨਾਲ ਅੱਜ ਜਿਹੜਾ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਟੂਡੀਓ ਦੇ ਵਿੱਚ ਪਹੁੰਚਣਗੇ, ਤੇ ਐਨਕਾਂ ਪੈਕੇਜ ਤੁਸੀਂ ਲੈਣੇ ਜਾਂ ਕੋਈ ਰੂਟੀਨ ਆਈ ਚੈੱਕਅਪ ਕਰਾਉਣਾ, ਤੇ ਉਹਦੇ ਵਿੱਚ ਕੀ ਕੀ ਜਿਹੜੇ ਜੀ ਸਪੈਸ਼ਲ ਆਫਰ ਚੱਲ ਰਹੇ ਨੇ, ਉਹਦੀ ਵੀ ਅੱਜ ਜਿਹੜੀ ਜੀ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਟੈਲੀਟਾਈਮ ਇਲੈਕਟ੍ਰੋਨਿਕ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਤੁਸੀਂ ਟੀਵੀ, ਅਪਲਾਇੰਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਖਰੀਦਦਾਰੀ ਕਰਨੀ ਹੋਵੇ, ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਜਿਹੜਾ ਜੀ ਪਹੁੰਚ ਸਕਦੇ ਆ, 280 ਰਦਰਫੋਰਡ ਰੋਡ ਸਾਊਥ ਬਰੈਂਪਟਨ, ਤੇ ਇਹਨਾਂ ਦਾ ਨੰਬਰ ਜਿਹੜਾ ਜੀ 9054551666 ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਵੀ ਹੋ ਸਕਦੀ ਹੈ। ਔਰ ਨਾਲ ਦੀ ਨਾਲ ਕੀਆ 427 QW ਦਾ ਮੈਸੇਜ ਜਿਹੜਾ ਜੀ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਈਏ। ਇਹਨਾਂ ਦੀ ਜਿਹੜੇ ਜੀ ਨਵੇਂ ਸ਼ੋਰੂਮ ਦੀ ਜਿਹੜੀ ਹੈ ਜੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈਗੀ ਆ, ਔਰ ਬਹੁਤ ਵਧੀਆ ਜਿਹੜਾ ਜੀ ਇਹਨਾਂ ਕੋਲ ਇਸ ਟਾਈਮ ਡੀਲਸ ਚੱਲ ਰਹੀਆਂ ਹੈਗੀਆਂ, ਜਿਹਦੇ ਵਿੱਚ ਕਿ ਜੇ ਤੁਸੀਂ ਹਾਈਬ੍ਰਿਡ ਲੈਣੀ ਆ ਕੋਈ ਵੀ ਗੱਡੀ ਕੀਆ ਦੀ, ਤੇ ਉਹਦੇ 'ਤੇ ਵੀ ਬਹੁਤ ਜਿਹੜਾ ਜੀ ਇਸ ਟਾਈਮ ਆਫ ਚੱਲ ਰਿਹਾ ਹੈ, ਜਾਂ ਤੁਸੀਂ ਕੋਈ ਈਵੀ ਗੱਡੀ ਲੈਣੀ ਆ ਉਹ ਵੀ ਤੁਸੀਂ ਲੈ ਸਕਦੇ ਆ, ਜਾਣੀ ਕਿ ਬਹੁਤ ਸਾਰੇ ਜਿਹੜਾ ਜੀ ਸਮਾਨ ਇਹਨਾਂ ਕੋਲ ਇਸ ਟਾਈਮ ਸਪੈਸ਼ਲ ਆਫਰਸ ਤੇ ਆਇਆ ਹੋਇਆ ਹੈ। ਸੋ ਦੇਰੀ ਬਿਲਕੁਲ ਨਹੀਂ ਕਰਨੀ, ਤੁਸੀਂ ਕੀਆ 427 QW ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਔਰ ਇਹਨਾਂ ਦਾ ਨੰਬਰ 6474611005 ਤੇ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਹੈ। ਔਰ ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਜਿੱਥੇ ਕਿ ਤੁਸੀਂ ਸਸਤੀਆਂ ਹਵਾਈ ਟਿਕਟਾਂ ਲੈ ਸਕਦੇ ਹੋ, ਭਾਵੇਂ ਤੁਸੀਂ ਪੰਜਾਬ ਜਾਣਾ, ਅੰਮ੍ਰਿਤਸਰ ਜਾਣਾ, ਜਾਂ ਤੁਸੀਂ ਬੰਬੇ ਜਾਣਾ, ਜਾਂ ਦਿੱਲੀ ਦੀ ਜਿਹੜੀ ਹੈ ਜੀ ਤੁਸੀਂ ਟਿਕਟ ਕਰਾਉਣੀ ਇੱਥੋਂ, ਜਾਂ ਤੁਸੀਂ ਪਾਕਿਸਤਾਨ ਜਾਣਾ, ਲਾਹੌਰ, ਇਸਲਾਮਾਬਾਦ, ਕਰਾਚੀ, ਜਾਂ ਕੋਈ ਵੈਕੇਸ਼ਨ ਪੈਕੇਜ ਸਾਡੇ ਕਿਸੇ ਭੈਣ ਭਰਾ ਨੇ ਲੈਣਾ ਹੋਵੇ, ਤੇ ਬਿਲਕੁਲ ਜੀ ਕਟਾਰੀਆ ਟੂਰਸ ਐਂਡ ਟਰੈਵਲ ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਵਤਨੋ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਆਏ ਸੀ, ਤੁਹਾਨੂੰ ਹੋਰ ਵੀ ਜਿਹੜਾ ਜੀ ਡਿਸਕਾਊਂਟ ਮਿਲ ਸਕਦਾ ਹੈ 9056781200 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਔਰ ਲੈਣੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਤੇ ਉਹਦੇ ਬਾਅਦ ਆਪਾਂ ਜਿਹੜੀ ਜੀ ਅਗਲੀ ਗੱਲਬਾਤ ਕਰਦੇ ਹਾਂ।

0: all-inclusive vacation packages bhi milde ne. Pahunchna waji Qataria Tours and Travels, Airport and Derry, the intersection upar call kar sakde ho 905-678-1200, 905-678-1200. Qataria Tours and Travels, Airport and Derry, the intersection upar.
1: नजर बदलो, नजारे बदल जाएंगे. आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज.
2: गेट सिलेक्टेड फ्रेम रेगुलर सिंगल विजन लेंसेज फॉर जस्ट $129. 35 रेजोल्यूशन ड्राइव, ब्रैम्पटन इन वॉलमार्ट प्लाजा. कॉल 905-460-8888. दैट्स 905-460-8888.
1: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ.
3: आज खुश तो बात होगी
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਤਾ ਬਣਦਾ ਹੀ ਹੈ.
3: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ. ਹੋਰ ਦੱਸ ਕਿਆ ਚਾਹੀਦਾ?
5: ਕਿਉਂ ਕਹਿ ਰਹੇ ਹੋ ਆਪਰ?
4: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ.
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ.
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ. ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com. ਹੋਰ ਕੋਈ ਸੇਵਾ?
7: ਵਿਮਲਾ ਵਿਲੇਜ ਲਵਲੇ ਚ ਪੜਦੇ ਪੀ ਉੱਚ ਜੰਟ ਪੜਦਾ. ਵਿਮਲਾ ਵਿਲੇਜ ਲਵਲੇ ਚ, ਵਿਮਲਾ ਵਿਲੇਜ ਲਵਲੇ ਚ ਪੜਦੇ. ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ.

0: ਬਿਲਕੁਲ ਜੀ, ਇੱਕ ਵਾਰ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਜਿਹੜੇ ਸਾਨੂੰ ਜਿਹੜੇ ਜੀ ਸੁਣ ਰਹੇ ਆ। ਬਹੁਤ ਜਲਦੀ ਸਟੂਡੀਓ ਦੇ ਵਿੱਚ ਸੁੱਖੀ ਜੀ ਵੀ ਜਿਹੜੇ ਜੀ ਪਹੁੰਚਣਗੇ ਤੇ ਉਹਨਾਂ ਦੇ ਨਾਲ ਵੀ ਅਸੀਂ ਜਿਹੜੇ ਜੀ ਫਿਰ ਕਿਸੇ ਟੋਪਿਕ ਤੇ ਜਿਹੜੀ ਜੀ ਸ਼ੁਰੂਆਤ ਜ਼ਰੂਰ ਕਰਾਂਗੇ ਤੇ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਸਟੂਡੀਓ ਦੇ ਵਿੱਚ ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਆਉਣਗੇ ਤੇ ਕੀ ਜਿਹੜੇ ਜੀ ਸਪੈਸ਼ਲ ਆਫਰਸ ਚੱਲ ਰਹੇ ਨੇ ਤੇ ਕਿੱਦਾਂ ਤੁਸੀਂ ਜਿਹੜਾ ਜੀ ਅੱਖਾਂ ਦਾ ਇਲਾਜ ਆਪਣਾ ਕਰਾ ਸਕਦੇ ਨੇ ਜੇ ਤੁਹਾਡੀ ਅੱਖਾਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਜਿਹੜੀ ਜੀ ਦਿੱਕਤ ਆ ਰਹੀ ਆ। ਸੋ ਉਹਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਹੋਊਗੀ। ਸੋ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਨੂੰ ਲੱਗਦਾ ਹੈ ਕਿ ਲਾਸਟ ਵੀਕ ਤੁਸੀਂ ਗਏ ਸੀਗੇ ਵੈਂਕੂਵਰ, ਤੋਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦੀਏ ਕਿਉਂਕਿ ਤੁਸੀਂ ਇੱਕ ਭੰਗੜਾ ਕੰਪੀਟੀਸ਼ਨ ਬੱਚਿਆਂ ਦੇ ਲਈ ਜਿਹੜਾ ਜੀ ਵੈਂਕੂਵਰ ਦੇ ਵਿੱਚ ਰੱਖਿਆ ਸੀ
1: ਤੇ
0: ਬਹੁਤ ਵਧੀਆ ਜਿਹੜਾ ਜੀ ਉਹਦਾ ਰਿਜ਼ਲਟ ਸੀਗੇ। ਸੋ ਕੰਗ੍ਰੈਟਸ ਟੂ ਯੂ।
1: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਦੱਸਣਾ ਚਾਹਾਂਗਾ ਥੋੜਾ ਜਿਹਾ ਜੀ, ਭੰਗੜਾ ਐਕਸ ਕੰਪੀਟੀਸ਼ਨ ਅਸੀਂ ਕਰਵਾਇਆ ਸੀ ਪਿਛਲੇ ਸੈਟਰਡੇ ਨੂੰ 8 ਅਗਸਤ ਨੂੰ 2026 ਬੈਲ ਸੈਂਟਰ, ਜਿਹੜਾ ਕਿ ਵੈਂਕੂਵਰ ਦਾ ਮੇਨ ਸੈਂਟਰ ਹੈ ਸਰੀ ਦੇ ਵਿੱਚ, ਉੱਥੇ ਹੋਇਆ ਸੀ ਤੇ ਬਹੁਤ ਹੀ ਵਧੀਆ ਸਾਡਾ ਇਵੈਂਟ ਰਿਹਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੀ ਸਾਰੀ ਕਮਿਊਨਿਟੀ ਦਾ ਜਿਹੜੇ ਇੱਥੇ ਉੱਥੇ ਪਹੁੰਚੇ ਸੀ। ਖਾਸ ਕਰਕੇ ਸਾਡੇ ਕੋਲ ਇੱਥੇ ਟੋਰੋਂਟੋ ਤੋਂ ਵੀ ਟੀਮਾਂ ਪਹੁੰਚੀਆਂ ਸੀ, ਦੋ ਜਿਨ੍ਹਾਂ ਨੇ ਉੱਥੇ ਪਾਰਟੀਸਪੇਟ ਕੀਤਾ। ਔਰ ਵਧੀਆ ਗੱਲ ਹੈ ਕਿ ਜੀ ਉਹ ਟੋਰੋਂਟੋ ਤੋਂ ਵੈਨਕੂਵਰ ਗਏ ਤੇ ਉੱਥੇ ਜਿੱਤ ਕੇ ਵੀ ਆਏ, ਸੋ ਉਹ ਵੀ ਵਧਾਈ ਦੇ ਪਾਤਰ ਬੰਦੇ ਨੇ। ਸਾਡੀ ਸਾਰੀ ਟੀਮ ਉਹਦੇ ਵਿੱਚ ਸੀ ਜੀ, ਜਿਨ੍ਹਾਂ ਨੇ ਬਹੁਤ ਸਾਥ ਦਿੱਤਾ, ਜਿਹਦੇ ਵਿੱਚ ਮੇਰਾ ਸੈਲਫ, ਮੈਂ ਆਪ ਸੀ, ਮਾਨਵ ਭਨੋਟ, ਮੇਰੇ ਨਾਲ ਜੱਸੀ ਧਾਰੀਵਾਲ, ਨਾਲ ਕਮਲਦੀਪ ਮਾਨ ਤੇ ਨਾਲ ਸਾਡੇ ਵਲੰਟੀਅਰ ਸੀ ਬਹੁਤ ਜੀ, ਜਿਹਦੇ ਵਿੱਚ ਗੁਰਮਨ ਬਿਰਦੀ, ਜੋਤ, ਹੋਰ ਬਹੁਤ ਸਾਰੇ ਸੀ ਜੀ, ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਤੇ ਜਿਹੜਾ ਸਫਲ ਹੋਇਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ।
0: ਬਿਲਕੁਲ ਜੀ ਬਿਲਕੁਲ। ਔਰ ਨਾਲ ਦੀ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਅੱਜ ਕਰਦੇ ਹਾਂ ਕਿ ਅੱਖਾਂ ਦਾ ਜੇ ਕਿਸੇ ਨੇ ਰੂਟੀਨ ਆਏ ਚੈੱਕਅਪ ਕਰਾਉਣਾ ਆ, ਜਾਂ ਕਿਉਂਕਿ ਸਪੈਸ਼ਲੀ ਬੱਚੇ ਜਦੋਂ ਟੀਵੀ ਦੇਖਦੇ ਜਾਂ ਆਈਪੈਡ ਦੇਖਦੇ ਉਹਨਾਂ ਦੇ ਜਿੱਦਾਂ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ ਹੁੰਦਾ ਹੈ, ਕਿਉਂਕਿ ਸਪੈਸ਼ਲੀ ਚਲੋ ਆਪਾਂ ਤਾਂ ਹੁਣ ਇੱਕ ਏਜ ਦੇ ਆ ਤਾਂ ਆਪਾਂ ਨੂੰ ਲੱਗਦਾ ਕਿ ਠੀਕ ਹੈ ਕੰਪਿਊਟਰ ਤੇ ਕੰਮ ਕਰਦੇ ਹਾਂ ਤਾਂ ਅੱਖਾਂ ਦੇ ਵਿੱਚ ਪ੍ਰੋਬਲਮ, ਕਿਉਂਕਿ ਬੱਚੇ ਜਿਹੜੇ ਹੁੰਦੇ ਆ ਉਹ ਛੋਟੇ ਹੁੰਦੇ ਹਨ, ਜੇ ਉਹਨਾਂ ਦੇ ਹੁਣੇ ਤੋਂ ਅੱਖਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ, ਆਪਾਂ ਅਣਗਹਿਲੀ ਕਰਦੇ ਹਾਂ ਤਾਂ ਗਾਂ ਜਿਹੜੀ ਹੈ ਇਹ ਚੀਜ਼ ਜ਼ਿਆਦਾ ਵੱਧ ਜਾਂਦੀ ਹੈ। ਸੋ ਕਿਹੜੇ ਕਿਹੜੇ ਦਿਨ ਜਿਹੜੇ ਜੀ ਡਾਕਟਰ ਦੀ ਟੀਮ ਅਵੇਲੇਬਲ ਹੁੰਦੀ ਹੈ, ਔਰ ਕਿੱਦਾਂ ਦੇ ਜਿਹੜਾ ਜੀ ਉਹਨਾਂ ਦਾ ਆਈ ਐਗਜ਼ਾਮ ਜਿਹੜਾ ਜੀ ਤੁਹਾਡੇ ਉੱਥੇ ਕਰਾ ਕੇ ਦਿੰਦੇ ਨੇ?
1: ਸੋ ਸਭ ਤੋਂ ਪਹਿਲਾਂ ਤਾਂ ਮੈਂ ਰਿਕੁਐਸਟ ਕਰਨਾ ਚਾਹਾਂਗਾ ਜੀ ਸਾਰੇ ਪੇਰੈਂਟਸ ਨੂੰ, ਹੁੰਦਾ ਕਿ ਕਈ ਵਾਰੀ ਜੇ ਸਾਡੀ ਨਿਗਾਹ ਠੀਕ ਹੈ ਸਾਨੂੰ ਲੱਗਦਾ ਕਿ ਬੱਚੇ ਦੀ ਨਿਗਾਹ ਵੀ ਠੀਕ ਹੋਏਗੀ, ਔਰ ਆਪਾਂ ਨੂੰ ਲੱਗਦਾ ਕਿ ਸਾਨੂੰ ਸਭ ਕੁਝ ਸਹੀ ਨਜ਼ਰ ਆ ਰਿਹਾ, ਬੱਚੇ ਨੂੰ ਨਜ਼ਰ ਆ ਰਿਹਾ, ਇਹ ਤੁਹਾਨੂੰ ਉਦੋਂ ਤੱਕ ਨਹੀਂ ਪਤਾ ਚੱਲਦਾ ਕਿ ਬੱਚੇ ਨੂੰ ਠੀਕ ਨਜ਼ਰ ਆ ਰਿਹਾ ਕਿ ਨਹੀਂ, ਜਦ ਤੱਕ ਉਹ ਜਾ ਕੇ ਡਾਕਟਰ ਦੇ ਨਾਲ ਰੂਮ ਦੇ ਵਿੱਚ ਬੈਠ ਕੇ ਪੜ੍ਹ ਕੇ ਨਹੀਂ ਦੱਸਦਾ। ਸੋ ਜਦੋਂ ਬੱਚੇ ਪੜ੍ਹ ਕੇ ਕਈ ਵਾਰ ਦੱਸਦੇ ਨੇ ਫਿਰ ਪਤਾ ਚੱਲਦਾ ਕਿ ਬੱਚੇ ਨੂੰ ਬਹੁਤ ਘੱਟ ਨਜ਼ਰ ਆਉਂਦਾ, ਕਿਉਂਕਿ ਬੱਚਿਆਂ ਨੂੰ ਲੱਗਦਾ ਵੀ ਸ਼ਾਇਦ ਦੁਨੀਆ ਇੰਨੀ ਕੁ ਨਜ਼ਰ ਆਉਂਦੀ ਹੈ, ਪਰ ਜਦੋਂ ਅਸੀਂ ਉਹਨਾਂ ਦਾ ਆਈ ਐਗਜ਼ਾਮ ਕਰਾਉਂਦੇ ਹਾਂ ਫਿਰ ਪਤਾ ਚੱਲਦਾ ਹੈ। ਔਰ ਕਿਰਨ ਜੀ, ਬੜੀ ਵਾਰੀ ਸਾਡੇ ਕੋਲ ਇਹੋ ਜਿਹੇ ਕੇਸਿਸ ਹੁੰਦੇ ਨੇ ਜਦੋਂ ਬੱਚਿਆਂ ਨੂੰ ਮਾਪਿਓ ਲੈ ਕੇ ਆਉਂਦੇ ਨੇ ਆਈ ਐਗਜ਼ਾਮ ਕਰਾਉਣ ਦੇ ਲਈ, ਉਹਨਾਂ ਦੇ ਸਿੰਪਲ ਇਸ਼ੂ ਹੁੰਦਾ ਕਿ ਡਰਾਈਨੈਸ ਹੈ ਜੀ, ਕੰਪਿਊਟਰ ਦੇ ਉੱਤੇ ਸਾਰਾ ਦਿਨ ਰਹਿੰਦੇ ਨੇ, ਸਕਰੀਨ ਦੇ ਉੱਤੇ ਸਾਰਾ ਦਿਨ ਰਹਿੰਦੇ ਨੇ, ਅੱਖਾਂ ਬਲਿੰਕ ਨਹੀਂ ਕਰਦੇ, ਜਿਹਨਾਂ ਨੂੰ ਡਰਾਈਨੈਸ ਇਸ਼ੂ ਹੋ ਜਾਂਦਾ ਸਿਰਫ ਉਹਨਾਂ ਨੂੰ ਸਿਰਫ ਡਰੋਪਸ ਦੇ ਦਿੰਦੇ ਨੇ ਜਿਹੜੇ ਕਿ ਡਰੋਪਸ ਉਹ ਕੁਝ ਮਹੀਨੇ ਪਾ ਕੇ ਠੀਕ ਹੋ ਜਾਂਦੇ ਨੇ, ਪਰ ਜਦੋਂ ਉਹ ਅਣਗਹਿਲੀ ਹੋ ਜਾਂਦੀ ਕਿ ਅਸੀਂ 3-3, 4-4 ਸਾਲ ਬੱਚਿਆਂ ਨੂੰ ਲੈ ਕੇ ਨਹੀਂ ਆਉਂਦੇ, ਫਿਰ ਪ੍ਰੋਬਲਮ ਕੀ ਹੁੰਦੀ, ਡਰਾਈਨੈਸ ਦੇ ਨਾਲ ਮਸਲ ਜਿਹੜੇ ਹੁੰਦੇ ਨੇ ਉਹ ਸਟ੍ਰੈਚ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਨੰਬਰ ਵਧਣਾ ਸ਼ੁਰੂ ਹੋ ਜਾਂਦਾ, ਔਰ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਬੱਚੇ ਦਾ ਨੰਬਰ 3 ਜਾਂ 4 ਹੁੰਦਾ, ਔਰ ਜਦੋਂ ਪੇਰੈਂਟਸ ਲੈ ਕੇ ਆਉਂਦੇ ਨੇ ਫਿਰ ਉਹ ਪੇਰੈਂਟਸ ਰੋਂਦੇ ਨੇ ਵੀ ਹਾਏ ਸਾਡੇ ਬੱਚੇ ਦਾ ਨੰਬਰ ਇੰਨਾ ਜ਼ਿਆਦਾ ਆ ਗਿਆ, ਤੇ ਉਦੋਂ ਉਹ ਪੁੱਛਦੇ ਕਿ ਹੁਣ ਕੋਈ ਤਰੀਕਾ ਹੈਗਾ ਵੀ ਇਹਨੂੰ ਬੈਕ ਕਰ ਦਈਏ, ਉਦੋਂ ਕੋਈ ਤਰੀਕਾ ਨਹੀਂ ਹੁੰਦਾ। ਜਿਹੜੀ ਓਨਟਾਰੀ ਗਵਰਨਮੈਂਟ ਹੈ ਉਹ ਤੁਹਾਡੇ ਬੱਚਿਆਂ ਦੇ ਆਈ ਐਗਜ਼ਾਮ ਵਾਸਤੇ ਐਵਰੀ ਈਅਰ ਤੁਹਾਨੂੰ ਪੇ ਕਰਦੇ ਨੇ, ਸੋ ਐਜ਼ ਅ ਪੇਰੈਂਟਸ ਤੁਹਾਡਾ ਫਰਜ਼ ਬਣਦਾ ਵੀ ਜੇ ਗਵਰਨਮੈਂਟ ਪੇ ਕਰ ਰਹੀ ਹੈ ਤਾਂ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਜ਼ਰੂਰੀ ਹੈ, ਤੁਸੀਂ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਉਹਨਾਂ ਦਾ ਚੈੱਕਅਪ ਕਰਵਾਓ। ਸਾਡੇ ਕੋਲ ਇੱਕ ਅਸੀਂ ਕਿਰਨ ਜੀ ਸਪੈਸ਼ਲ ਮਸ਼ੀਨ ਰੱਖੀ, ਉਹਨੂੰ ਕਹਿੰਦੇ ਟੋਪੋਗ੍ਰਾਫੀ ਦੀ ਮਸ਼ੀਨ, ਇਹ ਮਸ਼ੀਨ ਹੈ ਹੀ ਬੱਚਿਆਂ ਵਾਸਤੇ ਕਿ ਬੱਚਿਆਂ ਦਾ ਜਦੋਂ ਤੁਸੀਂ ਆਈ ਐਗਜ਼ਾਮ ਕਰਾਉਂਦੇ ਹੋ ਪਹਿਲੇ ਦੱਸ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆਉਣਾ, ਜਿਹਦਾ ਨੰਬਰ ਹਰ ਸਾਲ ਵਧੀ ਜਾਏਗਾ, ਤੇ ਜੇ ਆਉਂਦਾ ਤੇ ਉਹਨਾਂ ਨੂੰ ਸਪੈਸ਼ਲ ਅਸੀਂ ਐਨਕਾ ਬਣਾ ਕੇ ਦਿੰਦੇ ਹਾਂ ਜਿਹੜੀ ਇੱਕ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੀ ਹੁੰਦੀਆਂ, ਇਹਦੇ ਨਾਲ ਬੱਚੇ ਦਾ ਨੰਬਰ ਵਧਣਾ ਰੁਕ ਜਾਂਦਾ, ਐਨਕ ਉਸ ਤੋਂ ਵੱਧ ਨੰਬਰ ਦੀ ਨਹੀਂ ਲੱਗਦੀ। ਸੋ ਇੱਦਾਂ ਦਾ ਤੁਸੀਂ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਡਾਕਟਰ ਸਾਡੇ ਕੋਲ ਅੱਜ ਥਰਸਡੇ ਨੂੰ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ, ਤਿੰਨੋਂ ਦਿਨ ਅਵੇਲੇਬਲ ਨੇ। ਸੌਖਾ ਜਿਹਾ ਸਾਡਾ ਐਡਰੈਸ ਹੈ ਜੀ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, ਤੇ ਫੋਨ ਨੰਬਰ ਇੱਕ ਵਾਰ ਫਿਰ 905-460-8888।
0: ਬਿਲਕੁਲ ਰਾਜਨ ਜੀ, ਚਲੋ ਇਹ ਤਾਂ ਗੱਲ ਆਪਾਂ ਬੱਚਿਆਂ ਦੀ ਕੀਤੀ, ਸਿਆਣਿਆਂ ਦੀ ਵੀ ਕੀਤੀ, ਤੇ ਜੇ ਕਿਸੇ ਕੋਲ ਜਿਹੜੇ ਜੀ ਕਈ ਵਾਰੀ ਕੰਮਾਂ ਤੋਂ ਵੀ ਇੰਸ਼ੋਰੈਂਸ ਜਿਹੜੇ ਜੀ ਬੈਨੀਫਿਟਸ ਹੁੰਦੇ ਆ, ਤੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਇਸ ਚੀਜ਼ ਦੀ ਕਵਰੇਜ ਹੈਗੀ ਆ, ਕਿਉਂਕਿ ਕਈ ਵਾਰੀ ਮੈਂ ਪਹਿਲਾਂ ਵੀ
1: ਸਾਡੇ ਕੋਲ ਬੈਨੀਫਿਟ ਹੈ ਵੀ ਕਿ ਨਹੀਂ। ਸੋ ਇਹਦਾ ਸਭ ਤੋਂ ਵਧੀਆ ਤਰੀਕਾ ਜੀ, ਜੇ ਤੁਸੀਂ ਸਟੋਰ ਤੇ ਕਾਲ ਕਰਦੇ ਹੋ ਅਸੀਂ ਤੁਹਾਨੂੰ ਫੋਨ ਦੇ ਉੱਤੇ ਵੀ ਦੱਸ ਸਕਦੇ ਹਾਂ, ਪਰ ਜੇ ਤੁਸੀਂ ਸਟੋਰ ਦੇ ਉੱਤੇ ਵਾਕ ਇਨ ਕਰਦੇ ਹੋ ਤੇ ਬੈਸਟ ਹੋ ਜਾਂਦਾ ਆਪਣੇ ਕੋਲ, ਜੇ ਤੁਹਾਡੇ ਕੋਲ ਐਪ ਹੈਗਾ ਐਪ ਦੇ ਵਿੱਚ ਪੂਰਾ ਕਲੀਅਰ ਹੁੰਦਾ। ਔਰ ਸਭ ਤੋਂ ਵੱਡੀ ਗੱਲ ਕਿਰਨ ਜੀ, ਬਹੁਤ ਸਾਰੇ ਲੋਕ ਇਹੋ ਜਾਂਦੇ ਨੇ ਜਿਹਨਾਂ ਨੂੰ ਇੱਕ ਐਕਸਟਰਾ ਮਨੀ ਮਿਲੀ ਹੁੰਦੀ ਹੈ, ਉਹਨੂੰ ਕਹਿੰਦੇ ਹੈਲਥ ਸਪੈਂਡਿੰਗ ਅਕਾਊਂਟ HSA ਅਕਾਊਂਟ। ਸੋ ਕਈ ਵਾਰ ਕਹਿੰਦੇ ਜੀ ਸਾਡੀ ਕਵਰੇਜ ਸਿਰਫ $200 ਦੀ ਹੈ ਜੀ, $300 ਦੀ ਹੈ, ਪਰ ਨਾਲ ਤੁਹਾਨੂੰ $1,000 HSA ਅਕਾਊਂਟ 'ਚ ਦਿੱਤਾ ਹੁੰਦਾ ਜਿਹੜਾ ਕਿ ਕਦੀ ਅਸੀਂ ਯੂਜ਼ ਹੀ ਨਹੀਂ ਕੀਤਾ ਹੁੰਦਾ, ਔਰ ਇਹ ਮਨੀ ਐਂਡ ਆਫ ਦਾ ਈਅਰ ਖਤਮ ਹੋ ਜਾਂਦੀ ਹੈ। ਸੋ ਜਿਹਨਾਂ ਕੋਲ ਤਾਂ ਚੰਗੀ ਇੰਸ਼ੋਰੈਂਸ ਉਹਨਾਂ ਵਾਸਤੇ ਵਧੀਆ ਪੈਕੇਜ ਵੀ ਹੈ, ਪਰ ਜਿਹਨਾਂ ਕੋਲ ਘੱਟ ਇੰਸ਼ੋਰੈਂਸ ਹੈਗੀ ਹੈ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਵੈਲਿਊ ਪੈਕੇਜ ਰੱਖਿਆ ਹੋਇਆ। ਥੋੜੀ ਜਾਣਕਾਰੀ ਦੇਣਾ ਚਾਹਾਂਗਾ, $129 ਦਾ ਅਸੀਂ ਵੈਲਿਊ ਪੈਕੇਜ ਦਿੰਦੇ ਹਾਂ। ਇਹਦੇ ਸਭ ਤੋਂ ਪਹਿਲਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਹੈ ਇਹ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, ਤੇ ਨਾਲ ਇਹ 'ਚ ਸਿੰਗਲ ਵਿਜ਼ਨ ਲੈਂਸਿਸ ਹੈ ਇਹ ਵੀ ਪਾ ਕੇ ਦੇਈਦੇ ਹੈ, ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ ਤੇ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਲਿਸਨਰ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਨਾਲ ਆਪਣੀਆਂ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਦੋ ਪੇਅਰ ਬਣਵਾ ਰਹੇ ਹੋ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫਰੀ ਹੈ। ਸੋ ਅਗੇਨ ਇਹ ਡੀਲਰ ਲੈਣੀ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888-905-460-8888।
2: Listen live Vatno Do Radio with Sukhi Nijjar. ਜੀ ਦੋਸਤੋ, ਵਤਨ ਦੂਰ ਚ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ, ਔਰ ਰਾਜਨ ਹੋਣੀ ਤੁਹਾਨੂੰ ਵਧੀਆ ਵਧੀਆ ਡੀਲਸ ਦੇ ਰਹੇ ਨੇ, ਕਿਰਨ ਹੋਰੀ ਵੀ ਤੁਹਾਡੇ ਨਾਲ ਵਧੀਆ ਵਧੀਆ ਗੱਲਾਂ ਕਰ ਰਹੇ ਨੇ, ਜਲੰਧਰ ਸਟੂਡੀਓ ਚ ਵੀ ਲਾਈਨ ਸਾਡੀ ਮਿਲ ਗਈ ਆ, ਮਨਪ੍ਰੀਤ ਹੋਰੀ ਵੀ ਆ ਗਏ ਨੇ, ਤੇ ਤੁਸੀਂ ਹਲੇ ਤੱਕ ਕਾਲ ਨਹੀਂ ਕੀਤੀ, ਨੰਬਰ ਤੁਹਾਨੂੰ ਦੱਸ ਦਿੰਦੇ ਹਾਂ 905-799-0999-905-799-0999 ਤੇ ਲਾਈਨਾਂ ਤੁਹਾਡੀਆਂ ਓਪਨ ਹੈ, ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਚਾਹੋ ਤੇ ਕਰ ਸਕਦੇ ਹੋ ਜੀ। ਲਓ ਜੀ ਫਿਰ ਇੱਕ
0: ਗੱਲਬਾਤ ਕੀਤੀ ਕਿ ਤੁਸੀਂ ਪਲੀਜ਼ ਜਿਹੜਾ ਹੈ ਜੀ ਅੱਜ ਟੌਪਿਕ ਤੇ ਇਸ ਤੇ ਗੱਲ ਕਰੇ ਹੋ ਕਿ ਆਈ ਥਿੰਕ ਮਾਈਕ ਹਾਂਜੀ ਓਨ ਆ ਹਾਂਜੀ, ਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਇਸ ਟੌਪਿਕ ਤੇ ਤੁਸੀਂ ਕਰਨੀ ਹੈ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਈਦਾ ਆ, ਆਪਾਂ ਕਿਸੇ ਨੇ ਸਪੋਜ਼ ਕਰੋ ਸਾਨੂੰ ਬਰਥਡੇ ਪਾਰਟੀ ਤੇ ਜਾਂ ਕਿਸੇ ਪਾਰਟ ਤੇ ਜਾਂ ਇਨੋਗਰੇਸ਼ਨ ਤੇ ਸੱਦਿਆ, ਆਪਾਂ ਉਹਨਾਂ ਦੇ ਘਰ ਜਾਈਦਾ, ਖਾ ਪੀ ਕੇ ਸਾਰਾ ਕੁਛ ਕਰਕੇ ਆ ਕੇ ਫਿਰ ਉਹਨਾਂ ਦੀ ਹੀ ਤੁਸੀਂ ਬਾਅਦ 'ਚ ਬੁਰਾਈ ਕਰਦੇ, ਉਹਨਾਂ ਦੇ ਬੱਚਿਆਂ ਦੀ ਬੁਰਾਈ ਕਰਦੇ ਆ, ਤੇ ਇਹ ਕਿੰਨੀ ਜਿਹੜੀ ਹੈ ਜੀ ਮਾੜੀ ਗੱਲ ਹੈ। ਕਿਸੇ ਦੇ ਨਾਲ ਇਹ ਗੱਲ ਬੀਤੀ ਹੋਣੀ ਆ, ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਹਰਟ ਫੀਲ ਹੋਇਆ, ਐਂਡ ਉਹਨਾਂ ਨੇ ਕਿਹਾ ਕਿ ਤੁਸੀਂ ਪਲੀਜ਼ ਰੇਡੀਓ ਤੇ ਇਹ ਗੱਲ ਜ਼ਰੂਰ ਕਰਿਓ ਕਿ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਤੁਸੀਂ ਕਿਸੇ ਦੇ ਘਰ ਜਾ ਕੇ ਖਾ ਕੇ ਸਾਰਾ ਕੁਛ, ਉੱਥੇ ਤਾਂ ਤੁਸੀਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ, ਘਰ ਆ ਕੇ ਜੀ ਉਹਨਾਂ ਦੇ ਆ ਨਹੀਂ ਸੀ, ਉਹਨਾਂ ਦੇ ਨਿਆਣੇ ਨੂੰ ਫਲਾਨਾ ਨਹੀਂ ਸੀ, ਧਮਕਾਨਾ ਸੀ। ਸੋ ਇਸ ਚੀਜ਼ ਤੇ ਆਪਾਂ ਅੱਜ ਗੱਲਬਾਤ ਕਰਾਂਗੇ।
2: ਲਓ ਜੀ ਫਿਰ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਮੇਰੇ ਨਾਲ ਇਸ ਟਾਈਮ ਜਸਵਿੰਦਰ ਖੋਸਾ ਸਾਹਿਬ ਨੇ, ਕਿਉਂਕਿ ਬੜੇ ਲੰਬੇ ਅਰਸੇ ਤੋਂ ਬੜੇ ਸਾਲਾਂ ਤੋਂ ਇੱਕ ਜਿਹੜਾ ਕਿ ਮੇਲਾ ਕਰਾਉਂਦੇ ਨੇ, ਔਰ ਮੇਲੇ ਦੀਆਂ ਹੁਣ ਮੇਰੇ ਖਿਆਲ ਕੁਛ ਘੰਟੇ ਰਹਿ ਗਏ ਨੇ, ਕਹਿ ਲਈਏ ਆਪਾਂ ਦਿਨ ਵੀ ਨਹੀਂ ਕਿਉਂਕਿ ਬੜੀ ਛੇਤੀ ਸਮਾਂ ਨਿਕਲਦਾ, ਤੇ ਇਸ ਤਰੀਕ ਇਸ ਸਾਲ 22 ਤਰੀਕ ਨੂੰ ਹੋਵੇਗਾ 22 ਅਗਸਤ ਨੂੰ ਮਿਸ ਸਾਗਾ ਦੇ ਵਿੱਚ। ਸੋ ਜਸਵਿੰਦਰ ਜੀ ਦਿਓ ਇਨਫੋਰਮੇਸ਼ਨ।
3: ਪਹਿਲਾਂ ਤਾਂ ਸੁਖੀ ਜੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਜਿਵੇਂ ਤੁਸੀਂ ਗੱਲਬਾਤ ਕੀਤੀ ਆ, ਦਿਨ ਸ਼ਨੀਵਾਰ ਆ ਜੀ, ਤੇ ਮੈਂ ਗਿਆ ਸਾਂ ਵੀ ਜਦੋਂ ਪਿੱਛੇ ਜੇ ਕਹਿੰਦੇ 3 ਮਹੀਨੇ ਰਹਿ ਗਏ, 2 ਤੇ ਹੁਣ ਐਂ ਪਤਾ ਲੱਗਾ ਵੀ 2 ਤੇ 3 ਮਹੀਨੇ ਪਤਾ ਨੀ ਕਦੋਂ ਲੰਘ ਗਏ, ਦਿਨ ਹੀ ਰਹਿ ਗਏ, ਦਿਨ ਵੀ ਘੰਟਾ ਜੀ ਲੰਘ ਜਾਣੇ ਜੀ, ਤੇ ਕਿਉਂਕਿ ਜਦੋਂ ਦਿਨ ਰੱਖੇ ਹੋਣ ਦਿਨ ਆਏ ਭੱਜੇ ਜਾਂਦੇ ਪਤਾ ਨੀ ਲੱਗਦਾ ਜੀ।
2: ਜੀ ਬਿਲਕੁਲ ਪਤਾ ਨੀ ਲੱਗਦਾ ਸਮੇਂ ਦਾ, ਉਹੀ ਮੈਂ ਕਹਿੰਦਾ ਕਿ ਹੁਣ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਸਮਰ ਚ ਪ੍ਰੋਗਰਾਮ ਬਣਾਏ ਹੁੰਦੇ ਨੇ, ਕਿਸੇ ਨੇ ਕਿਸੇ ਫੰਕਸ਼ਨ ਤੇ ਜਾਣਾ, ਕਿਤੇ ਬਾਹਰ ਜਾਣਾ, ਸੋ ਇੱਕ ਬੜਾ ਵੱਡਾ ਮੇਲਾ ਤੁਸੀਂ ਕਈ ਸਾਲਾਂ ਤੋਂ ਕਰਦੇ ਆ ਰਹੇ ਹੋ, ਤੇ ਮੈਂ ਕਹੂੰਗਾ ਉਸ ਦਿਨ ਨੂੰ ਜ਼ਰੂਰ ਰਾਖਵਾਂ ਰੱਖਣ ਤੇ ਇਸ ਮੇਲੇ ਨੂੰ ਆਨੰਦ ਮਾਣਨ। ਬਿਲਕੁਲ ਫ੍ਰੀ ਮੇਲਾ ਤੇ ਬਹੁਤ ਸਾਰੇ ਆਰਟਿਸਟ ਵੀ ਪਹੁੰਚ ਰਹੇ ਨੇ, ਤੇ ਦੱਸੀਏ ਉਹਦੀ ਆਪਾਂ ਇਨਫੋਰਮੇਸ਼ਨ
3: ਜੀ। ਇਸ ਦੇ ਵਿੱਚ ਜਿਵੇਂ ਆਰਟਿਸਟ ਦੀ ਗੱਲਬਾਤ ਕੀਤੀ ਹੈ ਜੀ, ਗਿੱਲ ਹਰਦੀਪ ਪਹੁੰਚ ਰਹੇ ਆ, ਨਾਲ ਦੀ ਨਾਲ ਵੀਰ ਸੁਖਵੰਤ ਪਹੁੰਚ ਰਿਹਾ, ਗੁਰਵਿੰਦਰ ਬਰਾੜ ਪਹੁੰਚ ਰਿਹਾ, ਮਿਸ ਨੀਲਮ ਬਹੁਤ ਪਿਆਰੀ ਦਗਾਣਾ ਦੀ ਜੋੜੀ ਪਹੁੰਚ ਰਹੀ ਆ, ਹਰਿੰਦਰ ਸੰਧੂ ਨਾਲ ਅਮਨ ਢਾਲੀਵਾਲ ਦਗਾਣਾ ਦੀ ਜੋੜੀ ਪਹੁੰਚ ਰਹੀ ਆ, ਸਤਿਕਾਰ ਸੰਧੂ ਪਹੁੰਚ ਰਿਹਾ ਜੀ, ਅਵੀ ਸਿੱਧੂ ਪਹੁੰਚ ਰਿਹਾ, ਹਰਮਲਾਪ ਗਿੱਲ ਆ ਜੀ, ਬੜੀ ਲੰਮੀ ਲਿਸਟ ਆ ਕਲਾਕਾਰਾਂ ਦੀ, ਤਕਰੀਬਨ ਪਹਿਲੀ ਮੰਗ ਟੋਣੀ ਆ 20 ਤੋਂ 22 ਕਲਾਕਾਰ ਆ ਜਿਨ੍ਹਾਂ ਨੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਹਾਡਾ ਇੰਟਰਟੇਨਮੈਂਟ ਕਰਨਾ। ਸਾਡੀ ਇਹੀ ਸੁੱਖੀ ਜੀ ਬੇਨਤੀ ਹੁੰਦੀ ਕਿ ਵੇਲੇ ਨਾਲ ਪਹੁੰਚਿਆ ਕਰੋ ਜੀ, ਵੇਲੇ ਨਾਲ ਪਹੁੰਚੋ, ਵੇਲਾ ਇਹ ਨਾਲ ਮੇਲਾ ਸ਼ੁਰੂ ਹੋ ਜੇ ਤੇ ਨਾ ਕਲਾਕਾਰਾਂ ਦਾ ਟਾਈਮ ਕੱਟ ਹੋਵੇ ਤੇ ਨਾ ਫਿਰ ਤੁਸੀਂ ਕਹਿੰਦੇ ਯਾਰ ਇਹਨੂੰ ਕਿਤੇ 10 ਮਿੰਟ ਹੋਰ ਮਿਲ ਜਾਂਦੇ ਕਲਾਕਾਰ ਨੂੰ ਸਵਾਦ ਆ ਜਾਣਾ ਸੀ। ਇਸ ਕਰਕੇ ਸਾਡੇ ਕੋਲ ਵੀ ਸਮਾਂ ਗਿਣਿਆ ਮਿਥਿਆ ਹੁੰਦਾ, ਕਲਾਕਾਰਾਂ ਨੂੰ ਵੀ ਉਸ ਹਿਸਾਬ ਨਾਲ ਟਾਈਮ ਪ੍ਰੋਪਰ ਵੰਡਿਆ ਹੁੰਦਾ। ਪਰ ਜਦੋਂ ਤੁਸੀਂ ਲੇਟ ਆਉਂਦੇ ਆ ਮੇਲਾ ਜਾਂ ਸ਼ੋਅ ਲੇਟ ਸ਼ੁਰੂ ਹੁੰਦੇ ਆ ਫਿਰ ਉਸ ਟਾਈਮ ਜਿਹੜੇ ਕਲਾਕਾਰਾਂ ਦੇ ਜਿਹੜੇ ਹੈਗੇ ਟਾਈਮ ਸੀ ਉਹਦੇ ਉੱਪਰ ਥੋੜੀ ਜਿਹੀ ਦਾਤੀ ਫੇਰੀ ਜਾਂਦੀ ਆ। ਕੋਸ਼ਿਸ਼ ਕਰਿਆ ਕਰੋ, ਮੈਂ ਜਿੰਨੀ ਵੀ ਬੇਨਤੀ ਕਰਦਾ ਕਿ ਜਿਹੜੇ ਵੀ ਤੁਹਾਡੇ ਕੰਮ ਧੰਦੇ ਆ ਫਰਾਈਡੇ ਕਰ ਲਿਓ, ਸੈਟਰਡੇ ਕਰ ਲਿਓ, ਸੈਟਰਡੇ ਵਿਹਲਾ ਰੱਖ ਕੇ ਸੰਡੇ ਕਰ ਲਿਓ, ਨਹੀਂ ਫਿਰ ਅਗਲੇ ਵੀਕਐਂਡ ਤੇ ਕਰ ਲਿਓ, ਕੋਈ ਏਡੀ ਵੱਡੀ ਗੱਲ ਨਹੀਂ ਜੇ ਕੋਈ ਘਰ ਦੇ ਵਿੱਚ ਕੋਈ ਕੰਮ ਧੰਦਾ ਹੋਇਆ। ਪਰ ਮੇਲੇ ਦੇ ਉੱਪਰ ਤੁਸੀਂ ਵੇਲੇ ਨਾਲ ਪਹੁੰਚ ਜਾਓ, ਜਿੱਥੇ ਬੱਚਿਆਂ ਦਾ ਛੋਟਿਆਂ ਦਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਕੰਪੀਟੀਸ਼ਨ ਆ, ਸੀਪ ਦੇ ਟੂਰਨਾਮੈਂਟ ਆ, ਜੀਪਾਂ ਦੀ ਪ੍ਰਦਰਸ਼ਨੀ ਆ ਜੀ ਨਾਲ ਦੀ ਨਾਲ, ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਸਤਾਰਾਂ ਦਾ ਲੰਗਰ ਵੀ ਲਾਇਆ ਜਾਂਦਾ ਨਾਲ ਦੀ ਨਾਲ, ਮੋਟਰਸਾਈਕਲ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਨਿੱਕੀ ਨਿੱਕੀ ਐਕਟੀਵਿਟੀਜ਼ ਹੁੰਦੀਆਂ, ਸਟਾਲ ਲੱਗਦੇ ਆ, ਤੁਹਾਨੂੰ ਪੂਰਾ ਪੰਜਾਬ ਚੇਤੇ ਆ ਜਾਂਦਾ ਜੀ। ਇਹ ਦੋਨੇ ਪੰਜਾਬਾਂ ਦਾ ਸਾਂਝਾ ਦਿਨ ਆ ਪੰਜਾਬ ਡੇ ਮੇਲਾ, 22 ਅਗਸਤ ਦਿਨ ਸ਼ਨੀਵਾਰ ਆ ਜੀ, 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਆ। ਹਾਈਵੇ 10 ਅਤੇ ਮੈਥਨ ਦੇ ਬਿਲਕੁਲ ਕੋਰਨਰ ਦੇ ਵਿੱਚ ਆ ਜੀ, ਵਰਲਡ ਫੂਡ ਦੇ ਉੱਪਰ ਉੱਥੇ ਬਹੁਤ ਵੱਡਾ ਗਰੋਸਰੀ ਸਟੋਰ ਖੋਲਣਾ, ਉੱਥੇ ਇਹ ਜਿਹੜਾ ਮੇਲਾ ਹੋਣ ਜਾ ਰਿਹਾ ਇਹਦੀ ਕੋਈ ਵੀ ਟਿਕਟ ਨਹੀਂ ਹੈ, ਕੋਈ ਵੀ ਪਾਰਕਿੰਗ ਟਿਕਟ ਨਹੀਂ ਹੈ, ਬਿਲਕੁਲ ਫ੍ਰੀ ਮੇਲਾ। ਬਸ ਤੁਸੀਂ ਇੱਕ ਕੰਮ ਕਰਨਾ, ਆਪਣੇ ਜਿਹੜੇ ਆ ਟਾਈਮਾਂ ਦੇ ਵਿੱਚੋਂ ਟਾਈਮ ਕੱਢ ਕੇ ਵਿਹੜੇ ਨਾਲ ਪਹੁੰਚ ਜਾਣਾ, ਤੇ ਫਿਰ ਸਾਡੀ ਕੋਸ਼ਿਸ਼ ਹੋਊਗੀ ਵੱਧ ਤੋਂ ਵੱਧ ਜਿੰਨਾ ਵੀ ਇੰਟਰਟੇਨ ਮਨੋਰੰਜਨ ਤੁਹਾਡਾ ਕਰ ਸਕੀਏ ਉਸ ਦਿਨ ਕਰੀਏ ਜੀ। ਇੱਕ ਵਾਰ ਫਿਰ ਸੁਖੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,
2: ਥੈਂਕ ਯੂ
3: ਸੋ ਮਚ।
2: ਔਰ ਇਸ ਦੇ ਨਾਲ ਨਾਲ ਜੀ ਤੁਹਾਨੂੰ ਪਤਾ ਕਿ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਨਾਉਂਸ ਕੀਤਾ ਸੀ ਕਿ ਬ੍ਰੈਂਪਟਨ ਦੇ ਵਿੱਚ ਇੱਕ ਪਲਾਜ਼ਾ ਬਣਨ ਜਾ ਰਿਹਾ ਹੈਗਾ, 2 ਸਾਲ ਦੇ ਵਿੱਚ ਰੈਡੀ ਹੋਣਾ, ਉਹਦੀ ਸਾਰੀ ਜਿਹੜੀ ਆ ਡਿਜ਼ਾਇਨਿੰਗ ਰੈਂਡਰਿੰਗ ਸਾਰਾ ਸਿਟੀ ਵੱਲੋਂ ਸਾਡੇ ਕੋਲ ਪਹੁੰਚ ਗਿਆ। ਤੁਸੀਂ ਉੱਥੇ ਹੁਣ ਤੁਹਾਡੇ ਕੋਲ ਮੌਕਾ ਹੈ ਕਿਉਂਕਿ ਹਾਲੇ ਉਹ ਪਬਲਿਕ 'ਚ ਲਾਂਚ ਨਹੀਂ ਹੋਇਆ, ਤੁਸੀਂ ਜਿਹੜਾ ਵੀ ਬਿਜ਼ਨਸ ਚਾਹੁੰਦੇ ਹੋ ਉਹ ਉੱਥੇ ਖੋਲ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਸਾਡੇ ਕੋਲ ਉਹ ਯੂਨਿਟ, ਭਾਵੇਂ ਤੁਸੀਂ 1000 ਸਕੇਅਰ ਫੀਟ, 1500, 2000, 4000, 10000 ਜਿੰਨਾ ਵੀ ਤੁਹਾਨੂੰ ਚਾਹੀਦਾ, ਕਿਉਂਕਿ 17-18 ਏਕੜ ਦੇ ਵਿੱਚ ਇਹ ਪਲਾਜ਼ਾ ਬਣੇਗਾ। ਹਾਈਵੇ 410 ਤੇ ਮੇਫੀਲਡ ਦਾ ਏਰੀਆ ਹੈਗਾ, ਨੰਬਰ ਹੈ 416-881-7070, ਜਿੱਥੇ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੋਈ ਐਨਕਾਂ ਦਾ ਸਟੋਰ ਖੋਲ੍ਹਣਾ, ਕੋਈ ਲਾਅ ਦਾ ਕੋਈ ਆਫਿਸ ਖੋਲ੍ਹਣਾ, ਕੋਈ ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਔਰ ਕਿਸੇ ਤਰੀਕੇ ਨਾਲ ਕੋਈ ਕਾਫੀ ਸ਼ਾਪ ਖੋਲ੍ਹਣੀ ਹੈ, ਟਿਮ ਹੋਟਲ ਜਾਂ ਇੰਸ਼ੋਰੈਂਸ ਦਾ ਕੋਈ ਨਾ ਕੋਈ ਤੁਸੀਂ ਆਪਣਾ ਉੱਥੇ ਹੈੱਡ ਆਫਿਸ ਬਣਾਉਣਾ ਚਾਹੁੰਦੇ ਹੋ, ਤੇ ਇਸ ਟਾਈਮ ਸਾਰਿਆਂ ਦੇ ਲਈ ਅਵੇਲੇਬਿਲਿਟੀ ਹੈਗੀ ਆ। ਥੋੜੇ ਪੈਸੇ ਸਿਰਫ 5% ਦੇ ਕੇ ਤੁਸੀਂ ਹੋਲਡ ਕਰਾਉਣਾ, 2 ਸਾਲ ਦੇ ਵਿੱਚ ਰੈਡੀ ਹੋ ਜਾਣਾ। ਹੁਣ ਤੁਹਾਨੂੰ ਇਹ ਵੀ ਮੌਕਾ ਹੈ ਕਿ ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ, ਈਸਟ, ਵੈਸਟ, ਸਾਊਥ, ਨੌਰਥ, ਜਿਹੜੀ ਵੀ ਤੁਹਾਨੂੰ ਫੇਸਿੰਗ ਚਾਹੀਦੀ ਉਹ ਲੈ ਸਕਦੇ ਹੋ। ਨੰਬਰ ਹੈ ਸਾਡੀ ਟੀਮ ਦਾ 416-881-7070, 416-881-7070 ਤੇ ਗੱਲਬਾਤ ਕਰ ਸਕਦੇ ਹੋ। ਤੇ ਜਿਹੜੀ ਇੰਸ਼ੋਰੈਂਸ ਤੋਂ ਵੀ ਸਾਡੇ ਕੋਲ ਟੀਮ ਪਹੁੰਚ ਗਈ ਆ, ਤੇ ਨਾਲ ਦੀ ਨਾਲ ਉਧਰੋਂ ਜਲੰਧਰ ਤੋਂ ਵੀ ਮਨਪ੍ਰੀਤ ਹੋ ਰਹੀ ਆ, ਕਾਫੀ ਦੇਰ ਦੇ ਹੋਲਡ ਨੇ, ਪਹਿਲਾਂ ਤਾਂ ਇਹਨਾਂ ਦਾ ਹਾਲ ਚਾਲ ਪੁੱਛੀਏ। ਮਨਪ੍ਰੀਤ ਜੀ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਸੁਖੀ ਜੀ, ਹਾਲ ਚਾਲ ਠੀਕ ਠਾਕ, ਤੁਸੀਂ ਸੁਣਾਓ? ਔਰ ਲਿਸਨਰਸ ਦੇ ਹਾਲ ਚਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਣਗੇ ਸਾਰਿਆਂ ਦੀ
2: ਜੀ। ਔਰ ਖਬਰਾਂ ਕਾਫੀ ਨੇ, ਪਹਿਲਾਂ ਤਾਂ ਆਪਾਂ ਇੱਕ ਬੜੀ ਖਬਰ ਜਦੋਂ ਸਵੇਰੇ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋਈ ਆ, ਔਰ ਹਰ ਤਰੀਕੇ ਹਰ ਪੱਤਰਕਾਰ ਨੇ ਕਹਿ ਲਈਏ ਜਾਂ ਹਰ ਸੋਸ਼ਲ ਮੀਡੀਆ ਵਾਲੇ ਬੰਦਿਆਂ ਨੇ ਆਪੋ ਆਪਣੇ ਤਰੀਕੇ ਨਾਲ ਉਸ ਖਬਰ ਨੂੰ ਵਾਇਰਲ ਕੀਤਾ ਪੂਰੀ ਦੁਨੀਆ ਭਰ ਦੇ ਵਿੱਚ, ਕਿ ਨੰਦੇੜ ਸਾਹਿਬ ਗੁਰੂ ਘਰ ਵਿਖੇ ਸੁਖਬੀਰ ਬਾਦਲ ਹੋਰਾਂ ਦੇ ਉੱਤੇ ਹਮਲਾ ਹੋਇਆ। ਕਈਆਂ ਨੇ ਕਿਸ ਉਹਨੂੰ ਬੜਾ ਵਧਾ ਚੜਾ ਕੇ ਕਿਹਾ, ਕਈਆਂ ਨੇ ਕਿਹਾ ਨੋਰਮਲੀ ਆ, ਕੋਈ ਖਾਸ ਨਹੀਂ, ਇਹ ਹੁਣ ਤੁਸੀਂ ਦੱਸੋ ਤੁਹਾਡੇ ਕੋਲ ਕਿਹੜੀ ਖਬਰ ਹੈ?
4: ਬਿਲਕੁਲ ਜੀ, ਵੈਸੇ ਤਾਂ ਇਸ ਘਟਨਾ ਦੀ ਸਾਰਿਆਂ ਨੇ ਨਿੰਦਿਆ ਹੀ ਕੀਤੀ ਆ, ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਓਪੋਜੀਸ਼ਨ ਦੀਆਂ ਪਾਰਟੀਆਂ ਤੱਕ ਦੀ ਗੱਲ ਕਰ ਲਈ ਆ ਸੁਖੀ ਜੀ, ਪਰ ਗੱਲ ਇਹ ਆ ਵੀ ਕਿਤੇ ਨਾ ਕਿਤੇ ਉਹਨੂੰ ਸਿਆਸੀ ਰੰਗਤ ਦਿੱਤੀ ਗਈ, ਬਰਗਾੜੀ ਕਾਂਡ ਦੇ ਨਾਲ ਜੋੜਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਨਾਲ ਉਹਨੂੰ ਜੋੜਿਆ ਗਿਆ, ਸੋ ਕਿਤੇ ਨਾ ਕਿਤੇ ਸਿਆਸੀ ਰੰਗਤ ਲੱਗਦੀ ਸੀ ਵੀ ਚਲੋ ਚੱਲਦੇ ਚ ਲੱਗਦੀ ਚ ਦਾਲ ਆ ਲਈਏ। ਖੈਰ ਹਮਲੇ ਦੇ ਵੱਲ ਮੁੜਦੇ ਆ ਸੁਖੀ ਜੀ, ਦੋਸ਼ੀ ਦੀ ਜਿਹੜੀ ਪਛਾਣ ਹੈ ਉਹ ਜਸਪਾਲ ਸਿੰਘ ਦੇ ਵਜੋਂ ਹੋਈ ਹੈ, ਜਿਹਦੀ 62 ਸਾਲ ਉਮਰ ਹੈ ਔਰ ਮੂਲ ਤੌਰ ਤੇ ਪੁਣੇ ਦੇ ਰਹਿਣ ਵਾਲੇ ਨੇ ਉਹ, ਤੇ ਪਹਿਲਾਂ ਉਹ ਪੁਣੇ ਦੀ ਅਦਾਲਤ ਦੇ ਵਿੱਚ ਹੀ ਵਕੀਲ ਵੀ ਰਹਿ ਚੁੱਕੇ ਨੇ। ਤਾਂ ਪਿਛਲੇ 2 ਕੁ ਸਾਲਾਂ ਤੋਂ ਨੰਦੇੜ ਦੇ ਨੇੜੇ ਹੀ ਮੁਗਾਟ ਦੇ ਵਿੱਚ ਮਾਤਾ ਸਾਹਿਬ ਗੁਰਦੁਆਰੇ ਦੇ ਵਿੱਚ ਸੇਵਾ ਨਿਭਾ ਰਹੇ ਸੀਗੇ ਔਰ ਸੁਖਬੀਰ ਸਿੰਘ ਬਾਦਲ ਅਰਦਾਸ ਤੋਂ ਬਾਅਦ ਮਾਤਾ ਸਾਹਿਬ ਗੁਰਦੁਆਰੇ ਤੋਂ ਬਾਹਰ ਜਾ ਰਹੇ ਸੀ ਜਦੋਂ ਜਸਪਾਲ ਸਿੰਘ ਨੇ ਉਹਨਾਂ ਤੇ ਹਮਲਾ ਕੀਤਾ ਤੇ ਪਰਿਵਾਰਕ ਮੈਂਬਰ ਵੀ ਨਾਲ ਹੁੰਦੇ ਨੇ। ਖੈਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਤੋਂ ਹਮਲੇ ਦੇ ਪਿੱਛੇ ਦੇ ਉਦੇਸ਼ ਜਾਂ ਕਾਰਨ ਜਾਣਨ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਔਰ ਜਿਹੜੇ ਪ੍ਰਮੁੱਖ ਕਹਿ ਸਕਦੇ ਆ ਮੇਨ ਆਗੂ ਨੇ ਅਕਾਲੀ ਦਲ ਤੇ ਉਹ ਸੀਬੀਆਈ ਦੀ ਜਾਂਚ ਮੰਗਦੇ ਨੇ ਕਿ ਕਾਰਨ ਕੀ ਆ, ਤੇ ਓਪੋਜੀਸ਼ਨ ਵਾਲੇ ਜਿੱਥੇ ਉਹ ਕਿਤੇ ਨਾ ਕਿਤੇ ਲੱਗੇ ਦਾ ਜਿਹੜੇ ਨੇ ਉਹ ਅਕਾਲੀ ਦਲ ਤੇ ਵੀ ਲਾ ਰਹੇ ਨੇ, ਉੱਥੇ ਵਿਅੰਗ ਤੇ ਤੰਜ ਜਿਹੜੇ ਨੇ ਉਹ ਸੱਤਾ ਦੀ ਸਰਕਾਰ ਤੇ ਵੀ ਕੱਸ ਰਹੇ ਨੇ ਵੀ ਰੀਜ਼ਨ ਕੀ ਆ, ਤੇ ਸਿਆਸੀ ਰੰਗਤ ਜਿਹੜੀ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਆ। ਖੈਰ ਹਮਲੇ ਤੋਂ ਬਾਅਦ ਇੱਕ ਪੋਸਟ ਵੀ ਜਿਹੜੀ ਗੁਰੂ ਘਰ ਦੇ ਵਿੱਚ ਬੈਠਿਆ ਸੁਖਬੀਰ ਸਿੰਘ ਬਾਦਲ ਹੋਣੀ ਜਿਹੜੀ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਅਕਾਊਂਟ ਤੋਂ ਜਿਹੜੀ ਪੈਂਦੀ ਆ, ਹੱਥ ਦੇ ਉੱਪਰ ਕਿਰਚ ਲੱਗੀ ਆ ਉਹਨਾਂ ਤੇ, ਕਿਰਚ ਦੇ ਨਾਲ ਹਮਲਾ ਕੀਤਾ ਗਿਆ ਸੀ ਔਰ ਕੋਈ ਚਲੋ ਜ਼ਿਆਦਾ ਭਾਰੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਦੋਂ ਕੋਈ ਹਮਲਾਵਰ ਹਮਲਾ ਕਰਦਾ ਤਾਂ ਇਹ ਸੋਚ ਕੇ ਨਹੀਂ ਕਰਦਾ ਕਿ ਨੁਕਸਾਨ ਘੱਟ ਪਹੁੰਚਾਉਣਾ ਹੈ ਜਾਂ ਜ਼ਿਆਦਾ ਪਹੁੰਚਾਉਣਾ ਹੈ। ਦੇਖੋ ਅੱਗੇ ਅੱਗੇ ਕੀ ਜਵਾਬ ਆਉਂਦੇ ਨੇ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲਦਾ ਹੈ ਉਹ ਸਮਾਂ ਦੱਸੇਗਾ।
2: ਜੀ ਮਨਪ੍ਰੀਤ ਜੀ, ਤੇ ਇਸ ਤੋਂ ਇਲਾਵਾ ਹੋਰ ਕਿਹੜੀ ਖਬਰਾਂ ਖਾਸ ਖਾਸ, ਕਿਉਂਕਿ ਅੱਜ ਥੋੜਾ ਜਿਹਾ ਸਕੇਜੂਲ ਬੀਜ਼ੀ ਹੈਗਾ ਤੇ ਆਪਾਂ ਫਿਰ ਰੈਪ ਅਪ ਕਰੀਏ।
4: ਜੀ ਸੁਖੀ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ ਜਿਹੜਾ ਫੋਨ ਹੈ ਆਪਣੀ ਜ਼ਿੰਦਗੀ ਦਾ ਕਿਤੇ ਨਾ ਕਿਤੇ ਨਿਖੜਵਾਂ ਅੰਗ ਬਣ ਗਿਆ, ਔਰ ਜ਼ਿਆਦਾਤਰ ਲੋਕ ਜਿਹੜੇ ਨੇ ਸੌਂਦੇ ਖਾਂਦੇ ਪੀਂਦੇ ਜਾਂ ਗੇਮਾਂ ਖੇਡਦੇ ਨੇ, ਰੀਲਾਂ ਵਿੱਚੋਂ ਸਕਰੋਲ ਕਰਦੇ ਨੇ, ਆਪਣੇ ਫੋਨ ਦੇ ਨਾਲ ਚਿਪ ਜਾਂਦੇ ਨੇ, ਔਰ ਤੁਸੀਂ ਵੀ ਇਹ ਗੱਲਾਂ ਨੋਟ ਕੀਤੀਆਂ ਹੋਣਗੀਆਂ ਜਾਂ ਆਪਣੇ ਨਾਲ ਵੀ ਕਈ ਵਾਰੀ ਐਂ ਵਾਪਰਦਾ ਵੀ ਆਪਾਂ ਜੇ ਬੈੱਡ ਤੇ ਬੈਠੇ ਹਾਂ ਤੇ ਇੱਕ ਹੀ ਕਿਨਾਰੇ ਤੇ ਬੈਠੇ ਹਾਂ ਤੇ ਪਤਾ ਨੀ ਉੱਥੇ ਕਿੰਨਾ ਸਮਾਂ ਬੀਤ ਜਾਂਦਾ, ਜੇ ਕਿਤੇ ਹੋਰ ਬੈਠੇ ਤਾਂ। ਸੋ ਇਹਦੇ ਲਈ ਫੋਨ ਦੀ ਲੱਤ ਦੇ ਕਾਰਨ ਹਸਪਤਾਲ ਦੇ ਵਿੱਚ ਇੱਕ ਦਾਖਲ ਹੋਣ ਵਾਲੀ ਅਦਾਕਾਰ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਆ, ਜੋ ਦੱਖਣੀ ਅਦਾਕਾਰਾ ਸ਼ਕੀਲਾ ਨੇ, ਉਹਨਾਂ ਨੇ ਹਾਲ ਦੇ ਵਿੱਚ ਯੂਟਿਊਬ ਚੈਨਲ ਤੇ ਇੱਕ ਵਲੌਗ ਸ਼ੇਅਰ ਕੀਤਾ ਤੇ ਚਰਚਾ ਕੀਤੀ ਇਹਦੇ ਬਾਰੇ ਖੁੱਲ ਕੇ, ਕਹਿੰਦੇ ਮੈਨੂੰ ਇੰਨੀ ਭੈੜੀ ਇਹਦੀ ਲੱਤ ਸੀ ਕਿ ਮੈਂ ਇੱਕ ਕੋਨੇ ਤੇ ਬੈੱਡ ਤੇ ਬੈਠੀ ਰਹਿੰਦੀ ਸੀ ਔਰ ਚਾਰ ਚਾਰ ਘੰਟੇ ਮੈਂ ਇਹਦੀ ਵਰਤੋਂ ਕਰਦੀ ਸੀ, ਗੇਮਾਂ ਖੇਡਦੀ ਸੀ, ਉੱਥੋਂ ਹਟਦੀ ਸੀ ਤਾਂ ਮੈਂ ਰੀਲਾਂ ਸਕਰੋਲ ਕਰਦੀ ਸੀਗੀ ਜਾਂ ਆਪਣੇ ਲਈ ਕੁਛ ਇੰਟਰਸਟਿੰਗ ਦੇਖਣ ਲੱਗ ਜਾਂਦੀ ਸੀ, ਤੇ ਇਹ ਇੰਨਾ ਖਤਰਨਾਕ ਤੇ ਘਾਤਕ ਮੇਰੇ ਲਈ ਸਿੱਧ ਹੋਇਆ ਕਿ ਮੈਨੂੰ ਇੱਕ ਸਰਵਾਈਕਲ ਦੀ ਪ੍ਰੋਬਲਮ, ਦੋ ਤਿੰਨ ਪ੍ਰੋਬਲਮਸ ਉਹਨਾਂ ਨੇ ਵਿੱਚ ਆਪਣੀਆਂ ਹੋਰ ਮੈਂਸ਼ਨ ਕੀਤੀਆਂ, ਤੇ ਕਹਿੰਦੇ ਮੈਂ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਤੇ ਸਰਜਰੀ ਦੇ ਉੱਪਰ ਮੇਰੇ ਹੁਣ ਤੱਕ 3 ਤੋਂ 4 ਲੱਖ ਰੁਪਇਆ ਜਿਹੜਾ ਲੱਗ ਚੁੱਕਿਆ ਆ, ਸੋ ਆਪਰੇਸ਼ਨ ਬੈੱਡ ਤੱਕ ਮੈਂ ਆ ਗਈ ਹਾਂ, ਮੇਰੀ ਗਰਦਨ ਦੀਆਂ ਨਸਾਂ ਜਿਹੜੀਆਂ ਨੇ ਇਸ ਵਕਤ ਕੰਮ ਨਹੀਂ ਕਰ ਰਹੀਆਂ। ਖਬਰ ਮੈਂ ਤਾਂ ਸ਼ੇਅਰ ਕੀਤੀ ਆ ਵੀ ਆਪਾਂ ਵੀ ਕਹਿੰਦੇ ਸਾਨੂੰ ਸਰਵਾਈਕਲ ਆ, ਸਾਡੀ ਤੇ ਕਮਰ ਚ ਦਰਦ ਆ, ਪਰ ਸਾਨੂੰ ਸੁਖੀ ਜੀ ਕਈ ਵਾਰੀ ਐਂ ਨੀ ਪਤਾ ਲੱਗਦਾ ਹੁੰਦਾ ਕਿ ਅਸੀਂ ਘੰਟਿਆਂ ਬੱਧੀ ਕਿਹੜੀ ਪੋਜੀਸ਼ਨ ਦੇ ਵਿੱਚ ਬੈਠੇ, ਕਿਵੇਂ ਸਮਾਂ ਬਤਾ ਦਿੰਦੇ ਹਾਂ।
2: ਜੀ ਸੁਮਨਪ੍ਰੀਤ ਜੀ, ਮੇਰੇ ਖਿਆਲ ਚ ਲਈਏ ਜਾ ਜਾ ਫਿਰ ਤੁਹਾਡੇ ਕੋਲ।
4: ਜੀ ਬਿਲਕੁਲ ਸੁਖੀ ਜੀ, ਮਿਲਦੇ ਹਾਂ ਕੱਲ ਦੀਆਂ ਖਬਰਾਂ ਦੇ ਵਿੱਚ, ਮੌਸਮ ਦੀ ਜਾਂਦੀ ਜਾਂਦੀ ਥੋੜੀ ਜਿਹੀ ਜਾਣਕਾਰੀ ਦੇ ਦਿੰਦੀ ਹਾਂ। ਸੋ ਇੰਡੀਆ ਆ ਰਹੇ ਹੋ ਜਾਂ ਤੁਸੀਂ ਆਉਣਾ ਹੈ, ਮਤਲਬ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਪਹਾੜੀ ਇਲਾਕਿਆਂ ਦੇ ਵਿੱਚ, ਕਹਿ ਲਓ ਤੁਸੀਂ ਵੀ ਸਫ਼ਰ ਕਰਨ ਤੋਂ ਬਚਣਾ ਹੈ, ਉੱਥੋਂ ਦੀਆਂ ਯਾਤਰਾਵਾਂ ਦੇ ਉੱਪਰ ਜਿਹੜੀਆਂ ਮੁਕੰਮਲ ਪਾਬੰਦੀ ਲਗਾਈ ਗਈ, ਔਰ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਸਰਗਰਮ ਆ, ਬੇਸ਼ੱਕ ਪਿਛਲੇ 2 ਕੁ ਦਿਨ ਮੀਂਹ ਪੈ ਕੇ ਅੱਜ ਦਾ ਟੈਂਪਰੇਚਰ ਕਈ ਸ਼ਹਿਰਾਂ ਦੇ ਵਿੱਚ, ਜਲੰਧਰ ਪਟਿਆਲਾ ਦੀ ਗੱਲ ਕਰੀਏ, ਬਹੁਤ ਜ਼ਿਆਦਾ ਗਰਮ ਰਿਹਾ, ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੱਸੀ ਗਈ ਆ, ਤੇ ਹਲਕੀ ਤੇ ਦਰਮਿਆਨੀ ਕਈ ਜ਼ਿਲ੍ਹਿਆਂ ਦੇ ਵਿੱਚ ਦੱਸੀ ਗਈ ਆ। ਆਪਣਾ ਤੇ ਤੁਸੀਂ ਆਪਣਿਆਂ ਦਾ ਖਿਆਲ ਰੱਖਣਾ ਹੈ।
2: ਬਹੁਤ ਬਹੁਤ ਧੰਨਵਾਦ ਜੀ, ਔਰ ਇਸ ਦਿਨ ਦੱਸੀਏ ਤੁਹਾਨੂੰ ਕਿ ਪ੍ਰੋਗਰਾਮ ਦੇ ਹਿੱਸੇ ਨੂੰ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਢਿੱਲੋਂ ਵੀਡੀਓ ਜਿੱਥੇ ਤੁਸੀਂ ਆਈਪੀ ਬਾਕਸ ਲੈ ਸਕਦੇ ਹੋ, ਆਈਪੀ ਐਪ ਉਹਨਾਂ ਕੋਲ ਨੇ, ਰੇਡੀਓ ਲੈ ਸਕਦੇ ਹੋ, ਗੁਰਬਾਣੀ ਰੇਡੀਓ ਲੈ ਸਕਦੇ ਹੋ, ਔਰ ਗੀਤਾਂ ਦੇ ਵੀ ਪੁਰਾਣਿਆਂ ਦੇ ਉਹਨਾਂ ਕੋਲ ਕਾਫੀ ਕੁਛ ਮਟੀਰੀਅਲ ਹੈਗਾ। ਢਿੱਲੋਂ ਵੀਡੀਓ ਕਾਫੀ ਸਾਲਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ। 905-204-1313 ਇਹਨਾਂ ਦਾ ਨੰਬਰ ਹੈ। ਅਬਨੇਜ਼ਰ ਅਤੇ ਗੋਰ ਦੇ ਕਾਰਨਰ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਉਹ ਦਫ਼ਤਰ ਹੈ, ਤੇ ਉਹਦੇ ਨਾਲ ਹੀ ਹੈ ਕਟਾਰੀਆ ਟੂਰ ਐਂਡ ਟਰੈਵਲ, ਅਬਨੇਜ਼ਰ ਤੇ ਗੋਰ ਦੇ ਉੱਤੇ, ਤੇ ਦੂਜੀ ਲੋਕੇਸ਼ਨ ਹੈ ਕਟਾਰੀਆ ਟੂਰ ਐਂਡ ਟਰੈਵਲ ਦੀ ਏਅਰਪੋਰਟ ਡੈਰੀ। ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕਰ ਸਕਦੇ ਹੋ। ਤੇ ਟਿੱਕਾ ਜੰਕਸ਼ਨ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਤੁਸੀਂ ਹੁਣ ਦੁਪਹਿਰ ਦਾ ਲੰਚ ਕਰਨਾ ਚਾਹੁੰਦੇ ਹੋ, ਡਿਨਰ ਕਰਨਾ ਚਾਹੁੰਦੇ ਹੋ, ਲਾਈਵ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਜਾ ਕੇ, ਔਰ ਵਧੀਆ ਖਾਣੇ ਆਪਣੇ ਆਏ ਹੋਏ ਗੈਸਟਾਂ ਨੂੰ ਸਮਰ ਦੇ ਵਿੱਚ ਵਧੀਆ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦੇ ਹੋ, ਤੇ ਟਿੱਕਾ ਜੰਕਸ਼ਨ 647-429-4040 ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਜੀ। ਇਸ ਦੇ ਨਾਲ ਨਾਲ ਹੀ ਦੱਸੀਏ ਤੁਹਾਨੂੰ ਕਿ ਜੇਕਰ ਇਸ ਸਮਰ ਦੇ ਵਿੱਚ ਨਾਗਰਾ ਫਾਲ ਜਾਣਾ ਚਾਹੁੰਦੇ ਹੋ ਤੇ ਉੱਥੇ ਵੀ ਢਾਬਾ ਆਉਂਦਾ ਫਾਲ, ਇੱਕ ਬਹੁਤ ਵਧੀਆ ਰੈਸਟੋਰੈਂਟ ਹੈ, ਫ੍ਰੀ ਪਾਰਕਿੰਗ ਹੁੰਦੀ ਹੈ ਫਾਲ ਤੋਂ, ਸਿਰਫ 2-3 ਮਿੰਟ ਦੂਰੀ ਦੇ ਉੱਤੇ ਹੀ ਰੈਸਟੋਰੈਂਟ ਹੈ ਜਿੱਥੋਂ ਤੁਸੀਂ ਵਧੀਆ ਖਾਣਾ ਖਾਓਗੇ, ਘਰ ਵਰਗਾ ਮਾਹੌਲ ਤੁਹਾਨੂੰ ਮਿਲੇਗਾ। ਕੀ ਆ 427 ਜਿਹਨਾਂ ਨੇ ਆਪਣੀ ਗ੍ਰੈਂਡ ਓਪਨਿੰਗ ਪਿਛਲੇ ਹਫ਼ਤੇ ਕੀਤੀ ਹੈ, ਔਰ ਉੱਥੇ ਜਾਓ, ਬਹੁਤ ਵੱਡਾ ਸ਼ੋਰੂਮ ਉਹਨਾਂ ਨੇ ਤਿਆਰ ਕੀਤਾ ਤੇ ਨਾਲ ਹੀ ਤੁਹਾਨੂੰ ਜਿਹੜੀ ਡੀਲ ਹੈ ਉੱਥੇ ਸਪੈਸ਼ਲ ਮਿਲੇਗੀ। ਇਹ ਵੀਕਐਂਡ ਦੇ ਤੱਕ ਹਾਈਬ੍ਰਿਡ ਵੀਕਐਂਡ ਚੱਲ ਰਿਹਾ, ਅਗਰ ਹਾਈਬ੍ਰਿਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ ਤੇ ਤੁਹਾਨੂੰ ਕਾਫੀ ਸਸਤੀਆਂ ਜਿਹੜੀਆਂ ਲੀਜ਼ ਤੇ ਜਾਂ ਫਿਰ ਬਾਏ ਕਰਨ ਤੇ ਮਿਲ ਸਕਦੀਆਂ ਨੇ। ਪੀਜ਼ਾ ਡਿਪੋ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈਗਾ। ਪੀਜ਼ਾ ਡਿਪੋ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਕੁਝ ਨਵੀਆਂ ਹੋਰ ਵੀ ਖੁੱਲਣ ਜਾ ਰਹੀਆਂ, ਅਸੀਂ ਉਹਨਾਂ ਦੀ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਸਿੰਘਾਪੁਰ ਜੁਐਲਰ ਏਅਰਪੋਰਟ ਰੋਡ ਦੇ ਉੱਤੇ ਹੈ ਜੀ। 70% ਡਾਇਮੰਡ ਦੀ ਜੁਐਲਰੀ ਤੇ ਡਿਸਕਾਊਂਟ ਮਿਲੇਗਾ। 900 1500 ਹੁਣ ਆਪਾਂ ਗੱਲ ਕਰਦੇ ਹਾਂ ਜੀ ਇੰਸ਼ੋਰੈਂਸ ਇੰਸ਼ੋਰੈਂਸ ਤੁਹਾਨੂੰ ਪਤਾ ਕਿ ਜਿਹੜੀ ਆਪਾਂ ਨੂੰ ਹਰ ਫੀਲਡ ਦੇ ਵਿੱਚ ਬਹੁਤ ਜ਼ਰੂਰੀ ਖਾਸ ਕਰਕੇ ਇਸ ਕੰਟਰੀ ਦੇ ਵਿੱਚ ਭਾਵੇਂ ਉਹ ਘਰ ਦੀ ਇੰਸ਼ੋਰੈਂਸ ਹੋਵੇ ਭਾਵੇਂ ਉਹ ਕਾਰ ਦੀ ਇੰਸ਼ੋਰੈਂਸ ਹੈ ਭਾਵੇਂ ਤੁਹਾਡਾ ਕੋਈ ਵਪਾਰ ਹੈ ਉਹਦੀ ਇੰਸ਼ੋਰੈਂਸ ਹੈ ਅਤੇ ਭਾਵੇਂ ਤੁਹਾਡਾ ਸਰੀਰ ਹੈ ਉਹਦੀ ਯਾਨੀ ਕਿ ਲਾਈਫ ਇੰਸ਼ੋਰੈਂਸ ਹੈ ਸੋ ਜਿਹੜੀ ਇੰਸ਼ੋਰੈਂਸ ਤੋਂ ਸਾਡੇ ਨਾਲ ਪਹੁੰਚ ਗਏ ਨੇ ਟੀਮ ਜੀ ਆਇਆਂ ਨੂੰ ਭਾਅ ਜੀ ਕੀ ਹਾਲ ਚਾਲ ਨੇ
5: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਾਅ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਹਾਲ ਤੁਹਾਡਾ ਕੀ ਹਾਲ ਚਾਲ
2: ਬਸ ਜੀ ਦੇਖ ਲਿਆ ਅਸੀਂ ਤਾਂ ਫਟਾਫਟ ਬੋਲੀ ਜਾਂਦੇ ਇਹ ਹੈਗਾ ਕਿ
5: ਇੱਕ ਘੰਟਾ ਬਹੁਤ ਘੱਟ ਹੁੰਦਾ ਤੁਹਾਨੂੰ 3 ਘੰਟੇ ਦਾ ਪ੍ਰੋਗਰਾਮ ਚਾਹੀਦਾ
2: ਪਰ ਜੀ 1 ਘੰਟੇ ਦੇ ਹੀ ਨਹੀਂ ਪੈਸੇ ਪੂਰੇ ਹੁੰਦੇ ਇੰਨੇ ਮਹਿੰਗੇ ਮੈਨੂੰ ਨਹੀਂ ਪਤਾ ਜਿਹੜੇ 3-3 ਘੰਟੇ ਪ੍ਰੋਗਰਾਮ ਕਰਦੇ ਹੋਣਗੇ ਕਿੱਦਾਂ ਪੈਸੇ ਪੂਰੇ ਕਰਦੇ ਹੋਣਗੇ ਪਰ ਬੜਾ ਔਖਾ ਸ਼ਾਇਦ ਸਟੇਸ਼ਨ ਮਹਿੰਗਾ ਹੋ ਵੀ ਸਕਦਾ ਇਹ ਬਾਕੀ ਕਿਉਂਕਿ ਰਾਜ ਨੂੰ ਨਹੀਂ ਬੜੇ ਸਟੇਸ਼ਨਾਂ ਤੇ ਐਡ ਦਿੰਦੇ ਆ 5:30 ਦਾ ਕਿੰਨੀ ਕੁ ਰੇਂਜ ਆ ਕਿੰਨਾ ਕੁ ਰਿਸਪੋਂਸ ਤੁਹਾਨੂੰ ਮਿਲਦਾ
6: ਰਿਸਪੋਂਸ ਬਹੁਤ ਵਧੀਆ ਇੱਥੇ ਡੈਫੀਨੇਟਲੀ ਖਾਸ ਕਰਕੇ ਸੁੱਖੀ ਭਾਜੀ ਦੇ ਪ੍ਰੋਗਰਾਮ ਚ ਜ਼ਰੂਰ ਆਂ ਜੀ
2: ਠੀਕ ਹੈ ਨੰਬਰ ਸਾਡਾ ਹੈਗਾ 9057990999 ਤੇ ਹੁਣ ਗੱਲ ਕਰਦੇ ਹਾਂ ਜੀ ਭਾਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਟੋ ਇੰਸ਼ੋਰੈਂਸ ਦੇ ਵਿੱਚ ਤਬਦੀਲੀਆਂ ਹੋਈਆਂ ਸੀਗੀਆਂ ਉਹਦੇ ਨਾਲ ਕਿੰਨਾ ਕੁ ਲੋਕਾਂ ਦੇ ਪ੍ਰੀਮੀਅਮ ਨੂੰ ਫਰਕ ਪਿਆ ਜਾਂ ਕਿਵੇਂ ਲੋਕਾਂ ਦੇ ਬਾਕੀ ਦੇ ਕੰਮਾਂ ਕਾਰਾਂ ਨੂੰ ਜਾਂ ਤੁਹਾਡੇ ਕੰਮਾਂ ਕਾਰਾਂ ਨੂੰ ਚੇਂਜਸ ਦੇ ਵਿੱਚ ਕੀ ਫਰਕ ਪਿਆ
5: ਉਹ ਚ ਇੱਦਾਂ ਹੈ ਵੀ ਐਜ਼ ਅ ਬ੍ਰੋਕਰ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਹੈ ਕਈ ਵਾਰੀ ਕਲਾਇੰਟ ਕਹਿੰਦਾ ਵੀ ਘਟਾ ਦਿਓ ਪਰ ਕੱਲ ਨੂੰ ਕਲੇਮ ਹੋ ਜਾਏ ਫਿਰ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੋ ਹਰ ਬੰਦੇ ਨੂੰ ਕਸਟਮਾਈਜ਼ਡ ਪਾਲਿਸੀ ਚਾਹੀਦੀ ਉਹਦੇ ਲੋਡ ਦੇ ਹਿਸਾਬ ਨਾਲ ਕਈ ਵਾਰੀ ਹੁੰਦਾ ਵੀ ਵਰਕ ਬੈਨੀਫਿਟਸ ਆ ਉਹ ਤੇ ਰਿਸਕ ਲੈ ਲੈਣ ਪਰ ਆਈ ਵੁੱਡ ਰੈਦਰ ਜ਼ਿਆਦਾ ਕਵਰੇਜ ਬੈਟਰ ਰੈਦਰ ਦੈਨ ਘੱਟ ਕਵਰੇਜ ਸੋ ਜੇ ਤੁਹਾਨੂੰ ਨਹੀਂ ਇਹਦੇ ਬਾਰੇ ਜ਼ਿਆਦਾ ਨੌਲੇਜ ਤਾਂ ਐਟਲੀਸਟ ਕਵਰੇਜ ਚੇਂਜ ਨਾ ਕਰੋ ਜਿੰਨਾ ਕਲਾਇੰਟਸ ਦੀਆਂ ਰਿਨਿਊ ਹੋ ਰਹੀਆਂ ਪਾਲਿਸੀਆਂ ਉਹ ਪੁਰਾਣੇ ਬੈਨੀਫਿਟਸ ਤੇ ਹੋ ਰਹੀਆਂ ਜੇ ਕੋਈ ਘਟਾ ਕੇ ਨਵੀਂ ਕਰ ਰਿਹਾ ਫਿਰ ਨਵੇਂ ਆਟੋ ਬੈਨੀਫਿਟਸ ਦੇ ਉੱਤੇ ਰਿਨਿਊ ਹੋ ਰਹੀ
2: ਤੇ ਕਈ ਵਾਰੀ ਜਦੋਂ ਫਿਰ ਨਵਾਂ ਕਰਦੇ ਆ ਤੇ ਉਹ ਨਵਿਆਂ ਤੋਂ ਫਿਰ ਉਹ ਤੁਹਾਨੂੰ ਬੰਦਾ ਐਕਸਪਲੇਨ ਕਰਦਾ ਜਾਂ ਕਈ ਵਾਰੀ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਵੀ ਕੀ ਮੈਂ ਲੈਣਾ ਕੀ ਨਹੀਂ ਲੈਣਾ
5: ਮੈਂ ਭਾਈ ਤੁਹਾਨੂੰ ਹੁਣੇ ਦੱਸਦਾ ਅੱਜ ਨਾ ਆਉਣ ਤੋਂ ਪਹਿਲਾਂ ਮੇਰੇ ਜੋਰਜ ਟਾਊਨ ਦੇ ਕਲਾਇੰਟ ਸੀਗੇ ਉਹਨਾਂ ਦੀ ਕਮਰ ਕਲੀਨਿੰਗ ਦਾ ਕੰਮ ਆ ਤੇ ਬੇਸਿਕਲੀ ਪੁਰਾਣੇ ਬ੍ਰੋਕਰ ਨਾਲ ਕਮਰਸ਼ਲ ਪਾਲਿਸੀ ਚੱਲ ਰਹੀ ਸੀ ਮੇਰੇ ਨਾਲ ਹੋਮ ਮੈਨ ਆਰਡਰ ਚੱਲ ਰਹੀ ਸੀ ਸੋ ਅੱਜ ਮੈਨੂੰ ਫੋਨ ਆਇਆ ਕੋਈ ਲਾਇਰ ਜਾਣਦਾ ਜੇ ਮੈਂ ਕਿਹਾ ਕੋਈ ਲਾਇਰ ਦੀ ਕੀ ਲੋੜ ਪੈ ਗਈ ਕਹਿੰਦੇ ਉਹ ਮੇਰੇ ਪੁਰਾਣੇ ਬ੍ਰੋਕਰ ਨਾਲ ਸੀਗੀ ਮੇਰੀ ਪਾਲਿਸੀ ਹੁਣ ਮੇਰਾ ਕਲੇਮ ਹੋਇਆ ਹੁਣ ਮੈਨੂੰ ਪਤਾ ਲੱਗਾ ਜਿਹੜੀਆਂ ਕਵਰੇਜਸ ਦੀ ਮੈਨੂੰ ਲੋੜ ਸੀ ਉਹ ਹੈ ਨਹੀਂ ਸੀਗੀਆਂ ਮੇਰੀਆਂ ਇੰਡੋਰਸਮੈਂਟਸ ਕਾਫੀ ਮਿਸਿੰਗ ਸੀਗੀਆਂ ਜਿਹੜੀਆਂ ਕਵਰੇਜਸ ਆ ਉਹਨਾਂ ਦੀਆਂ ਵੀ ਲਿਮਿਟਸ ਘੱਟ ਸੀਗੀਆਂ ਸੋ ਉਹ ਕਾਫੀ ਹੁਣ ਸਟ੍ਰੈਸਫੁਲ ਸਿਚੁਏਸ਼ਨ 'ਚ ਹੈਗੇ ਆ ਪਰ ਐਟ ਦ ਸੇਮ ਟਾਈਮ ਜਦੋਂ ਉਹਨਾਂ ਨੇ ਪਾਲਿਸੀ ਲਾਈ ਉਹਨਾਂ ਨੇ ਸਾਈਨ ਵੀ ਕੀਤੇ ਬ੍ਰੋਕਰ ਨਾਲ ਵੀ ਹਾਂ ਮੈਂ ਸਮਝ ਰਹੀ ਹਾਂ ਕਵਰੇਜਸ ਸੋ ਉਦੋਂ ਆਪਾਂ ਧਿਆਨ ਨਹੀਂ ਦਿੰਦੇ ਬਾਅਦ 'ਚ ਜੋ ਕਲੇਮ ਹੋ ਜਾਂਦਾ ਫਿਰ ਉਹ ਹੁਣ ਲੋਇਰ ਲੱਭ ਰਿਹਾ ਮੈਂ ਆਹ ਕਰ ਰਿਹਾ ਤੇ ਬੇਸਿਕਲੀ ਸ਼ੀ ਇਜ਼ ਇਨ ਅ ਬੈਡ ਸਿਚੁਏਸ਼ਨ ਪਰ ਕਹਿਣ ਦਾ ਭਾਵ ਆ ਤੁਸੀਂ ਆਪਣੀ ਹਰ ਇੱਕ ਬਿਜ਼ਨਸ ਦੀ ਵੱਖਰੀ ਪਾਲਿਸੀ ਚਾਹੀਦੀ ਹੈ ਜਿੱਦਾਂ ਤੁਹਾਡਾ ਰੇਡੀਓ ਸਟੇਸ਼ਨ ਤੁਹਾਡੀ ਵੱਖਰੀ ਹੈ ਰਾਜਨ ਭਾਈ ਦਾ ਆਪਟੀਕਲ ਸਟੋਰ ਹੈ ਉਹਨਾਂ ਦੀ ਵੱਖਰੀ ਕਵਰੇਜਸ ਹੈ ਉਹਨਾਂ ਦੀਆਂ ਵੱਖਰੀਆਂ ਇੰਡੋਰਸਮੈਂਟਸ ਸੋ ਮੇਕ ਸ਼ੋਰ ਪੇ ਤੁਹਾਡੇ ਬਿਜ਼ਨਸ ਦੇ ਮੁਤਾਬਿਕ ਤੁਹਾਡੀਆਂ ਕਵਰੇਜਸ ਕਰੈਕਟ ਹੋਣ
2: ਹੁਣ ਦੇਖੋ ਆਹ ਬੜੀ ਵੱਡੀ ਗੱਲ ਹੈ ਤੁਸੀਂ ਦੱਸਿਆ ਕਿ ਹਰ ਬਿਜ਼ਨਸ ਵਾਲੇ ਦੀ ਜਿਹੜੀ ਇੰਸ਼ੋਰੈਂਸ ਆ ਹਰ ਤਰੀਕੇ ਨਾਲ ਕਿਉਂਕਿ ਡਿਫਰੈਂਟ ਹੀ ਹੁੰਦੀ ਆ ਔਰ ਕਈ ਵਾਰੀ ਤਾਂ ਸਾਡੇ ਮੇਰੇ ਵਰਗੇ ਉਹੀ ਜਿਹੜੇ ਸੇਮ ਫਾਰਮ ਹੁੰਦੇ ਆ ਜੇ ਥੋਕ ਚ ਮਾਲ ਆ ਸਾਰਿਆਂ ਨੂੰ ਉਹ ਚੇਪੀ ਜਾਂਦੇ
5: ਨਹੀਂ ਨਹੀਂ ਹਰ ਇੱਕ ਬਿਜ਼ਨਸ ਦੇ ਵੱਖਰੇ ਐਕਸਪੋਜ਼ਰ ਹੈ ਤੇ ਵੱਖਰੀਆਂ ਕਵਰੇਜਸ
2: ਦੱਸ ਦਈਏ ਜੀ ਜੇ ਡੀ ਇੰਸ਼ੋਰੈਂਸ ਦਾ ਨੰਬਰ ਹੈ 416-906-0706 416-902-0706 ਤੇ ਕਾਲ ਕਰ ਲਓ ਜੇਕਰ ਤੁਸੀਂ ਆਲਰੇਡੀ ਆਪਣੇ ਘਰ ਦੀ ਜਾਂ ਆਟੋ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਤੇ ਕੋਈ ਹਰਜ ਨਹੀਂ ਆ ਇੱਕ ਕਾਲ ਇਹਨਾਂ ਨੂੰ ਘੁਮਾਓ ਹੋ ਸਕਦਾ ਤੁਹਾਡੇ ਚੰਗੇ ਪੈਸਿਆਂ ਦੀ ਬੱਚਤ ਹੋ ਸਕੇ ਤੁਹਾਡੇ ਪੈਸੇ ਵੀ ਬਚਣਗੇ ਤੁਹਾਨੂੰ ਵਧੀਆ ਕਵਰੇਜ ਵੀ ਮਿਲੇਗੀ ਅੱਛਾ ਇਸ ਤੋਂ ਇਲਾਵਾ ਭਾਜੀ ਬਹੁਤ ਸਾਰੇ ਜਿਹੜੇ ਬਿਜ਼ਨਸ ਵਾਲੇ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿ ਲਈਏ ਕਿ ਜਿੱਦਾਂ ਹੁਣ ਸਾਡਾ ਰੇਡੀਓ ਹੀ ਆ ਰੇਡੀਓ ਸਟੇਸ਼ਨ ਵਾਲੇ ਹੋ ਗਏ ਕੰਸਟਰਕਸ਼ਨ ਵਾਲੇ ਹੋ ਗਏ ਜਾਂ ਹੋਰ ਕਈ ਬਿਜ਼ਨਸ ਵਾਲੇ ਹੋ ਗਏ ਉਹ ਵੀ ਕਈ ਵਾਰੀ ਅਣਗਹਿਲੀ ਕਰਦੇ ਕਹਿੰਦੇ ਸਾਨੂੰ ਕੀ ਲੋੜ ਹੈ ਇੰਸ਼ੋਰੈਂਸ ਦੀ ਹੈ ਨਾ ਸਰੀ ਜਾਂਦਾ ਆ ਐਵੇਂ ਕਾਹਦੇ ਲਈ ਪੈਸੇ ਖਰਾਬ ਕਰਨੇ ਉਹ ਕਿੰਨਾ ਕੁ ਜ਼ਰੂਰੀ ਆ
5: ਬਾਈ ਬਹੁਤ ਜ਼ਰੂਰੀ ਆ ਉਹ ਇੱਦਾਂ ਦੇ ਫਿਰ ਮੇਰੇ ਕੋਲ ਹਾਸੇ ਵਾਲੀ ਗੱਲ ਹੈ ਮੇਰੇ ਕੋਲ ਕਲਾਇੰਟ ਆਉਂਦਾ ਹੁੰਦਾ ਹੈਗਾ ਤੇ ਉਹਨੇ ਰੇਟ ਲੈ ਕੇ ਚੱਲ ਜਾਣਾ ਉਦੋਂ ਮੈਂ ਆਰਬੀਸੀ 'ਚ ਕੰਮ ਕਰਦਾ ਸੀ ਤੇ ਫਿਰ ਕਵਰੇਜ ਨਹੀਂ ਲੈਣੀ ਕਦੀ
2: ਅੱਛਾ ਜੀ
5: ਮੈਂ ਕਿਹਾ ਹਫ਼ਤਾ ਕੁ ਹੋ ਗਿਆ ਫਿਰ 15 ਦਿਨ ਮੈਂ ਕਿਹਾ ਤੂੰ ਕਹਿੰਦਾ ਪੈਸੇ ਨਹੀਂ ਹੈਗੇ ਮੈਂ ਕਿਹਾ ਇੰਸ਼ੋਰੈਂਸ ਦਾ ਹੀ ਕਰ ਲੈਂਦੇ ਹਾਂ ਕੀ ਹਿਸਾਬ ਕਿਤਾਬ ਹੈ ਕਹਿੰਦਾ ਸਵੇਰੇ ਮੈਂ ਗੁਰਦੁਆਰੇ ਮੱਥਾ ਟੇਕਦਾ ਸ਼ਾਮ ਨੂੰ ਫਿਰ ਗੁਰਦੁਆਰੇ ਮੱਥਾ ਟੇਕਦਾ ਹਲੇ ਚੱਲੀ ਜਾਂਦਾ ਪਰ ਇਵੈਂਚੁਅਲੀ ਬੇਸਿਕਲੀ ਜੇ ਕੱਲ੍ਹ ਨੂੰ ਕਲੇਮ ਹੋ ਜਾਂਦਾ ਤਾਂ ਲਾਇਬਿਲਟੀ ਕਲੇਮ ਹੈ ਕਾਫ਼ੀ ਵੱਡਾ ਲੋਸੂਟ ਹੋ ਸਕਦਾ ਜਿਹੜਾ ਤੁਸੀਂ ਬਣਾਇਆ ਉਹ ਫਿਰ ਪੱਲਿਓਂ ਦੇਣੇ ਪੈਣਗੇ ਜੇ ਇੰਸ਼ੋਰੈਂਸ ਨਹੀਂ ਹੈਗਾ ਸੋ ਲੈਟਸ ਜੇ ਗੱਡੀ $1,00,000 ਦੀ ਚੋਰੀ ਹੋਊਗੀ ਨਹੀਂ ਕਵਰੇਜ ਤਾਂ $1,00,000 ਤੁਹਾਡਾ ਗਿਆ ਖੁਦ ਉਹ ਤਾਂ ਇੰਸ਼ੋਰੈਂਸ ਕੰਪਨੀ ਨੇ ਪੇ ਕਰ ਦੇਣਾ ਸੀ।
2: ਨਹੀਂ ਉਹ ਚੋਰੀ ਵੀ ਹੋ ਗਈ, ਮੰਨ ਲਓ ਜੇ ਕੱਲ ਨੂੰ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਂਦਾ, ਸਾਹਮਣੇ ਵਾਲੀਆਂ ਪਾਰਟੀਆਂ ਕਿੰਨੇ ਕਿੰਨੇ ਪੈਸਿਆਂ ਦੇ ਤੁਹਾਨੂੰ ਸੂ ਕਰਦੀਆਂ?
5: ਨਹੀਂ ਤੁਸੀਂ ਕਿਸੇ ਨੂੰ ਹਿੱਟ ਕਰਤਾ, ਅਗਲਾ ਬੰਦਾ ਲੈਟਸ ਸੇ ਸਪੈਸ਼ਲਾਈਜ਼ਡ ਡਾਕਟਰ ਆ, ਤੁਹਾਨੂੰ 2 ਮਿਲੀਅਨ ਦਾ ਸੂ ਕਰਦੇ, ਉਹ ਪਹਿਲਾਂ ਇੰਸ਼ੋਰੈਂਸ ਕੰਪਨੀ ਪਾਲਿਸੀ ਕਿਕ ਇਨ ਕਰੂਗੀ, ਬਾਕੀ ਜਿਹੜਾ ਡਿਫਰੈਂਸ ਹੈ ਉਹ ਫਿਰ ਤੁਹਾਡੇ ਐਸੈਟਸ ਦੇ ਅਗੇਂਸਟ ਜਾਣਗੇ।
2: ਅੱਛਾ ਜੀ, ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਇਸ ਟਾਈਮ ਰੋਡ ਦੇ ਉੱਤੇ ਡਰਾਈਵਰ ਨੇ ਤੇ ਇੱਦਾਂ ਦੇ ਵੀ ਹੋਣਗੇ ਜਿਹਨਾਂ ਨੇ ਨਹੀਂ ਕਰਾਈ ਹੋਏਗੀ ਇੰਸ਼ੋਰੈਂਸ?
5: ਇਹ ਚ ਤੇ ਬਾਜੀ ਓਬਵੀਅਸਲੀ ਨਹੀਂ ਹੋਣਗੇ ਕੁਛ ਪਰਸੈਂਟੇਜ,
2: ਨਹੀਂ ਕੁਝ ਬਹੁਤ ਆ ਮੈਨੂੰ ਪਤਾ,
5: ਕਿਉਂਕਿ ਕਈਆਂ ਨੂੰ ਜਦੋਂ ਅਸੀਂ ਇੰਸ਼ੋਰੈਂਸ ਦੇ ਕੋਡ ਦਈਏ ਕਈ ਵਾਰੀ ਉਹਨਾਂ ਨੂੰ ਨੋ ਇੰਸ਼ੋਰੈਂਸ ਦੀ ਟਿਕਟ ਮਿਲੀ ਹੁੰਦੀ ਆ, ਹਾਈ ਰਿਸਕ ਡਰਾਈਵਰ ਹੁੰਦੇ ਮੇਜਰ ਮਤਲਬ ਵੱਡੀ ਟਿਕਟ ਹੈ ਇਹਦੀ। ਸੋ
2: ਮੈਂ ਦੱਸਦੀ
5: ਇੰਸ਼ੋਰੈਂਸ ਤੋਂ ਬਗੈਰ ਹੀ ਚਲਾਉਂਦੇ ਤਾਂ ਟਿਕਟ ਮਿਲਣੀ।
2: ਮੇਰੇ ਨਾਲ ਖੁਦ ਇੱਕ ਵਾਰੀ ਵਾਪਰਿਆ, ਮੈਂ ਗੱਡੀ ਜਿਹੜੀ ਸੀਗੀ ਮੇਰੀ ਪੁਰਾਣੀ ਗੱਡੀ ਮੈਂ ਚੇਂਜ ਕਰਕੇ ਨਵੀਂ ਗੱਡੀ ਲੈ ਲਈ, ਤੇ ਇੰਸ਼ੋਰੈਂਸ ਵਾਲੇ ਨੂੰ ਮੈਂ ਕਰਤਾ ਉਹਦਾ ਸਾਰਾ ਬਿੱਲ ਆਫ ਸੇਲਸ ਭੇਜਤਾ ਕਿ ਆਹ ਗੱਡੀ ਮੈਂ ਟ੍ਰਾਂਸਫਰ ਕਰ ਲਈ ਹੈ, ਇੰਸ਼ੋਰੈਂਸ ਇੱਥੇ ਕਰ ਦਿਓ। ਕਹਿੰਦਾ ਜੀ ਠੀਕ ਹੈ, ਔਰ ਮੈਂ ਵੀ ਧਿਆਨ ਨਹੀਂ ਦਿੱਤਾ ਅਤੇ ਪਤਾ ਨਹੀਂ ਉਹਨਾਂ ਨੇ ਵੀ ਨਹੀਂ ਦਿੱਤਾ ਕੀ ਹੋਇਆ। 2-4 ਦਿਨਾਂ ਬਾਅਦ ਮੈਨੂੰ ਜੀ ਪੁਲਿਸ ਨੇ ਘੇਰ ਲਿਆ, ਲਾਈਟਾਂ ਦਿੱਤੀਆਂ। ਮੈਂ ਕਿਹਾ ਯਾਰ ਕੋਈ ਨਾ ਕੋਈ ਮੈਂ ਰੈੱਡ ਲਾਈਟ ਟੱਪਿਆ, ਨਾ ਕੋਈ ਸਟੋਪਸ ਹੈ, ਜਾਂ ਨਾ ਮੈਂ ਓਵਰ ਸਪੀਡ ਹੈ, ਰੋਕਿਆ ਪਤਾ ਨਹੀਂ ਕਾਹਤੋਂ। ਉਹ ਪੁਲਿਸ ਵਾਲਾ ਆ ਗਿਆ, ਕਹਿੰਦਾ ਤੈਨੂੰ ਪਤਾ ਕਿਉਂ ਰੋਕਿਆ ਨਾ? ਮੈਂ ਕਿਹਾ ਨਹੀਂ ਮੈਨੂੰ ਨਹੀਂ ਪਤਾ, ਵੀ ਮੈਂ ਤਾਂ ਸਾਰਾ ਸਪੀਡ ਦੇ ਵੀ ਅੰਡਰ ਰਿਹਾ, ਸਾਰਾ ਕੁਛ ਸਹੀ ਆ। ਕਹਿੰਦਾ ਜੀ ਤੇਰੀ ਇੰਸ਼ੋਰੈਂਸ ਹੈ ਨਹੀਂ ਇਹ ਗੱਡੀ ਦੀ? ਮੈਂ ਕਹਿੰਦਾ ਹੈਗੀ ਆ। ਮੈਂ ਉਹਨੂੰ ਸਲਿੱਪ ਕੱਢ ਕੇ ਦਿਖਾਈ ਤੇ ਉਹਨੇ ਉਹ ਕਹਿੰਦਾ ਜੀ ਇਸ ਗੱਡੀ ਤਾਂ ਹੈ ਹੀ ਨਹੀਂ,
5: ਉਹ ਪੁਰਾਣੀ ਗੱਡੀ,
2: ਉਹ ਪੁਰਾਣੀ ਗੱਡੀ ਤੇ ਉਹਨੇ ਟ੍ਰਾਂਸਫਰ ਹੀ ਨਹੀਂ ਕੀਤੀ। ਉਹ ਬੰਦੇ ਨੂੰ ਜਦੋਂ ਦੱਸਿਆ ਉਹਨੂੰ ਉਹਦੇ ਵੀ ਦਿਮਾਗ ਚੋਂ ਨਿਕਲ ਗਿਆ, ਮੈਂ ਵੀ ਸੋਚਿਆ ਕਿ ਹੋ ਸਕਦਾ ਕਰ। ਕਈ ਵਾਰੀ ਛੋਟੀਆਂ ਛੋਟੀਆਂ ਅਣਗਹਿਲੀਆਂ ਨਾਲ ਵੀ ਕਈ ਵਾਰੀ ਬੰਦੇ ਦਾ ਨੁਕਸਾਨ ਹੋ ਜਾਂਦਾ।
5: ਜਦੋਂ ਹਾਂਜੀ ਉਹ ਤਾਂ ਰੂਲ ਆਫ ਥੰਬ ਹੈ, ਤੁਹਾਨੂੰ ਪਹਿਲਾਂ ਕਵਰੇਜ ਦੀ ਕਨਫਰਮੇਸ਼ਨ ਆਵੇ ਫਿਰ ਹੀ ਗੱਡੀ ਚਲਾਓ।
2: ਹਾਂ ਇਹ ਤੁਹਾਡੀ ਗੱਲ ਸਹੀ ਹੈ,
5: ਪਹਿਲਾਂ ਮਤਲਬ ਈਮੇਲ ਆ ਜਾਵੇ ਉਹ ਮੇਕ ਸ਼ੋਰ ਕਰ ਲੈਣ। ਤੁਹਾਨੂੰ ਰੀਸੈਂਟਲੀ ਗੱਲ ਦੱਸਦਾ ਕਿਉਂਕਿ ਆਪਣੇ ਕਾਫੀ ਸਾਊਥ ਏਸ਼ੀਅਨ ਭਾਈ ਜਾ ਰਹੇ ਦੇ ਕਲਾਇੰਟਸ, ਸੋ ਕਾਫੀ ਜਦੋਂ ਵਿੰਟਰ ਮੰਥ ਹੁੰਦੇ ਆ ਤੇ ਉਹ ਇੰਡੀਆ ਜਾਂਦੇ ਆ, ਤੇ ਉਹਦਾ ਕਜ਼ਨ ਨੇ ਮੈਨੂੰ ਭੇਜਿਆ ਸੀ, ਮਤਲਬ ਕਲਾਇੰਟ ਨੇ ਆਪਣੇ ਕਜ਼ਨ ਨੂੰ ਮੈਨੂੰ ਭੇਜਿਆ ਸੀ। ਸੋ 3 ਮਹੀਨਿਆਂ ਬਾਅਦ ਆਇਆ ਤਾਂ ਮੈਂ ਮੇਕ ਸ਼ੋਰ ਉਹਨਾਂ ਨੂੰ ਕਿਹਾ ਸੀਗਾ ਵੀ ਭਾਅ ਜੀ ਮੇਕ ਸ਼ੋਰ ਕਰਿਓ ਵੀ ਤੁਸੀਂ ਆ ਕੇ ਕਾਲ ਬੈਕ ਕਰਿਓ, ਕਿਉਂਕਿ ਸਾਨੂੰ ਨਹੀਂ ਪਤਾ ਤੁਹਾਡੀ ਰਿਟਰਨ ਟਿਕਟ ਕਦੋਂ ਦੀ, ਇਹਦੇ ਮਹੀਨੇ ਨੂੰ ਹੋਣਾ 3 ਮਹੀਨੇ।
2: ਅੱਛਾ ਫਿਰ ਉਹ ਜਾਣ ਲੱਗੇ ਇੰਸ਼ੋਰੈਂਸ ਬੰਦ ਕਰਾ ਜਾਂਦੇ?
5: ਸਸਪੈਂਡ ਕਰਾ ਦਿੰਦੇ ਆ, ਸੋ ਪੈਸੇ ਬਚਦੇ ਆ, ਪੂਰੇ ਨਹੀਂ ਬਚਦੇ, ਪਰ ਡਿਪੈਂਡਿੰਗ ਔਨ ਜੇ 2-1 ਤੋਂ ਵੱਧ ਗੱਡੀ ਆ ਫਿਰ ਕੰਪ੍ਰੀਹੈਂਸਿਵ ਤੇ ਪਾ ਦੀ ਦੀਆਂ, ਫਿਰ ਜ਼ਿਆਦਾ ਬਚ ਜਾਂਦੇ ਆ।
2: ਓਕੇ,
5: ਪਰ ਬੇਸਿਕਲੀ ਉਹ ਕਲਾਇੰਟ ਵਾਪਸ ਵੀ ਆਏ, ਉਹ ਗੱਡੀ ਵੀ ਜਿਹੜਾ ਮੇਰਾ ਐਕਚੁਅਲ ਕਲਾਇੰਟ ਸੀ ਉਹਦੇ ਘਰ ਲੱਗੀ ਸੀ, ਉਹਨੇ ਮੇਕ ਸ਼ੋਰ ਵੀ ਕੀਤਾ, ਤੂੰ ਭਾਈ ਨੂੰ ਕਾਲ ਕੀਤੀ, ਹਾਂ ਹਾਂ ਕਰ ਲਈ ਕਰ ਲਈ, ਉਹਨੂੰ ਪਤਾ ਸੀਗਾ ਵੀ ਮੈਂ ਨਹੀਂ ਕਰਾਉਣੀ ਪੈਸੇ ਬਚਾਉਣ ਵਾਸਤੇ।
2: ਅੱਛਾ,
5: ਤੇ ਉਹ ਕਰਨੀ ਏਦਾਂ ਹੋਈ ਵੀ ਉਹਦਾ ਐਕਸੀਡੈਂਟ ਵੀ ਹੋ ਗਿਆ 2 ਦਿਨਾਂ ਦਾ। ਫਿਰ ਮੈਨੂੰ ਕਹੇ ਬੈਕ ਡੇਟ ਕਰਦੇ, ਮੈਂ ਕਿਹਾ ਮੇਰੇ ਕੋਈ ਰੈਕਡ ਨਹੀਂ, ਮੈਂ ਕਿਹਾ ਬੈਕ ਡੇਟ ਕਵਰ ਹੀ ਕਰਦਾ ਵੀ ਤੁਸੀਂ ਪੈਸੇ ਬਚਾਉਣ ਲਈ ਨਹੀਂ ਕਰਾਈ, ਹੁਣ ਮੇਰਾ ਇਸ 'ਚ ਕੀ ਕਸੂਰ ਆ? ਸੋ ਇੰਸ਼ੋਰੈਂਸ ਕੰਪਨੀ ਨੇ ਪੇ ਨਹੀਂ ਕੀਤਾ। ਚੰਗੀ ਗੱਲ ਇਹ ਸੀ ਵੀ ਉਹ ਨੋਟ ਐਟ ਫਾਲਟ ਕਲੇਮ ਸੀ, ਪਰ ਉਹਦੀ ਗੱਡੀ ਰਾਈਟ ਆਫ ਹੋ ਗਈ, ਉਹਨੂੰ ਆਪਣੇ ਦਾ ਨਹੀਂ ਮਿਲਣਾ।
2: ਸੋ ਕਈ ਵਾਰੀ ਛੋਟੀਆਂ ਗੱਲਾਂ ਦਾ ਤੁਸੀਂ ਅਣਗਿਆ ਜਿਹੜੋ ਕਿ ਕਈ ਵਾਰੀ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ, ਪਰ ਉਹਦੇ ਲਈ ਬੈਨੀਫਿਟ ਲੈਣ ਲਈ ਉਹਦਾ ਜਾਂ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ। ਜੇ ਤੁਸੀਂ ਕੋਈ ਵੀ ਪੁੱਛਣਾ ਚਾਹੁੰਦੇ ਹੋ ਇਹਨਾਂ ਕੋਲੋਂ, ਕੋਈ ਆਪਣੇ ਤੁਹਾਡਾ ਬਿਜ਼ਨਸ ਹੈ ਉਹਦੀ ਇੰਸ਼ੋਰੈਂਸ ਦੇ ਬਾਰੇ ਪੁੱਛਣਾ ਹੈ, ਜਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਆਟੋ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਘਰ ਦੀ ਇੰਸ਼ੋਰੈਂਸ ਦੇ ਬਾਰੇ ਪੁੱਛਣਾ, ਜਾਂ ਪੂਰਾ ਪੈਕੇਜ ਲੈਣਾ ਤਾਂ ਕਾਫੀ ਡਿਸਕਾਊਂਟ ਵੀ ਮਿਲ ਜਾਂਦਾ। ਨੰਬਰ 416-902-0706 416-902-0706 ਦੇ ਉੱਤੇ ਗੱਲਬਾਤ ਜਿਹੜੀ ਹੈਗੀ ਉਹ ਕਰ ਸਕਦੇ ਹੋ ਜੀ। ਕਿਰਨ ਜੀ ਹੁਣ ਕੋਈ ਗੀਤ ਗੂਤ ਸੁਣਾ ਦਈਏ ਭਾਜੀ? ਕਿੱਦਾਂ?
0: ਬਿਲਕੁਲ ਜੀ,
2: ਇੱਕ ਗੀਤ ਸੁਣਾਉਂਦੇ ਆ, ਫਿਰ ਉਸ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ। ਨੰਬਰ ਸਾਡਾ 9057990999 ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀਆਂ ਕਾਲਸ।

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6674940 40 6474294040 ਇੱਕਾ ਜੰਕਸ਼ਨ ਬ੍ਰੈਂਪਟਨ
3: ਆਜ
4: ਬਾਲੀਵੁੱਡ
5: ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਜ਼ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ
6: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
7: ਇੱਕ ਲਾਈਫ ਹੈ ਜਿਸ ਲਵ ਹੈ
8: ਯੇ ਕਹਤੇ ਮੁਝਸੇ ਸਭ ਹੈ
9: ਅਰੇ ਇੱਕ ਘਰ ਹੈ ਜਿਸ ਕਾ ਡ੍ਰੀਮ ਹੈ

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡਿਪੋ ਸਵਾਦ ਦੇ ਟੌਪ ਟੌਪਿੰਗਸ ਨਾਨ ਸਟੌਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
0: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
0: 905-358-0864 ढाबा ऑन द फॉल्स।
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
8: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
9: Listen live Vatno Do Radio with Sukhi Nijjar।
10: ਦੋਸਤੋ ਇੱਕ ਵਾਰੀ ਫਿਰ ਵੈਲਕਮ ਹੈ ਤੁਹਾਡਾ, ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇਹ ਕਾਲਜ ਹੈ, ਔਰ ਜਿੱਥੇ ਤੁਸੀਂ ਆਪਣਾ ਵਧੀਆ ਫਿਊਚਰ ਬਣਾਉਣ ਲਈ, ਵਧੀਆ ਐਜੂਕੇਸ਼ਨ ਲੈਣ ਲਈ, ਗੌਰਮੈਂਟ ਦੀਆਂ ਗ੍ਰਾਂਟਸ ਲੈਣ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6474991009 ਦੇ ਉੱਤੇ। ਤੇ ਸਪੈਕਸ ਐਕਸਪ੍ਰੈਸ ਤੋਂ ਸਾਡੇ ਨਾਲ ਰਾਜਨ ਜੀ ਵੀ ਪਹੁੰਚੇ ਹੋਏ ਨੇ, ਕਾਫੀ ਤੁਹਾਡੇ ਪੈਸੇ ਬਚਾ ਰਹੇ ਇਸ ਵੀਕਐਂਡ ਦੇ ਉੱਤੇ। ਜੀ ਆਇਆਂ ਨੂੰ ਸਰ ਕੀ ਹਾਲ ਚਾਲ?
11: ਬਹੁਤ ਵਧੀਆ ਜੀ, ਬਹੁਤ ਵਧੀਆ।
10: ਔਰ ਜਿੱਦਾਂ ਜਿਹੜੀ ਇੰਸ਼ੋਰੈਂਸ ਦਾ ਇੰਸ਼ੋਰੈਂਸ ਦੇ ਮਹਾਨ ਬੈਠੇ ਨੇ ਕਰਤਾ ਧਰਤਾ, ਤੇ ਨਾਲ ਤੁਸੀਂ ਵੀ ਜਿਹੜੇ ਇੰਸ਼ੋਰੈਂਸ ਪੈਕੇਜ ਲੈਂਦੇ ਹੋ, ਕਈਆਂ ਕੰਪਨੀਆਂ ਤੇ ਬੰਦਿਆਂ ਦੀ ਇੰਸ਼ੋਰੈਂਸ ਹੁੰਦੀ ਆ, ਤੇ ਉਹ ਵੀ ਡੀਲਾਂ ਦਿੰਦੇ ਹੋ?
11: ਬਿਲਕੁਲ ਜੀ, ਬਿਲਕੁਲ। ਸੋ ਜਿਹੜੇ ਵੀ ਸਾਡੇ ਸਰੋਤ ਹੁੰਦੇ ਨੇ, ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਉਹ ਉਹਨਾਂ ਨੂੰ ਹੈਲਪ ਕਰਨ ਦੀ ਯੂਜ਼ ਕਰਨ ਚ। ਇੱਕ ਸੁੱਖੀ ਜੀ, ਇੱਕ ਮੇਨ ਚੀਜ਼ ਹੁੰਦੀ, ਕਈ ਬੰਦਿਆਂ ਕੋਲ ਇੰਸ਼ੋਰੈਂਸ ਦੇ ਨਾਲ ਨਾਲ ਉਹਨਾਂ ਕੋਲ ਹੈਲਥ ਸਪੈਂਡਿੰਗ ਅਕਾਊਂਟ ਹੁੰਦਾ।
10: ਅੱਛਾ ਜੀ।
11: ਸੋ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਵੱਲੋਂ ਮਿਲਦੀ, ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਗਲਾਸਿਸ ਦਾ ਇੱਕ ਸਰਟਨ ਪੋਰਸ਼ਨ ਮਿਲਦਾ ਹੈ, ਪਰ ਕਈ ਬੈਨੀਫਿਟ ਪਲਾਨ ਹੁੰਦੇ ਜਿਸ ਚ HSA ਅਕਾਊਂਟ ਹੁੰਦਾ, ਜਿਹਨੂੰ ਕਹਿੰਦੇ ਹੈਲਥ ਸਪੈਂਡਿੰਗ ਅਕਾਊਂਟ। ਇਹਦਾ ਮਤਲਬ ਹੁੰਦਾ ਵੀ ਜਦੋਂ ਤੁਸੀਂ ਗਲਾਸਿਸ ਬਾਏ ਕੀਤੇ ਨੇ, ਜੇ ਤੁਹਾਡਾ ਬਜਟ ਓਵਰ ਜਾ ਰਿਹਾ ਤੇ ਤੁਸੀਂ ਹੈਲਥ ਸਪੈਂਡਿੰਗ ਅਕਾਊਂਟ ਚੋਂ ਪੈਸੇ ਕੱਢ ਕੇ ਤੇ ਵਰਤ ਸਕਦੇ ਹੋ। ਪਰ ਬਹੁਤ ਸਾਰੇ ਸਰੋਤ ਹੁੰਦੇ ਨੇ ਜਿਨ੍ਹਾਂ ਨੂੰ ਇਹਦਾ ਪਤਾ ਹੀ ਨਹੀਂ ਹੁੰਦਾ, ਨਾ ਉਹ ਡਿਸਕਲੋਜ਼ ਕਰਦੇ ਨੇ। ਸੋ ਜਦੋਂ ਉਹ ਆਉਂਦੇ ਨੇ, ਉਹਨਾਂ ਨੂੰ ਬੇਨਤੀ ਕਰਦੀ ਵੀ ਸਾਨੂੰ ਦੱਸੋ ਵੀ ਤੁਹਾਡੇ ਕੋਲ ਇੰਸ਼ੋਰੈਂਸ ਕਿਹੜੀ ਹੈ, ਜੇ ਤੁਹਾਡੇ ਕੋਲ ਐਪ ਹੈਗਾ ਤੇ ਐਪ ਡਾਊਨਲੋਡ ਕਰਕੇ ਲਿਆਓ। ਫਿਰ ਤੁਹਾਡੇ ਉਹਦੇ ਚ ਐਪ ਦੇ ਵਿੱਚ ਦੱਸ ਦਿੰਦਾ ਵੀ ਇੰਨੇ ਪੈਸੇ ਤੁਹਾਡੇ ਵਿਜ਼ਨ ਤੇ ਕਵਰ ਹੋ ਗਏ ਨੇ, ਤੇ ਨਾਲ ਤੁਹਾਡਾ ਇੰਨਾ HSA ਅਕਾਊਂਟ ਵੀ ਹੈਗਾ। ਸੋ ਉਹ ਜੇ ਤੁਸੀਂ ਨਹੀਂ ਯੂਜ਼ ਕਰਦੇ ਤੇ ਐਂਡ ਆਫ ਦਾ ਈਅਰ ਉਹ ਖਤਮ ਹੋ ਜਾਂਦੇ ਨੇ ਕੈਰੀ ਫਾਰਵਰਡ। ਇਲੀਜੀਬਲ ਨਹੀਂ ਹੁੰਦੇ।
10: ਓਕੇ
11: ਹਾਂਜੀ, ਸੋ ਇਹਦੇ ਬਾਰੇ ਵੀ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਵੀ HSA ਅਕਾਊਂਟ ਕਿੱਦਾਂ ਲੱਭਿਆ ਜਾ ਸਕਦਾ ਹੈ ਜਾਂ ਅਸੀਂ ਆਪਣੇ ਐਪ ਦੇ ਉੱਤੇ ਕਿੱਥੇ ਡਾਊਨਲੋਡ ਕਰਕੇ ਦੇਖ ਸਕਦੇ ਹਾਂ, ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ 905-460-8888
10: ਜੀ। ਤੇ ਹੁਣ ਦੋ ਫਿਰ ਡੀਲ ਕੋਈ ਵਧੀਆ।
11: ਬਿਲਕੁਲ ਜੀ, ਸੋ ਡੀਲਾਂ ਬਾਰੇ ਦੱਸ ਦੀ, ਸਭ ਤੋਂ ਪਹਿਲਾਂ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ ਕੱਲ੍ਹ ਤੇ ਪਰਸੋਂ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ। ਤੇ ਬੈਕ ਟੂ ਸਕੂਲ ਜਿਹੜੀ ਸਪੈਸ਼ਲ ਸੇਲ ਚੱਲ ਰਹੀ ਹੈ, ਬੱਚਿਆਂ ਦਾ ਸਕੂਲ ਤਕਰੀਬਨ 3 ਵੀਕ ਤੱਕ ਖੁੱਲ ਜਾਣਾ ਹੈ, ਔਰ ਗਲਾਸਿਸ ਜੇ ਤੁਸੀਂ ਆਰਡਰ ਕਰਦੇ ਹੋ 1 ਵੀਕ ਤੋਂ 1.5 ਵੀਕ ਲੱਗ ਜਾਂਦਾ, ਕਈ ਵਾਰੀ ਤੁਹਾਡੇ ਕਸਟਮਾਈਜ਼ ਹੁੰਦੇ ਨੇ 2 ਵੀਕ ਵੀ ਲੱਗ ਜਾਂਦੇ ਨੇ, ਔਰ ਸੁੱਖੀ ਜੀ ਕਈ ਵਾਰ ਲਾਸਟ ਵੀਕ ਦੇ ਉੱਤੇ ਜਦੋਂ ਉਧਰੋਂ ਸਕੂਲ ਖੋਲਣ ਵਾਲੇ ਹੁੰਦੇ ਨੇ ਉਧਰੋਂ ਪੇਰੈਂਟਸ ਆ ਜਾਂਦੇ ਨੇ ਕਿ ਹਾਂਜੀ ਬੱਚਿਆਂ ਦੀ ਹੁਣ ਐਨਕਾ ਬਣਾ ਦਿਓ, ਉਸ ਵੇਲੇ ਟਾਈਮ ਬਿਜ਼ੀ ਹੁੰਦਾ। ਸੋ ਇਹ ਸਹੀ ਟਾਈਮ ਹੈ ਕਿ ਹੁਣ ਤੁਸੀਂ ਆ ਕੇ ਡੀਲਾਂ ਵੀ ਲਵੋ ਤੇ ਗਲਾਸਿਸ ਜਿਹੜੀਆਂ ਉਹ ਵੀ ਬਾਏ ਕਰੋ। ਸਪੈਸ਼ਲ ਸਪੈਸ਼ਲ ਡੀਲ ਹੈ ਜੀ, ਬੱਚਿਆਂ ਵਾਸਤੇ $129 ਚਾਰਜ ਕਰ ਰਹੇ ਹਾਂ, ਔਰ ਬੱਚਿਆਂ ਨੂੰ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ, ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇ ਰਹੇ ਹਾਂ। ਤੇ ਜਿਹੜੀ ਸਪੈਸ਼ਲ ਬੱਚਿਆਂ ਵਾਸਤੇ ਡੀਲ ਹੈ ਜੀ, ਜੇ ਤੁਸੀਂ ਬੱਚਿਆਂ ਦੇ ਗਲਾਸਿਸ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦੇ ਰਹੇ ਹਾਂ। ਰੀਜ਼ਨ ਬੀਂਗ, ਬੱਚੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸੈੱਲ ਫੋਨ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਜਾਂ ਆਈਪੈਡ ਦੇ ਉੱਤੇ, ਕਿਉਂਕਿ ਉਹਨਾਂ ਨੂੰ ਕਈ ਵਾਰੀ ਸਕੂਲ ਤੋਂ ਹੋਮਵਰਕ ਮਿਲਦਾ ਹੈ, ਅਸਾਈਨਮੈਂਟਸ ਮਿਲਦੀਆਂ ਨੇ ਜਿਹੜੇ ਉਹਨਾਂ ਨੇ ਆਨਲਾਈਨ ਕਰਨੀਆਂ ਹੁੰਦੀਆਂ ਨੇ। ਸੋ ਜਦੋਂ ਤੁਹਾਡੇ ਬੱਚੇ ਦਾ ਐਕਸਪੋਜਰ ਇੰਨਾ ਜ਼ਿਆਦਾ ਆਨਲਾਈਨ ਹੁੰਦਾ ਹੈ, ਡੈਫੀਨੇਟਲੀ ਉਹਨਾਂ ਦੀ ਅੱਖਾਂ ਦੇ ਉੱਤੇ ਇਫੈਕਟ ਪੈਂਦਾ ਹੈ। ਤੇ ਕਈ ਵਾਰੀ ਪੇਰੈਂਟਸ ਇਹ ਹੁੰਦਾ ਕਿ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਮਹਿੰਗੀ ਪੈ ਰਹੀ ਹੈ, ਇਸ ਕਰਕੇ ਅਸੀਂ ਨਹੀਂ ਲੈਂਦੇ, ਉਹਨਾਂ ਵਾਸਤੇ ਜੀ ਅਸੀਂ ਸਪੈਸ਼ਲ ਸਪੈਸ਼ਲ ਏਟ ਸਿਰਫ ਬੈਕ ਟੂ ਸਕੂਲ ਡੀਲ ਕੱਢੀ ਹੈ। ਤੁਸੀਂ ਆਪਣੇ ਬੱਚਿਆਂ ਦੀ ਐਨਕਾ ਬਣਵਾਉਂਦੇ ਹੋ, ਐਂਟੀ ਗਲੇਅਰ ਕੋਟਿੰਗ ਐਡ ਕਰੋ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦਿੱਤੀ ਜਾਣੀ ਹੈ। ਸੋ ਨੰਬਰ
10: ਨੰਬਰ ਤੋਂ ਪਹਿਲਾਂ ਸਵਾਲ ਜਿੱਦਾਂ ਮੈਨੂੰ ਯਾਦ ਹੈ ਕਿ ਜਦੋਂ ਬੈਕ ਟੂ ਸਕੂਲ ਬੱਚੇ ਜਾਂਦੇ ਆ
11: ਬਿਲਕੁਲ
10: ਤੇ ਉਹਨਾਂ ਨੂੰ ਬੜਾ ਚਾਅ ਹੁੰਦਾ ਵਾਪਸ ਜਾਣ ਦਾ, ਤੇ ਕਈਆਂ ਨੂੰ ਉਹ ਫਿਰ ਮਾਪਿਆਂ ਨੂੰ ਤੰਗ ਕਰਦੇ ਜੀ ਮੈਨੂੰ ਨਵੇਂ ਸ਼ੂ ਚਾਹੀਦੇ ਆ, ਨਵਾਂ ਬੈਗ ਚਾਹੀਦਾ, ਇਹ ਐਨਕਾਂ ਲਈ ਵੀ ਤੰਗ ਕਰਦਾ।
11: ਬਿਲਕੁਲ ਜੀ ਬਿਲਕੁਲ, 101%। ਔਰ ਪ੍ਰੋਬਲਮ ਇਹ ਆਉਂਦੀ ਹੈ ਵੀ ਸ਼ੂ ਤਾਂ ਤੁਸੀਂ ਜਾ ਕੇ ਵਾਲਮਾਰਟ ਤੋਂ ਜਾਂ ਜਿਹੜਾ ਵੀ ਸਟੋਰ ਹੈ ਉੱਥੇ ਗਏ, ਪੈਸੇ ਖਰਚੇ ਨਾਲ ਹੀ ਮਿਲ ਗਏ, ਬੈਗ ਤੁਸੀਂ ਨਾਲ ਹੀ ਪੈਸੇ ਖਰਚ ਕੇ ਮਿਲ ਗਏ। ਪਰ ਜਦੋਂ ਐਨਕਾਂ ਦੀ ਵਾਰੀ ਆਉਂਦੀ, ਜਦੋਂ ਅਸੀਂ ਕਹਿੰਦੇ ਜੀ ਇਹਨੂੰ ਹਫਤਾ ਲੱਗਣਾ, ਫਿਰ ਉਹ ਨਵੀਂ ਹੁਣ ਬੱਚੇ ਨੇ ਸਕੂਲ ਪਹਿਲਾਂ ਤੇ ਨਵੀਂ ਐਨਕ ਪਾ ਕੇ ਜਾਣਾ, ਮੁਸ਼ਕਿਲ ਉਹੀ ਆਉਂਦੀ ਹੈ ਕਿ ਔਰ ਉਹ ਤੋਂ ਹੁੰਦਾ ਵੀ ਲੌਂਗ ਵੀਕਐਂਡ ਹੈ। ਸੋ ਜਦੋਂ ਅਸੀਂ ਲੈਂਸ ਆਰਡਰ ਕਰਦੇ ਹਾਂ ਐਨਕ ਬਣ ਕੇ ਆਉਂਦੀ ਹੈ, ਉਹਨੂੰ ਹਫਤੇ ਤੋਂ 10 ਦਿਨ ਲੱਗਦੇ ਨੇ ਆਮ ਤੌਰ ਦੇ ਉੱਤੇ ਬੱਚੇ ਨੂੰ ਚੀਜ਼ ਤੇ ਲੈ ਕੇ ਦੇਣੀ ਹੈ। ਪਰ ਜਦੋਂ ਬੱਚਾ ਪਹਿਲੇ ਦਿਨ ਨਵੀਂ ਚੀਜ਼ ਪਾ ਕੇ ਜਾਂਦਾ ਤਾਂ ਉਹਦਾ ਖੁਸ਼ੀ ਜ਼ਿਆਦਾ ਹੁੰਦੀ ਹੈ,
10: ਸਾਰਿਆਂ ਨੂੰ ਦਿਖਾਉਣੀ ਵੀ
11: ਦਿਖਾਉਣੀ ਹੁੰਦੀ ਵੀ ਹਾਂ ਵੀ ਪਹਿਲੇ, ਕਿਉਂਕਿ ਦੂਜੇ ਬੱਚੇ ਵੀ ਇਹੀ ਚੈੱਕ ਕਰਦੇ ਨੇ ਵੀ ਦੂਜਾ ਅੱਜ ਬੈਗ ਕਿਹੜਾ ਲੈ ਕੇ ਆਇਆ, ਸ਼ੂਜ਼ ਕਿਹੜੇ ਪਾ ਕੇ ਆਇਆ, ਐਨਕ ਕਿਹੜੀ ਲਾ ਕੇ ਆਇਆ। ਸੋ ਐਨਕ ਦੇ ਉੱਤੇ ਸਭ ਤੋਂ ਪਹਿਲਾਂ ਧਿਆਨ ਜਾਂਦਾ। ਸੋ ਮੇਕ ਸ਼ੋਰ ਜੇ ਤੁਸੀਂ ਚਾਹੁੰਦੇ ਹੋ ਕਿ ਪੈਸੇ ਖਰਚ ਕੇ ਐਨਕ ਲੈਣੀ ਹੈ ਤੇ ਸਮੇਂ ਸਿਰ ਆ ਕੇ ਤੁਸੀਂ ਬੱਚੇ ਨੂੰ ਲੈ ਕੇ ਦਿਓ, ਇੱਕ ਤੇ ਡੀਲ ਵਧੀਆ ਹੈ ਔਰ ਇੱਕ ਸਮੇਂ ਸਿਰ ਤੁਹਾਡਾ ਐਗਜ਼ਾਮ ਵੀ ਵਧੀਆ ਹੋ ਜਾਏਗਾ ਔਰ ਨਾਲ ਦੀ ਨਾਲ ਸਮੇਂ ਸਿਰ ਤੁਹਾਨੂੰ ਤੁਹਾਡੇ ਗਲਾਸਿਸ ਵੀ ਮਿਲ ਜਾਣਗੇ। ਨੰਬਰ ਇੱਕ ਵਾਰੀ ਫਿਰ ਜੀ, ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਜਾਂ ਗਲਾਸਿਸ ਆਰਡਰ ਕਰਨੇ ਹੈ, 905-460-8888। ਤੇ ਅਡਰੈਸ ਹੈ ਜੀ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ। ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤਾਂ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888।
10: ਬਹੁਤ ਬਹੁਤ ਥੈਂਕ ਯੂ ਜੀ,
11: ਥੈਂਕ ਯੂ,
10: ਥੈਂਕ ਯੂ ਜੀ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ, ਅਸੀਂ ਢਿੱਲੋਂ ਵੀਡੀਓ ਸਮੋਸਾ ਸਵੀਟ ਫੈਕਟਰੀ, ਜੇਕਰ ਤੁਸੀਂ ਕੋਈ ਵੀ ਮਠਿਆਈਆਂ ਲੈਣੀਆਂ ਚਾਹੁੰਦੇ ਹੋ ਹੋਲਸੇਲ ਦੇ ਵਿੱਚ ਤੇ ਸਮੋਸਾ ਸਵੀਟ ਫੈਕਟਰੀ ਨਾਲ ਸੰਪਰਕ ਕਰ ਲਓ। 3 ਲੋਕੇਸ਼ਨਾਂ ਨੇ ਉਹਨਾਂ ਦੀਆਂ, 416-213-1165। ਕੋਈ ਕਿਸੇ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਬੁੱਢਵਾਈਨ ਬੈਂਕਟ ਹਾਲ ਤੇ ਡਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣ ਲਈ 416-743-0003। ਤੇ ਸਿੰਘਾਪੁਰ ਜੂਲਰ ਦੇ ਉੱਤੇ ਵੀ ਸੇਲ ਚੱਲ ਰਹੀ ਹੈ 905-612-1500 ਤੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। ਤੇ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਪੀਜ਼ਾ ਡੀਪੂ, ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ, ਤੇ ਅੰਜਮ ਕ੍ਰੇਸ਼ੀ ਹੋਰੀ 416-570-0157 ਦੇ ਉੱਤੇ ਗੱਲ ਹੋ ਸਕਦੀ ਹੈ। ਤੇ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਇੱਕ ਪਲਾਜ਼ਾ ਬਣ ਕੇ 2 ਸਾਲ ਦੇ ਵਿੱਚ ਰੈਡੀ ਹੋਣਾ ਬ੍ਰੈਂਪਟਨ ਦੇ ਵਿੱਚ, ਹਾਈਵੇ 410 ਤੇ ਮੇਫੀਲਡ ਦੇ ਏਰੀਆ 'ਚ ਪਲਾਜ਼ਾ ਬਣ ਜਾ ਰਿਹਾ, ਕਾਫੀ ਵੱਡਾ ਪਲਾਜ਼ਾ ਜਿਹੜਾ ਇਹ ਬਣ ਜਾ ਰਿਹਾ, ਜਿਹੜਾ ਕਿ ਇਸ ਟਾਈਮ ਐਕਸਕਲੂਸਿਵ ਸਾਡੀ ਟੀਮ ਦੇ ਕੋਲ ਹੈ। ਔਰ ਤੁਸੀਂ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਜ਼ਨਸ ਕਰਨਾ ਚਾਹੁੰਦੇ ਹੋ, ਆਪਣਾ ਯੂਨਿਟ ਹੋਲਡ ਕਰਵਾਉਣ ਲਈ, ਨੰਬਰ ਹੈ 416-881-7070। ਸਿਰਫ 5% ਡਾਊਨ ਦੇ ਕੇ ਤੁਸੀਂ ਇਸਨੂੰ ਹੋਲਡ ਕਰਾ ਸਕਦੇ ਹੋ, 416-881-7070 ਤੇ ਗੱਲ ਕਰ ਸਕਦੇ ਹੋ।
12: ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਲਜਨ। ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਿਹੜੀ ਅਜਿਹੀ ਗੱਲਬਾਤ ਕਰਨੀ ਹੈਗੀ ਆ, ਔਰ ਤੁਹਾਨੂੰ ਲੋਨ ਚਾਹੀਦਾ ਅਰਜੈਂਟਲੀ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਜੀ ਮਿਸ ਆਊਟ ਹੋ ਚੁੱਕੀ ਆ, ਤੁਸੀਂ ਬਿਲਕੁਲ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਕੱਲ ਅਸੀਂ ਇਹਨਾਂ ਦੇ ਨਾਲ ਥੋੜੀ ਜਿਹੀ ਲੰਬੀ ਚੌੜੀ ਗੱਲਬਾਤ ਜਿਹੜੀ ਜੀ ਕੀਤੀ ਸੀਗੀ। ਤੇ ਬਿਲਕੁਲ ਜੀ, ਤੁਸੀਂ ਕੋਈ ਵੀ ਸਰਵਿਸਿਸ ਲੈਣੀਆਂ ਮੋਰਗੇਜ ਰਿਲੇਟਡ, ਲੋਨ ਰਿਲੇਟਡ, ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ 6475127000 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਅੱਜ ਟੋਪਿਕ ਤੇ ਗੱਲਬਾਤ ਕਰਨੀ ਸੀ, ਸਾਡੇ ਇੱਕ ਲਿਸਨਰ ਨੇ ਸਵੇਰੇ ਜਿਹੜੀ ਜੀ ਕਾਲ ਕੀਤੀ ਸੀ, ਸੋ ਮਾਫੀ ਚਾਹੁੰਦੇ ਹਾਂ ਕਿ ਅੱਜ ਜਿਹੜੀ ਜੀ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਰੇਡੀਓ ਥੋੜਾ ਜਿਹਾ ਬਿਜ਼ੀ ਹੋ ਗਿਆ। ਬਟ ਕੱਲ ਨੂੰ ਜਿਹੜਾ ਹੈ ਜੀ ਆਪਾਂ ਜ਼ਰੂਰ ਜਿਹੜਾ ਜੀ ਫਰਾਈਡੇ ਦੇ ਵਿੱਚ ਇਸ ਟੋਪਿਕ ਤੇ ਹੀ ਦੁਬਾਰਾ ਜਿਹੜੀ ਗੱਲਬਾਤ,
10: ਕਿਉਂਕਿ ਬਣਦੀ ਵੀ ਫਰਾਈਡੇ ਕਿਉਂਕਿ ਵੀਕਐਂਡ ਤੇ ਫਿਰ ਇੱਕ ਦੂਜੇ ਦੇ ਘਰਾਂ 'ਚ ਜਾਣਾ, ਫਿਰ ਬੰਦਾ ਧਿਆਨ ਰੱਖਦਾ ਜਾਣ ਤੋਂ ਪਹਿਲਾਂ
12: ਜਾਣ ਤੋਂ ਪਹਿਲਾਂ
10: ਜੀ। ਤੇ ਹੁਣ ਇੱਕ ਵਾਰੀ ਫਿਰ ਆਪਾਂ ਜਿਹੜੀ ਇੰਸ਼ੋਰੈਂਸ ਤੋਂ ਗੱਲਬਾਤ ਕਰਾਂਗੇ ਕਿ ਰੀਬੋ ਲਾਇਸੈਂਸ ਜਿਹਦੇ ਕੋਲ ਹੈ ਤੁਹਾਨੂੰ ਜੋਬ ਮਿਲ ਸਕਦੀ ਹੈ, ਜੋਬ ਮਿਲ ਸਕਦੀ ਹੈ, ਵਧੀਆ ਪੈਸੇ ਤੁਸੀਂ ਕਮਾ ਸਕਦੇ ਹੋ। ਔਰ ਕਿੱਥੇ ਕਿੱਥੇ ਆਫਿਸ ਹੈ ਆਪਣੇ ਜੀ, ਕਿਉਂਕਿ ਜੇ ਕਿਸੇ ਨੂੰ ਲਾਗੇ
13: ਜੋਰਜ ਟਾਊਨ ਹੈ, ਬ੍ਰੈਂਪਟਨ ਤੋਂ ਬੜਾ ਦੂਰ ਨਹੀਂ, 5 ਮਿੰਟ ਦੀ।
10: ਓਕੇ,
13: ਤੇ ਜੇ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ 1-2 ਸਾਲ ਦਾ, ਸਾਨੂੰ ਆਫਿਸ ਮੈਨੇਜਰ ਐਕਚੁਅਲੀ ਚਾਹੀਦਾ। ਸੋ ਰੀਬੋ ਦਾ ਲਾਇਸੈਂਸ ਹੋਵੇ ਤੇ 1-2 ਸਾਲ ਦਾ ਮਿਨੀਮਮ ਐਕਸਪੀਰੀਅੰਸ ਹੋਵੇ ਇੰਸ਼ੋਰੈਂਸ ਦਾ,
10: ਤੇ ਬਾਕੀ ਟ੍ਰੇਨਿੰਗ ਤੁਸੀਂ ਦੇ ਦੋਗੇ?
13: ਹਾਂਜੀ ਹਾਂਜੀ, ਟ੍ਰੇਨਿੰਗ ਤੇ ਦੇ ਦਾਂਗੇ, ਬਟ ਕਿਉਂ ਕਰਕੇ ਇਹ ਆਫਿਸ ਮੈਨੇਜਰ ਆ, ਸੋ ਥੋੜਾ ਐਕਸਪੀਰੀਅੰਸ ਬੰਦਾ ਚਾਹੀਦਾ ਸੀ ਇਸ ਪੋਜੀਸ਼ਨ ਲਈ।
10: 416-902-0706 416-902-0706 ਕਹਿਣ ਲੱਗੇ
12: ਤੁਸੀਂ
10: ਪੰਜਾਬੀ ਤਾਂ ਆਉਂਦੀ ਹੈ ਕੱਲੀ, ਹੋਰ ਤਾਂ ਆਉਂਦਾ ਵੀ ਨੀ ਕੁਛ। 416-902-0706 ਤੇ ਸਾਡੇ ਸਟੂਡੀਓ ਦੇ ਵਿੱਚ ਜੀ ਹਰਪ੍ਰੀਤ ਜੀ ਆਏ ਹੋਏ ਨੇ, ਆਓ ਸਤਿ ਸ਼੍ਰੀ ਅਕਾਲ ਤਾਂ ਬੁਲਾ ਲਓ, ਕੁਛ ਸੰਗੀ ਜਾਂਦੇ ਤੁਸੀਂ, ਤੁਸੀਂ ਤਾਂ ਇੰਨਾ ਚਿਰ ਮੀਡੀਆ
14: ਭਾਈ ਸੰਗਣਾ ਕਿਉਂ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਲਿਸਨ ਨੂੰ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
10: ਹਰਪ੍ਰੀਤ ਹੋਰੀ ਜਿੱਥੇ ਬਹੁਤ ਸਾਲ ਮੀਡੀਆ 'ਚ ਕਿਹਨਾਂ ਨੇ ਕੰਮ ਕੀਤਾ, ਹੁਣ ਉਸ ਤੋਂ ਬਾਅਦ ਬਹੁਤ ਟੋਪ ਦੇ ਰਿਐਲਟਰ ਨੇ, ਔਰ ਕਹਿੰਦੇ ਕਿ ਰੀਅਲ ਸਟੇਟ ਦਾ ਕੰਮ ਬਹੁਤ ਵਧੀਆ, ਮੀਡੀਆ ਇਹਨਾਂ ਨੂੰ ਵਾਕਈ ਵਧੀਆ ਜੀ, ਪਰ ਮਿਹਨਤ ਵੀ ਬਹੁਤ ਕਰਨੀ ਪੈਂਦੀ। ਕੋਈ ਖਾਸ ਜੀ ਡੀਲ ਦੱਸੋ ਫਿਰ ਜੇ ਵਧੀਆ ਤਾਂ, ਕੋਈ ਜੇ ਅੱਜ ਸਾਡੇ ਲਿਸਨਰ ਜਿਹੜੇ ਤੁਹਾਨੂੰ ਹੁਣੇ ਫੋਨ ਕਰਨ।
14: ਓਕੇ, ਇਸ ਵੇਲੇ ਸਾਡੇ ਕੋਲ ਕ੍ਰੈਡਿਟ ਵਿਊ ਰੋਡ ਤੇ ਬਿਲਕੁਲ ਜਿਹੜਾ ਪਾਰਕ ਹੈ ਨਾ ਜੀ, ਅਲਡਰਾਡੋ ਪਾਰਕ, ਉਹਦੇ ਨਾਲ ਹੀ ਬਿਲਕੁਲ ਇੱਕ 1.25 ਏਕੜ ਦੀ ਇੱਕ ਪ੍ਰੋਪਰਟੀ ਹੈ, ਜਸਟ ਥੋੜੇ ਦਿਨ ਪਹਿਲਾਂ ਲਿਸਟ ਕੀਤੀ ਹੈ।
10: ਓਕੇ,
14: ਉੱਥੇ ਅਗਰ ਕਿਸੇ ਨੇ ਕੋਈ ਆਪਣਾ ਘਰ ਬਣਾਉਣਾ ਜਾਂ ਆਲਰੇਡੀ ਉੱਥੇ ਘਰ ਬਣਿਆ ਵੀ ਹੋਇਆ ਹੈ, ਕੋਈ ਉਸ ਬਹੁਤ ਸ਼ਾਂਤ ਜਿਹੇ ਏਰੀਆ 'ਚ ਕੋਈ ਰਹਿਣਾ ਚਾਹੁੰਦਾ ਹੈ ਉਸ ਕਮਿਊਨਿਟੀ ਦੇ ਵਿੱਚ,
10: ਕਿਉਂਕਿ ਉੱਥੇ ਬਹੁਤ ਨਵੇਂ ਘਰ ਬਣੇ ਆ, ਬਹੁਤ ਵਧੀਆ ਏਰੀਆ।
14: ਹਾਂਜੀ, ਕੋਈ ਆਪਣਾ ਮੇਰੇ ਖਿਆਲ ਉੱਥੇ 5-7 ਹਜ਼ਾਰ ਸਕੇਅਰ ਫੀਟ ਦਾ ਘਰ ਬਣਾ ਸਕਦਾ ਜਿਹਨੇ ਬਣਾਉਣਾ ਆਪਣਾ ਉਸ ਏਰੀਆ 'ਚ, ਤੇ ਉਹ ਘਰ ਬਣਾ ਮਤਲਬ ਜਿਹੜਾ ਪਹਿਲਾਂ ਵੀ ਹੈਗਾ ਡਿਮੋਲਿਸ਼ ਵੀ ਕਰ ਸਕਦਾ, ਪਰ ਉਹ ਲੀਗਲ ਬੇਸਮੈਂਟ ਦੇ ਨਾਲ ਵੀ ਹੈਗਾ ਘਰ ਜਿਹੜਾ ਪਹਿਲਾਂ ਬਣਿਆ ਆ, ਤਾਂ ਅਗਰ ਕਿਸੇ ਨੇ ਬਣਾਉਣਾ ਤੇ ਮੇਰੇ ਖਿਆਲ ਨਾਲ ਬਹੁਤ ਵਧੀਆ ਅਪਰਚੁਨਿਟੀ ਹੈ ਮਤਲਬ ਉਸ ਏਰੀਆ 'ਚ ਰਹਿਣ ਵਾਸਤੇ।
10: ਨੰਬਰ ਦੇ
14: ਮੈਨੂੰ ਅਗਰ ਕਿਸੇ ਨੇ ਕਾਲ ਕਰਨੀ ਹੈ ਇਸ ਡੀਲ ਵਾਸਤੇ ਤੇ ਕਾਲ ਕਰ ਸਕਦੇ ਆ 416-910-5061 416-910-5060
10: ਨੰਬਰ ਚਾਹੀਦਾ ਹੁੰਦਾ ਤੇ ਵਤਨੋ ਦੂਰ ਦਾ ਨੰਬਰ ਤੁਹਾਡੇ ਕੋਲੋਂ ਹੈਗਾ ਹੀ ਹੈ ਬੜੇ ਸਾਲਾਂ ਦਾ, ਈਜ਼ੀ ਨੰਬਰ 9057990999 ਜਾਣੀ 905-799-0999 ਤੇ ਤੁਸੀਂ ਕਾਲ ਕਰ ਸਕਦੇ ਹੋ। ਸਮਾਂ ਆਲਮੋਸਟ ਸਮਾਪਤੀ ਵੱਲ ਨੂੰ ਆ, ਔਰ ਬਾਈ ਕੁਛ ਕਹਿਣਾ ਚਾਹੁੰਦੇ ਹੋਰ?
13: ਬਸ ਕਿਸੇ ਵੀ ਆਪਣੇ ਸਰੋਤੇ ਦਾ ਰਿਨਿਊਲ ਆ ਰਿਹਾ ਹੋਮ ਐਂਡ ਆਟੋ ਦਾ, ਤੇ ਬੜਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਨਹੀਂ ਹੈਗਾ, ਬਸ ਲਾਇਸੈਂਸ ਤੁਹਾਡੀ ਪਿਕਚਰ ਚਾਹੀਦੀ, ਉਹ ਤੋਂ ਸਾਰੀ ਇਨਫੋਰਮੇਸ਼ਨ ਆਪਾਂ 80% ਕੱਢ ਲੈਂਦੇ ਹਾਂ, ਤੇ ਮੇਰੀ ਟੀਮ ਤੁਹਾਨੂੰ ਫਾਲੋਅਪ ਕਰ ਸਕਦੀ ਹੈ। ਮੇਰਾ ਨੰਬਰ ਹੈ 416-902-0706
12: ਗੱਲਬਾਤ ਹੋ ਸਕਦੀ ਆ। ਔਰ ਕਿਸੇ ਵੀ ਸਪੋਂਸਰ ਰਿਲੇਟਡ ਜਾਂ ਤੁਸੀਂ ਕੋਈ ਵੀ ਰੇਡੀਓ ਰਿਲੇਟਡ ਫੀਡਬੈਕ ਦੇਣਾ ਹੋਵੇ ਤਾਂ ਉਹ ਸਾਡਾ ਨੰਬਰ ਜਿਹੜਾ ਜੀ ਜਿਹਦਾ ਸੁਖੀ ਜੀ ਨੇ ਦੱਸਿਆ ਬਹੁਤ ਆਸਾਨ ਹੈ, 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਸਾਰੇ ਲਿਸਨਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸੁਣਦੇ ਨੇ, ਆਪਣੇ ਫੀਡਬੈਕ ਦਿੰਦੇ ਨੇ, ਗੱਲਬਾਤ ਕਰਦੇ ਨੇ। ਸੋ ਕੱਲ ਨੂੰ ਫਰਾਈਡੇ ਦੇ ਵਿੱਚ ਦੁਬਾਰਾ ਗੱਲਬਾਤ ਹੋਊਗੀ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ, ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ, ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
1: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
2: ਬਈ ਅਤੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9898।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: 0 and home for edge
1: jeda grand furniture da launa balliye
2: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो ता ब्रैम्पटन विच इंडियन फ्रूट लैंड दीयां चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफील्ड रोड ब्रैम्पटन ग्रोसरी सब तो नेड़े इंडियन फ्रूट लैंड 905-456-9900
3: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਬਤਨ ਦੂਰ ਸੁਣਨ ਤੋਂ ਬਾਅਦ ਰੇਡੀਓ ਬਾਰੇ ਆਈ ਆ ਸਾਰੰਗ ਦੀ ਫਿਰ ਸੁਣੋਗੇ ਦੇਸ਼ ਪ੍ਰਦੇਸ਼ ਉਸ ਤੋਂ ਬਾਅਦ AM 530 ਤੇ ਟੀਮ ਚਲਦੀ ਰਹਿੰਦੀ ਹੈ ਜੀ ਲੜੀ ਚਲਦੀ ਆ

0: ਬੈਸਟ ਰੇਟ, ਬੈਸਟ ਸਰਵਿਸ ਤੁਹਾਨੂੰ ਮਿਲੂਗੀ। ਨੰਬਰ ਨੋਟ ਕਰੋ 647-564-2733 6475642733 647-564-2733 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਦੇ ਨਾਲ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ 20 ਆਪਾਂ ਸਾਂਝਾ ਕਰਦੇ
1: ਜੀ। ਬਿਲਕੁਲ, ਤੁਹਾਡੇ ਘਰ ਦੇ ਵਿੱਚ ਕੋਈ ਬਰਥਡੇ ਪਾਰਟੀ ਹੋ ਰਹੀ ਆ, ਤੁਸੀਂ ਕੋਈ ਟਿਫਨ ਸਰਵਿਸ ਦੇ ਰਹੇ ਹੋਗੇ, ਜਾਂ ਤੁਹਾਡਾ ਕੋਈ ਆਪਣਾ ਰੈਸਟੋਰੈਂਟ ਆ, ਡਿਸਪੋਜ਼ਲ ਦੀ ਆਪਾਂ ਨੂੰ ਹਮੇਸ਼ਾ ਜ਼ਰੂਰਤ ਪੈਂਦੀ ਰਹਿੰਦੀ ਹੈ। ਤੁਸੀਂ ਘਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਪ੍ਰੋਗਰਾਮ ਕਰਨਾ ਤਾਂ ਤੁਸੀਂ ਇਹਨਾਂ ਤੋਂ ਡਿਸਪੋਜ਼ਲ ਲੈ ਸਕਦੇ ਹੋਗੇ। ਇਹਨਾਂ ਕੋਲ ਬੜੇ ਹੀ ਵਾਜਬ ਰੇਟ ਦੇ ਉੱਪਰ ਡਿਸਪੋਜ਼ਲ ਹੁੰਦੇ ਨੇ, ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਜਿਵੇਂ ਬਰਥਡੇ ਹੋਣਾ ਗਾ, ਬਰਥਡੇ ਦੀ ਪੂਰੀ ਡੈਕੋਰੇਸ਼ਨ ਦਾ ਸਮਾਨ ਵੀ ਇਹਨਾਂ ਕੋਲ ਮਿਲ ਜਾਣਾ ਗਾ। ਜਸਟ ਤੁਸੀਂ ਸਿਰਫ ਇੱਕ ਜਾ ਕੇ ਦੱਸਣਾ ਕਿ ਸਾਡਾ ਕੀ ਪ੍ਰੋਗਰਾਮ ਆ, ਉਸ ਹਿਸਾਬ ਦੇ ਨਾਲ ਤੁਹਾਨੂੰ ਇਹ ਸਾਰੀ ਆਈਟਮ ਪ੍ਰੋਵਾਈਡ ਕਰਵਾਉਣਗੇ। ਇੱਕੋ ਇੱਕ ਨੰਬਰ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਦਾ ਯਾਦ ਰੱਖੋ, 416-748-2116 ਦੇ ਉੱਪਰ, 416-748-2116 ਦੇ ਉੱਪਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ, ਜਾਂ ਇੰਡੀਆ ਤੋਂ ਆ ਰਹੇ ਹੋ, ਜਾਂ ਤੁਸੀਂ ਕੋਈ ਆਪਣਾ ਹੋਲੀਡੇ ਪੈਕੇਜ ਬਣਾਉਣਾ ਗਾ, ਜਾਂ ਤੁਹਾਡਾ ਕੋਈ ਵੀ ਦੋਸਤ ਮਿੱਤਰ ਕੋਈ ਆ ਰਿਹਾ ਗਾ, ਜਾਂ ਕਿਸੇ ਹੋਰ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਘੁੰਮਣ ਜਾਣਾ ਗਾ, ਤਾਂ ਤੁਸੀਂ ਬਹੁਤ ਹੀ ਭਰੋਸੇਯੋਗ ਨਾਮ ਦਬਾਬਾ ਟੂਰ ਐਂਡ ਟਰੈਵਲ ਜੀ ਨੂੰ ਯਾਦ ਰੱਖੋ। ਇਹਨਾਂ ਦਾ ਨੰਬਰ ਹੈ 905-673-1400 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ ਇੱਕ ਵਾਰੀ ਫੇਰ ਦੇ ਦਿੰਦੇ ਹਾਂ, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰੋ।
0: ਟਹਿਣਾ ਸਾਹਿਬ ਬਿਲਕੁਲ ਰੈਡੀ ਆ। ਟਹਿਣਾ ਸਾਹਿਬ ਤੋਂ ਆਪਾਂ ਖਬਰਾਂ 'ਤੇ ਝਾਤ ਮਰਵਾਉਂਦੇ ਹਾਂ, ਟਹਿਣਾ ਸਾਹਿਬ ਕੋਲ ਚੱਲਦੇ ਹਾਂ। ਕੁਝ ਪਹਿਲਾਂ ਤੱਕ ਦੋ ਰਿਕਾਰਡਡ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜੀ।
2: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
3: ਨਹੀਂ, ਮੈਂ ਮਰ ਜਾ, ਉੱਥੇ ਕੀ ਹੁਣ?
2: ਜੀਟੀਏ ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991 ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਡੋਮਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
4: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
2: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
0: ਜੀ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਟਹਿਣਾ ਸਾਹਿਬ ਗੱਲਬਾਤ ਕਰਨਗੇ, ਉੱਥੇ ਨਾਲ ਦੀ ਨਾਲ ਕੁਝ ਇੱਕ ਸਾਡੇ ਜਿਹੜੇ ਸਪੌਂਸਰਸ ਨੇ ਉਹਨਾਂ ਦੇ ਸੁਨੇਹੇ ਵੀ ਤੁਹਾਡੇ ਰੂਬਰੂ ਕਰਾਂਗੇ। ਰੇਡੀਓ ਪ੍ਰੋਗਰਾਮ ਸਾਰੰਗ ਸੁਣਦੇ ਸਾਰੇ ਮਿੱਤਰ ਦੋਸਤਾਂ ਨੂੰ ਦੱਸਦੀ ਹੈ ਕਿ ਜੇਕਰ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਏਜਡ ਲਾਇਸੈਂਸ ਤੁਹਾਡੇ ਕੋਲ ਹੈ, ਤਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ ਬਹੁਤ ਕਮਾਲ ਦੀ ਕੰਪਨੀ ਆ ਅਟੋਰੋ। ਸੋ ਉਹ ਨਵੇਂ ਡਰਾਈਵਰ ਆ ਜਿਹੜੇ ਉਹਨਾਂ ਨੂੰ ਹਾਇਰ ਕਰ ਰਹੇ ਆ। ਏਜਡ ਡਰਾਈਵਰ ਜੇ ਤੁਸੀਂ ਤੌਰ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਨੰਬਰ ਇੱਕ ਨੋਟ ਕਰਕੇ ਰੱਖ ਲਓ, ਇਹਨਾਂ ਦੇ ਕੋਲ ਸਪੈਸ਼ਲੀ ਤੌਰ 'ਤੇ ਇੱਕ ਤਾਂ ਪੇ ਪੈਕੇਜ ਬਹੁਤ ਵਧੀਆ ਤੁਹਾਨੂੰ ਮਿਲਣਾ। ਸੋ ਪੇ ਪੈਕੇਜ ਬਹੁਤ ਵਧੀਆ ਮਿਲਣਾ ਵਾ, ਅਤੇ ਇਹ ਨਹੀਂ ਕਿ ਅੱਜ ਕੰਮ ਮਿਲ ਗਿਆ ਕੱਲ੍ਹ ਨੂੰ ਨਹੀਂ ਮਿਲਣਾ, ਚਾਰ ਦਿਨ ਮਿਲ ਗਿਆ ਪੰਜ ਦਿਨ ਨਹੀਂ ਮਿਲਣਾ, ਐਕਸੀਲੈਂਟ ਪੇ ਤੁਹਾਨੂੰ ਮਿਲਣੀ ਆ। ਅਤੇ ਮੇਨ ਵੱਡੀ ਗੱਲ ਇਹ ਆ ਕਿ ਤੁਸੀਂ ਪੰਜ ਦਿਨ ਕੰਮ ਕਰਨਾ, ਦੋ ਦਿਨ ਤੁਸੀਂ ਘਰੇ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਸਕਦੇ ਹੋ, ਪੰਜ ਦਿਨ ਕੰਮ ਕਰਨਾ, ਫਲੈਕਸੀਬਲੀ ਜਿਹੜੀ ਟਾਈਮਿੰਗ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ, ਓਪਨ ਬੋਰਡ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਜਾਂ ਫਿਰ ਡੈਡੀਕੇਟਡ ਟਰੱਕ ਜਿਹੜੇ ਹੈਗੇ ਆ ਇਹਨਾਂ ਕੋਲ ਡੈਡੀਕੇਟਡ ਲੇਨਸ ਨੇ ਜਿਹੜੀਆਂ, ਉਹਨਾਂ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਕਿ ਇੱਕੋ ਜਗ੍ਹਾ ਤੋਂ ਲੋਡ ਚੱਕਿਆ ਅਤੇ ਇੱਕੋ ਜਗ੍ਹਾ 'ਤੇ ਲੋਡ ਲਾਹ ਦੇਣਾ, ਪੰਜ ਦਿਨ ਕੰਮ, ਦੋ ਦਿਨ ਛੁੱਟੀ, ਅਤੇ ਪਰ ਮਾਈਲ ਦੇ ਹਿਸਾਬ ਨਾਲ 60-70 ਸੈਂਟ ਤੁਹਾਨੂੰ ਮਿਲ ਸਕਦੇ ਆ। ਸਾਈਨ ਇਨ ਬੋਨਸ ਜਦੋਂ ਤੁਸੀਂ ਕਰੋਗੇ ਤਾਂ $1,000 ਤੁਹਾਨੂੰ ਸਾਈਨ ਇਨ ਬੋਨਸ ਵੀ ਮਿਲ ਜਾਣਾ, ਅਤੇ ਜੇ ਤੁਸੀਂ ਕਿਸੇ ਨੂੰ ਰੈਫਰ ਕਰਦੇ ਹੋ ਉਹਦਾ ਬੋਨਸ ਵੀ ਤੁਹਾਨੂੰ $500 ਮਿਲ ਜਾਣਾ। ਅਤੇ ਨੰਬਰ ਨੋਟ ਕਰ ਲਓ ਬਾਜੀ, ਇੱਕ ਚੰਗੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਜਿੱਥੇ ਕੰਮ ਦੀ ਕੋਈ ਘਾਟ ਨਹੀਂ ਹੈ। ਸੋ ਤੁਸੀਂ 905-507-1800 905-507-1800 'ਤੇ ਅੱਜ ਹੀ ਕਾਲ ਕਰ ਲਿਓ, ਕੰਮ ਤੁਸੀਂ ਜਦੋਂ ਮਰਜ਼ੀ ਸਟਾਰਟ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਸਵਰਨ ਸਿੰਘ ਟਿਣ ਸਾਹਿਬ ਵੀ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਆ ਚੁੱਕੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਬਸ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828 2828।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca।
0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਦੱਸ ਦਈਏ ਕਿ ਇਸ ਹਫ਼ਤੇ ਲਾਈਵ ਔਨ ਲੋਕੇਸ਼ਨ ਸਾਡਾ ਹੋਏਗਾ ਕੱਲ੍ਹ ਨੂੰ ਬਾਈ ਜੀ, ਗ੍ਰੈਂਡ ਫਰਨੀਚਰ ਦੀ 6085 ਟੋਮਕਨ ਰੋਡ ਵਾਲੀ ਲੋਕੇਸ਼ਨ ਤੇ, ਉੱਥੇ ਲਾਈਵ ਔਨ ਲੋਕੇਸ਼ਨ ਆਪਾਂ ਪ੍ਰੋਗਰਾਮ ਕਰਾਂਗੇ। ਸੋ ਟਹਿਣਾ ਸਾਹਿਬ, ਸਵਰਨ ਸਿੰਘ ਟਹਿਣਾ ਸਾਹਿਬ ਸਾਨੂੰ ਆ ਚੁੱਕਾ। ਟਹਿਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਸੁਖਵੀਰ ਸਿੰਘ ਬਾਦਲ ਨੰਦੇੜ ਸਾਹਿਬ ਗਏ ਸੀ ਤੇ ਉੱਥੇ ਹਮਲਾ ਉਹਨਾਂ ਤੇ ਹੋਇਆ, ਇਹਦੀ ਬਹੁਤ ਸਾਰੇ ਲੋਕਾਂ ਨੇ ਨਿਖੇਧੀ ਵੀ ਕੀਤੀ ਆ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਵੀਡੀਓਜ਼ ਅਲੱਗ ਪਾਈਆਂ, ਕੋਈ ਉਹਨਾਂ ਦੇ ਫੇਵਰ 'ਚ ਵੀ ਹੋਣਗੇ, ਕੋਈ ਉਹਨਾਂ ਦੀ ਨਿਖੇਧੀ ਕਰਨ ਵਾਲੇ ਵੀ ਹੋਣਗੇ ਕਿ ਨਹੀਂ ਹੋਣਾ ਚਾਹੀਦਾ, ਪਰ ਵਿਚਾਰਕ ਜਿਹੜੀ ਸਾਂਝ ਕਿਸੇ ਨਾਲ ਹੋਵੇ ਤਾਂ ਉਹ ਮੇਰਾ ਖਿਆਲ ਮਤਭੇਦ ਹੋ ਸਕਦੇ ਆ, ਪਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਦੱਸੋ ਵਿਸਤਾਰ ਨਾਲ ਕਿਵੇਂ ਹੋਈ ਆ ਜੀ।
6: ਦੇਖੋ ਭਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਹਿਲੀ ਵਾਰ ਹਮਲਾ ਨਹੀਂ ਹੋਇਆ। ਤੁਸੀਂ 4 ਦਸੰਬਰ 2024 ਦੇ ਵਾਲੇ ਝਾਤ ਮਾਰੋ, ਉਦੋਂ ਵੀ ਹੋਇਆ ਸੀ। ਹਾਲਾਂਕਿ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਏਦਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ, ਕਿਸੇ ਨਾਲ ਵੀ ਤੁਹਾਡੇ ਮਤਭੇਦ ਹੋਣੇ ਸੁਭਾਵਿਕ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੇ ਉੱਤੇ ਹਮਲਾ ਕਰੋ, ਤੇ ਭਾਵੇਂ ਅਕਾਲੀ ਦਲ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਹੋਵੇ, ਪਰ ਤੁਸੀਂ ਇਸ ਤਰੀਕੇ ਨਾਲ ਕਿਸੇ ਦੇ ਉੱਤੇ ਹਮਲਾ ਕਰਨ ਦਾ ਕੋਈ ਅਧਿਕਾਰ ਰੱਖਦੇ ਨਹੀਂ। ਸਾਡੇ ਪੰਜਾਬੀ ਸਮਾਜ ਦੀ ਇੱਕ ਭੇਡ ਚਾਲ ਆ ਜੀ ਕਿ ਅਸੀਂ ਕਿਸੇ ਵੀ ਗੱਲ ਨੂੰ ਵਡਿਆਉਂਦੇ ਬਹੁਤ ਆ, ਵੀ ਆਹ ਦੇਖੋ ਇਹਨੂੰ ਸਿੱਧਾ ਹੀ ਚੱਕਤਾ, ਰੱਖਤਾ, ਇਹ ਕਰਤਾ, ਉਹ ਕਰਤਾ, ਇਹ ਸਾਡੇ ਸੁਭਾਅ ਦੇ ਵਿੱਚ ਬਾਈ ਜੀ ਗੱਲਾਂ ਹੈਗੀਆਂ। ਹੁਣ ਵੀ ਮੈਂ ਇਹੀ ਗੱਲਾਂ ਦੇਖੋ, ਨੰਦੇੜ ਸਾਹਿਬ ਦੇ ਵਿੱਚ ਗਏ ਹੋਏ ਆ ਇੱਥੇ ਸੁਖਬੀਰ ਸਿੰਘ ਬਾਦਲ ਹੋਣੀ ਆਪਣੇ ਪਰਿਵਾਰ ਸਮੇਤ, ਉਹ ਮੱਥਾ ਟੇਕਣ ਗਏ ਆ, ਨਤਮਸਤਕ ਹੋਣ ਗਏ ਆ। ਸਾਡੇ ਉਹਨਾਂ ਦਾ ਵਿਚਾਰਧਾਰਕ ਮਤਭੇਦ ਆ, ਮੰਨ ਲਓ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਹਮਲਾ ਕਰਾਂਗੇ। ਸਾਡੇ ਵਿਚਾਰਧਾਰਕ ਮਤਭੇਦ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਆ ਕਿ ਅਸੀਂ ਕਿਸੇ ਦੇ ਉੱਤੇ ਹਮਲਾ ਕਰੀਏ। ਨਾ ਕਰਨਾ ਚਾਹੀਦਾ ਅਕਾਲੀ ਦਲ ਤੇ, ਨਾ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਅਗੂ ਤੇ। ਪਰ ਇੱਥੇ ਦੇਖੋ, ਅੱਜ ਹਮਲਾ ਕੀਤਾ ਗਿਆ, ਉਹਦੇ ਬਾਅਦ ਦੇ ਉੱਤੇ ਮੇਰਾ ਖਿਆਲ ਵੀ ਜਿੰਨੇ ਕੁ ਜਾਣਦਾ ਹੁਣ ਤੱਕ 7-8 ਟਾਂਕੇ ਜਿਹੜੇ ਸੁਖਬੀਰ ਬਾਦਲ ਦੀ ਬਾਂਹ ਦੇ ਉੱਤੇ ਲੱਗੇ ਆ। ਉਹਨਾਂ ਦਾ ਗਨਮੈਨ ਵੀ ਜ਼ਖਮੀ ਹੈ। ਉਹ ਕਹਿੰਦੇ ਜੀ ਕਿ ਜਸਪਾਲ ਸਿੰਘ ਨਾਂ ਦਾ ਇੱਕ ਨਿਹੰਗ ਸਿੰਘ ਬਾਣੇ ਵਾਲਾ ਬੰਦਾ, ਜਿਹੜਾ ਕਹਿੰਦਾ ਜੀ ਮੇਰੀਆਂ ਭਾਵਨਾਵਾਂ ਭੜਕੀਆਂ ਹੋਈਆਂ, ਵੀ ਇਹਨਾਂ ਨੇ ਬੇਦਬੀਆਂ ਕਰਵਾਈਆਂ ਤੇ ਮੈਂ ਇਸ ਕਰਕੇ ਆਹ ਕੁਝ ਕੀਤਾ ਹੈਗਾ। ਬਾਈ ਜੀ, ਸੋਚਣ ਵਾਲੀ ਗੱਲ ਸਿਰਫ ਇਹ ਆ ਵੀ 9.5 ਸਾਲ ਹੋ ਗਏ ਉਹਨਾਂ ਨੂੰ ਸੱਤਾ ਚੋਂ ਬਾਹਰ। 9.5 ਸਾਲਾਂ ਦੇ ਵਿੱਚ ਜੋ ਆਪਾਂ ਸਜ਼ਾ ਦੇ ਸਕਦੇ ਸੀ ਨਾ, ਉਹ ਇਹੀ ਆ। ਜਿਹੜੇ ਵਰਤਮਾਨ ਆ, ਇਹਨਾਂ ਨੇ ਕਿਹੜਾ ਬੇਅਦਬੀ ਦੇ ਮਾਮਲੇ 3 ਸਾਲ ਦਿੱਤਾ, ਜਿਹੜੀ ਕਾਂਗਰਸ ਸੀ ਉਹਨੇ ਕਿਹੜਾ ਦਿੱਤਾ। ਮਤਲਬ ਇਹ ਵੀ ਕਿ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਗਏ ਵੀ ਭਾਈ ਇਹ ਪ੍ਰੈਕਟੀਕਲ ਕੀ ਆ, ਕਿਉਂਕਿ ਅਸੀਂ ਜਜ਼ਬਾਤੀ ਜਾਂ ਲੋਕ ਆ, ਕਦੇ ਜਜ਼ਬਾਤ ਨੂੰ ਕਿਵੇਂ ਵਰਤ ਲੈਂਦੇ ਹਾਂ, ਕਦੇ ਕਿਵੇਂ ਵਰਤ ਲੈਂਦੇ ਹਾਂ। ਮੈਂ ਇਸ ਘਟਨਾ ਦੀ ਸਖ਼ਤ ਸ਼ਬਦ ਤੇ ਨਿਖੇਧੀ ਇਸ ਕਰਕੇ ਕਰਦਾ ਕਿਉਂਕਿ ਬੰਦੇ ਨੂੰ ਬੰਦੇ ਦੇ ਉੱਤੇ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ ਆ, ਨਾ ਹੀ ਸੁਕਰਿਆ ਜਿਹਾ ਬਣ ਕੇ ਵੀ ਮੈਂ ਚੱਕ ਦਿੰਦਾ ਹੁੰਦਾ, ਮੈਂ ਤਾਂ ਇਹ ਕਰ ਦਿੰਦਾ ਹੁੰਦਾ, ਇਹੋ ਜਿਹੀਆਂ ਗੱਲਾਂ 'ਚ ਪੈਣਾ ਚਾਹੀਦਾ। ਪਰ ਦੁੱਖ ਆ ਵੀ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਇਹਨਾਂ ਗੱਲਾਂ ਦੇ ਵਿੱਚ ਹੀ ਸਵਾਦ ਭਾਲਦਾ ਤੇ ਟਕਾਰੇ ਲੈਂਦਾ ਤੇ ਇਸ ਖ਼ਬਰ ਦੇ ਉੱਤੇ ਵੀ ਟਕਾਰੇ ਲਏ।
0: ਮੈਂ ਤਾਂ ਇੱਕ ਦਿਨ ਇੱਕ ਇੰਟਰਵਿਊ ਅਲੱਗ ਦੇਖ ਰਿਹਾ ਸੀ, ਜਿਵੇਂ ਤੁਸੀਂ ਦੱਸਿਆ ਨਾ, ਕਈ ਵਾਰ ਆਪਾਂ ਚੱਕ ਦੋ ਧਾਰ ਲੋਕ ਕਰ ਦਿੰਦੇ ਵੀ ਉਹ ਮੁੰਡਾ ਜਿਹੜਾ ਰਾਜਾ ਬੜਿੰਗੁਣਾ ਦੀ ਰੈਲੀ ਦੇ ਵਿੱਚ ਚੰਨੀ ਦੇ ਨਾਰੇ ਲਾਉਂਦਾ ਸੀ ਜਾ ਕੇ, ਉਹਦੀ ਇੰਟਰਵਿਊ ਇੱਕ ਦਿਨ ਮੈਂ ਦੇਖਦਾ ਸੀ ਤੇ ਉਹ ਕਹਿੰਦਾ ਬਾਈ ਮੇਰੀ ਬਾਤ ਨਹੀਂ ਪੁੱਛੀ, ਬਾਅਦ 'ਚ ਕਿਸੇ ਨੇ, ਮੈਂ ਤਾਂ ਬਹੁਤ ਸਾਲ ਪਿੱਛੇ ਚਲੇ ਗਿਆ, ਮੇਰੇ ਰਿਸ਼ਤੇਦਾਰ, ਮੇਰੇ ਮਿੱਤਰ ਦੋਸਤ ਉਹਨਾਂ ਨੇ ਵੀ ਮੈਨੂੰ ਛੱਡਤਾ, ਮੇਰੇ ਨਾਲ ਤਾਂ ਜੋ ਕਹਿੰਦਾ ਹੋਈ ਆ ਉਹ ਮੈਂ ਹੀ ਜਾਣਦਾ, ਮੇਰੀ ਤਾਂ ਵੱਡੀ ਮਿਸਟੇਕ ਹੋ ਗਈ, ਮੈਨੂੰ ਜਾਣਾ ਹੀ ਨਹੀਂ ਚਾਹੀਦਾ।
6: ਮੈਂ ਹੋਰ ਗੱਲ ਦੱਸਦਾ ਬਾਈ ਜੀ, ਹੈ ਤਾਂ ਚਲੋ ਕਿਸੇ ਨੂੰ ਗੁੱਸਾ ਲੱਗੂਗਾ, ਇਹਨਾਂ ਲੋਕਾਂ ਨਾਲ ਬਾਈ ਜੀ ਇਵੇਂ ਹੋਣੀ ਚਾਹੀਦੀ ਆ। ਉਹਨੂੰ ਕਿਹਨੇ ਕਿਹਾ ਸੀ ਸੰਘ ਪਾੜ ਜਾ ਕੇ ਮਾਈਕ ਦੇ ਮੂਹਰੇ, ਉਹਨੂੰ ਤਾਂ ਸਾਰਾ ਜ਼ੋਰ ਲਾਤਾ ਸੀਗਾ ਇਹ ਭਾਈ ਫਲਾਣਾ, ਆਪਾਂ ਕੀ ਲੈਣਾ, ਆਪਦਾ ਰੋਟੀ ਕਮਾਓ, ਆਪਦੇ ਪੰਜਾਬ ਬਾਰੇ ਸੋਚੋ, ਗਲੀ ਗਵਾਂਢ ਬਾਰੇ ਸੋਚੋ। ਟੁਕੜੀ ਦੇ ਵਿੱਚ ਆ ਕੇ ਕਦੇ ਆਪਾਂ ਉਹਦੇ ਖਿਲਾਫ਼ ਨਾਰਾ ਲਾ ਦਿੰਦੇ ਹਾਂ, ਕਦੇ ਉਹਦੇ ਪੱਖ 'ਚ ਨਾਰਾ ਲਾ ਦਿੰਦੇ ਹਾਂ, ਤੇ ਬਾਅਦ ਦੇ ਵਿੱਚ ਉਹੀ ਕੁਝ ਹੋਣਾ ਜਿਹੜਾ ਇਹਦੇ ਨਾਲ ਹੋਇਆ ਜੀ।
0: ਸੋ ਬਿਲਕੁਲ ਉਹਨੇ ਵੀ ਹੁਣ ਆਹੀ ਗੱਲ ਕਹੀ ਹੈ ਕਿ ਆਪਾਂ ਕਿਸੇ ਤੋਂ ਕੀ ਲੈਣਾ, ਆਪਦੇ ਘਰੇ ਰੋਟੀ ਖਾਓ, ਕੰਮ ਕਰੋ, ਤੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਬਾਅਦ 'ਚ ਕੋਈ ਨਹੀਂ ਪੁੱਛਦਾ। ਜਿਹੜੇ ਕਹਿੰਦੇ ਵੀ ਆ ਬਾਅਦ 'ਚ ਉਹ ਵੀ ਨਹੀਂ ਫੋਨ ਚੱਕਦੇ ਕਹਿੰਦੇ ਜੀ।
6: ਬਿਲਕੁਲ ਸਹੀ ਗੱਲ
0: ਹੈ। ਆਪਾਂ ਅਗਲੀ ਖਬਰ 'ਤੇ ਚੱਲਦੇ ਹਾਂ, ਜਿਹੜੀ ਪੁਨਰ ਸੁਰਜੀਤੀ ਹੈ ਜੀ, ਇਹ ਧਾਰਾ ਜਿਹੜੀ, ਇਹਦੇ ਵੱਲੋਂ ਪੰਜਾਬ ਦੇ ਜਿਹੜੇ ਵਾਰਿਸ ਆ, ਵਾਰਿਸ ਪੰਜਾਬ ਦੇ ਆ, ਉਹਦੇ ਨਾਲ ਗੱਠਜੋੜ ਦੀ ਪੇਸ਼ਕਸ਼ ਕੋਈ ਕੀਤੀ ਗਈ ਆ, ਇਹਦੇ ਬਾਬਤ ਇਹ ਸਹੀ ਆ, ਸੱਚੀਆਂ ਕੰਸੋਆਂ ਨੇ, ਤੇ ਜੇ ਹੁੰਦੀ ਆ ਤਾਂ ਇਹਨਾਂ ਨੂੰ ਸਟਰੈਂਥ ਮਿਲਦੀ ਆ ਦੋਨੇ ਧਿਰਾਂ ਨੂੰ ਜਾਂ ਨਹੀਂ?
6: ਦੱਸੋ ਜੀ, ਇੱਕ ਤਾਂ ਗੱਲ ਬੜੀ ਮਹੱਤਵਪੂਰਨ ਆ ਬਈ, ਇਹ ਨਾ ਮਾਮਲਾ ਬੜਾ ਗੰਭੀਰ ਜਿਹਾ ਹੋਇਆ, ਪੇਚੀਦਾ ਜਿਹਾ ਹੋਇਆ ਪਿਆ, ਕਿਉਂਕਿ ਪੁਨਰ ਸੁਰਜੀਤੀ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੇ ਨਾਲ ਵਾਰਿਸ ਪੰਜਾਬ ਦੇ ਵਾਲੇ ਗੱਠਜੋੜ ਕਰ ਲੈਣ। ਵਾਰਿਸ ਪੰਜਾਬ ਦੇ ਵਾਲੇ ਹਾਲੇ ਤੱਕ ਘਰ ਨਹੀਂ ਪਾ ਰਹੇ, ਜਿਹੜਾ ਆਪਾਂ ਸ਼ੁੱਧ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਕਹਿੰਦੇ ਵੀ ਅਸੀਂ ਝੱਲੇ ਬਹੁਤ ਆ। ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਪੇਸ਼ਕਸ਼ ਦੇ ਰੂਪ ਦੇ ਵਿੱਚ, ਉਹ ਕਹਿੰਦੇ ਵੀ ਐਂ ਕਰੋ ਜੀ, 40% ਤੁਸੀਂ ਲੜੋ, 40 ਤੇ ਲੜਦੇ ਹਾਂ ਅਸੀਂ, ਤੇ ਬਾਕੀ ਆਪਾਂ ਸ਼ਹੀਦ ਪਰਿਵਾਰਾਂ ਨੂੰ ਸਿੱਟਾ ਦਿੰਦੇ ਹਾਂ, ਤੇ 7 ਮੈਂਬਰੀ ਬਣਾਉਂਦੇ ਕਮੇਟੀ, 3 ਸਾਡੇ ਮੈਂਬਰ, ਤੁਹਾਡੇ 3 ਮੈਂਬਰ, ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ 1 ਮੈਂਬਰ ਆਪਾਂ ਆਧਾਰ ਤੌਰ ਤੇ ਲੈਂਦੇ ਹਾਂ। ਸੋ ਇਸ ਤਰੀਕੇ ਨਾਲ ਉਹਨਾਂ ਨੇ ਗੱਲ ਕਹੀ ਆ, ਪਰ ਮੈਨੂੰ ਲੱਗਦਾ ਜੀ ਕਿ ਦੇਖੋ ਉਹਨਾਂ ਨੇ ਤਾਂ ਹਾਲੇ ਤੱਕ ਕੋਈ ਹਾਮੀ ਨਹੀਂ ਭਰੀ, ਤੇ ਇਹਨਾਂ ਨੂੰ ਜਾਣ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਸ ਵੇਲੇ ਵੱਧ ਲੋੜ ਆ, ਤੇ ਉਹ ਆਪਦਾ ਕੰਮ ਕਰੀ ਜਾਂਦੇ, ਤੇ ਇਹ ਆਪਦਾ ਕੰਮ ਜਿਸ ਤਰੀਕੇ ਨਾਲ ਕਰਦੇ ਪਤਾ ਹੀ ਆ, ਪਰ ਇਹ ਵੀ ਆਉਂਦੇ ਸਮੇਂ ਦੇ ਵਿੱਚ ਕਈ ਗੱਠਜੋੜ ਹੋਣੇ ਆ, ਉਹਨਾਂ ਗੱਠਜੋੜਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸ਼ਾਮਿਲ ਹੁੰਦੀਆਂ, ਇਹ ਆਉਣ ਵਾਲੇ ਵਕਤ ਦੇ ਮੈਨ ਕਰਨਾ ਜੀ।
0: ਜੀ, ਸੋ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਵਧੀਆ ਪ੍ਰੋਟੈਕਸ਼ਨ ਦੇ ਲੈਣ ਦੇ ਲਈ ਤੁਹਾਨੂੰ ਮੁਸਕਾਨ ਦਿਓਲ ਉਹਨਾਂ ਨੂੰ ਕਾਲ ਕਰਨੀ ਪੈਣੀ ਹੈ। ਨੰਬਰ ਤੁਹਾਨੂੰ ਅਸੀਂ ਦੇ ਦਿੰਦੇ ਹਾਂ 6475647233 'ਤੇ ਤੁਸੀਂ ਕਾਲ ਕਰ ਸਕਦੇ ਹੋ। 6475642733 'ਤੇ ਗੱਲਬਾਤ ਤੁਸੀਂ ਕਰ ਲੈਣੀ ਹੈ ਮੁਸਕਾਨ ਦਿਓਲ ਉਹਨਾਂ ਦੇ ਨਾਲ। ਸੋ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਸਾਡਾ 6685 ਟੋਮਕਨ ਰੋਡ 'ਤੇ ਹੋਊਗਾ। ਬਾਜੀ, ਡਾਕਟਰ ਸਾਹਿਬ, ਹਰਭਜਨ ਸਿੰਘ ਉਹਨਾਂ ਨੇ ਵੀ ਕਹਿੰਦੇ ਹੁਣ ਥੋੜ੍ਹੀ ਜਿਹੀ ਕੱਢੀ ਆ ਭਾਫ, ਚੱਕਿਆ ਢੱਕਣ, ਬਈ ਉਹਨਾਂ ਨੇ ਕਿਉਂ ਛੱਡੀ ਸੀਗੀ ਆਮ ਆਦਮੀ ਪਾਰਟੀ?
6: ਬਾਈ ਜੀ ਦੇਖੋ, ਇਹ ਤਾਂ ਹੈ ਤਾਂ ਡਰਾਮੇਬਾਜ਼ੀ ਆ ਉਹਦੀ। ਉਹਦਾ ਕਾਰਨ ਇਹ ਜੀ ਕਿ ਜਿਸ ਤਰੀਕੇ ਦੇ ਨਾਲ ਨਾ ਉਹਨੇ ਹਰਭਜਨ ਸਿੰਘ ਨੇ ਸਫਾਈ ਪੇਸ਼ ਕੀਤੀ ਆ, ਉਹਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਕਿ ਨਾ ਅਸਲ ਦੇ ਵਿੱਚ ਮੈਂ ਇਸ ਕਰਕੇ ਆਮ ਆਦਮੀ ਪਾਰਟੀ ਛੱਡਤੀ ਕਿਉਂਕਿ ਇਹਨਾਂ ਨੇ ਮੇਰੀ ਬਾਤ ਨਹੀਂ ਪੁੱਛੀ। ਇਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਭਾਈ ਤੂੰ ਸਾਡੇ ਵਾਲੇ ਪਾਸੇ ਆ ਜਾ ਆਮ ਆਦਮੀ ਪਾਰਟੀ ਦੇ ਵਿੱਚ, ਤੇ ਅਸੀਂ ਤੇਰੇ ਨਾਲ ਆ, ਤੇ ਵੱਡੇ ਪੱਧਰ ਦੇ ਉੱਤੇ ਅਸੀਂ ਤੇਰੇ ਨਾਲ ਰਹਾਂਗੇ। ਉਹ ਕਹਿੰਦੇ ਜੀ ਇਹਨਾਂ ਨੇ ਕੁਛ ਨਹੀਂ ਕੀਤਾ ਗਾ, ਮੇਰੀ ਕੋਈ ਸਾਰ ਨਹੀਂ ਲਈ ਇਹਨਾਂ ਨੇ। ਉਹ ਕਹਿੰਦੇ ਜੀ ਕਿ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਖੇਡਾਂ ਦੇ ਬਾਰੇ ਆਪਾਂ ਨੂੰ ਆਹ ਕੁਝ ਕਰਨਾ ਚਾਹੀਦਾ, ਆਹ ਕੁਝ ਕਰਨਾ ਚਾਹੀਦਾ। ਇਹਨਾਂ ਨੇ ਕਦੇ ਬਾਤ ਨਹੀਂ ਪੁੱਛੀ, ਇਸ ਕਰਕੇ ਭਾਈ ਮੈਂ ਹੁਣ ਪਾਸੇ ਹੋ ਗਿਆ। ਸਪਸ਼ਟ ਗੱਲ ਉਹਦੇ ਕਹੀ ਹੈ ਵੀ ਮੈਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਆ ਵੀ ਭਾਈ ਮੇਰੇ ਜਾਣ ਦੇ ਉੱਤੇ ਹੈਰਾਨ ਕਿਉਂ ਹੁੰਦਾ ਆ ਸਾਰੇ। ਮੈਂ ਬੀਜੇਪੀ ਦੇ ਵਿੱਚ ਗਿਆ ਇਸ ਕਰਕੇ ਗਿਆ ਕਿਉਂਕਿ ਉੱਥੇ ਖੇਡਾਂ ਦੇ ਬਾਰੇ ਸੋਚਦੇ ਆ। ਇਹਨਾਂ ਨੇ ਤਾਂ ਕਦੇ ਮੇਰੀ ਸਾਰ ਹੀ ਨਹੀਂ ਲਈ, ਜੋ ਮੈਂ ਰਾਏ ਦਿੰਦਾ ਸੀ ਉੱਥੇ ਗੌਰ ਹੀ ਨਹੀਂ ਕਰਦੇ। ਸੋ ਉਹਨੂੰ ਪਖੰਡ ਜਿਹਾ ਕੀਤਾ ਜੀ ਇਸ ਤਰੀਕੇ ਦੇ ਨਾਲ। ਪਰ ਮੇਰਾ ਮਨ ਇਹ ਕਹਿੰਦਾ ਵੀ ਹੁਣ ਜਿੱਥੇ ਉਹ ਗਏ ਆ ਬੀਜੇਪੀ, ਉੱਥੇ ਕਿਹੜਾ ਲੰਬਨ ਲਾ ਦੇ ਉਹਨੇ, ਕੀ ਤਾਂ ਉਹਦੇ ਹੁਣ ਵੀ ਕੁਛ ਨੀ ਉੱਥੇ, ਨਾ ਪਹਿਲਾਂ ਉਹਦੇ ਕੋਲੋਂ ਕੁਛ ਹੋਇਆ ਨਾ ਉਹਦੇ ਕੋਲੋਂ ਹੁਣ ਕੁਛ ਹੋਇਆ। ਪਰ ਹਾਂ, ਇੱਕ ਸਿਆਸੀ ਡਰਾਮੇਬਾਜ਼ੀ ਜੀ ਕਰਨੀ ਹਰਭਜਨ ਸਿੰਘ ਵੀ ਸਿੱਖ ਗਿਆ ਤੇ ਉਹ ਹੁਣ ਜਦੋਂ ਨਵੀਂ ਪਾਰਟੀ ਤੇ ਗਿਆ ਉਹਨੂੰ ਪੁਰਾਣੀ ਭੜੀ ਲੱਗਣ ਲੱਗ ਪਈ। ਜਦੋਂ ਪੁਰਾਣੀ ਦੇ ਵਿੱਚ ਸੀ ਉਦੋਂ ਕਹਿੰਦਾ ਸੀ ਕਿ ਸਾਰਾ ਬਦਲਾਅ ਇੱਥੇ ਹੀ ਹੈ ਜੀ।
0: ਟਾਣਾ ਸਾਹਿਬ, ਜਦੋਂ ਪਾਰਟੀਆਂ ਦੇ ਵਿੱਚ ਬੰਦਾ ਜਾਂਦਾ ਤੇ ਜਿਵੇਂ ਤੁਸੀਂ ਦੱਸਿਆ ਕਿ ਉਹ ਫਿਰ ਉਹ ਵੀ ਐਂ ਸੋਚ ਦਿੰਦੇ ਆ ਵੀ ਖੇਡ ਦੇ ਜਵਾਕ ਅਜੇ ਖੇਡ ਲੈਣ ਦੇ, ਇੱਕ ਪਾਰਟੀ ਜਾਂ ਦੂਜੀ ਪਾਰਟੀ ਦੇ ਵਿੱਚ ਜਦੋਂ ਜਾਣਾ ਤੇ ਜਿਹੜੇ ਪਾਰਟੀ ਖੇਡਾਂ ਖੇਡਦੀ ਆ ਉਹ ਮੇਰਾ ਖਿਆਲ ਇਹਨਾਂ ਦੀ ਸਮਝ ਤੋਂ ਬਾਹਰ ਹੋ ਜਾਣੀ ਨੇ।
6: ਬਿਲਕੁਲ ਸਹੀ ਗੱਲ ਹੈ ਜੀ। ਦੇਖੋ, ਮੈਂ ਤਾਂ ਅੱਗੇ ਵੀ ਗੱਲ ਕਹਿਣਾ ਹੁੰਦਾ, ਪੰਜਾਬ ਦੇ ਉਹ ਲੋਕ ਮੂਰਖ ਆ ਜਿਹੜੇ ਨੇਤਾਵਾਂ ਦੇ ਪਿੱਛੇ ਸਿਰ ਪੜਵਾਉਂਦੇ ਆ, ਜਿਹੜੇ ਇੱਕ ਦੂਜੇ ਦੇ ਪਿੱਛੇ ਲੱਗਦੇ ਆ ਤੇ ਆਪਦੇ ਭਾਈਚਾਰੇ ਨੂੰ ਛੱਡ ਕੇ ਤੇ ਨੇਤਾ ਪਿੱਛੇ ਲੜਦੇ ਆ, ਆਪਦੇ ਬੰਦਿਆਂ ਨੂੰ ਛੱਡ ਕੇ। ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਨੀ ਕਿ ਅਸੀਂ ਫਲਾਣੇ ਦੇ ਬੰਦੇ ਆ, ਇਹ ਕਦੇ ਆਪਦੇ ਘਰ ਦੇ ਜਾਂ ਪਿੰਡ ਦੇ ਬੰਦੇ ਬਣ ਕੇ ਰਹਿਣ ਦੇ ਨਾਲੋਂ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਬੰਦੇ ਬਣ ਕੇ ਰਹਿਣਾ ਬਿਹਤਰ ਸਮਝਦੇ ਆ। ਇਹਨਾਂ ਨੂੰ
0: ਚਿੱਟੇ ਕੁਰਤੇ ਪਜਾਮੇ ਪਾ ਕੇ ਪੰਜ ਸੱਤ ਬੰਦੇ ਨੂੰ ਨਾਲ ਲਿਜਾ ਕੇ ਉਹ ਦਬਦਬਾ ਜਿਹਾ ਬਣਿਆ ਰਹਿਣਾ, ਚਾਹੇ ਕੋਈ ਜਿੱਤਿਆ ਹੋਇਆ ਚਾਹੇ ਕੋਈ ਹਾਰਿਆ ਹੋਇਆ, ਉਹ ਇੱਕ ਮਤਲਬ ਇੱਕ ਅਲੱਗ ਨਸ਼ਾ। ਮੈਂ ਹਜੇ ਵੀ ਦੇਖਦਾ ਕਿ ਕਾਫੀ ਪਿੰਡਾਂ ਦੇ ਵਿੱਚ ਹਜੇ ਵੀ ਇਹ ਚੀਜ਼ ਹੈਗੀ ਆ।
6: ਬਾਈ ਜੀ ਦੇਖੋ ਬਹੁਤ ਘੱਟ, ਦੇਖੋ ਬੰਦਾ ਨਾ ਹਰ ਬੰਦਾ ਲਾਲਚ ਦੇ ਕਰਕੇ ਸੰਗ ਪਾੜਦਾ, ਪਰ ਲਾਲਚ ਕਿਹੜੇ, ਜੇ ਆਪਾਂ ਪੁੱਠਾ ਪੰਗਾ ਲੱਗੇ ਹੀ ਨਾ ਆਪਾਂ ਨੂੰ ਮੋੜ ਕੀ ਆ। ਆਪਦਾ ਕੰਮ ਕਰੋ, ਆਪਦੀ ਜ਼ਿੰਦਗੀ ਬਸਰ ਕਰੋ, ਜਿੰਨਾ ਤੁਸੀਂ ਸਮਾਜ ਲਈ ਕਰ ਸਕਦੇ ਕਰੋ। ਐਵੇਂ ਨਾਲੇ ਜੇ ਤਾਂ ਉਹ ਕਹਿੰਦੇ ਨਾ ਘਰ ਦੇ ਮੈਂਬਰ ਕਹਿਣ ਵੀ ਪਾਣੀ ਦਾ ਗਲਾਸ ਫੜਾ ਰਹੇ, ਉਹ ਤਾਂ ਭਜਨੀ ਬਿਮਾਰੀ। ਇਹਨਾਂ ਦੇ ਪਿੱਛੇ ਸੰਗ ਪਾੜਨ ਨੂੰ ਆਪਾਂ ਤੜਕੇ ਤਿਆਰ ਹੋ ਕੇ ਮਹਿਜਾ ਨਹੀਂ ਮੈਨੂੰ ਫਲਾਣੀ ਸਾਨੂੰ ਤਕਲੀਫ। ਸੋ ਗੱਲ ਇਹ ਕਿ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਗਾ ਵੀ ਅਸੀਂ ਆਪਦਾ ਸਮੇਂ ਦੀ ਕਦਰ ਕਿਵੇਂ ਕਰਨੀ ਆ, ਅਸੀਂ ਆਪਦਾ ਸਨਮਾਨ ਕਿਵੇਂ ਬਚਾਉਣਾ। ਹਰਨ ਹਰਨ ਕਰਦੇ ਉਹਨੂੰ ਤੁਰ ਪਏ, ਹਰਨ ਹਰਨ ਕਰਦੇ ਉਹਨੂੰ ਤੁਰ ਪਏ, ਸਾਡਾ ਕੰਮ ਹੀ ਇਹ ਬਣ ਗਿਆ ਜੀ।
0: ਰਣਾ ਸਰ, ਇੱਕ ਛੱਪੜ ਦੇ ਵਿੱਚ ਕਾਰ ਡਿੱਗੀ ਆ ਤੇ ਉੱਥੇ 3 ਮੌਤਾਂ ਹੋਈਆਂ, ਇਹ ਕਿੱਥੋਂ ਦੀ ਘਟਨਾ ਜੀ?
6: ਇਹ ਖਬਰ ਆਈ ਜੀ ਨਕੋਦਰ ਤੋਂ, 3 ਮੁੰਡੇ ਗਏ ਸੀਗੇ ਤੇ ਇਧਰ ਪੱਸੀਆਂ ਪਿੰਡ ਆ ਜੀ ਜਗਰਾਉਂ ਦੇ ਵੱਲ, ਤੇ ਉੱਥੇ ਇਹਨਾਂ ਦੀ ਕਾਰ ਰਾਤ ਨੂੰ 1:30-2 ਵਜੇ ਦਾ ਸਮਾਂ ਸੀ ਜਦੋਂ ਛੱਪੜ ਦੇ ਵਿੱਚ ਡਿੱਗ ਪਈ ਤੇ ਤੁਰੰਤ ਹੀ ਡੁੱਬ ਗਈ। 5 ਮੁੰਡੇ ਸਵਾਰ ਸੀ, ਇਹਦੇ ਵਿੱਚ 2 ਬਚ ਗਏ ਆ ਤੇ 3 ਇਹ ਡੁੱਬ ਗਏ ਆ, ਉਹਨਾਂ ਦੀ ਮੌਤ ਹੋ ਗਈ ਆ। ਤੇ ਅਸਲ ਦੇ ਵਿੱਚ ਹਰਪਾਲ ਸਿੰਘ ਚੀਮਾ ਜਿਹੜੇ ਕਿ ਵਿੱਤ ਮੰਤਰੀ ਸਾਹਿਬ ਆ ਪੰਜਾਬ ਦੇ, ਉਹਨਾਂ ਦੇ ਦੋਸਤ ਹੈਗੇ ਆ, ਤੇ ਮੱਥਾ ਟੇਕ ਕੇ ਨਕੋਦਰ ਵਾਲੇ ਡੇਰੇ ਦੇ ਵਿੱਚ ਤੇ ਵਾਪਸ ਆਪਦੇ ਪਿੰਡ ਨੂੰ ਜਾਂਦੇ ਸੀ।
0: ਬਸ ਜਾਂਦੇ ਜਾਂਦੇ ਇੱਕ ਲਾਸਟ ਤੇ ਤੁਸੀਂ ਖਬਰ ਜ਼ਰੂਰ ਇਹ ਕਰ ਜਿਓ ਕਿ ਜਿਹੜੀ ਪੰਜਾਬ ਸਰਕਾਰ ਨੇ ਰਾਜਸਥਾਨ ਨੂੰ ਪਾਣੀ ਦੀ ਬਕਾਇਦਾ ਰਾਇਲਟੀ ਆ ਜਿਹੜੀ ਬਕਾਇਦਾ ਰਹਿੰਦੀ ਹੈ ਉਹਦੇ ਲਈ ਬਕਾਇਆ, ਤੇ 30 ਦਿਨ ਦਿੱਤੇ ਆ ਵੀ ਬਕਾਇਆ ਰਾਇਲਟੀ ਆ ਜਿਹੜੀ ਉਹ 30 ਦਿਨਾਂ ਦੇ ਵਿੱਚ ਦਿਓ ਜੀ।
6: ਹਾਂ ਬਿਲਕੁਲ ਜੀ, ਦੇਖੋ ਇਹ ਮਿਲਣੇ ਤਾਂ ਪੈਸੇ ਹੈ ਨਹੀਂ ਗੇ, ਪਰ ਆਪਾਂ ਮੰਗ ਰੱਖੀ ਆ 1,44,083 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਰਾਜਸਥਾਨ ਤੋਂ ਪਾਣੀ ਦੇ ਬਦਲੇ। ਹਰਿਆਣੇ ਤੋਂ ਮੰਗਿਆ ਹੈਗਾ ਜੀ ਪੰਜਾਬ ਦੀ ਸਰਕਾਰ ਨੇ ਵੀ ਸਾਡੇ ਹਿੱਸੇ ਦਾ 312 ਕਰੋੜ ਤੇ 59 ਲੱਖ ਰੁਪਇਆ ਦਿਓ। ਸੋ ਗੱਲ ਕੁੱਲ ਮਿਲਾ ਕੇ 100-300 ਸਿਰੇ ਤੇ ਗੰਢ ਇਹ ਆ, ਆਮ ਆਦਮੀ ਪਾਰਟੀ ਨੇ ਕਹਿੰਦੀ ਕਿ ਤੁਸੀਂ ਪਾਣੀ ਇੰਨੇ ਲੰਮੇ ਸਮੇਂ ਤੋਂ ਵਰਤ ਰਹੇ ਆ ਤੇ ਪੰਜਾਬ ਨੂੰ ਪਾਣੀ ਦੀ ਰਾਇਲਟੀ ਦਿਓ, ਤੇ ਪਤਾ ਨੀ ਕਿਹੜੇ ਵੇਲੇ ਚ ਮਿਲਣੀ ਹੈ ਇਹ। ਵੈਸੇ ਪੰਜਾਬ ਸਰਕਾਰ ਨੇ ਕਹਿੰਦੀ ਕਿ ਅਸੀਂ ਰਾਜਸਥਾਨ ਦੀ ਸਰਕਾਰ ਨੂੰ 30 ਦਿਨ ਦਾ ਸਮਾਂ ਦਿੰਦੇ ਹਾਂ, ਜੇ ਸਾਨੂੰ ਨਾ ਮਿਲੀ ਰਾਇਲਟੀ ਤਾਂ ਫਿਰ ਉਹ ਕਹਿੰਦੀ ਜੀ ਅਸੀਂ ਕਾਨੂੰਨੀ ਦਰਵਾਜ਼ਾ ਖੜਕਾਵਾਂਗੇ ਜੀ।
0: ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
6: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਵੱਲੋਂ। ਨਾਗਪਾਲ ਸਾਹਿਬ ਸੁਨੇਹਾ ਦੇ ਕੇ ਕੱਲ ਵੀ ਗਏ ਸੀ, ਉਹ ਦੱਸਦੇ ਆ ਕਿ ਭਾਈ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਈ ਅਸੀਂ ਜਿਹੜਾ ਹੈ ਜੀ ਕ੍ਰੈਡਿਟ ਚੈੱਕ ਨਹੀਂ ਹੋਣਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ। ਸੋ ਤੁਸੀਂ ਜੇਕਰ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਕਲਾਸਿਸ ਜੇ ਲਾ ਸਕਦੇ ਹੋ, ਕੰਮ ਜਿਹੜਾ ਕਰਦੇ ਹੋ ਕਰੀ ਚੱਲੋ, ਉਹ ਕੰਮ ਨਹੀਂ ਛੱਡਣ ਦੀ ਜ਼ਰੂਰਤ ਹੈ। ਸੋ ਪਾਰਟ ਟਾਈਮ ਤੁਸੀਂ ਕਲਾਸਿਸ ਨੇ ਜਿਹੜੀਆਂ ਘਰੋਂ ਬੈਠੇ ਬਿਠਾਇਆ ਨੇ ਆਨਲਾਈਨ ਕਲਾਸਿਸ ਲਾਉਣੀਆਂ ਨੇ ਤਾਂ ਤੁਹਾਨੂੰ ਲੋਨ ਮਿਲ ਸਕਦਾ। ਲੋਨ ਡਿਪੈਂਡ ਕਰਦਾ ਤੁਹਾਨੂੰ 70,000 ਦਾ, 80,000 ਦਾ, ਲੱਖ ਦਾ, 1.5 ਲੱਖ ਦਾ, ਜੇ ਫੈਮਿਲੀ ਤੁਸੀਂ ਦੋਨੇ ਜਣੇ ਹਸਬੈਂਡ ਵਾਈਫ 3 ਬੱਚੇ ਤੁਹਾਡੇ ਹੈਗੇ ਆ, ਉਹਨਾਂ ਨੂੰ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਤੁਸੀਂ ਪਤਾ ਕਰ ਸਕਦੇ ਹੋ। ਆਨਲਾਈਨ ਤੁਸੀਂ ਬੈਠੇ ਬਿਠਾਇਆ ਨੇ ਘਰੋਂ ਕਲਾਸਿਸ ਜਿਹੜੀਆਂ ਲਾਉਣੀਆਂ ਨੇ, ਅਤੇ ਇਨਕਮ ਤੁਹਾਡੀ 50,000, 60,000, 70,000, 2025 ਦੀ, 80,000 ਵੀ ਈਵਨ, ਤਾਂ ਵੀ ਕਹਿੰਦੇ ਕੋਈ ਗੱਲ ਨਹੀਂ ਹੈ। ਕੋਈ ਗਰੰਟਰ ਦੀ ਜ਼ਰੂਰਤ ਨਹੀਂ ਹੈ, ਕੋਈ ਕਿਸੇ ਨੂੰ ਤੁਹਾਡੇ ਕੋਲ ਇਹ ਨਹੀਂ ਹੈ ਕਿ ਤੁਹਾਡੇ ਕੋਲ ਘਰ ਹੋਣਾ ਚਾਹੀਦਾ, ਤੁਹਾਡੇ ਕੋਲ ਕਾਰ ਹੋਣੀ ਚਾਹੀਦੀ ਹੈ, ਕੋਈ ਇਸ ਚੀਜ਼ ਦੀ ਉਹਦੀ ਲੋੜ ਹੀ ਹੈ ਨਹੀਂ ਗੀ। ਨੰਬਰ ਨੋਟ ਕਰ ਲਓ, ਇਹਨਾਂ ਨੂੰ ਕਾਲ ਕਰ ਲਿਓ, 30 ਤੋਂ 90 ਦਿਨਾਂ ਦੇ ਵਿੱਚ ਲੋਨ ਤੁਹਾਨੂੰ ਮਿਲ ਜਾਣਾ। 2.5 ਸਾਲ ਤੁਸੀਂ ਕੁਛ ਪੇ ਨਹੀਂ ਕਰਨਾ, 2.5 ਸਾਲ ਬਾਅਦ 2.5% ਆ ਜਿਹੜਾ ਉਹ ਤੁਸੀਂ ਪੇ ਕਰਨਾ, ਉਹਦੇ ਲਈ ਵੀ ਤੁਹਾਡੇ ਕੋਲ 13-14 ਸਾਲ ਹੈਗੇ ਆ। ਸੋ ਬਾਕੀ ਸਾਰੀ ਇਨਫੋਰਮੇਸ਼ਨ ਚੰਗੀ ਤਰ੍ਹਾਂ, ਜੇ ਤੁਹਾਡੇ ਕੋਲ ਕੋਈ ਸਵਾਲ ਵੀ ਹੋਣ ਤਾਂ ਨਾਗਪਾਲ ਸਾਹਿਬ ਨੂੰ ਤੁਸੀਂ ਕਰ ਸਕਦੇ ਹੋ, ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ। ਨੰਬਰ ਨੋਟ ਕਰ ਲਓ, 437-264-3175, 437-264-3175, 437-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬੱਜੀ।

30 अगस्त दिल दी डायरी ते नोट करके रख लो, क्योंकि 30 अगस्त नू एमी विर्क होनी कमाल दा शो आ जिहड़ा लेके आ रहे आ। ਕਮਾਲ ਦਾ ਸ਼ੋਅ, ਬੜੀ ਕਮਾਲ ਦੀ ਗਾਇਕੀ, ਬੜੇ ਅਰਸੇ ਬਾਅਦ, ਬੜੀ ਉਡੀਕ ਬਾਅਦ ਐਮੀ ਵਿਰਕ ਹੁਣੀ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ। ਸੋ 30 ਅਗਸਤ ਦਾ ਦਿਨ ਨੋਟ ਕਰਕੇ ਰੱਖ ਲਓ ਦਿਲ ਦੀ ਡਾਇਰੀ 'ਤੇ। ਸੋ ਤੁਸੀਂ ਇੱਕ ਉਸ ਸ਼ੋਅ ਦਾ ਹਿੱਸਾ ਬਣਨਾ ਜਿਹਦੇ ਵਿੱਚ ਬਹੁਤ ਯਾਰੀ ਦੀ ਗੱਲ ਵੀ ਉੱਥੇ ਹੋਣੀ ਆ, ਬਹੁਤ ਕਮਾਲ ਕਮਾਲ ਦੇ ਗੀਤ ਹੋਣੇ ਆ, ਉਹਨਾਂ ਦੀ ਜਰਨੀ ਦੀ ਗੱਲਬਾਤ ਹੋਣੀ ਆ, ਕਿੱਥੋਂ ਸਫ਼ਰ ਸ਼ੁਰੂ ਕਰਕੇ ਕਿੱਥੇ ਬਾਲੀਵੁੱਡ ਤੱਕ ਕਿਵੇਂ ਪਹੁੰਚਿਆ ਉਹਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ। ਰਣਵੀਰ ਸਿੰਘ ਹੁਣੀ ਇਕੱਲੇ ਬਹਿ ਕੇ ਬਾਲੀਵੁੱਡ ਵਾਲੇ ਇਹਨਾਂ ਦੇ ਗੀਤ ਵੀ ਸੁਣਦੇ ਆ ਵੀ ਬਾਈ ਸੁਣਾਓ ਗੀਤ ਯਾਰ। ਸੋ ਉਹ ਐਮੀ ਵਿਰਕ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਰਹੇ ਆ। ਸੋ 30 ਅਗਸਤ ਦਾ ਦਿਨ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ ਬਾਈ ਜੀ, ticketmaster.ca ਤੇ ਜਾ ਕੇ ਵੀ ਤੁਸੀਂ ਟਿਕਟਾਂ ਲੈ ਸਕਦੇ ਹੋ।

0: ਕੰਮ ਧੰਦੇ ਸਾਰੇ ਛੱਡਣ ਦੀ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਸੁੱਖ ਹੁਣੀ ਕਹਿੰਦੇ ਤੁਸੀਂ ਕੰਮ ਧੰਦੇ ਵੀ ਕਰਿਓ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਜੇ ਫਰਨੀਚਰ ਲੈਣਾ ਵਾ, ਲੇਟੈਸਟ ਫਰਨੀਚਰ ਲੈਣਾ ਵਾ, ਮਾਲ ਸਾਹਿਬ ਚੋਟੀ ਦਾ ਫਰਨੀਚਰ ਲੈਣਾ ਵਾ, ਨਵੇਂ ਡਿਜ਼ਾਈਨ ਵਾਲਾ ਫਰਨੀਚਰ ਲੈਣਾ ਵਾ, ਆਲਾ ਦਰਜੇ ਦਾ ਫਰਨੀਚਰ ਲੈਣਾ ਵਾ, ਸੋ ਫਿਰ ਤੁਹਾਨੂੰ ਜਾਣਾ ਪੈਣਾ 6685 ਟੋਮਕਨ ਰੋਡ ਤੇ।
1: ਜੀ
0: ਸੁਖਬਾਈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਅਸੀਂ ਵੀ ਕੰਮ ਕਾਰ ਸਾਰੇ ਛੱਡ ਕੇ ਕੱਲ ਦੇ ਲਈ ਤਿਆਰੀਆਂ ਕਰ ਰਹੇ ਹਾਂ, ਕਿਉਂਕਿ ਸਾਰੰਗ ਰੇਡੀਓ ਦਾ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ। ਤਿਆਰੀਆਂ ਸਾਡੀ ਟੀਮ ਵੱਲੋਂ ਹੋ ਰਹੀਆਂ, ਐਕਸਾਈਟਮੈਂਟ ਪੂਰੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈ ਕਰਨੀ ਆ, ਤੇ ਬੋਪਰਾ ਸਾਹਿਬ ਤੁਹਾਨੂੰ ਮੈਂ ਪਿਕਚਰਾਂ ਭੇਜਦਾ। ਇੰਨੇ ਸੋਹਣੇ ਸੋਹਣੇ ਬੈਡਰੂਮ ਸੈੱਟ ਆਏ ਨਵੇਂ, ਹਾਈਡ੍ਰੋਲਿਕ ਸੋਫਾ ਕੰਮ ਬੈੱਡ ਤੇ ਨਾਲ ਟਰਕੀ ਦੇ ਸੋਫਾ ਸੈੱਟ, ਬਿਲਕੁਲ ਤੁਸੀਂ ਜਿੱਦਾਂ ਸ਼ਬਦ ਵਰਤਿਆ ਆਲਾ ਦਰਜੇ ਦੇ ਜਿਹੜੇ ਟਰਕੀ ਸੈੱਲ ਦੇ ਸੋਫਾ ਸੈੱਟ ਆਏ ਆ, ਤੇ ਨਾਲ ਦੀ ਨਾਲ ਇੱਕ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਇਆ। ਪਰਿਵਾਰ ਕੱਲ ਨੂੰ ਪਹੁੰਚ ਜਾਣ ਸਾਡੇ ਕੋਲ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਚੱਲਣਾ ਲਾਈਵ ਲੋਕੇਸ਼ਨ ਪ੍ਰੋਗਰਾਮ। ਰੀਅਲ ਮਾਰਬਲ ਦਾ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ, ਇਹ ਵੀ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 1500 2000 ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਸਾਡੇ ਕੋਲ ਕੱਲ ਨੂੰ ਪਹੁੰਚਣਗੇ, 499 ਦਾ ਰੀਅਲ ਮਾਰਬਲ ਦਾ ਟੇਬਲ ਵੀ ਮਿਲੂਗਾ, 6 ਚੇਅਰਾਂ ਵੀ ਮਿਲਣਗੀਆਂ, 499 499। ਤੇ ਤੁਸੀਂ ਜਦੋਂ ਆ ਕੇ ਸੇਲਸਮੈਨ ਨੂੰ ਕਹਿਣਾ, ਜਦੋਂ ਬਿੱਲ ਬਣ ਗਿਆ ਹਲਕਾ ਜਿਹਾ ਕਹਿਣਾ, ਰੇਡੀਓ ਸਾਰੰਗ ਸੁਣ ਕੇ ਆਏ ਆ, ਮਾਈਕ੍ਰੋਵੇਵ ਫ੍ਰੀ ਲੈ ਜਾਓ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਬੋਪਰਾ ਸਾਹਿਬ 499 ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਮਿਲੂਗਾ। ਪਹੁੰਚਣਾ ਕਿੱਥੇ ਆ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਬੋਪਰਾ ਸਾਹਿਬ।
0: ਕਿਆ ਬਾਤ ਆ! ਸੋ ਤੁਸੀਂ ਬਾਈ ਜੀ ਰੀਅਲ ਮਾਰਬਲ ਮਿਲਣਾ ਕਿੱਥੋਂ ਆ? 6685 ਟੋਮਕਨ ਰੋਡ ਤੇ। ਕੱਲ ਨੂੰ ਲਾਈਵ ਔਨ ਲੋਕੇਸ਼ਨ ਤੇ ਪਹੁੰਚ ਜਾਓ, ਟਾਈਮ ਨਾਲ ਦੇਖਿਓ, ਡੀਲ ਤੇ ਡੀਲ ਠਾ ਡੀਲ ਮਿਲਣੀ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਹੱਸ ਕੇ ਜੰਗ ਨੂੰ ਤੋੜਦੀਆਂ ਪੁੱਤਰਾਂ ਨੂੰ ਮਾਵਾਂ।

0: ਜਿੰਨਾ ਚਿਰ ਸਾਰੀ ਨੀ ਜ਼ਮੀਨ ਹਿਲਦੀ ਰੀਝ ਪੂਰੀ ਹੁੰਦੀ ਨੀ ਜੱਟਾਂ ਦੇ ਦਿਲ ਦੀ ਲਾਉਂਦੇ ਪੂਰੇ ਜ਼ੋਰ ਨਾਲ ਹੇਕ ਜੱਟੀਏ ਨੀ ਤੂੰ ਨੱਚਦੇ ਪੰਜਾਬੀ ਆਉਂਦੇ ਦੇਖ ਜੱਟੀਏ
1: ਬਿਲਕੁਲ ਨਜ਼ਾਰਾ ਆ ਗਿਆ ਜੀ ਨਜ਼ਾਰਾ ਸੁਣ ਕੇ

0: ਸਾਥੋਂ ਚਾਰਿਆਂ ਨਹੀਂ ਜਾਣਾ ਤੇਰਾ ਮਾਲ ਨਹੀਂ, ਚੋਰੀ ਖਾਧੀ ਨਹੀਂ ਉਹ ਜਾਣੀ 12 ਸਾਲ ਨਹੀਂ, ਅਸੀਂ ਤਖ਼ਤ ਹਜ਼ਾਰਾਂ ਨਹੀਂ ਉਹ ਛੱਡਣਾ ਨਹੀਂ, ਇੱਕ ਤੇਰੇ ਝੰਗ ਬਦਲੇ ਸਾਥੋਂ ਮੁੰਦਰਾਂ ਪਵਾਈਆਂ ਨਹੀਂ ਉਹ ਜਾਣੀਆਂ, ਕੰਨਾਂ ਚ ਗੋਰੇ ਰੰਗ ਬਦਲੇ। ਮੈਂ ਤਾਂ ਬਾਹਲਾ ਟਾਈਮ ਬੈਠਾ ਰਹੂ, ਮੈਂ ਤਾਂ ਤੁਸੀਂ ਕੱਲ ਕਿਹੜੇ ਜ਼ੋਨ ਚ ਮੈਨੂੰ ਲੈ ਗਏ, ਮੈਂ ਲਾ ਦੂ 5-7 ਘੰਟੇ ਇਸ ਚੀਜ਼ ਤੇ। ਰਾਜਨ ਬਾਈ ਜੀ ਆਜੋ, ਮੁਬਾਰਕਬਾਦ ਦਿੰਦਾ ਕਿਉਂਕਿ ਮੈਂ ਤਾਂ ਇਹ ਭੰਗੜੇ ਦਾ ਮੂਡ ਜਿਹਾ ਬਣਾਇਆ। ਇਹ ਆਪ ਵੈਨਕੂਵਰ ਦੀ ਧਰਤੀ ਤੋਂ ਬਹੁਤ ਅੱਛੇ ਕਮਾਲ ਦਾ ਕੰਪੀਟੀਸ਼ਨ ਕਰਕੇ ਉੱਥੋਂ ਪਹੁੰਚੇ ਆ
1: ਜੀ।
0: ਵੈਨਕੂਵਰ ਬਾਈ ਜੀ ਪਹਿਲਾਂ ਤਾਂ ਦੱਸੋ ਕਿਵੇਂ ਰਿਹਾ ਕੰਪੀਟੀਸ਼ਨ, ਕਿੰਨੀਆਂ ਟੀਮਾਂ ਪਹੁੰਚੀਆਂ, ਕਿਵੇਂ ਦਾ ਐਕਸਪੀਰੀਅੰਸ, ਤੇ ਤੁਹਾਡੀ ਪੂਰੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਸਰ।
2: ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ ਰਾਜਵੀਰ ਜੀ, ਸੋ ਭੰਗੜਾ ਐਕਸ ਜਿਹੜਾ ਜੀ ਸਾਡੀ ਜਿਹੜੀ ਫੋਕ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਾਇਆ ਗਿਆ 8 ਅਗਸਤ 2026 ਨੂੰ ਸੈਟਰਡੇ ਵਾਲੇ ਦਿਨ, ਤੇ ਸਾਰੇ ਹੀ ਕੈਨੇਡਾ ਦੇ ਵਿੱਚੋਂ ਐਡਮਿੰਟਨ ਤੋਂ, ਸਰੀ ਤੋਂ, ਕੈਲਗਰੀ ਤੋਂ ਤੇ ਨਾਲ ਦੀ ਨਾਲ ਟੋਰੋਂਟੋ ਤੋਂ ਸਾਡੇ ਕੋਲ ਤਕਰੀਬਨ 14 ਟੀਮਾਂ ਪਹੁੰਚੀਆਂ ਜੀ। ਸੋ ਬਹੁਤ ਬਾ ਕਮਾਲ ਜਿਹੜਾ ਜੀ ਕੰਪੀਟੀਸ਼ਨ ਹੋਇਆ, ਤੇ ਬਹੁਤ ਸੋਹਣੀ ਜਿੰਨੀਆਂ ਵੀ ਟੀਮਾਂ ਆਈਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਉਹਨਾਂ ਨੇ, ਤੇ ਖਾਸ ਕਰਕੇ ਜੀ ਜਿਵੇਂ ਰੰਗਲਾ ਪੰਜਾਬ ਜਿਹੜੀ ਅਕੈਡਮੀ ਆ ਉਹਨਾਂ ਵੱਲੋਂ, ਤੇ ਆਪਣੇ ਟੋਰੋਂਟੋ ਤੋਂ ਸੂਰਮਾ ਜਿਹੜੀ ਅਕੈਡਮੀ ਆ ਉਹ ਅਨੋਖੇ, ਉਹ ਤੇ ਕੋਹੀਨੂਰ ਤੇ ਨਾਲ ਮਾਲਵਾ ਹੈਰੀਟੇਜ, ਸੋ ਬਹੁਤ ਵਧੀਆ ਵਧੀਆ ਟੀਮਾਂ ਉੱਥੇ ਪਹੁੰਚੀਆਂ, ਤੇ ਬਾ ਕਮਾਲ ਉਹਨਾਂ ਨੇ ਜਿਹੜੇ ਬੱਚਿਆਂ ਸੀ ਜੀ ਉਹਨਾਂ ਨੇ ਉੱਥੇ ਪਰਫਾਰਮੈਂਸ ਦਿੱਤੀਆਂ ਸਟੇਜ ਦੇ ਉੱਤੇ, ਤੇ ਬਹੁਤ ਸੋਹਣਾ ਰੰਗ ਬਣਿਆ ਜੀ।
0: ਬਹੁਤ ਬਹੁਤ ਮੁਬਾਰਕਬਾਦ ਜੀ, ਤੁਹਾਡੀ ਫੋਕ ਹੈਰੀਟੇਜ ਫਾਊਂਡੇਸ਼ਨ ਆ ਜਿਹੜੀ ਉਹਨੂੰ ਬਹੁਤ ਬਹੁਤ ਮੁਬਾਰਕਬਾਦ। ਇੱਕ ਸਫਲ ਜਿਹੜਾ ਹੈਗਾ ਜੀ ਭੰਗੜੇ ਦਾ ਕੰਪੀਟੀਸ਼ਨ ਜਿਹੜਾ ਹੋਇਆ, ਸੋ ਭੰਗੜਾ ਐਕਸ ਤੁਸੀਂ ਬਹੁਤ ਮਿਹਨਤ ਕੀਤੀ ਆ, ਸੋ ਤੁਹਾਨੂੰ ਤੇ ਤੁਹਾਡੀ ਪੂਰੀ ਦੀ ਪੂਰੀ ਟੀਮ ਨੂੰ ਸਾਡੇ ਵੱਲੋਂ ਜਾਣੀ ਕਿ ਸਾਰੰਗ ਰੇਡੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ।
2: ਬਹੁਤ ਬਹੁਤ ਧੰਨਵਾਦ ਰਾਜਵੀਰ ਜੀ। ਨਾਲ ਇੱਥੇ ਐਡ ਕਰਨਾ ਚਾਹਾਂਗਾ ਜੀ, ਇਹ ਪਹਿਲਾ ਅਸੀਂ ਕੰਪੀਟੀਸ਼ਨ ਕਰਾਇਆ ਜਿਹਦੇ 'ਚ ਲਾਈਵ ਸਾਰਾ ਭੰਗੜਾ ਚੱਲਿਆ, ਕੋਈ ਵੀ ਰਿਕਾਰਡਡ ਨਹੀਂ ਸੀ, ਸਾਰਾ ਪੂਰੇ ਫੋਕ ਨੂੰ ਜਿਹੜਾ ਫੋਕਸ ਕਰਕੇ ਤੇ ਇਹ ਕੰਪੀਟੀਸ਼ਨ ਕਰਾਇਆ ਗਿਆ ਸੀ। ਜਿਸ ਤਰ੍ਹਾਂ ਅਸੀਂ ਯੂਨੀਵਰਸਿਟੀ ਦੇ ਵਿੱਚ ਭੰਗੜੇ ਪਾਉਂਦੇ ਸੀ ਜਦੋਂ ਯੂਨੀਵਰਸਿਟੀ ਸਾਡੇ ਯੂਥ ਫੈਸਟੀਵਲ ਹੁੰਦੇ ਸੀ, ਸੇਮ ਤਰੀਕੇ ਨਾਲ ਜੀ ਕੰਪੀਟੀਸ਼ਨ ਹੋਇਆ। ਸਭ ਤੋਂ ਪਹਿਲਾਂ ਤੇ ਅਸੀਂ ਇਹ 'ਚ ਨਿਵੇਕਲਾ ਇਹ ਕੰਮ ਕੀਤਾ ਕਿ ਜਿੱਦਾਂ ਆਪਾਂ ਉੱਥੇ ਸਟੇਜ ਲਗਾਉਂਦੇ ਸੀ ਤੇ ਤਕਰੀਬਨ 5-7 ਮਿੰਟ ਪਹਿਲਾਂ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਵੀ ਤੁਸੀਂ ਆਪਣਾ ਪੂਰਾ ਸਟੇਜ ਨੂੰ ਦੇਖ ਲਓ, ਸਮਝ ਲਓ, ਤੇ ਸਟੇਜ ਦੇ ਪਿੱਛੇ ਵੀ ਆਉਣ ਜਾਣ ਵਾਸਤੇ ਅਸੀਂ ਕੋਈ ਉੱਦਾਂ ਦੀ ਰੋਕ ਟੋਕ ਨਹੀਂ ਸੀ ਲਗਾਈ ਵੀ ਹਾਂਜੀ ਜੀ ਸਿਰਫ ਜਿਹਨਾਂ ਦੇ ਬੈਂਡ ਵੱਜੇ ਨੇ ਉਹੀ, ਪੂਰਾ ਇੱਕ ਮੇਲੇ ਵਾਲਾ ਮਾਹੌਲ ਸੀ। ਤੇ ਸਭ ਤੋਂ ਵਧੀਆ ਗੱਲ ਸੀ ਜੀ ਜਿਹੜੀ ਜੱਜਮੈਂਟ ਹੋਈ ਆ, ਉਸ ਤੋਂ ਬਾਅਦ 'ਚ ਕੋਈ ਮੀਟਿੰਗ ਨਹੀਂ ਸੀ ਔਰ ਸਾਰੀ ਦੀ ਸਾਰੀ ਟੀਮਾਂ ਉਹ ਜਿਹੜੀ ਜੱਜਮੈਂਟ ਸੀ ਉਹਦੇ ਨਾਲ ਬਹੁਤ ਖੁਸ਼ ਹੋਈਆਂ, ਸਾਨੂੰ ਬੜੇ ਵਧੀਆ ਵਧੀਆ ਪੋਜ਼ਿਟਿਵ ਰਿਵਿਊ ਵੀ ਆਏ ਨੇ। ਤੇ ਇਹ ਪਹਿਲਾ ਕੰਪੀਟੀਸ਼ਨ ਸੀ ਜਿਹਦੇ 'ਚ ਅਸੀਂ ਬਹੁਤ ਵੱਡੀ ਕੈਸ਼ ਮਨੀ ਰੱਖੀ ਸੀ ਜੀ, $20,000 ਤੱਕ ਦੇ ਜਿਹੜੇ ਕੈਸ਼ ਪ੍ਰਾਈਜ਼ ਹੈ ਇਹ ਦਿੱਤੇ ਗਏ ਨੇ ਆਪਣੇ ਸਾਰੇ ਹੀ ਜਿਹੜੇ ਪਾਰਟੀਸਪੈਂਟਸ ਆਏ ਨੇ ਉਹਨਾਂ ਨੂੰ। ਜਿਹੜੀ ਪਹਿਲੀ ਟੀਮ ਵਿਜੇਤਾ ਸੀ ਜੀ ਉਹਨੂੰ $3,000 ਦਾ ਕੈਸ਼ ਪ੍ਰਾਈਜ਼ ਸੀ, ਜਿਹੜੀ ਸੈਕਿੰਡ ਟੀਮ ਆਈ ਆ ਉਹਨੂੰ 2,000 ਦਾ, ਤੇ ਜਿਹੜੀ ਥਰਡ ਟੀਮ ਆਈ ਆ ਉਹਨੂੰ 1,000 ਦਾ, ਔਰ ਇਹ 3 ਕੈਟਾਗਰੀਆਂ ਸੀ। ਸੋ ਈਵਨ ਜਿਹੜੇ ਜੂਨੀਅਰ ਟੀਮ ਸੀ ਬੱਚਿਆਂ ਦੀ 16 ਸਾਲ ਤੋਂ ਛੋਟੇ ਬੱਚੇ ਉਹਨਾਂ 'ਚ ਵੀ ਸੇਮ ਜੀ 3,000, 2,000, 1,000, ਜਿਹੜੀ ਗਰਲਸ ਦੀ ਸੀ ਸੈਕਸ਼ਨ ਉਹਦੇ 'ਚ ਵੀ ਸੇਮ, ਗਰਲਸ ਕੈਟਾਗਰੀ 'ਚ ਵੀ 3,000, 2,000, 1,000, ਇਹਦੇ ਨਾਲ ਨਾਲ ਹੋਰ ਬਹੁਤ ਜ਼ਿਆਦਾ ਪ੍ਰਾਈਜ ਸੀ। ਸੋ ਤਕਰੀਬਨ ਪਹਿਲੀ ਵਾਰੀ ਹੋਇਆ ਇਸ 'ਚ ਕਿ $20,000 ਤੱਕ ਦੇ ਕੈਸ਼ ਪ੍ਰਾਈਜ਼ ਸਿਰਫ ਬੱਚਿਆਂ ਨੂੰ ਉਹਨਾਂ ਨੂੰ ਉਤਸ਼ਾਹ ਕਰਨ ਦੇ ਲਈ, ਉਹਨਾਂ ਨੂੰ ਭੰਗੜੇ ਨਾਲ ਜੋੜਨ ਦੇ ਲਈ ਇਹ ਦਿੱਤੇ ਗਏ ਨੇ ਜੀ।
0: ਬਹੁਤ ਬਹੁਤ ਮੁਬਾਰਕਬਾਦ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਇਹ ਅਪਡੇਟ ਕੀਤਾ, ਤੇ ਨਾਲ ਦੀ ਨਾਲ ਹੀ ਮੈਂ ਚਾਹਾਂਗਾ ਕਿ ਇੱਥੇ ਇਹਨਾਂ ਦਾ ਬਹੁਤ ਕਮਾਲ ਦਾ ਜਿਹੜਾ ਬਿਜ਼ਨਸ ਹੈ ਉਹ ਤਾਂ ਹੈ ਹੀ ਹੈ, ਸਪੈਕਸ ਐਕਸਪ੍ਰੈਸ, ਸੋ ਉੱਥੇ ਵੀ ਅੱਜ ਵੀਰਵਾਰ ਦਾ ਦਿਨ ਹੈ, ਡਾਕਟਰ ਹੈਗੇ ਆ?
2: ਬਿਲਕੁਲ ਜੀ ਬਿਲਕੁਲ ਸਰ, ਡਾਕਟਰ ਅੱਜ ਜੀ ਸਾਡੇ ਕੋਲ ਥਰਸਡੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਅੱਜ ਨਹੀਂ ਆ ਸਕਦੇ ਸਾਡੇ ਸਰੋਤੇ, ਤੇ ਕੱਲ ਨੂੰ ਫਰਾਈਡੇ ਨੂੰ ਸਾਡੇ ਕੋਲ ਇੱਥੇ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਤੇ ਨਾਲ ਫਿਰ ਸੈਟਰਡੇ ਨੂੰ ਵੀ ਡਾਕਟਰ ਜਿਹੜੇ ਜੀ ਅਵੇਲੇਬਲ ਨੇ, ਤਿੰਨੋਂ ਦਿਨ ਸਾਡੇ ਕੋਲ ਡਾਕਟਰ ਅਵੇਲੇਬਲ ਹੈ। ਸੋ ਕੰਪਲੀਟ ਕੰਪ੍ਰੀਹੈਂਸਿਵ ਜਿਹੜਾ ਐਗਜ਼ਾਮ ਜੀ ਉਹ ਕਰਵਾ ਸਕਦੇ ਹੋ ਤੁਸੀਂ ਆ ਕੇ। ਤੇ ਰਾਜਵੀਰ ਜੀ ਇੱਥੇ ਇਹ ਵੀ ਐਡ ਕਰਨਾ ਚਾਹਾਂਗਾ ਕਿ ਹੁਣ ਸਕੂਲ ਖੁੱਲਣ ਵਾਲੇ ਨੇ, ਬੱਚਿਆਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਉਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਕਿਉਂਕਿ ਇਹੀ ਟਾਈਮ ਹੁੰਦਾ ਸਾਲ ਦਾ ਵੀ ਜਿਸ ਵੇਲੇ ਬੱਚਿਆਂ ਕੋਲ ਖੁੱਲ੍ਹਾ ਟਾਈਮ ਹੁੰਦਾ, ਛੁੱਟੀਆਂ ਹੈਗੀਆਂ ਨੇ, ਪੇਰੈਂਟਸ ਨੂੰ ਵੀ ਹੁੰਦਾ ਕਿ ਬੱਚਿਆਂ ਨੂੰ, ਜਦੋਂ ਬੱਚੇ ਕਹਿੰਦੇ ਜੀ ਸਕੂਲ ਜਾਣਾ, ਨਵੀਂ ਐਨਕ ਲਾ ਕੇ ਜਾਣੀ, ਨਵੇਂ ਸ਼ੂਜ਼ ਪਾਉਣੇ, ਨਵੇਂ ਬੈਗ ਲੈਣੇ। ਸੋ ਬਾਕੀ ਚੀਜ਼ਾਂ ਤੇ ਤੁਹਾਨੂੰ ਰੈਡੀਲੀ ਅਵੇਲੇਬਲ ਹੁੰਦੀ ਹੈ, ਤੁਸੀਂ ਬੈਗ ਤੇ ਸ਼ੂਜ਼ ਤੇ ਜਾ ਕੇ ਉਸ ਵੇਲੇ ਬਾਏ ਕਰਕੇ ਆ ਗਏ, ਪਰ ਐਨਕਾਂ ਦਾ ਕੰਮ ਹੈ ਕਿ ਪਹਿਲਾਂ ਤੁਹਾਡਾ ਅੱਖਾਂ ਦਾ ਚੈੱਕਅਪ ਹੋਣਾ, ਫਿਰ ਜਿਹੜਾ ਤੁਸੀਂ ਪ੍ਰਿਸਕ੍ਰਿਪਸ਼ਨ ਮਿਲਣੀ ਹੈ ਉਸ ਨੰਬਰ ਦੇ ਗਲਾਸਿਸ ਆਰਡਰ ਕਰਨੇ ਨੇ, ਔਰ ਉਹਨਾਂ ਨੂੰ ਬਣ ਕੇ ਆਉਣ ਨੂੰ ਵੀ ਹਫ਼ਤੇ ਤੋਂ 10 ਦਿਨ ਲੱਗਦਾ ਹੈ। ਸੋ ਤਕਰੀਬਨ 20 ਦਿਨ ਰਹਿ ਗਏ ਨੇ, 10 ਦਿਨ ਜੇ ਐਨਕਾਂ ਬਣਨ 'ਚ ਲੱਗਣੇ ਨੇ ਤੇ 10 ਦਿਨ ਦਾ ਤੁਹਾਡੇ ਕੋਲ ਸਿਰਫ ਟਾਈਮ ਰਹਿ ਜਾਂਦਾ ਵੀ ਜਦੋਂ ਤੁਸੀਂ ਆਪਣੀਆਂ ਐਨਕਾਂ ਚੂਜ਼ ਕਰ ਸਕਦੇ ਹੋ। ਸੋ ਵੀਕਐਂਡ ਬਹੁਤ ਥੋੜੇ ਹੈਗੇ ਨੇ, ਜ਼ਰੂਰ ਸਾਡੇ ਕੋਲ ਸਰੋਤੇ ਇਸ ਵੀਕਐਂਡ ਤੇ ਪਹੁੰਚਣ, ਬੱਚਿਆਂ ਦਾ ਐਗਜ਼ਾਮ ਕਰਾਉਣ, ਬੱਚਿਆਂ ਵਾਸਤੇ ਕਲਾਸਿਸ ਲੈਣ, ਤੇ ਰਾਜਵੀਰ ਜੀ ਸਪੈਸ਼ਲ ਸਪੈਸ਼ਲ ਬੈਕ ਟੂ ਸਕੂਲ ਡੀਲ ਬੱਚਿਆਂ ਵਾਸਤੇ ਲੈ ਕੇ ਆਏ, ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸਕਰੀਨ ਦੇ ਉੱਤੇ ਸਪੈਂਡ ਕਰਦੇ ਨੇ, ਫੋਨ ਦੇ ਉੱਤੇ ਸਪੈਂਡ ਕਰਦੇ ਨੇ, ਕੰਪਿਊਟਰ ਦੇ ਉੱਤੇ, ਲੈਪਟਾਪ ਦੇ ਉੱਤੇ। ਸੋ ਇਸ 'ਚ ਜਿਹੜੀ ਬਲੂ ਲਾਈਟ ਨਿਕਲਦੀ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ। ਸੋ ਬੱਚਿਆਂ ਵਾਸਤੇ ਸਪੈਸ਼ਲ ਡੀਲ ਹੈ ਜੀ, $129 ਦਾ ਪੈਕੇਜ ਲੈ ਰਹੇ ਨੇ, ਜਿਹ 'ਚ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਐਂਟੀ ਗਲੇਅਰ ਕੋਟਿੰਗ ਤੁਸੀਂ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਰੀਜ਼ਨ ਬੀਇੰਗ, ਕਈ ਵਾਰ ਪੇਰੈਂਟਸ ਕਹਿੰਦੇ ਜੀ ਬਲੂ ਲਾਈਟ ਕੋਟਿੰਗ ਪਾਉਣ ਦੇ ਨਾਲ ਐਨਕਾਂ ਮਹਿੰਗੀਆਂ ਹੋਈ ਜਾ ਰਹੀਆਂ, ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਜਿੰਨੇ ਵੀ ਬੱਚੇ ਆ ਰਹੇ ਨੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਨੇ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ। ਸੋ ਡੀਲਾਂ ਲੈਣ ਲਈ ਪਹੁੰਚਣਾ ਹੈ ਸਪੈਕਸ ਐਕਸਪ੍ਰੈਸ ਉੱਤੇ, ਦੋ ਲੋਕੇਸ਼ਨ ਨੇ, ਕਿਸੇ ਵੀ ਲੋਕੇਸ਼ਨ ਤੇ ਪਹੁੰਚ ਕੇ ਇਹ ਡੀਲਾਂ ਲੈ ਸਕਦੇ ਹੋ। 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ ਜੀ, ਇੱਥੇ ਡਾਕਟਰ ਅੱਜ ਅਵੇਲੇਬਲ ਨੇ। ਤੇ ਜੇ ਤੁਸੀਂ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਆਣਾ ਜਿੱਥੇ ਡਾਕਟਰ ਕੱਲ੍ਹ ਤੇ ਪਰਸੋਂ ਅਵੇਲੇਬਲ ਨੇ, ਤੇ ਐਡਰੈਸ ਹੈ ਜੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਜੀ ਸਾਡਾ 905-460-8888, 905-460-8888। ਤੇ ਜਿਹੜੇ ਸਾਡੇ ਭੈਣ ਭਾਅ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
0: ਬਹੁਤ ਧੰਨਵਾਦ ਰਾਜੀ ਜੀ।

0: ਕੱਲ ਮੈਂ ਗੱਲ ਤੁਹਾਨੂੰ ਸੁਣਾਉਣ ਲੱਗਿਆ ਸੀਗਾ, ਦੱਸਣ ਲੱਗਿਆ ਸੀਗਾ ਕਿ ਇੱਕ ਨਾ ਵੀ ਜਿਵੇਂ ਜੇਕਰ ਤੁਸੀਂ ਕਿਸੇ ਟੇਬਲ ਤੇ ਇੱਕ ਤੁਬਕਾ ਸੁੱਟ ਦਿਓ ਤਾਂ ਉਹਦਾ ਨਹੀਂ ਪਤਾ ਲੱਗਦਾ
1: ਬਿਲਕੁਲ
0: ਪਾਣੀ ਦਾ, ਦੋ ਸੁੱਟ ਦੋਗੇ, ਤਿੰਨ ਸੁੱਟ ਦੋਗੇ, 15-20-25 ਤੁਬਕਾ ਤੁਬਕਾ ਕਰਦੇ ਕਰਦੇ ਉਹ ਦਿਸਣ ਲੱਗ ਜਾਊ ਵੀ ਪਾਣੀ ਡੁੱਲਿਆ ਹੋਇਆ ਤੇ ਉਹ ਫਿਰ ਹੌਲੀ ਹੌਲੀ ਇੰਨਾ ਕੁ ਭਰ ਜਾਊਗਾ ਤੁਬਕਿਆਂ ਨਾਲ, ਉਹ ਥੱਲੇ ਡੁੱਲਣ ਲੱਗ ਜੂ
1: ਜੀ,
0: ਫਿਰ ਥੱਲੇ ਉਹ ਗਿੱਲਾ ਫਰਸ਼ ਕਰਨ ਲੱਗ ਜੂ, ਫਰਸ਼ ਵੀ ਇੰਨਾ ਕੁ ਭਰ ਜੂਗਾ ਉਹ ਫਿਰ ਪਾਣੀ ਉੱਤੇ ਖੜਾ ਹੋਣ ਲੱਗ ਜੂਗਾ, ਫਿਰ ਉਹਦਾ ਮਤਲਬ ਜਿਵੇਂ ਆਪਾਂ ਇੱਕ ਪਾਊਂਡ ਬਣਾ ਲੈਂਦੇ ਹਾਂ ਉਹ ਬਣ ਲੱਗ ਜੂ ਤੁਹਾਡੇ ਗਿੱਟਿਆਂ ਤੱਕ ਗੋਡਿਆਂ ਤੱਕ ਆ ਜੂਗਾ, ਫਿਰ ਤੁਹਾਡੇ ਹੌਲੀ ਹੌਲੀ ਲੱਕ ਤੱਕ ਆ ਜੂਗਾ ਪਾਣੀ, ਉਹ ਤੁਬਕਿਆਂ ਦੇ ਨਾਲ ਹੀ ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਹੁੰਦਾ ਤੁਹਾਡੇ ਗਰਦਨ ਤੱਕ ਜਾਂ ਫਿਰ ਨੱਕ ਤੋਂ ਵੀ ਉੱਪਰ ਲੰਘ ਸਕਦਾ। ਉਹ ਸੇਮ ਚੀਜ਼ ਆ ਜਿਹੜੇ ਨੈਗੇਟਿਵ ਥੋਟਸ ਨੇ,
1: ਬਿਲਕੁਲ
0: ਉਹ ਸੇਮ ਚੀਜ਼ ਆ ਕਿ ਨੈਗੇਟਿਵ ਥੋਟ ਇੱਕ ਅੱਧਾ ਆਊਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਤੁਸੀਂ ਉਹਦੇ ਵਿੱਚ ਫੜੇ ਗਏ ਉਹਦੀ ਪਕੜ 'ਚ ਆ ਗਏ, ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ, ਫਿਰ ਉਹ ਹੌਲੀ ਹੌਲੀ ਜਦੋਂ ਉਹਨਾਂ ਕੋ ਉਹ ਡੁੱਬਣ ਵਾਲਾ ਕੰਮ ਹੋ ਜਾਂਦਾ ਵਾ, ਕਈ ਵਾਰ ਬੰਦੇ ਨੇ ਬੰਦਾ ਸਾਈਡ 'ਤੇ ਨਹੀਂ ਹੁੰਦਾ, ਉਹ ਤੋਂ ਬਚਾ ਤਾਂ ਬਹੁਤ ਸੌਖਾ ਵਾ, ਉਹ ਜਿੱਥੇ ਪਾਣੀ ਡੁੱਲ ਰਿਹਾ ਵਾ ਤੁਸੀਂ ਸਾਈਡ 'ਤੇ ਹੋ ਜਾਓ,
1: ਬਿਲਕੁਲ
0: ਤੁਸੀਂ ਤਾਂ ਬਚ ਗਏ, ਪਰ ਤੁਸੀਂ ਵਿੱਚ ਖੜੇ ਰਹਿੰਦੇ ਹਾਂ, ਆਪਾਂ ਵਿੱਚ ਖੜਦੇ ਹਾਂ ਮੈਂ ਆਉਣ ਦੇ ਜਿੰਨੇ ਆਉਂਦੇ ਆ ਕੋਈ ਗੱਲ ਨਹੀਂ, ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਯਾਰ ਇਹ 'ਚੋਂ ਨਿਕਲਣਾ ਕਿਵੇਂ, ਫਿਰ ਤੋਂ ਨਿਕਲਿਆ ਨਹੀਂ ਜਾਂਦਾ, ਇੱਥੇ ਹੀ ਦਿੱਕਤ ਆਉਂਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਜੇ ਨੈਗੇਟਿਵ ਥੋਟ ਆਵੇ ਵੀ ਯਾਰ ਮੇਰਾ ਕੰਮ ਨਹੀਂ ਬਣਨਾ, ਯਾਰ ਮੇਰਾ ਆਹ ਨਹੀਂ ਹੋਣਾ, ਉਹ ਨਹੀਂ ਹੋਣਾ, ਉਦੋਂ ਉਹਨੂੰ ਸਟੋਪ ਕਰ ਦਿਆ ਕਰੋ ਕਿ ਸਟੋਪ, ਬਸ ਤੇਰੇ ਲਈ ਜਗ੍ਹਾ ਨਹੀਂ ਹੈ,
1: ਬਿਲਕੁਲ
0: ਤੇਰੇ ਲਈ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ, ਮੇਰੇ ਕੋਲ ਆਪਦੇ ਕੋਲ ਬਹੁਤ ਕੁਛ ਹੈ
1: ਜੀ, ਬਿਲਕੁਲ
0: ਤੇ ਉਹ ਜਿਵੇਂ ਕਹਿੰਦੇ ਨੇ ਹੁੰਦੇ ਨਾ ਤੁਹਾਨੂੰ ਕਿਸੇ ਦੀ ਤਰੱਕੀ 'ਤੇ ਸੜਨ ਦੀ ਜ਼ਰੂਰਤ ਹੈ,
1: ਬਿਲਕੁਲ ਜੀ
0: ਹੈ ਨਾ,
1: ਬਿਲਕੁਲ ਜੇ ਆਪਣੇ ਮਨ ਦੇ ਵਿੱਚ ਨੈਗੇਟਿਵ ਥੋਟ ਹੋਊਗਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਉਹ ਕਰਦਾ। ਮੈਂ ਹੁਣ ਆਉਂਦਾ ਹੀ ਇਹਨੂੰ ਕਾਲ ਕਰ ਰਿਹਾ ਸੀਗਾ, ਉਹਨਾਂ ਨੇ ਆਹ G2 ਲੈਣਾ ਲਾਇਸੈਂਸ, ਉਹ ਮੈਨੂੰ ਕਹਿੰਦਾ ਵੀ ਕੋਈ ਜਾਣ ਪਹਿਚਾਣ ਵਾਲਾ ਹੈਗਾ ਤਾਂ ਕੋਈ ਮੈਨੂੰ G2 ਮਤਲਬ ਲਾਇਸੈਂਸ ਦਵਾ ਦਿਓ। ਉਹਨੂੰ ਕਾਲ ਕੀਤੇ ਮੈਂ ਵੀ ਐਂ ਕਰਕੇ ਫਲਾਨੇ ਬੰਦੇ ਨੂੰ ਦੇਣੇ ਵੀ ਤੁਸੀਂ ਦੇਖ ਲਓ ਜੇ ਪਾਸ ਹੁੰਦਾ ਹੋਊ, ਉਹਨਾਂ ਨੇ ਮੈਨੂੰ ਜਦੇ ਟੋਕਤਾ, ਮੈਨੂੰ ਕਹਿੰਦਾ ਇਹ ਗੱਲ ਨਹੀਂ ਕਹਿਣੀ ਵੀ ਜੇ ਪਾਸ ਹੁੰਦਾ ਹੋ, ਕਿਉਂ ਨੀ ਪਾਸ ਹੋਊਗਾ, ਕਿਉਂ ਨੀ ਪਾਸ ਹੋਊਗਾ, ਦੋ ਲੈਸਰ ਵੱਧ ਦਿੱਤੇ
0: ਜਾਣਗੇ
1: ਕਿਉਂ ਨੀ ਹੋਊਗਾ, ਇਹ ਗੱਲ ਤਾਂ ਤੂੰ ਕਹਿੰਦੇ ਉਹਨੂੰ ਭੁੱਲ ਕੇ ਵੀ ਨੀ ਕਹਿਣੀ। ਉਹ ਮੈਨੂੰ ਪਹਿਲਾਂ ਕਹਿਣ ਲੱਗੇ ਮੈਨੂੰ 2 ਸਾਲ ਹੋ ਗਏ, ਕਹਿੰਦੇ 2 ਸਾਲ ਪਹਿਲਾਂ ਵੀ 2 ਬੰਦੇ ਦੀ ਗੱਲ ਕਰਦਾ ਸੀ ਵੀ 2 ਸਾਲ ਨਾਲ ਬਾਅਦ ਹੁਣ ਤੇਰੇ ਯਾਦ ਆ, ਚਲੋ ਮੇਰੇ ਨੋਨ ਸੀ ਬੰਦੇ ਮੈਨੂੰ ਜਾਣ ਪਹਿਚਾਣ ਆ ਮੇਰੀ ਤੇ ਆਈ ਗੱਲਾਂ ਕਰਨ ਲੱਗੇ। ਉਹ ਮਹਾ ਯਾਰ ਵੀ ਉਹਨੇ ਮੈਨੂੰ ਕਿਹਾ ਹੀ ਅੱਜ ਦੁਬਾਰਾ, ਕਹਿੰਦੇ ਤੂੰ ਉਹਨੂੰ ਮੋਟੀਵੇਟ ਨਹੀਂ ਕੀਤਾ, ਮੈਂ ਕੀਤਾ ਸੀਗਾ
0: ਮੋਟੀਵੇਟ ਕਰਨ, ਬੰਦਾ ਰੱਖਿਆ ਤੁਸੀਂ ਹੁਣ ਪਤਾ ਲੱਗ। ਖਾਨ ਸਾਹਿਬ ਸਾਡੇ ਨਾਲ ਆ ਗਿਆ, ਖਾਨ ਸਾਹਿਬ ਨੂੰ ਲੈ ਲਈਏ। ਸੋ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਹੈ, ਠੀਕ ਠਾਕ ਹੋ ਖਾਨ ਸਾਹਿਬ, ਦੱਸੋ ਜੀ ਦਿਓ ਕਰਾਂ ਖਾਸ ਕੋਈ ਖਾਸ ਜਿਹੜੀ ਡੀਲ ਤੁਹਾਡੇ ਕੋਲ ਆਈ ਹੈ
2: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 684-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ
0: 647-864-8000। ਬਹੁਤ ਬਹੁਤ ਧੰਨਵਾਦ ਜੀ, 647-864-8000 ਤੇ ਤੁਸੀਂ
2: ਕਾਲ ਕਰ ਲੈਣੀ ਹੈ। ਰਾਜਵੀਰ ਜੀ
0: ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੁੜੇ ਹੋਏ ਰੇਡੀਓ ਪ੍ਰੋਗਰਾਮ। ਸੋ ਲਓ ਜੀ, ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਿਲਵਰ ਹੱਟ ਤੇ ਨਹੀਂ ਹਜੇ ਤੱਕ ਗਏ, ਇੱਕ ਜਿਹੜਾ ਤੁਸੀਂ ਸਿਲਵਰ ਹੱਟ ਤੇ ਬੈਜੀ ਮਾਰ ਕੇ ਆਇਓ, ਚਾਂਦੀ ਦੇ ਗਹਿਣੇ ਨਾਲ ਖਚਾ ਖਚ ਭਰਿਆ ਹੋਇਆ ਸਟੋਰ ਆ, ਲੋਕੇਸ਼ਨ ਇਹਨਾਂ ਨੇ ਨਵੀਂ ਕਰ ਲਈ ਆ, ਨਵੀਂ ਲੋਕੇਸ਼ਨ 'ਤੇ ਤੁਸੀਂ ਚਲੇ ਜਾਣਾ, 5 ਚੈਰੀਕ੍ਰੈਸਟ ਡਰਾਈਵ 'ਤੇ ਇਹ ਇਹਨਾਂ ਦੀ ਲੋਕੇਸ਼ਨ ਆ ਸਿਲਵਰ ਹੱਟ। ਅਤੇ ਜੇਕਰ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ 'ਤੇ ਨਹੀਂ ਹਜੇ ਤੱਕ ਗਏ, ਕਿਉਂਕਿ ਜੇ ਡਿਸਪੋਜੇਬਲ ਪ੍ਰੋਡਕਟ ਤੁਹਾਨੂੰ ਚਾਹੀਦੇ ਆ, ਤੁਹਾਨੂੰ ਟੇਕ ਆਊਟ ਕੰਟੇਨਰ ਚਾਹੀਦੇ ਆ, ਤੁਹਾਨੂੰ ਕੱਪ ਪਲੇਟਸ ਕਟਲਰੀ ਚਾਹੀਦੀ ਆ, ਕਲੀਨਿਕ ਸਪਲਾਈ ਚਾਹੀਦੀਆਂ ਨੇ, ਰੈਸਟੋਰੈਂਟ ਜਾਂ ਫਿਰ ਗਰੋਸਰੀ ਦੀਆਂ ਸਪਲਾਈ ਚਾਹੀਦੀਆਂ ਨੇ, ਹੋਰ ਬਹੁਤ ਕੁਛ ਹੈ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ 'ਤੇ ਜਾਣਾ ਇਹਨਾਂ ਦੇ ਕੋਲੋਂ। ਇਹਨਾਂ ਨੇ ਓਪਨ ਟੂ ਪਬਲਿਕ ਹੀ ਕੀਤਾ ਹੋਇਆ, ਇਹਨਾਂ ਦੇ ਕੋਲੋਂ ਬਹੁਤ ਬਹੁਤ ਕਮਾਲ ਰੇਟ 'ਤੇ ਤੁਹਾਨੂੰ ਇਹ ਸਾਰਾ ਸਮਾਨ ਆ ਜਿਹੜਾ ਉਹ ਮਿਲ ਜਾਣਾ।

0: ਚਾਚਾ ਬਖਸ਼ੀ ਅੱਜ ਕੱਲ ਲੱਭ ਨਹੀਂ ਰਿਹਾ
1: ਜੀ,
0: ਪਤਾ ਨਹੀਂ ਕਿੱਥੇ ਗਿਆ ਹੋਇਆ, ਪਰ ਭਤੀਜਾ ਲੱਭ ਗਿਆ ਚਾਚੇ ਦਾ
1: ਜੀ,
0: ਭਤੀਜਾ ਨਾਲ ਲਿਆਂਦਾ ਆਪਾਂ, ਬਾਈ ਪਰਮਜੀਤ ਮੋਰਗੇਜ ਕਿੰਗ ਤੋਂ ਸਾਡੇ ਨਾਲ ਨੇ। ਪਰਮਜੀਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਸਤਿ ਸ਼੍ਰੀ ਅਕਾਲ
0: ਜੀ। ਚਾਚਾ ਬਖਸ਼ੀ ਕਿੱਥੇ ਆ?
2: ਚਾਚਾ ਬਖਸ਼ੀ ਇੰਡੀਆ ਗਿਆ ਜੀ, ਉਹ ਹੁਣ ਆਊਗਾ ਗਰਮੀ ਤੋਂ 2 ਮਹੀਨੇ ਬਾਅਦ ਆਊਗਾ ਹੁਣ।
0: ਅੱਛਾ ਇੱਕ ਗੱਲ ਪਹਿਲਾਂ ਮੈਂ ਇਹ ਦੱਸੋ ਮੈਨੂੰ, ਮੈਂ ਇਹਨਾਂ ਦੀ ਇੱਕ ਗੱਲ ਸੁਣੀ, ਪਤਾ ਨੀ ਸਹੀ ਵੀ ਹੈ ਮੈਨੂੰ ਲੱਗੀ ਵੈਸੇ
1: ਜੀ,
0: ਤੇ ਹਰੇਕ ਦਾ ਆਪੋ ਆਪਣਾ ਵਿਚਾਰਾ। ਇਹ ਕਹਿੰਦੇ ਯਾਰ ਜੇ ਅਮੀਰ ਬਣਨਾ, ਅਮੀਰ ਦਿਖਣ, ਅਮੀਰ ਹੋਣ ਲਈ ਅਮੀਰ ਦਿਖਣਾ ਬੜਾ ਜ਼ਰੂਰੀ ਹੈ
1: ਜੀ,
0: ਪਰ ਕਈ ਲੋਕ ਕਹਿੰਦੇ ਨਹੀਂ ਦਿਖਣਾ ਨਹੀਂ ਜ਼ਰੂਰੀ,
1: ਕਹਿੰਦੇ ਵੀ ਸਿੰਪਲ ਰਹੋ,
0: ਵੀ ਸਿੰਪਲ ਰਹੋ। ਇਹ ਕਹਿੰਦੇ ਜੇ ਅਮੀਰ ਬਣਨਾ ਤਾਂ ਅਮੀਰ ਦਿਖਣਾ ਵੀ ਬੜਾ ਜ਼ਰੂਰੀ ਹੈ, ਸਹਿਮਤ ਹੋ ਬਾਈ ਜੀ?
2: ਮੈਂ ਬਿਲਕੁਲ ਸਹਿਮਤ ਹੋਈ ਤੁਹਾਡੀ ਇਸ ਗੱਲ ਦੇ ਨਾਲ। ਨਾਲੇ ਇਹਨਾਂ ਨੇ ਪਤਾ ਕੀ ਹੁੰਦਾ, ਦੇਖੋ ਤੁਸੀਂ ਧੱਕਾ ਨਹੀਂ ਕਰ ਸਕਦੇ ਨਾ ਆਪਣੇ ਆਪ ਨਾਲ ਨਾ ਕਿਸੇ ਹੋਰ ਦੇ ਨਾਲ। ਜੇ ਅੱਜ ਤੁਹਾਡਾ ਦਿਲ ਕਰਦਾ ਯਾਰ ਪ੍ਰਾਡਾ ਦੇ ਸ਼ੂ ਪਾਉਣੇ ਆ, ਅੱਜ ਤੁਹਾਡਾ ਦਿਲ ਕਰਦਾ ਮੈਂ ਲੈਂਬਰਗਿਨੀ ਚਲਾਉਣੀ ਹੈ, ਤੁਹਾਡਾ ਦਿਲ ਕਰਦਾ ਮੈਂ ਟੈਸਲਾ ਚਲਾਉਣੀ, ਉਹ ਤੁਸੀਂ ਕਿਸੇ ਨੂੰ ਦਿਖਾਉਣੀ ਜ਼ਰੂਰ ਥੋੜ੍ਹੀ ਹੈ, ਉਹ ਤਾਂ ਆਪਣੇ ਲਈ ਤੁਸੀਂ ਕਰ ਦਿਓ ਨਾ। ਅਗਰ ਤੁਹਾਡਾ ਦਿਲ ਕਰਦਾ ਤੇ ਡੈਫੀਨੇਟਲੀ ਉਸ ਕੰਮ ਕਰ ਲੈਣਾ ਚਾਹੀਦਾ। ਮੈਂ ਤਾਂ ਕਹਿੰਦਾ ਹੁੰਦਾ ਪਤਾ ਨੀ ਹੁੰਦਾ ਕਦੋਂ ਤੱਕ ਪਈ ਨੂੰ ਦਿਲ ਚ ਕੋਈ ਰਿਗਰੈਟ ਰਹਿ ਗਿਆ ਇਸ ਚੀਜ਼ ਦਾ, ਪਿਛਲਾ ਕੰਮ ਕਰਨ ਨੂੰ ਰਹਿ ਗਿਆ, ਜੋ ਦਿਲ ਆਉਂਦਾ ਕਰ ਲਓ। ਮੈਂ ਜਿਹੜਾ ਬੰਦਾ ਆਪਣੀ ਇੱਜ਼ਤ ਆਪ ਨੀ ਕਰਦਾ ਬਾਹਰੋਂ ਦੀ ਇੱਜ਼ਤ ਹੋ ਹੀ ਨੀ ਸਕਦੀ, ਸਿੰਪਲ ਜਿਹਾ ਫਾਰਮੂਲਾ ਭਾਈ ਸਾਹਿਬ।
0: ਮਤਲਬ ਸੈਲਫ ਰਿਸਪੈਕਟ ਸਭ ਤੋਂ ਵੱਧ ਬੜੀ ਜ਼ਰੂਰੀ ਹੈ,
2: ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਆਪਣੀਆਂ ਨਜ਼ਰਾਂ 'ਚ ਆਪ ਗਿਰਨ ਲੱਗ ਜਾਂਦੇ ਨਾ ਭਾਜੀ, ਫਿਰ ਕੋਈ ਜੀਣ ਦਾ ਕੋਈ ਖਾਸ ਮਕਸਦ ਰਹਿ ਨਹੀਂ ਜਾਂਦਾ ਬੰਦੇ ਦਾ।
0: ਪਰਮਜੀਤ ਬਾਈ ਜੀ ਮੈਂ ਤੁਹਾਨੂੰ, ਬੰਦਾ ਡਾਈਟਿੰਗ ਤੇ ਗਿਆ, ਤੁਸੀਂ ਛੋਲੇ ਭਟੂਰੇ ਕਿਉਂ ਖਵਾਈ ਜਾਂਦੇ ਹੋ?
2: ਕੁਛ ਨੀ ਹੁੰਦਾ ਭਾਜੀ ਛੋਲੇ ਭਟੂਰੇ ਖਾਣ ਨਾਲ, ਰਾਜਵੀਰ ਜੀ ਮੈਂ ਤੁਹਾਨੂੰ ਦੱਸ ਰਿਹਾ ਬਾਰ ਬਾਰ, ਇਹ ਸਿਰਫ ਗੱਲਾਂ ਨੇ। ਹੁਣ ਕਈ ਦਵਾਈਆਂ ਭਾਜੀ, ਹੁਣ ਗਜਰੇਲਾ ਮਠਿਆਈ ਥੋੜੀ ਭਾਜੀ ਤਾਂ ਦਵਾਈ ਹੈ, ਦੇਖੋ ਕਿਆ ਉਹਦੇ ਕੁਛ ਭਾਜੀ, ਉਹਦੇ ਚ ਗਾਜਰ, ਉਹਦੇ ਚ ਦੇਸੀ ਘਿਓ, ਉਹਦੇ ਚ ਫੂਡ, ਉਹਦੇ ਚ ਤਾਂ ਮੈਡੀਸਿਨ ਹੈ।
0: ਨਾ ਇੱਕ ਦਿਨ ਮੈਂ ਇਹਨਾਂ ਕੋਲ ਗਿਆ, ਪਤਾ ਮੈਂ ਇਹਨਾਂ ਕੋਲ,
3: ਮੈਂ ਇੱਥੇ ਪਰਮਜੀਤ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਮੈਂ ਬਿਲਕੁਲ ਜੀ। ਉਹ ਕਹਿੰਦੇ ਇੱਕ ਦਿਨ ਨਾ ਮੈਂ ਵੀਡੀਓ ਦੇਖ ਰਿਹਾ ਸੀ, ਉਹ ਕਹਿੰਦੇ ਜਿੰਮ ਦਾ ਕੋਈ ਫਾਇਦਾ ਹੀ ਨਹੀਂ,
0: ਤੁਸੀਂ ਦੋਨੇ ਕਰ ਲਓ,
3: ਤੇ ਉਹ ਕਹਿੰਦਾ ਵੀ ਅਜਗਰ ਆ ਸੁੱਤਾ ਰਹਿੰਦਾ ਨਾ, ਉਹ 100 ਸਾਲ ਤੋਂ ਵੀ ਉੱਪਰ ਜਾਂਦਾ ਘੋੜਾ ਗਾ, ਘੋੜਾ ਹਰ ਰੋਜ਼ ਭੱਜਦਾ, ਉਹ 10 ਸਾਲ ਤੋਂ ਵੱਧ ਨੀ ਜਾਂਦਾ
0: ਮੇਰੀ ਗੱਲ ਸੁਣੋ, ਮੈਨੂੰ ਸਾਹ ਫਿਰ ਤੁਸੀਂ ਲਿਖੇ ਉਨੇ ਆ ਜਿੰਨੇ ਲਿਖੇ ਆ,
3: ਤਾਂ ਕਰਕੇ ਹੌਲੀ ਹੌਲੀ ਲਵੋ।
0: ਇਹ ਮੈਨੂੰ ਕਹਿੰਦੇ ਇੱਕ ਦਿਨ ਮੈਂ ਚਲੇ ਗਿਆ, ਮੈਨੂੰ ਕਹਿੰਦੇ ਪਕੌੜੇ ਖਾ, ਮੈਂ ਕਿਹਾ ਵੀ ਮੈਂ ਨੀ ਖਾਣੇ ਹਨ ਵੀ ਤਲੀਆਂ ਚੀਜ਼ਾਂ, ਮੈਂ ਪਕੌੜੇ ਪੂਰੇ ਬੰਦ ਕੀਤੇ, ਕਹਿੰਦੇ ਕਾਹਦੇ ਲਈ, ਮੈਂ ਕਿਉਂ ਵੈਸੇ, ਕਹਿੰਦੇ ਕਾਹਦੇ ਬਣਦੇ ਪਕੌੜੇ, ਮੈਂ ਬੇਸਣ ਦੇ, ਕਹਿੰਦੇ ਤੇ ਬੇਸਣ ਤੂੰ ਬੇਸਣ ਦਾ ਉਹ ਕੁਛ ਵੀ ਨੀ, ਮੈਂ ਕਹਿੰਦਾ ਬੇਸਣ ਦਾ, ਮੈਂ ਕਿਹਾ ਚੱਲਾ ਬੇਸਣ ਦਾ ਬਣਾ ਕੇ ਖਾਈਦਾ ਹਨਾ ਵੀ ਉਹ ਵਧੀਆ ਹੁੰਦਾ, ਕਹਿੰਦੇ ਉਹ ਵੀ ਬੇਸਣ ਹੈ, ਇਹ ਵੀ ਬੇਸਣ ਹੈ ਤਾਂ, ਮੈਂ ਕਿਹਾ ਇਹ ਤਲੇ ਹੋਏ ਆ, ਉਹ ਕਹਿੰਦੇ ਤਲੇ ਹੋਇਆ ਤੂੰ ਨਾ ਮਤਲਬ ਦੂਜੇ ਲੋਟ ਕਰ ਖਾ ਗਈ, ਮਤਲਬ ਹੈ ਤਾਂ ਬੇਸਣ, ਕਹਿੰਦੇ ਚੰਗੀ ਚੀਜ਼ ਤਾਂ ਜਾ ਰਹੀ ਆ। ਉਹ ਮੈਂ ਇਹਨਾਂ ਦੀ ਕਈ ਵਾਰ ਗੱਲਾਂ ਜੀ ਤੂੰ ਹੈਰਾਨ ਹੋ ਜਾਂਦਾ, ਫਿਰ ਮੈਂ ਕਹਿੰਦਾ ਵੀ ਅੱਜ ਮੈਂ ਹੋਣਾ ਚਾਹੀਦਾ ਆ ਨਵੀਂ ਛੱਡਤੀ ਇਹਨਾਂ ਨੇ,
3: ਬਿਲਕੁਲ
0: ਹੈ
3: ਨਹੀਂ ਇਸ ਗੱਲ ਮੈਂ ਵੀ ਸਹਿਮਤ ਹੋ ਗਿਆ
0: ਯਾਰ।
2: ਖਾਣ ਦਾ ਕੋਈ ਟਾਈਮ ਹੀ ਨੀ ਹੈਗਾ, ਮੈਂ ਕਹਿੰਦਾ ਭੁੱਖ ਕਦੀ ਵੀ ਲੱਗ ਸਕਦੀ,
3: ਬਿਲਕੁਲ
2: ਮੇਰੀ ਗੱਲ ਨੂੰ ਕਰੋ ਨਾ ਸਾਨੂੰ ਭਾਜੀ। ਹਾਂ ਵੀ ਸਵੇਰੇ ਉੱਠ ਕੇ ਵਰਤ ਤੋੜਨਾ ਹਨਾ, ਬ੍ਰੇਕਫਾਸਟ ਤੁਸੀਂ ਤੋੜਨਾ ਆਪਣਾ, ਨਹੀਂ ਜੀ 7 ਵਜੇ ਤੋਂ ਪਹਿਲਾਂ ਖਾ ਲਓ, 12 ਵਜੇ ਤੋਂ ਭੁੱਖ ਹੈ ਯਾਰ ਇਨਸਾਨ ਹੈ,
3: ਪਾਣੀ ਕਈ ਡਾਕਟਰ ਕਹਿੰਦੇ ਵੀ ਪਾਣੀ ਰੋਟੀ ਤੋਂ ਪਹਿਲਾਂ ਪੀਵੋ, ਕੋਈ ਕਹਿੰਦੀ ਵਿਚਾਲੀ ਪੀਵੋ, ਕੋਈ ਕਹਿੰਦੀ ਬਾਅਦ ਚ ਪੀਵੋ, ਉਹ ਕਹਿੰਦਾ ਯਾਰ ਜਦੋਂ ਤੁਹਾਨੂੰ ਲੋੜ ਆ ਪੀ ਲਓ, ਉਧਰ ਤੁਹਾਡੇ ਸੰਘ ਨੂੰ ਬਰਖੀ ਲੱਗ ਗਈ, ਤੁਸੀਂ ਕਹੋਗੇ ਡਾਕਟਰ ਨੇ ਕਹਿੰਦਾ ਬਾਅਦ ਚ ਪੀ, ਉਹਦਾ ਉੱਥੇ ਕੰਮ ਖਰਾਬ ਹੋ ਗਿਆ।
0: ਨਹੀਂ ਤੁਸੀਂ ਮੇਰੇ
2: ਬਾਕੀ
3: ਗੱਲ ਸਹੀ ਹੈ,
0: ਪਰਮਜੀਤ ਬਾਈ ਜੀ
2: ਜੰਗਲ ਚ ਨੱਚਿਆ ਮੋਰ ਕੇ ਦੇਖਿਆ ਭਾਜੀ, ਸਾਹਮਣੇ ਨੱਚੂ ਭਾਜੀ, ਦੇਖਾਂਗੇ ਢਿੱਡ ਸਾਡੇ ਠੀਕ ਹੋ ਜਾਂਦਾ, ਸਾਨੂੰ ਕੀ ਪਤਾ
3: ਪਰਮਜੀਤ ਜੀ ਅੱਜ ਮੈਂ ਤੁਹਾਡੇ ਵੱਲ ਵੋਟ ਪਾ ਦੀ, ਅੱਜ ਮੈਂ ਤੁਹਾਡੇ ਵੱਲ ਵੋਟ ਪਾ ਦੀ, ਮੇਰੀ ਛੁੱਟੀ ਨਾ ਕਰ ਦੇਣ, ਧਿਆਨ ਰੱਖਿਓ।
0: ਮੈਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਤੁਸੀਂ ਮੇਰੇ ਵੱਲ ਦਿਓ ਕਿ ਪਰਮਜੀਤ ਬਾਈ ਵੱਲ?
3: ਮੈਂ ਤਾਂ ਪਹਿਲਾਂ ਪਰਮਜੀਤ ਨੂੰ ਬੇਨਤੀ ਕਰਤੀ ਵੀ ਮੇਰੇ ਮੈਨੂੰ ਬਾਅਦ ਚ ਫੋਨ ਕਰ ਲਿਓ ਪ੍ਰੋਗਰਾਮ ਤੋਂ ਬਾਅਦ,
0: ਬਾਅਦ ਚ ਫੋਨ ਕਰ, ਪਕੌੜੇ ਖਵਾਉਣੇ ਇਹਨਾਂ ਨੇ ਤੁਹਾਨੂੰ, ਸੱਦ ਕੇ ਪਕੌੜੇ ਖਾਇਆ ਨਾਲ ਚਾਹ ਬਣਾ ਕੇ ਦੇਣਗੇ। ਫਿਰ ਚਾਹ ਬਣਾ ਕੇ ਵੀ ਦਿੰਦੇ ਹੋ?
2: ਬਿਲਕੁਲ ਜੀ,
0: ਕਿਆ ਬਾਤ, ਫਿਰ ਤਾਂ ਜਾਣਾ ਮਰ ਜੀ।
2: ਬਿਲਕੁਲ,
0: ਠੀਕ ਹੈ, ਮੌਰਗੇਜ ਦਾ ਦੱਸੋ ਫਿਰ ਥੋੜਾ ਜਿਹਾ।
2: ਬਿਲਕੁਲ ਜੀ, ਹੁਣ ਮੌਰਗੇਜ ਦੀ ਗੱਲ ਉੱਤੇ ਆਉਣਾ, ਮੈਂ ਕਹਿੰਦਾ ਵੀ ਘਬਰਾਓ ਨਾ, ਹੌਸਲਾ ਰੱਖੋ। ਕਹਿੰਦੇ ਹੁੰਦੇ ਨਾ ਵੀ ਹੁਣ ਘਬਰਾਉਣ ਦਾ ਟਾਈਮ ਨਹੀਂ ਹੈ, ਹੁਣ ਹੌਸਲਾ ਰੱਖਣ ਦਾ ਟਾਈਮ ਹੈ। ਮੈਂ ਬਾਰ ਬਾਰ ਹੁਣ ਬਾਹਰ ਉੱਥੇ ਗੱਲ ਲੱਗਾ, ਹੁਣ ਇਸ ਟਾਈਮ ਤੱਕ ਨਾ ਵੇਟ ਕਰਿਆ ਕਰੋ ਵੀ ਤੁਹਾਨੂੰ ਬੈਂਕ ਦੀ ਲੈਟਰ ਆ ਜਾਏ ਭਾਈ ਤੇ ਤੁਹਾਡੀਆਂ 3 ਮਹੀਨੇ ਦੀਆਂ ਪੇਮੈਂਟ ਲੇਟ ਹੋ ਗਈਆਂ ਨੇ, ਹੁਣ ਅਸੀਂ ਘਰ ਤੁਹਾਡਾ ਪਾਵਰ ਆਫ ਸੇਲ ਤੇ ਲੈ ਚੱਲੇ। ਤੁਹਾਨੂੰ ਪਤਾ ਲੱਗ ਜਾਂਦਾ ਵੀ ਮੇਰੇ ਅਗਲੇ ਮਹੀਨੇ ਦੀ ਪੇਮੈਂਟ ਮੇਰੇ ਕੋਲ ਨਹੀਂ ਹੈਗੀ, ਕਿਸੇ ਮੌਰਗੇਜ ਵਾਲੇ ਨੂੰ ਕਾਲ ਕਰ ਲਿਆ ਕਰੋ, ਅਗਰ ਕੋਈ 10-15-20 ਹਜ਼ਾਰ ਰੁਪਏ ਜ਼ਰੂਰ ਨਹੀਂ ਕਹਿੰਦਾ। ਹੁਣ ਵੱਡੇ ਵਾਲੇ ਨੂੰ ਇਹ ਲੱਗਦਾ ਯਾਰ ਮੈਨੂੰ ਘਰ ਦੀ ਫਾਈਨੈਂਸਿੰਗ ਕਰਵਾਉਣਾ ਪੈਣਾ, ਹੁਣ ਮੈਂ 20 ਹਜ਼ਾਰ ਦੀ ਕਰਦੀ ਮੌਰਗੇਜ ਤੁਹਾਡਾ, 20 ਹਜ਼ਾਰ ਲੈਗਾ ਵੱਡੀ। ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦਿੰਦਾ, ਕਿਸੇ ਨੇ ਬੀ ਸਾਈਡ ਤੋਂ ਮੌਰਗੇਜ ਹੋ ਰਹੀ ਹੈ ਕਿਸੇ ਦੀ, ਠੀਕ ਹੈ ਜੀ, ਤੇ ਉਹਨੂੰ ਕੋਈ 5-5% ਰੇਟ ਦੇ ਰਿਹਾ, ਤਾਂ ਉਹਨਾਂ ਦੀ ਆਪਾਂ ਉਹਨੂੰ ਏ ਸਾਈਡ ਨਾਲ ਕਰਾ ਦੇਣੀ ਹੈ, ਔਰ ਏ ਸਾਈਡ ਵਾਲੇ ਮੌਰਗੇਜ ਵੀ ਕਰਨਗੇ ਨਾਲੇ ਹੱਥੋਂ ਪੈਸੇ ਵੀ ਦੇ ਰਹੇ ਤੁਹਾਨੂੰ ਵਾਪਸ।
0: ਅੱਛਾ,
2: ਹਾਂਜੀ, ਜਿਹੜੀ 10 ਲੱਖ ਦੀ ਮੌਰਗੇਜ ਹੈ, ਜਿਹੜਾ ਬੰਦਾ 10 ਲੱਖ ਦੀ ਮੌਰਗੇਜ ਟ੍ਰਾਂਸਫਰ ਕਰਦਾ ਅਗਲੇ ਦਿਨ, ਉਹਨੂੰ ਬੈਂਕ 5600 ਅਕਾਊਂਟ ਚ ਵਾਪਸ ਪਾ ਰਹੀ ਹੈ।
0: ਸੀਰੀਅਸਲੀ?
2: ਹਾਂਜੀ ਭਾਜੀ, ਜਿਹੜੀ ਪਰਮਜੀਤ ਨੇ ਭੇਟਾ ਲੈਣੀ ਉਹ ਤਾਂ ਲੈਣੀ ਆ, ਉਹ ਨਾ ਕਿਤੇ ਕਹੋ ਪਰਮਜੀਤ ਅਸੀਂ ਤੈਨੂੰ ਪੈਸੇ ਨੀ ਦੇਣੇ, ਆਪਾਂ ਜਿਹੜੀ ਗੱਲ ਸਹੀ ਉਹੀ ਕਰਦੇ ਹਾਂ। ਮੈਂ ਵੀ ਜਿਹੜੀ ਭੇਟਾ ਲੈਣੀ, ਮੇਰੇ ਵੀ 100 ਵਾਟ ਦਾ ਬੱਲਬ ਬਣਦਾ, ਉਹ ਮੈਂ ਵੀ ਉਹਦੇ ਬਿੱਲ ਪੇ ਕਰ ਰਹੇ ਨੇ, ਮੈਂ ਆਪਣੀ ਭੇਟਾ ਲੈਣੀ ਹੈ, ਜਿਹੜੀ ਮੇਰੀ ਬਣਦੀ ਹੈ, ਨਹੀਂ ਬਣਦੀ ਨਹੀਂ ਲੈਣੀ। ਜਿਹੜੇ ਬੈਂਕਾਂ ਨੇ ਜਿਹੜਾ ਨੇ ਤੁਹਾਨੂੰ $5,500 ਦੀ ਮੌਰਗੇਜ ਤੇ ਦੇ ਰਹੇ ਨੇ, ਅਗਰ ਕਿਸੇ ਨੇ ਵੀ 5 ਮੇਜਰ ਬੈਂਕਾਂ ਦੇ ਨਾਲ ਆਪਣੀ ਮੌਰਗੇਜ ਲੈ ਕੇ ਜਾਣੀ ਹੈ, 3.75 ਅੱਜ ਦਾ ਰੇਟ ਆ, 35 ਸਾਲ ਦੀ ਅਮੋਰਟਾਈਜੇਸ਼ਨ ਹੈ, ਸਕੋਰ ਸਿਰਫ 650 ਤੋਂ ਉੱਪਰ ਚਾਹੀਦਾ, ਬੰਦਾ ਹੋਵੇ ਹਸਪਤਾਲ ਦੇ ਬੈੱਡ ਦੇ ਪਿਆ, ਟੈਨਸ਼ਨ ਦੀ ਲੋੜ ਕੋਈ ਨਹੀਂ, ਮੌਰਗੇਜ ਮੈਂ ਕਰ ਦੇਣੀ ਹੈ, ਇਨਕਮ ਦੀ ਕੋਈ ਟੈਨਸ਼ਨ ਨਹੀਂ। ਨੰਬਰ ਨੋਟ ਕਰੋ 4004-804-2015-416-8042-015। ਮੌਰਗੇਜ ਕਿੰਗ ਦਾ ਇੱਕ ਕਾਫੀ ਸੀ ਜੀ, ਡੇਅਰੀ ਐਂਡ ਟਾਊਨ ਕਮੀ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਅਰੀ ਰੋਡ ਜਿਕਟ ਨੰਬਰ 22, ਡੇਅਰੀ ਐਂਡ ਟਾਊਨ ਕਮ ਇੰਟਰਸੈਕਸ਼ਨ ਹੈ। ਕੋਈ ਵੀ ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਤੋਂ ਲਿਓ, ਨੰਬਰ ਮੇਰਾ ਰਾਜਵੀਰ ਮਾਲ ਸਾਹਿਬ ਤੋਂ ਜੁੜਨ ਲੱਗ ਗਈ, ਮੇਰਾ ਨੰਬਰ ਲੈ ਲਿਓ, ਨੰਬਰ ਮੇਰਾ ਹੁਣ ਰਾਜਵੀਰ ਜੀ ਵੱਜਣ ਲੱਗ ਪਿਆ ਫੋਨ, ਤੇ ਮੈਂ ਤੁਹਾਡੇ ਕੋਲ ਜਾਣ ਤੋਂ
0: ਲਾਉਂਦਾ, ਮੈਨੂੰ ਜਾਂਦੇ ਜਾਂਦੇ ਉਹ ਦੱਸ ਦਿਓ, ਜਿਹੜਾ ਉਦੋਂ ਵੀਰ ਜਦੋਂ ਮੈਂ ਬੈਠਾ ਸੀ ਉਹਨਾਂ ਦੀ ਅਪਰੂਵਲ ਆਉਣੀ ਸੀ 14-15 ਤਰੀਕ ਤੱਕ, ਉਹਨਾਂ ਦੀ ਆ ਗਈ ਜਾਣੀ ਆ?
2: ਰਾਜਵੀਰ ਜੀ, ਯੂਅਰ ਟੂ ਬਿਹਾਈਂਡ, ਉਸ ਘਰ ਚ ਮੂਵ ਵੀ ਹੋ ਗਏ।
0: ਓ ਓ
2: ਓ, ਹਾਂਜੀ,
0: ਕਿਆ ਬਾਤ ਹੈ,
2: ਭਾਜੀ ਦੀ ਗੱਲ ਕਰ ਰਹੇ ਕਿਹੜੇ ਜੇ ਘਰ ਦੇ ਵਿੱਚ, ਫੋਨ ਕਰਕੇ ਪੁੱਛ ਲਿਓ।
0: ਕਿਆ ਬਾਤ, ਬਹੁਤ 416
2: ਨਾ, ਬਾਅਦ ਚ ਫਾਲੋ ਅਪ ਵੀ ਕਰ ਲਿਆ ਕਰੋ ਉਹਨਾਂ ਨਾਲ, ਤੇ ਚਾਬੀਆਂ ਮਿਲ ਗਈਆਂ ਕਿ ਨਹੀਂ ਮਿਲ ਗਈਆਂ।
0: 416-804-2015 ਤੇ 416-804-2015। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
2: ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ।

0: ਕਲਾਕਾਰ ਹੋਊਗਾ ਜਿਹੜਾ ਐਨਕਾਂ ਨਹੀਂ ਲਾਉਂਦਾ
1: ਜੀ
0: ਇੱਕ ਕਲਾਕਾਰ ਨਹੀਂ ਲਾਉਂਦਾ ਐਨਕਾਂ ਨਾ
1: ਬਿਲਕੁਲ
0: ਹਨੇਰੇ 'ਚ ਵੀ ਲਾ ਕੇ ਰੱਖਦੇ ਉਹ
1: ਜੀ ਹੈਗੇ ਨੇ
0: ਹੈਗੇ ਆ
1: ਬਿਲਕੁਲ
0: ਕਈ ਕਲਾਕਾਰ ਸੋ ਲਓ ਸਾਡੇ ਨਾਲ ਸੁੱਖ ਹੋਣੀ ਆ ਗਿਆ ਕਹਿੰਦੇ ਐਨਕ ਲਾ ਕੇ ਆਇਓ ਚਾਹੇ ਲਾ ਕੇ ਆਇਓ ਪਰ ਤੁਹਾਨੂੰ ਜਿਹੜਾ ਅਸੀਂ ਫਰਨੀਚਰ ਦੇਣਾ ਉਹ ਕਮਾਲ ਦਾ ਉਹ ਚੋਟੀ ਦਾ ਫਰਨੀਚਰ ਆ ਉਹਦੇ ਲਈ ਤੁਸੀਂ ਐਨਕ ਲਾ ਲਾ ਕੇ ਦੇਖੋਗੇ ਵੀ ਸੱਚੀ ਇੰਨੇ ਦਾ ਲਿਖਿਆ ਹੋਇਆ ਇਹ ਕਿਤੇ ਮੇਰੀ ਅੱਖ ਨੂੰ ਤਾਂ ਨਹੀਂ ਭੁਲੇਖਾ ਪੈ ਗਿਆ ਫਿਰ ਤੁਸੀਂ ਐਨਕ ਲਾ ਕੇ ਦੇਖੋਗੇ ਨੇੜੇ ਕਰਕੇ ਵੀ ਯਾਰ ਆਹ ਟੇਬਲ ਆਹ ਬੈੱਡ ਇੰਨੇ ਦਾ ਕਿਉਂ ਬਾਜੀ
2: ਬਿਲਕੁਲ ਵਪਰਾ ਸਾਹਿਬ ਪਰਿਵਾਰ ਕੱਲੋਂ ਹੈਰਾਨ ਪਰੇਸ਼ਾਨ ਹੋਣਗੇ ਵੀ ਇੰਨਾ ਸੋਹਣਾ ਬੈਡਰੂਮ ਸੈੱਟ ਤੇ ਇੰਨੀ ਘੱਟ ਪ੍ਰਾਈਸ ਇੰਨਾ ਸੋਹਣਾ ਸੋਫਾ ਸੈੱਟ ਤੇ ਇੰਨੀ ਘੱਟ ਪ੍ਰਾਈਸ ਸੋ ਬਹੁਤ ਸਾਰੀ ਜਿਹੜੀ ਆ ਇਸ ਵਾਰੀ ਨਾ ਬਪਰਾ ਸਾਹਿਬ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਡਿਸਕਾਊਂਟ ਤਾਂ ਹੋਣੇ ਹੋਣੇ ਆ ਪਰ ਬਹੁਤ ਡਿਫਰੈਂਟ ਚੀਜ਼ਾਂ ਜਿਹੜੀਆਂ ਕਰਵ ਸ਼ੇਪ ਦੇ ਸੋਫਾ ਸੈੱਟ ਤੇ ਨਾਲ ਦੀ ਨਾਲ ਹਾਈਡ੍ਰੋਲਿਕ ਬੈਡਰੂਮ ਸੈੱਟ ਉਹ ਵੀ ਲੱਕੜ ਵਾਲੇ ਹਾਈਡ੍ਰੋਲਿਕ ਬੈਡਰੂਮ ਸੈੱਟ ਆ ਗਏ ਆ ਪੋਰਟਰ ਬੈਡਰੂਮ ਸੈੱਟ ਦੀ ਇਹ ਬਪਰਾ ਸਾਹਿਬ ਬੜੀ ਡਿਮਾਂਡ ਤੁਹਾਨੂੰ ਵੀ ਮਾਡਲ ਨੰਬਰ ਯਾਦ ਆ ਪੋਰਟਰ ਬੈਡਰੂਮ ਸੈੱਟ ਵੀ ਹਾਈਡ੍ਰੋਲਿਕ ਪਾ ਕੇ ਲਏ ਆ ਸੋ ਬਹੁਤ ਸਾਰੀ ਇਨਵੈਂਟਰੀ ਐਸੀ ਨਵੇਕਲੇ ਕਿਸਮ ਦੀ ਨਵੇਂ ਤਰ੍ਹਾਂ ਦੀ ਮਿਲਣੀ ਆ ਤੇ ਨਾਲ ਦੀ ਨਾਲ ਹਾਰਡ ਫੋਮ ਦੇ ਮੈਟਰ ਦੀ ਡੀਲ ਦਿੰਦੇ ਆ ਜਿੰਨੇ ਵੀ ਪਰਿਵਾਰ ਕੱਲ ਨੂੰ ਫਰਾਈਡੇ ਵਾਲੇ ਦਿਨ ਸਾਡੇ ਕੋਲ ਪਹੁੰਚਣਗੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ ਸਿਰਫ 199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਮਿਲੂਗਾ ਸੋ ਬਹੁਤ ਸਾਰੀਆਂ ਡੀਲਾਂ ਦੇ ਤੋਂ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਹੈ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਉੱਪਰ ਹੈ ਸਾਹਿਬ
0: 6085 ਟੋਮਗਨ ਰੋਡ
3: ਆਇਆ ਹੋਇਆ ਵੈਲਕਮ ਨਹੀਂ ਆਓ ਇੱਕ ਵਾਰੀ ਮੰਨੇ ਨਾ ਦਵਾਰੇ ਕੁੱਟਦਾ ਨਹੀਂ ਮੁੰਡਾ ਐਲਵੀ ਦੀ ਜੁੱਤੀ ਨਾ ਦਵਾਰੇ ਕੁੱਟਦਾ ਆਓ ਦੱਸ ਮੈਨੂੰ ਕਿਹੜੇ ਦੇ ਹਟਾਉਣੀ ਖਾਸ ਨਹੀਂ ਉਹ ਵੇਲੋ ਐਨਕਾਂ ਦੇ ਪਿੱਛੇ ਛੁਪੇ ਹੋਇਆ ਰਾਜ ਨਹੀਂ
1: ਜੀ ਬਿਲਕੁਲ ਤੁਹਾਨੂੰ ਘਰ ਦੇ ਵਿੱਚ ਕਲੀਨਿੰਗ ਦੀ ਜ਼ਰੂਰਤ ਆ ਤਾਂ ਤੁਸੀਂ ਅਮੇਜ਼ ਡਟ ਕਲੀਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖੋ ਇਹਨਾਂ ਦਾ ਇੱਕੋ ਇੱਕ ਨੰਬਰ ਆ 6472496667 647-249-6667 ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਮੈਂ ਦੁਬਾਰਾ ਫਿਰ ਦਿੰਦਾਗਾ 647-249-6667 ਦੇ ਉੱਪਰ ਤੁਸੀਂ ਇਹਨਾਂ ਨੂੰ ਫ੍ਰੀ ਐਸਟੀਮੇਟ ਲੈਣ ਦੇ ਲਈ ਵੀ ਸੰਪਰਕ ਕਰ ਸਕਦੇ ਹੋ ਜੀ
0: ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਅਮੇਜ਼ ਡਾਕਟਰ ਕਲੀਨਿੰਗ ਇਹਨਾਂ ਤੋਂ ਨਾ ਜਦੋਂ ਤੁਸੀਂ ਡਾਕਟਰ ਕਲੀਨ ਕਰਵਾਉਣੇ ਆ ਸਪੈਸ਼ਲ ਡਿਸਕਾਊਂਟ ਆ ਜਿਹੜਾ ਉਹ ਲੈਣਾ ਨਾ ਭੁੱਲਿਓ ਸਪੈਸ਼ਲ ਡਿਸਕਾਊਂਟ ਵੀ ਦੇਣਗੇ 647-249-6667 ਸਾਲਕ ਬਾਅਦ ਕਰਾਈ ਲੈਣੇ ਚਾਹੀਦੇ ਡਾਕਟਰ ਕਲੀਨਿੰਗ ਆਪਾਂ ਕਈ ਵਾਰ ਕਾਲ ਕਰ ਜਾਂਦੇ ਵੀ ਨਹੀਂ ਛੱਡੋ ਪਰ ਇਹ ਜ਼ਰੂਰ ਕਰਵਾ ਲਿਆ ਕਰੋ 647-249-6667 'ਤੇ ਕਾਲ ਤੁਸੀਂ ਕਰ ਲੈਣੀ ਹੈ ਅਸੀਂ ਨਾ ਕਈ ਵਾਰ ਕਾਲ ਕਰਦੇ ਹਾਂ ਆਪਣੀ ਟਰਮ ਪਲੈਨ ਲੈਣ ਲਈ ਲਾਈਫ ਇੰਸ਼ੋਰੈਂਸ ਲਈ ਵੀ ਚੱਲ ਛੱਡ ਇਹਦੇ ਬਿਨਾਂ ਤਾਂ ਸਰੀ ਜਾਂਦਾ ਇਹ ਕਿਹੜਾ ਆਪਾਂ ਨੂੰ ਕੁਛ ਨਾ ਪੁੱਛਣਾ ਹੈ ਨਾ ਕਿਸੇ ਨੇ ਤਾਂ ਕੁਛ ਨਹੀਂ ਪੁੱਛਣਾ ਇੱਕ ਵੀਰ ਮੈਨੂੰ ਇੱਦਾਂ ਦਾ ਵੀ ਮਿਲਿਆ ਉਹ ਕਹਿੰਦਾ ਬਈ ਮੈਂ ਨਾ ਪਹਿਲਾਂ ਇਹ ਚੀਜ਼ ਸੋਚਦਾ ਹੁੰਦਾ ਸੀ ਜਦੋਂ ਮੈਂ ਬਾਅਦ 'ਚ ਮੈਂ ਸੁਣਿਆ ਰੇਡੀਓ ਪ੍ਰੋਗਰਾਮ ਮੈਂ ਇੰਸ਼ੋਰੈਂਸ ਸੈਕੰਡਰੀ ਕਰਵਾ ਲਈ ਕਹਿੰਦਾ ਮੈਨੂੰ ਵੀ ਇਹੀ ਲੱਗਦਾ ਹੁੰਦਾ ਸੀਗਾ ਕਿ ਯਾਰ ਕੋਈ ਨਾ ਕੰਮ ਥੋੜ੍ਹਾ ਜਿਹਾ ਅਜੇ ਬੂਆ ਹਜੇ ਕੰਮ ਘੱਟ ਆ ਤਾਂ ਆਪਾਂ ਕਰਵਾ ਲਾਂਗੇ ਅਤੇ ਬਈ ਹਜੇ ਹੱਥ ਤੰਗ ਆ ਕਹਿੰਦਾ ਇੱਕ ਦਿਨ ਫਿਰ ਮੇਰਾ ਹੀ ਮਿੱਤਰ ਸੀ ਕੋਈ ਉਹਦਾ ਐਕਸੀਡੈਂਟ ਹੋ ਗਿਆ
1: ਅੱਛਾ
0: ਉਸ ਤੋਂ ਬਾਅਦ ਮੈਨੂੰ ਇਹ ਸੁਰਤ ਆਈ ਵੀ ਯਾਰ ਜੇ ਹੁਣ ਮੇਰੇ ਕੋਲ ਕੰਮ ਘੱਟ ਆ ਮੈਨੂੰ ਲੱਗਦਾ ਕਿ ਸਰਦਾ ਨਹੀਂ ਹੈ ਹਜੇ ਤਾਂ ਫਿਰ ਵੀ ਇਨਕਮ ਆ ਰਹੀ ਹੈ ਜੇ ਇਨਕਮ ਬੰਦ ਹੀ ਹੋ ਜਾਵੇ ਫਿਰ ਕਿਵੇਂ ਸਰੂਗਾ ਫਿਰ ਤਾਂ ਜਮਾ ਹੀ ਨਹੀਂ ਸਰੂ
1: ਬਿਲਕੁਲ
0: ਫਿਰ ਬੇਸਮੈਂਟ 'ਚ ਜਾਣ ਵਾਲਾ ਕੰਮ ਹੋਜੂਗਾ ਜਿੰਨੀਆਂ ਲਾਇਬਿਲਟੀ 'ਚ ਮੈਂ ਚੱਕੀ ਫਿਰਦਾ ਸੋ ਕਹਿੰਦਾ ਮੈਂ ਸੈਕੰਡ ਇੰਸ਼ੋਰੈਂਸ ਕਰਵਾਈ ਸੋ ਤੁਸੀਂ ਵੀ ਚਾਹੇ ਟਰਮ ਪਲੈਨ ਲੈ ਲਓ ਥੋੜ੍ਹੇ ਜਿਹੇ ਡਾਲਰਾਂ ਤੋਂ 35-40 ਡਾਲਰ ਤੋਂ ਵੀ ਸਟਾਰਟ ਹੋ ਜਾਂਦੇ ਆ ਹਾਂ ਇਹ ਸਟਾਰਟ ਹੋ ਜਾਂਦੇ ਆ ਬਹੁਤੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਪਰ ਆਪਣੇ ਆਪ ਦੀ ਪ੍ਰੋਟੈਕਸ਼ਨ ਜ਼ਰੂਰ ਲੈ ਕੇ ਰੱਖੋ ਜੇ ਕ੍ਰਿਟੀਕਲ ਇੰਸ਼ੋਰੈਂਸ ਤੁਸੀਂ ਲੈ ਸਕਦੇ ਹੋ ਤਾਂ ਇਹ ਜਿੰਨੀ ਛੋਟੀ ਏਜ ਦੇ ਵਿੱਚ ਲੈ ਲਓਗੇ ਉਨੀ ਬਿਹਤਰ ਆ ਮਨੀ ਬੈਕ ਵਾਂਗੂ ਤੁਸੀਂ ਸੋਚੋ ਕਿ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੀ ਜਾਂਦੇ ਆ ਮਨੀ ਬੈਕ ਤੁਹਾਡੀ ਹੋ ਜੂਗੀ ਉਹ ਪਲਾਨ ਤੁਸੀਂ ਲੈ ਸਕਦੇ ਹੋ ਨੰਬਰ ਨੋਟ ਕਰ ਲਓ 647-564-2733 647-564-2733 ਥੋੜ੍ਹੇ ਜਿਹੇ ਡਾਲਰਾਂ ਤੋਂ ਤੁਹਾਡੀ ਇਹ ਜਿਹੜੀ ਹੈਗੀ ਉਹ ਸ਼ੁਰੂ ਹੋ ਜਾਣੀ ਹੈ ਅਸੀਂ ਕਹਿੰਦੇ ਹਾਂ ਅਸੀਂ ਬਾਹਰ ਆਸੇ ਪਾਸੇ ਤਾਂ 100 ਡਾਲਰ ਖੜੇ ਖਰਚ ਦਿੰਦੇ ਹਾਂ ਪਰ 25-30 ਡਾਲਰ ਦੀ ਇੰਸ਼ੋਰੈਂਸ ਲੈਣ ਤੋਂ ਅਸੀਂ ਕਹਿੰਦੇ ਹਾਂ ਕਿ ਨਹੀਂ ਯਾਰ ਇਹਨੂੰ ਛੱਡ ਪਰੇ ਹੈ ਨਾ
1: ਕੋਚ ਕਰਦੇ
0: ਹਾਂ ਉਹ ਜ਼ਰੂਰੀ ਹੈ ਅਤੇ 647-564-2733 'ਤੇ ਤੁਸੀਂ ਆਪਣਾ ਕੋਈ ਵੀ ਪਲਾਨ ਚਾਹੇ ਲਾਈਫ ਇੰਸ਼ੋਰੈਂਸ ਦਾ ਟਰਮ ਪਲਾਨ ਜਾਂ ਤੁਸੀਂ ਕੋਈ ਕ੍ਰਿਟੀਕਲ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਬੱਚਿਆਂ ਦੀ RESP ਸੁਪਰਵੀਜ਼ਾ ਨੰਬਰ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਜੀ
1: ਜੀ ਬਿਲਕੁਲ
0: ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
4: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ
0: ਸੋ ਗੱਲ ਜਿਵੇਂ ਮੈਂ ਪਹਿਲਾਂ ਵੀ ਕਰਕੇ ਹਟਿਆ ਕਿ ਭਾਈ 2.5 ਸਾਲ ਤੁਸੀਂ ਕੋਈ ਡਾਲਰ ਦੇਣ ਦੀ ਜ਼ਰੂਰਤ ਨਹੀਂ ਪੈਣੀ ਹੈ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਕੋਈ ਗਰੰਟਰ ਲੱਭਣ ਦੀ ਜ਼ਰੂਰਤ ਨਹੀਂ ਹੈ, ਕੋਈ ਘਰ ਹੋਣਾ ਤੁਹਾਡੇ ਕੋਲ ਜ਼ਰੂਰੀ ਨਹੀਂ ਹੈ, ਕੋਈ ਤੁਹਾਡੀ ਇਨਕਮ ਹੋਵੇ ਬਈ ਅਸੀਂ ਮੋੜਨਾ ਕਿੱਥੋਂ ਉਹ ਵੀ ਜ਼ਰੂਰੀ ਨਹੀਂ ਹੈ। ਤੁਸੀਂ ਨਵੇਂ ਆਏ ਹੋ, ਚਾਹੇ ਕੱਲ੍ਹ ਪੀ ਆਰ ਕਾਰਡ ਤੁਹਾਡੇ ਕੋਲ ਆਇਆ ਹੋਵੇ ਤਾਂ ਵੀ ਤੁਸੀਂ ਇਹ 'ਚ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਤੁਹਾਡੀ ਇਨਕਮ ਨਹੀਂ ਹੈ, ਚਾਹੇ ਤੁਹਾਡੀ ਇਨਕਮ ਹੈ 50,000 60,000 ਚਾਹੇ ਤੁਹਾਡੀ 5,000, ਤੁਸੀਂ ਚਾਹੇ ਪੈਨਸ਼ਨ ਲੈਂਦੇ ਹੋ, ਬਜ਼ੁਰਗ ਵੀ ਹੋ ਗਏ ਹੋ ਤਾਂ ਵੀ ਤੁਸੀਂ ਐਲੀਜੀਬਲ ਹੋ। ਬਈ ਤੁਹਾਨੂੰ ਜੇ 50,000 60,000 ਲੱਖ 1.5 ਲੱਖ ਡਾਲਰ ਤੱਕ ਲੋਨ ਸਿਰਫ 2.5% 'ਤੇ ਮਿਲਦਾ, ਇਦੋਂ ਬਿਹਤਰ ਹੋਰ ਕੀ ਹੋ ਸਕਦਾ। ਕਲਾਸਿਸ ਤੁਸੀਂ ਔਨਲਾਈਨ ਲਾਉਣੀਆਂ ਨੇ, ਜਾਣਾ ਕਿਤੇ ਹੈ ਨਹੀਂ ਗਾ, ਘਰੋਂ ਬੈਠਿਆਂ ਨੇ ਲਾਉਣੀਆਂ ਨੇ। ਡਾਕੂਮੈਂਟ ਤੁਹਾਡੇ ਚਾਹੀਦੇ ਨਹੀਂ ਹੈ, ਡਾਕੂਮੈਂਟ ਸਿਰਫ 4-5 ਚਾਹੀਦੇ ਆ, ਉਹ ਤੁਹਾਡੇ ਕੋਲ ਘਰੇ ਹੁੰਦੇ ਹੀ ਆ ਸਾਰੇ ਕੋਲ। ਬਰਥ ਸਰਟੀਫਿਕੇਟ ਬੱਚਿਆਂ ਦੇ ਘਰੇ ਬੈਠੇ ਹੁੰਦੇ ਆ, ਨੋਟਸ ਆਫ ਅਸੈਸਮੈਂਟ 2025 ਦਾ ਤੁਹਾਡੇ ਕੋਲ ਘਰੇ ਹੋਊਗਾ
1: ਜੀ,
0: ਅਤੇ ਹੋਰ ਚਾਹੀਦੇ ਕੁਛ ਨਹੀਂ। ਕ੍ਰੈਡਿਟ ਤੁਹਾਡਾ ਹਿੱਟ ਨਹੀਂ ਹੋਣਾ, ਕ੍ਰੈਡਿਟ ਤੁਹਾਡਾ ਚੈੱਕ ਨਹੀਂ ਹੋਣਾ
1: ਜੀ
0: ਬਸ। ਸੋ ਨੰਬਰ ਤੁਸੀਂ ਨੋਟ ਕਰ ਲਓ, 4-37-264-3175। ਹੁਣ ਤੁਸੀਂ ਸੋਚੋ ਵੀ ਇਹਨਾਂ ਨੇ ਫਿਰ ਪੈਸੇ ਇਹਨਾਂ ਨੇ ਕਿਹੜਾ ਆਪਦੀ ਜੇਬ 'ਚੋਂ ਦੇਣੇ ਆ, ਸਰਕਾਰ ਦੇ ਪੈਸੇ ਆ, ਇੱਕ ਜ਼ਰੀਆ ਬਣਨਾ ਇਹਨਾਂ ਨੇ, ਤੁਹਾਨੂੰ ਸਰਕਾਰ ਨਾਲ ਅਟੈਚ ਕਰਾ ਕੇ ਸਰਕਾਰ ਤੋਂ ਪੈਸੇ ਲੈ ਕੇ ਤੁਹਾਨੂੰ ਦੇਣੇ। ਫਿਰ ਇਹਨਾਂ ਨੂੰ ਕੀ ਫਾਇਦਾ, ਇਹਨਾਂ ਨੂੰ ਸਿਰਫ 200 ਦਾ ਫਾਇਦਾ, ਸਿਰਫ 200। 199 ਦੀ ਫੀਸ ਲੈਣੀ, ਕੋਈ ਹਿਡਨ ਕੋਸਟ ਹੈ ਨਹੀਂ ਇਹਨਾਂ ਦੀ। ਹੁਣ ਤੱਕ ਕਿੰਨੀਆਂ ਫੈਮਿਲੀ, ਕਿੰਨਾ ਟਾਈਮ ਹੋ ਗਿਆ ਇਹਨਾਂ ਦੀ ਐਡ ਚੱਲਦੀ ਨੂੰ, ਕਿਸੇ ਇੱਕ ਨੇ ਨਹੀਂ ਕਿਹਾ ਕਿ ਬਾਈ ਸਾਡੇ ਤੋਂ 5,000 ਮੰਗਿਆ, ਸਾਡੇ ਤੋਂ 7,000 ਮੰਗਿਆ। ਜੇ ਮੰਗਦੇ ਆਪਾਂ ਐਡ ਦੂਜੇ ਦਿਨ ਇਹਨਾਂ ਦੀ ਬੰਦ ਕਰ ਦੇਣੀ ਸੀਗੀ,
1: ਬਿਲਕੁਲ।
0: ਸੋ ਕੋਈ ਕਿਸੇ ਨੇ ਇੱਕ ਨੇ ਨਹੀਂ ਕਿਹਾ। ਸੋ ਸਿਰਫ 200 ਜੇ ਕਿਹਾ ਤਾਂ 200। ਪਹਿਲਾਂ ਇਹਨਾਂ ਕੋਈ ਇੱਕ 400 ਵਾਲਾ 499 ਵਾਲਾ ਹੁੰਦਾ ਸੀਗਾ ਤਾਂ ਉਹ ਹੁੰਦਾ ਸੀ, ਹੁਣ ਮੇਰਾ ਖਿਆਲ ਉਹ ਹੈਗਾ ਜਾਂ ਨਹੀਂ ਮੈਨੂੰ ਪਤਾ ਨਹੀਂ। ਨਾਗਪਾਲ ਸਾਹਿਬ ਹੁਣ ਕਿਵੇਂ ਉਹ ਹੈਗਾ ਜਾਂ ਨਹੀਂ?
4: ਉਹ ਆਲਮੋਸਟ ਫੁੱਲੀ ਰਹਿਤਾ ਹੈ।
0: ਅੱਛਾ, ਉਹ ਫੁੱਲੀ ਰਹਿੰਦਾ ਜੀ
1: ਜੀ।
0: ਸੋ ਲਓ, ਜੇ ਕੋਈ ਇਨਫੋਰਮੇਸ਼ਨ ਰਹਿੰਦੀ ਹੈ ਤਾਂ ਥੋੜ੍ਹੀ ਜਿਹੀ ਤੁਸੀਂ ਐਡ ਕਰ ਦਿਓ।
4: ਬਿਲਕੁਲ, ਲਾਈਕ ਆਪ ਅਭੀ ਐਨਰੋਲ ਕਰੇਂਗੇ ਤਾਂ ਆਪਕੋ ਇਸ ਬੈਨੀਫਿਟ ਹੈ ਕਿ ਆਪਕੋ ਪੂਰੇ 2 ਇਅਰਸ ਮੇ 1.5-2 ਲੱਖ ਕੀ ਫੰਡਿੰਗ ਆਤੀ ਹੈ, ਡਿਪੈਂਡਿੰਗ ਔਨ ਯਰ ਫੈਮਿਲੀ ਸਾਈਜ਼। ਬੱਚੇ ਜ਼ਿਆਦਾ ਹੈ ਤਾਂ ਫੰਡਿੰਗ ਜ਼ਿਆਦਾ ਆਤੀ ਹੈ। 0% ਪੇ ਲੋਨ ਹੈ, ਵਿਦਾਊਟ ਗਰੰਟੀ, ਵਿਦਾਊਟ ਕ੍ਰੈਡਿਟ ਚੈੱਕ, ਵਿਦਾਊਟ ਨਕਲੀ ਡਾਕੂਮੈਂਟਸ, ਵਿਦਾਊਟ ਕਮਿਸ਼ਨ, ਵਿਦਾਊਟ ਐਨੀ ਸੈਟਿੰਗ। ਕਾਲ ਕਰੇ, ਆਫਿਸ ਆਏ, 437-264-3175, 437-264-3175 ਕਾਲ ਕਰੋ, ਅਸੈਸਮੈਂਟ ਕਰਾਓ। ਹਮਾਰੀ ਫੀਸ $200 ਕਾਮ ਹੋਣੇ ਕੇ ਬਾਅਦ ਮੇ ਹੈ, 8 ਸਾਲ ਮੇ ਬਹੁਤ ਕੋ ਅਸਿਸਟ ਕਰ ਚੁੱਕੇ ਹੈ। ਨੰਬਰ 437-264-3175, 437-264-3175।
0: ਬਿਲਕੁਲ ਜੀ, 437-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਈ, 437-264-3175। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਜੇ ਤੁਸੀਂ ਆਟੋ ਇੰਸ਼ੋਰੈਂਸ ਕਰਵਾਉਣੀ ਆ, ਗੱਡੀ ਦੀ ਇੰਸ਼ੋਰੈਂਸ ਤੁਸੀਂ ਵੱਧ ਪੇ ਕਰ ਰਹੇ ਹੋ, ਤੁਸੀਂ ਕਹੋ ਕਿ ਯਾਰ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ, ਗੱਡੀ ਦੀ ਇੰਸ਼ੋਰੈਂਸ ਵੱਧ ਪੇ ਕਰਦੇ ਹਾਂ, ਬੱਚੇ ਦਾ ਨਾਮ ਐਡ ਕਰਾਉਣਾ ਸੀ, ਜੇ ਬੱਚੇ ਦਾ ਨਾਮ ਐਡ ਕਰਾਤਾ ਤਾਂ ਹੋਰ ਵੱਧ ਜਾਣੀ ਹੈ, ਤੁਹਾਡੀ ਇੰਸ਼ੋਰੈਂਸ ਘੱਟ ਹੋ ਸਕਦੀ ਹੈ। ਇੱਕ ਕਾਲ ਕਰਨੀ ਪੈਣੀ, ਮਾਲ ਸਾਹਿਬ ਮੇਰੇ ਨਾਲ ਹੀ ਬੈਠੇ ਆ, ਮਾਲ ਸਾਹਿਬ
1: ਜੀ ਦੱਸੋ। ਜੀ ਬਿਲਕੁਲ, ਤੁਸੀਂ ਬੱਚੇ ਨੂੰ ਐਡ ਕਰਨਾ ਜਾਂ ਤੁਹਾਡਾ ਕਿਸੇ ਹੋਰ ਫੈਮਿਲੀ ਮੈਂਬਰ ਨੇ ਕੋਈ ਨਵਾਂ ਲਾਇਸੈਂਸ ਲਿਆ ਹੁੰਦਾ ਉਹਨੂੰ ਐਡ ਕਰਨਾ, ਅੱਜ ਦੇ ਲੇਟੈਸਟ ਹੀ ਘਟਨਾ ਗਈ ਅਤੇ ਉਹ ਵੀ ਇਸ ਗੱਲ ਤੋਂ ਡਰਦੇ ਸੀ ਕਿਉਂਕਿ ਉਹਨਾਂ ਦੇ ਇੱਕ ਫੈਮਿਲੀ ਦੇ ਵਿੱਚ ਲਿਆ ਸੀਗਾ ਲਾਇਸੈਂਸ, ਉਹਨਾਂ ਦਾ ਬਹੁਤ ਹੀ ਵਾਜਬ ਰੇਟ ਦੇ ਉੱਪਰ ਆਪਾਂ ਉਹਨਾਂ ਦੀ ਇੰਸ਼ੋਰੈਂਸ ਕਰਕੇ ਦਿੱਤੀ ਹੈਗੀ। ਸੋ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 647-627-8820, 647-627-8728 ਦੇ ਉੱਪਰ, ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਇੰਸ਼ੋਰੈਂਸ ਦੀ ਜ਼ਰੂਰਤ ਹੈ।
0: ਅਤੇ PAU ਵਾਲਿਆਂ ਨੂੰ ਡਿਸਕਾਊਂਟ ਮਿਲੂ
1: ਜੀ? PAU ਵਾਲਿਆਂ ਨੂੰ ਬਿਲਕੁਲ ਡਿਸਕਾਊਂਟ ਮਿਲੂਗਾ, 15-20%, ਕਈ ਕੰਪਨੀਆਂ 25%
0: ਲਾ ਕੇ 25 ਕਹਿੰਦੇ ਸੀਗੇ,
1: ਕਈ 25 ਵੀ ਹੈਗੇ ਆ,
0: ਕਰਨਗੇ
1: 25 ਵੀ ਕਰਨਗੇ, ਬਿਲਕੁਲ ਬਿਲਕੁਲ। 647-627-8820, 647-627-8820।
0: ਜੇ $200 ਜਾਂਦੀ ਸੀ ਤਾਂ ਮਤਲਬ $50 ਘੱਟ ਜੂਗੀ,
1: $50 ਘੱਟ ਜੂਗੀ।
0: ਵਾਓ, ਲਓ ਜੀ ਨੰਬਰ ਇੱਕ ਵਾਰ ਫਿਰ, ਹਾਂ
1: 647-627-8820।
0: ਲਓ ਜੀ, ਅੱਜ ਦੇ ਪ੍ਰੋਗਰਾਮ ਵਿੱਚ ਸਾਨੂੰ ਦੇ ਦਿਓ ਇੱਥੇ ਜਾ ਤੇ ਕੱਲ ਨੂੰ ਲਾਈਵ ਆਨ ਲੋਕੇਸ਼ਨ 6:85 ਟੌਂਕਰ ਰੋਡ ਤੇ। ਹੁਣ ਸੁਣੋਗੇ ਦੇਸ਼ ਪ੍ਰਦੇਸ਼ ਦਿਓ ਜਾ ਤਰਬ ਰੱਖਾ। ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
0: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
2: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੋਸਤੋ, ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਇਸ ਸਮੇਂ 3:07 ਦੇ ਕੁਝ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਿੱਧੂ ਮਾਬਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਯੂਨੀਅਰ ਫਰਾਈਡੇ ਆ ਚੁੱਕਾ, ਅੱਜ ਵੀਰਵਾਰ ਦਾ ਦਿਨ ਹੈ ਅਤੇ ਅਗਸਤ ਮਹੀਨੇ ਦੀ 13 ਤਾਰੀਖ ਹੋ ਚੁੱਕੀ ਆ। ਸਭ ਤੋਂ ਪਹਿਲਾਂ ਤੁਸੀਂ ਸਾਰੰਗ ਰੇਡੀਓ ਸੁਣਿਆ, ਇਸ ਤਰ੍ਹਾਂ ਹੀ 24 ਆਵਰ ਤੁਸੀਂ ਵੱਖੋ ਵੱਖਰੇ ਜਿਵੇਂ ਗੁਰਦਾਸਪੁਰ ਦੇ ਵਿੱਚ ਭਾਂਤ ਭਾਂਤ ਦੇ ਫਲਾਵਰ ਹੁੰਦੇ ਨੇ, ਉਸ ਤਰ੍ਹਾਂ ਦੇ ਹੋਸਟ ਤੁਹਾਡੇ ਲਈ 24 ਆਵਰ। ਚਲੋ, AM 530 ਦੇ ਵਧੀਆ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਸਾਰਿਆਂ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਸਾਡੇ ਨਾਲ ਜੁੜੇ ਹੋ ਠੀਕ ਸ਼ਾਮ ਦੇ 6 ਵਜੇ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
3: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ 3 ਘੰਟੇ ਦਾ ਸਾਥ ਤੁਹਾਡਾ ਐਵਰੀਡੇ ਹੁੰਦਾ ਸਾਡੇ ਨਾਲ, ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਸਾਥ ਦੇ ਵਿੱਚ। ਜੇਕਰ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰੋ www.deshpradeshtv.com। ਤੁਸੀਂ ਗੂਗਲ 'ਤੇ ਸਰਚ ਕਰੋ ਜਾਂ ਦੇਸ਼ ਪ੍ਰਦੇਸ਼ ਰੇਡੀਓ ਤੁਸੀਂ ਸਰਚ ਕਰੋਗੇ ਗੂਗਲ ਦੇ ਉੱਪਰ, ਤੁਸੀਂ ਵੈਬਸਾਈਟ 'ਤੇ ਪਹੁੰਚੋਗੇ, ਇੱਥੇ ਜਾ ਕੇ ਤੁਸੀਂ ਲਾਈਵ ਸਟ੍ਰੀਮਿੰਗ 'ਤੇ ਕਲਿੱਕ ਕਰੋਗੇ ਤਾਂ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਅਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਲਓ ਅਤੇ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
2: ਇਨਸ਼ੋਰਸ ਦੇ ਫੀਲਡ ਦੇ ਵਿੱਚ ਉਮਰਪ੍ਰੀਤ ਕੌਰ ਹੋਰੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ
3: ਜੀ,
2: ਅੱਜ ਸਾਡੇ ਮਹਿਮਾਨ ਵੀ ਹੋਣਗੇ, ਜਾ ਕੇ ਉਹਨਾਂ ਦੇ ਨਾਲ ਟਿਪਸ ਵੀ ਲਵਾਂਗੇ ਆਪਾਂ ਇਨਸ਼ੋਰਸ ਦੇ।
3: ਬਿਲਕੁਲ,
2: ਅਤੇ ਸਭ ਤੋਂ ਪਹਿਲਾਂ ਇਸ ਵਾਹਿਗੁਰੂ ਅਕਾਲ ਪੁਰਖ ਦੇ ਓਟ ਆਸਰਾ ਲੈ ਕੇ ਕਰੀਏ ਪ੍ਰੋਗਰਾਮ ਨੂੰ ਸ਼ੁਰੂ
3: ਜੀ,
2: ਅਤੇ ਫਿਰ ਆਪਾਂ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਆ
3: ਜੀ।
2: ਬੜੀ ਪ੍ਰਾਮ ਜੋ

0: ਦੋਸਤੋ ਚਲੋ ਏ ਐਮ 5:30 ਤੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਅਤੇ ਤੁਹਾਨੂੰ ਸਭ ਨੂੰ ਇੱਕ ਵਾਰੀ ਫਿਰ ਜੀਆਂ ਨੂੰ ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਹੋਣੀ। ਇਨਸ਼ੋਰ ਦੇ ਫੀਲਡ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ ਅਤੇ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਤੇ ਉਹ ਟਿਪਸ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਮੇਂ, ਉਹਨਾਂ ਨੂੰ ਵੀ ਨਾਲ ਆਪਾਂ ਜੋੜੀਏ। ਉਮਰਪ੍ਰੀਤ ਜੀ, ਦੇਸ਼ ਪ੍ਰਦੇਸ਼ ਵਿੱਚ ਨਿੱਘਾ ਸਵਾਗਤ ਜੀਆਂ ਨੂੰ ਜੀ।
1: ਥੈਂਕ ਯੂ ਸੋ ਮਚ ਜਿੰਦਰ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਨਸ਼ੋਰ ਦੇ ਫੀਲਡ ਦੇ ਵਿੱਚ ਕਿਹੜੀ ਗੱਲ ਕਰਨਾ ਚਾਹੁੰਦੇ ਹੋ?
1: ਤਜਿੰਦਰ ਜੀ, ਆਪਾਂ ਨਾ ਲਾਈਫ ਇੰਸ਼ੋਰੈਂਸ ਦੀ ਬਹੁਤ ਵਾਰੀ ਇਨਫੋਰਮੇਸ਼ਨ ਦਿੰਦੇ ਹਾਂ, ਬਟ ਨਾਲ ਦੀ ਨਾਲ ਮੈਂ ਕਹੂੰਗੀ ਵੀ ਜਿਹੜਾ ਲਿਵਿੰਗ ਬੈਨੀਫਿਟਸ ਆ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਉਹ ਵੀ ਇਕੁਅਲੀ ਇੰਪੋਰਟੈਂਟ ਹੈ। ਸਾਡੇ ਚੋਂ ਬਹੁਤੇ ਲੋਕ ਆ ਦੇਖੋ ਜਿਨ੍ਹਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਆਪਾਂ ਤਵੱਜੋ ਹੀ ਨਹੀਂ ਦਿੰਦੇ, ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਕੁਛ ਨਹੀਂ ਹੋਣਾ। ਸਾਡੇ ਆਸ ਪਾਸ ਆਪਾਂ ਬਹੁਤ ਲੋਕ ਦੇਖੀਦੇ ਹਾਂ, ਹਰ 2 ਚੋਂ 1 ਨੂੰ ਕੈਂਸਰ ਹੋਣ ਦੇ ਚਾਂਸਿਸ ਆ, ਕਿਸੇ ਨਾ ਕਿਸੇ ਫੋਰਮ ਦੇ ਵਿੱਚ ਹਰ 3 ਚੋਂ 1 ਨੂੰ ਹਾਰਟ ਅਟੈਕ ਹੋਣ ਦੇ ਚਾਂਸਿਸ ਹੈ, ਐਵਰੀ 9 ਮਿੰਟ ਕੈਨੇਡਾ ਦੇ ਵਿੱਚ ਇੱਕ ਸਟ੍ਰੋਕ ਹੁੰਦਾ। ਸੋ 85% ਚਾਂਸਿਸ ਹੈਗੇ ਸਰਵਾਈਵਲ ਦੇ ਸਟ੍ਰੋਕ ਦੇ ਵਿੱਚ, ਔਰ 60% ਜਿਹੜੇ ਲੋਕ ਸਰਵਾਈਵਰ ਹੈਗੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਡਿਸੇਬਿਲਟੀ ਉਹਨਾਂ ਨੂੰ ਹੋ ਜਾਂਦੀ ਹੈ, ਸਿਰਫ 10% ਹੈ ਜਿਹੜੇ ਵਾਪਿਸ ਕੰਮ ਤੇ ਪੂਰੀ ਤਰ੍ਹਾਂ ਜਾਂਦੇ ਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਇਹਦੇ 'ਚ ਸਰਵਾਈਵਰ ਹੈਗੀ ਹੈ ਵੀ ਠੀਕ ਹੈ ਆਪਾਂ ਸਰਵਾਈਵ ਕਰ ਜਾਵਾਂਗੇ, ਲੇਕਿਨ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਡਿਸੇਬਿਲਟੀ ਹੋ ਜਾਊਗੀ। ਜਾਂ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਟੂ ਯੰਗ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ, ਤਾਂ ਸਟੈਟਸ ਕਹਿੰਦੇ ਆ ਵੀ ਜੇ ਆਪਾਂ ਹੋਸਪਿਟਲ ਐਡਮਿਸ਼ਨ ਨੂੰ ਦੇਖੀਏ ਨਾ, ਤਾਂ ਸਟ੍ਰੋਕ ਦੇ ਜਿਹੜੇ ਪੇਸ਼ੈਂਟ ਹੈ 20% ਪੇਸ਼ੈਂਟ ਹੈ ਜਿਹੜੇ ਉਹ 20 to 59 ਦੀ ਏਜ ਤੱਕ ਦੇ ਆ। ਸੋ ਕ੍ਰਿਟੀਕਲ ਇਲਨੈਸ ਦੀ ਕੋਈ ਏਜ ਨਹੀਂ ਹੈ, ਯੰਗ ਵੀ ਹੋ ਸਕਦੀ ਹੈ ਕਿਸੇ ਨੂੰ ਜਾਂ ਓਲਡ ਏਜ ਦੇ ਵਿੱਚ ਵੀ ਹੋ ਸਕਦੀ ਹੈ। ਸੋ ਮੇਰਾ ਮੇਨ ਪਰਪਸ ਇਹ ਹੈ ਕਹਿਣ ਦਾ ਵੀ ਜੇ ਤੁਹਾਡੇ ਘਰ ਦੇ ਵਿੱਚ ਸਪੈਸ਼ਲੀ ਮੈਂ ਕਹੂੰਗੀ ਵੀ ਕੋਈ ਵੀ ਐਸੀ ਡਿਜ਼ੀਜ਼ ਹੈ ਜਿਹੜੀ ਰਨ ਕਰ ਰਹੀ ਹੈ ਫੈਮਿਲੀ ਦੇ ਵਿੱਚ, ਕਈ ਵਾਰ ਡਾਇਬਟੀਜ਼ ਹੁੰਦੀ ਹੈ, ਕਈ ਵਾਰ BP ਹੈ, ਜਾਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਕ੍ਰਿਟੀਕਲ ਇਲਨੈਸ ਹੋਈ ਹੈ, ਸਾਡੇ ਪੇਰੈਂਟਸ ਨੂੰ ਹੋਈ ਹੈ, ਹਾਂ ਸਾਡਾ ਲਾਈਫ ਸਟਾਈਲ ਵਧੀਆ, ਅਸੀਂ ਮੇਬੀ ਡਾਇਬਟੀਜ਼ ਸਾਡੇ ਪੇਰੈਂਟਸ ਨੂੰ ਸੀ, ਅਸੀਂ ਬਾਰਡਰ ਲਾਈਨ ਤੇ ਆ ਸਾਡੀ ਸ਼ੂਗਰ, ਔਰ ਬੱਚੇ ਮੇਬੀ ਸਾਡੇ ਨਾਲੋਂ ਵੀ ਬੈਟਰ ਹੋਣਗੇ, ਲੇਕਿਨ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆਪਣੀ ਵੀ ਜ਼ਰੂਰ ਕਰਵਾਓ ਔਰ ਬੱਚਿਆਂ ਦੀ ਵੀ ਜ਼ਰੂਰ ਕਰਵਾਓ, ਕਿਉਂਕਿ ਕਈ ਵਾਰ ਅਸੀਂ ਆਪਣੀ ਫਿਰ ਵੀ ਸੋਚ ਲੈਂਦੇ ਹਾਂ ਲੇਕਿਨ ਬੱਚਿਆਂ ਦੀ ਆਪਾਂ ਇੰਸ਼ੋਰੈਂਸ ਲਈ ਨਹੀਂ ਸੋਚਦੇ। ਦੇਖੋ ਜੇ ਬੱਚਿਆਂ ਦੇ ਪ੍ਰੋਡਕਟ ਬਣੇ ਆ ਨਾ, ਉਹ ਇਸੇ ਕਰਕੇ ਬਣੇ ਆ ਕਿ ਕਿਉਂਕਿ ਪ੍ਰੋਬੇਬਿਲਟੀ ਬਹੁਤ ਹੈ। ਔਰ ਬੱਚਿਆਂ ਦੇ ਜੇ ਮੈਂ ਇੰਸ਼ੋਰੈਂਸ ਦੀ ਗੱਲ ਕਰਾਂ, ਕ੍ਰਿਟੀਕਲ ਇਲਨੈਸ ਹੈ ਜਾਂ ਲਾਈਫ ਇੰਸ਼ੋਰੈਂਸ ਹੈ, ਤੁਸੀਂ ਬੱਚਿਆਂ ਦੇ ਕੋਈ ਪੈਸੇ ਨਹੀਂ ਖਰਚਣੇ, ਤੁਸੀਂ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਹਾਂ ਬੱਚਿਆਂ ਦੇ, ਉਹਦੇ 'ਚੋਂ ਕਰਾਓ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਇੱਕ ਬਹੁਤ ਹੀ ਵਧੀਆ ਚੀਜ਼ ਹੈ। ਜੇ ਮੈਂ ਅਡਲਟ ਦੀ ਗੱਲ ਕਰਾਂ ਤਾਂ ਆਪਣੇ ਕੋਲ ਆਪਸ਼ਨ ਹੁੰਦੀ ਹੈ, ਤੁਸੀਂ 65 'ਤੇ ਜਾ ਕੇ, 75 'ਤੇ ਜਾ ਕੇ, ਜਾਂ ਈਵਨ ਜਦੋਂ ਤੁਸੀਂ ਸਟਾਰਟ ਕੀਤੀ ਉਸ ਤੋਂ 15 ਸਾਲ ਬਾਅਦ ਤੁਸੀਂ ਆਪਣਾ ਪੂਰਾ ਪ੍ਰੀਮੀਅਮ 100% ਪ੍ਰੀਮੀਅਮ ਵਾਪਿਸ ਲੈ ਲਓ ਅਤੇ ਇੰਸ਼ੋਰੈਂਸ ਤੁਹਾਡੀ ਬੰਦ ਹੋ ਜਾਏਗੀ। ਬੱਚਿਆਂ ਲਈ ਇਹ ਪਲਾਨ ਹੋਰ ਵੀ ਵਧੀਆ ਹੁੰਦਾ, ਤੁਸੀਂ ਲੈ ਸੇ ਆਪਾਂ 5 ਸਾਲ ਦੇ ਬੱਚੇ ਦੀ ਕਰਵਾਈ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਆਪਣੇ ਕੋਲ ਆਪਸ਼ਨ ਹੁੰਦੀ ਹੈ ਕਿ 15 ਸਾਲ ਬਾਅਦ ਜਾਂ 25 ਦੀ ਏਜ ਤੇ ਜਿਹੜੀ ਵੀ ਲੇਟਰ ਆ, ਉਸ ਟਾਈਮ ਤੇ ਜਾ ਕੇ ਤੁਸੀਂ ਜਿੰਨਾ ਵੀ ਪ੍ਰੀਮੀਅਮ ਪੇ ਕੀਤਾ ਤੁਸੀਂ 75% ਵਾਪਿਸ ਲੈ ਲਓ, ਮਤਲਬ ਤੁਸੀਂ 10,000 ਪੇ ਕੀਤਾ ਤੁਸੀਂ 7500 ਵਾਪਿਸ ਲੈ ਲਓ, ਇੰਸ਼ੋਰੈਂਸ ਤੁਹਾਡੀ ਸੇਮ ਪ੍ਰੀਮੀਅਮ ਨਾਲ ਚੱਲਦੀ ਰਹੇਗੀ, ਅਗਲੇ 15 ਸਾਲ ਬਾਅਦ ਤੁਸੀਂ ਫਿਰ ਸਾਰੇ ਦਾ ਸਾਰਾ ਪ੍ਰੀਮੀਅਮ ਵਾਪਿਸ ਲੈ ਲਓ। ਬਹੁਤ ਹੀ ਵਧੀਆ ਪਲਾਨਸ ਹੁੰਦੇ ਆ ਬੱਚਿਆਂ ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲਈ, ਆਫਕੋਰਸ ਬੱਚਿਆਂ ਦੇ ਲਾਈਫ ਇੰਸ਼ੋਰੈਂਸ ਦੀ ਆਪਾਂ ਅਗਲੇ ਲਿੰਕ 'ਚ ਗੱਲ ਕਰਾਂਗੇ, ਬਟ ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਆਪਣੇ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਬੱਚਿਆਂ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੁਸੀਂ ਜ਼ਰੂਰ ਡਿਟੇਲ 'ਚ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416 1616 4416 1616। ਥੈਂਕ ਯੂ ਸੋ ਮਚ ਤਜਿੰਦਰ ਜੀ,
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਆਪਾਂ ਉਮਰਪ੍ਰੀਤ ਚਾਵਲਾ ਹੋਰਾਂ ਦੇ ਨਾਲ ਅੱਗੇ ਜਾ ਕੇ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ ਇਹਨਾਂ ਦਾ, 6474416 1616 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਅੱਜ ਕਿਉਂਕਿ ਤੁਸੀਂ ਬਹੁਤ ਖੁਸ਼ ਹੋਵੋਗੇ ਕਿ ਜੂਰੀ ਫਰਾਈਡੇ ਤਾਂ ਆ ਗਿਆ, ਲੈ ਲਿਆ ਕੰਮ, ਕੱਲ੍ਹ ਨੂੰ ਫਰਾਈਡੇ ਅਤੇ ਅੱਜ ਤੋਂ ਹੀ ਹੋ ਜਾਂਦੀ ਹੈ ਸੈਲੀਬ੍ਰੇਸ਼ਨ ਸ਼ੁਰੂ।
2: ਬਿਲਕੁਲ।
0: ਅਤੇ ਅਸੀਂ ਤੁਹਾਡੇ ਲਈ ਗੱਡੀ ਟੋਪ ਗੇਅਰ 'ਚ ਰੱਖਾਂਗੇ, ਕਹਿਣ ਦਾ ਮਤਲਬ ਗੀਤ ਸੰਗੀਤ ਵੱਲੋਂ ਪੂਰੀ ਕਮੀ ਨਹੀਂ ਹੋਏਗੀ, ਗੱਲਾਂ ਬਾਤਾਂ ਵੱਲੋਂ ਕੋਈ ਕਮੀ ਨਹੀਂ ਹੋਏਗੀ, ਤੁਸੀਂ ਵੀ ਪਾਰਟੀਸਪੇਟ ਕਰਨਾ, ਖਿਜਲ ਖੋਲ ਕੇ ਕਰਿਓ, ਹੈ ਨਾ?
2: ਹਾਂਜੀ ਹਾਂਜੀ ਬਿਲਕੁਲ
0: ਜੀ
2: ਬਿਲਕੁਲ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਥੋੜ੍ਹੀ ਜਿਹੀ ਗਿਲਜ਼ ਸਵੀਟ ਫੈਕਟਰੀ ਦੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ ਵੀਕਐਂਡ 'ਤੇ ਕੋਈ ਪਾਰਟੀਜ਼ ਨੇ, ਕੋਈ ਖੁਸ਼ੀ ਦਾ ਮਾਹੌਲ ਹੈ, ਕਿਸੇ ਨੇ ਕੋਈ ਵੀ ਗੈਟ ਟੂਗੈਦਰ ਕਰਨੀ, ਕਰਨੀ ਹੋਵੇ ਗਿਲਜ਼ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ। ਇਹ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਇਹ ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਤੁਸੀਂ ਘਰਾਂ 'ਚ ਗੈਟ ਟੁਗੈਦਰ ਕਰ ਰਹੇ ਹੋ, ਕੋਈ ਛੋਟੀ ਪਾਰਟੀ ਕਰ ਰਹੇ ਹੋ, ਬਹੁਤ ਵੱਡੀ ਪਾਰਟੀ ਕਰ ਰਹੇ ਹੋ, ਇਹਨਾਂ ਦੇ ਕੋਲੋਂ ਤੁਸੀਂ ਕੇਟਰਿੰਗ ਕਰਵਾਓ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਜ਼ਰੂਰ ਟਰਾਈ ਕਰੋ, ਬਹੁਤ ਹੀ ਲਾਜਵਾਬ ਬਣਾਉਂਦੇ ਨੇ। ਸਾਰੀਆਂ ਮਿਠਾਈਆਂ ਇਹਨਾਂ ਦੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਸ਼ੁੱਧ ਖੋਜ ਦੀਆਂ ਮਿਠਾਈਆਂ ਹੁੰਦੀਆਂ ਨੇ। ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਅਤੇ ਗਿਲਜ਼ ਸਵੀਟ ਫੈਕਟਰੀ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ, ਅਤੇ ਨੰਬਰ 905-799-2616, 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ ਟੈਲੀਫੋਨ ਨੰਬਰ ਹੈ 905-564-4444।
2: ਜੀ
0: ਲੋ ਫਿਰ ਲਈ ਕੋਈ ਖੂਬਸੂਰਤ ਜਿਹਾ ਗੀਤ, ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ, ਗੱਲਾਂ ਬਾਤਾਂ ਚੱਲਦੇ ਰਹਿਣਗੀਆਂ।
2: ਜੀ
0: ਜਿਹੜੀ ਪ੍ਰੋਗਰਾਮ

0: ਮਿੱਤਰਾਂ ਦਾ ਚੱਲਿਆ ਟਰੱਕ ਨੀ, ਚੁੱਪ ਚਰ ਕੇ ਛੜ ਜਾ। ਰੱਡੀ ਪ੍ਰਾਮ ਦੇਸ ਪਰਦੇਸ ਨਾਲ ਬੜਾ ਪੁਰਾਣਾ ਗੀਤ ਲਾਇਆ ਸੀ, ਪਰਵਾਨਾ ਸਾਹਿਬ ਦੀ ਆਪਦੀ ਆਵਾਜ਼ ਲਿਖਿਆ ਉਹਨਾਂ ਦਾ ਹੋਇਆ ਸੀਗਾ ਸੁਰਿੰਦਰ ਕੌਰ ਦੇ ਨਾਲ
1: ਜੀ,
0: ਬੜਾ ਪੁਰਾਣਾ ਗੀਤ।
1: ਸਿੱਧੂ ਸਰ ਅੱਜ ਤੁਸੀਂ ਇਹੀ ਗਾਣਾ ਕਿਉਂ ਚੂਜ਼ ਕੀਤਾ? ਅੱਜ ਪਹਿਲਾ ਗਾਣਾ ਸਿੱਧੂ ਸਰ ਨੇ ਕਹਿੰਦੇ ਟਰੱਕ ਵਾਲਾ ਗਾਣਾ ਲਗਾਉਣਾ ਅੱਜ, ਅੱਜ ਤੁਸੀਂ ਇਹ ਕਿਉਂ ਚੂਜ਼ ਕੀਤਾ?
0: ਮੈਂ ਕਿਹਾ ਚਲੋ ਟਰੱਕਾਂ ਵਾਲੇ ਭਰਾਵਾਂ ਨੂੰ ਵੀ ਯਾਦ ਕਰ ਲਈਏ। ਹਰ ਬੰਦਾ ਜਿਹੜਾ ਕੈਨੇਡਾ 'ਚ ਆਉਂਦਾ, ਇੱਥੇ ਵੀ ਟਰੱਕਿੰਗ ਇੰਡਸਟਰੀ ਸੁੱਖ ਨਾਲ, ਸਾਡੇ ਬੜੀਆਂ ਬੜੀਆਂ ਕੰਪਨੀਆਂ ਨੇ, ਬੜੀਆਂ ਤਰੱਕੀਆਂ ਕੀਤੀਆਂ ਨੇ। ਔਰ ਮੈਨੂੰ ਇਹ ਹੁੰਦਾ ਕਿ ਜੇ ਟਰੱਕ ਵਾਲਾ ਕਿਤੇ ਵੀ ਹੋਵੇ, ਕਿਤੇ ਦੁਨੀਆਂ 'ਚ ਕਿਤੇ ਵੀ ਹੋਣ, ਹੈ ਨਾ,
1: ਹਾਂਜੀ,
0: ਕੈਨੇਡਾ ਦੀ ਗੱਲ ਕਰੀਏ, ਜਿੰਨਾ ਵੀ ਕੈਲੀਫੋਰਨੀਆ ਤੋਂ ਫਰੂਟ ਵਗੈਰਾ ਆਪਣੇ ਵਾਸਤੇ ਲੈ ਕੇ ਆਉਂਦੇ ਨੇ, ਵਿਚਾਰੇ ਸਟੋਰਾਂ 'ਤੇ ਪਹੁੰਚਾਉਂਦੇ ਨੇ, ਇਹ ਹੀ ਪਹੁੰਚਾਉਂਦੇ ਨੇ,
1: ਬਿਲਕੁਲ, ਹਾਂਜੀ।
0: ਲੰਮਾ ਇੱਕ ਸੰਘਰਸ਼ ਕਰਨਾ ਪੈਂਦਾ, ਲੰਮੀ ਯਾਤਰਾ ਹੈਗੀ 5-6 ਦਿਨ ਦੀ, ਘਰੋਂ ਬਾਹਰ ਰਹਿਣਾ ਪੈਂਦਾ
1: ਜੀ।
0: ਹਾਂ, ਪੈਸੇ ਵੀ ਬਣਦੇ ਆ, ਉਹ ਵੀ ਕਮਾਉਣੇ ਹੁੰਦੇ ਨੇ, ਲੇਕਿਨ ਸਿਰੜੇ ਬੰਦੇ ਹੋਣੇ ਚਾਹੀਦੇ ਆ ਟਰੱਕਿੰਗ ਦੇ ਕੰਮ ਦੇ ਵਿੱਚ ਨਾ। ਹਰ ਇੱਕ ਬੰਦੇ ਦੇ ਕੰਮ ਦਾ ਵਸ ਦਾ ਰੋਗ ਇਹ ਨਹੀਂ ਹੈਗਾ
1: ਜੀ, ਬਿਲਕੁਲ।
0: ਅਤੇ ਖੈਰ, ਮੈਂ ਇੱਥੇ ਵੀ ਗੱਲ ਕਰਦਾ, ਇੰਡੀਆ ਦੀ ਵੀ ਗੱਲ ਕਰਦਾ,
1: ਹਾਂਜੀ,
0: ਟਰੱਕਾਂ ਵਾਲਿਆਂ ਦਾ ਬਹੁਤ ਆਪਣੇ ਯੋਗਦਾਨ ਹੈਗਾ,
1: ਬਿਲਕੁਲ।
0: ਇੱਕ ਥਾਂ ਤੋਂ ਮਾਲ ਦੂਜੀ ਥਾਂ 'ਤੇ ਪਾਉਣਾ, ਆਪਾਂ ਨੂੰ ਗਰੋਸਰੀ ਲੈ ਕੇ ਆਉਣੀ, ਤਾਂ ਮੈਂ ਕਿਹਾ ਚਲੋ ਮੈਂ ਟਰੱਕਾਂ ਵਾਲੇ ਯਾਦ ਕਰ ਲਈਏ,
1: ਹਾਂਜੀ।
0: ਹੁਣ ਮੈਂ ਗੱਲ ਕਰਾਂਗਾ ਜਿਹੜੀ ਡਰਾਈਵਿੰਗ ਹੈ ਨਾ,
1: ਹਾਂਜੀ,
0: ਉਹ ਮੈਨੂੰ ਜ਼ਿਆਦਾ ਪੰਜਾਬ ਦੀ ਅਤੇ ਮੈਨੂੰ ਜ਼ਿਆਦਾ ਕਤਾਰ ਮੈਨੂੰ ਚੰਗੀ ਲੱਗਦੀ ਆ।
1: ਓਕੇ, ਉਹ ਕਿਉਂ?
0: ਉਹਦਾ ਕਾਰਨ ਇਹ ਆ ਕਿ ਜਦੋਂ ਤੁਸੀਂ ਡਰਾਈਵ ਕਰਕੇ ਸ਼ਹਿਰ ਨੂੰ ਜਾਂਦੇ ਹੋ, ਸਪੋਜ਼ ਪੰਜਾਬ ਦੇ ਵਿੱਚ ਡਰਾਈਵ ਕਰ ਰਹੇ ਹੋ,
1: ਹਾਂਜੀ,
0: ਇੱਕੋ ਸੜਕ ਦੇ ਉੱਤੇ ਸਾਈਕਲ ਵਾਲਾ ਆਜੂਗਾ,
1: ਹਾਂਜੀ,
0: ਉਹਨੂੰ ਬਚਾਉਣਾ, ਖੋਤਾ ਰੇਹੜੀ ਵਾਲਾ ਵੀ ਆਜੂਗਾ,
1: ਹਾਂਜੀ
0: ਜੀ, ਕਾਰ ਵਾਲਾ ਵੀ ਆਜੂਗਾ, ਬੱਸ ਨੇ ਵੀ ਆਉਣਾ ਵਾ, ਟਰੱਕ ਨੇ ਵੀ ਆਉਣਾ ਵਾ, ਅਤੇ ਇੰਨੀ ਸੌਖੀ ਨਹੀਂ ਡਰਾਈਵਿੰਗ, ਪਰ ਲੋਕ ਤਜਰਬੇਕਾਰ ਨੇ ਉੱਥੇ ਡਰਾਈਵਿੰਗ ਕਰਦੇ ਬੜੇ ਚੰਗੇ ਤਰੀਕੇ ਦੇ,
1: ਬਿਲਕੁਲ, ਹਾਂਜੀ।
0: ਕਈ ਵਾਰੀ ਗਾਵਾਂ ਵੀ ਮੂਹਰੇ ਆ ਜਾਂਦੀਆਂ,
1: ਹਾਂਜੀ,
0: ਐਨੀਮਲਸ ਆ ਜਾਂਦੇ ਨੇ, ਹੌਲੀ ਕਰਨੀ ਪੈਂਦੀ ਗੱਡੀ, ਅਤੇ ਇੱਕ ਸਟੈਂਡਰਡ ਹੁੰਦੀਆਂ ਗੱਡੀਆਂ ਸਾਰੀਆਂ,
1: ਹਾਂਜੀ,
0: ਜ਼ਿਆਦਾਤਰ ਆਟੋਮੈਟਿਕ ਵੀ ਹੈਗੀਆਂ,
1: ਹਾਂਜੀ ਹਾਂਜੀ,
0: ਪਰ ਮੈਂ ਸਮਝਦਾ ਕਿ ਜਿਵੇਂ ਆਪਣੇ ਪਿਕਅਪ ਟਰੱਕ ਨੇ ਜ਼ਿਆਦਾ ਸਟੈਂਡਰਡ ਹੀ ਨੇ, ਆਪਾਂ ਆਪਣੀ ਚੋਇਸ ਆ ਕਿ ਆਟੋਮੈਟਿਕ ਚਲਾਉਂਦੇ ਹੋਣਗੇ, ਪਰ ਮੈਨੂੰ ਸੁਭਾਅ ਜਿਹਾ ਆਉਂਦਾ
1: ਜ਼ਿਆਦਾ ਮੈਨੂਅਲ ਚਲਾਉਂਦੇ ਆ,
0: ਮੈਨੂਅਲ ਦਾ ਗੇਅਰ ਜਾਂ ਚੇਂਜ ਕਰੇ ਬੰਦਾ ਬਿਜ਼ੀ ਰਹਿੰਦਾ, ਡਾ ਡਾ ਡਾ, ਅਤੇ ਉਹ ਨਹੀਂ ਤਾਂ ਦੂਜੇ ਤਾਂ ਆਟੋਮੈਟਿਕ ਤਾਂ ਬੈਠੇ ਸੁੱਤੇ ਪਏ ਹੋ ਤੁਸੀਂ, ਅਤੇ ਚਲੋ ਡਰਾਈਵ ਕਰੀ ਜਾਂਦੇ, ਉਹ ਗੱਲ ਨਹੀਂ ਬਣਦੀ ਨਾ। ਇੱਥੇ ਵੀ ਮੈਂ ਸੋਚਦਾ ਹੁੰਦਾ ਟਰੱਕਾਂ ਵਾਲਿਆਂ ਨੇ, ਇਹਨਾਂ ਨੇ ਹੁਣ ਆਟੋਮੈਟਿਕ ਕਰਦੇ ਆ, ਪਹਿਲੀਆਂ 'ਚ ਨਹੀਂ ਸੁਣਦੇ ਸਟੈਂਡਰਡ ਹੁੰਦੇ ਸਾਰੇ ਨਾ, ਤੋ ਗੇਅਰ ਤੁਹਾਡਾ ਕ੍ਰਿੰਕ ਨਹੀਂ ਸੀ ਹੋਣਾ ਚਾਹੀਦਾ ਜਦੋਂ ਤੁਸੀਂ ਲਾਇਸੈਂਸ ਲੈਣ ਜਾਂਦੇ ਸੀ,
1: ਹਾਂਜੀ,
0: ਉਹ ਵੇਖਦੇ ਹੁੰਦੇ ਸੀ ਬੰਦਾ ਗੇਅਰ ਘੁੰਮਾਉਂਦਾ,
1: ਓਕੇ,
0: ਜਦ ਫੇਲ ਕਰ ਦੇਣਾ ਇਹਦਾ ਜਾਂ ਗਰੰਟੀ ਤਾਂ ਭਰਨੇਗਾ ਗੇਅਰ ਅਗਲੇ ਤੱਕ,
1: ਵੀ ਸਮੂਥਲੀ ਚਲਾ ਰਿਹਾ ਕਿ ਨਹੀਂ ਚਲਾ ਰਿਹਾ,
0: ਬਾਕੀ ਗੱਲਾਂ ਵੀ ਹੁੰਦੀਆਂ, ਬੈਕਅਪ ਵਗੈਰਾ ਹੋਰ ਨਾ,
1: ਹਾਂਜੀ।
0: ਚਲੋ ਮੈਂ ਕਿਹਾ ਟਰੱਕਾਂ ਵਾਲੀਆਂ ਦੀ ਗੱਲ ਕਰ ਲੈਂਦੇ ਹਾਂ,
1: ਹਾਂਜੀ,
0: ਅਤੇ ਨਾਲ ਸਾਡੇ ਸਰੋਤਿਆਂ ਨੂੰ ਵੀ ਸ਼ਾਮਿਲ ਕਰਦੇ ਹਾਂ, ਅੱਜ ਦੇਖਦੇ ਹਾਂ ਕੋਈ ਵਧੀਆ ਸਾਡਾ ਜਿਹੜੇ ਨਾਲ ਜੁੜੂਗਾ ਨਾ, ਕੋਈ ਸਾਨੂੰ ਗੱਲ ਚੰਗੀ ਸੁਣਾਊਗਾ ਨਾ, ਅਤੇ ਮੈਂ ਗੱਲ ਕਰਾਂਗਾ, ਪਹਿਲਾਂ ਤੁਹਾਨੂੰ ਸੁਣਾਵਾਂ ਟਰੱਕਾਂ ਵਾਲੀ ਗੱਲ, ਹੈ,
1: ਹਾਂਜੀ ਹਾਂਜੀ,
0: ਉਹ ਕਹਿੰਦਾ ਗੱਲ ਕਰੀ ਟਰੱਕਾਂ ਵਾਲੇ ਦੀ, ਹੈ ਕੋਈ ਬੇਲੀ ਜਿਹੜੀ ਬਣ ਜੇ ਸਹੇਲੀ, ਹੈ ਕੋਈ ਬੇਲੀ ਜਿਹੜੀ ਬਣ ਜੇ ਸਹੇਲੀ, ਸੈਰ ਮੈਂ ਕਰਾਊਂਗਾ ਕੁੱਲੂ ਮਨਾਲੀ ਦੀ, ਪਿੱਛੇ ਲਿਖਿਆ ਹੁੰਦਾ ਟਰੱਕ ਦੇ ਸਲੋਗਨ,
1: ਹਾਂਜੀ ਹਾਂਜੀ, ਕਾਫੀ ਲਿਖੇ ਹੁੰਦੇ ਨੇ,
0: ਹੋਰ ਵੀ ਬਹੁਤ ਲਿਖੇ ਹੁੰਦੇ ਨੇ, ਆਹ ਲਿਖਿਆ ਹੁੰਦਾ ਥੱਲੇ ਫੋਨ ਨੰਬਰ ਲਿਖਿਆ ਅਗਲੇ ਨੇ ਅਗਲਾ, ਹੈਂਜੀ। ਅਤੇ ਅੱਜ ਮੈਂ ਚਾਹੁੰਦਾ ਕਿ ਸਾਡੇ ਵੀਰਾਂ ਨੂੰ ਕਹਾਂ, ਇੱਕ ਸਲੋਗਨ ਤਾਂ ਮੈਂ ਸੁਣਾ ਤਾ,
1: ਹਾਂਜੀ,
0: ਜਦੋਂ ਮੈਂ ਕਿਹਾ ਪੰਜਾਬ ਦੀ ਗੱਲ ਕਰਦਾ, ਉੱਥੇ ਨਾ ਇੰਟਰਟੇਨਮੈਂਟ ਇੰਟਰਟੇਨਮੈਂਟ ਆ, ਡਰਾਈਵ ਕਰਦਿਆਂ ਨੂੰ ਕੋਈ ਆਪਣਾ ਸਾਈਡ 'ਤੇ ਹੱਥ ਆ ਗਿਆ, ਕੋਈ ਸ਼ਹਿਰ ਆ ਗਿਆ, ਹੈ ਨਾ, ਉੱਥੇ ਰੋਕ ਲਈ ਗੱਡੀ, ਤੁਰੇ ਜਾਂਦਿਆਂ ਨੂੰ ਤੁਹਾਨੂੰ ਰਸਤੇ ਦੇ ਵਿੱਚ ਜਿਵੇਂ ਟਰੱਕ ਮਿਲ ਗਿਆ ਕੋਈ,
1: ਹਾਂਜੀ,
0: ਉਹਦੇ ਪਿੱਛੇ ਕੋਈ ਲਿਖਿਆ ਹੈ ਪੜ੍ਹ ਲਓ,
1: ਬਿਲਕੁਲ,
0: ਉਹ ਵੀ ਤੁਹਾਡਾ ਮਨ ਪਰਚਾਵਾ, ਇੰਟਰਟੇਨਮੈਂਟ ਕਾਫੀ ਹੈ ਡਰਾਈਵਿੰਗ ਕਰਦੇ ਪੰਜਾਬ
1: 'ਚ, ਹਾਂਜੀ ਹਾਂਜੀ।
0: ਅਤੇ ਮੈਂ ਚਾਹਾਂਗਾ ਕਿ ਮੈਂ ਤੁਹਾਨੂੰ ਸਲੋਗਨ ਸੁਣਾਇਆ, ਤੁਹਾਨੂੰ ਕੋਈ ਯਾਦ ਆ ਕਿਸੇ ਟਰੱਕ ਦੇ ਪਿੱਛੇ ਸਲੋਗਨ ਸੁਣਿਆ, ਅੱਜ ਆਪਾਂ ਇਹੀ ਸੁਣਦੇ ਹਾਂ, ਸੋ ਤੂੰ ਵਧੀਆ ਸਲੋਗਨ ਜਿਹੜਾ ਦੱਸੂਗਾ ਉਹਨੂੰ ਫਿਰ ਆਪਾਂ ਗਿਫਟ ਦੇ ਜਾਂਗੇ,
1: ਠੀਕ ਹੈ।
0: ਬਹੁਤ ਹੁੰਦੇ ਨੇ ਡਿਫਰੈਂਟ, ਹੈ ਨਾ, ਬੁਰੀ ਨਜ਼ਰ ਵਾਲ ਤੇਰਾ ਮੂੰਹ ਵਾਲਾ ਜੁੱਤੀ ਲਾਈ ਉਹਦੇ ਪਿੱਛੇ ਨਾ,
1: ਹਾਂਜੀ,
0: ਵੀ ਸਾਨੂੰ ਨਜ਼ਰ ਨੂੰ ਲਾਈਆਂ,
1: ਹਾਂਜੀ ਹਾਂਜੀ,
0: ਹੋਰ ਵੀ ਕਈ ਹੁੰਦੇ ਆ ਤਾਂ ਆਮ ਹੀ ਨਹੀਂ, ਅਤੇ ਕਈਆਂ ਬੰਦਿਆਂ ਨੂੰ ਯਾਦ ਹੋਣਗੇ, ਕਿਸੇ ਨੇ ਤੁਹਾਨੂੰ ਸਾਂਝ ਪਾਓ ਹੜਨਾ, ਅਤੇ ਇਸ ਡੋਗਲ ਅਸੀਂ ਸੁਣਾਂਗੇ ਤੁਹਾਡੇ ਜੀ ਆਪਣੇ 2587 ਜੀ। ਤੁਸੀਂ ਦੱਸਦੇ ਜਾਓ ਸਾਨੂੰ ਭਾਈ, ਇਹਨਾਂ ਨੇ ਦੱਸਿਆ ਨਵਾਂ ਬਲਦੇਵਰ ਨੇ ਕਿ ਸੜਨਾ ਰੀਸ ਕਰ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਇੱਕ ਦੇਖਿਆ ਹੁੰਦਾ ਵੇਖੀ ਜਾ ਛੇੜੀ ਨਾ, ਟਰੱਕ ਦੇ ਪਿੱਛੇ ਲਿਖਦਾ, ਅੱਛਾ ਆਮ ਹੀ ਹੁੰਦਾ ਟਰੱਕਾਂ ਵਾਲੇ ਦਾ, ਇੰਡੀਆ ਵਾਲੇ ਦੇ ਟਰੱਕਾਂ ਦੇ ਪਿੱਛੇ ਆਮ ਹੀ ਉਹ ਲਾਏ ਹੁੰਦੇ ਮੌਜੇ ਜੇ, ਹੈ ਨਾ, ਛਿੱਤਰ ਜਿਹੇ ਨੀ ਪਾਏ ਹੁੰਦੇ ਵੀ ਨਜ਼ਰ ਨਾ ਲੱਗੇ, ਡੋਰੀਆਂ ਡਾਰੀਆਂ ਕਾਲੀਆਂ ਬੰਨੀਆਂ ਹੁੰਦੀਆਂ, ਇੱਥੇ ਵੀ ਬੰਨਦੇ ਪਰਾਂਦੀ ਜੇ ਉਹ ਕਈ, ਤੇ ਬਈ ਨਜ਼ਰ ਨਾ ਲੱਗੇ। ਤੋ ਮੈਂ ਸਾਡੇ ਸਰੋਤਿਆਂ ਨੂੰ ਕਹਾਂਗਾ ਕਿ ਵੀ ਵਧੀਆ ਜਿਹਾ ਸਲੋਗਨ ਦੱਸੋ ਟਰੱਕ ਦੇ ਪਿੱਛੇ, ਤੁਸੀਂ ਪੜ੍ਹਿਆ ਹੋਵੇ ਕਿਤੇ ਜਾਂਦਿਆਂ ਨੇ, ਤੋ ਆਪਾਂ ਸਾਡੇ ਸਰੋਤਿਆਂ ਨਾਲ ਸਾਂਝ ਪਾ ਲੈਂਦੇ ਹਾਂ, ਕੋਈ ਗੱਲਬਾਤ ਕਰੀਏ ਖਾਸ ਹੈ ਨਾ, ਅਤੇ ਤੁਸੀਂ ਵੀ ਜੇ ਆਪਣਾ ਸਾਨੂੰ ਦੱਸ ਦਿਓ ਸਲੋਗਨ ਵਗੈਰਾ। ਬਲਦੇਵ ਹੋਰ ਇਸ ਦੁਆਰਾ ਫੇਰ ਆ ਗਏ ਨੇ, ਦਲਦੇਵ ਜੀ ਤੁਹਾਨੂੰ ਕੋਈ ਹੋਰ ਯਾਦ ਆ ਸਲੋਗਨ?
2: ਨਹੀਂ ਮੇਰੀ ਗਾਲ ਹੀ ਕੱਟੀ ਗਈ, ਮੇਰੀ ਪੂਰੀ ਨਹੀਂ ਸੀ ਹੋਈ।
0: ਅੱਛਾ
2: ਮੈਂ ਇੱਕ ਟਰੱਕ ਵਾਲਾ ਆਰਨੈਟ ਦਾ ਵੀ ਗਾਣਾ ਲਾਇਓ।
0: ਅੱਛਾ ਆਰਨੈਟ ਦਾ ਕਿਹੜਾ ਟੱਕਣ ਲੱਗੀ ਤੂੰ?
2: ਟਰੱਕਾਂ ਵਾਲੇ,
0: ਟਰੱਕਾਂ ਵਾਲੇ। ਠੀਕ ਆ,
2: ਤੇ ਇੱਕ ਮੈਂ ਗੱਲ ਨਿੱਕਾ ਸ਼ੇਅਰ ਸੁਣਾ ਦੇ?
0: ਨਾ ਸੁਣਾ ਹੁਣ ਦਿਓ।
2: ਦਿਲ ਨੂੰ ਦਿਲ ਬਣਾ ਕੇ ਰੱਖ, ਇੱਕੋ ਥਾਂ ਤੇ ਲਾ ਕੇ ਰੱਖ, ਇਸ ਜੇ ਕਰਨਾ ਆਉਂਦਾ ਨਹੀਂ ਫਿਰ ਅੱਖਾਂ ਨੂੰ ਸਮਝਾ ਕੇ ਰੱਖ, ਦੁਨੀਆਂ ਰੋਜ਼ ਤਮਾਸਾ ਲੱਭੇ ਦਿਲ ਤੇ ਪਰਦਾ ਪਾ ਕੇ ਰੱਖ, ਮੁਹੱਬਤ ਇੱਕੋ ਵਾਰ ਹੁੰਦੀ ਏ ਕਿਸੇ ਦਿਲ ਵਾਲੇ ਲਈ ਬਚਾ ਕੇ ਰੱਖ।
1: ਕੀ ਬਾਤ ਹੈ!
0: ਲਓ ਜੀ ਅਗਲਾ ਕਾਲ ਸਾਡੇ ਨਾਲ ਨੇ 6940 ਜੀ। ਅਪਣਾਤਾ ਹੁੰਦੀ ਆ ਬੰਦਾ, ਜੇ ਕਿਸੇ ਕੋਈ ਕਰਦਾ ਤਾਂ ਹੀ ਕਈ ਮਿਹਣਾ ਜਿਹਾ ਮਾਰਦਾ ਨਾ, ਗਾ ਕੇ ਕੱਲੀ ਬਹਿ ਕੇ ਸੋਚੀਆਂ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਛਾ ਆ ਗਏ, ਇਹ ਤਾਂ ਆਮ ਹੋ ਗਿਆ ਨਾ, ਇਹ ਤਾਂ ਗੀਤਾਂ ਦੀਆਂ ਹੋ ਗਿਆ, ਗੀਤਾਂ ਦੀਆਂ ਬਣਗੀਆਂ ਬਹੁਤ ਲਿਖੀਆਂ ਹੁੰਦੀਆਂ ਹਨਾ, ਤੇ ਟਰੱਕਾਂ ਦੇ ਪਿੱਛੇ ਸਲੋਗਨ ਤੌਰ ਤੇ ਬਹੁਤ ਸਾਰੇ ਲੋਕ ਯਾਦ ਕਰ ਲੋ ਹੌਲੀ ਹੌਲੀ ਭਾਈ, ਸਾਨੂੰ ਦੱਸਦੇ ਰਹੋ ਕੋਈ ਵੀ ਸਲੋਗਨ ਤੁਸੀਂ ਟਰੱਕ ਦੇ ਪਿੱਛੇ ਇੰਡੀਆ ਜਦੋਂ ਪੰਜਾਬ ਚ ਡਰਾਈਵ ਕਰਦੇ ਹੋ ਪੜਿਆ ਹੋਵੇ ਤਾਂ ਉਹ ਸਾਡੇ ਨਾਲ ਸਾਂਝ ਪਾ ਲਓ। ਤੇ ਕਈ ਵਾਰੀ ਹੁੰਦਾ ਟਰੱਕਾਂ ਵਾਲੇ ਹੁੰਦੇ ਗਾਂ ਚੁੰਗੀ ਵਾਲੇ ਬੈਠੇ ਹੋਣਗੇ ਤੇ ਪਾਸੇ ਦੇਖ ਦੂਜੇ ਰਸਤੇ ਦੀ ਵੀ ਖਰਚ ਆਪਣੇ ਨਹਿਰ ਉਹਨਾਂ ਨੂੰ ਵੀ ਪਾ ਲੈਂਦੇ ਆ ਨਾ ਚੁੰਗੀ ਤੋਂ। ਪਰ ਆਪਾਂ ਤਾਂ ਸਿਰਫ ਇਹ ਪੁੱਛ ਰਹੇ ਹਾਂ ਕਿ ਵੀ ਤੁਸੀਂ ਕੋਈ ਵਧੀਆ ਜਿਹਾ ਸਲੋਗਨ ਟਰੱਕਾਂ ਵਾਲੇ ਦੇ ਪਿੱਛੇ ਆਪਣੇ ਲਿਖਿਆ ਪੜ੍ਹਿਆ ਹੋਵੇ, 905-564-6444 ਸਟੂਡੀਓ ਨੰਬਰ ਨੇ, ਅਸੀਂ ਤੁਹਾਨੂੰ ਕੁਝ ਗਿਫਟ ਦਿਆਂਗੇ ਜਿਹੜੇ ਵਧੀਆ ਸਲੋਗਨ ਦੱਸਣਗੇ, ਦੋ ਚਾਰ ਤਾਂ ਅਸੀਂ ਦੱਸ ਹੀ ਦਿੱਤੇ ਕਈ ਹੈ ਨਾ, ਬਾਕੀ ਤੁਸੀਂ ਐਡ ਕਰ ਦਿਓ। ਤਦ ਤੱਕ ਆਪਾਂ ਅਗਲਾ ਗੀਤ ਸੁਣ ਲਈਏ
1: ਜੀ,
0: ਆਪਣੇ ਆਰਨੇਟ ਦਾ ਗੀਤ ਆ।
1: ਹਾਂਜੀ
0: ਟਰੱਕਾਂ ਵਾਲਿਆਂ ਦਾ ਗੀਤ ਚੱਲਣ ਦੇ ਬਾਅਦ ਫਿਰ
1: ਬਿਲਕੁਲ ਫਰਮਾਇਸ਼ੀ ਗਾਣਾ ਆ ਆਰਨੇਟ ਤੇ ਜੈਸਮੀਨ ਅਖਤਰ
0: ਜੀ
1: ਜੀ।

0: ਟਰੱਕਾਂ ਵਾਲੇ ਬੰਦੇ ਚੰਗੇ ਹੁੰਦੇ ਆ, ਚੰਗੇ ਦਿਲਾਂ ਵਾਲੇ ਹੁੰਦੇ ਆ। ਲਓ ਜੀ ਲੈਂਦੇ ਅਗਲੇ ਕਾਲਰ ਨੂੰ 4849 ਜੀ। ਹੱਟ ਪਿੱਛੇ ਫੇਰ ਮਿਲਾਂਗੇ, ਇਹ ਵੀ ਲਿਖਿਆ ਹੁੰਦਾ। ਹਾਂ ਤੇ ਹੋਰ ਕੋਈ ਯਾਦ ਆਵੇ? ਨਹੀਂ ਤੁਸੀਂ ਕਦੇ ਟਰੱਕ ਚਲਾਇਆ?
1: ਨਹੀਂ
0: ਜੀ। ਚਲੋ ਅਗਲੇ ਕਾਲਰ ਲੈਂਦੇ ਆਪਾਂ ਜੀ।
1: 0426 ਜੀ, ਸਤਿ ਸ੍ਰੀ ਅਕਾਲ।
2: ਹਾਂ ਜੀ, ਹੱਟ ਪਿਆ ਮਿਲੇਗਾ ਮੁਕੱਦਰ,
0: ਮਿਲੇਗਾ ਮੁਕੱਦਰ।
3: ਸਿੱਧੂ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ, ਸਾਰੀ ਆਪਣੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੇਰੇ ਦੋ ਵਿਚਾਰ ਆ ਜੀ, ਕਿਉਂਕਿ ਮੈਂ ਇੰਡੀਆ ਦੇ ਵਿੱਚ ਉਦੋਂ ਇੰਡੀਆ ਰਹਿੰਦਾ ਸੀਗਾ ਤੇ ਮੇਰੇ ਕਜ਼ਨ ਦਾ ਫਰੈਂਡ ਇੱਥੋਂ ਗਿਆ ਸੀਗਾ ਜੀ, ਆਪਣੇ ਇੱਧਰਲਾ ਸੀ ਬੰਦਾ, ਰਾਈਟ। ਅਸੀਂ ਦਿੱਲੀ ਤੋਂ ਟਰੈਵਲ ਕਰਦੇ ਸੀਗੇ ਤੇ ਔਰ ਹਰ ਇੱਕ ਟਰੱਕ ਦੇ ਪਿੱਛੇ ਲਿਖਿਆ ਹੁੰਦਾ ਜੀ, ਯੂਜ਼ ਡਿਪਰ ਐਟ ਨਾਈਟ, ਰਾਈਟ। ਆਪਣੇ ਕਹਿੰਦੇ ਲੋ ਬੀਮ ਜਾਂ ਹਾਈ ਬੀਮ ਇੱਥੇ ਕਹਿੰਦੇ ਆ, ਰਾਈਟ। ਉਹ ਡਿਪਰ ਲਿਖਿਆ ਹੁੰਦਾ ਵੀ ਹਾਈ ਲੋ ਕਰੋ, ਰਾਈਟ। ਉਹ ਮੇਰਾ ਖਿਆਲ ਆ ਵੀ ਉਹ ਪਤਾ ਨੀ ਉਹਨੂੰ ਸਪੈਲਿੰਗਾਂ ਦਾ ਹੋਇਆ ਕੋਈ ਹੇਰ ਫੇਰ, ਉਹ ਮੈਨੂੰ ਕਹਿੰਦਾ ਵੀ ਇੱਥੇ ਡਰਾਈਵਰਾਂ ਵਾਸਤੇ ਕਾਹਤੋਂ ਲਿਖਿਆ ਵੀ ਯੂਜ਼ ਡਿਪਰ ਐਟ ਨਾਈਟ, ਵੀ ਯੂਜ਼ ਡਾਇਪਰ ਉਹਨੇ ਸਮਝਿਆ ਸੀਗਾ ਜੀ। ਵਾਈ ਦੇ ਲਾਈਕ ਲਾਈਕ
0: ਉਹਦੀ ਇੰਗਲਿਸ਼ ਥੋੜੀ ਜਿਹੀ ਜ਼ਿਆਦਾ ਹੋ ਗਈ, ਇੰਗਲਿਸ਼ ਜ਼ਿਆਦਾ ਹੋ ਗਈ ਹੈ, ਜੋ ਵੀ ਕਰਤਾ।
1: ਓਕੇ,
0: ਯੂਜ਼ ਡਾਇਪਰ ਹੈ ਤਾਂ ਨਾਈਟ ਡਰਾਈਵਰ ਵਾਸਤੇ ਕਾਹਤੋਂ ਲਿਖਿਆ ਹੈ।
3: ਹਾਂ ਜੀ,
1: ਮੇਬੀ ਨਾ ਸੋਚਿਆ ਹੋਵੇ ਵੀ ਉਹ ਲੌਂਗ ਰੂਟ ਤੇ ਰਹਿੰਦੇ ਆ, ਮੇਬੀ ਘੱਟ ਰੁਕਦੇ ਹੋਣ ਰਸਤੇ।
3: ਹਾਂ ਜੀ,
0: ਕੁਝ ਵੀ ਕਹਿ ਲਓ,
3: ਡਰਾਈਵ ਕੀਤਾ ਮੈਂ ਇਹ ਸੋਚਿਆ, ਮੈਂ ਕਿਹਾ ਇੱਥੇ ਤਾਂ ਡਾਇਪਰ ਲਾਉਣ ਵਾਲਾ ਤਾਂ ਇੱਥੇ ਸਾਡੇ ਡਰਾਈਵਰਾਂ ਦਾ ਕੰਮ ਹੋਇਆ ਪਿਆ।
1: ਹਰ ਜਗ੍ਹਾ ਹੀ ਹੈਗੀ
0: ਨੇ, ਕਦੇ ਬਹਾਨਾ ਲਗਾ ਸਕਦਾ ਜੇ ਟਰਾਂਸ ਕੈਨੇਡਾ ਜਾ ਰਿਹਾ ਦੂਰ ਤੱਕ ਕੋਈ ਨਹੀਂ ਮਿਲਿਆ। ਪਰ ਅਮਰੀਕਾ ਚ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਕਿ ਤੁਹਾਨੂੰ ਟਰੱਕ ਸਟਾਪ ਨਾ ਮਿਲੇ, ਉਹ ਤਾਂ ਬਾਹਰ ਉਹਨਾਂ ਨੇ ਇੰਨੇ ਸੋਹਣੇ ਬਣਾ ਹੁੰਦੇ ਬੈਡ, ਆਪਣੇ ਵਾਸ਼ਰੂਮ ਵਗੈਰਾ, ਬਾਹਰ ਨਿਕਲ ਕੇ ਹਾਈਵੇ ਤੋਂ ਆਪਣਾ ਟਰੱਕ ਪਾਰ ਕਰੋ, ਰਾਤ ਨੂੰ ਸੌਂ ਜਾਓ, ਹੈ ਨਾ
1: ਜੀ।
0: ਤੇ ਅਗਲੇ ਗੱਲ ਲਓ
1: 2611 ਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ।
1: ਹਾਂਜੀ
4: ਸਰ, ਕਿਸੇ ਨਾਲ ਬੰਦੇ ਦੀ ਸੁਜੈਸ਼ਨ ਲੱਗੀ ਸੀ, ਇਸਨੇ ਸੁਜੈਸ਼ਨ ਲਿਖੀ ਹੋਈ ਆ, ਉਹਨੇ ਲਿਖਿਆ ਸੀ ਕਹਿੰਦਾ ਖਾਧੀ ਹੋਈ ਤਾਂ ਨਾਲ ਭਜਾ ਲਾ, ਖਾਧੀ ਹੋਈ ਤਾਂ ਨਾਲ ਭਜਾ ਲਾ, ਸੋਫੀਆ ਦਾ ਪਿੱਛੇ ਲਾ ਲਾ,
0: ਅੱਛਾ
4: ਪੀਤੀ ਹੋਈ ਆ ਤਾਂ ਸਾਈਡ ਤੇ ਲਾ ਲਾ,
0: ਸਾਈਡ ਤੇ ਲਾ ਲਾ, ਠੀਕ ਆ।
1: ਓਕੇ
0: ਵੀ ਪਾਪਾ ਕਬੰਗਾ ਨਾ ਲੈ, ਹੈ ਨਾ, ਤੇ ਖਾਧੀ ਹੋਈ ਤਾਂ ਨਾਲ ਭਜਾ ਲਾ,
4: ਮੈਂ
0: ਬਹੁਤ ਅੱਛਾ ਲੱਗਿਆ, ਮਿਹਰਬਾਨੀ। ਅਗਲੇ ਕਾਲਰ ਨੂੰ ਲਓ ਜੀ।
1: ਹਾਂਜੀ, 2100 ਜੀ, ਸਤਿ ਸ੍ਰੀ ਅਕਾਲ।
0: ਕੋਈ ਗੱਲ ਦੱਸੋ, ਕੋਈ ਗੱਲਬਾਤ।
5: ਇੱਕ ਭਵਿੰਦਰ ਗਿੱਲ ਤੇ ਮਿਸ ਨੀਲਮ ਦਾ ਗਾਣਾ ਸੁਣਨਾ ਸੀ ਜੀ।
0: ਕਿਹੜਾ ਜੀ? ਖਾਲੀ ਹੋਏ ਬਟਵੇ ਨੂੰ ਸਵੇਰੇ ਫਿਰ ਗਰੇਗਾ, ਹਾਏ ਹਾਏ ਕਿੱਥੇ ਗਏ, ਜਦੋਂ ਘੁੱਟ ਲਾਈ ਹੁੰਦੀ ਆ ਫਿਰ ਪਤਾ ਨੀ ਲੱਗਦਾ ਕਿੱਥੇ ਮਾਰੇ ਜਾਂਦੇ ਨੋਟ, ਜਦੋਂ ਬੰਦਾ ਸਵੇਰੇ ਉੱਠਦਾ ਲਈ ਹੁੰਦੀ ਆ ਫਿਰ ਦੇਖਦਾ ਬਟੂ ਖਾਲੀ ਆ, ਖਾਲੀ ਹੋਈ ਬਟੂ ਬਣ। ਮੈਂ ਅਗਲੇ ਗੱਲ ਲਓ। ਹਾਂਜੀ
1: ਹਾਂਜੀ, 2865 ਜੀ, ਸਤਿ ਸ਼੍ਰੀ ਅਕਾਲ।
0: ਸੁਣਦੇ ਪਾਈ ਜੀ, ਬਿਲਕੁਲ
4: ਵੀ ਲੱਖਾਂ ਦੋਵੇਂ ਸੁਣਦੇ ਪਾਈ ਜੀ, ਕੈਨੇਡਾ ਅਮਰੀਕਾ ਚ।
2: ਬਾਕੀ ਆਪਣੇ ਬਹੁਤ ਭਰਾ ਸੁਣਦੇ ਜੀ ਕੈਨੇਡਾ ਅਮਰੀਕਾ ਚ ਆਪਣੇ ਬਾਕੀ ਇੱਥੇ ਜੀ ਨਾ ਟਰੱਕ ਤੋਂ ਵਧੀ ਬਹੁਤ ਵੱਡੀ ਪ੍ਰੋਬਲਮ ਆ ਬਾਥਰੂਮਾਂ ਦੀ ਕੈਨੇਡਾ ਚ
0: ਮੈਂ ਉਹ ਕੈਨੇਡਾ ਦੀ ਗੱਲ ਕੀਤੀ ਸੀ ਹਾਂਜੀ ਹੈਗੀ ਥੋੜੀ ਜੀ
2: ਹਾਂਜੀ ਅਮਰੀਕਾ ਚ ਕਿੱਥੇ ਮਰਜ਼ੀ ਯਾਰੋ ਜੀ ਟਰੱਕ ਸਟੋਪ ਰੈਸਟ ਏਰੀਏ ਜੀ ਹਾਈਵੇ ਨੰਬਰ ਵਨ ਆਪਾਂ ਨੂੰ ਪਤਾ ਹੀ ਆ ਪੈਗਾ
0: ਹਾਂਜੀ ਉਹ ਵਿਛਾਇਆ ਪਿਆ
2: ਕੈਨੇਡਾ ਵਿੱਚ ਦੇਖੋ ਜੀ ਹਾਈਵੇ ਬਣ ਜਾਂਦਾ ਨਾ ਆਪਣਾ ਉਹ
0: ਅਮਰੀਕਾ ਦੇ ਵਿੱਚ ਯੂਰਪ ਵਾਲੇ ਲੋਕ ਕਹਿੰਦੇ ਸਾਡੇ ਉੱਥੇ ਹੋਰ ਹੀ ਤਸਵੀਰ ਪੇਸ਼ ਕਰਦੇ ਆ ਅਮਰੀਕਾ ਦੀ ਵੀ ਐਵੇਂ ਕੰਟਰੀ ਖਨੀ ਹੈ ਕਹਿੰਦੇ ਇੱਥੋਂ ਦੇ ਅੱਗੇ ਹਾਈਵੇ ਵੇਖੇ ਇੰਨੇ ਸੋਹਣੇ ਬਣਾਏ ਹੋਏ ਨੇ ਈਸਟ ਵੈਸਟ ਜਾਓ ਨੌਰਥ ਸਾਊਥ ਜਾਓ ਇੰਨੇ ਸੋਹਣੇ ਆਈ ਟਰਾਂਸ ਜਿਹੜੇ ਅਮੈਰੀਕਨ ਹਾਈਵੇ ਨੇ ਕਿੰਨੇ ਸੋਹਣੇ ਬਣਾਏ ਹੋਏ ਨੇ ਹੈ ਨਾ
2: ਆਪਣੇ
0: ਅਮਰੀਕਾ ਦੇ ਕਿਸੇ ਹਾਈਵੇ ਤੇ ਆਪਾਂ ਜਾਂਦੇ ਹਾਂ ਤੁਸੀਂ ਸ਼ਹਿਰ ਚ ਵੜ ਕੇ ਫਸਣ ਦੀ ਲੋੜ ਨੀ ਹੁੰਦੀ ਆਲੇ ਦੁਆਲੇ ਸ਼ਹਿਰ ਦੇ ਉਹਨਾਂ ਨੇ ਇਸ ਤਰ੍ਹਾਂ ਬਣਾਇਆ ਹਾਈਵੇ ਬਾਹਰੋਂ ਬਾਹਰ ਨਿਕਲ ਜਾਓ ਜਿਹਨੇ ਅੱਗੇ ਜਾਣਾ
2: ਨਾਲੇ ਬਾਈ ਜੀ ਗੱਲ ਹੋਰ ਉੱਥੇ ਨਾ ਮਟੀਰੀਅਲ ਬਹੁਤ ਵਧੀਆ ਪਾਇਆ ਉਹਨਾਂ ਦਾ
0: ਹਾਂਜੀ ਹਾਂਜੀ
2: ਪੈਰਾਂ ਦੀ ਕਲਰ ਦੀ ਆਵਾਜ਼ ਆਉਂਦੀ ਐ ਸੁਣਦੀ ਆਰਾਮ ਨਾਲ ਕੈਨੇਡਾ ਵਿੱਚ ਤਾਂ ਟਰੱਕਾਂ ਦੀ ਲੋਡ ਬਾਹਰ ਪਿੱਛੇ ਲੰਘ ਉੱਡ ਕੇ ਪੈਂਦੇ ਆ ਬਾਈ ਜੀ
0: ਜੀ
2: ਇਹਦੇ ਬੰਪ ਵੱਡੇ ਵੱਡੇ ਹਾਂਜੀ ਟੋਏ ਦੇ
0: ਸੁਣਦੇ ਆ ਜੁੜੇ ਹੋਏ ਬੜੀ ਜਲਦੀ ਉਹਨਾਂ ਨੂੰ ਇੱਕ ਕਾਲ ਲੈ ਲਈਏ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਨਾਲ 2825 ਜੀ
6: ਹੈਲੋ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ
0: ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਮਨਪ੍ਰੀਤ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ
1: ਸਤਿ ਸ਼੍ਰੀ ਅਕਾਲ
6: ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਟਰੱਕਾਂ ਵੀਰਾਂ ਦੀਆਂ ਗੱਲਾਂ ਕਰ ਰਿਹਾ ਫਿਰ ਮੇਰਾ ਵੀ ਮਨ ਕੀਤਾ ਮੈਂ ਕਿਹਾ ਮੈਂ ਵੀ ਗੱਲ ਸ਼ੇਅਰ ਕਰਾਂ
0: ਬਿਲਕੁਲ ਬਿਲਕੁਲ ਤੁਸੀਂ ਸਾਡੇ ਟਰੱਕ ਵੀਰਾਂ ਵਾਲੇ ਸਾਰੇ ਆਪਣੇ ਆ ਆਪਾਂ ਹਰ ਜੀ
6: ਹਾਂਜੀ ਹਾਂਜੀ ਹਾਂਜੀ ਬਹੁਤ ਲਵਲੀ ਆ ਆਪਣੇ ਜਿੱਦਾਂ ਆਪਾਂ ਨੂੰ ਜੋਬ ਪਿਆਰੀ ਹੁੰਦੀ ਆ ਤੇ ਅਸੀਂ ਵੀ ਮੈਂ ਵੀ ਪਿਛਲੇ 20-22 ਸਾਲ ਤੋਂ ਟਰੱਕਿੰਗ ਵਿੱਚ ਆ
1: ਹਾਂਜੀ
6: ਇਹ ਗੱਲ ਸਹੀ ਆ ਵੀ ਇੱਥੇ ਬਾਥਰੂਮਾਂ ਦੀ ਵਾਕਈ ਪ੍ਰੋਬਲਮ ਆ ਮੈਂ ਮੋਂਟਰੀਅਲ ਜਾਂਦਾ ਹੁਣ ਟਰੱਕ ਲੈ ਕੇ
1: ਅੱਛਾ
6: ਪ੍ਰੋਬਲਮ ਕਾਫੀ ਆ ਬਟ ਮੈਂ ਪਿਛਲੇ ਉਦਾਂ 20 ਸਾਲ USA ਨੂੰ ਟਰੱਕ ਚਲਾਇਆ ਪਹਿਲਾਂ ਹਨਾ
0: ਜੀ ਜੀ
6: ਤੇ ਉਹ ਵਾਕਈ ਆਪਣੇ ਸਿੱਧੂ ਸਾਹਿਬ ਤੁਸੀਂ ਗੱਲ ਕੀਤੀ ਆ ਮਿਸ਼ੀਗਨ ਲੈ ਲਓ ਪਰੇ ਇੰਡੀਆਨਾ ਇਲੀਨੋਇਸ ਜਿੰਨੀਆਂ ਵੀ ਸਟੇਟਾਂ ਆਉਂਦੀਆਂ ਹਨਾ
0: ਬਿਲਕੁਲ
6: ਤੁਸੀਂ ਬਟ ਮੋਂਟਰੀਅਲ ਦੇ ਮਤਲਬ ਰੱਬ ਦਾ ਨਾਂ ਰਾਤ ਨੂੰ ਆਪਣੇ ਕਿਤੇ ਆਪਣੇ ਟਰੱਕ ਪਲਟੇ ਹੋਏ ਆ ਕਿਉਂਕਿ ਹੁਣ ਸਨੋ ਸਨੋ ਜ਼ਿਆਦਾ ਪੈਂਦੀ ਆ ਆਪਣੇ ਇੱਧਰ ਜ਼ਿਆਦਾ ਹੈ ਨਾ
0: ਜੀ ਜੀ ਜੀ ਕੋਈ ਸ਼ੱਕ ਨੀ ਮੈਂ ਅਮਰੀਕਾ ਦੇ ਬਹੁਤ ਹੁਣ ਦੀ ਨੀ ਅਮਰੀਕਾ ਨੇ ਹਰ ਅਪਗ੍ਰੇਡ ਕਰਦੇ ਨੇ ਹਾਈਵੇਜ਼ ਵਗੈਰਾ ਆਪਣੇ ਤੇ ਅੱਗੇ ਜਾ ਕੇ ਹੋਰ ਗੱਲਬਾਤ ਕਰਦੇ ਹਾਂ ਇਹਦੇ ਬਾਰੇ ਆਪਾਂ ਪਰ ਇਸ ਸਮੇਂ ਅਮਰਪ੍ਰੀਤ ਚਾਵਲਾ ਨਾਲ ਜੁੜੇ ਹੋਏ ਨੇ ਐਂਡ ਸ਼ੋਅ ਟਿਪਸ ਲੈ ਕੇ ਜੀ ਅਮਰਪ੍ਰੀਤ ਚਾਵਲਾ ਜੀ ਜੀ ਆਇਆਂ ਨੂੰ
7: ਥੈਂਕ ਯੂ ਸੋ ਮਚ ਜਿੰਦਰ ਜੀ ਆਪਾਂ ਬੱਚਿਆਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕੀਤੀ ਆ ਬਟ ਬੱਚਿਆਂ ਲਈ ਜਿਹੜਾ ਡਿਵੀਡੈਂਟਸ ਵਾਲੇ ਪਲਾਨ ਹੁੰਦੇ ਆ ਲਾਈਫ ਇੰਸ਼ੋਰੈਂਸ ਦੇ ਅਫਕੋਰਸ ਲਾਈਫ ਇੰਸ਼ੋਰੈਂਸ ਇੱਕ ਬੈਕ ਤੇ ਹੈਗੀ ਆ ਚੀਜ਼ ਲੇਕਿਨ ਆਪਾਂ ਡਿਵੀਡੈਂਟਸ ਵਾਲੇ ਪਲਾਨ ਬੱਚਿਆਂ ਲਈ ਲੈਂਦੇ ਆ ਬੱਚਿਆਂ ਦੇ ਫਿਊਚਰ ਲਈ ਕੈਸ਼ ਜਨਰੇਟ ਕਰਨ ਲਈ ਤਾਂ ਕਿ ਟਾਈਮ ਟੂ ਟਾਈਮ ਜਦੋਂ ਵੀ ਲੋੜ ਪੈਂਦੀ ਆ ਸਾਨੂੰ ਬੱਚਿਆਂ ਲਈ ਕੋਈ ਵੀ ਕੈਸ਼ ਸੀ ਤਾਂ ਆਪਾਂ ਉਸ ਪਲਾਨ ਚੋਂ ਕਢਾ ਸਕਦੇ ਹੁੰਦੇ ਆ ਸੋ ਇਹ ਜਿਹੜਾ ਡਿਵੀਡੈਂਟਸ ਵਾਲੇ ਪਲਾਨ ਹੈ ਤੇਜਿੰਦਰ ਜੀ ਇਹ ਕੋਈ ਮਾਰਕੀਟ ਵਾਲੇ ਪਲਾਨ ਨਹੀਂ ਹੁੰਦੇ ਇਸ 'ਚ ਕੰਪਨੀ ਐਕਚੁਅਲੀ ਆਪਣਾ ਪ੍ਰੋਫਿਟ ਸ਼ੇਅਰਿੰਗ ਦੇ ਬੇਸਿਸ ਤੇ ਡਿਵੀਡੈਂਟਸ ਆਉਂਦੇ ਹੁੰਦੇ ਆ ਹੁਣ ਆਪਾਂ ਸਾਰਿਆਂ ਨੂੰ ਪਤਾ ਇੰਸ਼ੋਰੈਂਸ ਕੰਪਨੀ 100-100 ਸਾਲ ਪੁਰਾਣੀਆਂ ਕੰਪਨੀਆਂ ਔਰ ਉਹ ਪ੍ਰੋਫਿਟ ਜਨਰੇਟ ਕਰ ਹੀ ਰਹੀਆਂ ਕਿਸੇ ਸਾਲ ਕਲੇਮ ਘੱਟ ਆਏ ਉਹਨਾਂ ਦੀਆਂ ਇਨਵੈਸਟਮੈਂਟਸ ਵਧੀਆ ਗਰੋ ਕੀਤੀਆਂ ਐਵਰੀ ਈਅਰ ਡਿਵੀਡੈਂਡ ਅਨਾਊਂਸ ਹੁੰਦੇ ਆ ਔਰ ਉਹ ਸ਼ੇਅਰ ਹੋਲਡਰਸ ਨੂੰ ਸ਼ੇਅਰ ਹੋਲਡਰ ਮਤਲਬ ਜਿਨ੍ਹਾਂ ਨੇ ਵੀ ਉਹ ਪਲਾਨ ਲਏ ਆ ਉਹਨਾਂ ਨੂੰ ਡਿਵੀਡੈਂਟਸ ਮਿਲਦੇ ਆ ਡਿਵੀਡੈਂਟਸ ਦੇ ਨਾਲ ਕੈਸ਼ ਵੈਲਿਊ ਪਲਾਨ ਦੇ ਵਿੱਚ ਬਣਦੀ ਆ ਪਲੱਸ ਜਿਹੜਾ ਫੇਸ ਅਮਾਊਂਟ ਜਾਂ ਜਿਹਨੂੰ ਡੈਥ ਬੈਨੀਫਿਟ ਕਹਿ ਸਕਦੇ ਹਾਂ ਉਹ ਬਣਦਾ ਮੈਂ ਹੁਣੇ ਇੱਕ ਗ੍ਰੈਂਡ ਪੇਰੈਂਟ ਸੀਗੇ ਨਾਨਾ ਨਾਨੀ ਉਹਨਾਂ ਨੇ ਆਪਣੀ ਦੋਤੀ ਦਾ ਪਲਾਨ ਕਰਵਾਇਆ ਇਹ ਵੱਲਾ ਮੈਂ ਉਹਦੇ ਥੋੜ੍ਹੇ ਜਿਹੇ ਨੰਬਰ ਸ਼ੇਅਰ ਕਰਦੀ ਹਾਂ 3 ਮਹੀਨੇ ਦੀ ਓਲਡ ਬੱਚੀ ਉਹਨਾਂ ਦੀ ਸੋ ਬੇਸਿਕਲੀ ਇਹ ਪਲਾਨ ਪੇਰੈਂਟਸ ਕਰਾਉਣ, ਗ੍ਰੈਂਡ ਪੇਰੈਂਟਸ ਕਰਾਉਣ, ਜਿਹੜਾ ਵੀ ਕਰਵਾ ਸਕਦਾ, ਜੇ ਬੱਚਿਆਂ ਦੇ ਚਾਈਲਡ ਕੇਅਰ ਬੈਨੀਫਿਟਸ ਆ ਰਹੇ ਆ ਆਪਾਂ ਉਹਦੇ 'ਚੋਂ ਪਲਾਨ ਕਰਵਾ ਸਕਦੇ ਹਾਂ, ਜਾਂ ਜੇ ਗ੍ਰੈਂਡ ਪੇਰੈਂਟਸ ਨੇ ਕਰਾਉਣਾ ਉਹ ਵੀ ਕਰਾ ਸਕਦੇ ਹਾਂ. ਸੋ $200 ਆਪਾਂ ਪਰ ਮੰਥ ਇਸ ਪਲਾਨ 'ਚ ਇਨਵੈਸਟ ਕਰ ਰਹੇ ਹਾਂ 20 ਸਾਲਾਂ ਦੇ ਲਈ, ਮਤਲਬ 48,000 ਹੈ. ਜੇ ਤੁਸੀਂ ਐਜ਼ ਏ ਗ੍ਰੈਂਡ ਪੇਰੈਂਟ ਤੁਸੀਂ ਵੈਸੇ ਗ੍ਰੈਂਡ ਕਿਡਸ ਨੂੰ 50,000 ਦੇਣੇ ਆ, ਤਾਂ 50,000 ਤੁਸੀਂ ਦਿਓਗੇ, ਕਿਤੇ ਨਾ ਕਿਤੇ ਖਰਚ ਹੋ ਜਾਣੇ ਆ. ਇਸ ਪਲਾਨ ਦੇ ਥਰੂ ਕੀ ਹੋਇਆ, 20 ਸਾਲ 'ਚ ਉਹਨਾਂ ਨੇ 48,000 ਪਾਏ ਇਸ ਪਲਾਨ ਦੇ ਵਿੱਚ, 21ਵੇਂ ਸਾਲ ਉਸ ਪਲਾਨ ਦੇ ਵਿੱਚ 62,000 ਦੀ ਕੈਸ਼ ਵੈਲਿਊ ਸੀਗੀ. ਡੈਥ ਬੈਨੀਫਿਟ ਦੀ ਮੈਂ ਗੱਲ ਨਹੀਂ ਕਰ ਰਹੀ ਕਿਉਂਕਿ ਆਪਾਂ ਬੱਚਿਆਂ ਦੀ ਡੈਥ ਬੈਨੀਫਿਟ ਵਾਲਾ ਸੋਚਦੇ ਨਹੀਂ. ਜੇ ਆਪਾਂ ਹੋਰ 20 ਸਾਲ ਅਗਲੇ ਵੇਟ ਕਰ ਲਈਏ, ਸਿਰਫ ਵੇਟ ਕਰਨੀ ਹੈ, ਆਪਾਂ ਕੰਟਰੀਬਿਊਟ ਕੁਛ ਨਹੀਂ ਕਰਨਾ, ਤਾਂ ਉੱਥੇ ਕੈਸ਼ ਵੈਲਿਊ ਬਣਦੀ ਆ 2 ਲੱਖ ਦੀ. ਤੇ ਉਸ ਟਾਈਮ ਤੇ ਬੱਚਾ ਆਫਕੋਰਸ 40 ਸਾਲ ਦਾ, ਉਹਨੇ ਮੋਰਗੇਜ ਲਈ ਹੈ, ਉਹਦੇ ਤੇ ਕੋਈ ਲਾਇਬਿਲਿਟੀਜ਼ ਹੈ, ਤਾਂ 8 ਲੱਖ 8.25 ਲੱਖ ਦਾ ਉਹਦਾ ਡੈਥ ਬੈਨੀਫਿਟ ਹੈ. ਤੇ ਜੇ ਆਪਾਂ 65 ਰਿਟਾਇਰਮੈਂਟ ਦੀ ਗੱਲ ਕਰੀਏ, ਤਾਂ 8.5 ਲੱਖ ਦੀ ਉੱਥੇ ਕੈਸ਼ ਵੈਲਿਊ ਹੈ, ਤੇ 1.6 ਮਿਲੀਅਨ ਦਾ ਡੈਥ ਬੈਨੀਫਿਟ ਹੈ. ਸੋ ਬੇਸਿਕਲੀ ਤੁਸੀਂ ਟਾਈਮ ਟੂ ਟਾਈਮ ਤੁਸੀਂ ਆਪ ਕੈਸ਼ ਵੈਲਿਊ ਕਢਾ ਕੇ ਬੱਚੇ ਦੇ ਫਿਊਚਰ ਲਈ, ਬੱਚੇ ਨੂੰ ਤੁਸੀਂ ਘਰ ਲੈ ਕੇ ਦੇਣਾ, ਤੁਸੀਂ ਕਾਰ ਲੈ ਕੇ ਦੇਣੀ ਹੈ, ਤੁਸੀਂ ਕੋਈ ਬਿਜ਼ਨਸ ਓਪਨ ਕਰਕੇ ਦੇਣਾ, ਤੁਹਾਡੇ ਕੋਲ ਕੈਸ਼ ਪਿਆ, ਤੁਸੀਂ ਉਹਦੇ 'ਚੋਂ ਕੱਢੋ ਔਰ ਇਨਵੈਸਟ ਕਰੋ. ਔਰ ਉਸ ਪੈਸੇ ਨੂੰ ਤੁਸੀਂ ਵਾਪਿਸ ਵੀ ਨਹੀਂ ਕਰਨਾ, ਕਿਉਂਕਿ ਬੈਕ ਐਂਡ 'ਤੇ ਇੱਕ ਬਹੁਤ ਵੱਡੀ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਹੈ, ਉਹ ਆਪਣੇ ਆਪ ਹੀ ਪੇ ਆਫ ਹੋ ਜਾਣਾ, ਉਹ ਲੋਨ ਜਿਹੜਾ ਹੈਗਾ. ਬਾਕੀ ਇਸ ਡਿਵੀਡੈਂਟਸ ਨੂੰ ਆਪਾਂ ਬਹੁਤ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹੁੰਦੇ ਹਾਂ. ਤੁਸੀਂ ਕਿਵੇਂ ਚਾਹੁੰਦੇ ਹੋ ਡਿਵੀਡੈਂਡ ਨੂੰ ਯੂਜ਼ ਕਰਨਾ, 3-4 ਆਪਸ਼ਨਸ ਹੁੰਦੀਆਂ, ਆਪਾਂ ਦੇਖ ਕੇ ਉਸਦੇ ਹਿਸਾਬ ਨਾਲ ਪਲਾਨ ਡਿਜ਼ਾਈਨ ਕਰ ਸਕਦੇ ਹਾਂ. ਸੋ ਨੰਬਰ ਹੈ ਜੀ ਮੇਰਾ 6474461616. ਤੁਹਾਡੇ ਕੋਲ ਆਲਰੇਡੀ ਕੋਈ ਪਲਾਨ ਹੈਗਾ, ਤੁਹਾਨੂੰ ਲੱਗਦਾ 20 ਪੇਡ ਅਪ ਹੈ ਜਾਂ ਡਿਵੀਡੈਂਡ ਗੱਲ ਹੈ ਜਾਂ ਮਾਰਕੀਟ ਨਾਲ ਰਿਲੇਟਡ ਪਲਾਨ ਹੈ, ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਜ਼ਰੂਰ ਤੁਸੀਂ ਮੇਰਾ ਪਾਲਿਸੀ ਆਪਣੀ ਰਿਵਿਊ ਕਰਵਾ ਸਕਦੇ ਹੋ. ਨੰਬਰ ਅਗੇਨ 6474461616 4416 1616. ਥੈਂਕ ਯੂ ਸੋ ਮਚ ਜਿੰਦਰ ਜੀ.
0: ਮਿਹਰਬਾਨੀ ਜੀ, ਅੱਗੇ ਜਾ ਕੇ ਹੋਰ ਸੁਣ ਪਾਵਾਂਗੇ. ਅਗਲੇ ਕਾਲ ਨਾਲ 1510 ਜੀ.
8: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ.
0: ਸਤਿ ਸ਼੍ਰੀ ਅਕਾਲ ਜੀ.
8: ਜਦੋਂ ਤਾਂ ਉਹ ਗੱਡੀ ਨਵੀਂ ਹੁੰਦੀ ਸੀ, ਫਿਰ ਤਾਂ ਲਿਖਿਆ ਹੁੰਦਾ ਸੀ ਹੱਟ ਪਿੱਛੇ ਫੇਰ ਮਿਲਾਂਗੇ. ਜਦੋਂ ਕੋ ਉਧਰ ਰਾਣੀ ਜੀ ਫਿਰ ਕਹਿਣਾ ਚੱਲ ਰਾਣੀ ਰੱਬ ਰਾਖਾ, ਤੇ ਜਦੋਂ ਪੀਪਾ ਜਿਹਾ ਬਣ ਜਾਣਾ ਫਿਰ ਕਹਿਣਾ ਤੂੰ ਲੰਘ ਜਾ ਸਾਡਾ ਕੀ ਹੈ.
0: ਇਹ ਵੀ ਠੀਕ ਹੈ, ਮਿਹਰਬਾਨੀ ਮਿਹਰਬਾਨੀ. ਤੁਸੀਂ ਮੈਨੂੰ ਦਾ ਇੱਕ ਤਾਂ ਕੈਪਟਨ ਨੂੰ ਬਣਾ ਲਈ ਗੱਲ ਨਾ ਹੈ ਰਾਣੀ ਪ੍ਰਾਪ ਦੇਸ਼ ਪਰਦੇਸ
1: ਟਾਈਮ ਟੂ ਟਾਈਮ ਕੰਡੀਸ਼ਨ ਦੇ ਹਿਸਾਬ ਨਾਲ ਦੱਸਿਆ ਵੀ ਇਦਾਂ ਦਾ.
0: ਮੈਂ ਨਾ ਮੈਂ ਮਤਲਬ ਪਹਿਲਾਂ ਟੈਕਸੀ ਦਾ ਕੰਮ ਬਹੁਤ ਹੁੰਦਾ ਸੀਗਾ, ਟੈਕਸੀਆਂ ਦਾ.
1: ਹਾਂਜੀ.
0: 83 ਦੀ ਗੱਲ ਆ, ਮੈਂ ਲੱਗਦਾ ਮੈਟਰੋ ਕੰਪਨੀ ਹੁੰਦੀ ਸੀ ਇੱਕ ਪਹਿਲਾਂ, ਹੈ ਨਾ, ਅਤੇ ਉਹ ਰੇਡੀਓ ਡਿਸਪੈਚ ਹੁੰਦੀ ਸੀ ਉਦੋਂ.
1: ਹਾਂਜੀ.
0: ਅਤੇ ਮੈਂ ਆਪਣੇ ਭਾਰਤੀ ਐਕਸੈਂਟ ਨਾਲ ਬੋਲਣ ਵਾਲਾ ਪਹਿਲਾ ਬੰਦਾ ਸੀ, ਡਿਸਪੈਚ ਕਰਦਾ ਸੀ. ਮੈਟਰੋ ਸ਼ੁਰੂ ਕੀਤੀ, ਮੈਂ ਹੋਰ ਕੰਪਨੀ 'ਚ ਵੀ ਕੀਤੀ, ਏਅਰਪੋਰਟ 'ਤੇ ਵੀ ਕੀਤੀ, ਹੈ ਨਾ
1: ਜੀ.
0: ਟਰੈਕਿੰਗ ਦੇ ਵਿੱਚ ਵੀ ਮੈਂ ਡਿਸਪੈਚ ਕੀਤੀ ਆ. ਹੁਣ ਕਹਿੰਦਾ ਮੈਂ ਇੱਕ ਮੈਂ ਦੱਸਦਾ ਤੁਹਾਨੂੰ ਟਰੈਕਿੰਗ ਦੀ ਗੱਲ ਦੱਸਦਾ.
1: ਹਾਂਜੀ.
0: ਮੈਂ ਦੇਖਣਾ ਵੀ ਨਾ ਵੀ ਆ ਬੰਦੇ ਨੂੰ ਟਰੱਕ ਕਿਹੜਾ ਦੇਈਏ, ਹੈ ਨਾ. ਤੇ ਜਦੋਂ ਡਿਸਪੈਚਰ ਦਾ ਹੁੰਦਾ ਵੀ ਬੰਦੇ ਨੂੰ ਟਰੱਕ ਦੇ ਕੇ ਕਿਹੜਾ ਭੇਜਣਾ, ਜਿਹਨੂੰ ਕਿਹੜੀ ਦੇਣੀ ਆ. ਉਹ ਮੁੰਡਾ ਸੀਗਾ ਯੰਗ ਜਿਹਾ ਅਤੇ ਨਵੇਂ ਲੱਗਿਆ, ਅਤੇ ਮੈਨੂੰ ਕਹਿੰਦਾ, ਮੈਂ ਉਹਨੂੰ ਕਿਹਾ ਵੀ ਆ ਤੂੰ ਇਹ ਯੂਨਿਟ ਲੈ ਜਾ.
1: ਹਾਂਜੀ.
0: ਭਾਅ ਜੀ ਨੋ, ਮੈਂ ਕਿਹਾ ਕੀ ਗੱਲ ਹੋ ਗਈ, ਇੰਨਾ ਸੋਹਣਾ ਟਰੱਕ ਆ, ਹੈ ਨਾ. ਨਹੀਂ ਨਹੀਂ ਨਹੀਂ ਬੰਕ ਵਾਲਾ ਚਾਹੀਦਾ. ਮੈਂ ਕਿਹਾ ਬੰਕ ਵਾਲਾ ਕਿਉਂ ਚਾਹੀਦਾ, ਸ਼ਹਿਰ 'ਚ ਤੂੰ ਜਾਣਾ, ਟਾਈਟ ਜਗ੍ਹਾ ਨੇ, ਬਗੈਰ ਬੰਕ ਤੋਂ ਤੂੰ ਜਿੱਥੇ ਮਰਜ਼ੀ ਲਾ ਦਿੰਦੇ, ਬਲਾਈਂਡ ਸਪੋਰਟ ਤੋਂ ਲਾ ਦੇਗਾ, ਚਿਕਨ ਬੈਗ ਲਾ ਦੇਗਾ. ਅਤੇ ਫਿਰ ਮੈਂ ਉਹ ਮਜੂਸ ਜਿਹਾ ਹੋ ਗਿਆ ਨਾ, ਗੁੱਸੇ ਹੋ ਕੇ ਚਲਿਆ ਤਾਂ ਗਿਆ. ਫਿਰ ਮੈਂ ਵੀ ਸੋਚਿਆ ਯਾਰ ਬੰਦਾ ਕੋਈ ਕਿਉਂ ਕਹਿ ਰਿਹਾ ਬੰਕ ਵਾਲਾ. ਫਿਰ ਨੈਕਸਟ ਡੇ ਮੈਂ ਉਹਨੂੰ ਬੰਕ ਵਾਲਾ ਦੇਣ ਲੱਗਿਆ. ਮੈਂ ਕਿਹਾ ਬੰਕ ਵਾਲਾ ਤਾਂ ਦਿੰਦਾ, ਪਰ ਮੈਨੂੰ ਦੱਸ ਸਹੀ ਤਾਂ ਬੰਕ ਵਾਲਾ ਕੋਈ ਜਾ ਕੇ. ਕਹਿੰਦਾ ਭਾਅ ਜੀ ਹੁਣੇ ਮੈਰਿਜ ਕਰਾ ਕੇ ਆਇਆ, ਵਾਈਫ ਨਵੀਂ ਨਵੀਂ ਆਈ ਆ, ਉਹਨੂੰ ਵੀ ਗੇੜਾ ਲਿਵਾਉਣਾ ਹੁੰਦਾ ਨਾਲ, ਅਤੇ ਮੂਹਰੇ ਤਾਂ ਬਹਾ ਨਹੀਂ ਸਕਦੇ ਕਿਉਂਕਿ ਹੁੰਦਾ ਨਹੀਂ ਅਲਾਊਡ, ਨਹੀਂ ਹੁੰਦਾ ਦੂਜਾ ਬੰਦਾ ਨਾ, ਅਤੇ ਬਈ ਇਨਸ਼ੋਰੈਂਸ ਦਾ ਮਸਲਾ ਹੁੰਦਾ. ਉਹ ਕਹਿੰਦਾ ਘਰ ਵਾਲੀ ਨੂੰ ਕੰਮ ਸਕਾਂ ਵੀ ਕਹਿੰਦਾ ਗੰਕ 'ਚ ਬਣ ਜਾ, ਮੂਹਰੇ ਕੋਈ ਦੇਖਣ ਵਾਲਾ, ਕੋਈ ਜਾੜ ਜੂੜ ਚਲੇ ਗਏ ਵੀ ਤੂੰ ਪਿੱਛੇ ਬਹਿ ਜਾ ਭਾਈ. ਟੈਲੀਫੋਨ ਨੰਬਰ 905 ਲਾਈਨ ਕੱਟੀ ਗਈ ਆ, 3531 ਤੂੰ ਛੱਡ ਗਿਆ ਹੋ. ਅਤੇ ਗੱਲਬਾਤ ਕਰ ਰਿਹਾ ਸਲੋਗਨ ਦੀ, ਵੀ ਟਰੱਕਾਂ ਦੇ ਸਲੋਗਨ ਲਿਖੇ ਹੁੰਦੇ ਨੇ, ਬੜੇ ਵਧੀਆ ਵਧੀਆ ਗੱਲਬਾਤਾਂ ਟਰੱਕਿੰਗ ਇੰਡਸਟਰੀ ਦੀਆਂ ਤਾਂ ਕਾਫੀ ਗੱਲਬਾਤ ਆਉਂਦੀਆਂ. ਲੌਂਗ ਰਨ ਦੇ ਵਿੱਚ ਵੀ ਲੋਕ ਬਹੁਤ ਆਪਣੇ ਕੰਮ ਕਰਦੇ ਆ, ਜਿਵੇਂ ਕੈਲੀਫੋਰਨੀਆ, ਕਈ ਜਿਹੜੇ ਕਈ ਬੰਦੇ ਪਤਾ ਕੀ ਆ, ਉਹ ਕਹਿੰਦੇ ਯਾਰ ਸਟੱਡੀ 'ਚ ਤਾਂ ਬਾਹਲੇ ਇੱਕ ਗੇੜੇ ਲਾਉਣੇ ਪੈਂਦੇ ਆ.
1: ਹਾਂਜੀ.
0: ਬਈ ਉੱਧਰੋਂ ਬੈਗ ਲਾ ਦੋ, ਉੱਥੇ ਲਾ ਦੇ, ਥੱਕ ਜਾਈਦਾ ਨਾ. ਅਤੇ ਸਾਨੂੰ ਤਾਂ ਇਹ ਵਧੀਆ ਕੈਲੀਫੋਰਨੀਆ ਤੋਂ ਲਾ ਕੇ ਉੱਧਰ ਗਏ, ਡਾਕ 'ਤੇ ਲਾਇਆ ਅਤੇ ਉੱਧਰ ਚੱਕਿਆ ਦੂਜਾ ਵਾਪਸ ਆ ਗਏ. ਤੂੰ ਆਪੋ ਆਪਣਾ ਢੰਗ ਆ ਹਰ ਕਿਤੇ ਕੰਮ ਕਰਨ ਦਾ. ਤੋ ਮੈਂ ਤਾਂ ਗੱਲ ਕੋਈ ਇਹ ਕਹਿ ਰਿਹਾ, ਕਿਸੇ ਨੂੰ ਕੋਈ ਸਲੋਗਨ ਯਾਦ ਆਵੇ, ਕਾਫੀ ਸਲੋਗਨ ਤੋਂ ਦੱਸ ਦਿਓ ਤੁਸੀਂ.
1: ਹਾਂਜੀ.
0: ਟਰੱਕਾਂ ਦੇ ਵਿੱਚ ਪਿੱਛੇ ਇੰਡੀਆ ਲਿਖਿਆ ਹੁੰਦਾ, ਅੱਜ ਕੱਲ੍ਹ ਇੱਥੇ ਵੀ ਲਿਖਾਉਂਦੇ ਆ ਕਈ, ਕਈ ਥਾਵਾਂ ਤੇ ਸਿੰਗਰਾਂ ਦੀਆਂ ਫੋਟੋ ਲਈਆਂ ਕਈਆਂ ਨੇ ਟ੍ਰੇਲਰ ਦੇ ਉੱਤੇ, ਗੋਰੇ ਨੂੰ ਤਾਂ ਨਹੀਂ ਪਤਾ ਲੱਗਦਾ ਕੀ ਲਿਖਿਆ ਕੀ ਨਹੀਂ, ਪਰ ਆਪੋ ਆਪਣੇ ਸ਼ੌਂਕ ਨੇ ਨਾ, ਸ਼ੌਂਕ ਤਾਂ ਬੋਲ ਕੋਈ ਨਹੀਂ, ਤੇ ਤੁਸੀਂ ਵੀ ਤਾਂ ਕੋਈ ਤੁਹਾਨੂੰ ਯਾਦ ਆਵੇ ਸਲੋਗਨ ਜਰੂਰ ਯਾਦ ਰੱਖਿਓ, ਤਦ ਤੱਕ ਤੁਹਾਨੂੰ ਇੱਕ ਗੀਤ ਸੁਣਾ ਦਿੰਦੇ
1: ਬਿਲਕੁਲ, ਆਪਾਂ ਗਾਣਾ ਕੰਪਲੀਟ ਕਰ ਲਈਏ,
0: ਮਤਲਬ ਚਲਾਇਆ ਸੀ ਉਹ
9: ਟਰੱਕਾਂ ਵਾਲੇ ਕਾਰੋਬਾਰ ਦੋ ਮੈਂ ਨੀ ਦੱਸਾਂ ਮੈਂ ਡਰੇ ਦੇ ਵਿੱਚ ਖੇਲੀ ਦੀ ਆ ਬੋਰ ਨੇ।

0: ਹੌਲੀ ਹੌਲੀ ਸਲੋਗਨ ਯਾਦ ਕਰ ਰਹੇ ਅੱਜ ਸਾਡੇ ਮੈਂ ਪਿੱਛੇ ਟਰੱਕਾਂ ਦੇ ਵਿੱਚ, ਕਿਉਂਕਿ ਇੰਟਰਟੇਨਮੈਂਟ ਹੀ ਹੁੰਦੀ ਆ ਉੱਥੇ ਨਾ, ਜਦੋਂ ਡਰਾਈਵ ਕਰਦੇ ਹਾਂ ਪੰਜਾਬ ਦੇ ਵਿੱਚ ਸੋਹਣੇ ਸੋਹਣੇ ਮੈਸੇਜ ਲਿਖੇ ਹੁੰਦੇ ਆ, ਪੜ੍ਹ ਕੇ ਖੁਸ਼ ਵੀ ਹੁੰਦੀ ਆ ਰੂਹ, ਅਤੇ ਆਪਾਂ ਉਹ ਯਾਦਾਂ ਚਾਲੀਆਂ ਕਰਨਾ ਚਾਹੁੰਦੇ ਅੱਜ ਜੀ। ਜੀ ਆਨ ਅਗੇਨ ਜੀ।
1: ਮਿਹਰਬਾਨੀ ਸਿੱਧੂ ਸਾਹਿਬ, ਮੈਨੂੰ ਤਾਂ ਤਿੰਨ ਚਾਰ ਕੁ ਚੇਤੇ ਆਏ ਆ। ਇੱਕ ਲਿਖਿਆ ਹੁੰਦਾ ਸੀ ਚੱਲ ਝੂਠੀ,
0: ਚੱਲ ਝੂਠੀ,
1: ਇੱਕ ਸੀ ਹਾਏ ਨੀ ਇਹ ਤਾਂ ਉਹ ਸੀ,
0: ਨਹੀਂ ਆ ਵੀ ਲਿਖਿਆ ਹੁੰਦਾ ਹਾਂ ਹਾਏ ਨੀ ਇਹ ਤਾਂ ਉਹ ਸੀ, ਹਾਂ
1: ਇੱਕ ਇੱਕ ਸੀ ਕ੍ਰਿਸ਼ਨ ਕਰੇ ਤੋਂ ਲੀਲਾ ਹਮ ਕਰੇ ਤੋਂ ਪਾਪ, ਇੱਕ ਕਹਿੰਦਾ ਡਰਾਈਵਰ ਕੀ ਜ਼ਿੰਦਗੀ ਪੇ ਲੱਖੋਂ ਇਲਜ਼ਾਮ ਹੋਤੇ ਹੈ, ਨਿਗਾਹੇ ਕਿਤਨੀ ਵੀ ਪਾਕ ਹੋ ਫਿਰ ਵੀ ਬਦਨਾਮ ਹੋ,
0: ਬਦਨਾਮ ਹੋਤੇ ਹੈ, ਕਿਆ ਬਾਤ ਹੈ।
1: ਮਿਹਰਬਾਨੀ
0: ਮਿਹਰਬਾਨੀ, ਤੁਹਾਡੇ ਬਿਲਕੁਲ ਸਹੀ ਨੇ ਸਾਰੇ ਇਹ ਰੇਡੀਓ ਦੇਸ਼ ਪ੍ਰਦੇਸ਼ ਨਾਲ ਜੁੜੇ ਗਾਣੇ ਵੀ ਬਣ ਜਾਂਦੇ ਆ। ਉਹ ਇੱਕ ਸਲਮਾਨ ਖਾਨ ਦਾ ਗਾਣਾ ਸੀ ਹਮ ਕਰੇ ਤੋਂ ਕ੍ਰਿਕਟ ਡੀਲਾ ਹੈ, ਪਤਾ ਨਹੀਂ ਕੀ ਗਾਣਾ, ਇਸ ਤਰ੍ਹਾਂ ਬਣਦੀ ਚੀਜ਼ਾਂ ਗਾਣੀਆਂ ਦੀਆਂ ਇੱਥੇ ਚੱਲ ਰਹੀਆਂ ਨਾ
2: ਜੀ ਜੀ।
0: ਅਤੇ 00960 ਆ ਜੀ।
3: ਸਤਿ ਸ਼੍ਰੀ ਅਕਾਲ ਭਾਜੀ
0: ਜੀ।
3: ਹਾਂਜੀ ਹਾਂਜੀ, ਮੈਂ ਕਿਹਾ ਉਹ ਲਾ ਦਿਓ ਸਦੀਕ ਸਾਹਿਬ ਦਾ ਸਾਉਣ ਮਹੀਨੇ ਗੱਡੀ ਜੋੜ ਕੇ ਲੈਣੇ ਆ ਗਿਆ, ਗੱਡੀ ਜੋੜ ਕੇ ਲੈਣੇ ਆ ਗਿਆ ਸਾਉਣ ਮਹੀਨੇ ਵਾਲਾ ਗਾਣਾ।
0: ਅੱਛਾ, ਲਾ ਦੇਣੇ ਲਾ ਦੇਣੇ ਲਾ ਦੇਣੇ ਲਾ ਦੇਣੇ ਸੁਣੀ ਪਹਿਲਾਂ ਕਾਲ ਲੈ ਲਈਏ 3531 ਜੀ।
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ
4: ਸਿੱਧੂ ਸਾਹਿਬ। ਕਈ ਵਾਰੀ ਟਰੱਕਾਂ ਦੇ ਸ਼ੇਰ ਲਿਖੇ ਹੁੰਦੇ ਸੀ, ਇੱਕ ਨੇ ਲਿਖਾਇਆ ਸ਼ੇਰ, ਕਹਿੰਦਾ ਸਾਧਾ ਨੂੰ ਮੰਗਿਆ ਦੁੱਧ ਨੀ ਮਿਲਦਾ ਬਿੱਲੀਆਂ ਖਾਣ ਮਲਾਈਆਂ, ਭਲੇ ਮਾਨਸ ਨੂੰ ਸਾਕ ਨਹੀਂ ਤੇ ਲੁਕਿਆਂ ਨੂੰ ਕੜਮਾਈਆਂ।
0: ਇਹ ਟਰੱਕ ਤੇ ਲਿਖਿਆ ਹੁੰਦਾ ਸੀ ਕਿ ਵੈਸੇ ਤੁਸੀਂ ਜੋੜੀ ਆ
4: ਟਰੱਕ ਟਰੱਕ ਤੇ?
0: ਠੀਕ ਹੈ ਠੀਕ ਆ।
4: ਇੱਕ ਵਾਰੀ ਇੱਕ ਰੇੜਾ ਲਈ ਜਾਵੇ ਕੋਈ ਰੇੜਾ ਬਹੁਤ, ਉਹਦੀ ਹਾਲਤ ਖਰਾਬ ਤੇ ਰੇੜੇ ਵਾਲੇ ਦੀ ਵੀ ਹਾਲਤ ਖਰਾਬ ਤੇ ਖੋਤਾ ਖੋਤੇ ਦੀ ਵੀ ਹਾਲਤ ਖਰਾਬ, ਜਿਹੜੀ ਪਿੱਛੇ ਦੋ ਮੁੰਨੀਆਂ ਲਾ ਕੇ ਇੱਕ ਫੱਟਾ ਲਾਇਆ ਉਹਦੇ ਉੱਤੇ ਫੁੱਲ ਬਣਾਇਆ ਬਹੁਤ ਸੋਹਣਾ, ਪਰ ਸ਼ੇਰ ਬਹੁਤ ਵਧੀਆ ਲਿਖਿਆ ਉਹਨੇ, ਮੋਰਿੰਡੇ ਦੀ ਗੱਲ ਆ।
0: ਅੱਛਾ,
4: ਉਹਨੇ ਲਿਖਿਆ ਬਣ ਜਾਤੇ ਹੈ ਰਿਸ਼ਤੇਦਾਰ ਜਾਂ ਪੈਸਾ ਪਾਸ ਹੋਤਾ ਹੈ, ਟੂਟ ਜਾਤਾ ਹੈ ਗਰੀਬੀ ਮੇ ਜੋ ਰਿਸ਼ਤਾ ਖਾਸ ਹੋਤਾ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ, ਬੜੇ ਅੱਛੀ ਕੰਮ ਦੀ ਗੱਲ ਲਿਖੀ ਹੋਈ ਇਸ ਪਿੱਛੇ, ਬਹੁਤ ਵਧੀਆ, ਥੈਂਕ ਯੂ। ਹੋਰ ਯਾਦ ਕਰ ਲਓ ਭਾਈ, ਸਲੋਗਨ ਸੁਣ ਲਾਂਗੇ ਤੁਹਾਡੇ ਨਾਲ, ਅਸੀਂ ਹੈਗੇ ਹਾਂ ਤੁਹਾਡੇ ਲਈ 4-10 ਤੱਕ ਇੱਥੇ ਹੀ, ਪਰ ਵੈਸੇ ਤਾਂ 6 ਵਜੇ ਤੱਕ ਤੁਹਾਡੇ ਨਾਲ ਹੀ ਆ, ਪਰ ਅਗਲਾ ਪ੍ਰੋਗਰਾਮ ਸਮਰਾਜ ਸਿੱਧੂ ਲੈ ਕੇ ਆਉਣਗੇ। ਅਤੇ ਇਸ ਸਮੇਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਪੈਕਸ ਐਕਸਪ੍ਰੈਸ ਤੋਂ, ਰਾਜਨ ਹੋਣੀ ਜੁੜ ਚੁੱਕੇ ਨੇ, ਡਾਕਟਰ ਵੀ ਅਵੇਲੇਬਲ ਹੋਣਗੇ ਵੀਕਐਂਡ 'ਤੇ, ਪੂਰੀ ਜਾਣਕਾਰੀ ਦੇਣਗੇ ਰਾਜਨ ਹੋਣੀ। ਰਾਜਨ ਜੀ, ਜੀ ਆਇਆਂ ਨੂੰ ਜੀ
5: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
5: ਸਿੱਧੂ ਸਾਹਿਬ, ਜਿਵੇਂ ਪਤਾ ਕਿ ਹੁਣ ਬੈਕ ਟੂ ਸਕੂਲ ਆ ਚੁੱਕਾ ਹੈ, ਬੱਚਿਆਂ ਦੇ ਸਕੂਲ ਖੁੱਲ੍ਹੇ ਨੇ, ਅਤੇ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਕਿ ਸਕੂਲ ਜਿਸ ਦਿਨ ਪਹਿਲੇ ਦਿਨ ਜਾਣ, ਨਵਾਂ ਬੈਗ ਹੋਵੇ, ਨਵੇਂ ਸ਼ੂਜ਼ ਹੋਣ, ਨਵੀਂ ਐਨਕਾਂ ਹੋਣ। ਸੋ ਬਾਕੀ ਸਾਰੀਆਂ ਚੀਜ਼ਾਂ 'ਤੇ ਤੁਹਾਨੂੰ ਮਿਲ ਜਾਂਦੀਆਂ ਓਵਰ ਦਾ ਕਾਊਂਟਰ ਰੈਡੀ, ਵੀ ਤੁਸੀਂ ਜਾ ਕੇ ਵਾਲਮਾਰਟ ਤੋਂ ਲਿਆਓ। ਪਰ ਜਿਹੜੀਆਂ ਗਲਾਸਿਸ ਹੈ ਇਹਨਾਂ ਨੂੰ ਔਡਰ ਕਰਨ ਤੋਂ ਪਹਿਲਾਂ ਤੁਹਾਨੂੰ ਅੱਖਾਂ ਦਾ ਚੈੱਕਅਪ ਕਰਵਾਉਣਾ ਪੈਂਦਾ, ਡਾਕਟਰ ਦੀ ਅਪਾਇੰਟਮੈਂਟ ਚਾਹੀਦੀ ਹੁੰਦੀ ਹੈ, ਫਿਰ ਜਦੋਂ ਐਨਕਾਂ ਬਣ ਕੇ ਆਉਣੀਆਂ ਹੁੰਦੀਆਂ ਉਹਨਾਂ ਨੂੰ ਵੀ ਹਫ਼ਤਾ 10 ਦਿਨ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਕਰਨੀਆਂ ਪੈਂਦੀਆਂ। ਸੋ ਡਾਕਟਰ ਅਸੀਂ ਆਪਣੇ ਕੋਲ ਰੱਖੇ ਆ, ਅਰੇਂਜ ਹੋਏ ਨੇ, ਅੱਜ ਸਾਡੇ ਕੋਲ ਡਾਕਟਰ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਾਲੀ ਲੋਕੇਸ਼ਨ ਦਿੱਤੇ ਨੇ, ਕੱਲ ਨੂੰ ਤੇ ਪਰਸਨ ਨੂੰ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦਿੱਤੇ ਨੇ, ਔਰ ਕੰਪਲੀਟ ਕੰਪਰੀਹੈਂਸਿਵ ਅਸੀਂ ਐਗਜ਼ਾਮ ਕਰਦੇ ਹਾਂ ਬੱਚਿਆਂ ਦਾ ਵੀ। ਤੇ ਜੇ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤੇ ਨੰਬਰ ਹੈ ਸਾਡਾ 905-460-8888। ਤੇ ਬੈਕ ਟੂ ਸਕੂਲ ਸੇਲ ਜਿਹੜੀ ਸਾਡੀ ਉਹ ਚੱਲਦੀ ਹੈ ਜੀ, ਬੱਚਿਆਂ ਵਾਸਤੇ ਤੁਸੀਂ ਗਲਾਸਿਸ ਲੈਣੀਆਂ ਨੇ ਤੇ ਬਹੁਤ ਵਧੀਆ ਪੈਕੇਜਸ ਨੇ, ਖਾਸ ਕਰਕੇ ਇੱਕ ਸਪੈਸ਼ਲ ਡੀਲ ਜਿਹੜੀ ਆ ਲੈ ਕੇ ਆਏ ਹਾਂ ਬੱਚਿਆਂ ਵਾਸਤੇ, ਕਿਉਂਕਿ ਬੱਚੇ ਬਹੁਤ ਜ਼ਿਆਦਾ ਟਾਈਮ ਸੈੱਲਫੋਨ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਸਪੈਂਡ ਕਰਦੇ ਨੇ, ਅੱਖਾਂ ਬਹੁਤ ਡੈਮੇਜ ਹੁੰਦੀਆਂ, ਉਹਨਾਂ ਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੁੰਦੀ ਹੈ। ਸੋ ਜਿਹੜਾ ਸਾਡਾ ਸਪੈਸ਼ਲ ਪੈਕੇਜ ਹੈ ਜੀ, $129 'ਚ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਇਹਦੇ 'ਚ ਬ੍ਰਾਂਡਡ ਫਰੇਮ ਵੀ ਹੈ ਅਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ। ਅਤੇ ਜੇ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਅਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਦੇ ਰਹੇ ਹਾਂ। ਮੈਂ ਰਿਪੀਟ ਕਰਦਾ ਜੀ, ਇਹ ਪਹਿਲੋ ਕੋਟਿੰਗਾਂ ਜਿਵੇਂ 50% ਆਫ ਹੁੰਦੀਆਂ ਸੀ, ਪਰ ਹੁਣ ਤੁਹਾਨੂੰ ਐਂਟੀ ਗਲੇਅਰ ਕੋਟਿੰਗ ਜਿਹੜੇ ਬਾਏ ਕਰ ਰਹੇ ਹੋ ਅਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫਰੀ ਮਿਲਣੀ ਹੈ। ਨੰਬਰ ਹੈ ਸਾਡਾ 905-460-8888। ਪਹੁੰਚਣਾ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਲੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਕੀ ਫਿਰ ਜੀ, 905-460-8888, 905-460-8888, ਬਹੁਤ ਬਹੁਤ ਧੰਨਵਾਦ ਜੀ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਬੜਾ ਹੀ ਬਹੁਤ ਹੀ ਅੱਛਾ ਨਾਮ ਹੈ, ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਮਰਪ੍ਰੀਤ ਚਾਵਲਾ ਹੋਰ, ਉਹ ਵੀ ਆ ਗਏ ਸਾਡੇ ਨਾਲ ਟਿਪਸ ਲੈ ਕੇ ਅੱਜ ਦੇ ਸਾਡੇ ਮਹਿਮਾਨ ਹੁੰਦੇ ਨੇ ਅੱਜ ਦਾ ਦਿਨ ਅਤੇ ਵੀਰਵਾਰ ਨੂੰ। ਅਮਰਪ੍ਰੀਤ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ
2: ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ, ਆਪਾਂ ਬੱਚਿਆਂ ਲਈ ਜਿਹੜੇ ਡਿਵੀਡੈਂਟ ਵਾਲੇ ਪਲਾਨ ਹੈ ਉਹ ਕਿਵੇਂ ਕੰਮ ਕਰਦੇ ਆ, ਜਾਂ ਤੁਸੀਂ ਬੱਚਿਆਂ ਦੀ ਕੰਪਲੀਟ ਫਾਈਨੈਂਸ਼ੀਅਲ ਪਲੈਨਿੰਗ ਕਰਵਾਉਣੀ ਹੈ ਕਿ ਤੁਸੀਂ ਕਿੰਨਾ ਕੁ ਕੰਟਰੀਬਿਊਟ ਕਰਨਾ ਚਾਹੁੰਦੇ, ਉਹਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਡਾਇਵਰਸੀਫਾਈਡ ਕਰਕੇ ਆਪਾਂ ਅੱਡ ਅੱਡ ਜਗ੍ਹਾ 'ਤੇ ਇਨਵੈਸਟ ਕਰਕੇ ਆਪਾਂ ਬੱਚੇ ਦੇ ਫਿਊਚਰ ਦੇ ਡਿਫਰੈਂਟ ਫੇਸਿਸ ਨੂੰ ਸੇਵ ਕਰ ਸਕਦੇ ਹਾਂ। ਸੋ ਉਹ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਨੂੰ ਲੈ ਕੇ, ਤੁਸੀਂ ਪੇਰੈਂਟਸ ਨੂੰ ਸਪੋਂਸਰ ਕਰਨਾ ਸੁਪਰਵੀਜ਼ਾ 'ਤੇ, ਜ਼ਰੂਰ ਤੁਸੀਂ ਮੇਰੇ ਨਾਲ ਉਹਨਾਂ ਦੀ ਹੈਲਥ ਕੰਡੀਸ਼ਨ ਡਿਸਕਸ ਕਰ ਲਓ ਔਰ ਉਹਨਾਂ ਨੇ ਕਦੋਂ ਆਉਣਾ ਹੈ, ਉਹਨਾਂ ਦੀ ਜਿਹੜੀ ਹੈਲਥ ਕੰਡੀਸ਼ਨ ਆ, ਉਹਦੀ ਜਿਹੜੀ ਮੈਡੀਸਨ ਚੱਲਦੀ ਆ ਉਹ ਕਿੰਨੀ ਦੇਰ ਤੋਂ ਸਟੇਬਲ ਹੈ, ਇਹ ਚੀਜ਼ਾਂ ਤੁਸੀਂ ਮੈਨੂੰ ਦੱਸ ਕੇ ਤਾਂ ਮੈਂ ਤੁਹਾਨੂੰ ਕੋਟੇਸ਼ਨ ਦੇ ਸਕਦੀ ਹਾਂ, ਗਰੰਟਿਡ ਬੈਸਟ ਰੇਟ ਹੋਊਗਾ ਔਰ ਉਹਦੇ ਨਾਲ ਨਾਲ ਉਹਨਾਂ ਦੀਆਂ ਕੰਡੀਸ਼ਨਸ ਵੀ ਕਵਰ ਹੋਣਗੀਆਂ। ਜਾਂ ਕੋਈ ਤੁਹਾਡੇ ਵਿਜ਼ਿਟਰ ਆ ਰਹੇ ਆ, ਤੁਸੀਂ ਵਿਜ਼ਿਟਰ ਇੰਸ਼ੋਰੈਂਸ ਕਰਵਾਉਣੀ ਹੈ, ਤੁਸੀਂ ਕਿਤੇ ਆਪ ਟਰੈਵਲ ਕਰਨਾ, ਕੋਈ ਗਰੁੱਪ ਹੈ, ਕੋਈ ਫੈਮਿਲੀ ਨੇ ਟਰੈਵਲ ਕਰਨਾ, ਤਾਂ ਆਪਾਂ ਨੂੰ ਬਹੁਤ ਵਧੀਆ ਡਿਸਕਾਊਂਟਡ ਰੇਟ ਮਿਲ ਜਾਂਦੇ ਆ। ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਕੋਈ TFSA ਪਹਿਲਾਂ ਘਰ ਲੈਣਾ, FHSA, RRSP, ਜਾਂ ਸਪੈਸ਼ਲੀ ਮੈਂ ਕਹੂੰਗੀ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਹੜਾ ਗਵਰਨਮੈਂਟ ਦਾ ਪਲਾਨ ਹੈ ਜਿਸ 'ਚ ਤੁਹਾਡੇ ਘਰ 'ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਆ ਡਿਸੇਬਿਲਟੀ 'ਤੇ, 49 ਤੋਂ ਜੇ ਏਜ ਘੱਟ ਹੈ, ਕੈਨੇਡੀਅਨ ਰੈਜੀਡੈਂਟ ਆ ਉਹ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਆ। ਤੁਹਾਡੇ ਫੈਮਿਲੀ ਆ, ਫਰੈਂਡਸ ਆ, ਨੰਬਰ ਤੁਸੀਂ ਸ਼ੇਅਰ ਕਰ ਦਿਓ ਉਹਨਾਂ ਨੂੰ, ਜੋ ਵੀ ਹੈਲਪ ਚਾਹੀਦੀ ਹੈ ਪਲਾਨ ਓਪਨ ਕਰਨ ਲਈ ਮੈਂ ਉਹਨਾਂ ਦੀ ਹੈਲਪ ਕਰ ਦਾਂਗੀ। ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾ ਸਕੋਸ਼ੀਆ ਅਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸਡ ਹਾਂ। ਕੋਈ ਵੀ ਕੁਐਸਚਨ ਤੁਹਾਡਾ ਕੰਪਲੀਟ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਨੰਬਰ ਜੀ 6474646 1616 4416 1616। ਥੈਂਕ ਯੂ ਸੋ ਮਚ ਜਿੰਦਰ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਟਰੈਕਿੰਗ ਇੰਡਸਟਰੀ ਦੀ ਗੱਲ ਆਪਾਂ ਕੀਤੀ ਅੱਜ, ਉਹ ਤਾਂ ਵੈਸੇ ਹੀ ਆਪਾਂ ਥੋੜ੍ਹਾ ਜਿਹਾ ਰੌਚਕ ਜਿਹਾ ਬਣਾਉਣ ਵਾਸਤੇ ਗੀਤ ਸੰਗੀਤ ਕੁਝ ਸਲੋਗਨ ਲਿਖੇ ਹੁੰਦੇ ਨੇ ਪਿੱਛੇ ਆਪਣੇ ਟਰੱਕਾਂ ਦੇ, ਇੰਡੀਆ ਵੀ ਇੱਥੇ ਵੀ ਲਿਖਾਉਂਦੇ ਨੇ, ਉਹਦੀ ਗੱਲ ਕਰ ਰਹੇ ਸੀ। ਪਰ ਇੱਕ ਗੱਲ ਮੈਂ ਕਰ ਰਹਾ ਕਿ ਖਾਸ ਕਰਕੇ ਕੈਨੇਡਾ ਦੇ ਵਿੱਚ ਪਤਲੀ ਹਾਲਤ ਆ ਤੁਹਾਡੀ ਇੰਡਸਟਰੀ ਦੀ, ਆਪਣੀ ਦੀ, ਕੈਨੇਡੀਅਨ ਜਿਹੜੇ ਹੈਗੇ ਨੇ ਟਰੈਕਿੰਗ ਵਾਲੇ ਇੰਨੇ ਪੈਸਾ ਨਹੀਂ ਬਣਾ ਰਹੇ
6: ਜੀ।
0: ਪਰ ਉਹਦੇ ਵਿੱਚ ਮੈਂ ਸਮਝਦਾ ਕਿ ਸਾਡਾ ਵੀ ਯੋਗਦਾਨ ਆ, ਆਪਾਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਗੌਰਮੈਂਟਾਂ ਦੀ ਕਸੂਰ ਨੇ, ਕਿਉਂਕਿ ਸਾਡੀ ਨਾ ਜਿਹੜੇ ਸਾਡਾ ਕੰਪੀਟੀਸ਼ਨ ਜਿਹੜਾ ਹੁੰਦਾ ਉਹ ਅਸੀਂ ਜਿਹੜਾ ਪੂਰਾ ਹੈਲਥੀ ਕੰਪੀਟੀਸ਼ਨ ਨਹੀਂ ਕਰਦੇ। ਇੰਨੀਆਂ ਕੰਪਨੀ ਖੁੱਲ੍ਹ ਗਈਆਂ ਆਪਣੀਆਂ, ਉਹ ਇੱਕ ਦੂਜੇ ਤੋਂ ਆਪਾਂ ਜਿਹੜੇ ਪਹਾੜੇ ਨੇ ਡਰੋਪ ਕਰੀ ਗਏ। ਹੁਣ ਜੇ ਇੱਕ ਕੰਪਨੀ ਫਿਰ ਚੱਕ ਗੇੜਾ ਚੱਕਦੀ ਆ ਕੈਲੀਫੋਰਨੀਆ ਦਾ ਜਾਣ ਨੂੰ
6: ਜੀ,
0: ਉਹ ਹੈਗਾ ਜੀ 5,000 ਦਾ, ਦੂਜਾ ਕਹਿੰਦਾ 4,500 ਚ ਲੈ ਜੂੰਗਾ। ਇਸ ਤਰ੍ਹਾਂ ਕਰਕੇ ਇਹਨਾਂ ਨੇ ਮਾਰਕੀਟ ਬਹੁਤ ਗਡਾਈ ਆ,
6: ਬਾਰਗਨਿੰਗ
0: ਕਰਕੇ। ਅੱਛਾ, ਅਮੈਰੀਕਨ ਜਿਹੜੇ ਟਰੈਕਿੰਗ ਇੰਡਸਟਰੀ 'ਚ ਲੋਕ ਨੇ ਉਹ ਚੋਖੇ ਪੈਸੇ ਬਣਾਉਂਦੇ ਨੇ, ਉਹਨਾਂ ਦਾ ਫਿਕਸ ਰੇਟ ਆ। ਜੇ ਇੱਥੇ ਉਹਨਾਂ ਨੇ ਆਉਣਾ ਟੋਰਾਂਟੋ ਤੋਂ ਕੈਲੀਫੋਰਨੀਆ ਜਾਣਾ, 15,000 ਤੋਂ ਘੱਟ ਨਹੀਂ ਲੈਂਦੇ ਉਹ, ਨੋ ਨੋ ਵੇ, ਚੱਕਦੇ ਨਹੀਂ ਉਹ, ਉਹ ਆਪਣੇ ਨਾਲ ਵੱਧ ਪੈਸੇ ਬਣਾਉਂਦੇ ਆ। ਪਰ ਆਪਣੇ ਹੁਣ ਤਾਂ ਮੈਨੂੰ ਪਤਾ ਨਹੀਂ, ਹੁਣ ਤਾਂ ਵੈਸੇ ਹੀ ਕੰਮ ਘੱਟ ਗਿਆ ਟਰੈਕਿੰਗ ਇੰਡਸਟਰੀ ਦਾ, ਪਰ ਜ਼ਿਆਦਾਤਰ ਜਿਹੜੇ ਹੈਗੇ ਨੇ ਰੇਟ ਆਪਾਂ ਖਰਾਬ ਕੀਤੇ ਹੋਏ ਨੇ ਆਪਣੇ ਕੰਪਨੀ ਵਾਲਿਆਂ ਨੇ
6: ਜੀ।
0: ਅਤੇ ਫਿਰ ਉਹ ਮੂਹਰੇ ਵੀ ਉਸ ਤਰ੍ਹਾਂ ਗੱਜ ਜਾਂਦੇ ਬ੍ਰੋਕਰ ਜਿਹੜੇ ਹੁੰਦੇ ਆ, ਬ੍ਰੋਕਰ ਜਿਹੜੇ ਹੁੰਦੇ ਜਿਹੜੇ ਗੇੜੇ ਦਵਾਉਂਦੇ ਆ, ਵਿੱਚ ਵਿਚੋਲੇ ਕਹਿ ਲਿਆ ਆਪਾਂ ਇੰਡੀਆ
6: ਜੀ ਜੀ।
0: ਉਹਨਾਂ ਨੇ 8,000 ਦਾ ਲਿਆ, ਉਹਨਾਂ ਨੇ ਕਿਉਂ 4,000 ਮੈਨੂੰ ਸਿੱਧਾ ਪੈਰ ਵੱਜਦਾ 4,000 ਮੈਂ ਆਪਦੀ ਜੇਬ 'ਚ ਪਾਵਾਂ, ਹਰ ਇੱਕ ਬੰਦਾ ਪੈਸੇ ਨੂੰ ਦੱਸ ਕਰਨਾ। ਇਸ ਕਰਕੇ ਥੋੜ੍ਹੀ ਜਿਹੀ ਇੰਡਸਟਰੀ ਥੋੜ੍ਹੀ ਖਰਾਬ ਹੋਈ ਹੋਈ ਆ, ਲੇਕਿਨ ਹੌਲੀ ਹੌਲੀ ਕੋਈ ਨਹੀਂ, ਤੁਸੀਂ ਸਾਰੇ ਕਰੋ ਅਤੇ ਕਿਤੇ ਨਾ ਕਿਤੇ ਭਾਰਤ ਹੋਊਗੀ। ਰਹਿੰਦੀ ਖੁੰਦੀ ਟਰੰਪ ਨੇ ਕੱਢਤੀ, ਉਹ ਕਿ ਸਰ ਉਹਨੇ ਟਿੱਕਾ ਵਾਲਿਆਂ ਦਾ ਜਾਣੀ ਬਾਰਡਰ 'ਤੇ ਵੀ ਕਾਫੀ ਮੁਸ਼ਕਿਲ ਕੀਤਾ ਹੋਇਆ ਕੰਮ।
6: ਹਾਂਜੀ,
0: ਅਤੇ ਕੋਈ ਨਹੀਂ, ਹਮੇਸ਼ਾ ਇੱਕ ਚੀਜ਼ ਸੇਮ ਨਹੀਂ ਰਹਿੰਦੀ, ਅਤੇ ਮਿਹਨਤ ਕਰਦੇ ਜਾਓ ਅਤੇ ਹੌਲੀ ਹੌਲੀ ਠੀਕ ਹੋ ਜੂਗਾ
6: ਜੀ।
0: ਜਿਹੜੀ ਆਪਣਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਅਜੇ ਵੀ ਆਪਣੇ ਕੋਲ ਕੁਛ ਟਾਈਮ ਹੈਗਾ, 5 ਕੁ ਮਿੰਟ, ਕੋਈ ਸਲੋਗਨ ਕੈਮ ਕੀਤੇ ਆ ਨਾ ਵਧੀਆ ਜਿਹਾ ਦਿਲਚਸਪ ਜਿਹਾ ਕੋਈ ਇੰਡੀਆ ਵਾਲਾ, ਬਹੁਤ ਯਾਦ ਹੁੰਦੇ ਨੇ ਪਰ ਕਈ ਵਾਰੀ ਰਾਈਟ ਵੀ ਯਾਦ ਨਹੀਂ ਆਉਂਦੇ ਆਪਾਂ ਨੂੰ।
6: ਹਾਂਜੀ,
0: ਅਤੇ ਫਿਰ ਸਾਡੇ ਸਾਂਝ ਪਾ ਲਿਓ, ਹਾਲ ਦੀ ਘੜੀ ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈਏ ਫਿਰ ਆਪਾਂ
6: ਜੀ,
0: ਰਿਕਾਰਡ ਕਮਰਸ਼ੀਅਲ ਲੈਂਦੇ ਹਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ

ਚੱਕਰ ਲਗਾਓ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596 ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ, ਆਪਣੇ ਘਰ ਦੇ ਲਿਵਿੰਗ ਰੂਮ ਦੀ

0: Rocket.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 0853 Supermart or Casa Leather Ikko hi company da naam Duniya de kisi bhi hisse mein kadaska. ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ ਔਰ ਯੂਨੀਅਰ ਫਰਾਈਡੇ ਆ ਚੁੱਕਾ ਹੈ ਵੀਰਵਾਰ ਦਾ ਦਿਨ ਹੈ 13 ਅਗਸਤ ਹੈ ਅਤੇ ਸਾਡਾ ਸਾਥ ਠੀਕ ਸ਼ਾਮ ਦੇ 6 ਵਜੇ ਤੱਕ ਹੈ ਅਤੇ ਆਪਾਂ ਹੁਣ ਤਕਰੀਬਨ ਸਾਈਨ ਅਪ ਕਰਨ ਵਾਲੇ ਮੈਂ ਅਤੇ ਮਨਪ੍ਰੀਤ ਜੀ ਮਨਪ੍ਰੀਤ ਆਪਾਂ ਮੈਸੇਜ ਲੈ ਲਈਏ ਇੱਕ
2: ਜੀ ਬਿਲਕੁਲ
1: ਸੰਦਲ ਪੇਂਟਿੰਗ ਵਾਲੇ ਪ੍ਰੋਫੈਸ਼ਨਲ ਪੇਂਟ ਕਰਦੇ ਨੇ ਰੈਜੀਡੈਂਸ਼ੀਅਲ ਕਮਰਸ਼ੀਅਲ ਜੋਬ ਕਰਾਉਣੀ ਹੋਵੇ ਤੁਸੀਂ ਕਿਤੇ ਵੀ ਜਿੱਥੇ ਤੱਕ ਸਾਡੀ ਆਵਾਜ਼ ਸੁਣਦੇ ਹੋ ਉੱਥੇ ਤੋਂ ਆ ਜਾਣਗੇ ਅਤੇ ਆਪਣਾ ਪੇਂਟ ਲੈ ਕੇ ਆਉਣਗੇ ਜਾਂ ਤੁਸੀਂ ਲੈ ਆਇਓ ਨੇਮ ਬ੍ਰੈਂਡ ਹੀ ਪੇਂਟ ਯੂਜ ਕਰਦੇ ਨੇ ਜਿਵੇਂ ਬੈਂਜਮਨ ਮੋਰ ਸਟੋਪ ਆਫ ਦਾ ਲਾਈਨ ਹੋਰ ਵੀ ਕਈ ਪੇਂਟ ਹੈਗੇ ਨੇ ਬੜੇ ਬੜੇ ਵਧੀਆ ਪੇਂਟ ਉਹ ਯੂਜ ਕਰਦੇ ਨੇ ਜਿਵੇਂ ਕਿ ਕੋਈ ਕੰਧ 'ਤੇ ਕੀਤਾ ਜਾਵੇ ਤਾਂ ਕੋਈ ਬੱਚਾ ਕੋਈ ਪੈਨਸਲ ਨਾ ਕੋਈ ਚੀਜ਼ ਵਾਹਵੇ ਉਹ ਵਾਸ਼ੇਬਲ ਹੋ ਜਾਂਦੀ ਹੈ ਵਾਸ਼
2: ਹਾਂਜੀ
1: ਅਤੇ ਉਸ ਤਰ੍ਹਾਂ ਦੇ ਪੇਂਟ ਹੀ ਕਰਦੇ ਨੇ ਸੁਖਜੀਤ ਨੂੰ ਕਾਲ ਕਰੋ 6472233313 6478223313 ਨੰਬਰ ਹੈ ਸੁਖਜੀਤ ਹੋਰਾਂ ਦਾ
2: ਜੀ ਤੇ ਆਲ ਲਿੰਕ ਟਰੈਵਲ ਮਿਸਿਸ ਸਾਗਰ ਦੇ ਨਾਲ ਵੀ ਗੱਲਬਾਤ ਕਰ ਲਓ ਸਪਟੰਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰਾਂਟੋ ਕੋਈ ਤੁਹਾਡਾ ਨੂਨ ਆਉਣਾ ਚਾਹੁੰਦਾ ਆ ਵਨ ਵੇ ਟਿਕਟ ਲੈ ਕੇ ਤਾਂ ਡਾਇਰੈਕਟ ਫਲਾਈਟ ਦੀ ਟਿਕਟ ਹੈ $790 ਦੀ $790 ਦੀ ਜੇ ਤੁਸੀਂ ਰਿਟਰਨ ਟਿਕਟ ਲੈਣੀ ਹੋਵੇ ਸਪਟੰਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ $1400 ਦੀ ਰਿਟਰਨ ਟਿਕਟ ਹੈ ਅਤੇ ਇਸ ਤੋਂ ਇਲਾਵਾ ਜੇਕਰ ਦਿਵਾਲੀ ਸਪੈਸ਼ਲ ਫੇਅਰ ਦੀ ਗੱਲ ਕਰੀਏ ਤਾਂ ਅਕਟੂਬਰ ਦੇ ਵਿੱਚ ਜਾ ਕੇ ਇੰਡੀਆ ਨੂੰ ਟੋਰਾਂਟੋ ਤੋਂ ਦਿੱਲੀ ਦਿੱਲੀ ਤੋਂ ਟੋਰਾਂਟੋ ਤੁਸੀਂ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਅਤੇ ਰਿਟਰਨ ਟਿਕਟ ਦੀ ਪ੍ਰਾਈਸ ਹੈ $1890 ਦੀ $1890 ਦੀ ਟਿਕਟ ਹੈ ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ ਪੈਕੇਜ ਸਟਾਰਟ ਹੋ ਰਹੇ ਨੇ ਸਪਟੰਬਰ ਮਹੀਨੇ ਦੇ ਲਈ $890 ਦੇ $890 ਦੇ ਵਿੱਚ 3 ਨਾਈਟਸ ਅਤੇ 4 ਦਿਨ ਦਾ ਇਹ ਤੁਹਾਡੇ ਲਈ ਪੈਕੇਜ ਤਿਆਰ ਕਰਨਗੇ ਆਲ ਲਿੰਕ ਟਰੈਵਲ ਮਿਸਿਸ ਸਾਗਰ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਨੰਬਰ ਹੈ 905-565-8704 905-565-8704 ਆਲ ਲਿੰਕ ਟਰੈਵਲ ਮਿਸਿਸ ਸਾਗਰ ਅਤੇ ਗੱਲਬਾਤ ਤੁਸੀਂ ਕਰ ਸਕਦੇ ਹੋ
1: ਐਮੀ ਵਿਰਕ ਦਾ ਸ਼ੋਅ 30 ਅਗਸਤ ਨੂੰ ਹੋਣਾ ਹੈਗਾ
2: ਜੀ
1: ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ
2: ਜੀ
1: ਹਾਈਵੇ 27 ਤੇ ਰੈਕਸਡੇਲ ਤੇ ਜਿਹੜਾ ਬੋਡਬਾਈਨ ਰੇਸ ਟਰੈਕ ਆ ਉਹਦੇ ਵਿੱਚ ਹੀ ਹੈਗਾ ਹੈ ਬਹੁਤ ਵਧੀਆ ਹਾਲ ਆ ਉੱਥੇ ਤਾਂ ਆਪਾਂ ਸਾਰੇ ਮਾਣਾਂਗੇ ਸ਼ੋਅ 30 ਅਗਸਤ ਨੂੰ ਟਿਕਟਾਂ ਫਟਾਫਟ ਲੈ ਲਓ ticketmaster.ca ਤੇ ਜਾ ਕੇ ਬੁੱਕ ਕਰ ਲਓ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਨੰਬਰ ਹੈਗਾ 647-964-8573 ਅਤੇ ਬੜੇ ਜਲਦੀ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਐਵੇਂ ਉਹਨਾਂ ਲਿਆ ਕੇ ਪੂਰੀ ਖੁੱਲ੍ਹੀ ਡੁੱਲੀ ਗੱਲਬਾਤ ਹੋਊਗੀ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਠੀਕ ਹੈ
2: ਅਤੇ
1: ਹੁਣ ਆਪਾਂ ਲਈਏ ਸਾਈਨ ਅਪ ਕਰੀਏ ਅਤੇ ਮਿਲਤੇ ਹਾਂ ਬ੍ਰੇਕ ਕੇ ਬਾਅਦ
2: ਬਿਲਕੁਲ ਕੱਲ੍ਹ ਨੂੰ ਮੁਲਾਕਾਤ ਹੋਏਗੀ
1: ਫਿਰ ਮੁਲਾਕਾਤ ਹੋਏਗੀ
2: 3 ਤੋਂ 6 ਵਜੇ ਤੱਕ
1: ਵਧੀਆ ਜੀ ਸ਼ਾਮ ਹੈ ਸੋਹਣੀ ਮਨਮੋਹਣੀ ਹੈਗੀ ਆ ਘਰੇ ਆਓ ਹੌਲੀ ਹੌਲੀ ਨਹਾਓ ਬਾਹਰ ਪਾਰਕ ਪੂਰਕ ਜਾਓ ਵਧੀਆ ਖਾਣੇ ਖਾਓ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾਓ ਸਿੰਪਲੀ ਏਡਨ ਦੇ ਪਹੁੰਚੋ ਵਧੀਆ ਵਧੀਆ ਖਾਣੇ ਹੋਰ ਜੋ ਜੀ ਕਰਦਾ ਬਟਰ ਚਿਕਨ ਖਾਣ ਉਹ ਜੋ ਵੀ ਤੁਹਾਡੀ ਚੋਇਸ ਹੈਗੀ ਆ ਉਹ ਖਾਇਓ ਅਸੀਂ ਵੀ ਖਾਂਦੇ ਹਾਂ ਭੁੱਖ ਲੱਗੀ ਆ ਠੀਕ ਆ ਸਤਿ ਸ਼੍ਰੀ ਅਕਾਲ
2: ਬਿਲਕੁਲ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ

0: 2 347-2312 13-22 Jello Tire Center.
1: Every suit kar diya jattan nu.
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, takeout and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-7310-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939-416-991-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਟੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਟੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਨਾ ਹੀ ਨਹੀਂ ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ Guild Sweet Factory 2131 Williams Parkway Unit Number 3 You can contact on 905-799-2616 905-799-2616
8: Yeh hai Toronto the Harman Pyara Radio Desh Pardesh
9: For advertisements and information
8: Information
9: Call us now
4: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 Dust Drive 5th Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਐਟੋਬਿਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੈਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 days a week
9: ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
10: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
9: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
10: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
11: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
12: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

AM 530 ਦੇਸ ਪ੍ਰਦੇਸ਼ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਇਸ ਬਹੁਤ ਹੀ ਖੂਬਸੂਰਤ ਦੇ ਸ਼ਾਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ ਹੋਪਫੁਲੀ ਤੁਸੀਂ ਸਾਡੇ ਨਾਲ ਆਲ ਦ ਵੇ ਟਿਲ 6 ਪੀ ਐਮ ਜੁੜੇ ਰਹੋਗੇ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਜਿੱਥੇ ਵੀ ਤੁਸੀਂ ਹੈਗੇ ਹੋ ਚਾਹੇ ਘਰੇ ਹੀ ਹੋ ਕੰਮ 'ਤੇ ਹੋ ਜਾਂ ਫਿਰ ਗੱਡੀ 'ਚ ਬੈਠੇ ਹੋ ਕੰਮ ਤੋਂ ਬਾਹਰ ਨਿਕਲੇ ਹੋ ਜਾਂ ਕੋਈ ਸ਼ਾਪਿੰਗ ਸ਼ੂਪਿੰਗ ਕਰਨ ਚੱਲੇ ਹੋ ਜਿੱਥੇ ਤੱਕ ਦਾ ਵੀ ਤੁਹਾਡਾ ਡੈਸਟੀਨੇਸ਼ਨ ਹੈ ਜਿੱਥੇ ਤੱਕ ਵੀ ਤੁਹਾਡਾ ਸਾਡੇ ਨਾਲ ਸਾਥ ਹੈ ਵੱਧ ਤੋਂ ਵੱਧ ਟਾਈਮ ਲਈ ਹੋਪਫੁਲੀ 6 ਪੀ ਐਮ ਤੱਕ ਸਾਡੇ ਨਾਲ ਜੁੜੇ ਰਹੋ ਕਿਉਂਕਿ ਅੱਜ ਵੀ ਦੋਸਤੋ ਤੁਹਾਡੇ ਲਈ ਕੈਨੇਡਾ ਅੰਟੇਰੀਓ ਅਤੇ ਲੋਕਲ ਜੀ ਟੀ ਏ ਐਂਡ ਬਿਯੋਂਡ ਨਵੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ ਨਿਊਜ਼ ਅਤੇ ਵਿਊਜ਼ ਪੇਸ਼ ਕਰਾਂਗੇ ਵੱਧ ਤੋਂ ਵੱਧ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਹੀ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਅੱਧੇ ਸਾਡੇ ਪਸੰਦ ਦੇ ਪਰ ਵੱਧ ਤੋਂ ਵੱਧ ਤੁਹਾਡੇ ਹੀ ਰਿਕੁਐਸਟਡ ਫਰਮੈਸ਼ੀ ਗੀਤ ਸੰਗੀਤ ਹੀ ਅਸੀਂ ਪੇਸ਼ ਕਰਦੇ ਰਹੀਏ ਅਤੇ ਅੱਜ ਵੀ ਉਹੀ ਪੂਰੀ ਕੋਸ਼ਿਸ਼ ਕਰਾਂਗੇ ਜੋ ਵੀ ਤੁਸੀਂ ਰਿਕੁਐਸਟ ਭੇਜੋਗੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਬਾਰੀ ਬਾਰੀ ਗਾਣਿਆਂ ਨੂੰ ਠੀਕ 6 ਵਜੇ ਤੱਕ ਲਾਉਂਦੇ ਰਹੀਏ ਨਾਲ ਦੀ ਨਾਲ ਬਾਰੀ ਬਾਰੀ ਹੀ ਸਾਡੇ ਸਪਾਂਸਰਸ ਆ ਕੇ ਆਪਣੇ ਮੈਸੇਜਸ ਤੁਹਾਡੇ ਤੱਕ ਲਾਈਵ 'ਤੇ ਏਅਰ ਪੇਸ਼ ਕਰਨਗੇ ਹਰੇਕ ਦਿਨ ਹੀ ਕੋਈ ਨਾ ਕੋਈ ਵਧੀਆ ਕੰਮ ਦੀ ਗੱਲ ਹੁੰਦੀ ਰਹਿੰਦੀ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਡਿਫਰੈਂਟ ਇੰਟਰਵਿਊਜ਼ ਡਿਫਰੈਂਟ ਡੇਜ਼ ਡਿਫਰੈਂਟ ਆਵਰਸ ਦੇ ਵਿੱਚ ਖਾਸ ਤਾਂ ਰੀਅਲ ਇਸਟੇਟ ਮੋਰਗੇਜ ਇੰਸ਼ੋਰੈਂਸ ਇਮੀਗ੍ਰੇਸ਼ਨ ਐਜੂਕੇਸ਼ਨ ਨੈਚੁਰਲ ਹੈਲਥ ਹੋਮਿਓਪੈਥੀ ਐਕਿਊਪੰਕਚਰ ਯੂ ਨੇਮ ਇਟ ਐਜੂਕੇਸ਼ਨ ਡੈਟ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਜਿਹੜੇ ਵੀ ਹਰੇਕ ਦਿਨ ਦੇ ਹੀ ਹਰੇਕ ਪਰਿਵਾਰ ਦੇ ਹੀ ਹਰੇਕ ਹਾਊਸ ਹੋਲਡ ਦੇ ਹੀ ਸਭ ਤੋਂ ਆਮ ਸਭ ਤੋਂ ਮੇਜਰ ਕੰਮਕਾਰ ਹੁੰਦੇ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਸਾਡੇ ਨਾਲ ਗੱਲਬਾਤ ਕਰਨੀ ਹੈ ਤੁਹਾਡਾ ਹੀ ਪ੍ਰੋਗਰਾਮ ਹੈ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਇੱਕੋ ਇੱਕ ਨੰਬਰ 'ਤੇ 905-564-44 905-564-44 905-564-6444 905-564-6444 ਡਾਇਰੈਕਟ ਗੱਲਬਾਤ ਆਪਣੀ ਹੋ ਸਕਦੀ ਹੈ ਜਾਂ ਤੁਸੀਂ ਆਪਣਾ ਡਾਇਰੈਕਟ ਟੈਕਸਟ ਮੈਸੇਜ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਕਾਫੀ ਜ਼ਿਆਦਾ ਇਨਫੈਕਟ ਮੈਨੂੰ ਲੱਗਦਾ ਮੈਜੋਰਟੀ ਲੋਕ ਹੀ ਤਾਂ ਪ੍ਰੀਫਰ ਕਰਦੇ ਨੇ ਬਸ ਯਾਰ ਮੈਸੇਜ ਭੇਜੋ ਸਾਨੂੰ ਵੀ ਕਨਵੀਨੀਅੰਟ ਜਦੋਂ ਮਰਜ਼ੀ ਭੇਜੀਏ ਟੈਕਸਟ ਵਟਸਐਪ ਮੈਸੇਜ ਭੇਜੋ ਟੈਕਸਟ ਔਰ ਵਟਸਐਪ ਹੈ 416-457-3381 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦ ਤੋਂ ਜਲਦ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜੇ ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਮੰਗਿਆ ਤੁਹਾਨੂੰ ਜਲਦ ਤੋਂ ਜਲਦ ਭੇਜ ਦੇਵਾਂ ਜੇ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਦੇ ਭਾਵ ਦੇ ਵਿੱਚ ਮੰਨ ਲਓ ਕਿ ਏਅਰ ਡਕਟ ਸਾਫ਼ ਕਰਵਾਉਣੇ ਆ ਮੰਨ ਲਓ ਕਿ ਤੁਹਾਨੂੰ ਕੋਈ ਲੀਗਲ ਮਸਲਾ ਹੈ ਮੰਨ ਲਓ ਕਿ ਤੁਹਾਨੂੰ ਸਸਤੀਆਂ ਏਅਰਲਾਈਨ ਟਿਕਟ ਚਾਹੀਦੀਆਂ ਨੇ ਇਸ ਤਰ੍ਹਾਂ ਦਾ ਵੀ ਤੁਸੀਂ ਜਨੇਰਿਕ ਵੀ ਸਾਨੂੰ ਸਵਾਲ ਮੈਸੇਜ ਭੇਜ ਸਕਦੇ ਹੋ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ ਉਹ ਵੀ ਮੈਸੇਜ ਭੇਜ ਸਕਦੇ ਹੋ ਹਾਏ ਹੈਲੋ ਹੀ ਬਸ ਲਿਖਣਾ ਹੋਵੇ ਉਹ ਵੀ ਮੈਸੇਜ ਭੇਜ ਸਕਦੇ ਹੋ ਯਾਰ ਅੱਜ ਕੱਲ੍ਹ ਕਿਹੜਾ ਕੋਈ ਵੀ ਟੈਕਸਟ ਦਾ ਕੋਈ 25-50 ਲੱਗਦਾ ਜਿਵੇਂ ਲੱਗਦਾ ਹੁੰਦਾ ਸੀ ਫ੍ਰੀ ਦੇ ਵਿੱਚ ਹੀ ਆ ਸਾਰਿਆਂ ਕੋਲ ਦਾਇਰਾ ਵੀ ਹੈਗਾ ਸੋ ਟੈਕਸਟ ਔਰ ਵਟਸਐਪ ਹੈ 416-457-3381 'ਤੇ ਆਪਣਾ ਮੈਸੇਜ ਭੇਜ ਸਕਦੇ ਹੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ ਸੋ ਅੱਜ ਅਨਫੋਰਚੁਨੇਟਲੀ ਤੜਕੇ ਸਵੇਰ ਨੂੰ ਟੋਰਾਂਟੋ ਪੁਲਿਸ ਦੇ ਆਫਿਸਰਸ ਇੱਕ ਈ ਬਾਈਕ ਇਲੈਕਟ੍ਰੋਨਿਕ ਬਾਈਕ ਦੇ ਚੋਰੀ ਰਾਬਰੀ ਦੇ ਵੱਲ ਰਿਸਪੋਂਡ ਕਰਨਗੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਜਿੱਥੇ ਕਿ ਉਹਨਾਂ ਨੂੰ ਸਵਾਗਤ ਕੀਤਾ ਗਿਆ ਇੱਕ ਖਤਰਨਾਕ ਬੰਦੇ ਦੇ ਵੱਲੋਂ ਜਿਹਨੇ ਹਥਿਆਰ ਕੱਢ ਕੇ ਪੁਲਿਸ ਆਫਿਸਰ ਦੇ ਪੱਟ ਦੇ ਵਿੱਚ ਹੀ ਗੋਲੀ ਮਾਰੀ ਪੁਲਿਸ ਆਫਿਸਰ ਸੀਰੀਅਸ ਬਟ ਨਾਨ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹਸਪੀਟਲ ਤੱਕ ਰਸ਼ ਕੀਤਾ ਗਿਆ ਅਤੇ ਕੁਛ ਟਾਈਮ ਬਾਅਦ ਕੁਛ ਡਿਸਟੈਂਸ ਦੂਰ ਇਸ ਇੱਕ ਸਸਪੈਕਟ ਨੂੰ ਫੜਿਆ ਗਿਆ ਹਥਿਆਰ ਸੀਜ਼ ਕੀਤਾ ਗਿਆ ਅਤੇ ਪਤਾ ਲੱਗ ਗਿਆ ਕੁਡ ਯੂ ਇਮੈਜਿਨ ਇਹ ਬੰਦਾ ਜਿਹਨੇ ਪੁਲਿਸ ਆਫਿਸਰ ਨੂੰ ਹੀ ਅੱਜ ਗੋਲੀ ਮਾਰੀ ਟੋਰਾਂਟੋ ਦੇ ਵਿੱਚ ਕੁਡ ਯੂ ਇਮੈਜਿਨ ਓ ਵਾਟ ਅ ਹਿਊਜ ਸ਼ਾਕਰ ਲਿਬਰੋ ਕੈਨੇਡਾ ਲਿਬਰੋ ਕਾਨੂੰਨ ਹੋਣ ਕਰਕੇ ਆਹੀ ਬੰਦਾ ਸਾਡੇ ਪੀਓ ਰੀਜਨ ਦੇ ਵਿੱਚ ਵੀ ਵਾਟਰਲੂ ਦੇ ਵਿੱਚ ਵੀ ਮਲਟੀਪਲ ਡਿਫਰੈਂਟ ਹਥਿਆਰਾਂ ਦੇ ਨਾਲ ਕ੍ਰਾਈਮਸ ਦੇ ਲਈ ਅਤੇ ਹੋਰਾਂ ਸੀਰੀਅਸ ਕ੍ਰਾਈਮਸ ਲਈ ਮਲਟੀਪਲ
ਮਲਟੀਪਲ ਟਾਈਮਸ ਫੜਿਆ ਗਿਆ ਸੀ ਪੁਲਿਸ ਦੇ ਵੱਲੋਂ, ਪਰ ਸਾਡੇ ਬੇਕਾਰ ਜਿਹੜੇ ਜੱਜਸ ਨੇ ਜੋ ਕਿ ਬੇਕਾਰ ਫੈਡਰਲ ਲਿਬਰਲ ਸਰਕਾਰ ਦੇ ਕਾਨੂੰਨ ਅਤੇ ਕਹਿ ਲਓ ਲੈਕ ਆਫ ਕਾਨੂੰਨ ਫਾਲੋ ਕਰਦੇ ਨੇ, ਉਹਨਾਂ ਨੇ ਇਸ ਗੰਦੇ ਬੰਦੇ ਨੂੰ, ਇੰਨੇ ਖਤਰਨਾਕ ਬੰਦੇ ਨੂੰ ਬਾਹਰ ਬੇਲ 'ਤੇ ਛੱਡ ਹੀ ਦਿੱਤਾ। ਕੈਨ ਯੂ ਇਮੈਜਿਨ ਦੈਟ? ਸੋ ਬੇਲ 'ਤੇ ਬਾਹਰ ਛੱਡ ਦਿੱਤਾ, ਭਾਵੇਂ ਇਹਨੂੰ ਪਹਿਲਾਂ ਵੀ ਹਥਿਆਰਾਂ ਨਾਲ ਫੜਿਆ ਗਿਆ। ਕਲੀਅਰਲੀ ਇੰਨਾ ਖਤਰਨਾਕ ਤਾਂ ਹੈ ਨਹੀਂ ਜੱਜ ਨੂੰ ਲੱਗਿਆ ਹੋਊਗਾ ਜਾਂ ਸਾਡੀ ਲਿਬਰਲ ਸਰਕਾਰ ਨੂੰ ਲੱਗਿਆ ਹੋਊਗਾ ਕਿ ਹਥਿਆਰ ਨਾਲ ਫੜਿਆ ਗਿਆ। ਛੱਡ ਹੀ ਦਿਓ, ਕੋਈ ਵੱਡੀ ਗੱਲ ਨਹੀਂ ਹੈਗੀ, ਛੱਡਤਾ ਅਤੇ ਅੱਜ ਸਵੇਰੇ ਕਰਤਾ ਹੋਈ ਕੰਮ ਹੀ ਸ਼ਾਰਾ ਖਾਪ। ਸੋ ਹੁਣ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਵੀ ਕਹਿ ਰਿਹਾ ਹੈ ਕਿ ਜੇਕਰ ਕੋਈ ਵੀ ਜੱਜ ਖਤਰਨਾਕ ਲੋਕਾਂ ਨੂੰ ਬਾਹਰ ਬੇਲ 'ਤੇ ਜਾਂ ਸ਼ਰਤਾਂ ਦੇ ਨਾਲ ਛੱਡਦਾ ਹੈ, ਫਿਰ ਬਾਅਦ ਦੇ ਵਿੱਚ ਉਹ ਕੋਈ ਖਤਰਨਾਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਫਿਰ ਤਾਂ ਸਾਨੂੰ ਜੱਜਸ ਨੂੰ ਵੀ ਜ਼ਿੰਮੇਵਾਰ ਰੱਖਣ ਦੀ ਜ਼ਰੂਰਤ ਹੈ। ਗੱਲ ਤਾਂ ਸਹੀ ਹੈ, ਪਰ ਉਸ ਤੋਂ ਜ਼ਿਆਦਾ ਡੂੰਘੀ ਗੱਲ ਹੈ, ਉਸ ਤੋਂ ਜ਼ਿਆਦਾ ਉੱਪਰ ਦੀ ਟਾਪ ਦੀ ਇੰਟਰਪ੍ਰੀਟੇਸ਼ਨ ਆਫ ਦਾ ਲਾਅ ਦੀ ਗੱਲ ਹੈ, ਐਪਲੀਕੇਸ਼ਨ ਆਫ ਦਾ ਲਾਅ ਦੀ ਗੱਲ ਹੈ। ਜੇਕਰ ਫੈਡਰਲ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ, ਜੁਰਿਸਡਿਕਸ਼ਨ ਹੈ ਫੋਰ ਦਾ ਕ੍ਰਿਮੀਨਲ ਕੋਡ ਐਂਡ ਫੋਰ ਬੇਲ ਐਂਡ ਫੋਰ ਰਿਫੋਰਮਸ, ਜੇ ਸਾਡੀ ਫੈਡਰਲ ਸਰਕਾਰ ਹੀ ਇੰਨੀ ਸਾਫਟ ਔਨ ਕ੍ਰਾਈਮ ਰਹੀ ਹੈ 2015 ਤੋਂ ਲੈ ਕੇ ਹੁਣ ਤੱਕ, ਲਿਬਰਲ ਬਲੀਡਿੰਗ ਹਾਰਟ ਗਧੇ ਹੋਣ ਕਰਕੇ, ਫਿਰ ਤਾਂ ਜੱਜਾਂ 'ਤੇ ਘੱਟ ਇਲਜ਼ਾਮ ਯਾਰ, ਸਾਨੂੰ ਸਰਕਾਰ 'ਤੇ ਜ਼ਿਆਦਾ ਇਲਜ਼ਾਮ ਲਾਉਣਾ ਚਾਹੀਦਾ ਹੈ, ਜਿਨ੍ਹਾਂ ਦੇ ਕਾਨੂੰਨਾਂ ਕਰਕੇ ਹੀ ਇਸ ਤਰ੍ਹਾਂ ਦੇ ਖਤਰਨਾਕ ਲੋਕ ਬਾਹਰ ਨਿਕਲ ਜਾਂਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ, ਅਤੇ ਜਾ ਕੇ ਫਿਰ ਪਟਾਕੇ ਪਾਉਂਦੇ ਆ, ਪੁਲਿਸ ਆਫਿਸਰ ਨੂੰ ਗੋਲੀਆਂ ਮਾਰ ਰਹੇ ਨੇ। ਸੋ ਇਹਦੇ ਬਾਰੇ ਤੈਨੂੰ ਪੂਰੀ ਡਿਟੇਲ ਦੇ ਵਿੱਚ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੇ ਨਾਲ ਦੋਸਤੋ, ਅੱਜ ਅੰਟੇਰੀਓ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਅੱਜ ਤੋਂ ਹੀ ਇਫੈਕਟਿਵ ਕੋਈ ਵੀ ਬੰਦਾ ਜੋ ਕਿ ਇਲੀਗਲ ਸਟੈਟਸ 'ਤੇ ਹੈ, ਇਲੀਗਲੀ ਕੈਨੇਡਾ 'ਚ ਰਹਿ ਰਿਹਾ ਹੈ, ਜਾਂ ਕਹਿ ਲਓ ਮੋਰ ਸਪੈਸੀਫਿਕਲੀ ਇਲੀਗਲ ਅੰਟੇਰੀਓ ਦੇ ਵਿੱਚ ਰਹਿ ਰਿਹਾ ਹੈ, ਉਹ ਕਿਸੇ ਵੀ ਵੈਲਫੇਅਰ ਟੈਕਸ ਪੇਅਰ ਫੰਡਡ ਸਾਡੇ ਮਿਹਨਤੀ ਡਾਲਰ ਦੇ ਲਈ ਹੱਕਦਾਰ ਨਹੀਂ ਹੋਊਗਾ, ਨਾ ਤਾਂ ODSP ਦੇ ਰਾਹੀਂ, ਨਾ ਤਾਂ ਅੰਟੇਰੀਓ ਵਰਕਸ ਦੇ ਰਾਹੀਂ, ਕਿਸੇ ਵੀ ਸੋਸ਼ਲ ਬੈਨੀਫਿਟ ਵਿਚ ਇਜ਼ ਅ ਪੋਲਾਈਟ ਵੇ ਆਫ ਸੇਇੰਗ ਵੈਲਫੇਅਰ ਹੈਂਡ ਆਊਟ, ਉਹਦੇ ਲਈ ਉਹ ਐਲੀਜੀਬਲ ਹੀ ਨਹੀਂ ਹੋਣੇ। ਇਹ ਹੁਣ ਫੈਸਲਾ ਕਿਉਂ ਅਨਾਊਂਸ ਕੀਤਾ ਗਿਆ ਹੈ? ਕਿਉਂਕਿ ਕਾਮਨ ਸੈਂਸ ਇਜ਼ ਨਾਟ ਸੋ ਕਾਮਨ, ਇਹ ਇੰਗਲਿਸ਼ ਦੇ ਵਿੱਚ ਇੱਕ ਵਧੀਆ ਸੇਇੰਗ ਹੈ, ਕਾਮਨ ਸੈਂਸ ਇਜ਼ ਨਾਟ ਸੋ ਕਾਮਨ, ਅਤੇ ਆਹੀ ਗੱਲ ਨਿਕਲੀ ਆ। ਪਤਾ ਲੱਗਿਆ ਹੈ ਕਿ 1997 ਜਦੋਂ ਅਸੀਂ ਛੋਟੇ ਜਿਹੇ ਜਵਾਕ ਹੁੰਦੇ ਸੀ, 1997 ਦੇ ਵਿੱਚ ਇੱਕ ਬੰਦਾ ਇੱਥੇ ਅੰਟੇਰੀਓ ਆਇਆ ਟੈਂਪਰੇਰੀ ਵਰਕ ਪਰਮਿਟ 'ਤੇ, ਉਹ 4 ਸਾਲ ਬਾਅਦ ਐਕਸਪਾਇਰ ਹੋ ਗਿਆ। 2001 ਤੋਂ ਲੈ ਕੇ 2023 ਤੱਕ, ਕੁਡ ਯੂ ਇਮੈਜਿਨ, 22 ਸਾਲ ਲਗਾਤਾਰ ਬੰਦਾ ਇਲੀਗਲੀ ਇਸ ਮੁਲਕ ਵਿੱਚ ਰਹਿ ਰਿਹਾ ਸੀ, ਕੈਸ਼ 'ਤੇ ਕੰਮ ਕਰ ਰਿਹਾ ਸੀ, ਫੋਰ 22 ਈਅਰਸ ਇਨ ਰੋ, ਕਦੇ ਕੋਈ ਟੈਕਸ ਦਾ $1 ਤੱਕ ਨਹੀਂ ਪੇ ਕੀਤਾ, ਕੰਟਰੀਬਿਊਟ ਕੀਤਾ ਨਹੀਂ ਹੈਗਾ ਟੂ ਦਾ CRA ਔਰ ਟੂ ਆਰ ਸਮਾਜ। ਫਿਰ 2023 ਦੇ ਵਿੱਚ ਕਹਿੰਦਾ, ਯੂ ਨੋ ਵਟ, ਹੋਮਲੈਸ ਸ਼ੈਲਟਰ ਸਿਸਟਮ 'ਚ ਮੈਂ ਭਰਤੀ ਹੋ ਜਾਂਦਾ, ਉੱਥੇ ਗਿਆ। ਉੱਥੇ ਪਤਾ ਨਹੀਂ ਕਿਹੜੇ ਗਧੇ ਨੇ ਇਹਨੂੰ ਗਾਈਡੈਂਸ ਦਿੱਤੀ ਕਿ ਭਾਈ ਤੂੰ ਵੈਲਫੇਅਰ ਅਪਲਾਈ ਕਰ ਲਾ, ਭਾਵੇਂ ਤੂੰ ਕੱਚਾ ਹੀ ਹੈਗਾ ਇੱਥੇ, ਕੱਚਾ ਕੀ, ਇੱਥੇ ਤਾਂ ਇਲੀਗਲ ਏਲੀਅਨ ਹੈ, ਹੀ ਇਜ਼ ਇਲੀਗਲ, ਇਲੀਗਲ ਸਟੈਟਸ 'ਤੇ ਹੈ, ਬਿਨਾਂ ਕੋਈ ਸਟੈਟਸ 'ਤੇ ਹੈ, ਇੰਨੇ ਸਾਲਾਂ ਤੋਂ ਲਗਾਤਾਰ ਧੱਕੇ ਨਾਲ ਹੀ ਰਹਿ ਰਿਹਾ ਸੀ। ਉਹਨੇ ਅਪਲਾਈ ਕੀਤਾ ਵੈਲਫੇਅਰ ਦੇ ਲਈ, ਵੈਲਫੇਅਰ ਰਿਜੈਕਟ ਕੀਤੀ ਗਈ ਕਿਉਂਕਿ ਆਬਵੀਅਸਲੀ ਇਹ ਇੱਕ ਇਲੀਗਲ ਹੈ। ਇਹਨੇ ਅਪੀਲ ਕੀਤੀ, ਅਪੀਲ 2 ਮਹੀਨੇ ਪਹਿਲਾਂ ਇੱਕ ਅੰਟੇਰੀਓ ਟ੍ਰਾਈਬਿਊਨਲ ਦੇ ਵੱਲੋਂ ਓਵਰਟਰਨ ਕੀਤੀ ਗਈ, ਬੰਦੇ ਨੂੰ ਵੈਲਫੇਅਰ ਦਿੱਤਾ ਗਿਆ ਕਿਉਂਕਿ ਜਿਹੜੀ ਵਰਡਿੰਗ ਹੈ ਉਸ ਵੈਲਫੇਅਰ ਸਿਸਟਮ ਦੇ ਵਿੱਚ, ਪਾਲਿਸੀਜ਼ ਦੇ ਵਿੱਚ, ਉਹਦੇ ਮੁਤਾਬਕ ਇਹ ਟੈਕਨੀਕਲੀ ਫਿਰ ਵੀ ਹੱਕਦਾਰ ਸੀ ਸਾਡੇ ਸਿਰੋਂ, ਟੈਕਸ ਪੇਅਰ ਸਿਰੋਂ, ਇਸ ਬੰਦੇ ਨੂੰ ਵੈਲਫੇਅਰ ਮਿਲਣ ਦੇ ਲਈ। ਸੋ ਤਾਂ ਹੀ ਤਾਂ ਅੱਜ ਇਸ ਪਾਗਲਪਨ ਨੂੰ ਬੰਦ ਕਰਨ ਦੇ ਲਈ ਅੰਟੇਰੀਓ ਸਰਕਾਰ ਨੇ ਕਿਹਾ ਕਿ ਜਿਹੜਾ ਵੀ ਬੰਦਾ ਇੱਥੇ ਇੱਕ ਕਹਿ ਲਓ ਪ੍ਰੋਪਰ PR ਜਾਂ ਸਿਟੀਜ਼ਨ ਹੈ ਨਹੀਂ, ਜੇ ਵਿਜ਼ਿਟਰ ਆਇਆ, ਟੂਰਿਸਟ ਆਇਆ, ਟੈਂਪਰੇਰੀ ਵਰਕ ਪਰਮਿਟ 'ਤੇ ਆਇਆ, ਸਟੂਡੈਂਟ ਆਇਆ, ਜਾਂ ਰੈਫਿਊਜੀ ਹੈ, ਜਾਂ ਬਿਨਾਂ ਕੋਈ ਸਟੈਟਸ ਤੋਂ ਹੈ, ਉਹਨਾਂ ਨੂੰ ਕੋਈ ਵੀ ਅੰਟੇਰੀਓ ਵੈਲਫੇਅਰ ਮਿਲਣੀ ਨਹੀਂ ਹੈਗੀ। ਇਹ ਹੁਣ ਜ਼ਿਆਦਾ ਸਖਤਾਈ ਇਹ ਵਰਡਿੰਗ ਦੇ ਵਿੱਚ ਹੁਣ ਪੇਸ਼ ਕੀਤੀ ਗਈ ਆ ਕਿ ਇਸ ਤਰ੍ਹਾਂ ਦੇ ਨਮੂਨੇ ਇਹਨੂੰ ਗਲਤ ਮਲਤ ਇੰਟਰਪ੍ਰਟ ਕਰਕੇ ਸਾਡੇ ਮਿਹਨਤੀ ਟੈਕਸ ਪੇਅਰ ਦੇ ਪੈਸੇ ਇਲੀਗਲ ਲੋਕਾਂ ਨੂੰ ਨਾ ਵੰਡੀ ਜਾਣ।
ਮੈਂ ਪੁੱਛਣਾ ਚਾਹੁੰਦਾ ਕਿ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਇਲੀਗਲ ਬੰਦਾ 1997 ਦਾ ਆਇਆ ਹੋਇਆ ਦਫ਼ਤਰਾਂ ਦੇ ਵਿੱਚ ਇਹ ਪੇਪਰ ਵਰਕ ਭਰੀ ਜਾਂਦਾ, ਉੱਥੇ ਉਹਨੂੰ ਢਾ ਲਓ, ਉੱਥੇ ਉਹਨੂੰ ਫੜ ਲਓ, ਉੱਥੇ ਉਹਦੇ ਉੱਪਰ ਬਹਿ ਲਓ, ਜਿਹਦੇ ਚਿਰ ਮਾਮੇ ਨਹੀਂ ਆਉਂਦੇ ਜੇ ਜਾ ਕੇ ਇਹਦੇ ਹੱਥ ਕੜੀ ਨਹੀਂ ਲਾਉਂਦੇ, ਅਤੇ ਭੇਜੋ ਇਹਨੂੰ CBSA ਤੱਕ ਅਤੇ ਲੱਤ ਮਾਰ ਕੇ ਬਾਹਰ ਕੱਢੋ। ਯੂ ਐਂਟ ਗੋਟਾ ਗੋ ਹੋਮ ਬਟ ਯੂ ਕੈਨਟ ਸਟੇ ਹੇਅਰ ਬ੍ਰੋ। ਬਸ ਸਿੰਪਲ ਜਿਹੀ ਗੱਲ ਹੈ। ਹੁਣ ਜ਼ਿਆਦਾ ਅਹਿਮ ਗੱਲ ਇਹ ਹੈ ਕਿ ਸਾਨੂੰ ਕਾਨੂੰਨ ਕਾਹਦੇ ਲਈ ਬਦਲਣ ਦੀ ਲੋੜ ਪੈ ਰਹੀ ਹੈ, ਸਾਨੂੰ ਵੈਲਫੇਅਰ ਅਤੇ ਸੋਸ਼ਲ ਅਸਿਸਟੈਂਸ ਇਲੀਗਲ ਲੋਕਾਂ ਨੂੰ ਕਿਉਂ ਦੇਣੀ ਪੈ ਰਹੀ ਹੈ? ਇਹ ਹੋਣਾ ਹੀ ਨਹੀਂ ਚਾਹੀਦਾ ਹੈ। ਹੋਣਾ ਕੀ ਚਾਹੀਦਾ ਹੈ? ਜਿਹੜੀ ਸਰਕਾਰ ਨੇ ਹੁਣ ਇੰਨੇ ਫਲੱਡ ਗੇਟ ਖੋਲ੍ਹੇ ਹੋਏ ਨੇ ਮੈਸ ਇਮੀਗ੍ਰੇਸ਼ਨ ਦੇ 15 ਤੋਂ ਲੈ ਕੇ ਹੁਣ ਤੱਕ, ਉਹਨਾਂ ਨੂੰ ਇਹ ਸਾਰੇ ਵੀਜ਼ਾ ਐਕਸਪਾਇਰ ਹੋਣ ਵਾਲੇ ਇਲੀਗਲ ਧੱਕੇ ਨਾਲ ਇੱਥੇ ਰਹਿਣ ਵਾਲੇ ਲੋਕਾਂ ਨੂੰ ਟਰੈਕ ਕਰਨਾ ਚਾਹੀਦਾ ਹੈ ਅਤੇ ਆਟੋਮੈਟਿਕਲੀ ਡੀਪੋਰਟ ਕਰਨਾ ਚਾਹੀਦਾ ਹੈ। ਮਾਮਲਾ ਖਤਮ, ਟੈਕਸ ਪੇਅਰ 'ਤੇ ਬੋਝ ਘੱਟ ਜੂਗਾ, ਜ਼ਿਆਦਾ ਸੌਖਾ ਕੰਮ ਹੋ ਜੂਗਾ, ਪਰ ਕਰਨਾ ਤਾਂ ਕਦੇ ਹੈ ਨਹੀਂ ਕਿਉਂਕਿ ਵੋਟਾਂ ਫਿਰ ਘੱਟ ਜਾਣਗੀਆਂ। ਨਾ ਫਿਰ ਦੋਸਤੋ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ, ਦੈਟ ਵਾਸ ਸੋ ਕਲੋਜ਼ ਟੂ ਅ ਡੀਲ, ਜਾ ਕੇ ਮੰਡੇ ਨੂੰ ਅਸੀਂ ਹੁਣ 17 ਤਰੀਕ ਨੂੰ ਸ਼ਾਇਦ ਸੁਣਾਂਗੇ ਕਿ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਅਤੇ ਉਹਦਾ ਕੈਨੇਡਾ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਇਕੱਠੇ ਹੋ ਕੇ ਬਾਬੇ ਟਰੰਪ ਨੂੰ ਇੱਕ ਪ੍ਰਪੋਜ਼ਲ ਪੇਸ਼ ਕਰਨਗੇ, ਜਿਹਦੇ ਵਿੱਚ 4 ਵੱਡੀਆਂ ਕੈਨੇਡੀਅਨ ਕਨਸੈਸ਼ਨਸ ਦੇ ਕੇ ਬਦਲੇ ਦੇ ਵਿੱਚ ਅਗਲੇ ਵੈਂਸਡੇ 19 ਤਰੀਕ ਨੂੰ 50% ਦੇ ਨਵੇਂ ਆਲਮੋਸਟ 28-29 ਬਿਲੀਅਨ ਡਾਲਰ ਕੈਨੇਡੀਅਨ ਗੁੱਡਸ ਅਤੇ 5% ਆਫ ਆਲ ਗੁੱਡਸ ਐਕਸਪੋਰਟ ਟੂ ਅਮੈਰੀਕਾ ਅਤੇ ਜਿਹੜੇ ਨਵੇਂ 50% ਵਾਪਿੰਗ ਵੱਡੇ ਟੈਰਿਫਸ ਲੱਗਣ ਲੱਗੇ ਆ ਉਹਨੂੰ ਹੀ ਲੱਗਣ ਤੋਂ ਰੋਕਿਆ ਜਾਊਗਾ। ਨਾਲੇ ਗੱਡੀਆਂ 'ਤੇ ਸਟੀਲ 'ਤੇ ਅਲੂਮੀਨੀਅਮ 'ਤੇ ਅਤੇ ਲੰਬਰ 'ਤੇ ਟੈਰਿਫਸ ਘਟਾਏ ਜਾਣਗੇ ਕੁਛ ਹੱਦ ਤੱਕ। ਇਹ ਹੁਣ ਇੰਨੀ ਜ਼ਿਆਦਾ ਚਰਚਾ ਹੋ ਰਹੀ ਆ ਕਿ ਆਲਮੋਸਟ ਡਨ ਡੀਲ ਹੈ, ਮੋਟੀਆਂ ਮੋਟੀਆਂ ਸਾਰੀਆਂ ਬੁਲਟ ਪੁਆਇੰਟ ਤਾਂ ਐਸਟੈਬਲਿਸ਼ ਕੀਤੀਆਂ ਗਈਆਂ ਨੇ, ਸਾਰਾ ਕੁਛ ਠੀਕ ਲੱਗਦਾ ਤਾਂ ਸੀ, ਪਰ ਲੱਗਦਾ ਤਾਂ ਹੈ ਕਿ ਕਿਉਂਕਿ ਇਹਦੀ ਇੰਨੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚਰਚਾ ਹੋਈ ਹੈ ਅਤੇ ਹੋਰ ਸੋਸ਼ਲ ਮੀਡੀਆ 'ਤੇ ਚਰਚਾ ਹੋਈ ਹੈ, ਲੋਕ ਹੁਣ ਕਹੀ ਜਾਂਦੇ ਆ ਕਿ ਯਾਰ ਜੇ ਆਹੀ ਡੀਲ ਅਕਟੋਬਰ ਦੇ ਵਿੱਚ ਸਾਨੂੰ ਆਫਰ ਕੀਤੀ ਗਈ ਸੀ ਅਤੇ ਮਾੜੀ ਕਹੀ ਗਈ ਖਰੜੀ ਸਰਕਾਰ ਦੇ ਵੱਲੋਂ, ਹੁਣ ਉਹੀ ਡੀਲ ਆਲਮੋਸਟ 99% ਐਕਸੈਪਟ ਕਰਨ ਲਈ ਤਿਆਰ ਹੋ ਗਏ ਨੇ, ਇਹਨਾਂ ਦੇ ਐਲਬੋ ਕਿੱਥੇ ਗਏ? ਐਲਬੋ ਅਪ ਰੱਖੀ ਰੱਖੋ, ਤੁਸੀਂ ਤਾਂ ਕਹਿੰਦੇ ਸੀ ਕਿ 0% ਟੈਰਿਫ ਦਵਾਵਾਂਗੇ, ਹੁਣ ਤਾਂ ਤੁਸੀਂ ਸੈਟਲ ਕਰ ਰਹੇ ਹੋ, ਹੁਣ ਤਾਂ ਬਸ ਕੰਮ ਹੀ ਸਾਰਿਆ ਜਾ ਰਿਹਾ ਹੈ ਇਸ ਫੀਨਟਸ ਦੇ ਨਾਲ। ਮਿਲਣਾ ਚਾਹੀਦਾ ਸਾਨੂੰ ਸਟੇਕ ਡਿਨਰ 'ਤੇ ਦੇ ਰਹੇ ਹੋ ਤੁਸੀਂ ਸਾਨੂੰ ਫੀਨਟਸ, ਦੈਟਸ ਇਹ। ਸੋ ਹੁਣ ਕਿਉਂਕਿ ਸ਼ਾਇਦ ਲਿਬਰਲ ਸਰਕਾਰ ਦੀ ਆਪਦੀ ਜਿਹੜੀ ਇੰਟਰਨਲ ਪੋਲਿੰਗ ਹੈ ਫਰੋਮ ਅਬਾਊਟ 2 weeks ਇਹੀ ਦਿਖਾਉਂਦੀ ਆ ਕਿ ਲੋਕ ਇਸ ਡੀਲ ਦੇ ਹੱਕ ਦੇ ਵਿੱਚ ਹੈ ਨਹੀਂ, ਖਾਸ ਤਾਂ US ਦਾਰੂ ਸਾਡੇ ਠੇਕਿਆਂ ਦੇ ਵਿੱਚ ਦੁਬਾਰਾ ਤੋਂ ਵੇਚਣ ਲਈ ਹੱਕ ਦੇ ਵਿੱਚ ਹੈ ਨਹੀਂ, ਜਿਵੇਂ ਕਿ ਦਾਰੂ ਹੀ ਯਾਰ ਦੁਨੀਆ ਦੀ ਸਭ ਤੋਂ ਅਹਿਮ ਚੀਜ਼ ਆ ਇਸ ਟ੍ਰੇਡ ਵਾਰ ਦੇ ਵਿੱਚ। ਪਤਾ ਨਹੀਂ ਲੋਕਾਂ ਨੇ ਇਸ ਇੱਕ ਪੁਆਇੰਟ 'ਤੇ ਕਿਉਂ ਸੂਈ ਉੱਥੇ ਅਤੇ ਉੱਥੇ ਹੀ ਰੋਕੀ ਹੋਈ ਆ, ਪਰ ਲੱਗਦਾ ਤਾਂ ਹੈ ਲਿਬਰਲ ਸਰਕਾਰ ਨੂੰ ਲੱਗਦਾ ਤਾਂ ਹੈ ਕਿ ਇਹ ਇੱਕ ਫਾਇਦੇਮੰਦ ਡੀਲ ਨਹੀਂ ਹੋਣੀ ਹੈ ਉਹਨਾਂ ਦੇ ਪੋਲੀਟੀਕਲ ਪੋਲਿੰਗ ਦੇ ਲਈ, ਫੇਵਰੇਬਿਲਿਟੀ ਲਈ। ਸੋ ਹੁਣ ਆਲ ਆਫ ਅ ਸਡਨ ਕੱਲ੍ਹ ਰਾਤ ਹੀ ਮੇਨ ਸਟ੍ਰੀਮ ਮੀਡੀਆ ਆਊਟਲੈਟਸ, ਖਾਸ ਤੌਰ 'ਤੇ CBC ਜੋ ਕਿ ਤੁਹਾਨੂੰ ਪਤਾ ਹੀ ਆ ਕਿ ਅਲਟਰਾ ਲਿਬਰਲ ਨੇ, ਉਹ ਹੁਣ ਅਚਾਨਕ ਕਹਿਣ ਲੱਗ ਗਏ ਨੇ ਸਾਨੂੰ ਬੋਥ ਸਾਈਡਸ ਆਫ ਦ ਬੋਰਡਰ ਤੋਂ ਕ੍ਰੈਡੀਬਲ ਸੋਰਸਿਸ, ਹਾਈ ਰੈਂਕਿੰਗ ਸੋਰਸਿਸ ਹੁਣ ਦੱਸ ਰਹੀਆਂ ਨੇ ਕਿ ਪਰਸੋਂ ਹੀ ਟਿਊਜ਼ਡੇ ਹੀ ਅਮਰੀਕਾ ਵਾਲਿਆਂ ਨੇ ਕੈਨੇਡਾ ਵਾਲਿਆਂ ਨੂੰ ਇੱਕ ਨਵੀਂ ਪ੍ਰਪੋਜ਼ਲ ਪੇਸ਼ ਕੀਤੀ, ਪਰ ਉਹਦੇ ਵਿੱਚ ਜਿੰਨੇ ਪਰਸੈਂਟ ਤੱਕ ਟੈਰਿਫ ਘਟਾਉਣੇ ਚਾਹੀਦੇ ਸੀ ਉਨਾ ਪਰਸੈਂਟ ਨਹੀਂ ਘਟਾਉਣ ਦੀ ਉਹਨਾਂ ਨੇ ਗੱਲਬਾਤ ਕੀਤੀ ਆ, ਅਤੇ ਹੁਣ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਇਹਦੇ ਨਾਲ ਕੰਮ ਨਹੀਂ ਸਾਰ ਸਕਦੇ, ਸਾਡੇ ਕੈਨੇਡਾ ਮੁਲਕ ਦੇ ਵਿੱਚ ਕੋਈ ਵੀ ਪੋਲੀਟੀਕਲ ਐਪਟਾਈਟ ਹੈ ਹੀ ਨਹੀਂ ਇੰਨੇ ਘੱਟ ਰਿਡਕਸ਼ਨ ਦੇ ਲਈ, ਖਾਸ ਜੇ ਅਸੀਂ ਤੁਹਾਨੂੰ ਇੰਨੇ ਜ਼ਿਆਦਾ ਨਵੇਂ ਕਨਸੈਸ਼ਨ ਦੇਣ ਲੱਗੇ ਹਾਂ। ਸੋ ਇਹਦੇ ਨਾਲ ਕੰਮ ਸਰਨਾ ਨਹੀਂ ਹੈਗਾ, ਅਸੀਂ ਇਹਦੇ ਤੋਂ ਹੁਣ ਵਾਕ ਅਵੇ ਕਰਨ ਲਈ ਤਿਆਰ ਹਾਂ, ਅਸੀਂ ਡੀਲ ਨਹੀਂ ਬਣਾਉਣੀ ਜੇ ਮਾੜੀ ਹੀ ਡੀਲ ਹੈ। ਸੋ ਹੁਣ ਕਹਿ ਰਹੇ ਆ ਨੰਨਾ ਹੀ ਪਾਰੇ ਵਿੱਚ ਕਿ ਡੀਲ ਬਣਨੀ ਨਹੀਂ ਹੈਗੀ, ਲੱਗਦਾ ਤਾਂ ਹੈ ਨਹੀਂ, ਪਰ ਗੱਲ ਇਹ ਹੈ ਦੋਸਤੋ ਕਿ 7 ਮਿੰਟ ਪਹਿਲਾਂ ਹੀ 7 minutes ago at 4:30 PM US ਟ੍ਰੇਡ ਰੈਪ੍ਰਜੈਂਟੇਟਿਵ ਡੋਮਿਨਿਕ ਲਬਲਾਂਕ ਅਤੇ ਜਿਹੜੇ ਚੀਫ ਨੈਗੋਸ਼ੀਏਟਰ ਹੈ ਪਿਟਬੁਲ ਵਾਂਗੂ ਲੱਗਦੀ ਆ ਜੈਨਿਸ ਸ਼ਰੈਟ, ਉਹ ਹੁਣ ਕਿੱਥੇ ਗਏ ਨੇ? ਵਾਈਟ ਹਾਊਸ ਦੇ ਬਿਲਕੁਲ ਲਾਗੇ ਕਿਹਦੇ ਦਫ਼ਤਰ ਦੇ ਵਿੱਚ? US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਦੇ ਦਫ਼ਤਰ ਦੇ ਵਿੱਚ, ਜਸਟ ਅਬਾਊਟ 7 minutes ago ਅਤੇ ਉੱਥੇ ਹੁਣ ਇਹ ਇਕੱਠੇ ਹੋ ਕੇ ਹੁਣ ਕਿਹੜਾ
ਵੱਧ ਪਰਸੈਂਟੇਜ ਰਿਡਕਸ਼ਨ ਸੈਕਟੋਰਲ ਟੈਸਟ ਦੇ ਸਾਲੇ ਹਾਸਲ ਕਰਦੇ ਆ ਜਾਂ ਨਹੀਂ ਕਰਦੇ ਆ, ਸ਼ਾਇਦ ਅੱਜ ਨੂੰ ਕੁਛ ਮਾੜੀ ਮੋਟੀ ਅਪਡੇਟ ਮਿਲ ਜੂਗੀ, ਨਹੀਂ ਤਾਂ ਅਗਲੇ ਹਫ਼ਤੇ ਦੋਸਤੋ ਵੈਂਸਡੇ ਨੂੰ ਤਾਂ ਪਟਾਕਾ ਸਾਡੇ ਇਕਾਨਮੀ ਦਾ ਪੈ ਹੀ ਜਾਣਾ ਹੈ, ਉਦੋਂ ਪਤਾ ਲੱਗ ਹੀ ਜਾਊਗਾ। ਪਰ ਇਹਦੇ ਬਾਰੇ ਜਿੰਨੀ ਵੀ ਜਾਣਕਾਰੀ ਸਾਡੇ ਕੋਲ ਹੈਗੀ ਆ ਉਹ ਵੀ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਬਥੇਰੀਆਂ ਨਵੀਆਂ ਤਾਜ਼ੀਆਂ ਮੁਲਕ ਦੀਆਂ, ਅੰਥੇਰੀਓ ਦੀਆਂ ਅਤੇ ਲੋਕੋ ਬਰੈਂਪਟਨ ਐਂਡ GTA ਦੀਆਂ ਜਿੰਨੀਆਂ ਵੀ ਖਬਰਾਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਪਡੇਟ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ ਹੁਣ ਨੰਬਰ ਸਾਡਾ ਸਟੂਡੀਓ ਦਾ ਘੁਮਾ ਲਓ ਜੇਕਰ ਕੋਈ ਵੀ ਗੱਲਬਾਤ ਕਰਨੀ ਹੋਵੇ, 905-564-6444 905-564-6444 905-564-6444 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਬਾਈ ਡਾਇਰੈਕਟ ਕਾਲ, ਔਰ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381 416-457-3381। ਜੁੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਐਮੀ ਵਿਰਕ ਲਾਈਵ ਔਨ ਸਟੇਜ ਟੂਰ ਇਨ ਟੋਰਾਂਟੋ ਦੇ ਵੱਲੋਂ। ਤੁਹਾਡੇ ਸ਼ਹਿਰ ਦੇ ਵਿੱਚ ਹੁਣ ਬਹੁਤ ਹੀ ਜਲਦ ਆਗਸਟ 30 ਤਰੀਕ ਨੂੰ, ਅੱਜ ਕੀ ਹੈ 13 ਤਰੀਕ ਅੱਜ ਹੈ, ਅਤੇ ਸੰਡੇ ਆਗਸਟ 30 ਤਰੀਕ ਨੂੰ ਵੁੱਡਬਾਈਨ ਕਸੀਨੋ 'ਤੇ, ਜਿਹੜਾ ਬਹੁਤ ਹੀ ਸ਼ਾਨਦਾਰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਤਿਆਰ ਹੋਇਆ ਹੈ, ਉੱਥੇ ਲਾਈਵ ਔਨ ਸਟੇਜ ਤੁਸੀਂ ਪੂਰਾ ਨਜ਼ਾਰਾ ਲੈ ਸਕਦੇ ਹੋ ਐਮੀ ਵਿਰਕ ਲਾਈਵ ਔਨ ਸਟੇਜ। ਟਿਕਟਾਂ ਤੁਹਾਨੂੰ ਸਿਰਫ ਅਤੇ ਸਿਰਫ www.ticketmaster.ca ਤੋਂ ਮਿਲਣੀਆਂ ਹਨ। ਸੋ ਇਸ ਮਹੀਨੇ ਦੇ ਐਂਡ ਦੇ ਵੱਲ ਸੰਡੇ ਆਗਸਟ 30 ਤਰੀਕ ਨੂੰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਇਨ ਟੋਰਾਂਟੋ, ਜੋ ਕਿ ਵੁੱਡਬਾਈਨ ਕਸੀਨੋ ਕਹਿ ਲਓ, ਵੁੱਡਬਾਈਨ ਮਾਲ ਕਹਿ ਲਓ, ਉਹਦੇ ਬਿਲਕੁਲ ਲੱਗ ਗਈ ਆ, ਉੱਥੇ ਹੀ ਲਾਈਵ ਔਨ ਸਟੇਜ ਤੁਸੀਂ ਐਮੀ ਵਿਰਕ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ। ਅਤੇ ਟਿਕਟਾਂ ਮਿਲਣੀਆਂ ਤੁਹਾਨੂੰ ਸਿਰਫ ਅਤੇ ਸਿਰਫ www.ticketmaster.ca ਤੋਂ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਵੰਸ ਅਪਾਨ ਅ ਟਾਈਮ ਵਰਲਡ ਟੂਰ ਦੇ ਵੱਲੋਂ, ਜਿਹਦੇ ਵਿੱਚ ਕਾਫੀ ਕਮਾਲ ਦੇ ਕਲਾਕਾਰ ਰਾਹਤ ਫਤਿਹ ਅਲੀ ਖਾਨ ਅਤੇ ਨਾਲ ਦੀ ਨਾਲ ਸ਼ਾਹਜ਼ਮਾਨ ਅਲੀ ਖਾਨ ਲਾਈਵ ਔਨ ਸਟੇਜ ਪੇਸ਼ ਹੋ ਰਹੇ ਨੇ ਇੱਕ ਬਹੁਤ ਹੀ ਵੱਡੇ ਅਰੀਨਾ ਦੇ ਵਿੱਚ, ਸਕੋਸ਼ਾ ਬੈਂਕ ਅਰੀਨਾ ਡਾਊਨਟਾਊਨ ਟੋਰਾਂਟੋ। ਕਦੋਂ? ਸੰਡੇ ਸਪਟੈਂਬਰ 27 ਤਰੀਕ ਨੂੰ ਇਹ ਡਾਊਨਟਾਊਨ ਟੋਰਾਂਟੋ ਦੇ ਵਿੱਚ ਤੁਸੀਂ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹਜ਼ਮਾਨ ਅਲੀ ਖਾਨ ਨੂੰ ਲਾਈਵ ਔਨ ਸਟੇਜ ਸੁਣ ਸਕਦੇ ਹੋ। ਅਤੇ ਟਿਕਟਾਂ ਤੁਹਾਨੂੰ ਮਿਲਣੀਆਂ ਹਨ ਸਿਰਫ ਅਤੇ ਸਿਰਫ www.ticketmaster.ca ਤੋਂ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਅਤੇ ਤਿਆਰ ਕਰਦੇ ਨੇ ਤੁਹਾਨੂੰ 3 ਲੋਕੇਸ਼ਨ ਤੋਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਹਿਲੀ ਲੋਕੇਸ਼ਨ ਹੈ at 275 Garden Brook Trail and Castlemore. So Castlemore to Garden Brook Trail, the intersection pe in the pehli location hai, dusri location hai Mississauga Road and Financial at 85 Montpelier Street, Brampton. Teesri location hai right by Beauvais and Chinkoozie at 15 Fandor Way, 15 Fandor Way. Simply Indian te har ek din hi ek change hunda rehnda menu hai jide vich buy one get one free bahut hi zabardast veg non veg pakwan tuhanu milda, bahut hi zabardast veg non veg pakwan hai ਸਵੇਰੇ 2 ਵਜੇ ਤੱਕ, 2 o'clock ਇਨ ਦ ਮੋਰਨਿੰਗ ਤੱਕ ਤੁਹਾਨੂੰ ਤਾਜ਼ਾ ਹੀ ਫੂਡ ਆਫਰ ਕਰਦੇ ਆ, ਵੈਜ ਨਾਨ ਵੈਜ ਜੋ ਮਰਜ਼ੀ ਖਾਣਾ, ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼, ਸ਼ੁੱਧ ਖੋਏ ਦੀਆਂ ਮਿਠਾਈਆਂ, ਨਾਲ ਦੀ ਨਾਲ ਤੁਹਾਡੇ ਲਈ 15 ਕਿਸਮ ਦੇ ਇਕੱਲੇ ਡੋਸੇ ਤਿਆਰ ਕਰਦੇ ਆ, ਨਾਲ ਦੀ ਨਾਲ ਤੁਹਾਡੇ ਲਈ 5-6 ਡਿਫਰੈਂਟ ਕਿਸਮ ਦੇ ਫਿਸ਼, ਚਿਕਨ ਅਤੇ ਨਾਲ ਦੇ ਟਿੱਕੇ ਅਤੇ ਕਬਾਬ ਅਤੇ ਹਰੇਕ ਹੀ ਬਹੁਤ ਹੀ ਸਵਾਦ ਨਾਨ ਵੈਜ ਫੂਡ ਵੀ ਤਿਆਰ ਕਰਦੇ ਆ। ਅਤੇ ਪਹੁੰਚਣਾ ਤੁਸੀਂ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਜਾਂ 85 Montpelier Street, which is at Mississauga Road and Financial, ਜਾਂ 15 Fandor Way, which is at Beauvais and Chinkoozie. ਅਤੇ ਜੇ ਤੁਸੀਂ ਕਿਸੇ ਵੀ ਸਪੈਸ਼ਲ ਇਵੈਂਟ ਲਈ ਲਾਈਵ ਕੇਟਰਿੰਗ ਚਾਹੁੰਦੇ ਹੋ, ਲਾਈਵ ਕੇਟਰਿੰਗ ਦੇ ਵਿੱਚ ਤਾਂ ਇਹ ਸਪੈਸ਼ਲਾਈਜ਼ ਕਰਦੇ ਨੇ, 10 ਟਰੱਕ ਰੱਖੇ ਹੋਏ ਨੇ ਤਾਂ ਹੀ, ਨੰਬਰ ਕਮਾਓ 905-794-8111 905-794-8111। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਮੇਫੀਲਡ ਐਂਡ ਮਕਲੋਗਲਨ। ਸੋ ਮੇਫੀਲਡ ਐਂਡ ਮਕਲੋਗਲਨ 'ਤੇ ਜਿੱਥੇ ਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਮੈਸਿਵ ਨਵਾਂ ਕਾਸਟਕੋ ਅਤੇ 36 ਅਲੱਗ ਪਲਾਜ਼ੇ ਪਲੂਜ਼ੇ ਸਕੂਲ ਪਾਰਕ ਪੁਰਕ ਸਭ ਕੁਛ ਨੌਰਥ ਆਫ ਮੇਫੀਲਡ ਹੀ ਹੁਣ ਅੱਗੇ ਤਿਆਰ ਹੋਣਾ ਹੈ, ਇਹ ਰਾਈਟ ਐਟ ਦ ਬੋਰਡਰ, 30 ਸੈਕਿੰਡ ਵੀ ਲੱਗਦੇ ਬ੍ਰੈਂਪਟਨ ਤੱਕ ਪਹੁੰਚਣ ਤੱਕ, ਕੈਲਡਨ ਦੇ ਬ੍ਰੈਂਪਟਨ ਦੇ ਬੋਰਡਰ 'ਤੇ ਮੇਫੀਲਡ ਐਂਡ ਮਕਲੋਗਲਨ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ, ਸਭ ਤੋਂ ਅਫੋਰਡੇਬਲ ਪ੍ਰਾਈਸ ਹੈ ਫੋਰ ਫੁੱਲੀ ਫ੍ਰੀ ਹੋਲਡ ਟਾਊਨ ਹਾਊਸਿਸ, ਜਿਹਦੀ ਕੋਈ ਵੀ ਮੰਥਲੀ ਫੀਸ ਹੈ ਨਹੀਂ, ਸ਼ੁਰੂ ਹੁੰਦੇ ਨੇ ਸਿਰਫ ਮਿਡ 6 ਲੱਖ ਤੋਂ, 6.5 ਲੱਖ ਤੋਂ, ਸਿਰਫ ਮਿਡ 600s ਤੋਂ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ, ਨਾਲ ਦੀ ਨਾਲ ਕਾਫੀ ਖੁੱਲ੍ਹੇ ਡੁੱਲੇ ਵੱਡੇ ਡੀਟੈਚ ਘਰ ਵੀ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਤੱਕ, ਬਹੁਤ ਲੰਬੀ ਕਲੋਜ਼ਿੰਗ ਹੈ, ਐਂਡ ਆਫ 27 ਤੋਂ ਲੈ ਕੇ 28 ਤੱਕ ਦੀ ਕਲੋਜ਼ਿੰਗ। ਸੋ ਮੇਫੀਲਡ ਰੋਡ ਐਂਡ ਮਕਲੋਗਲਨ ਰੋਡ ਕੈਲਡਨ ਵਾਲੀ ਸਾਈਡ 'ਤੇ ਰਾਈਟ ਅਕ੍ਰੋਸ ਦ ਬੋਰਡਰ ਬ੍ਰੈਂਪਟਨ, ਮਿਡ 600s ਤੋਂ 6.5 ਲੱਖ ਤੋਂ ਫੁੱਲੀ ਫ੍ਰੀ ਹੋਲ ਟਾਊਨ ਹਾਊਸਿਸ, ਉਹ ਵੀ 2 ਅਲੱਗ ਕਿਸਮ ਦੇ ਡਿਜ਼ਾਈਨ ਦੇ, 2 ਸਟੋਰੀ
ਟ੍ਰੈਡੀਸ਼ਨਲ ਫਰੀ ਹੋਲਡ ਟਾਊਨ ਹਾਊਸਿਸ ਆਪਦੀ ਆਪਦੀ ਬੈਕਯਾਰਡ ਦੇ ਨਾਲ, ਨਾਲੇ ਥ੍ਰੀ ਸਟੋਰੀ ਰੀਅਰ ਲੇਨ ਫਰੀ ਹੋਲਡ ਟਾਊਨ ਹਾਊਸਿਸ ਡਬਲ ਕਾਰ ਗਰਾਜ ਦੇ ਨਾਲ, ਟੋਟਲ ਚਾਰ ਗੱਡੀਆਂ ਦੀ ਪਾਰਕਿੰਗ ਦੇ ਨਾਲ. ਸੋ ਦੋ ਅਲੱਗ ਕਿਸਮ ਦੇ, ਟੂ ਸਟੋਰੀ ਐਂਡ ਥ੍ਰੀ ਸਟੋਰੀ, ਸਿੰਗਲ ਕਾਰ ਗਰਾਜ ਐਂਡ ਡਬਲ ਕਾਰ ਗਰਾਜ ਵਿਥ ਐਂਡ ਵਿਦਆਊਟ ਬੈਕਯਾਰਡ ਦੇ ਅਲੱਗ ਅਲੱਗ ਡਿਜ਼ਾਇਨ ਨੇ. ਪ੍ਰਾਈਸ ਸ਼ੁਰੂ ਹੋਣੀ ਹੈ ਸਿਰਫ ਮਿਡ 600 ਤੋਂ, 6.5 ਲੱਖ ਤੋਂ, ਚਾਹੇ ਇਨਵੈਸਟਰ ਹੋ ਚਾਹੇ ਫਸਟ ਟਾਈਮ ਹੋਮ ਬਾਇਰ ਹੋ. ਨਾਲੇ 25 ਫੁੱਟ ਲਾਟ 'ਤੇ ਸੈਮੀ ਡੀਟੈਚ ਘਰ ਵੀ, 36 ਫੁੱਟ ਲਾਟ 'ਤੇ 42 ਫੁੱਟ ਲਾਟ 'ਤੇ ਵੀ ਵੱਡੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਵੀ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ, ਇਨ Calden, right past Brampton at the border, Mayfield and McLaughlin. Te call team Sidhu, kyunki booking edi kuch ek dinan vich agle hafte shuru ho jani hai. Te pehla jadon release ਹੋਇਆ ਸੀ ਕੁਛ ਕੁ ਮਹੀਨੇ ਪਹਿਲਾਂ, ਇੱਕੋ ਹੀ ਦਿਨ ਦੇ ਵਿੱਚ ਸਾਰੇ ਸੋਲਡ ਆਊਟ ਹੋ ਗਏ ਸੀ. 416-302-0016 416-302-0016 416-302-0016 ਦੋਸਤੋ, ਅੱਜ ਸਵੇਰੇ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਈ ਬਾਈਕ ਚੋਰੀ ਨੂੰ ਇਨਵੈਸਟੀਗੇਟ ਕਰਦੇ ਹੋਏ ਇੱਕ ਟੋਰਾਂਟੋ ਪੁਲਿਸ ਆਫਿਸਰ ਨੂੰ ਅਨਫੋਰਚੁਨੇਟਲੀ ਸ਼ੂਟ ਕੀਤਾ ਗਿਆ, ਅਤੇ ਇੱਕ ਸਸਪੈਕਟ ਹੁਣ ਅਰੈਸਟ ਕੀਤਾ ਗਿਆ ਹੈ, ਜੋ ਕਿ ਪੁਰਾਣੇ ਹਥਿਆਰਾਂ ਅਤੇ ਹੋਰਾਂ ਸੀਰੀਅਸ ਕ੍ਰਿਮੀਨਲ ਚਾਰਜਸ ਲਵਾਉਣ ਦੇ ਬਾਵਜੂਦ ਬਾਹਰ ਕੰਡੀਸ਼ਨਲ ਰਿਲੀਜ਼ 'ਤੇ, ਬੇਲ 'ਤੇ, ਸ਼ਰਤਾਂ ਦੇ ਨਾਲ ਛੱਡਿਆ ਹੋਇਆ ਸੀ. ਆਲਮੋਸਟ ਐਵਰੀ ਸਿੰਗਲ ਡੇ ਜਦੋਂ ਵੀ ਤੁਹਾਨੂੰ ਕੋਈ ਵੀ ਕ੍ਰਾਈਮ ਰਿਲੇਟਡ ਕੋਈ ਖਬਰ ਪੇਸ਼ ਕਰਦੇ ਹਾਂ, 90% ਚਾਂਸ ਹੁੰਦੀ ਆ ਕਿ ਜਿਹੜਾ ਫੜਿਆ ਜਾਂਦਾ ਬੰਦਾ ਹੈ ਬਾਹਰ ਬੇਲ 'ਤੇ ਹੀ ਹੁੰਦਾ ਹੈ. ਅਤੇ ਹਜੇ ਤੱਕ ਵੀ ਲੋਕਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਇਹਦਾ ਕੋਈ ਵੀ ਕਸੂਰ ਹੋਣਾ ਹੈ ਸਾਡੀ ਫੈਡਰਲ ਸਰਕਾਰ ਦਾ, ਜਿਹਦਾ ਜੁਰਿਸਡਿਕਸ਼ਨ ਹੈ, ਜ਼ਿੰਮੇਵਾਰੀ ਹੈ ਫੋਰ ਦ ਕ੍ਰਿਮੀਨਲ ਕੋਡ ਐਂਡ ਫੋਰ ਬੇਲ. ਹੁਣ ਜੇ ਦੋਸਤੋ 15 ਤੋਂ ਲੈ ਕੇ ਹੁਣ 26 ਦੇ ਐਂਡ ਤੱਕ ਲਗਾਤਾਰ ਇਸ ਇਸ਼ੂ ਦਾ ਇਹਨਾਂ ਨੇ ਹਜੇ ਤੱਕ ਕੋਈ ਹੱਲ ਲੱਭਿਆ ਨਹੀਂ ਹੈਗਾ. ਕੀ ਤੁਹਾਨੂੰ ਲੱਗਦਾ ਹੈ ਕਿ ਇਹ ਬੇਕਾਰ ਹੀ ਹਨ, ਇਨਕੰਪੀਟੈਂਟ ਹੀ ਹਨ, ਕੰਮ ਕਰਨ ਲਾਇਕ ਨਹੀਂ ਹੈਗੀ ਇਹ ਸਰਕਾਰ, ਜਾਂ ਤਾਂ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਜਾਣ ਬੁੱਝ ਕੇ ਹੀ ਕੰਮ ਕਰ ਰਹੇ ਆ ਕ੍ਰਾਈਮ ਨੂੰ ਏਸੀ ਹਾਈ ਐਲੀਵੇਟ ਲੈਵਲਸ 'ਤੇ ਰੱਖਣ ਦੇ ਲਈ? ਸੋਚਣ ਵਾਲੀ ਗੱਲ ਹੈਗੀ ਆ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ Thursday, August 13, 2026, early morning, 3:20 a.m., officers ne downtown Toronto de vich St. Jamestown neighborhood de vich respond kita ek robbery de layi. Je de vich kise ne kise ton e-bike khoi chori kiti, te officers ne ek suspect nu locate kita, foot chase shuru kiti, ode piche bhajan lag gaye onu fadan de layi, te jadon officers ne is suspect nu arrest karan di koshish kiti, bande ne ਗਨ ਕੱਢ ਕੇ ਇੱਕ ਆਫਿਸਰ ਨੂੰ ਉਹਦੇ ਸਾਏ ਯਾਨੀ ਕਿ ਪੱਟ ਦੇ ਵਿੱਚ ਹੀ ਸ਼ੂਟ ਕੀਤਾ ਅਤੇ ਹੋ ਗਿਆ ਫਰਾਰ. ਇਹਦੇ ਨਾਲ ਹੀ ਇੱਕ ਹੋਰ ਜਿਹੜਾ ਰਾਬਰੀ ਦੇ ਵਿੱਚ ਇਨਵੋਲਵ ਅਨਆਈਡੈਂਟੀਫਾਈਡ ਸਸਪੈਕਟ ਸੀ, ਉਹ ਵੀ ਇਹਦੇ ਨਾਲ ਹੀ ਸਾਥੀ ਹੋ ਗਿਆ ਫਰਾਰ. ਸੋ ਸੀਨ 'ਤੇ ਬਾਕੀ ਆਫਿਸਰਸ ਨੇ ਆਪ ਤਾਂ ਕੋਈ ਵੀ ਗੋਲੀ ਚਲਾਈ ਹੀ ਨਹੀਂ ਹੈਗੀ, ਗਨ ਫਾਇਰ ਐਕਸਚੇਂਜ ਕੀਤੀ ਨਹੀਂ ਹੈਗੀ. ਉਹਨਾਂ ਨੇ ਇਸ ਜ਼ਖਮੀ ਆਫਿਸਰ ਦੀ ਮਦਦ ਕੀਤੀ, ਐਮਰਜੈਂਸੀ ਫਸਟ ਏਡ ਕੰਡਕਟ ਕੀਤੀ ਅਤੇ ਟਰਨ ਕੇ ਉਹਦੇ ਪੱਟ 'ਤੇ ਕੁਛ ਨਾ ਕੁਛ ਬੰਨ੍ਹ ਕੇ ਟਾਈਟਲੀ ਕਿ ਬਲੀਡ ਆਊਟ ਨਾ ਹੋ ਜਾਵੇ ਉਹਦੀ ਜਾਨ ਬਚਾਈ, ਜਿੰਨੀ ਚਿਰ ਪੈਰਾਮੈਡਿਕ ਸੀਨ 'ਤੇ ਪਹੁੰਚੇ. ਅਤੇ ਉਹਨਾਂ ਨੇ ਇਸ ਟੋਰਾਂਟੋ ਪੁਲਿਸ ਆਫਿਸਰ ਨੂੰ ਗਨਸ਼ਾ ਵੂਨ ਦੇ ਨਾਲ ਸੀਰੀਅਸ ਪਰ ਨਾਨ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹੀ ਰਸ਼ ਕੀਤਾ ਟੂ ਸੇਂਟ ਮਾਈਕਲਸ ਹੋਸਪਿਟਲ ਇਨ ਡਾਊਨਟਾਊਨ ਟੋਰਾਂਟੋ, ਜਿੱਥੇ ਕਿ ਹੁਣ ਦੱਸਿਆ ਗਿਆ ਹੈ ਹੀ ਵਿਲ ਬੀ ਫਾਈਨ, ਹੀ ਵਿਲ ਰਿਕਵਰ. ਸ਼ੁਕਰ ਹੈ. ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇੰਜਰਡ ਆਫਿਸਰ ਟੋਰਾਂਟੋ ਪੁਲਿਸ ਦੇ ਲਈ ਹੁਣ ਤਕਰੀਬਨ 3 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ, ਪਰ ਉਸ ਤੋਂ ਇਲਾਵਾ ਨੋ ਏਜ, ਨੋ ਨੇਮ, ਕੋਈ ਵੀ ਖਾਸ ਜਾਣਕਾਰੀ ਹਜੇ ਤੱਕ ਨਹੀਂ ਰਿਲੀਜ਼ ਕੀਤੀ ਹੈ, ਪਰ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਸ਼ੂਟਿੰਗ ਤੋਂ ਕੁਛ ਕੁ ਸਮੇਂ ਬਾਅਦ ਹੋਰਾਂ ਆਫਿਸਰਸ ਨੇ ਸਸਪੈਕਟ ਨੂੰ ਫਿਰ ਹੀ ਨੇੜੇ ਹੀ ਲੋਕੇਟ ਕੀਤਾ ਅਤੇ ਉਹਨੂੰ ਕਸਟਡੀ 'ਚ ਲਿਆ ਅਤੇ ਉਹਦੇ ਤੋਂ ਇੱਕ ਹਥਿਆਰ ਵੀ ਰਿਕਵਰ ਕੀਤਾ. ਸੋ ਟੋਰਾਂਟੋ ਪੁਲਿਸ ਨੇ ਫਿਲਹਾਲ ਸਿਰਫ ਇਹੀ ਦੱਸਿਆ ਹੈ ਕਿ ਕਸਟਡੀ ਦੇ ਵਿੱਚ ਉਹਨਾਂ ਨੇ ਹੁਣ ਇੱਕ 27 ਸਾਲ ਦੇ ਮੇਲ ਸਸਪੈਕਟ ਨੂੰ ਲਿਆ ਹੈ, ਪਰ ਇਹ ਵੀ ਦੱਸ ਦਿੱਤਾ ਹੈ ਬਿਨਾਂ ਇਹਦਾ ਨਾਮ ਕੁਛ ਵੀ ਆਈਡੈਂਟੀਫਾਈਂਗ ਇਨਫੋਰਮੇਸ਼ਨ ਦੱਸਣ ਤੋਂ ਕਿ ਇਹ ਜਿਹੜਾ ਬੰਦਾ ਫੜਿਆ ਗਿਆ ਜਿਹਨੇ ਪੁਲਿਸ ਆਫਿਸਰ ਨੂੰ ਅੱਜ ਸਵੇਰੇ ਲੱਤ 'ਚ ਗੋਲੀ ਮਾਰੀ, ਪਹਿਲਾਂ ਤੋਂ ਹੀ ਪੁਰਾਣੇ ਮਲਟੀਪਲ ਡਿਫਰੈਂਟ ਜੁਰਿਸਡਿਕਸ਼ਨਸ ਦੇ ਵਿੱਚ ਹੀ ਗਨ ਐਂਡ ਹੋਰਾਂ ਸੀਰੀਅਸ ਕ੍ਰਿਮੀਨਲ ਚਾਰਜਸ ਇਨ ਸਾਡੇ ਪੀਓ ਰੀਜਨ ਐਂਡ ਇਨ ਵਾਟਰਲੂ ਦੇ ਲਈ ਫੜਿਆ ਗਿਆ, ਚਾਰਜ ਕੀਤਾ ਗਿਆ. ਖਤਰਨਾਕ ਤਾਂ ਪਹਿਲਾਂ ਤੋਂ ਵੀ ਸੀ, ਆਬਵੀਅਸਲੀ ਹੀ ਹੈਡ ਗੈਟਸ,
ਅਤੇ ਇੱਕ ਜੱਜ ਦੇ ਵੱਲੋਂ ਫਿਰ ਵੀ ਇਹਨੂੰ ਬਾਹਰ ਕੰਡੀਸ਼ਨਲ ਰਿਲੀਸ 'ਤੇ ਬੇਲ 'ਤੇ ਸ਼ਰਤਾਂ ਦੇ ਨਾਲ ਕਿ ਭਾਈ ਹਥਿਆਰ ਨਹੀਂ ਰੱਖ ਸਕਦਾ ਤੂੰ ਆਹ ਸ਼ਰਤ ਦੇ ਨਾਲ ਯੂ ਕੈਨ ਬ੍ਰੇਕ ਐਨੀ ਮੋਰ ਲੋਜ਼ ਐਂਡ ਯੂ ਕੈਨ ਕੀਪ ਗਨਸ ਅਤੇ ਬੇਲ ਦੇ ਨਾਲ ਫਿਰ ਵੀ ਇਹਨੂੰ ਛੱਡਿਆ ਗਿਆ ਇਸ ਗੱਲ ਦੇ ਬਾਵਜੂਦ ਕਿ ਇਹ ਹੁਣ ਇੰਨਾ ਖਤਰਨਾਕ ਸਾਬਤ ਹੋਇਆ ਪਹਿਲਾਂ ਵੀ ਖਤਰਨਾਕ ਹੀ ਸੀ ਬੇਲ ਪਹਿਲਾਂ ਵੀ ਨਹੀਂ ਮਿਲਣੀ ਚਾਹੀਦੀ ਸੀ ਹੁਣ ਟੋਰਾਂਟੋ ਪੁਲਿਸ ਦੇ ਡੈਪਟੀ ਚੀਫ ਲੋਰਨ ਫੋਗ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਫਿਸਰਸ ਨੇ ਇੱਕ ਆਮ ਸਟੋਲਨ ਈ ਬਾਈਕ ਦੇ ਲਈ ਰਿਸਪੋਂਡ ਕੀਤਾ ਕੋਈ ਵੱਡੀ ਗੱਲ ਤਾਂ ਲੱਗਦੀ ਹੈ ਨਹੀਂ ਬਾਈਕ ਕਿਹੜਾ ਆਰਮਡ ਡੇਂਜਰ ਬੰਦਾ ਚੋਰੀ ਕਰਦਾ ਯਾਰ ਅਤੇ ਜਿਹੜੇ ਚੋਰ ਨੂੰ ਇਨਕਾਊਂਟਰ ਕੀਤਾ ਉਹਦੇ ਕੋਲ ਹਥਿਆਰ ਨਿਕਲਿਆ ਅਤੇ ਨਿਕਲਣਾ ਆਹੀ ਹੈ ਦੇਖ ਲਿਓ ਕਿ ਇਹ ਯੂ ਐੱਸ ਤੋਂ ਆਇਆ ਹੋਇਆ ਇੱਕ ਇਲੀਗਲ ਹੈਂਡ ਗਨ ਹੀ ਹੈ ਨਾ ਕਿ ਕਿਸੇ ਲਾਅ ਅਬਾਈਡਿੰਗ ਸਿਟੀਜ਼ਨ ਤੋਂ ਹਾਸਲ ਕੀਤਾ ਗਿਆ ਹੈ ਸੋ ਉਹਨੇ ਹੈਜ਼ਟੇਟ ਹੀ ਨਹੀਂ ਕੀਤਾ ਇੱਕ ਪੁਲਿਸ ਆਫਿਸਰ ਨੂੰ ਹੀ ਗੋਲੀ ਮਾਰਨ ਦੇ ਲਈ ਉਹਨੇ ਕਿਹਾ ਦੈਟ ਇਜ਼ ਐਨ ਐਕਸਟਰੋਡਨਰੀ ਐਂਡ ਡੀਪਲੀ ਕੰਸਰਨਿੰਗ ਲੈਵਲ ਆਫ ਵਾਇਲੈਂਸ ਟੋਰਾਂਟੋ ਪੁਲਿਸ ਦੇ ਡੈਪਟੀ ਚੀਫ ਲੋਰਨ ਫੋਗ ਨੇ ਹੁਣ ਆਬਵੀਅਸਲੀ ਬਿਨਾਂ ਕ੍ਰਿਮੀਨਲ ਕੋਡ ਐਂਡ ਬੇਲ ਦੇ ਲਈ ਜ਼ਿੰਮੇਵਾਰ ਕਾਰਨੀ ਫੈਡਰਲ ਲਿਬਰਲ ਸਰਕਾਰ ਦਾ ਨਾਮ ਲੈਣ ਤੋਂ ਡਿਮਾਂਡ ਤਾਂ ਇਹਨਾਂ ਤੋਂ ਹੀ ਕੀਤੀ ਆ ਇਹਨੇ ਡਿਮਾਂਡ ਕੀਤੀ ਆ ਕਿ ਇਸ ਤਰ੍ਹਾਂ ਦੇ ਵਾਇਲੈਂਸ ਨੂੰ ਰੋਕਣ ਦੇ ਲਈ ਜ਼ਿਆਦਾ ਸਟਰੋਂਗਰ ਕਾਨਸੀਕੁਐਂਸਿਸ ਐਂਡ ਮੀਨਿੰਗਫੁਲ ਡਿਟਰੈਂਸ ਹੋਣ ਦੀ ਜ਼ਰੂਰਤ ਹੈ ਅਤੇ ਕਰ ਕੌਣ ਸਕਦਾ ਇਹ ਡਿਟਰੈਂਸ ਐਂਡ ਕਾਨਸੀਕੁਐਂਸਿਸ ਨੂੰ ਵਧਾ ਫੈਡਰਲ ਸਰਕਾਰ ਨੋ ਬੜੀ ਹਾਊਸ ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕਲੇਟਨ ਕੈਂਪਬੈਲ ਨੇ ਕਿਹਾ ਕਿ ਜਿਹੜੀ ਵਾਇਲੈਂਸ ਉਹਦੇ ਆਫਿਸਰ ਦੇਖ ਰਹੇ ਨੇ ਐਕਸਪੀਰੀਅੰਸ ਕਰ ਰਹੇ ਨੇ ਇਟਸ ਅਨਐਕਸੈਪਟੇਬਲ ਅਤੇ ਇਸ ਸਾਲ 2026 ਦੇ ਵਿੱਚ ਉਹਨੇ ਕਿਹਾ ਕਿ ਸਾਲ ਦੇ ਪਹਿਲੇ 8 ਮਹੀਨੇ ਦੇ ਵਿੱਚ ਹੀ ਤਕਰੀਬਨ 600 ਟੋਰਾਂਟੋ ਪੁਲਿਸ ਆਫਿਸਰਸ ਲਾਈਨ ਆਫ ਡਿਊਟੀ ਦੇ ਵਿੱਚ ਆਲਰੇਡੀ ਜ਼ਖਮੀ ਹੋ ਚੁੱਕੇ ਨੇ ਅਤੇ ਉਹਨੇ ਕਿਹਾ ਵੀ ਹੈਵ ਸਮਵਨ ਆਊਟ ਔਨ ਬੇਲ ਫਾਰ ਵਾਇਲੈਂਟ ਅਫੈਂਸਿਸ committing other violent offenses matlab ke ode samjho bahar hai ke ek violent bande nu bahar bail te chhadya gaya hor violence commit karan de layi e kede duniya de vich bail de layi haqdar hona chahida si 99.9% log ki te kehnge ke inu bail milni hi nahi chahidi par phir bhi saadi sarkar is tarah de lokan nu bahar chhad ke razi hai ਲੋਕ ਹਜੇ ਤੱਕ ਤਾਂ ਇੰਨਾ ਗੁੱਸਾ ਹੋਏ ਨਹੀਂ ਹੈਗੇ ਮੈਨੂੰ ਲੱਗਦਾ ਜਦੋਂ ਸਮਥਿੰਗ ਹੈ ਕਲੋਸ ਟੂ ਹੋਮ ਜਦੋਂ ਤੁਹਾਡੇ ਕੋਈ ਰਿਸ਼ਤੇਦਾਰ ਨੂੰ ਕੁਝ ਹੋਊਗਾ ਤੁਹਾਨੂੰ ਹੀ ਵਿਕਟਮ ਬਣਾਇਆ ਜਾਊਗਾ ਫਿਰ ਹੀ ਲੋਕਾਂ ਨੇ ਕਹਿਣਾ ਕਿ ਯਾਰ ਅਨਫ ਇਜ਼ ਅਨਫ ਸੋ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਜਸਟਿਸ ਇਜ਼ ਆਫ ਦ ਪੀਸ ਯਾਨੀ ਕਿ ਜੱਜ ਜੋ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਬੇਲ ਗ੍ਰੈਂਟ ਕਰਨ ਜਾਂ ਡਿਨਾਈ ਕਰਨ ਦੇ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਹੀ ਫਾਇਰ ਕਰਨਾ ਚਾਹੀਦਾ ਹੈ ਪੁਜ਼ੀਸ਼ਨ ਤੋਂ ਕੰਮ ਤੋਂ ਕੱਢਣਾ ਚਾਹੀਦਾ ਹੈ ਜੇਕਰ ਉਹ ਖਤਰਨਾਕ ਲੋਕਾਂ ਨੂੰ ਬਾਹਰ ਬੇਲ 'ਤੇ ਛੱਡਦੇ ਨੇ ਪਰ ਸਾਡੇ ਇੰਟੀਰੀਅਰ ਪ੍ਰੀਮੀਅਰ ਡਗ ਫੋਰਡ ਦਾ ਗੁੱਸਾ ਮਿਸਡਾਇਰੈਕਟਿਡ ਹੈ ਗਲਤ ਥਾਂ 'ਤੇ ਹੈ ਕਿਉਂ ਹੈ ਕਿਉਂਕਿ ਜੱਜ ਤਾਂ ਆਪ ਕਾਨੂੰਨ ਬਣਾਉਂਦੇ ਨਹੀਂ ਜੱਜ ਤਾਂ ਕਾਨੂੰਨ ਫਾਲੋ ਕਰਦੇ ਨੇ ਉਹਨੂੰ ਮਾੜਾ ਮੋਟਾ ਇੰਟਰਪ੍ਰਿਟ ਕਰਦੇ ਨੇ ਪਰ ਅਪਲਾਈ ਕਰਦੇ ਨੇ ਹੁਣ ਜੇ ਕਾਨੂੰਨ ਹੀ ਇੰਨੇ ਕਮਜ਼ੋਰ ਨੇ ਜੇ ਫੈਡਰਲ ਸਰਕਾਰ ਸਖਤਾਈ ਲਿਆਉਂਦੀ ਤੱਕ ਹੀ ਨਹੀਂ ਹੈਗੀ ਜਿਹੜਾ ਹੁਣ ਉਹਨਾਂ ਨੇ ਰਿਵਰਸ ਓਨ ਇਸ ਬੇਲ 'ਤੇ ਲਾਇਆ ਹੈ ਦੈਟਸ ਸਟਿਲ ਗਾਰਬੇਜ ਆਟੋਮੈਟਿਕ ਬੇਲ ਡਿਨਾਇਲ ਹੋਣੀ ਚਾਹੀਦੀ ਹੈ ਜੇ ਮੰਨ ਲਓ ਬੰਦਾ ਪਹਿਲੀ ਵਾਰੀ ਕਿਸੇ ਵੀ ਕ੍ਰਾਈਮ 'ਤੇ ਫੜਿਆ ਗਿਆ ਨਾਨ ਵਾਇਲੈਂਟ ਕ੍ਰਾਈਮ ਛੱਡ ਵੀ ਦਿਓ ਬੇਲ ਮਿਲ ਜਾਣੀ ਚਾਹੀਦੀ ਆ ਗਲਤੀ ਤਾਂ ਹੋ ਜਾਂਦੀ ਹੈ ਖਾਸ ਜੇ ਪਹਿਲੀ ਵਾਰੀ ਫੜੇ ਗਏ ਹਾਂ ਹੁਣ ਜੇ ਦੂਜੀ ਵਾਰੀ ਫੜੇ ਜਾਂਦੇ ਹੋ ਵਾਓ ਯੂ ਆਰ ਆਲਰੇਡੀ ਆਊਟ ਔਨ ਬੇਲ ਤੀਜੀ ਵਾਰੀ ਫੜੇ ਜਾਂਦੇ ਹੋ ਫਿਰ ਤਾਂ ਆਟੋਮੈਟਿਕ ਡਿਨਾਇਲ ਹੋਣੀ ਚਾਹੀਦੀ ਆ ਮੇਰੇ ਖਿਆਲ ਦੇ ਵਿੱਚ ਸ਼ੁਡ ਬੀ ਐਟ ਲੀਸਟ 3 ਸਟ੍ਰਾਈਕਸ ਡਨਸ ਹੋ ਬੈਂਚ ਬੈਠੇ ਰਹੋ ਜਿੰਨੀ ਚਿਰ ਤਰੀਕ ਨਹੀਂ ਆਉਂਦੀ ਚਾਹੇ ਸਾਲ 2 ਸਾਲ 3 ਸਾਲ 4 ਸਾਲ ਲੱਗ ਜਾਣ ਬੈਂਚ ਬੈਠੇ ਰਹੋ ਜਿੰਨੀ ਚਿਰ ਤਰੀਕ ਆਉਂਦੀ ਨਹੀਂ ਹੈਗੀ ਬੇਲ ਮਿਲਣੀ ਨਹੀਂ ਤੁਹਾਨੂੰ ਜੇ ਹੁਣ ਕੋਈ ਪਹਿਲੀ ਵਾਰੀ ਵੀ ਫੜਿਆ ਜਾਂਦਾ ਹੈ ਫੋਰ ਅ ਵਾਇਲੈਂਟ ਕ੍ਰਾਈਮ ਸੀਰੀਅਸ ਕ੍ਰਾਈਮ ਜਿਵੇਂ ਕਿ ਹਥਿਆਰ ਦੇ ਨਾਲ ਫੜਿਆ ਜਾਂਦਾ ਜਾਂ ਹਥਿਆਰ ਚਲਾਇਆ ਜਾਂ ਸਟੈਬ ਕੀਤਾ ਜਾਂ ਅਸੋਲਟ ਕੀਤਾ ਜਾਂ ਐਸੇ ਕੀਤਾ ਬੁਰੀ ਤਰ੍ਹਾਂ ਕਿਸੇ ਨੂੰ ਕੁੱਟਿਆ ਫਿਰ ਤਾਂ ਪਹਿਲੀ ਵਾਰੀ ਹੀ ਉਹਨਾਂ ਨੂੰ ਮੇ ਬੀ ਬੇਲ ਦਿਨਾਇ ਕਰ ਦੇਣੀ ਚਾਹੀਦੀ ਹੈ ਪਰ ਕਲੀਅਰਲੀ ਨਾ ਫਿਰ ਵੀ ਐਨਸੀਆਰ ਪ੍ਰੀਮੀਅਰ ਡਗ ਫੋਰਡ ਨੇ ਜੱਜਸ 'ਤੇ ਗੁੱਸਾ ਕੱਢਣ ਤੋਂ ਬਾਅਦ ਫੋਰਡ ਨੇ ਪੁੱਛਿਆ Why are you a judge if you want to hurt the community? Clearly, ਇਹ ਹਰਟ ਦ ਕਮਿਊਨਿਟੀ ਕਰਨਾ ਚਾਹੁੰਦੇ ਨਹੀਂ ਇਹ ਤਾਂ ਜੋ ਵੀ ਸਰਕਾਰ ਦੇ ਕਾਨੂੰਨ ਨੇ ਕ੍ਰਿਮੀਨਲ ਕੋਡ ਹੈ ਉਹਦੇ ਮੁਤਾਬਕ ਹੀ ਅਪਲਾਈ ਕਰ ਰਹੇ ਨੇ ਲਾਅ ਨੂੰ ਸੋ ਗੁੱਸਾ ਮਾੜਾ ਮੋਟਾ ਮਿਸਡਾਇਰੈਕਟਿਡ ਹੈ ਇਹਨੂੰ ਗੁੱਸਾ ਆਪਦੇ ਹੀ ਬੋਏਫ੍ਰੈਂਡ ਮਾਰਕ ਕਾਰਨੀ ਨਾਲ ਐਕਸਪ੍ਰੈਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਦੇ ਨਾਲ ਅਤੇ ਅਖੀਰ ਦੇ ਵਿੱਚ ਐਨਸੀਆਰ ਪ੍ਰੀਮੀਅਰ ਡਾਕਟਰ ਨੇ ਉਹੀ ਕੀਤਾ ਉਹਨੇ ਇੱਕ ਵਾਰੀ ਫਿਰ ਤੋਂ ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਇਹ ਕੋਈ 120 130 140 ਵਾਰੀ ਇਹਨੇ ਕਿਹਾ ਹੋਊਗਾ ਡਿਮਾਂਡ ਕੀਤੀ ਆ ਮਾਰਕ ਕਾਰਨੀ ਲਿਬਰਲ
ਕੋਲ ਸਰਕਾਰ ਤੋਂ ਕਿ ਉਹ ਸਰਟਨ ਕ੍ਰਿਮੀਨਲ ਅਫੈਂਸਿਸ ਦੇ ਲਈ ਜਿਵੇਂ ਕਿ ਪੁਲਿਸ ਆਫਿਸਰ ਨੂੰ ਹੀ ਗੋਲੀ ਮਾਰਨ ਦੇ ਲਈ ਨਵੇਂ ਮੈਂਡੇਟਰੀ ਸੈਂਟੈਂਸਿਸ ਇੰਪਲੀਮੈਂਟ ਕਰਨ, ਸਖ਼ਤ ਤੋਂ ਸਖ਼ਤ ਸਜ਼ਾ ਅਤੇ ਵੱਧ ਲੰਬੀ ਕੈਦ ਹੋਣੀ ਚਾਹੀਦੀ ਆ ਅਤੇ ਆਟੋਮੈਟਿਕ ਬੇਲ ਦਿਨਾਇਲ ਹੋਣੀ ਚਾਹੀਦੀ ਆ ਜੇਕਰ ਲੋਕ ਇਲੀਗਲ ਅਸਲੇ ਨਾਲ ਫੜੇ ਜਾਂਦੇ ਆ। ਕਾਮਨ ਸੈਂਸ ਦੀ ਗੱਲ ਆ, ਦੇ ਕਲੀਅਰਲੀ ਨਾਟ ਟੂ ਬੀ ਟਰਸਟਿਡ ਇਨ ਸੋਸਾਇਟੀ। ਇਹਨਾਂ ਨੂੰ ਬਾਹਰ ਸੋਸਾਇਟੀ ਛੱਡ ਕੇ ਤਾਂ ਤੁਹਾਨੂੰ ਕੀ ਅੰਬ ਲੈਣੇ ਆ? ਕਲੀਅਰਲੀ ਨਾਟ, ਇਹਨਾਂ ਨੂੰ ਬਾਹਰ ਛੱਡਣਾ ਹੀ ਨਹੀਂ ਚਾਹੀਦਾ, ਇਹਨਾਂ ਨੂੰ ਆਟੋਮੈਟਿਕ ਬੇਲ ਦਿਨਾਇਲ ਹੋਣੀ ਚਾਹੀਦੀ ਹੈ। ਹੋਣੀ ਹੈ? ਨੋ, ਆਬਵੀਅਸਲੀ ਨਾਟ, ਪਰ ਦੈਟਸ ਲਿਬਰਲ ਕੈਨੇਡਾ, ਹੋਰ ਵੋਟਾਂ ਇਹਨਾਂ ਲਈ ਪਾਈ ਜਾਓ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਵਾਪਸ ਆਉਂਦੇ ਹਾਂ ਸਟੇਸ਼ਨ ਆਈ ਡੀ ਲੱਗਣ ਤੋਂ ਬਾਅਦ। ਸਟੂਡੀਓ ਦਾ ਫੋਨ ਨੰਬਰ ਹੈ, ਇੱਕ ਹੋਰ ਘੰਟੇ ਲਈ ਨੰਬਰ ਘੁਮਾ ਸਕਦੇ ਹੋ, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

0: ਡਾਕਨਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ
3: ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Suvare 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, simply

ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381 4161633

ang 5:30 days per days prime time radio program din ala to si Jure Hayon. Jay to si 10 vajit de Jure Hayon, 4 vajit de Jure Hayon. Welcome back. Jay hon 5 to baad Jure Hayon. Simraz Sidhu wala pyaar pari satshu ikal. Hon, koshish karo ke 6 vajit taki saadhe naal jude raho. Whichever way you're listening to us or watching us, chahe dekh rahe ho, chahe sun rahe ho, jithe vi, chahe gaddi jo beh ke sun rahe ho, ja kaam te kar rahe ho, jithe vi hege ho, IPTV te dekh rahe ho, computer te dekh rahe ho, isi tarah dosto saadhe naal theek 6 vajit tak jude raho. Te bahut hi jald tuhanu kuch hor back to back namiyan khabran vi, saade vichar vi pesh karange, hor farmaishi geet sangeet vi pesh karange. Ek Sony Pabla di awaaz de vich gaan di farmaish aayi aa, oh ਜਲਦ ਪੇਸ਼ ਕਰੂੰਗਾ ਤੇ ਇੱਕ ਹਸਤਿੰਦਰ ਦੀ ਆਵਾਜ਼ ਦੇ ਵਿੱਚ ਗੱਡ ਦੀ ਫਰਮਾਇਸ਼ ਆਈ ਹੈ ਉਹ ਵੀ ਜਲਦ ਪੇਸ਼ ਕਰੂੰਗਾ 6 ਵਜੇ ਤੋਂ ਪਹਿਲਾਂ ਹੀ ਆਬਵੀਅਸਲੀ ਪੇਸ਼ ਕਰਨਾ ਹੀ ਪੈਣਾ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਏ ਆਲ ਲਿੰਕ ਟਰੈਵਲ ਆਲ ਲਿੰਕ ਟਰੈਵਲ ਵਾਲੇ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ ਤੇ ਇਹਨਾਂ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਗਲੇ ਮਹੀਨੇ ਤੁਸੀਂ ਚਾਹੇ ਵਨ ਵੇ ਸੱਦਣਾ ਚਾਹੁੰਦੇ ਹੋ ਚਾਹੇ ਰਾਊਂਡ ਟ੍ਰਿਪ ਚਾਹੁੰਦੇ ਹੋ ਧਿਆਨ ਨਾਲ ਸੁਣੋ ਨੈਕਸਟ ਮੰਥ ਸਪਟੈਂਬਰ ਮਹੀਨੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਨਾਨ ਸਟਾਪ ਫਲਾਈਟ ਵਨ ਵੇ ਤੁਹਾਨੂੰ ਮਿਲ ਜੂਗੀ 790 ਵਿੱਚ $790 ਤੇ ਜੇ ਉਹੀ ਤੁਸੀਂ ਚਾਹੁੰਦੇ ਹੋ ਕਿ ਰਾਊਂਡ ਟ੍ਰਿਪ ਬਣਾਈ ਜਾਵੇ ਸੱਦੋ ਜਿਹਨੂੰ ਮਰਜ਼ੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਗਲੇ ਮਹੀਨੇ ਸਪਟੈਂਬਰ ਨਾਨ ਸਟਾਪ ਡਾਇਰੈਕਟ ਫਲਾਈਟ ਵਾਪਸੀ ਦਿੱਲੀ ਤੱਕ ਹੋਊਗੀ ਅਗਲੇ ਸਾਲ ਫੈਬਰੀ ਔਰ ਮਾਰਚ ਤੇ ਇਹ ਰਾਊਂਡ ਟ੍ਰਿਪ ਤੁਸੀਂ $1400 ਦੇ ਵਿੱਚ ਬੁੱਕ ਕਰ ਸਕਦੇ ਹੋ ਅੱਜ ਹੀ ਆਲ ਲਿੰਕ ਟਰੈਵਲ ਨਾਲ ਸੰਪਰਕ ਕਰੋ 905-565-8704 ਨਾਲੇ ਕੋਈ ਵੀ ਸਾਡਾ ਲਿਸਨਰ ਜਾਣਾ ਚਾਹੁੰਦਾ ਹੈ ਇੰਡੀਆ ਦੀਵਾਲੀ ਟਾਈਮ ਲਈ ਧਿਆਨ ਨਾਲ ਸੁਣੋ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ ਤੁਸੀਂ ਅਕਟੋਬਰ ਮਹੀਨੇ ਵਿੱਚ ਅਤੇ ਜਿਹੜੀ ਰਿਟਰਨ ਹੈ ਉਹ ਤੁਸੀਂ ਡਿਸੰਬਰ 11 ਜਾਂ ਉਸ ਤੋਂ ਅੱਗੇ ਦੀ ਰੱਖ ਸਕਦੇ ਹੋ ਸੋ ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਇਨ ਦ ਮੰਥ ਆਫ ਅਕਟੋਬਰ ਵਾਪਸੀ ਇੱਥੇ ਤੱਕ ਹੋਊਗੀ ਐਨੀ ਟਾਈਮ ਆਫਟਰ ਡਿਸੰਬਰ 11 ਅਤੇ 2 ਬੈਗਸ 2 ਟੈਚੀ 2 ਸੂਟਕੇਸ ਵਿੱਚ ਇੰਕਲੂਡਡ ਨੇ ਰਾਊਂਡ ਟ੍ਰਿਪ ਦੀਵਾਲੀ ਸਪੈਸ਼ਲ ਪ੍ਰਾਈਸ ਕਿੰਨੀ ਆ 1890 1890 ਦੇ ਵਿੱਚ ਕਾਲ ਆਲ ਲਿੰਕ ਟਰੈਵਲ 905-565-8704 ਹਾਂ ਇੱਕ ਹੋਰ ਗੱਲ ਕੋਈ ਵੀ ਸਾਡਾ ਲਿਸਨਰ ਕੋਈ ਵੀ ਸਾਡਾ ਵਿਊਅਰ ਜੇ ਤੁਸੀਂ ਅਗਲੇ ਮਹੀਨੇ ਸਪਟੈਂਬਰ ਦੇ ਵਿੱਚ ਇੱਕ ਆਲ ਇੰਕਲੂਸਿਵ ਪੈਕੇਜ ਲਗਜ਼ਰੀ ਰਿਜ਼ੋਰਟ ਦੇ ਵਿੱਚ ਰਹਿਣਾ ਚਾਹੁੰਦੇ ਹੋ ਸ਼ੋਰਟ ਟਰਮ ਇਹਨਾਂ ਨੇ ਪਤਾ ਨਹੀਂ ਕਿਹੜਾ ਇਹ ਨਵਾਂ ਚਮਤਕਾਰ ਕੱਢਿਆ ਪਰ ਦੱਸਿਆ ਹੈ ਕਿ ਮੈਕਸੀਕੋ ਤੱਕ ਦੀ ਜਿਹੜੀ ਤੁਹਾਡੀ ਫਲਾਈਟ ਹੈ ਟੋਰਾਂਟੋ ਪੀਅਰਸਨ ਤੋਂ ਮੈਕਸੀਕੋ ਦੀ ਫਲਾਈਟ ਉੱਥੇ ਤੁਹਾਡਾ ਸਾਰਾ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਨਹਾਉਣਾ ਸੋਣਾ ਐਵਰੀਥਿੰਗ ਅਤੇ ਵਾਪਸੀ ਦੀ ਜਿਹੜੀ ਫਲਾਈਟ ਹੈ 3 nights 4 days 4 ਦਿਨ 3 ਰਾਤਾਂ $890 ਦੇ ਵਿੱਚ ਅਤੇ ਉਹ ਵੀ ਚੋਟੀ ਦੇ ਰਿਜ਼ੋਰਟ ਹੋਊਗਾ ਦਿਸ ਇਜ਼ ਰਿਡੀਕਿਊਲਸ ਲੋ ਪ੍ਰਾਈਸ $890 ਦੇ ਵਿੱਚ ਕਾਲ 905-565-8704 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਆਰੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਆਰੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਸਾਰੇ ਹੀ ਆਰੋ ਇੰਸ਼ੋਰੈਂਸ ਕੰਪਨੀਜ਼ ਆ ਡਾਇਰੈਕਟ ਡੀਲ ਕਰਦੇ ਨੇ ਸੋ ਤੁਹਾਨੂੰ ਜਾ ਕੇ ਕੋਈ 36 ਬੰਦਿਆਂ ਨੂੰ ਕਾਲ ਕਰਨ ਦੀ ਕੋਈ ਲੋੜ ਨਹੀਂ ਪੈਣੀ ਬਸ ਇਹਨਾਂ ਨੂੰ ਫੋਨ ਕਰੋ ਜੋ ਵੀ ਮਾੜੀ ਮੋਟੀ ਇਨਫੋਰਮੇਸ਼ਨ ਤੁਹਾਡੇ ਡਰਾਈਵਰਸ ਲਾਇਸੈਂਸ ਐਕਸੈਟਰਾ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਨੂੰ ਤੁਸੀਂ 2-3 ਮਿੰਟ ਦੇ ਵਿੱਚ ਇਹਨਾਂ ਨੂੰ ਇਨਫੋਰਮੇਸ਼ਨ ਭੇਜ ਦੇਣੀ ਆ ਅਤੇ ਤੁਹਾਡੇ $200-$300 ਮਹੀਨੇ ਤੱਕ ਦਾ ਯਾਰ ਬਚਾ ਸਕਦੇ ਆ ਆਰੋ ਇੰਸ਼ੋਰੈਂਸ ਦੀ ਤੁਸੀਂ ਰਿਨਿਊਅਲ ਹੁਣ ਫੇਸ ਕਰ ਰਹੇ ਹੋ ਪਤਾ ਲੱਗ

0: ਗਿਆ ਇਹ ਚਿੱਠੀ ਮਿਲ ਗਈ ਆ ਕਿ ਰੇਟ ਕਿੰਨਾ ਘੱਟ ਰਿਹਾ ਵੱਧ ਰਿਹਾ ਉਨਾ ਹੀ ਰਹਿ ਰਿਹਾ। ਤੁਹਾਡਾ ਕੋਈ ਜਾਣਦਾ ਨਹੀਂ ਹੈਗਾ ਸਿਵਾਏ ਦੋ ਚਾਰ ਮਿੰਟ, ਜੇ ਇਹਨਾਂ ਨੂੰ ਕਾਲ ਕਰਕੇ ਪਤਾ ਕਰ ਲੈਂਦੇ ਹੋ ਕਿ ਕਿੰਨੇ ਕੁ ਕਿਸ਼ਤ ਨੂੰ ਘਟਾ ਸਕਦੇ ਆ। ਸਾਰੇ ਮੇਜਰ ਕੰਪਨੀ ਡਰੈਗ ਡੀਲ ਕਰਦੇ ਨੇ, ਜਿਹੜੀ ਵੀ ਕੰਪਨੀ ਵਿੱਚ ਘੱਟ ਪ੍ਰਾਈਸ ਹੋਊਗੀ ਸਿੰਪਲ ਐਜ਼ ਦੈਟ ਦੇ ਸਵਿਚ ਯੂ ਐਂ ਤੁਸੀਂ ਪੱਕੇ ਤੌਰ 'ਤੇ ਘੱਟ ਤੋਂ ਘੱਟ ਤਾਂ 12 ਮਹੀਨੇ ਲਗਾਤਾਰ ਤਾਂ ਪੈਸੇ ਬਚਾਓਗੇ। ਅਤੇ ਜੇ ਤੁਸੀਂ ਹੋਮ ਐਂਡ ਆਰਓ ਇਕੱਠੇ ਕਰਦੇ ਹੋ ਹੋਰ ਡਿਸਕਾਊਂਟ ਮਿਲ ਜੂਗਾ। ਹੋਮ ਆਰਓ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਕਾਲ ਮਨੂ ਸ਼ਰਮਾ 289-952-9532. ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਦੇ ਲਈ, ਜੋ ਕਿ ਮਿਡ 600 6.5 ਲੱਖ ਤੋਂ ਸ਼ੁਰੂ ਹੋ ਰਹੇ ਨੇ। ਅਤੇ ਕੋਈ ਕਾਂਡੋ ਫੀ ਨਹੀਂ, ਕੋਈ POTL ਫੀ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ, ਕੋਈ ਮੰਥਲੀ ਮਹੀਨੇ ਦੀ ਕਿਸ਼ਤ ਹੈ ਹੀ ਨਹੀਂ। ਸੋ ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ, Mayfield and McLaughlin, the major intersection te, a right on the border hai, Mayfield and McLaughlin, but on the Caledon side, ek nami master planned community, jede vich absolutely lowest price hai, fully freehold townhouses de layi, naale itthe semi detached vi, naale bade khulle dulle detached ghar vi tiyar hone aa, kadon agle saal de end, so ek to vi vadh saal, ਮਿਨੀਮਮ ਇੱਕ ਤੋਂ ਵੀ ਵੱਧ ਸਾਲ ਤੋਂ ਲੈ ਕੇ 28 ਤੱਕ, ਸੋ 1+ almost 1.5 year ਤੱਕ ਦੀ ਕਲੋਜ਼ਿੰਗ ਹੈ। ਮੇਫੀਲਡ ਐਂਡ ਮੈਕਲੋਗਲਨ ਅਤੇ ਕੈਲਡਨ ਦੇ ਵਿੱਚ ਮਿਡ 600 ਤੋਂ 6.5 ਲੱਖ ਤੋਂ ਫਰੀ ਹੋਲ ਟਾਊਨ ਹਾਊਸਿਸ ਨੇ, ਉਹ ਵੀ ਦੋ ਅਲੱਗ ਡਿਜ਼ਾਈਨ ਦੇ, 2-story, 2-floor ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ, ਨਾਲੇ 3-story rear lane freehold townhouses, double car garage ਨਾਲ, ਜਿਹ 'ਚ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਆ। 25 ਫੁੱਟ ਦੇ ਲਾਟ 'ਤੇ ਸੈਮੀ ਡੀਟੈਚ ਘਰ ਵੀ, 36 ਫੁੱਟ ਲਾਟ 'ਤੇ ਅਤੇ 42 ਫੁੱਟ ਲਾਟ 'ਤੇ ਵੀ ਕਾਫੀ ਖੁੱਲ੍ਹੇ ਡੁੱਲੇ ਵੱਡੇ ਡਬਲ ਕਾਰ ਗਰਾਜ ਡੀਟੈਚ ਘਰ ਵੀ। ਸੋ ਬੁਕਿੰਗ ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ, ਉਸ ਤੋਂ ਪਹਿਲਾਂ ਹੀ ਪੂਰੀ ਜਾਣਕਾਰੀ ਮੰਗਵਾ ਲਓ, ਕਾਲ, ਟੈਕਸਟ ਜਾਂ ਮੈਸੇਜ ਕਰ ਲਓ ਟੀਮ ਸਿੱਧੂ 416-302-0016 416-302-0016 ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਦੋ ਤਿੰਨ ਡਿਫਰੈਂਟ ਸਪਾਂਸਰ, ਬਾਰੀ ਬਾਰੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ। ਇਹ ਸਾਰੇ ਹੀ ਮੇਜਰ ਬੈਂਕਸ ਅਤੇ ਏ ਲੈਂਡਰਸ ਨਾਲ ਡਾਇਰੈਕਟ ਡੀਲ ਕਰਦੇ ਨੇ, ਕਿ ਤੁਹਾਨੂੰ ਜਾ ਕੇ ਸ਼ਾਪ ਰਾਊਂਡ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋ, ਇਹ ਤੁਹਾਡੇ ਸ਼ਾਪ ਰਾਊਂਡ ਕਰਨਗੇ ਅਤੇ ਤੁਹਾਨੂੰ ਐਬਸੋਲੂਟਲੀ ਲੋਵੈਸਟ ਇੰਟਰਸਟ ਰੇਟ, ਲੋਵੈਸਟ ਮੰਥਲੀ ਕਿਸ਼ਤ ਦਿਲਵਾਉਣਗੇ। ਜੇਕਰ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਫਿਰ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਕਾਲ 416-710-7524 ਪ੍ਰਭਦੀਪ ਸਿੰਘ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ ਦੇ ਨਾਲ ਨਾਲ ਪਿਆਰ ਭਰੇ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਸੋ ਬਾਈ ਜੀ, ਅੱਜ ਕੱਲ੍ਹ ਬਹੁਤ ਜਿਹੜੇ ਹੋਮ ਓਨਰ ਨੇ ਆਪਦਾ ਹੀ ਘਰ ਲਿਆ ਹੋਇਆ, ਸੈੱਟ ਸੁੱਟ ਹੈਗੇ ਆ, ਖਰਚੇ ਖੁਰਚੇ ਚੱਲੀ ਜਾਂਦੇ ਆ, ਪਰ ਉਹ ਸੋਚ ਰਹੇ ਕਿ ਯਾਰ ਆਪਾਂ ਹੁਣ ਕੋਈ ਲੌਂਗ ਟਰਮ ਇਨਵੈਸਟਮੈਂਟ ਲਈ ਜਾਂ ਫਿਰ ਜਵਾਕਾਂ ਦੇ ਫਿਊਚਰ ਲਈ ਆਪਾਂ ਹੁਣ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਪ੍ਰਾਪਰਟੀ ਬੁੱਕ ਕਰ ਲੈਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਕੁਛ ਕੁ ਹੋਰ ਮਹੀਨਿਆਂ ਲਈ ਹੀ ਜਿਹੜਾ ਸਰਕਾਰ ਦਾ 13% ਦਾ ਰੀਬੇਟ ਹੈ 1,30,000 ਤੱਕ, ਉਹ ਕੁਛ ਕੁ ਹੋਰ ਮਹੀਨੇ ਤੱਕ ਹੀ ਮਿਲਣਾ, ਅਤੇ 1,30,000 ਕੋਈ ਛੋਟੀ ਮੋਟੀ ਗਿਣਤੀ ਤਾਂ ਹੈ ਨਹੀਂ। ਸੋ ਜਿਹੜੇ ਲੋਕ ਹੁਣ ਇਸ ਪ੍ਰੀ ਕੰਸਟਰਕਸ਼ਨ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੋਊਗਾ ਸ਼ਾਇਦ ਕਿ ਯਾਰ ਦੂਜੀ ਪ੍ਰਾਪਰਟੀ ਆ, ਸਾਨੂੰ ਤਾਂ ਪੂਰਾ 20% ਡਾਊਨ ਪੇਮੈਂਟ ਦੇਣੀ ਪੈਣੀ ਆ, ਨਹੀਂ ਤਾਂ ਮੋਰਗੇਜ ਹੋ ਹੀ ਨਹੀਂ ਸਕਦੀ। ਕੀ ਇਹ 20% ਐਬਸੋਲੂਟਲੀ ਦੇਣਾ ਹੀ ਦੇਣਾ ਪੈਣਾ, ਜਾਂ ਘੱਟ ਮੰਨ ਲਓ ਕੋਈ 5-10-15 ਨਾਲ ਵੀ ਕੰਮ ਸਰ ਸਕਦਾ ਜੇ ਦੂਜੀ ਪ੍ਰਾਪਰਟੀ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਹੋਵੇ? ਦੱਸੋ ਜੀ।
1: ਬਿਲਕੁਲ ਸਮਰਾਜ ਵੀਰੇ, ਦੇਖੋ ਗੱਲ ਜਿਹੜੀ ਤੁਸੀਂ ਕੀਤੀ ਨਾ, ਆਪਣੀ ਮਾਰਕੀਟ ਦੇ ਵਿੱਚ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਹੈ, ਇਸੇ ਗੱਲ ਕਰਕੇ ਨਾ ਬਥੇਰੇ ਭੈਣ ਭਰਾ ਇਹੀ ਸੋਚ ਰਹੇ ਆ ਦੂਜੇ ਲਈ 20% ਨਾਲ ਜੁੜਨਾ ਤਾਂ ਆਪਾਂ ਲੈਣੇ ਕਿਹੜੀ ਗੱਲੋਂ ਆ, ਬਟ ਬਥੇਰੀ ਵਾਰੀ ਫਾਈਲਾਂ ਇਸੇ ਤਰੀਕੇ ਨਾਲ ਆਪਾਂ ਕਲੋਜ਼ ਕਰਵਾਈਆਂ ਨੇ। ਕੁਝ ਕੁ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਲਈਆਂ ਹੋਈਆਂ ਸੀਗੀਆਂ, ਈਵਨ ਆਹ ਸਾਰੇ ਮਹਿੰਗੇ ਸਮੇਂ ਦੌਰਾਨ ਵੀ ਜਦੋਂ ਲੋਕਾਂ ਨੇ ਮਹਿੰਗੇ ਘਰ ਵੀ ਬੁੱਕ ਕਰਵਾਤੇ ਸੀਗੇ। ਉਹ ਗੱਲ ਕੀ ਹੁੰਦੀ, ਫਾਈਲ ਸਟਰਕਚਰ ਕਿਵੇਂ ਤੁਸੀਂ ਕਰਨੀ ਆ, ਜੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਪ੍ਰੋਪਰਟੀ ਹੈਗੀ ਵੀ ਹੈ ਨਾ, ਉਸ ਐਗਜ਼ਿਸਟਿੰਗ ਪ੍ਰੋਪਰਟੀ ਨੂੰ ਤੁਸੀਂ ਨਾਲ ਰੱਖ ਕੇ ਵੀ ਤੁਹਾਨੂੰ 5% 10% ਦੇ ਨਾਲ ਤੁਸੀਂ ਕਲੋਜ਼ ਕਰਵਾ ਸਕਦੇ ਹੋ, ਬਟ ਐਸ ਲੌਂਗ ਤੁਹਾਨੂੰ ਉਸ ਚੀਜ਼ ਦੀ ਨੌਲੇਜ ਹੋਵੇ। ਜਿਹੜੀ CMHC ਨੇ ਆਪਣਾ ਇੰਸ਼ੋਰੈਂਸ ਪ੍ਰੀਮੀਅਮ ਪਾਉਣਾ ਉਹ ਪਾਉਣਾ ਹੀ ਆ, ਬਟ ਇਹ ਗੱਲ ਦਾ ਮੈਂ ਵਹਿਮ ਕੱਢ ਦੇਣਾ ਚਾਹੁੰਦਾ ਵੀ ਦੂਸਰੀ ਪ੍ਰੋਪਰਟੀ ਜੇ ਤੁਸੀਂ ਲੈਣੀ ਹੈ ਤਾਂ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ 20% ਹੀ ਲਿਆਉਣਾ ਪੈਣਾ। ਹਾਂ, ਜਿਹੜੀ ਕਲੋਜ਼ਿੰਗ ਕੋਸਟ ਹੈ ਐਡੀਸ਼ਨਲੀ ਉਹ ਸਾਰਾ ਕੁਛ ਉਹ ਉਵੇਂ ਹੀ ਰਹਿੰਦਾ ਹੈਗਾ, ਬਟ ਇਹ ਚੀਜ਼ ਦਾ ਭਰਮ ਦਿਮਾਗ ਚੋਂ ਕੱਢ ਦਿਓ ਵੀ ਤੁਹਾਨੂੰ 20% ਹੀ ਚਾਹੀਦਾ ਹੈਗਾ। ਸੋ ਕੋਈ ਵੀ ਭੈਣ ਭਰਾ, ਅੱਜ ਸਾਰਿਆਂ ਨੂੰ ਪਤਾ ਬਿਲਡਰ ਨੇ ਵੀ ਪ੍ਰੋਪਰਟੀਆਂ ਦੇ ਰੇਟ ਦਿੱਤੇ ਹੋਏ ਨੇ, ਜੇ ਤੁਸੀਂ ਇਸ ਵਕਤ ਆਲਰੇਡੀ ਐਗਜ਼ਿਸਟਿੰਗ ਪ੍ਰੋਪਰਟੀ 'ਚ ਬੈਠੇ ਹੋ, ਘਰਾਂ ਦੇ ਵਿੱਚ ਤੁਹਾਡੇ ਐਕਟੀ ਹੈਗੀ ਹੈ, 5-10% ਜੇ ਕਰਕੇ ਆਪਣੇ ਬੱਚਿਆਂ ਲਈ ਚੰਗੀ ਇਨਵੈਸਟਮੈਂਟ ਬਣਾਉਣੀ ਚਾਹੁੰਦੇ ਹੋ, ਪਹਿਲਾਂ ਮੌਰਗੇਜ ਲਈ ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋ ਬੈਂਕ ਤੋਂ, ਪ੍ਰੀ ਅਪਰੂਵਲ ਜਿਹੜੀ ਕਿ 36 ਮਹੀਨਿਆਂ ਲਈ ਵੈਲਿਡ ਹੋਊਗਾ, ਜਾਂ ਈਵਨ ਪ੍ਰੀ ਕੰਸਟਰਕਸ਼ਨ 'ਚ ਛੱਡੋ, ਜੇ ਤੁਸੀਂ ਬੱਚਿਆਂ ਲਈ ਕੋਈ ਰੀਸੇਲ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਜਾਂ ਕੋਈ ਆਪਦੇ ਆਪ ਲਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਅੱਜ ਕੱਲ੍ਹ ਰੀਸੇਲ ਦੀ ਵੀ ਮਾਰਕੀਟ ਬਹੁਤ ਟੁੱਟੀ ਹੋਈ ਹੈ, ਐਜ਼ ਅ ਸੈਕਿੰਡ ਪ੍ਰੋਪਰਟੀ ਤੁਹਾਨੂੰ 20% ਦੇਣ ਦੀ ਲੋੜ ਨਹੀਂ ਹੈਗੀ, ਤੁਹਾਡੀ 10-15% ਦੇ ਨਾਲ ਵੀ ਪ੍ਰੋਪਰਟੀ ਕਲੋਜ਼ ਹੋ ਜਾਊਗੀ। ਮੈਟਰ ਕੀ ਕਰਦਾ, ਫਾਈਲ ਦੀ ਸਟਰਕਚਰਿੰਗ ਕਿਵੇਂ ਹੋਈ ਆ। ਸੋ ਕੋਈ ਵੀ ਭੈਣ ਭਰਾ ਸੈਕਿੰਡ ਇਨਵੈਸਟਮੈਂਟ ਲੈਣੀ ਚਾਹੁੰਦਾ ਜਾਂ ਈਵਨ ਚਲੋ ਫਸਟ ਟਾਈਮ ਬਾਅਦ ਲਈ, ਤਾਂ ਹਮੇਸ਼ਾ ਕਹਿੰਦਾ ਹੀ ਹੁੰਦਾ ਵੀ ਜ਼ਰੂਰੀ ਨੀਗਾ, ਤੁਹਾਨੂੰ 20% ਚਾਹੀਦਾ ਹੀ ਚਾਹੀਦਾ ਹੈਗਾ। ਕਿਸੇ ਤਰੀਕੇ ਦੇ ਵੀ ਤੁਸੀਂ ਕੋਈ ਵੀ ਘਰ ਦੀ ਪਰਚੇਸ ਕਰ ਰਹੇ ਹੋ, ਭਾਵੇਂ ਇਨਵੈਸਟਮੈਂਟ ਵਜੋਂ ਹੈ ਜਾਂ ਫਸਟ ਟਾਈਮ ਬਾਅਦ ਵਜੋਂ ਹੈ, ਤੁਹਾਨੂੰ ਬਾਈ ਜੀ 20% ਕਰਨਾ ਮੈਂਡੇਟੋਰੀ ਜ਼ਰੂਰੀ ਨਹੀਂ ਹੈਗਾ। ਸੋ ਕਿਸੇ ਤਰੀਕੇ ਦੀ ਪਰਚੇਸ ਕਰਨੀ ਹੈ, ਕੈਨੇਡਾ ਵਾਈਡ ਕਿਤੇ ਵੀ, ਕਿਤੇ ਪ੍ਰੀ ਕੰਸਟਰਕਸ਼ਨ ਬੁੱਕ ਕਰਵਾਇਆ, ਜੋ ਵੀ ਕੋਈ ਤੁਹਾਡਾ ਸਵਾਲ ਹੈ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਹੁਣ ਤਾਂ ਸਾਡੇ ਕੋਲ ਕੁਝ ਕੁ ਇਹੋ ਜਿਹੇ ਲੈਂਡਰਸ ਵੀ ਆ ਗਏ ਨੇ, ਲੈਂਡਰਸ ਹਮੇਸ਼ਾ ਕਹਿੰਦਾ ਉਹਨਾਂ ਕਹਿਣ ਤੋਂ ਭਾਵ ਵੀ ਐਕਚੁਅਲ ਜਿਹੜੇ ਸਕੈਜੂਅਲਡ ਅਪ ਸਕੇਲ ਸਟੈਂਡਰਡ ਜਿਹੜੇ ਲੈਂਡਰਸ ਨੇ, ਆਲਦੋ ਮੇਜਰ 5 ਬੈਂਕਾਂ ਚੋਂ ਨਹੀਂ ਗਏ ਸਮਰਾਜ ਵੀਰੇ ਉਹ, ਬਟ ਉਹ ਪ੍ਰਾਈਵੇਟ ਲੈਂਡਰਸ ਵੀ ਨਹੀਂ ਗਏ ਜਿਹਨਾਂ ਦੀ ਐਮੋਟਾਈਜੇਸ਼ਨ 40 ਸਾਲ ਤੱਕ ਹੈਗੀ ਹੈ, ਜਿਹਦੇ ਨਾਲ ਫਰਕ ਕੀ ਪਏਗਾ, ਤੁਹਾਡੀ ਜਿਹੜੀ ਮਹੀਨੇ ਦੀ ਮੰਥਲੀ ਪੇਮੈਂਟ ਹੈ ਬਾਈ ਜੀ, ਉਹਦੇ ਵਿੱਚ $500 to $1,000 ਦਾ ਫਰਕ ਆਪਾਂ ਦੇਖ ਰਹੇ ਹਾਂ, ਜਿਹੜੇ ਜਿਹੜੇ ਬੰਦਿਆਂ ਨੂੰ ਉਹਨਾਂ ਦੇ ਪ੍ਰੋਡਕਟ ਅਸੀਂ ਆਫਰ ਕੀਤੇ ਨੇ। ਅਕਸਰ 30-40 ਸਾਲ ਦੀ ਐਮੋਟਾਈਜੇਸ਼ਨ ਨਾਲ ਬਹੁਤ ਫਰਕ ਪੈ ਜਾਂਦਾ। ਸੋ ਜੇ ਤੁਹਾਨੂੰ ਅੱਜ ਤੁਹਾਡੀ ਮੰਥਲੀ ਪੇਮੈਂਟ ਦਾ ਫਿਕਰ ਬਣਦਾ ਪਿਆ, ਤਾਂ ਤੁਹਾਡੇ ਲਈ 40 ਸਾਲ ਦੀ ਐਮੋਟਾਈਜੇਸ਼ਨ ਵਾਲਾ ਪ੍ਰੋਡਕਟ ਵੀ ਅਵੇਲੇਬਲ ਹੈਗਾ ਆ। ਬਟ ਗੱਲ ਕੀ, ਜੇ ਗੱਲ ਕਰੋਗੇ, ਹਰ ਇੱਕ ਪਰਿਵਾਰ ਦਾ ਵੱਖਰੋ ਵੱਖਰਾ ਸਿਨੈਰੀਓ ਹੁੰਦਾ, ਤੁਸੀਂ ਕਿੱਥੇ ਇਨਵੈਸਟਮੈਂਟ ਲੈਣੀ, ਕਿੱਥੇ ਤੁਸੀਂ ਕੀ ਕਰਨਾ, ਤੁਹਾਡੇ ਫਾਈਨੈਂਸ਼ੀਅਲ ਗਰਾਊਂਡ ਕੀ ਹੈ, ਇਸ ਵਕਤ ਤੁਹਾਡੇ ਕੋਲ ਲਿਕੁਇਡ ਐਸੈਟਸ ਕੀ ਨੇ, ਸਾਰਿਆਂ ਦਾ ਸਿਨੈਰੀਓ ਵੱਖਰੋ ਵੱਖਰਾ, ਕੀ ਤੁਹਾਡੇ ਕ੍ਰੈਡਿਟ ਸਕੋਰ ਨੇ, ਇੱਕ ਵਾਰੀ ਜ਼ਰੂਰ ਅਸੈਸ ਕਰਵਾਓ, ਤੁਹਾਨੂੰ ਦੱਸ ਦਿੱਤਾ ਜਾਊਗਾ। ਇੱਕ ਵਾਰੀ ਫਾਈਲ ਰਿਵਿਊ ਕਰਕੇ ਕਹਿਤਾ ਹਾਂਜੀ ਬਾਈ ਜੀ ਕੰਮ ਗਰੰਟੀ ਡਨ ਕਰਵਾ ਕੇ ਦਊਗਾ, ਕੋਈ ਇਹੋ ਜਿਹੀ ਗੱਲ ਨਹੀਂ ਮੈਂ ਕਹੂੰ ਪਹਿਲਾਂ ਮੈਨੂੰ 1,000-2,000 ਦੋ ਤੇ ਤਾਂ ਮੈਂ ਫਾਈਲ ਛੇੜਨੀ ਹੈ, ਪੈਸੇ ਸਾਰੇ ਕੰਮ ਡਨ ਹੋਣ ਤੋਂ ਬਾਅਦ ਹੀ ਲਿੱਤੇ ਜਾਣਗੇ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਦੀ ਇਨਵੈਸਟਮੈਂਟ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਕਰ ਲੈਣਾ ਚਾਹੁੰਦਾ, ਜੀ ਸੱਦ ਕੇ ਲਓ ਜੀ, 20% ਤੋਂ ਘੱਟ ਨਾਲ ਵੀ ਤੁਸੀਂ ਘਰ ਲੈ ਸਕਦੇ ਹੋ। ਨੰਬਰ ਦੱਸ ਦਿੰਦਾ, 416-710-7524 ਬੈਕ ਟੂ ਸਮਰਾਜ ਵੀਰੇ।
0: ਨੰਬਰ ਤੁਸੀਂ ਵੀ ਨੋਟ ਕਰ ਲਓ, ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ, 416-710-7524 ਤੇ ਬਾਈ ਜੀ ਇੱਕ ਹੋਰ ਵੀ ਬਹੁਤ ਲੋਕਾਂ ਨੂੰ ਕਨਫਿਊਜ਼ਨ ਇਹ ਹੈ ਜੇ ਕਹਿ ਲਓ ਇੱਕ ਭੁਲੇਖਾ ਇਹ ਹੈ ਕਿ ਜਦੋਂ ਉਹਨਾਂ ਦੀ ਮੋਰਗੇਜ ਦੀ ਰਿਨਿਊਅਲ ਆਉਂਦੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਯਾਰ ਘੁੱਗੀ ਮਾਰੋ ਬਸ ਨਿਬੇੜੋ ਕੰਮ ਅਤੇ ਜਿੱਥੇ ਚੱਲਦੀ ਹੈ ਚੱਲਦੀ ਰਹੂਗੀ, ਕਿਉਂਕਿ ਮੇ ਬੀ ਸਾਰੀਆਂ ਬੈਂਕਾਂ ਦੇ ਵਿੱਚ ਲਗਭਗ ਸੇਮ ਰੇਟ ਹੈ। ਅਤੇ ਇੱਕ ਹੋਰ ਵੀ ਇਹਨਾਂ ਨੂੰ ਇੱਕ ਕਨਫਿਊਜ਼ਨ ਹੁੰਦੀ ਹੈ ਲੋਕਾਂ ਨੂੰ ਕਿ ਜੇ ਯਾਰ ਆਪਾਂ ਹੁਣ ਬੈਂਕ ਚੇਂਜ ਕਰਦੇ ਹਾਂ, ਸਾਨੂੰ ਪਤਾ ਨਹੀਂ ਕਿੰਨੇ ਬੈਲਸ ਐਂਡ ਵਿਸਲਸ ਹੂਪਸ ਦੇ ਵਿੱਚੋਂ ਟੱਪਣਾ ਪਊਗਾ, ਕਿਹੜੇ ਆਪਾਂ ਨੇ ਪੇਪਰ ਪ੍ਰੋਡਿਊਸ ਕਰਨੇ ਪੈਣੇ, ਕਿਹੜੇ ਨਵੇਂ ਸਟ੍ਰੈਸ ਟੈਸਟ ਕਰਨੇ ਪੈਣੇ ਆ। ਸੋ ਇਹ ਦੱਸੋ ਕਿ ਕੀ ਆਸਾਨੀ ਵਾਲਾ ਕੰਮ ਆ ਜੇ ਕਿਸੇ ਨੇ ਰਿਨਿਊਅਲ ਕਰਨੀ ਹੋਵੇ ਤੇ ਬੈਂਕ ਸਵਿਚ ਕਰਨੀ ਆ, ਕੋਈ ਤੁਸੀਂ ਰੇਟ ਘਟਾ ਸਕਦੇ ਹੋ, ਕੋਈ ਕੈਸ਼ਬੈਕ ਦਿਲਵਾ ਸਕਦੇ ਹੋ ਕਿ ਨਹੀਂ?
1: ਬਿਲਕੁਲ ਸਮਰਾਜ, ਜਿਵੇਂ ਤੁਸੀਂ ਕਹਿ ਰਹੇ ਹੋ, ਸਭ ਕੁਛ ਕਰ ਸਕਦੇ ਹਾਂ। ਜਿਹੜਾ ਤੁਸੀਂ ਕਹਿ ਰਹੇ ਹੋ ਸਟ੍ਰੈਸ ਤੋਂ ਲੰਘਣਾ, ਉਹ ਸਟ੍ਰੈਸ ਚੋਂ ਲੰਘਣ ਵਾਲਾ ਕੰਮ ਤਾਂ ਬਾਈ ਜੀ ਮੇਰਾ ਗਾ। ਤੁਸੀਂ ਰਿਨਿਊਅਲ ਤੁਹਾਡੀ ਆਉਂਦੇ 2 ਮਹੀਨਿਆਂ ਨੂੰ ਆ ਰਹੀ, ਤੁਸੀਂ ਲਓ ਮੈਨੂੰ ਡਾਕੂਮੈਂਟ ਦਿਓ, ਜੇ ਤੁਹਾਡਾ ਮੈਂ ਰੇਟ ਨਹੀਂ ਬੀਟ ਕਰ ਸਕਦਾ, ਤੁਸੀਂ ਜਿਹੜੇ ਬੈਂਕ ਨਾਲ ਹੈਗੇ ਉਦੋਂ ਸਾਈਨ ਕਰ ਦਿਓ। ਸਾਰਾ ਕੰਮ ਤਾਂ ਬੈਕ ਐਂਡ ਤੇ ਮੈਂ ਕਰਦਾ ਨਾ, ਜਾਂ ਤਾਂ ਦੇਖੋ ਮੈਂ ਤੁਹਾਨੂੰ ਕੋਈ ਕਹਾਂ ਮੈਨੂੰ ਕੋਈ ਕੰਮ ਕਰਨੇ ਤੁਸੀਂ ਪੈਸੇ ਦੇਣੇ ਆ, ਪੈਸੇ ਤਾਂ ਮੈਂ ਲੈਣੇ ਉਦੋਂ ਜਦੋਂ ਤੁਹਾਡੀ ਡੀਲ ਮੈਂ ਫੰਡ ਕਰਵਾਉਣੀ ਨਵੇਂ ਬੈਂਕ ਨਾਲ। ਸੋ ਜਿਹੜੇ ਵੀ ਬੈਂਕ ਨਾਲ ਤੁਸੀਂ ਹੈਗੇ ਹੋ, ਬਥੇਰੀ ਵਾਰੀ ਐਂ ਵੀ ਸਮਰਾਜ ਵੀਰੇ ਦੇਖਣ ਨੂੰ ਮਿਲਦਾ ਵੀ ਸਾਰੇ ਭੈਣ ਭਰਾ ਸਕੈਜੁਅਲ ਲੈਂਡਰਸ ਨਾਲ ਨਹੀਂ ਕਲੋਜ਼ ਹੋਏ ਵੇ, ਵੀ ਸਾਰੇ ਭੈਣ ਭਰਾ ਡੀ ਡੀ ਬੀ ਐਮ ਓ ਸਕੋਸ਼ੀਆ ਵਰਗੇ ਬੈਂਕਾਂ ਨਾਲ ਨਹੀਂ ਕਲੋਜ਼ ਹੋਏ ਵੇ, ਕੁਝ ਕੁ ਭੈਣ ਭਰਾ ਬੀ ਸਾਈਡ ਵਾਲੇ ਬੈਂਕ ਤੋਂ ਕਲੋਜ਼ ਹੋਏ ਵੇ ਨੇ, ਕੁਝ ਕੁ ਨੂੰ ਅਨਫੋਰਚੁਨੇਟਲੀ ਪ੍ਰਾਈਵੇਟ ਕਲੋਜ਼ ਕਰਾਉਣਾ ਪੈ ਗਿਆ, ਕੁਝ ਕੁ ਭੈਣ ਭਰਾਵਾਂ ਨੂੰ ਸੈਕਿੰਡ ਮੋਰਗੇਜ ਚੱਕਣੀ ਪੈ ਗਈ, ਕਿਉਂ ਵੀ ਉਹਨਾਂ ਨੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰਾਉਣੀ ਸੀ ਜਾਂ ਕੋਈ ਬੱਚਿਆਂ ਦਾ ਵਿਆਹ ਸ਼ਾਦੀ ਕੋਈ ਅਰਜੈਂਟ ਉਹਨਾਂ ਨੂੰ ਫੰਡ ਦੀ ਜ਼ਰੂਰਤ ਪੈ ਗਈ। ਦੇਖੋ ਹਰ ਇੱਕ ਪਰਿਵਾਰ ਦੇ ਹਮੇਸ਼ਾ ਕਹਿੰਦਾ ਵੱਖਰੋ ਵੱਖਰੇ ਸਨੈਰੀਓ ਨੇ, ਕਿਸੇ ਨੇ ਕਿਹੜੇ ਭਾਅ ਤੇ ਪੈਸੇ ਚੱਕੇ ਨੇ, ਕਿਸੇ ਨੇ ਕਿਹੜੇ ਭਾਅ ਤੇ ਪੈਸੇ ਚੱਕੇ ਆ, ਬਟ ਐਟ ਦੀ ਐਂਡ ਆਫ ਡੇ ਜਦੋਂ ਰੀਨੂਅਲ ਟਾਈਮ ਹੈ ਇਹ ਤੁਹਾਡਾ ਗੋਲਡਨ ਓਪਰਚੁਨਿਟੀ ਕਿਉਂ ਹੁੰਦੀ ਹੈ, ਤੁਹਾਨੂੰ ਇਸ ਮੌਕੇ ਤੇ ਕੋਈ ਪੈਨਲਟੀ ਨਹੀਂ ਜੀ ਪੈਣੀ। ਦੂਸਰੀ ਵੱਡੀ ਗੱਲ, ਤੁਹਾਨੂੰ ਕੋਈ ਡਰ ਨਹੀਂ ਹੈਗਾ, ਜਿਹੜੀ ਪਰਚੇਸ ਮੌਕੇ ਬੰਦਿਆਂ ਨੂੰ ਡਰ ਹੁੰਦਾ ਵੀ ਯਾਰ ਜੇ ਘਰ ਕਲੋਜ਼ ਨਾ ਹੋਇਆ ਅਸੀਂ ਸੂ ਹੋ ਜਾਵਾਂਗੇ, ਸਾਡਾ ਡਿਪੋਜ਼ਿਟ ਮਰ ਜੂਗਾ, ਰੀਨੂਅਲ ਮੌਕੇ ਤੇ ਤੁਹਾਨੂੰ ਸਭ ਤੋਂ ਵੱਡੀ ਗੱਲ ਦਾ ਇਹ ਡਰ ਨਹੀਂ ਹੈਗਾ ਵੀ ਜੇ ਤੁਹਾਨੂੰ ਅਗਲੇ ਲੈਂਡਰ ਤੋਂ ਨਹੀਂ ਕਿਸੇ ਗੱਲ ਕਰਕੇ ਗੱਲ ਬਣਦੀ ਪਈ ਤਾਂ ਜਿਹੜਾ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈਗਾ ਉਹਦੇ ਨਾਲ ਤਾਂ ਬਾਈ ਜੀ ਤੁਹਾਡੀ ਮੌਰਗੇਜ ਆਲਰੇਡੀ ਚੱਲਦੀ ਪਈ, ਤੁਸੀਂ ਪੇਪਰ ਸਾਈਨ ਕਰਕੇ ਤੁਸੀਂ ਉਹਨਾਂ ਨਾਲ ਫੇਰ ਵੀ ਰਹਿ ਸਕਦੇ ਹੋ। ਤੀਸਰੀ ਵੱਡੀ ਫਾਇਦੇ ਵਾਲੀ ਗੱਲ, ਜਿਹੜਾ ਤੁਹਾਨੂੰ ਪੁਰਾਣਾ ਲੈਂਡਰ ਜੋ ਵੀ ਆਫਰ ਕਰਦਾ ਹੋਇਆ ਨਵੇਂ ਲੈਂਡਰ ਕੋਲ ਗਾਰੰਟੀਡ ਇੰਟਰਸਟ ਰੇਟ ਦੋ ਘਟਾ ਕੇ ਆਫਰ ਕੀਤਾ ਜਾਊਗਾ ਜੀ, ਨਾਲ ਦੀ ਨਾਲ ਤੁਹਾਨੂੰ ਕੈਸ਼ਬੈਕ ਦੀ ਆਪਸ਼ਨ ਆਊਗੀ ਕਿਉਂਕਿ ਵੱਧ ਵੋਲਿਊਮ ਕੱਢੀ ਦੀ ਹੈ ਜੀ। ਉਸ ਤੋਂ ਵੱਡੀ ਗੱਲ, ਤੁਹਾਨੂੰ ਹੀ ਲੋਕ ਬਣਾ ਦਿੱਤੀ ਜਾਊਗੀ, ਬਥੇਰੀ ਵਾਰੀ ਭੈਣ ਭਰਾਵਾਂ ਨੂੰ ਇੰਜ ਰਹਿੰਦਾ ਹੈਗਾ ਵੀ ਜਿਵੇਂ ਜਿਵੇਂ ਘਰ ਦਾ ਬਕਾਇਆ ਘਟਦਾ ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਨਹੀਂ ਜੀ ਬਣੀ ਹੁੰਦੀ ਪ੍ਰੋਡਕਟ ਦੇ ਜਦੋਂ ਕਰਦੀ ਹੈ ਮੌਰਗੇਜ ਦੀ ਐਪਲੀਕੇਸ਼ਨ ਹੁੰਦੀ ਹੈ। ਸੋ ਜਿਹੜੀਆਂ ਵੀ ਮੌਰਗੇਜ ਦੀ ਐਪਲੀਕੇਸ਼ਨ ਆਪਾਂ ਪ੍ਰੋਸੈਸ ਕਰੀਦੇ ਨੇ ਆਪਣੇ ਆਫਿਸ 'ਚੋਂ ਉਹਨਾਂ ਦੇ ਨਾਲ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਾਲ ਦਈਦਾ, ਜਿਵੇਂ ਜਿਵੇਂ ਤੁਹਾਡੀ ਮੌਰਗੇਜ ਦਾ ਬਕਾਇਆ ਲਈ ਜਾਊਗਾ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣ ਜੂਗੀ। ਅੱਜ ਤੋਂ ਪਿਛਲੇ 7-8 ਸਾਲ ਪੁਰਾਣੇ ਜਿਹੜੇ ਕਲਾਇੰਟ ਜੁੜੇ ਨੇ ਤੁਸੀਂ ਯਕੀਨ ਜਾਣਨਾ ਜੀ, ਜਿਵੇਂ ਜਿਵੇਂ ਉਹਨਾਂ ਦਾ ਬੈਲੈਂਸ ਥੱਲੇ ਆਈ ਜਾਂਦਾ ਸਮਰਾਜ ਵੀਰੇ, 2-2-3-3 ਲੱਖ ਡਾਲਰ ਦੀ ਲੋਕਾਂ ਦੀ ਲਾਈਨ ਆਫ ਕ੍ਰੈਡਿਟਾਂ ਹੀ ਬਣੀਆਂ ਹੋਈਆਂ ਨੇ। ਸੋ ਰੀਨੂਅਲ ਮੌਕੇ ਤੇ ਤੁਹਾਨੂੰ ਹਰ ਇੱਕ ਤਰੀਕੇ ਦੀ ਓਪਰਚੁਨਿਟੀ ਆਉਂਦੀ ਹੈ ਬਗੈਰ ਕਿਸੇ ਪੈਨਲਟੀ ਤੋਂ ਆਉਂਦੀ ਹੈ, ਤੇ ਬਥੇਰੀ ਵਾਰੀ ਐਂ ਵੀ ਹੋਇਆ ਤੁਹਾਡੀ ਲੋਇਰ ਦੀ ਵੀ ਫੀਸ ਕਵਰ ਕਰਵਾ ਦਿੱਤੀ ਜਾਂਦੀ ਹੈ। ਮੈਂ ਵਾਅਦਾ ਨਹੀਂ ਕਰਦਾ, ਦੇਖੋ ਕੁਝ ਕੈਲੰਡਰ ਨਾਲ ਸਾਡਾ ਉਨੇ ਕੁ ਸੈਟਿੰਗ ਹੈਗੀ ਹੈ, ਤੁਹਾਡੀ ਲੋਇਰ ਦੀ ਵੀ ਫੀਸ ਕਵਰ ਕਰਵਾ ਕੇ ਦੇਈ ਦੀ ਹੈ, ਤੇ ਉਹ ਤੁਹਾਡੀ ਮੌਰਗੇ ਦੇ ਵਿੱਚ ਲੋਨ ਦੇ ਵਿੱਚ ਨਹੀਂ ਐਡ ਹੁੰਦੀ। ਜੇ ਤੁਹਾਨੂੰ ਕਿਸੇ ਗੱਲ ਕਰਕੇ ਤੁਹਾਨੂੰ ਨੰਬਰ ਨਹੀਂ ਵੀ ਸਮਝ ਲੱਗਦੇ ਮੇਰੇ ਕੋਲ ਆਫਿਸ 'ਚ ਆ ਕੇ, ਐਨੀ ਟਾਈਮ ਤੁਸੀਂ ਸਮਝ ਲਓ, ਤੁਹਾਨੂੰ ਮੈਂ ਸਾਰਾ ਦੱਸ ਦਿੱਤਾ ਜਾਊਗਾ। ਸੋ ਕਿਸੇ ਤਰੀਕੇ ਦੀ ਤੁਹਾਨੂੰ ਰੀਨੂਅਲ ਆ ਰਹੀ ਹੈ ਐਨੀ ਟਾਈਮ ਕਾਲ ਕਰ ਲਿਓ ਜੀ, ਨੰਬਰ ਦੱਸ ਦਿੰਦਾ 416-710-7524, 416-710-7524। ਮੌਰਗੇਜ ਸੰਬੰਧੀ ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਕੋਈ ਵੀ ਤੁਹਾਡਾ ਸਵਾਲ ਹੈ 7 ਦਿਨ ਫੋਨ ਅਵੇਲੇਬਲ ਹੈ। ਹਮੇਸ਼ਾ ਕਹਿੰਦਾ ਹੁਣ ਤੁਹਾਡੇ ਕਰਕੇ ਮੇਰਾ ਕੰਮ ਹੈ, ਆਈ ਆਲਵੇਜ਼ ਅਪਰੀਸ਼ੀਏਟ ਜਿਹੜੇ ਭੈਣ ਭਰਾ ਕਾਲ ਕਰਦੇ ਨੇ ਸਲਾਹ ਲੈਂਦੇ ਨੇ, ਸਲਾਹ ਲਈ ਦਾ ਬਾਈ ਜੀ ਕੋਈ ਮੁੱਲ ਨਹੀਂ ਗਾ, ਕਦੀ ਵੀ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮਚ। ਤੁਸੀਂ ਵੀ ਹੁਣ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਪ੍ਰਭਦੀਪ ਸਿੰਘ ਦੇ ਨਾਲ, ਮੌਰਗੇਜ ਬ੍ਰੋਕਰ ਹਨ। ਫੋਨ ਨੰਬਰ ਹੈ 416-710-7524, 416-710-7524, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਸਪੈਕਸ ਐਕਸਪ੍ਰੈਸ ਤੋਂ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ, ਜੋ ਕਿ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਜ਼ 410 ਐਂਡ ਸਟੀਲਜ਼ ਦੇ ਨੰਬਰ 1 ਤੁਰਲੇ ਆਪਟੀਕਲ ਸਟੋਰ ਹੈ। ਨਵੀਂ ਐਨਕ ਤਿਆਰ ਕਰਵਾਉਣੀਆਂ, ਆਏ ਐਗਜ਼ਾਮ ਕਰਵਾਉਣਾ ਹੋਵੇ, ਇਹ ਤੁਹਾਡੀ ਬੋਲੀ ਬੋਲਦੇ ਨੇ ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼, ਕੋਈ ਲੈਂਗੁਏਜ ਬੈਰੀਅਰ ਹੋਣਾ ਨਹੀਂ, ਖਾਸ ਜੇ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਹੋ। ਨਵੇਂ ਤੁਹਾਨੂੰ ਕੰਟੈਕਟ ਲੈਂਸ ਚਾਹੀਦੇ ਨੇ, ਡਿਜ਼ਾਈਨਰ ਸਨਗਲਾਸਿਸ ਚਾਹੀਦੀਆਂ ਨੇ, ਯੂ ਨੇਮ ਇਟ, ਤੁਹਾਨੂੰ ਐਬਸੋਲੂਟਲੀ ਗਾਰੰਟੀਡ ਬੈਸਟ ਪ੍ਰਾਈਸਿਸ, ਬੈਸਟ ਸਰਵਿਸ ਦੇਣਗੇ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ, ਸਪੈਕਸ ਐਕਸਪ੍ਰੈਸ ਵਾਲੇ ਹਨ ਵੱਡੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ, ਐਟ ਕੈਨੇਡੀ ਐਂਡ ਸਟੀਲਜ਼। ਫੋਨ ਨੰਬਰ ਹੈ 905-460-8888, 905-460-8888। ਤੇ ਸਪੈਕਸ ਐਕਸਪ੍ਰੈਸ ਵਾਲੇ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਵੀ ਬਹੁਤ ਹੀ ਵੱਡੀ ਬੈਕ ਟੂ ਸਕੂਲ ਸੇਲ ਵੀ ਸ਼ੁਰੂ ਕਰਨਗੇ, ਜਿਹੜੇ ਜਵਾਕਾਂ ਨੂੰ ਨਵੀਆਂ ਐਨਕਾਂ ਵਗੈਰਾ ਚਾਹੀਦੀਆਂ ਨੇ। ਪਰ ਫਿਲਹਾਲ ਆਪਾਂ ਦੇਖਦੇ ਹਾਂ ਕਿ ਕਿਹੜੀਆਂ ਵਧੀਆ ਵਧੀਆ ਡੀਲਾਂ ਅੱਜ ਰਾਜਨ ਸਾਡੇ ਨਾਲ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ ਜੀ, ਬਹੁਤ ਬਹੁਤ ਧੰਨਵਾਦ। ਸੋ ਸਾਰੇ ਸਰੋਤਨ ਦੱਸਦੀ ਕਿ ਸਮਰਾਜ ਜੀ ਜਿਵੇਂ ਤੁਸੀਂ ਕਹਿ ਰਹੇ ਸੀ ਬੈਕ ਟੂ ਸਕੂਲ ਸੇਲ, ਉਹ ਆਪਾਂ ਆਲਰੇਡੀ ਸ਼ੁਰੂ ਕਰ ਦਿੱਤੀ ਹੈ ਜੀ, ਕਿਉਂਕਿ ਜਦੋਂ ਵੀ ਸਕੂਲ ਖੁੱਲਦੇ ਨੇ ਬੱਚਿਆਂ ਨੂੰ ਹੁੰਦਾ ਕਿ ਆਪਾਂ ਨਵੇਂ ਸ਼ੂਜ਼ ਲੈ ਕੇ ਜਾਣੇ ਹੈ, ਨਵਾਂ ਬੈਗ ਲੈ ਕੇ ਜਾਣਾ, ਨਵੇਂ ਗਲਾਸਿਸ ਲੈਣੇ ਨੇ, ਬਾਕੀ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਪਤਾ ਓਵਰ ਦਾ ਕਾਊਂਟਰ ਤੁਹਾਨੂੰ ਉਸ ਵੇਲੇ ਮਿਲ ਜਾਂਦੀਆਂ, ਪਰ ਗਲਾਸਿਸ ਇੱਕ ਇਹੋ ਜਿਹੀ ਚੀਜ਼ ਹੈ ਸਮਰਾਜ ਜੀ ਵੀ ਜਿਹਦੇ ਵਾਸਤੇ ਪਹਿਲਾਂ ਅੱਖਾਂ ਦਾ ਚੈੱਕਅਪ ਹੋਣਾ ਪੈਂਦਾ, ਫਿਰ ਜਦੋਂ ਤੁਸੀਂ ਗਲਾਸਿਸ ਆਰਡਰ ਕਰਦੇ ਹੋ ਫਿਰ ਬਣ ਕੇ ਆਉਣ ਨੂੰ ਵੀ ਉਹਨੂੰ 10-10 ਦਿਨ ਲੱਗਦਾ, ਤੇ ਸਭ ਤੋਂ ਵੱਡੀ ਗੱਲ ਜਿਹੜੀ ਡਾਕਟਰ ਦੀ ਅਪਾਇੰਟਮੈਂਟ ਹੁੰਦੀ ਹੈ ਉਹ ਵੀ ਤੁਹਾਨੂੰ ਲੈਣ ਲੱਗਿਆ ਕਈ ਵਾਰੀ ਜਦੋਂ ਬਿਜ਼ੀ ਹੋ ਜਾਂਦਾ ਲਾਸਟ ਵੀਕ ਤੇ ਨਹੀਂ ਮਿਲਦੀਆਂ। ਆਮ ਤੌਰ ਦੇ ਉੱਤੇ ਪੇਰੈਂਟਸ ਜਦੋਂ ਸੋਮਵਾਰ ਸਕੂਲ ਖੁੱਲ੍ਹ ਹੁੰਦੇ, ਮੰਗਲਵਾਰ ਸਕੂਲ ਖੁੱਲ੍ਹ ਹੁੰਦੇ ਨੇ, ਤੇ ਫਰਾਈਡੇ ਨੂੰ ਜਾਂ ਸੈਟਰਡੇ ਨੂੰ ਆ ਕੇ ਕਹਿਣਗੇ ਜੀ ਅੱਜ ਅੱਖਾਂ ਦਾ ਚੈੱਕਅਪ ਵੀ ਕਰ ਦਿਓ ਤੇ ਐਨਕਾਂ ਵੀ ਬਣਾ ਦਿਓ ਤੇ ਸੋਮਵਾਰ ਸਾਨੂੰ ਦੇ ਦਿਓ ਵੀ ਮੰਗਲਵਾਰ ਬੱਚੇ ਨੇ ਸਕੂਲ ਜਾਣਾ, ਤੇ ਉਹ ਹਮੇਸ਼ਾ ਹੀ ਲੌਂਗ ਵਿਕਟ ਹੁੰਦਾ। ਸੋ ਬੈਸਟ ਹੈ ਕਿ ਜੀ ਤੁਸੀਂ ਅੱਜ ਕੱਲ੍ਹ ਆ ਸਕਦੇ ਹੋ, ਕਿਉਂਕਿ ਬੈਕ ਟੂ ਸਕੂਲ ਸੇਲ ਜਿਹੜੀ ਹੈ ਅਸੀਂ ਆਲਰੇਡੀ ਸ਼ੁਰੂ ਕਰ ਦਿੱਤੀ ਹੋਈ ਹੈ। ਸੋ ਬੈਕ ਟੂ ਸਕੂਲ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਬੱਚਿਆਂ ਨੂੰ ਜਦੋਂ ਵੀ ਸਕੂਲ ਹੋਮਵਰਕ ਮਿਲਦਾ, ਇਹਨਾਂ ਨੇ ਸਾਰਾ ਹੋਮਵਰਕ ਅੱਜ ਕੱਲ੍ਹ ਡਿਵਾਈਸਿਸ ਦੇ ਉੱਤੇ ਕਰਨਾ ਹੁੰਦਾ, ਕੋਈ ਆਈਪੈਡ ਤੇ ਕਰ ਰਿਹਾ ਸਮਰਾਜ ਜੀ, ਕੋਈ ਕੰਪਿਊਟਰ ਦੇ ਉੱਤੇ, ਕੋਈ ਸੈਲਫੋਨ ਦੇ ਉੱਤੇ, ਕੋਈ ਲੈਪਟਾਪ ਦੇ ਉੱਤੇ, ਤੇ ਇਹ ਸਾਰੀਆਂ ਜਿਹੜੀਆਂ ਸਕਰੀਨਾਂ ਨੇ ਇਹਨਾਂ ਚੋਂ ਬਲੂ ਲਾਈਟ ਆਉਂਦੀ ਹੈ ਜਿਹੜੀ ਕਿ ਅੱਖਾਂ ਨੂੰ ਬਹੁਤ ਜ਼ਿਆਦਾਤਰ ਡੈਮੇਜ ਕਰਦੀ ਹੈ। ਸੋ ਜਦੋਂ ਅੱਖਾਂ ਡੈਮੇਜ ਹੁੰਦੀਆਂ ਤਾਂ ਉਹਨਾਂ ਨੂੰ ਹਮੇਸ਼ਾ ਅਸੀਂ ਪੇਰੈਂਟਸ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਣੀਆਂ ਗਲਾਸਿਸ ਦੇ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਐਡ ਕਰਵਾਓ ਤਾਂ ਕਿ ਬੱਚਿਆਂ ਦੀਆਂ ਅੱਖਾਂ ਬਚੀਆਂ ਰਹਿਣ। ਕਈ ਵਾਰ ਪੇਰੈਂਟਸ ਕਰਵਾਉਂਦੇ ਨੇ, ਕਈ ਪੇਰੈਂਟਸ ਕਹਿੰਦੇ ਨੇ ਜੀ ਇਹ ਪੈਸੇ ਬਹੁਤ ਜ਼ਿਆਦਾ ਲੱਗ ਰਹੇ ਨੇ, ਕੋਈ ਗੱਲ ਨਹੀਂ ਜੀ ਰਹਿਣ ਦਿੰਦੇ ਹਾਂ। ਉਹਨਾਂ ਵਾਸਤੇ ਅਸੀਂ ਅੱਜ ਇੱਕ ਸਪੈਸ਼ਲਟੀ ਲੈ ਕੇ ਆਏ ਹਾਂ। ਸੋ ਜਿੰਨੇ ਵੀ ਬੱਚੇ ਆ ਕੇ ਸਾਡੇ ਕੋਲ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਪ੍ਰਿਸਕ੍ਰਿਪਸ਼ਨ ਗਲਾਸਿਸ 'ਚ ਸਿਰਫ ਐਂਟੀ ਗਲੇਅਰ ਕੋਟਿੰਗ ਐਡ ਕਰਵਾਉਣੀ ਹੈ, ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਦੇਣੀ ਹੈ। ਸੋ ਮੈਂ ਰਿਪੀਟ ਕਰਦਾ ਜੀ, ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਹੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ। ਸੋ ਮਿਲੇਗੀ ਕਿੱਥੋਂ ਜੀ? ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਹੈ ਸਾਡਾ 905-460-8888। ਨਾਲ ਦੀ ਨਾਲ ਜਿਹਨਾਂ ਨੇ ਬ੍ਰੈਂਡਡ ਫਰੇਮ ਲੈਣੇ ਨੇ ਜਾਂ ਬ੍ਰੈਂਡਡ ਗਲਾਸਿਸ ਸਨ ਗਲਾਸਿਸ ਲੈਣੀਆਂ ਨੇ, ਦੱਸਦੇ ਜਾਈਏ ਕਿ ਸਾਰੇ ਕਿਸਮ ਦੇ ਬ੍ਰੈਂਡਡ ਫਰੇਮ ਤੇ ਬ੍ਰੈਂਡਡ ਸਨ ਗਲਾਸਿਸ ਜਿਹਦੇ ਵਿੱਚ ਗੁੱਚੀ ਦੇ, ਪ੍ਰਾਡਾ ਦੇ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰੈਂਡਡ ਫਰੇਮਾਂ ਦੇ ਉੱਤੇ ਤੇ ਬ੍ਰੈਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰਿਬਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰੈਂਡਡ ਫਰੇਮਾਂ ਉੱਤੇ ਫਲੈਟ 50% ਆਫ ਚੱਲ ਰਿਹਾ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਟੋਮੀ ਹਿਲ ਫਿਗਰ ਦੇ ਫਰੇਮ ਨਾਲ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ, ਇਹ ਤੁਹਾਨੂੰ ਜੀ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ। ਸੋ ਅਗੇਨ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ ਨੰਬਰ ਇੱਕ ਵਾਰ ਫਿਰ ਜੀ 905-460-8888, 905-460-8888।
0: ਧੰਨਵਾਦ ਜੀ, ਤੁਸੀਂ ਵੀ ਨੰਬਰ ਕਮਾਓ ਆਪਣੀ ਆਈ ਐਗਜ਼ਾਮ ਨੂੰ ਬੁੱਕ ਕਰਨ ਲਈ। ਸਪੈਕਸ ਐਕਸਪ੍ਰੈਸ 905-460-8888, 905-460-8888, ਤੇ ਲੋਕੇਸ਼ਨ ਹੈ 35 ਰੈਜ਼ੋਲੂਸ਼ਨ ਡਰਾਈਵ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਐ 410 ਐਂਡ ਸਟੀਲਸ ਕਹਿ ਲਓ, ਕੈਨੇਡੀ ਸਟੀਲਸ ਕਹਿ ਲਓ, ਵੱਡੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ। ਬਹੁਤ ਹੀ ਵੱਡੀ ਬੈਕ ਟੂ ਸਕੂਲ ਡੀਲ ਚੱਲ ਰਹੀ ਹੈ, ਆਪਦੇ ਜਵਾਕਾਂ ਲਈ ਆਈ ਐਗਜ਼ਾਮ ਬੁੱਕ ਕਰੋ ਅਤੇ ਨਵੀਂ ਐਨਕ ਉਹਨਾਂ ਲਈ ਤਿਆਰ ਕਰ ਲਓ, ਉਹਨਾਂ ਦੇ ਨਵੇਂ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। 905-460-8888, ਇੰਟਰਨੈਟ ਦਾ ਪੈਕੇਜ ਲਵਾਉਣਾ ਹੋਵੇ, ਆਈ ਪੀ ਟੀ ਵੀ ਲਵਾਉਣਾ ਹੋਵੇ, ਤੁਹਾਨੂੰ ਹੋਮ ਫੋਨ, ਸੈੱਲ ਫੋਨ ਡੀਲਾਂ ਚਾਹੀਦੀਆਂ ਹੋਣ, ਤੁਹਾਡੇ ਲਈ ਵਨ ਸਟਾਪ ਸ਼ਾਪ ਹੈ ਰੋਇਲ ਡਿਜੀਟਲ। ਰੋਇਲ ਡਿਜੀਟਲ ਵਾਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਅਤੇ ਕੁਈਨ ਦੀ ਮੇਜਰ ਇੰਟਰਸੈਕਸ਼ਨ, ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਵਾਲਮਾਰਟ ਵਾਲਾ, ਸੋਰੀ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, ਏਅਰਪੋਰਟ ਅਤੇ ਕੁਈਨ ਦੀ ਐਗਜੈਕਟ ਇੰਟਰਸੈਕਸ਼ਨ 'ਤੇ ਹਿਊਜ ਹੋਮ ਡੀਪੋ ਪਲਾਜ਼ਾ, ਉੱਥੇ 80 ਮੈਰੀਟਾਈਮ ਅੰਟਾਰੀਓ ਬੁਲਵਰਡ ਯੂਨਿਟ ਨੰਬਰ 58 ਦੇ ਵਿੱਚ ਲੋਕੇਟਡ ਹਨ। ਜੋ ਵੀ ਤੁਸੀਂ ਹੁਣ ਪੇ ਕਰ ਰਹੇ ਹੋ ਤੁਹਾਡੇ ਹੋਮ ਇੰਟਰਨੈਟ ਦੇ ਲਈ, ਇਹ ਕਹਿੰਦੇ ਨੇ ਕਿ ਤੁਹਾਨੂੰ ਜ਼ਿਆਦਾ ਬਿਹਤਰ ਪਲਾਨ ਦੇਵਾਂਗੇ, ਫੈਸਟਰ ਡਾਊਨਲੋਡ ਸਪੀਡ, ਅਨਲਿਮਿਟਡ ਡਾਊਨਲੋਡਿੰਗ, ਅਨਲਿਮਿਟਡ ਯੂਸ, ਕਦੇ ਵੀ ਨਹੀਂ ਕੋਈ ਵੀ ਚੀਜ਼ ਬਫਰ ਹੋਣੀ ਜਾਂ ਲੈਗ ਹੋਣੀ ਜਾਂ ਡਿਸਕਨੈਕਟ ਹੋਣੀ, ਅਤੇ ਨਾਲ ਦੀ ਨਾਲ ਤੁਹਾਨੂੰ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ ਹੀ ਡੀਲ ਦੇਵਾਂਗੇ, ਉਹ ਵੀ ਗੇਰੰਟੀ ਬੈਟਰ ਪ੍ਰਾਈਸ ਦੇ ਵਿੱਚ। ਨੰਬਰ ਕਮਾਓ 647-201-1313, 647-201-1313। ਬਹੁਤ ਲੋਕ ਨੇ ਜਿਹਨਾਂ ਨੇ ਕੋਈ 10-15-20 ਸਾਲ ਤੋਂ ਵੀ ਪਲਾਨ ਰੱਖੇ ਹੋਏ ਆ, ਕਦੇ ਚੇਂਜ ਨਹੀਂ ਕੀਤੇ, ਕੋਈ 5-6 ਸਾਲ ਤੋਂ ਵੀ ਰੱਖੇ ਹੋਏ ਨੇ ਉਹ ਵੀ ਨਹੀਂ ਚੇਂਜ ਕੀਤੇ, ਕਾਨੂੰਨੀ ਚੇਂਜ ਬਥੇਰੇ ਹੋਈ ਜਾਂਦੇ ਨੇ ਅੱਜ ਕੱਲ੍ਹ, ਤਾਂ ਬਿਨਾਂ ਕੋਈ ਕੰਟਰੈਕਟ ਤੋਂ ਡੀਲਾਂ ਜ਼ਿਆਦਾ ਵਧੀਆ ਡੀਲਾਂ ਮਿਲ ਜਾਂਦੀਆਂ ਨੇ। ਸੋ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ, ਆਪਦੀ ਕਿਸ਼ਤ ਵੀ ਘਟਾ ਲਓ, ਮੇ ਬੀ ਯੂ ਗੈਟ ਅ ਮੱਚ ਫੈਸਟਰ ਸਪੀਡ ਐਜ਼ ਵੈਲ। 647 201-1313-647-201-1313. Royal Digital ਦੀ ਟੀਮ ਤੋਂ ਅਮਨ ਜੀ ਸਾਡੇ ਨਾਲ ਜੁੜ ਚੁੱਕੇ ਨੇ. ਅਮਨ ਜੀ ਸਤਿ ਸ਼੍ਰੀ ਅਕਾਲ ਜੀ.
2: ਬਹੁਤ ਹੀ ਵਧੀਆ ਤਰੀਕੇ ਨਾਲ ਆਲਰੇਡੀ ਸਾਰੇ ਲਿਸਨਰਸ ਨੂੰ ਇਨਫੋਰਮੇਸ਼ਨ ਦਿੱਤੀ ਹੈ. ਆਈ ਐਮ ਸ਼ੋਰ ਕਿ ਜ਼ਰੂਰ ਜੇ ਇਹਨਾਂ ਡੀਲਸ ਬਾਰੇ ਇਨਫੋਰਮੇਸ਼ਨ ਉਹ ਡੀਟੇਲ ਵਿੱਚ ਲੈਣਾ ਚਾਹੁੰਦੇ ਨੇ ਤਾਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਨੇ. ਅਸੀਂ ਪ੍ਰੋਪਰ ਉਹਨਾਂ ਦਾ ਐਡਰੈਸ ਵਿਦ ਪੋਸਟਲ ਕੋਡ ਚੈੱਕ ਕਰਕੇ ਅਤੇ ਉਹਨਾਂ ਨੂੰ ਬੈਸਟ ਡੀਲ ਹੈ ਜਿਹੜੀ ਉਹ ਪ੍ਰੋਵਾਈਡ ਕਰਾਂਗੇ. ਅਸੀਂ ਸਿਸਟਮ 'ਤੇ ਵੀ ਦੇਖ ਸਕਦੇ ਹਾਂ ਕਿ ਜੇ ਤੁਹਾਡੇ ਏਰੀਏ 'ਚ ਫਾਈਬਰ ਆਪਟਿਕ ਜਿਹੜੀ ਕਿ ਫਾਸਟਰ ਸਪੀਡ ਆ ਉਹ ਅਵੇਲੇਬਲ ਹੋਈ ਤਾਂ ਅਸੀਂ ਹੋਰ ਬੈਟਰ ਪ੍ਰਾਈਸ ਤੁਹਾਨੂੰ ਕਰ ਸਕਦੇ ਹਾਂ. ਅੱਜ ਦੇ ਲਈ ਈਵਨ ਬੈਟਰ ਡੀਲ ਇੱਕ ਚੱਲ ਰਹੀ ਹੈ. ਜੇ ਤੁਸੀਂ ਕਿਸੇ ਹੋਰ ਪ੍ਰੋਵਾਈਡਰ ਨਾਲ ਆਪਣਾ ਸੈੱਲ ਫੋਨ ਯੂਜ਼ ਕਰ ਰਹੇ ਹੋ ਤਾਂ ਤੁਸੀਂ ਰੋਜਸ ਵੱਲ ਸਵਿੱਚ ਕਰਨਾ ਚਾਹੁੰਦੇ ਹੋ, ਪਰ ਰੋਜਸ ਦੇ ਨਾਲ ਜੇਕਰ ਕੋਈ ਲਾਈਨ ਨਹੀਂ ਹੈਗੀ, ਇੰਟਰਨੈਟ ਹੈਗਾ ਆ, ਤਾਂ ਅਸੀਂ ਸੈੱਲ ਫੋਨ ਦੀ ਮਿਨੀਮਮ ਤੁਹਾਨੂੰ ਅੱਜ $25 ਦੀ ਲਾਈਨ ਹੈ ਜਿਹੜੀ ਉਹ ਦੇ ਸਕਦੇ ਹਾਂ, ਜਿਹਦੇ ਵਿੱਚ ਤੁਹਾਨੂੰ 60 GB ਡਾਟਾ ਐਂਡ ਅਨਲਿਮਿਟਿਡ ਕੈਨੇਡਾ ਵਾਈਡ ਤੁਹਾਡਾ ਟਾਕ ਐਂਡ ਟੈਕਸ ਹੋਊਗਾ. ਤਾਂ ਜ਼ਰੂਰ ਕਾਲ ਕਰਕੇ ਤੁਸੀਂ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ. ਬਾਕੀ ਹੋਮ ਇੰਟਰਨੈਟ ਦੀਆਂ ਜਿਹੜੀਆਂ ਡੀਲਸ ਨੇ ਹਾਈ ਸਪੀਡ ਅਨਲਿਮਿਟਿਡ, ਉਹ ਅਸੀਂ ਬਹੁਤ ਹੀ ਬੈਸਟ ਪ੍ਰਾਈਸ 'ਤੇ ਪ੍ਰੋਵਾਈਡ ਕਰ ਰਹੇ ਹਾਂ. ਸੋ ਕਾਲ ਕਰਕੇ ਤੁਸੀਂ ਆਪਣਾ ਐਡਰੈਸ ਵੈਰੀਫਾਈ ਕਰਾ ਸਕਦੇ ਹੋ ਤਾਂ ਅਸੀਂ ਜਿਹੜੀ ਬੈਸਟ ਡੀਲ ਹੋਏਗੀ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ. ਸੋ ਇਹਨਾਂ ਸਾਰੀਆਂ ਹੀ ਡੀਲਸ ਲਈ ਕਾਲ ਕਰ ਸਕਦੇ ਹੋ. ਨੰਬਰ ਆ 647-1313-1313
0: 647-201-1313.

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ ਜੁੜੇ ਹੋਏ ਹਾਂ। ਦੋਸਤ ਨੂੰ ਦੱਸ ਦਈਏ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਾਫੀ ਵੱਡੇ ਮਲਟੀ ਮਿਲੀਅਨ ਡਾਲਰ ਇਲੀਗਲ ਮੈਰਿਜੁਆਨਾ ਗਰੋ ਅਪ ਬੰਦ ਕਰਨ ਤੋਂ ਬਾਅਦ 1.5 ਮਿਲੀਅਨ ਡਾਲਰ ਦੇ ਬੂਟੇ ਸੀਜ਼ ਕੀਤੇ ਗਏ ਨੇ ਅਤੇ ਦੋ ਬੰਦੇ ਫੜੇ ਗਏ ਨੇ ਅਤੇ ਮੈਂ ਤਾਂ ਹੋ ਗਿਆ ਹੈਰਾਨ ਕਿਉਂਕਿ ਆਪਣੇ ਬ੍ਰੈਂਪਟਨ ਦੇ ਵਿੱਚ ਦੇਸੀ ਨਹੀਂ ਨਿਕਲੇ ਇਸ ਕੰਮ ਦੇ ਵਿੱਚ, ਨਿਕਲੇ ਨੇ ਜ਼ਿੰਮੇਵਾਰ ਬੰਦੇ ਕਿਸੇ ਹੋਰ ਕਮਿਊਨਿਟੀ ਦੇ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ August 4, 2026 ਨੂੰ ਇੱਕ ਕੰਪਲੀਟਲੀ ਸੈਪਰੇਟ ਅਨਰਿਲੇਟਡ ਇਨਵੈਸਟੀਗੇਸ਼ਨ ਦੇ ਲਈ ਉਹਨਾਂ ਦੇ ਆਫਿਸਰਸ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਦਰਫੋਰਡ ਰੋਡ 'ਤੇ ਇੱਕ ਕਮਰਸ਼ਲ ਯੂਨਿਟ ਦੇ ਲਈ ਸਰਚ ਵਾਰੰਟ ਐਕਸੀਕਿਊਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਇੱਕ ਕਾਫੀ ਵੱਡੇ ਇਲੀਗਲ ਮੈਰਿਜੁਆਨਾ ਗਰੋ ਆਪਰੇਸ਼ਨ ਦੇ ਬਾਰੇ ਪਤਾ ਲੱਗਿਆ। ਸੋ ਉਸ ਟਾਈਮ 'ਤੇ ਟੋਰਾਂਟੋ ਪੁਲਿਸ ਨੇ ਫਿਰ ਅੰਟੇਰੀਓ ਪ੍ਰੋਵਿੰਸ਼ਲ ਪੁਲਿਸ OPP ਨੂੰ ਕੰਟੈਕਟ ਕੀਤਾ ਜਿਨ੍ਹਾਂ ਦੇ ਕੈਨਬਿਸ ਇਨਫੋਰਸਮੈਂਟ ਟੀਮ ਨੇ ਡਿਪਲੋਏ ਉੱਥੇ ਤੱਕ ਕੀਤਾ ਅਤੇ ਪਤਾ ਕੀਤਾ ਕਿ ਯਾਰ ਹੈਲਥ ਕੈਨੇਡਾ ਤਾਂ ਸਾਨੂੰ ਦੱਸ ਰਹੀ ਆ ਕਿ ਇਹ ਕੋਈ ਵੀ ਲੀਗਲ ਪਰਮਿਟਿਡ ਲਾਈਸੈਂਸਡ ਜਗ੍ਹਾ ਤਾਂ ਹੈ ਹੀ ਨਹੀਂ ਮੈਰਿਜੁਆਨਾ ਨੂੰ ਗਰੋ ਕਰਨ ਲਈ, ਇਹ ਤਾਂ ਕੰਪਲੀਟਲੀ ਆਫ ਦ ਬੁੱਕਸ ਬਲੈਕ ਮਾਰਕੀਟ ਇਲੀਗਲ ਕੰਮ ਹੈ। ਬ੍ਰੈਂਪਟਨ ਸ਼ਹਿਰ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਬੂਟੇ ਲਾਏ ਹੋਏ ਸੀ ਇਹਨਾਂ ਨੇ। ਸੋ ਉਹਨਾਂ ਨੇ ਫਿਰ ਅਗਲੇ ਹੀ ਦਿਨ August 5, 2026 ਨੂੰ OPP ਨੇ ਇਸ ਬ੍ਰੈਂਪਟਨ ਦੇ ਕਮਰਸ਼ਲ ਪ੍ਰਾਪਰਟੀ ਔਨ ਰਦਰਫੋਰਡ ਰੋਡ 'ਤੇ ਸਰਚ ਵਾਰੰਟ ਹਾਸਲ ਕੀਤਾ, ਫਿਰ ਐਕਸੀਕਿਊਟ ਕੀਤਾ ਅਤੇ ਲੱਭਿਆ ਕਿ ਓਵਰ 4,000 ਤੋਂ ਵੀ ਜ਼ਿਆਦਾ ਭੰਗ ਦੇ ਬੂਟੇ, ਨਾਲੇ 23 ਕਿਲੋ ਪਹਿਲਾਂ ਹੀ ਬੂਟਾ ਪ੍ਰੋਸੈਸ ਕੀਤਾ ਹੋਇਆ ਸੀ, ਨਾਲੇ ਕੈਸ਼ ਵੀ ਸੀਜ਼ ਕੀਤਾ। ਕੁੱਲ ਮਿਲਾ ਕੇ ਓਵਰ 1.5 ਮਿਲੀਅਨ ਡਾਲਰ ਦੀ ਸੀਜ਼ਰ ਕੀਤੀ ਗਈ ਹੈ। ਹੁਣ ਦੋ ਬੰਦੇ 43-year-old ਹਾ ਵੈਨ ਠੈਂਗ ਅਤੇ 38-year-old ਵੈਨ ਟਰੂ ਨੋ ਅਰੈਸਟ ਕੀਤੇ ਗਏ ਨੇ ਅਤੇ ਇਹਨਾਂ ਦੇ ਖਿਲਾਫ ਹੁਣ ਪੋਜੈਸ਼ਨ ਫੋਰ ਦ ਪਰਪਸ ਆਫ ਡਿਸਟ੍ਰੀਬਿਊਟਿੰਗ ਐਂਡ ਅਨਆਥੋਰਾਈਜ਼ਡ ਕਲਟੀਵੇਸ਼ਨ ਅੰਡਰ ਦ ਕੈਨਵਸ ਐਕਟ ਦੇ ਚਾਰਜ ਲਏ ਕੀਤੇ ਗਏ ਨੇ। ਪਰ ਇਕੱਲੇ ਕ੍ਰਿਮੀਨਲ ਵਾਇਓਲੇਸ਼ਨ ਨਹੀਂ, ਆਹ ਵੀ ਸੁਣ ਲਓ ਨਵਾਂ ਕੰਮ ਆ। OPP ਨੇ ਸਟੇਟ ਕੀਤਾ ਕਿ ਜਦੋਂ ਉਹਨਾਂ ਦੇ ਆਫਿਸਰਸ ਨੇ ਉਸ ਕਮਰਸ਼ਲ ਬ੍ਰੈਂਪਟਨ ਬਿਲਡਿੰਗ ਦੇ ਵਿੱਚ ਜਾ ਕੇ ਦੇਖਿਆ ਕਿੰਨਾ ਬੁਰਾ ਹਾਲ ਆ, ਤਾਰਾਂ ਤੂਰਾਂ ਇੱਧਰ ਉੱਧਰ ਕੱਢੀਆਂ ਹੋਈਆਂ ਨੇ, ਪਾਣੀ ਪੂਣੀ ਦੀਆਂ ਤਾਰਾਂ ਇੱਧਰ ਉੱਧਰ ਪਾਈਪਾਂ ਕੱਢੀਆਂ ਹੋਈਆਂ ਨੇ, ਇਟਸ ਅ ਗਰੋ ਅਪ ਸੋ ਆਬਵੀਅਸਲੀ ਬਹੁਤ ਹੀ ਜ਼ਿਆਦਾ ਬਿਜਲੀ ਅਤੇ ਬਹੁਤ ਹੀ ਜ਼ਿਆਦਾ ਪਾਣੀ ਅਤੇ ਵਗੈਰਾ ਤਾਂ ਚਾਹੀਦਾ ਹੀ ਚਾਹੀਦਾ, ਲਾਈਟਾਂ ਲੁੱਟ ਤਾਂ ਬਥੇਰੀਆਂ ਲੱਗੀਆਂ ਹੋਣੀਆਂ। ਸੋ ਉਹਨਾਂ ਨੇ ਦੇਖਿਆ ਯਾਰ ਬੁਰਾ ਹਾਲ ਆ, ਬੰਦਾ ਤਾਂ ਇੱਥੇ ਪੈਰ ਧਰ ਕੇ ਤਾਂ ਕਰੰਟ ਹੀ ਲੱਗ ਜੂਗਾ। OPP ਨੇ ਇਸ ਜਗ੍ਹਾ ਨੂੰ ਆਫਿਸ ਆਫ ਦ ਫਾਇਰ ਮਾਰਸ਼ਲ ਤੱਕ ਰੈਫਰ ਕੀਤਾ, ਹੋਰਾਂ ਏਜੰਸੀਜ਼ ਨੂੰ ਵੀ ਤੱਕ ਕੰਟੈਕਟ ਕੀਤਾ ਹੈ ਜੋ ਕਿ ਹੁਣ ਆਪਣੀਆਂ ਆਪਦੀਆਂ ਨਾਨ ਕ੍ਰਿਮੀਨਲ ਇਨਵੈਸਟੀਗੇਸ਼ਨ ਕਰ ਰਹੇ ਨੇ ਕਿਉਂਕਿ ਇਸ ਬ੍ਰੈਂਪਟਨ ਦੇ ਕਮਰਸ਼ਲ ਪ੍ਰਾਪਰਟੀ ਦੇ ਬਹੁਤ ਹੀ ਜ਼ਿਆਦਾ ਸੇਫਟੀ ਹੈਜ਼ਰਡ ਲੱਭੇ ਗਏ, ਬਿਲਡਿੰਗ ਸੇਫਟੀ ਖਾਸ ਇਲੈਕਟ੍ਰੀਕਲ ਇਨਫਰਾਸਟ੍ਰਕਚਰ ਫਾਇਰ ਵਾਇਲੇਸ਼ਨ ਐਕਸੈਟਰਾ। ਸੋ ਇਹਨਾਂ ਦੇ ਖਿਲਾਫ ਹੁਣ ਸ਼ਾਇਦ ਮੈਸਿਵ ਫਾਈਨਸ ਵੀ ਜਾਂ ਪ੍ਰਾਪਰਟੀ ਓਨਰ ਦੇ ਖਿਲਾਫ ਵੀ ਮੈਸਿਵ ਫਾਈਨਸ ਵੀ ਲੇ ਕੀਤੇ ਜਾ ਸਕਦੇ ਨੇ ਬ੍ਰੈਂਪਟਨ ਦੇ ਵਿੱਚ ਹੀ ਇਸ ਮੈਸਿਵ ਮੈਰਿਜੁਆਨਾ ਗਰੋ ਅਪ ਹੋਣ ਕਰਕੇ। ਨਾਲੇ ਦੋਸਤੋ ਇਸੇ ਤਰ੍ਹਾਂ ਦੇ ਜਿਹੜੇ ਬ੍ਰੈਂਪਟਨ ਦੇ ਬਦਮਾਸ਼ ਨੇ, ਨਾਲੇ ਆਲੇ ਦੁਆਲੇ ਦੇ ਜਿੰਨੇ ਵੀ ਬਦਮਾਸ਼ ਨੇ, ਉਹਨਾਂ ਨੂੰ ਜ਼ਿਆਦਾ ਆਸਾਨੀ ਲਈ ਟਰੈਕ ਕਰਨ ਦੇ ਲਈ ਅਤੇ ਲੱਭਣ ਦੇ ਲਈ PO ਰੀਜਨਲ ਪੁਲਿਸ ਨੇ ਕੱਲ੍ਹ ਹੀ ਅਨਾਊਂਸ ਕੀਤਾ ਕਿ ਉਹਨਾਂ ਨੇ ਹੁਣ ਸਭ ਤੋਂ ਪਹਿਲਾਂ ਕ੍ਰਾਈਮ ਫਾਈਟਿੰਗ ਹੈਲੋਕਾਪਟਰ ਹਾਸਲ ਕੀਤਾ ਹੈ। ਥੈਂਕ ਯੂ ਮਿਸਟਰ ਫੋਰਡ। PO ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ ਆਪਣੇ ਜੁਆਇੰਟ ਏਅਰ ਸਪੋਰਟ ਯੂਨਿਟ ਰਾਹੀਂ ਬ੍ਰੈਂਪਟਨ ਦੇ ਲਈ ਇਕੱਲਾ ਨਹੀਂ ਪਰ ਨਾਲੇ ਮਿਸਸਾਗਾ ਅਤੇ ਕੈਲਡਨ ਦੇ ਲਈ ਵੀ ਸਭ ਤੋਂ ਪਹਿਲਾਂ ਪੁਲਿਸ H125 ਹੈਲੋਕਾਪਟਰ ਹੁਣ ਡਿਲੀਵਰ ਕੀਤਾ ਹੈ ਜੋ ਕਿ PO ਰੀਜਨਲ ਪੁਲਿਸ ਮੇਨਲੀ ਯੂਜ਼ ਕਰੂਗੀ ਇਨ ਬ੍ਰੈਂਪਟਨ ਐਂਡ ਮਿਸਸਾਗਾ ਜਿੱਥੇ ਕਿ ਉਹਨਾਂ ਦੀ ਜੁਰਿਸਡਿਕਸ਼ਨ ਹੈ, ਪਰ ਨਾਲ ਦੀ ਨਾਲ ਨੇਬਰਿੰਗ ਕੈਲਡਨ ਦੇ ਵਿੱਚ ਵੀ ਅਤੇ ਨਾਲ ਦੀ ਨਾਲ ਜੇਕਰ ਕਦੇ OPP ਵਾਲਿਆਂ ਨੂੰ ਵੀ ਲੋੜ ਪੈਂਦੀ ਆ ਉਹ ਵੀ ਇਸ ਹੈਲੋਕਾਪਟਰ ਨੂੰ ਯੂਜ਼ ਕਰ ਸਕਦੇ ਨੇ ਜੋ ਕਿ ਜ਼ਿਆਦਾਤਰ ਤਾਂ ਇਹ ਕਹਿੰਦੇ ਨੇ ਕਿ ਵਰਤਿਆ ਜਾਊਗਾ ਚੋਰੀ ਕੀਤੀਆਂ ਹੋਈਆਂ ਗੱਡੀਆਂ ਵਾਲੇ ਸਸਪੈਕਟਸ ਨੂੰ ਸੜਕਾਂ 'ਤੇ ਹਾਈਵੇਜ਼ 'ਤੇ ਟਰੈਕ ਡਾਊਨ ਕਰਨ ਦੇ ਲਈ ਫਰੋਮ ਅਬਵ, ਨਾਲੇ ਡੇਂਜਰਸ ਡਰਾਈਵਿੰਗ, ਐਕਸਟ੍ਰੀਮ ਸਪੀਡਿੰਗ ਅਤੇ ਓਵਰਆਲ ਸਰਵੇਲੈਂਸ ਪਰਪਸਿਸ ਅਤੇ ਮੇਜਰ ਐਮਰਜੈਂਸੀਜ਼ ਦੇ ਵੱਲ ਉੱਪਰੋਂ ਫਰੋਮ ਅਬਵ ਰਿਸਪੋਂਡ ਕਰਨ ਦੇ ਲਈ। ਸੋ ਚੋਰਾਂ ਲਈ ਇੱਕ ਹੋਰ ਖਤਰਾ, ਹੁਣ ਇੱਥੇ ਬ੍ਰੈਂਪਟਨ ਅਤੇ ਆਲੇ ਦੁਆਲੇ ਪਹਿਲਾ ਹੈਲੋਕਾਪਟਰ ਮਿਲ ਗਿਆ ਹੈ ਸਾਡੇ ਪੁਲਿਸ ਵਾਲਿਆਂ ਨੂੰ। ਨਾਲ ਦੇ ਨਾਲ ਦੋਸਤੋ ਇਸ ਗੱਲ ਦੇ ਬਾਵਜੂਦ ਕਿ ਪਿਛਲੇ ਕਈ ਦਿਨਾਂ ਤੋਂ, ਇਨਫੈਕਟ ਆਲਮੋਸਟ 2 ਹਫ਼ਤਿਆਂ ਤੋਂ ਬਹੁਤ ਹੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਐਵਰੀ ਨਿਊਜ਼ ਪੇਪਰ ਐਵਰੀ TV ਸਟੇਸ਼ਨ ਐਕਸੈਟਰਾ ਐਕਸੈਟਰਾ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ
ਕਿ ਕੈਨੇਡਾ ਕਈ ਕਨਸੈਸ਼ਨਸ ਦੇ ਕੇ US ਤੋਂ ਅਗਲੇ ਹਫ਼ਤੇ ਨਵੇਂ 50% ਦੇ ਟੈਰਿਫਸ ਲਗਾਉਣ ਤੋਂ ਰੋਕ ਰਿਹਾ ਹੈ ਅਤੇ ਟੈਰਿਫ ਰਿਲੀਫ ਹਾਸਲ ਕਰ ਰਿਹਾ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪ੍ਰਪੋਜ਼ਲ ਪੇਸ਼ ਕਰਨ ਤੋਂ ਬਾਅਦ ਜੋ ਕਿ ਅਗਲੇ ਹਫ਼ਤੇ ਮੰਡੇ ਨੂੰ ਪ੍ਰਪੋਜ਼ਲ ਪੇਸ਼ ਹੋਣੀ ਸੀ ਆਹੀ ਲੀਕਡ ਇਨਫੋਰਮੇਸ਼ਨ ਦੱਸ ਰਹੀ ਸੀ ਆਹੀ ਇਨਫੋਰਮੇਸ਼ਨ ਫਰੋਮ ਕੌਨਫੀਡੈਂਸ਼ੀਅਲ ਸੋਰਸਿਸ ਦੱਸ ਰਹੀ ਸੀ ਕਿ ਮੰਡੇ ਨੂੰ ਜਾ ਕੇ ਦੋਨੇ ਮੁਲਕਾਂ ਦੇ ਟਾਪ ਟ੍ਰੇਡ ਰੈਪ੍ਰਜੈਂਟੇਟਿਵਸ ਬਾਬੇ ਟਰੰਪ ਨੂੰ ਪ੍ਰਪੋਜ਼ਲ ਪੇਸ਼ ਕਰਨਗੇ ਜਿਹਦੇ ਨਾਲ ਇਹ ਰਿਲੀਫ ਸਾਨੂੰ ਮਿਲ ਸਕਦੀ ਹੈ ਨਵੇਂ ਟੈਰਿਫ ਨਹੀਂ ਲੱਗਣਗੇ ਅਤੇ ਸੈਕਟੋਰਲ ਟੈਰਿਫ ਘਟਾਏ ਜਾਣਗੇ ਹੁਣ ਕਈ ਕੌਨਫੀਡੈਂਸ਼ੀਅਲ ਸੋਰਸਿਸ ਤਾਂ ਕੈਨੇਡੀਅਨ ਪ੍ਰੈਸ ਨੂੰ ਦੱਸ ਰਹੇ ਨੇ ਅਤੇ ਇਹ ਸੋਰਸਿਸ ਇਕੱਲੇ ਕੈਨੇਡੀਅਨ ਨਹੀਂ ਅਮੈਰੀਕਨ ਵੀ ਨੇ ਦੋਨੇ ਸਾਈਡਸ ਆਫ ਦ ਬੋਰਡਰ ਤੋਂ ਕੌਨਫੀਡੈਂਸ਼ੀਅਲ ਸੋਰਸਿਸ ਦੱਸ ਰਹੇ ਨੇ ਕਿ ਕੈਨੇਡਾ ਅਤੇ US ਹੁਣ ਅਚਾਨਕ ਇੱਕ ਟੈਰਿਫ ਡੀਲ ਬਣਾਉਣ ਦੇ ਲਈ ਤਿਆਰ ਹੀ ਨਹੀਂ ਹੋਏ ਕਿਉਂਕਿ ਕੈਨੇਡਾ ਅਨਸੈਟਿਸਫਾਈਡ ਹੈ ਖੁਸ਼ ਨਹੀਂ ਹੈ ਤਿਆਰ ਨਹੀਂ ਹੈ US ਦੇ ਲੇਟੈਸਟ ਆਫਰ ਨੂੰ ਐਕਸੈਪਟ ਕਰਨ ਦੇ ਲਈ ਫਿਰ ਵੀ ਅੱਜ ਹੀ 4:30 PM ਅ ਲਿਟਲ ਵਾਈਲ ਅਗੋ ਘੰਟਾ ਕੁ ਪਹਿਲਾਂ ਬੇਸਿਕਲੀ ਅੱਜ ਹੀ 4:30 PM ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲੋਂਕ ਅਤੇ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਿਸ ਸ਼ਰੈਟ ਵਾਈਟ ਹਾਊਸ ਦੇ ਬਿਲਕੁਲ ਨਾਲ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਦੇ ਆਫਿਸ ਦੇ ਵਿੱਚ ਪਹੁੰਚੇ ਉੱਥੇ ਹਜੇ ਬੈਠੇ ਆ ਉਹਦੇ ਨਾਲ ਇੱਕ ਲਾਸਟ ਮਿੰਟ ਮੀਟਿੰਗ ਕਰ ਰਹੇ ਆ ਇਹ ਜਿਹੜਾ ਮਿਸਟਰ ਜੇਮਸਨ ਗ੍ਰੀਅਰ ਹੈ ਟਰੰਪ ਦਾ ਟਾਪ ਬੰਦਾ ਟ੍ਰੇਡ ਦੇ ਲਈ ਉਹਨੇ ਆਪਦੇ ਦਫ਼ਤਰ ਤੱਕ ਤੁਰਦੇ ਹੋਏ ਮੀਡੀਆ ਨੂੰ ਕੀ ਕਿਹਾ ਜਦੋਂ ਉਹਨਾਂ ਨੇ ਪੁੱਛਿਆ ਕਿ ਭਾਈ ਕੈਨੇਡਾ ਅੱਜ ਤੁਸੀਂ ਕੀ ਕਰਨਾ ਉਹਨੇ ਕਿਹਾ ਇਟਸ ਜਸਟ ਅਨਦਰ ਡੇ ਇਨ ਦਾ ਆਫਿਸ ਯਾਨੀ ਕਿ ਕੋਈ ਵੱਡੀ ਗੱਲ ਤਾਂ ਹੈ ਨਹੀਂ ਸਾਨੂੰ ਤਾਂ ਵੱਡੀ ਗੱਲ ਨਹੀਂ ਜੇ ਇਹਨਾਂ ਨੇ ਕਰਨਾ ਕੁਛ ਨਹੀਂ ਕਰਨਾ ਡੀਲ ਬਣਾਉਣੀ ਆ ਨਹੀਂ ਬਣਾਉਣੀ ਆ ਸਾਡੇ ਲਈ ਤਾਂ ਜਸਟ ਅਨਦਰ ਡੇ ਇਨ ਦਾ ਆਫਿਸ ਚਲੋ ਦ ਕਲੋਕ ਇਜ਼ ਟਿਕਿੰਗ ਅਗਲੇ ਹਫ਼ਤੇ ਵੈਨਸਡੇ ਅਗਸਤ 19 ਨੂੰ US ਦੇ ਵੱਲੋਂ ਤਕਰੀਬਨ $28-29 billion ਆਫ ਕੈਨੇਡੀਅਨ ਗੁੱਡਸ ਜੋ ਕਿ ਤਕਰੀਬਨ 5% ਆਫ ਆਲ ਗੁੱਡਸ ਫਰੋਮ ਕੈਨੇਡਾ ਟੂ ਦ US ਹੈ ਈਵਨ ਜਿਹੜੇ USMCA ਕੰਪਲਾਇੰਟ ਗੁੱਡਸ ਨੇ ਉਹਨਾਂ 'ਤੇ ਨਵਾਂ ਬਹੁਤ ਵੱਡਾ 50% ਦਾ ਟੈਰਿਫ ਸ਼ੁਰੂ ਹੋਣ ਵਾਲਾ ਹੈ ਇਨ ਜਸਟ ਫਿਊ ਡੇਜ਼ ਵੈਨਸਡੇ ਅਗਸਤ 19 ਨੂੰ ਅਤੇ ਗੱਲ ਬਾਰ ਬਾਰ ਮੈਂ ਕਹਿ ਰਿਹਾ ਕਿ ਸਾਡਾ ਇੰਨਾ ਸਿਆਣਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇੰਨੇ ਵੱਡੇ ਡੈਡਲਾਈਨ ਤੋਂ ਪਹਿਲਾਂ ਅੱਗ ਲੱਗੀ ਹੋਈ ਆ ਅੱਧੇ ਅੰਥੇਰੀਓ ਅੱਧੇ BC ਨੂੰ ਲੋਕ ਇੱਕ ਵੋਰ ਜ਼ੋਨ ਦੇ ਵਿੱਚੋਂ ਐਂ ਲੱਗਦਾ ਹੈ ਬੰਬ ਬੁੰਬ ਸਿੱਟੇ ਹੋਏ ਨੇ ਅੱਗ ਇੰਨੀ ਜਾ ਲੱਗੀ ਹੋਈ ਆ ਆਪਦੇ ਘਰਾਂ ਨੂੰ ਸੜਦੇ ਹੋਏ ਜਲਦੇ ਹੋਏ ਭੱਜ ਰਹੇ ਨੇ ਮੌਤਾਂ ਤੱਕ ਵੀ ਆਲਰੇਡੀ ਹੋ ਗਈਆਂ ਨੇ ਘਰ ਤਬਾਹ ਹੋ ਗਿਆ ਖੇਤੀ ਖੂਤੀ ਸਾਰਾ ਕੁਛ ਤਬਾਹ ਹੋ ਗਿਆ ਹੈ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ BC ਦੇ ਵਿੱਚ ਰੋਜ਼ੀ ਰੋਟੀ ਲੋਕਾਂ ਦੀ ਗਈ ਆ ਘਰ ਗਏ ਨੇ ਕੰਮ ਕਾਰੋਬਾਰ ਗਏ ਨੇ ਅਤੇ ਸਾਡਾ PM ਕੀ ਕਰ ਰਿਹਾ ਹੈ ਇਟਲੀ ਦੇ ਵਿੱਚ ਠਸਕਨੀ ਦੇ ਵਿੱਚ ਸਾਡੀ ਕੈਨੇਡੀਅਨ ਇੱਥੇ BC ਦੀ ਵਾਈਨ ਛੱਡੋ ਕਹਿੰਦਾ ਮੈਂ ਤਾਂ ਪੀਣੀ ਆ ਇਟਾਲੀਅਨ ਟਸਕਨੀ ਦੀ ਵਾਈਨ ਇਹ ਵਕੇਸ਼ਨ 'ਤੇ ਗਿਆ ਹੈ ਇੰਨਾ ਸਿਆਣਾ ਬੰਦਾ ਨਿਕਲਣਾ ਕੁਛ ਹੋ ਰਹੀ ਹੈ ਵਕੇਸ਼ਨ ਵਕੂਸ਼ਨ ਕੁਛ ਵੀ ਨਹੀਂ ਹੈਗਾ ਜੇ ਤੁਸੀਂ ਕਨਸਪੀਰੇਸੀ ਥਿਅਰੀਸ ਕਹਿਣਾ ਚਾਹੁੰਦੇ ਹੋ ਕਹਿ ਲਓ ਕਨਸਪੀਰੇਸੀ ਥਿਅਰੀਸ ਤਾਂ ਬੇਸਿਕਲੀ 6 ਅੱਗੇ ਹੀ ਹੁੰਦੇ ਆ ਲੋਕਾਂ ਤੋਂ ਮਿਸਟਰ ਜਸਟਿਨ ਟਰੂਡੋ ਅਤੇ ਉਹਦੀ ਸਹੇਲੀ ਵੀ ਉੱਥੇ ਸੇਮ ਟਾਈਮ 'ਤੇ ਇਟਲੀ ਦੇ ਵਿੱਚ ਨੇ ਹੋਰ ਵੀ ਪਤਾ ਨਹੀਂ ਕਿੰਨੇ WEF ਅਤੇ ਪੱਪੜ ਮਾਸਟਰ ਵੀ ਨਾਲ ਬੈਠੇ ਹੋਣੇ ਆ ਉੱਥੇ ਵੀ ਪਤਾ ਨਹੀਂ ਕਿਹੜੀਆਂ ਸਲਾਹਾਂ ਹੁਣ ਕੀਤੀਆਂ ਜਾ ਰਹੀਆਂ ਨੇ ਇੰਨਾ ਹੀ WEF ਚੇਲਿਆਂ ਪੱਪੜ ਦੇ ਵੱਲੋਂ ਇਕੱਲਾ ਕੋਈ ਵਕੇਸ਼ਨ ਨਹੀਂ ਹੁਕਮ ਜੋ ਵੀ ਨਵੇਂ ਆਰਡਰ ਨੇ ਉਹੀ ਲੈਣ ਗਿਆ ਹੈ ਮਿਸਟਰ ਕਾਰਨੀ ਆਪਦੇ ਜਿਹੜੇ ਪਾਪੜ ਮਾਸਟਰ ਨੇ ਉਹਨਾਂ ਤੋਂ ਸੋ ਐਨੀਵੇਜ਼ ਲੱਗਦਾ ਤਾਂ ਸੀ ਕੱਲ੍ਹ ਤੱਕ ਹੀ ਕਿ ਡੀਓਜ਼ ਆਮੋਸ ਡਨ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲੋਂਕ ਅਤੇ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗ੍ਰੀਅਰ ਸਾਰੇ ਹੀ ਸੋਰਸਿਸ ਕਹਿ ਰਹੇ ਸੀ ਕੱਲ੍ਹ ਤੱਕ ਹੀ ਕਹਿ ਰਹੇ ਸੀ ਕਿ ਇਹ ਦੋਨੇ ਇਕੱਠੇ ਹੋ ਕੇ ਜਾ ਕੇ ਅਗਲੇ ਹਫ਼ਤੇ ਮੰਡੇ ਅਗਸਤ 17, 2026 ਨੂੰ ਇਨ ਪਰਸਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਤੱਕ ਪ੍ਰਪੋਜ਼ਲ ਪੇਸ਼ ਕਰਨਗੇ ਕਈ ਕੈਨੇਡੀਅਨ ਕਨਸੈਸ਼ਨਸ ਦੇ ਨਾਲ ਜਿਵੇਂ ਕਿ ਸਾਰੇ ਤੇ ਸਾਰੇ ਪ੍ਰੋਵਿੰਸ਼ਲੀ ਐਂਡ ਟੈਰੀਟੋਰੀਅਲੀ ਓਨ ਠੇਕੇ LCBO ਐਕਸੈਟਰਾ ਲਿਕਰ ਸਟੋਰਸ ਉਹਨਾਂ ਵਿੱਚ ਅਮੈਰੀਕਨ ਦਾਰੂ ਫਿਰ ਤੋਂ ਰੱਖੀ ਜਾਊਗੀ ਵੇਚੀ ਜਾਊਗੀ ਕੈਨੇਡਾ ਕੋਈ ਵੀ ਐਨਰਜੀ ਜਾਂ ਕ੍ਰਿਟੀਕਲ ਐਕਸਪੋਰਟ ਸਪੈਸ਼ਲੀ ਮਿਨਰਲਸ ਐਕਸੈਟਰਾ ਯੂਰੇਨੀਅਮ ਐਕਸੈਟਰਾ ਐਕਸਪੋਰਟ ਕਰਨਾ ਚਾਹੁੰਦਾ ਹੈ ਵੇਚਣਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਅਮਰੀਕਾ ਨੂੰ ਪੁੱਛਣਾ ਪਊਗਾ ਡੀ ਯੂ ਵਾਂਟ ਦਿਸ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਹਾਂ ਚੱਕੋ ਜੀ ਆਹ ਪ੍ਰਾਈਸ ਹੈ ਨਾ ਫੇਰ ਹੀ ਜਾ ਕੇ ਤੀਜੇ ਮੁਲਕ ਨੂੰ ਪੁੱਛਿਆ ਜਾ ਸਕਦਾ ਹੈ ਨਾਲੇ
ਆਟੋਮੋਬਾਈਲਸ ਤੇ ਨਾਲੇ ਹੋਰਾਂ ਵੀ ਜਿਹੜੇ ਸਾਡੇ ਕੰਪੀਟੀਟਿਵ ਨੇ ਉਹ ਹਟਾਏ ਜਾਣਗੇ। ਵੱਡੇ ਵੱਡੇ ਕਨਸੈਸ਼ਨਸ ਇਹਨਾਂ ਨੇ ਲਿਸਟ 2 ਹਫ਼ਤਿਆਂ ਤੋਂ ਪੇਸ਼ ਕੀਤੀ ਹੋਈ ਆ ਕੰਫੀਡੈਂਸ਼ੀਅਲ ਸੋਰਸਿਸ ਨੇ ਮੇਨਸਟ੍ਰੀਮ ਮੀਡੀਆ ਨੂੰ। ਕੱਲ੍ਹ ਤੱਕ ਤਾਂ ਲੱਗਦਾ ਸੀ ਕਿ ਆਹ 4-5 ਵੱਡੇ ਵੱਡੇ ਕੈਨੇਡੀਅਨ ਕਨਸੈਸ਼ਨਸ ਦੇ ਨਾਲ ਸ਼ਾਇਦ ਅਗਲੇ ਹਫ਼ਤੇ 50% ਦੇ ਨਵੇਂ ਟੈਰਿਫਸ ਔਨ ਕੈਨੇਡਾ ਨਹੀਂ ਲਾਏ ਜਾਣਗੇ ਅਤੇ ਸਾਡੇ ਗੱਡੀਆਂ 'ਤੇ ਸਟੀਲ 'ਤੇ ਲੰਬਰ 'ਤੇ ਅਲੂਮੀਨੀਅਮ 'ਤੇ ਲੱਗੇ ਹੋਏ ਜਿਹੜੇ ਸੈਕਸ਼ਨ 232 ਦੇ ਸੈਕਟੋਰਲ ਟੈਰਿਫਸ ਹਨ ਉਹ ਵੀ ਕੁਝ ਪਰਸੈਂਟ ਨਾਲ ਘਟਾਏ ਜਾਣਗੇ। ਪਰ ਹੁਣ ਇਹ ਸਭ 'ਤੇ ਸੀਰੀਅਸ ਡਾਊਟ ਸ਼ੱਕ ਕੈਸਟ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਕੱਲ੍ਹ ਸ਼ਾਮ ਹੀ CBC ਨੇ ਖਬਰ ਬ੍ਰੇਕ ਕੀਤੀ। ਹੁਣ ਤੱਕ ਤਾਂ ਮਲਟੀਪਲ ਡਿਫਰੈਂਟ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਖਬਰ ਪੇਸ਼ ਕਰ ਰਹੇ ਨੇ ਕਿ ਦੋਨੇ ਸਾਈਡਸ ਦਾ ਬੋਰਡਰ ਕੈਨੇਡੀਅਨ ਐਂਡ ਅਮੈਰੀਕਨ ਕੌਨਫੀਡੈਂਸ਼ੀਅਲ ਹਾਈ ਰੈਂਕਿੰਗ ਸੋਰਸਿਸ ਨੇ ਇਹਨਾਂ ਨੂੰ ਹੁਣ ਦੱਸਿਆ ਹੈ ਕਿ ਇਸ ਗੱਲ ਦੇ ਬਾਵਜੂਦ ਕਿ ਸਭ ਕੁਛ ਹੀ ਸਾਰੇ ਵੱਡੇ ਵੱਡੇ ਮੋਟੇ ਮੋਟੇ ਪੁਆਇੰਟਸ ਹੀ ਨੈਗੋਸ਼ੀਏਟ ਹੋ ਗਏ ਸੀ। ਹੁਣ ਆਲ ਆਫ ਅ ਸਡਨ ਇਹ ਕਹਿ ਰਹੇ ਨੇ ਕਿ ਪਰਸੋਂ ਹੀ ਟਿਊਜ਼ਡੇ ਆਗਸਟ 11, 2026 ਨੂੰ US ਟ੍ਰੇਡ ਰੈਪ੍ਰਜੈਂਟੇਟਿਵਸ ਨੇ ਅਚਾਨਕ ਇੱਕ ਨਵੀਂ ਪ੍ਰਪੋਜ਼ਲ ਪੇਸ਼ ਕੀਤੀ ਕੈਨੇਡੀਅਨ ਟ੍ਰੇਡ ਰੈਪ੍ਰਜੈਂਟੇਟਿਵਸ ਨੂੰ ਕਿ ਬੇਸ਼ੱਕ ਅਸੀਂ ਤੁਹਾਡੇ 'ਤੇ ਲਾਏ ਹੋਏ ਸੈਕਟੋਰਲ ਟੈਰਿਫਸ ਗੱਡੀਆਂ 'ਤੇ ਸਟੀਲ 'ਤੇ ਅਲੂਮੀਨੀਅਮ 'ਤੇ ਲੰਬਰ 'ਤੇ ਘਟਾਵਾਂਗੇ ਜ਼ਰੂਰ, ਪਰ ਓਨਾ ਨਹੀਂ ਘਟਾਉਣਾ ਜਿੰਨਾ ਤੁਸੀਂ ਮੰਗ ਕਰ ਰਹੇ ਹੋ। ਓਨਾ ਪਰਸੈਂਟ ਰਿਡਕਸ਼ਨ ਨਹੀਂ ਪੇਸ਼ ਹੋਊਗਾ। ਇਟ ਵਿਲ ਬੀ ਜਸਟ ਅ ਮਾਈਨਰ ਥਿੰਗ, ਨਾਟ ਅ ਮੇਜਰ ਥਿੰਗ। ਸੋ ਜਿੰਨਾ ਕੈਨੇਡੀਅਨਸ ਦੇਖਣਾ ਚਾਹੁੰਦੇ ਆ ਓਨਾ ਰਿਲੀਫ ਤਾਂ ਮਿਲਣਾ ਹੀ ਨਹੀਂ ਹੈਗਾ, ਭਾਵੇਂ ਅਸੀਂ ਹੋਰ ਅਤੇ ਹੋਰ ਅਤੇ ਹੋਰ ਕਨਸੈਸ਼ਨਸ ਦੇਣ ਲਈ ਤਿਆਰ ਹੋ ਗਿਆ। ਅਸੀਂ ਨਹੀਂ, ਵੈਸੇ ਸਾਡੀ ਸਰਕਾਰ। ਸੋ ਦੋਨੇ ਸਾਈਡਸ ਆਫ ਦਾ ਬੋਰਡਰ ਦੇ ਕੌਨਫੀਡੈਂਸ਼ੀਅਲ ਸੋਰਸਿਸ ਹੁਣ ਕਹਿ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਇਸ ਨਵੀਂ ਪ੍ਰਪੋਜ਼ਲ ਦੇ ਨਾਲ ਬਿਲਕੁਲ ਵੀ ਨਹੀਂ ਖੁਸ਼ ਹਨ, ਬਿਲਕੁਲ ਵੀ ਨਹੀਂ ਸੈਟਿਸਫਾਈਡ ਹਨ। ਮਤਲਬ ਉਹਨਾਂ ਨੂੰ ਲੱਗਦਾ ਹੈ ਹੀ ਨਹੀਂ ਕਿ ਇਹਨੂੰ ਰੱਖਣ ਦੀ ਜਾਂ ਐਕਸੈਪਟ ਕਰਨ ਦੀ ਕੋਈ ਜ਼ਰੂਰਤ ਹੈ। US ਨੂੰ ਇੰਨੇ ਜ਼ਿਆਦਾ ਕਨਸੈਸ਼ਨ ਦੇ ਕੇ ਬਦਲੇ ਵਿੱਚ ਇਹ ਫਾਇਦੇਮੰਦ ਡੀਲ ਹੈ ਨਹੀਂ। ਐਂਡ ਯੂ ਨੋ ਕਿ ਮਿਸਟਰ ਕਾਰਨੀ ਹੁਣ 18 ਮਹੀਨਿਆਂ ਤੋਂ ਆਹੀ ਇੱਕ ਗੱਲ ਬਾਰ ਬਾਰ ਰਿਪੀਟ ਕਰ ਰਿਹਾ, ਨੋ ਡੀਲ ਇਜ਼ ਬੈਟਰ ਦੈਨ ਅ ਗੁੱਡ ਬੈਡ ਡੀਲ, ਅਤੇ ਅਸੀਂ ਇੱਕ ਮਾੜੀ ਡੀਲ ਨਹੀਂ ਐਕਸੈਪਟ ਕਰਾਂਗੇ, ਇੱਕ ਡੀਲ ਬਸ ਐਕਸੈਪਟ ਕਰਨ ਦੇ ਖਾਤਰ। ਹੁਣ ਕਈ ਕੰਫੀਡੈਂਸ਼ੀਅਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਨੂੰ ਦੱਸ ਵੀ ਚੁੱਕੇ ਹਨ ਕਿ ਸਾਡੇ ਕੈਨੇਡੀਅਨ ਗਵਰਨਮੈਂਟ ਦੇ ਜਿਹੜੇ ਰੈਪ੍ਰਜੈਂਟੇਟਿਵਸ ਨੇ ਇਹ ਪਿਛਲੇ 3 ਹਫ਼ਤਿਆਂ ਤੋਂ ਜਦੋਂ ਤੋਂ ਇਹ ਨਵਾਂ 50% ਟੈਰਿਫ ਅਨਾਊਂਸ ਕੀਤਾ ਗਿਆ, ਜਦੋਂ ਤੋਂ ਕਾਰਨੀ ਅਤੇ ਟਰੰਪ ਨੇ ਕਿਹਾ ਕਿ ਅਸੀਂ ਰੈਂਪ ਅਪ ਕਰਾਂਗੇ, ਐਸਕਲੇਟ ਕਰਾਂਗੇ ਟ੍ਰੇਡ ਨੈਗੋਸ਼ੀਏਸ਼ਨ ਨੂੰ, ਪਿਛਲੇ 3 ਹਫ਼ਤਿਆਂ ਤੋਂ ਬਾਰ ਬਾਰ ਸਾਡੀ ਚੀਫ ਟ੍ਰੇਡ ਨੈਗੋਸ਼ੀਏਟਰ ਜੈਨਿਸ ਸ਼ਰੈ ਗੱਲ ਰਿਪੀਟ ਕਰਦੀ ਆਪਦੀ ਆ ਰਹੀ ਹੈ US ਕਾਊਂਟਰ ਪਾਰਟਸ ਨੂੰ ਕਿ ਜੇਕਰ ਹੁਣ ਵੈਨਸਡੇ ਆਗਸਟ 19, 2026 ਨੂੰ ਵਾਕੇ ਹੀ ਡੋਨਲਡ ਟਰੰਪ ਬੰਬ ਨਵਾਂ ਸਿੱਟਦਾ ਸਾਡੇ ਹੈੱਡ ਟਾਪ 'ਤੇ, ਨਵਾਂ ਟੈਰਿਫ ਸ਼ੁਰੂ ਕਰਦਾ ਹੈ 28-29 billion ਦੇ ਗੁੱਡਸ 'ਤੇ, USMCA ਕੰਪਲਾਇੰਟ ਗੁੱਡਸ 'ਤੇ, ਤਕਰੀਬਨ 5% ਆਫ ਆਲ ਗੁੱਡਸ ਵੀ ਸੈਂਟ ਅਮੈਰੀਕਾ 'ਤੇ, ਕੋਈ ਛੋਟੀ ਮੋਟੀ ਲੈਫਿੰਗ ਗਿਣਤੀ ਨਹੀਂ ਹੈਗੀ। ਫਿਰ ਕੈਨੇਡਾ ਦੇ ਵਿੱਚ ਪੋਲੀਟੀਕਲ ਐਪਟਾਈਟ ਰਹਿਣੀ ਨਹੀਂ ਹੈਗੀ, ਨਾ ਤਾਂ ਲੋਕਾਂ ਦੇ ਵਿੱਚ ਨਾ ਤਾਂ ਪ੍ਰੀਮੀਅਰਸ ਦੇ ਵਿੱਚ, ਉਹ ਚੁੱਪ ਚਾਪ ਨਹੀਂ ਬੈਠਣਗੇ, ਉਹ ਬਦਲਾ ਦੀ ਮੰਗ ਕਰਨਗੇ, ਅਤੇ ਪ੍ਰੀਮੀਅਰਸ ਨੂੰ ਕੰਟਰੋਲ ਕੀਤਾ ਹੀ ਨਹੀਂ ਜਾ ਸਕਦਾ, ਉਹ ਆਪਦੀ ਤੱਕ ਵੀ ਫਿਰ ਮਨ ਮਰਜ਼ੀ ਕਰ ਸਕਦੇ ਨੇ। ਜਿਵੇਂ ਕਿ ਫੋਰਡ ਕਹਿੰਦਾ ਆ ਰਿਹਾ ਹੈ ਅਸੀਂ ਬਿਜਲੀ ਬੰਦ ਕਰ ਦਾਂਗੇ, ਐਕਸੈਟਰਾ ਐਕਸੈਟਰਾ। ਸੋ ਪੋਲੀਟੀਕਲ ਐਪਟਾਈਟ ਕੋਈ ਰਹਿਣੀ ਨਹੀਂ। ਜੇ ਤੁਸੀਂ ਨਵਾਂ ਟੈਰਿਫ ਲਾਉਂਦੇ ਹੋ ਫਿਰ ਸਾਡੇ ਹੱਥ ਖੜ੍ਹੇ ਨੇ, ਫਿਰ ਸਾਡੀ ਜ਼ਿੰਮੇਵਾਰੀ ਰਹੀ ਨਹੀਂ ਹੈਗੀ, ਅਸੀਂ ਪ੍ਰੀਮੀਅਰਸ ਅਤੇ ਲੋਕਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਜੋ ਕਿ ਲੋਕ ਤੁਹਾਡੇ US ਪ੍ਰੋਡਕਟਸ ਅਤੇ ਟਰੈਵਲ ਨੂੰ ਸ਼ਾਇਦ ਹੋਰ ਵੀ ਬੋਇਕਾਟ ਕਰਨਗੇ, ਅਤੇ ਨਾਲ ਦੀ ਨਾਲ ਪ੍ਰੀਮੀਅਰ ਸ਼ਾਇਦ ਹੋਰ ਵੀ ਪੰਗੇ ਪੇਸ਼ ਕਰਨਗੇ, ਇਕੱਲੀ ਦਾਰੂ ਨਹੀਂ ਸ਼ਾਇਦ ਹੋਰਾਂ ਵੀ ਚੀਜ਼ਾਂ 'ਤੇ ਫਿਰ ਬੋਇਕਾਟ ਹੋ ਸਕਦਾ ਹੈ। ਸੋ ਆ ਜੈਨਿਸ ਸ਼ਰੈਟ ਨੇ ਬਾਰ ਬਾਰ ਕਿਹਾ ਹੈ ਫੋਰ ਦ ਪਾਸਟ 3 ਵੀਕਸ ਕਿ ਪਲੀਜ਼ ਆਹ ਕੰਮ ਨਾ ਕਰ ਦਿਓ ਵੈਨਸਡੇ ਆਗਸਟ 19 ਨੂੰ, ਕਿਉਂਕਿ ਫਿਰ ਤਾਂ ਸਾਡੇ ਹੱਥ ਖੜ੍ਹੇ ਨੇ, ਫਿਰ ਅਸੀਂ ਵੀ ਨਹੀਂ ਕੁਛ ਕਰ ਸਕਦੇ, ਕਰਨ ਲਾਇਕ ਹੀ ਨਹੀਂ ਹੈਗੇ। ਸੋ ਸਾਨੂੰ ਹੁਣ ਦੋਸਤੋ ਪਤਾ ਹੀ ਹੈਗਾ ਕਿ ਜੇ ਹੁਣ ਅਸੀਂ ਯਾਨੀ ਕਿ ਕੈਨੇਡੀਅਨ ਸਰਕਾਰ ਜਾਂ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਸਰਕਾਰ ਕੋਈ ਵੀ ਵੈਨਸਡੇ ਟੈਰਿਫਸ ਜੇਕਰ ਲੱਗਦੇ ਨੇ ਕਾਊਂਟਰ ਮੈਜ਼ਰ ਪੇਸ਼ ਕਰਦੇ ਹਾਂ,
ਕੋਈ ਕਾਊਂਟਰ ਟੈਰਿਫ ਪੇਸ਼ ਕਰਦੇ ਹਾਂ, ਕੋਈ ਨਵਾਂ ਮੰਨ ਲਓ ਡਗ ਫੋਰਡ ਕਹਿੰਦਾ ਕਿ ਅਸੀਂ ਬੋਰਡਰਿੰਗ ਸਟੇਟਸ 'ਤੇ ਬਿਜਲੀ ਦਾ 50% ਖਰਚਾ ਵਧਾ ਦੇਣਾ ਹੈ, ਐਕਸੈਟਰਾ ਐਕਸੈਟਰਾ। ਸਾਨੂੰ ਪਤਾ ਹੈ ਕਿ ਕੋਈ ਵੀ ਰਿਟੈਲੀਏਸ਼ਨ, ਕੋਈ ਵੀ ਐਸਕਲੇਸ਼ਨ ਅਨਐਂਸਰਡ ਤਾਂ ਨਹੀਂ ਜਾਣਾ। ਠਿਟ ਫਰ ਠੈਟ, ਵਨ ਫਰ ਵਨ, ਆਏ ਫਰ ਆਏ, ਮੁੱਕਾ ਫਰ ਮੁੱਕਾ, ਠੇਰਫ ਫਰ ਠੇਰਫ ਦਾ ਬਦਲਾ ਹੁਣ ਤੱਕ ਤਾਂ ਬਹੁਤ ਵੱਡਾ ਅਤੇ ਬਹੁਤ ਭਾਰਾ ਸਾਡੇ ਪੂਰੇ ਇਕਾਨਮੀ 'ਤੇ, ਇੰਪਲੋਇਮੈਂਟ 'ਤੇ, ਇਨਵੈਸਟਮੈਂਟ 'ਤੇ ਤਾਂ ਰਿਹਾ ਹੈਗਾ। ਸੋ ਯੂ ਕੈਨ ਓਨਲੀ ਇਮੈਜਿਨ ਕਿ ਜੇਕਰ ਕੰਮ ਐਸਕਲੇਟ ਹੁੰਦਾ ਹੈ, ਜੇ ਤੁਹਾਨੂੰ ਲੱਗਿਆ ਹੁਣ ਤੱਕ ਇਕਾਨਮੀ ਖਰਾਬ ਆ, ਫਿਰ ਦੇਖੀ ਚੱਲੋ, ਫਿਰ ਤਾਂ ਲੋਕਾਂ ਨੇ ਰੋਣ ਹੀ ਲੱਗ ਜਾਣਾ ਹੈ। ਸੋ ਹੁਣ ਇਹ ਕੰਫੀਡੈਂਸ਼ਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਨੂੰ ਦੱਸ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਟ੍ਰੇਡ ਟਾਕਸ ਤੋਂ ਤੁਰਨ ਦੇ ਲਈ ਤਿਆਰ ਨੇ। ਕਰ ਲਓ ਗੱਲ ਯਾਰ, 18 ਮਹੀਨੇ ਹੋ ਗਏ, ਬੰਦਾ ਤਾਂ ਚੋਣਾਂ ਤੋਂ ਪਹਿਲਾਂ ਵੀ ਕਹਿ ਰਿਹਾ ਸੀ, PM ਬਣਨ ਤੋਂ ਪਹਿਲਾਂ ਵੀ ਕਹਿ ਰਿਹਾ ਸੀ, ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਟਰੰਪ ਨੂੰ ਐਕਸਪਰਟਲੀ ਨੈਗੋਸ਼ੀਏਟ ਕਰਕੇ ਸਾਰੇ ਟੈਰਿਫ ਹਟਾ ਦੂੰਗਾ। ਡੈਡਲਾਈਨ ਆਪ 3-4 ਆਪ ਕੀਤੀਆਂ ਪਿਛਲੇ ਸਾਲ 'ਚ, ਸਾਰੀਆਂ ਲੰਘ ਵੀ ਗਈਆਂ, ਫਿਰ ਤਾਂ ਹੁਣ ਕਦੇ ਗੱਲਬਾਤ ਕੀਤੀ ਤੱਕ ਨਹੀਂ ਹੈਗੀ ਸਾਲ ਪਲੱਸ ਤੋਂ ਕਿ ਸਾਰੇ ਟੈਰਿਫ ਹਟਾ ਦੇਵਾਂਗੇ। ਉਹ ਤਾਂ ਹੁਣ ਬੋਲਤੀ ਬੰਦ ਹੋ ਗਈ ਉਹਦੇ ਬਾਰੇ, ਹੁਣ ਤਾਂ ਕਹਿੰਦੇ ਆ ਕਿ ਸਾਡੇ ਕੋਲ ਸਭ ਤੋਂ ਬੈਸਟ ਡੀਲ ਤਾਂ ਹੈਗੀ ਆ, ਹੁਣ ਅਸੀਂ ਅੱਗੇ ਹੋਰ ਕੋਸ਼ਿਸ਼ ਕਰਾਂਗੇ ਨੈਗੋਸ਼ੀਏਟ ਕਰਨ ਲਈ। ਗੋਲ ਪੋਸਟ ਹੀ ਬਾਰ ਬਾਰ ਅੱਗੇ ਅਤੇ ਅੱਗੇ ਅਤੇ ਅੱਗੇ ਅਤੇ ਪੁਸ਼ ਕਰੀ ਜਾਂਦੇ ਆ, ਨਿਸ਼ਾਨਾ ਮੰਜ਼ਿਲ ਹੀ ਅੱਗੇ ਅਤੇ ਅੱਗੇ ਪੁਸ਼ ਕਰੀ ਜਾਂਦੇ ਆ, ਸਾਨੂੰ ਵੀ ਬੇਵਕੂਫ਼ ਬਣਾਈ ਜਾਂਦੇ ਆ। ਹਜੇ ਤੱਕ ਲੋਕਾਂ ਦੇ ਐਲਬੋਜ਼ ਆਪ ਹੀ ਰੱਖੇ ਹੋਏ ਨੇ, ਇਸ ਉਮੀਦ ਦੇ ਨਾਲ ਅਤੇ ਅਸੀਂ ਸਮਹਾਂ ਮੈਜਿਕਲੀ ਜਿੱਤ ਜਾਵਾਂਗੇ ਟ੍ਰੇਡ ਵਾਰ ਵਿੱਚ। ਸੋ ਬੇਸਿਕਲੀ ਸਾਡੀ ਕੈਨੇਡੀਅਨ ਸਰਕਾਰ ਅਮੈਰੀਕਨ ਸਰਕਾਰ ਨੂੰ ਕਹਿ ਰਹੀ ਹੈ, ਅਕੋਰਡਿੰਗ ਟੂ ਦੀਜ਼ ਨਿਊ ਸੋਰਸਿਸ, ਦੇ ਆਰ ਰੈਡੀ ਟੂ ਵਾਕ ਅਵੇ, ਰੈਡੀ ਟੂ ਵਾਕ ਅਵੇ, ਕਿ ਡੀਲ ਬਣਾਉਣੀ ਵੀ ਨਹੀਂ ਅਸੀਂ, ਫਿਰ ਜੇ ਮਾੜੀ ਡੀਲ ਦਊਂਗੇ ਅਗਲੇ ਹਫ਼ਤੇ, ਫਿਰ ਅਸੀਂ ਡੀਲ ਲੈਣੀ ਵੀ ਨਹੀਂ ਹੈਗੀ, ਬਸ ਦੇਖੀ ਜਾਓ। ਸੋ ਜਿਸ ਤੋਂ ਬਾਅਦ ਅਨਫੋਰਚੁਨੇਟਲੀ ਲੱਗਦਾ ਤਾਂ ਹੈ, ਕਿਉਂਕਿ ਲੋਕ ਵੀ ਮੈਨੀਪੂਲੇਟ ਕਰਨੇ ਇੰਨੇ ਈਜ਼ੀ ਹਨ, ਡੀਲ ਇਜ਼ ਔਨ ਦ ਟੇਬਲ, ਥੋੜ੍ਹੀ ਬਹੁਤੀ ਰਿਲੀਫ ਤਾਂ ਜ਼ੀਰੋ ਰਿਲੀਫ ਨਾਲੋਂ ਫਿਰ ਵੀ ਜ਼ਿਆਦਾ ਬਿਹਤਰ ਹੈ। ਜੇ 18 ਮਹੀਨਿਆਂ ਦੇ ਵਿੱਚ ਜ਼ਿਆਦਾ ਵੱਡੀ, ਜ਼ਿਆਦਾ ਬਿਹਤਰ ਡੀਲ ਮਿਲੀ ਤੱਕ ਨਹੀਂ ਹੈਗੀ, ਹੁਣ ਇਹਨਾਂ ਨੂੰ ਕੀ ਲੱਗਦਾ ਕਿ 18 ਹੋਰ ਮਹੀਨਿਆਂ ਵਿੱਚ ਕੋਈ ਹੋਰ ਮੈਜਿਕਲੀ ਵਧੀਆ ਡੀਲ ਮਿਲ ਜਾਣੀ ਆ? ਆਈ ਡੋਨਟ ਥਿੰਕ ਸੋ। ਦੇ ਸ਼ੁਡ ਐਕਸੈਪਟ, ਜੋ ਵੀ ਸਾਨੂੰ ਮਿਲਦਾ ਹੈ ਐਕਸੈਪਟ ਕਰ ਲਓ, ਐਂਡ ਦੈਨ ਵਰਕ ਔਨ ਦ USMCA ਰੀਨੈਗੋਸ਼ੀਏਸ਼ਨ, ਅਤੇ ਜ਼ਿਆਦਾ ਬਿਹਤਰ ਰਿਲੇਸ਼ਨਸ ਨਾਲ ਜ਼ਿਆਦਾ ਬਿਹਤਰ ਸਾਨੂੰ ਹੋਰ ਵੀ ਸ਼ਾਇਦ ਲੋਅਰ ਐਂਡ ਲੋਅਰ ਟੇਅਰਸ ਮਿਲ ਸਕਦੇ ਨੇ, ਐਟਲੀਸਟ ਮਾੜੀ ਮੋਟੀ ਤਾਂ ਰਿਲੀਫ ਮਿਲੇ, ਜੋ ਕਿ ਹੁਣ 18 ਮਹੀਨੇ ਤੋਂ ਮਿਲੀ ਤੱਕ ਵੀ ਨਹੀਂ ਹੈਗੀ। ਇਹ ਹੀ ਇੱਕ ਅਪਰੋਚ ਹੋਣੀ ਚਾਹੀਦੀ ਆ, ਪਰ ਲੋਕ ਵੀ ਗੁੰਮਰਾਹ ਕਰਨੇ ਅਤੇ ਐਲਬੋਜ਼ ਅਪ ਬਣਾਉਣੇ ਅਤੇ ਭੇਡਾਂ ਬੱਕਰੀਆਂ ਬਣਾਉਣੀਆਂ, ਬੇਵਕੂਫ ਬਣਾਉਣਾ ਤਾਂ ਬਹੁਤ ਸੌਖਾ ਹੈ, ਜਦੋਂ ਸਾਰੀ ਮੀਡੀਆ ਹੀ ਇੱਥੇ ਵਕਾਊ ਹੈ, ਸਰਕਾਰ ਦੇ ਵੱਲੋਂ ਹੀ ਫੰਡਡ ਹੈ, ਬਿਲੀਅਨਸ ਡਾਲਰ ਸਾਡੇ ਟੈਕਸ ਪੇਅਰ ਦੇ ਨਾਲ, ਬੜਾ ਈਜ਼ੀ ਕੰਮ ਆ। ਹੁਣ ਦੇਖਦੇ ਹਾਂ ਅੱਜ ਸ਼ਾਮ ਤੱਕ ਜਿਹੜੀ 4:30 ਵਜੇ ਮੀਟਿੰਗ ਇਹਦੀ ਸ਼ੁਰੂ ਹੋਈ ਆ, ਉਹਦਾ ਹੁਣ ਨਤੀਜਾ ਕੀ ਪੇਸ਼ ਹੁੰਦਾ, ਜਾਂ ਫਿਰ ਮੰਡੇ ਤੱਕ ਇਹ ਵਾਕਿਆ ਹੀ ਕੋਈ ਪ੍ਰਪੋਜ਼ਲ ਟਰੰਪ ਤੱਕ ਪੇਸ਼ ਕਰਦੇ ਆ, ਜਾਂ ਵੈਂਸਡੇ ਤੱਕ ਟੈਰਿਫ ਲੱਗਦੇ ਆ ਨਹੀਂ ਲੱਗਦੇ ਆ, ਓਨਲੀ ਟਾਈਮ ਵਿਲ ਟੈਲ। ਦੇਖਦੇ ਹਾਂ ਕਿ ਕੀ ਬਣਦਾ ਹੈ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਨ ਦੋਸਤੋ। ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਕੋਈ ਪਾਰਟੀ ਹੋਵੇ, ਕੋਈ ਵਿਆਹ ਸ਼ਾਦੀ ਹੋਵੇ, ਕੋਈ ਪੋਲੀਟੀਕਲ ਰੈਲੀ ਹੋਵੇ ਮਿਊਨਿਸਪਲ ਚੋਣ ਤੋਂ ਪਹਿਲਾਂ, ਤੁਹਾਨੂੰ ਟੇਬਲ ਚਾਹੀਦੇ ਆ, ਤੁਹਾਨੂੰ ਟੈਂਟ ਚਾਹੀਦਾ ਹੈ, ਤੁਹਾਨੂੰ ਕੁਰਸੀਆਂ ਚਾਹੀਦੀਆਂ ਨੇ, ਪੱਖੇ ਚਾਹੀਦੇ ਆ, ਪ੍ਰੋਪੇਨ ਦੇ ਹੀਟਰ ਚਾਹੀਦੇ ਆ, ਸਟੇਜ ਚਾਹੀਦਾ ਹੈ, ਬਾਰ ਚਾਹੀਦੀ ਹੈ, ਪੂਰਾ ਦਾ ਪੂਰਾ ਸਾਰਾ ਵਨ ਸਟਾਪ ਸ਼ਾਪ ਤੋਂ ਲਈ ਪ੍ਰਬੰਧ ਕਰਦੇ ਨੇ ਮੱਲੀ ਟੈਂਟ ਸਰਵਿਸਿਸ ਵਾਲੇ, ਜੋ ਕਿ ਤੁਹਾਡੇ ਲਈ 10x10 ਤੋਂ ਲੈ ਕੇ ਮੈਸਿਵ ਹਜ਼ਾਰਾਂ ਲੋਕਾਂ ਨੂੰ ਬਿਠਾਉਣ, ਨੱਚਣ ਟਪਾਉਣ, ਖਵਾਉਣ ਜੋਗੇ ਸਾਈਜ਼ ਦੇ ਟੈਂਟ ਲਾ ਦਿੰਦੇ ਆ, ਜਿੱਥੇ ਵੀ ਕਹੋਗੇ, ਬੈਕਯਾਰਡ ਦੇ ਵਿੱਚ ਜਾਂ ਜਿੱਥੇ ਵੀ ਕਹੋਗੇ। ਇਹ ਕਲੀਅਰ ਟੈਂਟ, ਸੀ ਥਰੂ ਟੈਂਟ ਜਿਹੜਾ ਨਵਾਂ ਟ੍ਰੈਂਡ ਹੈ, ਟ੍ਰੈਡੀਸ਼ਨਲ ਵਾਈਟ ਟੈਂਟ ਅਤੇ ਨਾਲ ਦੀ ਨਾਲ ਟੈਂਟ ਕਾਰਪੇਟ, ਟੈਂਟ ਫਲੋਰ, ਡਾਂਸ ਫਲੋਰ ਅਤੇ ਨਾਲ ਦੀ ਨਾਲ ਬਾਰ, ਸਟੇਜ, ਲਾਈਨਰ, ਡਰੇਪਿੰਗ, ਡੈਕੋਰੇਸ਼ਨ, ਸ਼ੈਂਡਲੀਅਰ, ਲਾਈਟਾਂ ਲੂਟਾਂ ਸਾਰਾ ਪ੍ਰਬੰਧ ਕਰਦੇ ਨੇ, ਤੁਹਾਡੇ ਲਈ ਸੈਟਅਪ ਕਰਦੇ ਆ। ਜਿੰਨੇ ਵੀ ਮਹਿਮਾਨ ਹਨ ਉਹਨਾਂ ਲਈ ਟੇਬਲਸ, ਬਫੇ ਲਈ ਟੇਬਲ, ਡੀਜੇ ਲਈ ਟੇਬਲ, ਸਟੈਂਡਿੰਗ ਟੇਬਲ ਬਾਏ ਦ ਬਾਰ, ਨਾਲ ਦੀ ਨਾਲ ਕੁਰਸੀਆਂ ਅਤੇ ਪੱਖੇ ਵੀ, ਵੱਡੇ ਵੱਡੇ ਇੰਡਸਟਰੀਅਲ ਸਾਈਜ਼ ਪੱਖੇ ਗਰਮੀ ਲਈ ਅਤੇ ਠੰਡ ਲਈ, ਰਾਤ ਨੂੰ ਵੱਡੇ ਪ੍ਰੋਪੇਨ ਹੀਟਰ ਵੀ ਲਾਉਂਦੇ ਆ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਤੁਸੀਂ ਇਹਨਾਂ ਤੋਂ ਰੈਂਟ ਕਰ ਸਕਦੇ ਹੋ। ਕਾਲ ਮੱਲੀ ਟੈਂਟ ਸਰਵਿਸਿਜ਼ 6479992569 6479992569 ਮੱਲੀ ਟੈਂਟ ਸਰਵਿਸ 6479992569 ਸੰਧੋ ਪੇਂਟਿੰਗ ਨਾਲ ਸੰਪਰਕ ਕਰੋ। ਜੇ ਤੁਸੀਂ ਆਪਦੇ ਘਰ ਦੀ ਪੂਰੀ ਟੌਰ ਕੱਢਣੀ ਆ, ਐਨ ਨਵਾਂ ਨਕੋਰ ਬਣਾਉਣਾ ਹੋਵੇ ਘਰ ਨੂੰ, ਇਹ ਤੁਹਾਨੂੰ ਐਬਸੋਲੂਟਲੀ ਸਭ ਤੋਂ ਅਫੋਰਡੇਬਲ ਅਤੇ ਪ੍ਰੋਫੈਸ਼ਨਲ ਇੰਟੀਰੀਅਰ ਐਕਸਟੀਰੀਅਰ ਹੋਮ ਰੈਜ਼ੀਡੈਂਸ਼ੀਅਲ ਪੇਂਟਿੰਗ ਦੇ ਪੈਕੇਜ ਤਿਆਰ ਕਰਕੇ ਦੇਣਗੇ। ਘਰ ਦੇ ਬਾਹਰ ਦਰਵਾਜ਼ੇ ਵੀ, ਗਰਾਜ ਡੋਰ ਵੀ, ਸਾਰਾ ਕੁਝ ਵਿੱਚ ਹੀ ਇੰਕਲੂਡ ਕਰ ਦੇਣਗੇ ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ। ਸੰਧੋ ਪੇਂਟਿੰਗ ਦਾ ਲੰਬਾ ਤਜਰਬਾ ਹੈ, ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ, ਨਾਟ ਓਨਲੀ ਬ੍ਰੈਂਪਟਨ, ਸਾਗਾ, ਕੈਲਡਨ, ਕਹਿੰਦੇ ਨੇ ਜਿੱਥੇ ਮਰਜ਼ੀ ਸੱਦ ਲਓ, ਨਾਇਗਰਾ ਰੀਜਨ, ਲੰਡਨ ਅੰਟੇਰੀਓ ਤੱਕ ਸੱਦ ਲਓ, ਪੂਰਾ ਗੁਆਲਫ KWC ਤੱਕ ਸੱਦ ਲਓ, ਬਹੁਤ ਵੱਡੀ ਟੀਮ ਅਤੇ ਪ੍ਰੋਫੈਸ਼ਨਲ ਟੀਮ ਹੈ। ਕਾਲ ਸੰਧੋ ਪੇਂਟਿੰਗ 6478223213 6478223213 6478223313 6478223313। ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਬੋਲਟਨ ਦੇ ਵਿੱਚ, ਹਾਈਵੇ 50 ਅਤੇ ਮੇਫੀਓ ਦੇ ਲਾਗੇ, ਹੋਮ ਡੀਪੋ ਦੇ ਨੇੜੇ, 91 ਹੀਲੀ ਰੋਡ ਬੋਲਟਨ, ਅਤੇ ANJ ਆਰੋ ਰਿਪੇਅਰ ਵਾਲੇ ਨੇ, ਆਪਣੇ ਬਾਈਆਂ ਦੀ ਬਹੁਤ ਹੀ ਵਧੀਆ ਰਿਪੇਅਰ ਦੀ ਸ਼ਾਪ ਹੈ। ਕਹਿੰਦੇ ਨੇ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਗੱਡੀ ਹੋਵੇ, ਚਾਹੇ ਜਿੰਨੀ ਪੁਰਾਣੀ, ਚਾਹੇ ਜਿੰਨੀ ਨਵੀਂ, ਅਸੀਂ ਨਵੇਂ ਟਾਇਰ ਪਵਾਵਾਂਗੇ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ। ਤੁਹਾਡਾ ਇੰਜਨ ਦਾ ਕੰਮ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਦਾ ਕੰਮ, ਰਸਟ ਪਰੂਫ ਦਾ ਕੰਮ, ਜਾਂ ਇਕੱਲਾ ਸਿੰਪਲ ਜਾਂ ਓਇਲ ਚੇਂਜ ਦਾ ਕੰਮ, ਬੈਸਟ ਪ੍ਰਾਈਸ ਕਰਕੇ ਦੇਵਾਂਗੇ। ANJ ਆਰੋ ਰਿਪੇਅਰ 905-857-7596 Highway 50 in Mayfield and 91 Helio Bolton, ANJ Auto Repair. ਅਤੇ ਨਾਲ ਦੀ ਨਾਲ ਦੋਸਤੋ ਜਾਣਦੇ ਜਾਣਦੇ ਦੱਸ ਦਵਾਂ ਕਿ ਕੋਈ ਵੀ ਤੁਸੀਂ ਲਾਈਵ ਪਿਓਰ ਵੈਜੀਟੇਰੀਅਨ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਟਰੱਕ ਦੇ ਰਾਹੀਂ ਲਾਈਵ ਸਾਰਾ ਕੁਝ ਜਮ੍ਹਾਂ ਸਕਰੈਚ ਤੋਂ ਤਿਆਰ ਕੀਤਾ ਜਾਵੇ, ਤਾਜ਼ਾ ਤਾਜ਼ਾ ਸਰਵ ਵੀ ਕੀਤਾ ਜਾਵੇ ਤੁਹਾਡੇ ਮਹਿਮਾਨਾਂ ਨੂੰ, ਗਿਲ ਸਵੀਟ ਫੈਕਟਰੀ ਤੋਂ ਲਈ ਬਹੁਤ ਲੰਬੇ ਸਮੇਂ ਤੋਂ ਹਾਜ਼ਰ ਹੈ, ਸਿਰਫ ਅਤੇ ਸਿਰਫ ਵੈਜੀਟੇਰੀਅਨ ਫੂਡ ਹੀ ਬਹੁਤ ਸਵਾਦ ਤਿਆਰ ਕਰਦੇ ਆ। 2131 Williams Parkway and Sun Pack, 2131 Williams Parkway ਅਤੇ Sun Pack ਤੋਂ, ਬਹੁਤ ਹੀ ਵੱਡੀ ਇਹਦੀ ਹਾਈਜੀਨਿਕ ਫੈਕਟਰੀ ਹੈ ਜਿੱਥੇ ਕਿ ਥਾਊਜ਼ਨਸ ਐਂਡ ਥਾਊਜ਼ਨਸ ਐਂਡ ਥਾਊਜ਼ਨਸ ਆਫ ਸਮੋਸੇ, ਆਲੂ ਟਿੱਕੀਆਂ, ਪਕੌੜੇ, ਮਿਠਾਈਆਂ ਵਗੈਰਾ ਅਤੇ ਫੁੱਲ ਫਲੱਜ ਕੇਟਰਿੰਗ ਦਾ ਐਵਰੀ ਸਿੰਗਲ ਡੇ ਖਾਸ ਤਾਜ਼ਾ ਤਾਜ਼ਾ ਤਿਆਰ ਕੀਤਾ ਜਾਂਦਾ ਹੈ। ਕਾਲ 905-799-2616 905-799-2616 ਅਤੇ ਅਖੀਰ ਦੇ ਵਿੱਚ ਗਿਰੀ ਲੀਗਲ ਸਰਵਿਸ ਨਾਲ ਸੰਪਰਕ ਕਰੋ। ਜੇ ਕਿਸੇ ਇੰਪਲੋਇਰ ਨੇ ਪੈਸੇ ਮਾਰੇ ਆ, ਪੈਸੇ ਨਹੀਂ ਦਿੰਦੇ ਆ, ਜੇ ਕਿਸੇ ਟਰੈਕਿੰਗ ਕੰਪਨੀ ਨੇ ਤੁਹਾਨੂੰ ਹੁਣ ਪੇ ਨਹੀਂ ਦਿੱਤੀ ਆ, ਨੰਬਰ ਕਮਾਓ ਰਾਈਟ ਅਵੇ ਅਤੇ ਤੁਹਾਡੇ ਪੈਸੇ ਜਲਦ ਤੋਂ ਜਲਦ ਹਜ਼ਲ ਹੋਣਗੇ। 437-551-8000 ਗਿਰੀ ਲੀਗਲ ਸਰਵਿਸਿਸ ਤੋਂ ਮਨੀਰ ਗਿਰੀ, ਬਹੁਤ ਤਕੜੇ ਵਕੀਲ ਨੇ। ਜੇ ਤੁਸੀਂ ਕਿਸੇ ਵੀ ਰੀਅਲ ਇਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਹੁਣ ਫਸੇ ਹੋਏ ਹੋ, ਬਿਲਡਰ ਡਿਪਾਜ਼ਿਟ ਨਹੀਂ ਦਿੰਦਾ, ਕੰਮ ਲਮਕਾਈ ਜਾਂਦਾ, ਹੋਰ ਪੈਸੇ ਮੰਗੀ ਜਾਂਦਾ, ਮੋਰਗੇਜ ਨਹੀਂ ਕਲੋਜ਼ ਹੋ ਰਹੀ ਹੈ, ਅਪਰੇਜ਼ਲ ਬਹੁਤ ਘੱਟ ਆ ਰਹੀ ਹੈ, ਲੱਖਾਂ ਦੀ ਘੱਟ ਆ ਰਹੀ ਹੈ, ਤੁਸੀਂ ਕੰਟਰੈਕਟ 'ਚੋਂ ਬਾਹਰ ਨਿਕਲਣਾ, ਜਾਂ ਤੁਹਾਨੂੰ ਕੰਮ ਤੋਂ ਕਿਸੇ ਬਹਾਨੇ ਨਾਲ ਕੱਢਿਆ ਗਿਆ, ਗਿਰੀ ਲੀਗਲ 437-551-8000 437-551-8000 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ ਕਮਾਓ 416-457-3381 416-457-3381 416-457-3381 4164573381 ਇੱਥੇ ਤੋਂ ਅੱਗੇ ਜੀ, ਸਤਿ ਸ਼੍ਰੀ ਅਕਾਲ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ

0: ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 901-4100 ਤੇ ਫੋਨ ਜ਼ਰੂਰ ਕਰੋ।

0: ਦੀਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 9052041313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਕਿਆ ਚੱਲ ਰਿਹਾ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਬੱਲੇ ਬੱਲੇ ਕਿਆ ਬਾਤ ਹੈ, ਫਰਾਈਡੇ ਜੂਨੀਅਰ ਮੌਸਮ ਖੂਬਸੂਰਤ ਹੋਵੇ, ਧੁੱਪ ਨਿਕਲੀ ਹੋਵੇ, ਇਹਦੇ ਵਰਗੀ ਰੀਸ ਹੈ ਕਿਤੇ ਯਾਰ। ਸੋ ਇੰਜੋਏ ਕਰੋ, ਵੀਕਐਂਡ ਹੈ ਅਤੇ ਵੀਕਐਂਡ ਤੁਸੀਂ ਕਹੋਗੇ ਨਵੀਂ ਈਅਰ, ਤੁਹਾਨੂੰ ਤਾਂ ਕਾਹਲੀ ਪੈ ਜਾਂਦੀ ਹੈ ਵੀਕਐਂਡ ਦੀ। ਦੇਖੋ ਜੇ ਹੁਣ ਮੈਂ ਤੁਹਾਨੂੰ ਥੋੜ੍ਹਾ ਐਕਸਾਈਟ ਕਰੂੰਗਾ ਕਿ ਵੀਕਐਂਡ ਆ ਗਿਆ, ਹੋਰ ਕੀ ਚਾਹੀਦਾ, ਤੁਸੀਂ ਵੀ ਹੁਣ ਫਿਰ ਅੱਜ ਵੀ ਇੰਜੋਏ ਕਰ ਲਓਗੇ, ਕੱਲ੍ਹ ਨੂੰ ਵੀ ਕਰ ਲਓਗੇ। ਜੇ ਮੈਂ ਕਰੀ ਜਾਵਾਂ, ਹਜੇ ਤਾਂ ਯਾਰ ਸਿਰਫ ਥਰਸਡੇ ਆਇਆ, ਇੱਕ ਦਿਨ ਅੱਜ ਦਾ ਇੱਕ ਦਿਨ ਕੱਲ੍ਹ ਦਾ, ਵੀਕਐਂਡ ਆਉਣ ਨੂੰ ਟਾਈਮ ਬਹੁਤ ਲਾ ਦਿੰਦਾ। ਦੇਖੋ ਹਮੇਸ਼ਾ ਨਾ ਇੱਕ ਪੋਜ਼ਿਟਿਵ ਸੋਚ ਰੱਖਣੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਨਾ ਆਪਣੇ ਲੋਕ, ਆਪਾਂ ਬਹੁਤ ਆਪਟੀਮਿਸਟਿਕ ਹਾਂ, ਆਪਾਂ ਹਮੇਸ਼ਾ ਹੀ ਯਾਰ ਕੋਈ ਮਾੜੀ ਗੱਲ ਕਰਦੇ ਨਹੀਂ। ਇੰਡੀਆ ਦੀ ਫਲਾਈਟ ਹੈ ਨਾ, ਇੰਡੀਆ ਦੀ ਫਲਾਈਟ 14-15 ਘੰਟੇ ਦੀ ਹੈ ਡਾਇਰੈਕਟ, ਹਜੇ ਇੱਕ ਘੰਟਾ ਲੰਘਿਆ ਹੋਊਗਾ। ਜੇ ਕੋਈ ਪੁੱਛਦਾ ਹਾਂ ਵੀ ਕਿੰਨਾ ਕੁ ਟਾਈਮ ਰਹਿੰਦਾ, ਆਪਣੇ ਬੰਦੇ ਕਹਿਣਗੇ ਬੱਸ ਲੈ ਲਿਆ ਕੰਮ ਪਹੁੰਚ ਗਏ। ਸੋ ਇਹ ਜਿਹੜੀ ਸੋਚ ਹੈ ਨਾ, ਇਹ ਮੈਂ ਕਹਿੰਦਾ ਕਿ ਕਮਾਲ ਹੀ, ਇਹਦੇ ਵਰਗੀ ਰੀਸ ਹੀ ਕੋਈ ਨਹੀਂ। ਸੋ ਵਧੀਆ ਗੱਲ ਹੈ, ਅਤੇ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਕੇ ਬੱਸ ਲੈ ਲਿਆ ਕੰਮ, ਅਤੇ ਜਿਹੜਾ ਲੈ ਲਿਆ ਕੰਮ ਜਦੋਂ ਆਪਾਂ ਕਹਿ ਦਈਦਾ ਨਾ, ਫਿਰ

ਬਾਕੀ ਇੱਕ ਐਕਸਾਈਟਮੈਂਟ ਜੀ ਬਣੀ ਰਹਿੰਦੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ, ਸੁਣਾਉਂਦੇ ਹਾਂ ਕੁਝ ਕੁ ਤੁਹਾਨੂੰ ਵਧੀਆ ਜੇ ਗਾਣੇ ਤੁਹਾਡੇ ਪਸੰਦ ਦੇ ਸਾਡੇ ਪਸੰਦ ਦੇ, ਅਤੇ ਲੈਟਸ ਹੈਵ ਅ ਗੁੱਡ ਟਾਈਮ। ਇਹ ਜੋ 3 ਘੰਟੇ ਹੈ, 3 ਘੰਟੇ ਦੇ ਸਮੇਂ 'ਚ ਨਾ ਕੋਈ ਟੈਨਸ਼ਨ ਲੈਣੀ ਹੈ, ਨਾ ਕੋਈ ਤੁਸੀਂ ਸਟ੍ਰੈਸ ਲੈਣੀ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਬਸ ਪਿਆਰ ਵਾਲੀਆਂ ਗੱਲਾਂ ਬਾਤਾਂ ਕਰੀਏ ਐਂਡ ਹੱਸਦੇ ਖੇਡਦੇ ਇਸ ਸ਼ਾਮ ਨੂੰ ਵਧੀਆ ਬਿਤਾਈਏ। ਸਾਰਿਆਂ ਦੀ ਲਾਈਫ ਦੇ ਵਿੱਚ ਮੈਨੂੰ ਪਤਾ ਬਹੁਤ ਸਾਰੀ ਟੈਨਸ਼ਨ ਹੈ, ਕਿਸ ਨੂੰ ਕੰਮ ਦੀ ਟੈਨਸ਼ਨ ਹੈ, ਕਿਸ ਨੂੰ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਹੈ, ਕਿਸ ਨੂੰ ਕੋਈ ਰਿਲੇਸ਼ਨਸ਼ਿਪਸ ਦੇ ਇਸ਼ੂ ਨੇ, ਚਲੋ ਜੋ ਵੀ ਹੈ। ਬਟ ਇਹ 3 ਘੰਟੇ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੋਈ ਟੈਨਸ਼ਨ ਨਾ ਰਹੇ, ਤੁਸੀਂ ਇਹ 3 ਘੰਟੇ ਬਸ ਖੂਬ ਸਾਡੇ ਨਾਲ ਇੰਜੋਏ ਕਰੋ ਪ੍ਰੋਗਰਾਮ ਨੂੰ। ਅਤੇ ਤੁਸੀਂ ਆਪ ਕਹੋ ਕਿ ਬੱਲੇ ਯਾਰ ਨਵੀ, ਤੁਸੀਂ ਪ੍ਰੋਗਰਾਮ ਐਸਾ ਪੇਸ਼ ਕੀਤਾ ਸਾਨੂੰ ਤਾਂ ਬਸ ਸਾਰੀਆਂ ਟੈਨਸ਼ਨਾਂ ਸਾਰੇ ਸਟ੍ਰੈਸ ਅਸੀਂ ਭੁੱਲ ਹੀ ਗਏ। ਠੀਕ ਹੈ ਨਾ, ਸੋ ਆ ਜਾਓ ਫਿਰ, ਲੈਟਸ ਹੈਵ ਅ ਗੁੱਡ ਟਾਈਮ ਐਂਡ ਇੰਜੋਏ।

ਰਵਿੰਦਰ ਗਰੇਵਾਲ, ਰਵਿੰਦਰ ਗਰੇਵਾਲ ਸਾਹਿਬ ਯਾਰ ਲੈਜੈਂਡ ਬੰਦੇ ਨੇ, ਦੇਖੋ ਹਜੇ ਵੀ ਜਵਾਨ ਪਏ ਆ, ਭਾਵੇਂ ਇਹਨਾਂ ਦੀ ਬੱਚੀ ਦਾ ਹੁਣ ਬੇਟੀ ਦਾ ਵਿਆਹ ਹੋਇਆ ਹਿੰਮਤ ਸੰਧੂ ਨਾਲ, ਰਾਈਟ ਉਹੀ ਹੈ, ਤੇ ਜਦੋਂ ਹਿੰਮਤ ਸੰਧੂ ਖੜਾ ਆਪਦੇ ਸਹੁਰੇ ਨਾਲ, ਲੱਗਦਾ ਜਿਵੇਂ ਦੋ ਭਰਾ ਖੜੇ ਹੁੰਦੇ ਆ। ਸੋ ਆਪਣੇ ਆਪ ਨੂੰ ਵਧੀਆ ਫਿੱਟ ਫਾਟ ਰੱਖਣਾ ਬਹੁਤ ਜ਼ਰੂਰੀ ਹੈ ਯਾਰ। ਹੁਣ ਸਾਰੀ ਉਮਰ ਭੰਗੜਾ ਪਾਇਆ ਇਹਨਾਂ ਨੇ, ਸਟੇਜ ਲਾਏ ਨੇ, ਐਕਸਰਸਾਈਜ਼ ਹੁੰਦੀ ਰਹੀ ਹੈ। ਸੋ ਐਕਸਰਸਾਈਜ਼ ਕਰੋਗੇ, ਤੁਹਾਡੇ ਆਪਣੀ ਇੱਕ ਹੈਲਥ ਉੱਤੇ ਫੋਕਸ ਕਰਦੇ ਰਹੋਗੇ, ਤੇ ਬੰਦਾ ਆਪਣੇ ਆਪ ਹੀ ਜਵਾਨ ਰਹੂਗਾ ਯਾਰ, ਬੰਦਾ ਬੜਾ ਹੁੰਦਾ ਹੀ ਨਹੀਂ ਕਦੇ। ਸੋ ਇਹ ਵੀ ਚੀਜ਼ਾਂ ਜ਼ਰੂਰੀ ਨੇ ਯਾਰ, ਸਿਹਤ ਪੱਖੋਂ ਤੁਸੀਂ ਤਾਂ ਹੀ ਫਿੱਟ ਰਹੋਗੇ ਜੇ ਤੁਸੀਂ ਸ਼ੁਰੂ ਕਰ ਲਓ ਇੱਕ ਯੰਗ ਏਜ ਤੋਂ। ਆਪਣੇ ਬੰਦੇ ਜਦੋਂ 60-70 ਸਾਲ ਦੀ ਉਮਰ ਹੁੰਦੀ ਹੈ, ਕਈ ਫਿਰ ਕਹਿੰਦੇ ਯਾਰ ਹੁਣ ਥੋੜ੍ਹੇ ਐਕਸਰਸਾਈਜ਼ ਲਾਉਣੀ ਸ਼ੁਰੂ ਕਰਦੇ ਹਾਂ, ਉਦੋਂ ਤਾਂ ਯਾਰ ਤੁਸੀਂ ਅੱਧਾ ਟਾਈਮ ਗਵਾ ਲੈਂਦੇ ਹੋ। ਸੋ ਸਟਾਰਟ ਅਰਲੀ, ਅਤੇ ਬਸ ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ। ਯਾਦ ਰੱਖੋ, ਪੈਸ਼ਨ ਰੂਫਿੰਗ ਨੂੰ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਵੀ ਰਿਪੇਅਰ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਤੁਸੀਂ ਗੁਰਲਾਲ ਭਾਅ ਜੀ ਨੂੰ ਫੋਨ ਕਰੋ, ਫੁੱਲੀ ਇੰਸ਼ੋਰਡ ਕੰਪਨੀ ਹੈ, ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ ਰਿਪੇਅਰ ਕਰਾ ਲਓ, ਜੇ ਨਵੀਂ ਰੂਫ ਲੱਗਣ ਵਾਲੀ ਹੈ ਡਿਲੇ ਨਾ ਕਰਿਆ ਕਰੋ ਯਾਰ, ਇਹ ਜੋ ਰੂਫ ਦਾ ਕੰਮ ਹੈ ਇਹ ਤਾਂ ਜ਼ਰੂਰੀ ਹੈ, ਇਹਦੇ ਬਿਨਾਂ ਸਰਨਾ ਨਹੀਂ ਆਪਣਾ। ਸੋ ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਫੁੱਲੀ ਇੰਸ਼ੋਰਡ ਕੰਪਨੀ, 6479199413, 6479199413, 647-919-9193। ਮੱਲੀ ਟੈਂਟ ਸਰਵਿਸਿਜ, ਵਾਟਰ ਪਰੂਫ ਟੈਂਟ ਲਵਾਓ। ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਹੈ, ਜਾਂ ਤੁਸੀਂ ਕੋਈ ਹੋਰ ਫੰਕਸ਼ਨ ਆਪਣੇ ਘਰ ਰੱਖ ਰਹੇ ਹੋ, ਫਰੰਟ ਯਾਰਡ, ਬੈਕ ਯਾਰਡ ਦੇ ਵਿੱਚ ਟੈਂਟ ਲਗਵਾਓ। ਮੱਲੀ ਟੈਂਟ ਕੋਲ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ। ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਸਟੇਜ, ਲਾਈਟਾਂ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਛ ਹੈ ਮੱਲੀ ਟੈਂਟ ਸਰਵਿਸਿਜ਼। 6479992569, ਤੁਹਾਨੂੰ ਪੱਖੇ ਚਾਹੀਦੇ ਆ, ਹੀਟਰ ਚਾਹੀਦੇ ਆ, ਸਾਰਾ ਕੁਛ ਪ੍ਰੋਵਾਈਡ ਕਰ ਦੇਣਗੇ। 6479992569, ਮੱਲੀ ਟੈਂਟ, ਮੱਲੀ ਟੈਂਟ। ਸੋ ਸਟੂਡੀਓ 'ਚ ਗੱਲਾਂ ਬਾਤਾਂ ਮਾਰਦੇ ਤੁਹਾਡੇ ਨਾਲ, ਆਪਣਾ ਨੰਬਰ ਹੈ ਸਟੂਡੀਓ ਦਾ 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ।

ਕੋਈ ਨਾ ਲਾਵਾਂਗੇ ਟੈਨਸ਼ਨ ਨਾ ਲਓ, ਠੀਕ ਹੈ? ਤੁਸੀਂ ਹੁਣ ਇਹ ਸੁਣਨਾ ਜਾਂ ਮੈਂ ਇੱਕ ਹੋਰ ਰਵਿੰਦਰ ਗਰੇਵਾਲ ਸਾਹਿਬ ਦਾ ਗੀਤ ਦੇਖ ਰਿਹਾ ਸੀਗਾ, ਨਹੀਂ ਮੈਂ ਲਵਲੀ ਜੀ ਲਵਲੀ ਚ ਪੜ੍ਹਦੀ ਤੇ ਪੀ ਯੂ ਚ ਜੱਟ ਪੜ੍ਹਦਾ, ਲਵਲੀ ਤੇ ਪੀ ਯੂ ਦਾ ਚਲੋ ਤੁਹਾਡੇ ਸਭ ਤੋਂ ਮੈਨੂੰ ਸੁਣਨ ਨੂੰ ਮਿਲਿਆ। ਅਸੀਂ ਕਿਹੜਾ ਲਵਲੀ ਪੀ ਯੂ ਚ ਪੜ੍ਹੇ ਹਾਂ ਕਿ ਇੱਕ ਬੜੀ ਕੀ ਕਹਿੰਦੇ ਹੁੰਦੇ ਆ ਇੱਕ ਨਾ ਫਾਈਟ ਜੀ ਚੱਲਦੀ ਹੁੰਦੀ ਸੀ ਵੀ ਲਵਲੀ ਦੀ ਟੌਹਰ ਹੈ ਪੀ ਯੂ ਦੀ ਟੌਹਰ ਹੈ, ਇਹ ਗੱਲ ਸੱਚ ਹੈ ਕਿ ਨਹੀਂ? ਲਵਲੀ ਵਾਲੇ ਤਾਂ ਕਹਿੰਦੇ ਹੋਣਗੇ ਯਾਰ ਸਾਡੇ ਨਾਲ ਕਰਕੇ ਦੇਖੋ ਮੁਕਾਬਲਾ ਕਿਸੇ ਵੀ ਚੀਜ਼ 'ਚ, ਅਤੇ ਪੀ ਯੂ ਵਾਲੇ ਕਹਿੰਦੇ ਹੋਣਗੇ ਤੁਸੀਂ ਤਾਂ ਹੈ ਹੀ ਕੱਖ ਨਹੀਂ ਸਾਡੇ ਅੱਗੇ। ਦੱਸਿਓ ਯਾਰ ਕਿਰਾਏ ਜੋ ਨਾ ਲਵਲੀ ਪੀ ਯੂ ਦੀਆਂ ਆਪਸ ਵਿੱਚ ਹੁਣ ਦੇਖੋ ਗਾਣਾ ਵੀ ਬਣਿਆ, ਆਪਸ ਵਿੱਚ ਸੀਗਾ ਥੋੜ੍ਹਾ ਜਿਹਾ ਯਾਰ ਕਿ ਅਸੀਂ ਤੁਹਾਡੇ ਤੋਂ ਉੱਤੇ ਹਾਂ ਜਾਂ ਅਸੀਂ ਤੁਹਾਡੇ ਤੋਂ ਅੱਗੇ ਹਾਂ, ਇੱਕ ਰਾਈਵਲਰੀ ਜਿਹਨੂੰ ਕਹਿੰਦੇ ਆ ਕਿੰਨੀ ਕੁ ਰਹੀ ਹੈ ਇਹਨਾਂ ਦੋ ਯੂਨੀਵਰਸਿਟੀਜ਼ ਦੀ, ਲਵਲੀ ਅਤੇ ਆਪਣੇ ਪੀ ਯੂ ਦੀ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਅਤੇ ਦੇਖਦੇ ਹਾਂ ਯਾਰ ਫਿਰ ਤੁਹਾਡੇ ਲਈ ਲਾਵਾਂਗੇ ਇਹ ਗਾਣਾ, ਬੜਾ ਖੂਬਸੂਰਤ ਗੀਤ ਹੈ ਰਵਿੰਦਰ ਗਰੇਵਾਲ ਸ਼ਿਪਰਾ ਗੋਇਲ ਹੋਰਾਂ ਦਾ, ਕਿ ਮੈਂ ਲਵਲੀ ਜੀ ਲਵਲੀ 'ਚ ਪੜ੍ਹਦੀ ਅਤੇ ਪੀ ਯੂ 'ਚ ਜੱਟ ਪੜ੍ਹਦਾ। ਸੋ ਦੇਖਦੇ ਹਾਂ ਨਾਲੇ ਜਿਹੜੇ ਪੜ੍ਹੇ ਆ ਇਹਨਾਂ ਸਕੂਲਾਂ ਦੇ ਵਿੱਚ, ਤੁਸੀਂ ਆਪਣੇ ਥੋੜ੍ਹੇ ਜਿਹਾ ਉਸ ਸਮੇਂ ਨੂੰ ਬਹਾਨੇ ਨਾਲ ਯਾਦ ਵੀ ਕਰ ਲਉਂਗੇ ਕਿ ਨਹੀਂ? ਇਹ ਚੀਜ਼ਾਂ ਦੇਖੋ ਬੰਦੇ ਦੇ ਚੇਤੇ ਰਹਿੰਦੀਆਂ, ਯਾਦ ਤਾਂ ਹੀ ਕਰੀਏ ਜੇ ਕਿਤੇ ਭੁੱਲੀਏ, ਹੈ ਠੀਕ ਹੈ ਨਾ ਗੱਲ। ਰਾਜਵੰਤ ਕੌਰ ਨੂੰ ਵੀ ਤੁਸੀਂ ਫੋਨ ਘੁਮਾ ਲਓ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਆ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ। ਰਾਜਵੰਤ ਦਾ ਫਾਇਦਾ ਇਹ ਹੈ ਕਿ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ ਅਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ ਫੋਨ ਕਰ ਲਓ, ਇਹਨਾਂ ਨੂੰ ਕਾਲ ਕਰਨ ਦਾ ਕੋਈ ਖਰਚਾ ਨਹੀਂ। ਨੰਬਰ ਹੈ 6476744735, ਰਾਜਵੰਤ ਕੌਰ, 647-674-4735 ਅਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਕਰੋ ਗੱਲਬਾਤ ਅਤੇ ਤੁਹਾਡੇ ਲਈ ਰਾਜਵੰਤ ਹੁਣੇ ਹਾਜ਼ਰ ਨੇ। ਸੋ ਨੰਬਰ ਆਪਣਾ ਸਟੂਡੀਓ ਦਾ 905-673-3337 'ਤੇ ਗੱਲਾਂ ਬਾਤ ਤੁਹਾਡੇ ਨਾਲ ਕਰ ਰਹੇ ਹਾਂ।

0: ਸੋ ਸਵਾਲ ਤੁਹਾਨੂੰ ਇਹ ਹੈ ਸਿੰਪਲ ਜਿਹਾ, ਮੈਂ ਦੋ ਤਿੰਨ ਹੀ ਕਾਲਾਂ ਲੈਣੀਆਂ, ਫਿਰ ਆਪਾਂ ਆਪਣੀ ਜੋ ਅੱਜ ਦੀ ਅਗਲੀ ਗੱਲਬਾਤ ਹੈ ਉਸ ਵੱਲ ਨੂੰ ਵਧਾਂਗੇ ਕਿ ਲਵਲੀ ਯੂਨੀਵਰਸਿਟੀ ਅਤੇ ਪੀ ਯੂ ਯੂਨੀਵਰਸਿਟੀ ਦਾ ਕੀ ਕੋਈ ਆਪਸ ਵਿੱਚ ਦੋਨਾਂ ਦੇ ਰਾਈਵਲਰੀ ਰਹੀ ਹੈ? ਕੀ ਇੱਕ ਦੂਜੇ ਨੂੰ ਲੱਗਦਾ ਸੀਗਾ ਕਿ ਯਾਰ ਅਸੀਂ ਲਵਲੀ ਤੋਂ ਵਧੀਆ, ਜਾਂ ਲਵਲੀਆਂ ਨੂੰ ਲੱਗਦਾ ਵੀ ਅਸੀਂ ਪੀ ਯੂ ਤੋਂ ਵਧੀਆ? ਕਿਉਂਕਿ ਫਿਰ ਮੈਂ ਤੁਹਾਡੇ ਲਈ ਗਾਣਾ ਲਾਉਣਾ ਅਤੇ ਬਸ ਥੋੜ੍ਹਾ ਜਿਹਾ ਮੈਨੂੰ ਪਤਾ ਚੱਲ ਜਾਵੇ ਕਿ ਇਹ ਗਾਣੇ ਦਾ ਫਿਰ ਬਣਨ ਦਾ ਕਾਰਨ ਕੀ ਹੈ। ਇਹੀ ਕਾਰਨ ਹੁੰਦਾ ਵੀ ਅਸਲੀਅਤ ਹੈ, ਤਾਂ ਹੀ ਗਾਣੇ ਬਣਦੇ, ਗਾਣੇ ਬਣਦੇ ਹੀ ਸਾਰੇ ਅਸਲੀਅਤ ਅਤੇ ਅਸਲੀਆਂ ਚੀਜ਼ਾਂ ਦੇ ਉੱਤੇ ਨੇ। ਸੋ ਨੰਬਰ ਹੈ 905-6733337, 905-6773337 ਆਪਣਾ ਨੰਬਰ ਹੈ। ਕਿਹੜਾ ਦੱਸ ਸਕਦਾ ਮੈਨੂੰ ਕਿ ਲਵਲੀ ਪੀ ਯੂ ਦਾ ਆਪਸ ਵਿੱਚ ਕਿੱਦਾਂ ਦਾ ਇੱਕ ਰਿਸ਼ਤਾ, ਕੀ ਉਹਦੇ ਪਿੱਛੇ ਹਿਸਟਰੀ ਹੈ? ਅਤੇ ਫਿਰ ਗਾਣਾ ਲਾਵਾਂਗੇ, ਫਿਰ ਅੱਗੇ ਵਧਾਂਗੇ ਅਤੇ ਅਗਲੀ ਗੱਲਬਾਤ ਕਰਾਂਗੇ। 905-6733337, 905-6773337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅਤੇ ਤੁਸੀਂ ਹਮੇਸ਼ਾ ਪੁੱਛਦੇ ਹੋ ਕਿ ਨਵੀਂ ਸਾਨੂੰ ਯਾਰ ਐਨਕਾਂ ਲਈ ਕੋਈ ਦੋ ਡੀਲ ਜੀ ਵਧੀਆ। ਸੋ ਬਿਯੋਂਡ ਆਈਵੇਅਰ ਦੇ ਰੋਮੀ ਭਾਜੀ ਨੇ ਚੱਕ ਤੇ ਫੱਟੇ ਬੈਕ ਟੂ ਸਕੂਲ ਪ੍ਰਮੋਸ਼ਨ, ਬਾਏ ਵਨ ਗਿੱਟ ਵਨ ਫਰੀ, ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ, ਸਾਰੇ ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ ਨੇ, ਸਿੰਗਲ ਵਿਜ਼ਨ ਐਨਕਾਂ ਰੈਗੂਲਰ $400 ਤੁਹਾਡੇ ਲਈ $99 ਦੇ ਵਿੱਚ, ਜਿਹਦੇ ਵਿੱਚ ਸਿਲੈਕਟ ਫਰੇਮ ਅਤੇ ਸਿੰਗਲ ਵਿਜ਼ਨ ਲੈਂਜ਼ ਨੇ, ਅਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਦੀ ਥਾਂ 'ਤੇ 249 'ਚ, ਫਰੇਮ ਅਤੇ ਐਸਲਰ ਡਿਜੀਟਲ ਪ੍ਰੋਗਰੈਸਿਵ ਲੈਂਜਸ, ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਨੇ, 10 ਸਾਲ ਦਾ ਐਕਸਪੀਰੀਅੰਸ ਹੈ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਬਿਲਿੰਗ ਕਰਦੇ ਨੇ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ। ਬਿਯੋਂਡ ਆਈ ਵੇਅਰ 905-793-3937, 905-793-3937, ਰੋਮੀ ਨੂੰ ਕਾਲ ਕਰੋ ਐਟ ਬਿਯੋਂਡ ਆਈ ਵੇਅਰ 905-793-3937 ਦੇ ਉੱਤੇ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਕੱਲ੍ਹ ਨੂੰ ਪੰਜਾਬੀ ਦਾਰਾ ਲਾਈਵ ਐਟ ਗ੍ਰੈਂਡ ਹੋਮ ਫਰਨੀਚਰ, ਡੇਰੀ ਟੋਮਕਿਨ 6885 ਟੋਮਕਿਨ ਰੋਡ। ਸੁੱਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ ਇਸ ਵੀਕਨ ਦੇ ਉੱਪਰ, ਸੋ ਤੋਹਫੇ ਡਿਸਕਾਊਂਟ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਤੇ ਬਹੁਤ ਸਾਰੀ ਜਿਹੜੀ ਨਵੀਂ ਨਵੇਕਲੇ ਕਿਸਮ ਦੀ ਨਿਊ ਅਰਾਈਵਲ ਇਨਵੈਂਟਰੀ ਆ ਗਈ ਆ, ਜਿਹ ਚ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ, ਮਸਾਜਰ, ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰਸ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਨ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੈਫਟ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਚੋਕਲੇਟ ਕਲਰ ਦਾ, ਬਰਾਊਨ ਚੋਕਲੇਟ ਕਲਰ ਲੈਦਰ ਦੇ ਵਿੱਚ ਰਿਕਲਾਈਨਰ ਸੋਫਾ ਐਂਡ ਲੈਫਟ ਸੀਟ ਫੁੱਲੀ ਫੁੱਲੀ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ, ਇਸ ਵੀਕਐਂਡ ਦੇ ਉੱਪਰ ਸਿਰਫ $999 ਦਾ। ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ ਤੁਸੀਂ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲਣਾ, ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਨ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦਾ ਵੀ ਭਾਜੀ।
0: ਕੀ ਬਾਤ ਹੈ, 6685 ਟੋਮਗਨ ਰੋਡ, ਤੇ ਕੱਲ ਨੂੰ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਵੀ ਇੱਥੋਂ ਪੇਸ਼ ਕਰ ਰਹੇ ਹਾਂ, ਸੋ ਗੈਟ ਰੈਡੀ। ਤੇ 6685 ਟੋਮਕਨ ਰੋਡ, ਡੇਰੀ ਅਤੇ ਟੋਮਕਨ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੁਸੀਂ ਗ੍ਰੈਂਡ ਹੋਮ 'ਤੇ ਇੱਕ ਗੇੜਾ ਲਗਾਓ, ਟੋਪ ਦੀਆਂ ਡੀਲਾਂ ਲਓ, ਅਤੇ ਜਦੋਂ ਅਸੀਂ ਪਹੁੰਚੇ ਹੁੰਦੇ ਹਾਂ ਫਿਰ ਤਾਂ ਬਹਿ ਜਾ ਹੋ ਜਾਂਦੀ ਹੈ, ਫਿਰ ਭਾਜੀ ਕਹਿੰਦੇ ਆਹ ਵੀ ਚੱਕ ਲਓ ਡੀਲ, ਉਹ ਵੀ ਚੱਕ ਲਓ ਡੀਲ, ਆਹ ਵੀ ਚੱਕ ਲਓ ਡੀਲ। ਸੋ ਡੀਲਾਂ ਸਾਡੇ ਹੁੰਦਿਆਂ ਉੱਥੇ ਬਹੁਤ ਸਾਰੀਆਂ ਰਹਿੰਦੀਆਂ ਨੇ, ਅਤੇ ਤੁਸੀਂ ਜਦੋਂ ਲਾਈਵ ਪ੍ਰੋਗਰਾਮ ਕੋਈ ਵੀ ਹੁੰਦਾ, ਬੜੀ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚਦੇ ਵੀ ਹੋ, ਅਤੇ ਪਹੁੰਚਣਾ ਤੁਹਾਡਾ ਜ਼ਰੂਰੀ ਵੀ ਹੈ, ਕਿਉਂਕਿ ਤੁਸੀਂ ਅਗਰ ਆਉਣੇ ਹੋ ਤਾਂ ਤਾਂ ਹੀ ਫਿਰ ਡੀਲਾਂ ਤੁਹਾਨੂੰ ਦਵਾ ਸਕਦੇ। ਜੇ ਤੁਸੀਂ ਪਹੁੰਚੋਗੇ ਨਹੀਂ ਫਿਰ ਡੀਲ ਕਿੱਥੇ ਮਿਲੇਗੀ? ਪਿਛਲੇ ਹਫ਼ਤੇ ਕੋਈ ਸਾਡੇ ਸੱਜਣ ਗਏ ਇੱਥੇ ਅਤੇ ਕਹਿੰਦੇ ਨਵੀਂ ਯਾਰ ਕੈਸੀ ਡੀਲ ਮਿਲੀ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਕਿ ਬਸ ਛੱਡ ਹੀ ਗੱਲਾਂ ਦਿਓ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਸੋ ਚਲੋ ਸੁਣਦੇ ਹਾਂ ਕੁਝ ਗੀਤ ਅਤੇ ਫਿਰ ਵਾਪਸ ਆਵਾਂਗੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਲਹਿਰਾਂ ਬਹਿਰਾਂ ਤੁਹਾਡੇ ਨਾਲ ਸ਼ਾਮੀ 6 ਤੋਂ ਲੈ ਕੇ 9 ਵਜੇ ਤੱਕ ਖੂਬ ਲੱਗਦੀਆਂ ਨੇ, ਅਤੇ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਹੈ ਤੁਹਾਡੀ ਜਾਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਤਾਂ 9 ਵਜੇ ਤੱਕ ਇਹੀ ਨੰਬਰ ਆਪਣਾ ਰਹੇਗਾ 905-673-3537-333-777 ਕੋਈ ਵੀ ਗਾਣਾ ਸੁਣਨਾ ਟੈਨਸ਼ਨ ਨਾ ਲਓ ਅਤੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਨਰਵਸ ਨਾ ਹੋਇਆ ਕਰੋ ਕਈ ਮਿੱਤਰ ਸੱਜਣ ਬਾਹਰ ਮਿਲਦੇ ਆ ਫੰਕਸ਼ਨਾਂ 'ਤੇ ਜਾਂ ਕਿਸੇ ਸਟੋਰ 'ਤੇ ਕਿਤੇ ਵੀ ਕਹਿਣਗੇ ਨਵੀਂ ਯਾਰ ਤੁਹਾਨੂੰ ਸੁਣੀ ਦਾ ਬਹੁਤ ਆ ਸੋਚੀ ਦਾ ਤਾਂ ਹੈ ਕਿ ਕਾਲ ਕਰੀਏ ਬਟ ਤੁਹਾਨੂੰ ਫਿਰ ਕਈ ਵਾਰ ਕਾਲ ਕਰਨ ਦੀ ਇੱਕ ਕਈ ਲੋਕ ਸ਼ਾਏ ਹੁੰਦੇ ਆ ਕਈ ਲੋਕਾਂ ਨੂੰ ਇੱਕ ਸੰਗ ਜੀ ਹੁੰਦੀ ਹੈ ਕਿ ਨਹੀਂ ਯਾਰ ਕਾਹਦੇ ਲਈ ਅਸੀਂ ਰੇਡੀਓ 'ਤੇ ਕਰਾਂਗੇ ਕਾਲ 'ਤੇ ਇੰਨਾ ਏਡੀ ਵੱਡੀ ਗਿਣਤੀ ਦੇ ਵਿੱਚ ਸਾਡੀ ਆਵਾਜ਼ ਸੁਣੀ ਜਾਊਗੀ ਫਿਰ ਕੀ ਹੈ ਤੁਹਾਡੀ ਇੱਕ ਟੌਰ ਬਣਦੀ ਹੈ ਪਰਸੋਂ 'ਚ ਉੱਥੇ ਕਾਲ ਨਹੀਂ ਸੀ ਆਈ ਇੱਕ ਵੀਰ ਕਹਿੰਦੇ ਨਵੀਂ ਯਾਰ ਮੈਂ ਰੇਡੀਓ 'ਤੇ ਕਾਲ ਕੀਤੀ ਅਤੇ ਮੈਨੂੰ ਕਾਲ ਤੋਂ ਬਾਅਦ ਕਿਸੇ ਯਾਰ ਦੋਸਤ ਦਾ ਫੋਨ ਆ ਗਿਆ ਕਹਿੰਦੇ ਕਿ ਯਾਰ ਤੂੰ ਹੀ ਸੀਗਾ ਤੂੰ ਹੁਣੇ ਪੰਜਾਬੀ ਦਾ ਨਾ 'ਤੇ ਕਾਲ ਕੀਤੀ ਕਹਿੰਦੇ ਹਾਂ ਮੈਂ ਹੀ ਸੀ ਮੈਂ ਕਿਹਾ ਵਧੀਆ ਨਾਲੇ ਤੁਹਾਡੀ ਪ੍ਰਮੋਸ਼ਨ ਹੋ ਗਈ ਨਾਲੇ ਇੱਕ ਯਾਰ ਬੇਲੀ ਜਿਹਦੇ ਨਾਲ ਤੁਹਾਡੀ ਗੱਲ ਹੀ ਨਹੀਂ ਹੋਈ ਇੰਨਾ ਚਿਰ ਉਹਦੇ ਨਾਲ ਤੁਹਾਡੀ ਗੱਲਬਾਤ ਹੋ ਗਈ ਸੋ ਕਾਲ ਕਰ ਲਿਆ ਕਰੋ ਅਤੇ ਕਾਲ ਦੇ ਫਾਇਦੇ ਆ ਕੋਈ ਨਾ ਕੋਈ ਸੁਣਦਾ ਕਹਿੰਦਾ ਯਾਰ ਅਸੀਂ ਇਹਨੂੰ ਫੋਨ ਘੁਮਾਉਂਦੇ ਇਹਦੇ ਨਾਲ ਗੱਲ ਹੀ ਨਹੀਂ ਕੀਤੀ ਇੰਨਾ ਚਿਰ ਹੋ ਗਿਆ ਸੋ ਚਲੋ ਸੁਣਦੇ ਆ ਦੋ ਬੋਲ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਹੋਰ ਸਾਡੇ ਕੁਝ ਇੱਕ ਸਪੋਂਸਰ ਸਾਡੇ ਨਾਲ ਜੁੜਨਗੇ ਅਤੇ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਆ ਆਪਾਂ ਉਸ ਵੱਲ ਨੂੰ ਵੀ ਵੱਧਦੇ ਹਾਂ ਅਤੇ ਦਿਓ ਸਾਨੂੰ 2-4 ਮਿੰਟ ਅਤੇ ਫਿਰ ਲਾਉਂਦੇ ਆ ਕੁਝ ਇੱਕ ਹੋਰ ਰੌਣਕਾਂ ਸੁਣਦੇ ਹਾਂ ਦੋ ਬੋਲ ਐਂਡ ਵੀ ਵਿਲ ਬੀ ਰਾਈਟ ਬੈਕ ਪ੍ਰੋਗਰਾਮ ਪੰਜਾਬੀ ਲਹਿਰਾਂ

0: ਵੀਵਾ ਗਿੱਲ ਸਾਹਿਬ ਗਰੇਵਾਲ ਸਾਹਿਬ ਨਹੀਂ ਰੀਸਾਂ ਚੱਕ ਤੇ ਫੱਟੇ ਸੋ ਪ੍ਰੋਗਰਾਮ ਪੰਜਾਬੀ ਰਾ ਓਕੇ ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਯਾਰ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਨੰਬਰ ਵਨ ਟੋਪ ਦੀ ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ 30 ਸਾਲ ਦਾ ਇਹਨਾਂ ਕੋਲ ਮੂਵਿੰਗ ਦਾ ਐਕਸਪੀਰੀਅੰਸ ਹੈ ਸੋ ਐਕਸਪੀਰੀਅੰਸਡ ਬੰਦੇ ਅਤੇ ਜਦੋਂ ਨਾ ਤੁਹਾਡਾ ਸਮਾਨ ਹੋਵੇ ਤਾਂ ਬਹੁਤ ਧਿਆਨ ਨਾਲ ਤੁਸੀਂ ਇੱਕ ਟੀਮ ਨੂੰ ਚੁਣੋ ਜਿਨ੍ਹਾਂ ਨੇ ਕੀਤਾ ਬਹੁਤ ਸਾਰਾ ਮੂਵਿੰਗ ਦਾ ਕੰਮ ਸੋ ਐਚ ਕੇ ਮੂਵਰਸ 416-524-6704-416-564-6704 4636 hello
1: hello
0: haan ji haan ji haan ji tusi kithe phone laya phone la laya te kehnde ki kon bolda hun tusi jithe laya ਤੇ ਫਿਰ ਫੋਨ ਹੁਣੇ ਤੁਸੀਂ ਜਿੱਥੇ ਲਾਇਆ ਉੱਥੇ ਕਰੋ ਗੱਲਬਾਤ ਅਤੇ ਦੱਸੋ ਕਿ ਟੋਪਿਕ ਹੈ ਜੀ ਜਿਹੜਾ ਡਿਸਕਸ ਕਰਨਾ ਤੁਸੀਂ ਸਰ ਚਲੋ ਕੋਈ ਗੱਲ ਨਹੀਂ ਦੁਆਬਾ ਟਰੈਵਲ ਇਜ਼ ਨੰਬਰ ਵਨ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਜੇ ਇੰਡੀਆ ਦੀਆਂ ਟਿਕਟਾਂ ਬੁੱਕ ਕਰਨੀਆਂ ਹੁਣ ਸਾਰੇ ਕਰ ਹੀ ਰਹੇ ਆ ਹੁਣ ਤਾਂ ਸਮਾਂ ਯਾਰ ਮਸਾਂ ਸਰਦੀਆਂ ਆ ਰਹੀਆਂ ਨੇ ਮਸਾਂ ਇੰਡੀਆ ਜਾਣਗੇ ਲੋਕ ਕੋਈ 2 ਸਾਲਾਂ ਬਾਅਦ ਪਰਿਵਾਰ ਨੂੰ ਮਿਲ ਰਿਹਾ ਕੋਈ 5 ਸਾਲਾਂ ਬਾਅਦ ਮਿਲ ਰਿਹਾ ਕੋਈ 15 ਬਾਅਦ ਮਿਲ ਰਿਹਾ ਕਿ 20-25 ਬਾਅਦ ਵੀ ਮਿਲ ਰਿਹਾ ਲੰਬਾ ਸਮਾਂ ਇਹਨਾਂ ਤੁਸੀਂ ਡਿਲੇ ਨਾ ਕਰਿਆ ਕਰੋ ਬਟ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਟੋਰੋਂਟੋ ਟੂ ਦਿੱਲੀ ਵਨ ਵੇ ਟਿਕਟ ਹੈ $995 ਦੀ ਕੁਝ ਕੁ ਸੀਟਾਂ ਬਾਕੀ ਨੇ ਅਤੇ ਜੇ ਤੁਸੀਂ ਰਿਟਰਨ ਟਿਕਟ ਲੈਣੀ ਹੈ ਤਾਂ ਤੁਸੀਂ ਸਪਤੰਬਰ ਐਂਡ ਦੇ ਵਿੱਚ ਜਾਓ ਅਕਤੂਬਰ ਐਂਡ ਦੇ ਵਿੱਚ ਤੁਸੀਂ ਵਾਪਸ ਆਉਣਾ ਇੱਕ ਸਟੋਪ ਹੈ ਥੋੜ੍ਹਾ ਲੰਬਾ ਲੇ ਓਵਰ ਹੈ ਬਟ ਹੋਟਲ ਵੀ ਦੇ ਦੇਣਗੇ ਨਾਲ ਅਤੇ ਸਿਰਫ $1090 ਦੀ ਟਿਕਟ ਹੈ 1090 ਦੀ ਉਹ ਵੀ ਦੋ ਟੈਚੀ ਉਹ ਵੀ ਰਾਊਂਡ ਟ੍ਰਿਪ ਸੋ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਇਹਨਾਂ ਨੂੰ ਕਹਿ ਦਿਓ ਕਿ ਬਈ ਨਵੀਂ ਤੋਂ ਅਸੀਂ ਡੀਲ ਸੁਣੀ ਹੈ ਭਾਅ ਜੀ ਤੁਹਾਡੀ ਅਤੇ ਦੱਸੋ ਫਿਰ ਕੀ ਬਣਦਾ ਸੋ ਸਟੂਡੀਓ 'ਚ ਗੱਲਾਂ ਬਾਤਾਂ ਥੋੜ੍ਹਾ ਕਰਦੇ ਹਾਂ ਅਸੀਂ ਨਾ ਵੀਡੀਓ ਇੱਕ ਪਾਈ ਹੈ ਆਪਣੇ ਕੱਲ੍ਹ ਨਹੀਂ ਪਰਸੋਂ ਦੀ ਗੱਲ ਬਟ ਕੱਲ੍ਹ ਮੈਂ ਵੀਡੀਓ ਪਾਈ ਹੈ ਇੱਕ ਜਾਗੋ ਦੀ ਅਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਸ ਵੀਡੀਓ ਨੂੰ ਲੋਕਾਂ ਨੇ ਦੇਖਿਆ ਅਤੇ ਕਾਫੀ ਇੰਜੋਏ ਕੀਤਾ ਕੋਈ ਕਹਿੰਦਾ ਅਮੇਜ਼ਿੰਗ ਕੋਈ ਕਹਿੰਦਾ ਦਿਸ ਇਜ਼ ਸੋ ਸਵੀਟ ਕੋਈ ਕਹਿੰਦਾ ਵਾਹ ਵਾਓ ਅਮੇਜ਼ਿੰਗ ਬਲੈਸ ਯੂ ਗਾਈਜ਼ ਇੱਕ ਨੇ ਕਿਹਾ ਕਿ ਹਾਲ ਬੁੱਕ ਕਰਨਾ ਚਾਹੀਦਾ ਅਤੇ ਕਈ ਲੋਕਾਂ ਨੇ ਉਹ ਕਮੈਂਟ ਲਾਈਕ ਨਹੀਂ ਕੀਤਾ ਆਲਮੋਸਟ 30,000 ਬੰਦੇ ਨੇ ਉਹ ਵੀਡੀਓ ਦੇਖ ਲਈ ਦੇਖੋ ਤੁਹਾਨੂੰ ਮੈਂ ਥੋੜ੍ਹਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹੁਣ ਆਪਾਂ ਜੇ ਤੁਹਾਨੂੰ ਪਤਾ ਹੀ ਆ ਸਟਰੀਟਸ ਦੇ ਉੱਤੇ ਸੜਕਾਂ 'ਤੇ ਜਾਗੋਆਂ ਕਰਦੇ ਹਾਂ ਰਾਈਟ ਜੇ ਹੁਣ ਤੁਹਾਡੇ ਨੇਬਰਸ ਨੂੰ ਕੋਈ ਮਾਇੰਡ ਨਹੀਂ ਹੈਗਾ ਦੇਖੋ ਕਈ ਸਟਰੀਟਸ ਬਹੁਤ ਕਨੈਕਟਡ ਨੇ ਇੱਕ ਦੂਜੇ ਦੀ ਬੜੀ ਬਣਦੀ ਹੈ ਸਭ ਦੇ ਨਾਲ ਜੇ ਹੁਣ ਤੁਸੀਂ ਸਾਰਿਆਂ ਨਾਲ ਗੱਲਬਾਤ ਕਰ ਲਈ ਕਿ ਯਾਰ ਆਪਾਂ ਇੱਦਾਂ ਕਰਨਾ ਅਤੇ ਸਾਰਿਆਂ ਨੂੰ ਚਾਹ ਬੜਾ ਹਰੇਕ ਬੰਦਾ ਇਨਵੋਲਵ ਹੁੰਦਾ ਤੁਸੀਂ ਮੇਰੀ ਵੀਡੀਓ ਦੇਖਿਓ ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਬਾਤ ਹੈ ਸਾਨੂੰ ਵੀ ਸੱਦ ਲਿਆ ਕਰੋ ਟਿਕਟੋਕ 'ਤੇ ਪਈ ਹੈ ਪੇਜ ਹੈ ਪੰਜਾਬੀ ਦਾਰਾ ਤੁਹਾਡਾ ਕੀ ਖਿਆਲ ਹੈ ਮੈਂ ਨਾ ਜਸਟ ਜਨਰਲ ਤੁਹਾਡਾ ਓਪੀਨੀਅਨ ਲੈਣਾ ਚਾਹੁੰਦਾ ਵੀ ਆਪਾਂ ਸੜਕਾਂ 'ਤੇ ਜਾਗੋਆਂ ਕੱਢਦੇ ਹਾਂ ਕਈ ਲੋਕ ਕਹਿੰਦੇ ਆ ਕਿ ਤੁਸੀਂ ਹਾਲ ਬੁੱਕ ਕਰੋ ਹਾਲ 'ਚ ਕਰਨਾ ਚਾਹੀਦਾ ਹੁਣ ਸਿੱਧੀ ਜਿਹੀ ਗੱਲ ਮੈਂ ਵੀ ਆਪਣੀ ਜਾਗੋ ਕੀਤੀ ਤਾਂ ਮੈਂ ਸਟਰੀਟ 'ਤੇ ਕੀਤੀ ਸਾਰੇ ਸਟਰੀਟ ਵਾਲੇ ਬਹੁਤ ਖੁਸ਼ ਸਾਰੇ ਨੇ ਖੁੱਲ੍ਹ ਕੇ ਖੂਬ ਇੰਜੋਏ ਕੀਤਾ ਹਰੇਕ ਨੂੰ ਦੱਸਿਆ ਹੋਇਆ ਸੀ ਕਿ ਅਸੀਂ ਬਈ ਇੱਦਾਂ ਕਰ ਰਹੇ ਹਾਂ ਅਤੇ ਸਾਰੇ ਕਹਿੰਦੇ ਕੋਈ ਗੱਲ ਨਹੀਂ ਯਾਰ ਕਰੋ ਅਤੇ ਜੀ ਸੱਦ ਕੇ ਅਤੇ ਸਾਰਿਆਂ ਨੂੰ ਨਾਲੇ ਸੱਦਾ ਪੱਤਰ ਦਿੱਤਾ ਨਾਲੇ ਸਭ ਦੀ ਚਲੋ ਇੱਕ ਵਧੀਆ ਬਣੀ ਰਹਿੰਦੀ ਆਪਸ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਐਡਾ ਵੱਡਾ ਇਸ਼ੂ ਹੈ ਹੁਣ ਕੁਝ ਕੁ ਲੋਕ ਵੀਡੀਓਜ਼ ਪਾ ਦਿੰਦੇ ਆ ਕਿ ਆਹ ਦੇਖੋ ਕਿਵੇਂ ਸੜਕਾਂ ਦੇ ਉੱਤੇ ਯੂਨੋ ਜਾਗੋਆਂ ਕੀਤੀਆਂ ਜਾ ਰਹੀਆਂ ਨੇ ਹਾਲ ਬੁੱਕ ਕਰੋ ਲੋਕ ਤੰਗ ਹੁੰਦੇ ਆ ਮੈਨੂੰ ਤਾਂ ਨਹੀਂ ਲੱਗਦਾ ਯਾਰ ਕਿ ਲੋਕ ਤੰਗ ਹੁੰਦੇ ਆ ਜੇ ਹੁਣ ਕੋਈ ਗੱਡੀ ਆ ਰਹੀ ਹੁੰਦੀ ਹੈ ਸਾਰੇ ਪਾਸੇ ਹੋ ਜਾਂਦੇ ਆ ਅਤੇ ਕਹਿੰਦੇ ਆ ਵੀ ਪਹਿਲਾਂ ਗੱਡੀ ਨੂੰ ਲੰਘ ਲੈਣ ਦਿਓ ਫਿਰ ਆਪਾਂ ਜਾ ਕੇ ਆਪਣਾ ਫੰਕਸ਼ਨ ਕਰਾਂਗੇ ਸਗੋਂ ਤਾਂ ਗੋਰੇ ਗੋਰੇ ਕਈ ਆ ਜਾਂਦੇ ਆ ਅਤੇ ਉਹ ਵੀ ਬੜਾ ਇੰਜੋਏ ਕਰਦੇ ਕਿ ਬੱਲੇ ਯਾਰ ਇੰਨਾ ਵਧੀਆ ਖਾਣ ਪੀਣ ਨੂੰ ਮਿਲਿਆ ਕਿਆ ਇੱਕ ਮਾਹੌਲ ਬਣਿਆ ਤੁਸੀਂ ਉਹ ਤਾਂ ਸਗੋਂ ਤਾਂ ਚਾਹ ਚੜ ਜਾਂਦਾ ਬਹੁਤਿਆਂ ਨੂੰ ਬਟ ਤੁਹਾਡਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਆਪਾਂ ਜੋ ਇਹ ਸੜਕਾਂ ਦੇ ਉੱਤੇ ਆਪਣੇ ਫੰਕਸ਼ਨਸ ਕਰਦੇ ਹਾਂ ਜਾਗੋਆਂ ਕੱਢਦੇ ਹਾਂ ਤੁਹਾਨੂੰ ਇਸ ਦੇ ਨਾਲ ਕੋਈ ਇਸ਼ੂ ਹੈ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ, 905-673-3337 ਤੇ ਤੁਹਾਡਾ ਥੋੜ੍ਹੇ ਜਿਹਾ ਓਪੀਨੀਅਨ ਲੈਂਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈ, ਯੂ ਨੋ ਤੁਹਾਡਾ ਕੀ ਖਿਆਲ ਆ ਇਹਦੇ ਬਾਰੇ। ਕੁਝ ਕੁ ਲੋਕ ਬੜੇ ਖਿਲਾਫ਼ ਨੇ ਯਾਰ, ਦੋ ਤਿੰਨ ਜਣੇ ਨੇ ਕਮੈਂਟ ਕੀਤੇ ਆ ਕਿ ਹਾਲ ਬੁੱਕ ਕਰੋ, ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ। ਪ੍ਰਮੋਟ ਕਿਹੜੀ ਕਿਹੜੀ ਗੱਲ ਆ ਯਾਰ, ਦੁਨੀਆ ਇੰਜੋਏ ਕਰ ਰਹੀ ਹੈ। ਜਿਹੜੇ ਲੋਕ ਮੈਨੂੰ ਲੱਗਦਾ ਹੁੰਦਾ ਕਿ ਇੱਦਾਂ ਦੇ ਕਮੈਂਟ ਕਰਦੇ, ਉਹ ਸਗਾ ਤੇ ਦੁਖੀ ਨੇ, ਘਰੇ ਬੈਠੇ ਹੋਏ ਸਾਨੂੰ ਕੋਈ ਸੱਦ ਨਹੀਂ ਰਿਹਾ। ਸੋ ਥੋੜ੍ਹਾ ਥੋੜ੍ਹਾ ਫੀਡਬੈਕ ਲੈਣਾ ਵੀ ਜਿਹੜੀਆਂ ਆਪਾਂ ਸਟਰੀਟਸ ਦੇ ਉੱਤੇ ਸੜਕਾਂ 'ਤੇ ਜਾਗੋਆਂ ਕੱਢਦੇ ਹਾਂ ਜਾਂ ਕੋਈ ਵੀ ਫੰਕਸ਼ਨ ਕਰਦੇ ਹਾਂ ਏਡੇ ਵੱਡੇ ਆਪਾਂ ਘਰਾਂ 'ਚ, ਤੁਹਾਨੂੰ ਲੱਗਦਾ ਕਿ ਆਪਾਂ ਨੂੰ ਥੋੜ੍ਹਾ ਘਟਾਉਣਾ ਚਾਹੀਦਾ ਇਹ ਸਿਸਟਮ, ਜਾਂ ਏਡੀ ਕਿਹੜੀ ਗੱਲ ਆ, ਵਧੀਆ ਖੁੱਲ੍ਹ ਕੇ ਇੰਜੋਏ ਕਰੋ। ਦਿਨ ਖੁਸ਼ੀਆਂ ਦੇ ਨੇ ਅਤੇ ਦਿਨ ਖੁਸ਼ੀਆਂ ਦੇ ਤੁਹਾਨੂੰ ਬੜੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਨੇ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। GTA ਕ੍ਰੈਡਿਟ ਨੂੰ ਸਾਰੇ ਯਾਦ ਰੱਖੋ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਾ ਲਓ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, 25 ਸਾਲ ਹੋ ਗਏ ਇਹਨਾਂ ਨੂੰ ਕਰਜ਼ਾ ਮਾਫ਼ ਕਰਵਾਉਂਦਿਆਂ ਨੂੰ। 416-650-1100 ਨੰਬਰ ਹੈ ਇਹਨਾਂ ਦਾ, 416-650-1100 GTA ਕ੍ਰੈਡਿਟ, 416-650-1100, 416-650-1100 ਤੇ GTA ਕ੍ਰੈਡਿਟ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਅਤੇ ਤੁਹਾਡੇ ਲਈ ਹਾਜ਼ਰ ਨੇ। ਰੋਇਲ ਪਰਫਿਊਮ ਵਾਲੇ ਤੁਹਾਨੂੰ $500 ਵਾਲੇ ਪਰਫਿਊਮ $50 ਚ ਦੇ ਰਹੇ ਨੇ। ਮਾਰਕੀਟ ਦੇ ਵਿੱਚ ਜਿਹੜੇ ਪਰਫਿਊਮ $500 ਦੇ ਨੇ, ਉਹੀ ਖੁਸ਼ਬੂ ਉਹੀ ਫਰੈਗਰੈਂਸ $50 ਚ, ਅਤੇ ਉਹਦੇ ਨਾਲ ਨਾਲ ਦੋ ਪਰਫਿਊਮ ਖਰੀਦੋ ਅਤੇ ਇੱਕ ਬਿਲਕੁਲ ਫਰੀ ਹੈ। royalperfumes.co, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲੇ ਲੋਕੇਟਡ ਨੇ, ਬਵੇਡਨ ਮੈਕਲੋਗਲਿਨ 'ਤੇ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਸ਼ਨੈਲ ਡੀਓਰ ਵਰਗੀਆਂ ਕੰਪਨੀਜ਼ ਕਰਦੀਆਂ ਨੇ, ਠੀਕ ਹੈ। royalperfumes.co, 437-315-0701, 437-315-0701, 437-315-0701 ਰੋਇਲ ਪਰਫਿਊਮਸ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ, ਐਂਡ ਆਪਣੇ ਮਨਪਸੰਦ ਦੇ ਪਰਫਿਊਮ ਤੁਸੀਂ ਜਲਦੀ ਤੋਂ ਪਹਿਲਾਂ ਲਾਓ ਅਤੇ ਵਧੀਆ ਯਾਰ, ਤੁਹਾਡੇ 'ਚੋਂ ਐਸੀ ਖੁਸ਼ਬੂ ਹੋਣੀ ਚਾਹੀਦੀ ਵੀ ਕੋਈ ਵੀ ਨੇੜੇ ਤੇੜੇ ਖੜ੍ਹੇ ਨਾ ਕਹੇ ਕਿ ਬੱਲੇ ਬੱਲੇ ਯਾਰ ਇਹ ਦੱਸੋ ਵੀ ਇਹ ਪਰਫਿਊਮ ਕਿਹੜਾ ਲਾਇਆ ਹੋਇਆ। ਅਤੇ ਮਿਸਟਰ ਸਿੰਘ ਪੀਜ਼ੇ ਨੇ ਵੀ ਬਹੁਤ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਨੇ, 2 large pizza, 4 topping, 4 free dipping sauce, 2 liter ਕੋਕ ਦੀ ਬੋਤਲ ਫਰੀ ਹੈ। ਇਹ ਡੀਲ ਸਿਰਫ $40 ਦੇ ਵਿੱਚ ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ ਅਤੇ ਨੰਬਰ ਹੈ 905-504-1000, 905-500-4000, ਮਿਸਟਰ ਸਿੰਘ ਪੀਜ਼ਾ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557।
1: ਚੋਖਾ ਗਈ ਮਾਰੀ ਅਸੀਂ,
0: ਨਹੀਂ ਨਹੀਂ ਆਹ ਕਿਹੜਾ ਗਾਣਾ ਲੱਗ ਗਿਆ ਪਿੱਛੇ ਕਰਿਆ ਸਭ ਮੈਂ ਇੱਕ ਮੈਸੇਜ ਪਲੇ ਕਰਨ ਲੱਗਿਆ ਸੀਗਾ, ਬਟ ਖੈਰ ਚਲੋ ਥੋੜ੍ਹੀਆਂ ਕਾਲਸ ਲੈਂਦੇ ਹਾਂ ਯਾਰ। ਅਤੇ ਹੁਣ ਜਾਗੋਆਂ ਬਾਰੇ ਅਤੇ ਆਪਣੇ ਫੰਕਸ਼ਨਸ ਬਾਰੇ, ਬੜੇ ਲੋਕਾਂ ਨੂੰ ਲੱਗਦਾ ਕਿ ਆਪਾਂ ਥੋੜ੍ਹਾ ਜਿਹਾ ਫਾਇਦਾ ਚੁੱਕ ਰਹੇ ਹਾਂ ਕਿ ਵੱਡੇ ਵੱਡੇ ਫੰਕਸ਼ਨ ਆਪਾਂ ਆਪਣੇ ਘਰਾਂ 'ਚ ਕਰਦੇ ਹਾਂ, ਆਪਾਂ ਕਈ ਵਾਰ ਸਾਰੀ ਸਟਰੀਟ ਰੋਕ ਲੈਂਦੇ ਹਾਂ, ਵੱਡੇ ਵੱਡੇ ਟੈਂਟ ਵੀ ਲਾ ਲੈਂਦੇ ਹਾਂ। ਤੁਹਾਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ, ਤੁਹਾਨੂੰ ਲੱਗਦਾ ਆਪਾਂ ਕੁਛ ਗਲਤ ਕਰ ਰਹੇ ਹਾਂ, ਜਾਂ ਯਾਰ ਇੰਜੋਏ ਕਰ ਲੈਣਾ ਚਾਹੀਦਾ ਅਤੇ ਐਵੇਂ ਨਹੀਂ ਬਿਨਾਂ ਕਿਸੇ ਗੱਲੋਂ ਕਿਸੇ ਨੂੰ ਕੁਛ ਕਹਿਣਾ ਚਾਹੀਦਾ। ਸੋ ਮੈਂ ਗੱਲ ਕੀਤੀ ਸੀਗੀ ਜੋ ਯੂਨੋ ਜਾਗੋ ਆਪਾਂ ਕੱਢਦੇ ਹਾਂ ਅਤੇ ਬੜੇ ਆਪਾਂ ਵੱਡੇ ਲੈਵਲ ਦੇ ਉੱਤੇ ਕਰਦੇ ਹਾਂ। ਤੁਸੀਂ ਦੇਖਦੇ ਹੋ ਸਟਰੀਟਸ ਦੇ ਉੱਤੇ ਟਰੈਕਟਰ ਅਤੇ ਦੋ ਦੋ ਟਰੈਕਟਰ, ਤਿੰਨ ਤਿੰਨ ਟਰੈਕਟਰ, ਪਿਕਅਪ ਟਰੱਕ, ਬੋਲੀਆਂ ਆਦਿ ਸਾਰੇ ਹੀ ਕਰਦੇ ਨੇ। ਤੁਹਾਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਹੈ? ਤੁਹਾਡੇ ਨੇਬਰ, ਤੁਹਾਡੀ ਕਮਿਊਨਿਟੀ, ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਤਕਲੀਫ ਹੈ? ਹੁਣ ਪਰਸੋਂ ਚੌਥੇ ਸਾਡੇ ਸਟਰੀਟ 'ਤੇ ਇੱਕ ਬਹੁਤ ਹੀ ਧੂਮਧਾਮ ਨਾਲ ਫੰਕਸ਼ਨ ਮਨਾਇਆ ਗਿਆ, ਸਾਰਿਆਂ ਨੇ ਖੂਬ ਇੰਜੋਏ ਕੀਤਾ, ਜਿਹੜੇ ਆਏ ਉਹਨਾਂ ਨੇ ਵੀ, ਜਿਹੜੇ ਬਾਕੀ ਦੇ ਸਟਰੀਟ 'ਤੇ ਰਹਿ ਰਹੇ ਸੀ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ। ਬਟ ਮੈਨੂੰ ਵੀਡੀਓ ਥੱਲੇ ਕੁਝ ਲੋਕਾਂ ਨੇ ਕਮੈਂਟ ਕੀਤਾ ਵੀ ਤੁਹਾਨੂੰ ਹਾਲ ਰੈਂਟ ਕਰ ਲੈਣਾ ਚਾਹੀਦਾ, ਤੁਸੀਂ ਇੱਦਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ। ਬਟ ਕਿਉਂ, ਇਸ਼ੂ ਕੀ ਆ? ਕੀ ਆਪਾਂ ਨੋਇਜ਼ ਬੜਾ ਕ੍ਰੀਏਟ ਕਰਦੇ ਹਾਂ? ਕੀ ਆਪਾਂ, ਤੁਹਾਨੂੰ ਲੱਗਦਾ ਕਿ ਯੂਨੋ ਜੋ ਆਪਾਂ ਨੂੰ ਅਲਾਓ ਕੀਤਾ ਜਾ ਰਿਹਾ ਆਪਾਂ ਫਾਇਦਾ ਉਸ ਚੀਜ਼ ਦਾ ਚੱਕ ਰਹੇ ਹਾਂ? ਲੋਕਾਂ ਨੂੰ ਇੰਨੀ ਤਕਲੀਫ ਕਿਉਂ ਹੈ? ਸਿੰਪਲ ਮੇਰਾ ਇਹ ਸਵਾਲ ਹੈ, ਕਿਉਂਕਿ ਬਹੁਤ ਕੁਝ ਕਮੈਂਟਸ ਆਈਆਂ ਜਿਹੜੇ ਲੋਕ ਕੰਪਲੇਨ ਕਰ ਰਹੇ ਨੇ, ਕਿਉਂ ਕਰਦੇ ਨੇ? ਇਹ ਮੈਂ ਤੁਹਾਨੂੰ ਬਸ ਪੁੱਛਣਾ ਚਾਹੁੰਦਾ। ਤੁਹਾਨੂੰ ਲੱਗਦਾ ਨਾ ਵੀ ਕੋਈ ਯਾਰ ਏਡੀ ਵੱਡੀ ਗੱਲ ਨਹੀਂ, ਇੰਜੋਏ ਕਰੋ, ਪਾਰਟੀਆਂ ਕਰੋ, ਇਹੀ ਤਾਂ ਲਾਈਫ ਹੈ? ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਆਪਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਲੈਣਾ ਚਾਹੀਦਾ? ਤਾਂ ਤੁਸੀਂ ਦੱਸੋ, ਤੁਹਾਡਾ ਓਪੀਨੀਅਨ ਹੈ, ਕੋਈ ਗਲਤ ਨਹੀਂ, ਕੋਈ ਸਹੀ ਨਹੀਂ। ਜੇ ਤੁਹਾਨੂੰ ਲੱਗਦਾ ਕਿ ਨਵੀਂ ਆਪਾਂ ਥੋੜ੍ਹਾ ਜਿਹਾ ਕੰਟਰੋਲ ਕਰੀਏ, ਆਪਾਂ ਨੂੰ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਵੀ ਆਪਾਂ ਸਾਰੀ ਸਟਰੀਟ ਰੋਕੀਏ ਜਾਂ ਜੋ ਵੀ ਹੈ, ਅਤੇ ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, 905-673-3337, ਸਕੈਲਟਨ ਇਹਨਾਂ ਏਰੀਆਜ਼ ਵਿੱਚ ਰਹਿੰਦੇ ਹਾਂ, ਅਤੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਕੁਛ ਪ੍ਰੋਬਲਮ ਜਾਂ ਇੱਕ ਨਿਊਸੈਂਸ ਕ੍ਰੀਏਟ ਕਰਦੇ ਹਾਂ ਤਾਂ ਦੱਸੋ, ਜੇ ਤੁਹਾਨੂੰ ਲੱਗਦਾ ਕਿ ਵਧੀਆ ਯਾਰ ਆਪਾਂ ਤਾਂ ਇੰਜੋਏ ਕਰ ਰਹੇ ਹਾਂ ਅਤੇ ਕਰਨਾ ਚਾਹੀਦਾ ਤਾਂ ਤੁਸੀਂ ਦੱਸ ਸਕਦੇ ਹੋ। 905-673-3337 905-673-3337 ਆਪਣਾ ਨੰਬਰ ਹੈ, 905-673-3337 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਸੋ ਆ ਜਾਓ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ, ਅਤੇ ਤੁਹਾਡੇ ਓਪੀਨੀਅਨਸ, ਤੁਹਾਡੇ ਵਿਚਾਰ, ਤੁਹਾਡੇ ਖਿਆਲ, ਅਤੇ ਕੀ ਸਹੀ ਹੈ ਕੀ ਗਲਤ ਹੈ ਹੁਣ ਤੁਸੀਂ ਦੱਸ ਸਕਦੇ ਹੋ, ਅਸੀਂ ਤੁਹਾਡੇ ਤੋਂ ਸੁਣਦੇ ਹਾਂ। ਮੈਂ ਇੱਕ ਤੁਹਾਨੂੰ ਗਿੱਲ ਫਾਰਮ ਵਾਲਿਆਂ ਦਾ ਮੈਸੇਜ ਦੇ ਦੇਵਾਂ। ਗਿੱਲ ਫਾਰਮ 'ਤੇ ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕੀਤੀਆਂ ਜਾਂਦੀਆਂ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ। ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਸਵੀਟ, ਮਿੱਠੇ, ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ। ਤੁਸੀਂ ਇੱਕ ਵਾਰ ਗਿੱਲ ਫਾਰਮ 'ਤੇ ਪਹੁੰਚੋ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ। ਗਿੱਲ ਫਾਰਮ 'ਤੇ ਆਓ, 905-925-2300 ਨੰਬਰ ਹੈ। ਗਿੱਲ ਫਾਰਮ, ਡਿਕਸੀ ਐਂਡ ਕਿੰਗ, ਤੁਸੀਂ ਪਹੁੰਚੋਗੇ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਫਰੈਸ਼ਨੈਸ ਹੈ। ਅਤੇ ਨਾ ਜਿਹੜਾ ਇਹਨਾਂ ਦਾ ਆਟਾ ਹੈ, ਇਹ ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਦੇ ਆ। ਸੋ ਫਰੈਸ਼ ਆਟਾ, ਸਾਰੇ ਇਹਨਾਂ ਦੇ ਜਿਹੜੇ ਨਿਊਟ੍ਰੀਐਂਟ ਨੇ ਉਹ ਪ੍ਰਜ਼ਰਵ ਕੀਤੇ ਜਾਂਦੇ ਨੇ। ਸੋ ਵੈਰੀ ਹਾਈ ਇਨ ਫਾਈਬਰ, ਵੈਰੀ ਹਾਈ ਕੁਆਲਿਟੀ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ 'ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। 905-925-2300 ਇਹਨਾਂ ਦਾ ਨੰਬਰ ਹੈ, 905-925-2300। ਜੀ 3865, ਹੈਲੋ।
1: ਹਾਂਜੀ, ਗੁੱਡ ਈਵਨਿੰਗ ਨਵੀਂ ਜੀ। ਮੈਂ ਵੀ ਤੁਹਾਡੀ ਉਹ ਵੀਡੀਓ ਦੇਖੀ ਸੀਗੀ, ਇੱਕ ਤਰੀਕੇ ਨਾਲ ਤੇ ਬੜਾ ਹੀ ਚੰਗਾ ਲੱਗਿਆ ਕਿ ਕਿੰਨੇ ਉਤਸ਼ਾਹ ਦੇ ਨਾਲ ਪੜੋਸੀ ਵੀ ਪਾਰਟਿਸਿਪੇਟ ਕਰ ਰਹੇ ਨੇ, ਖੁੱਲ ਕੇ ਕਰ ਰਹੇ ਨੇ। ਬਟ ਮੈਂ ਇਹਦੇ ਨਾਲ, ਮੈਨੂੰ ਲੱਗਦਾ ਕਿ ਦਿਸ ਇਜ਼ ਨਾਟ ਏ ਰਾਈਟ ਡਿਸੀਜਨ, ਕਪਲ ਆਫ ਰੀਜ਼ਨ। ਇੱਕ ਤੇ ਨੋਇਸ ਜਿਹੜੀ ਹੈ ਹੀ ਹੈ, ਵੇ ਸਾਰੀ ਗਲੀ ਦੇ ਵਿੱਚ 15 ਘਰ ਹੈਗੇ ਨੇ, ਉਹਦੇ ਵਿੱਚੋਂ ਹੋ ਸਕਦਾ ਕੁਛ ਘਰ ਵਾਲਿਆਂ ਨੂੰ ਪ੍ਰੋਬਲਮ ਹੋਏਗੀ ਉਹਦੇ ਵਿੱਚ। ਅਗਰ ਕੋਈ, ਜਿਸ ਤਰ੍ਹਾਂ ਮੈਂ ਬੜੀ ਪਹਿਲੇ ਆਇਆ ਸੀਗਾ, ਉਦੋਂ ਅਸੀਂ ਗਲੀਆਂ ਦੇ ਵਿੱਚ ਨਾ ਫੂਡ ਲਗਾਉਂਦੇ ਸੀਗੇ, ਸਾਰੇ ਲਗਾਉਂਦੇ ਸੀਗੇ, ਉਹਦੇ ਚ ਮੈਨੂੰ ਲੱਗਦਾ ਕਿਸੇ ਨੂੰ ਓਬਜੈਕਸ਼ਨ ਨਹੀਂ ਹੋਏਗੀ। ਇਹਦੇ ਵਿੱਚ ਇੱਕ ਇਹ ਵੀ ਹੋਏਗਾ, ਜਿਹਨੇ ਨਹੀਂ ਲਾਇਆ ਉਹ ਉਹਦਾ ਪੜੋਸੀ ਕਹੇਗਾ ਯਾਰ ਇਹਨਾਂ ਨੇ ਤੇ ਇਹਦੇ ਬੜੇ ਚੰਗੇ ਨੇ, ਇਹਨਾਂ ਨੇ ਲਾਇਆ ਨੀ ਹੈ, ਪਤਾ ਨੀ ਕੁਛ ਚਿੜਦੇ ਹੋਣਗੇ। ਫਾਈਨੈਂਸ਼ਲੀ ਵੀ ਹੋ ਸਕਦਾ, ਹਾਲਾਂਕਿ ਜਿਸ ਤਰ੍ਹਾਂ ਜਿਸ ਏਰੀਆ ਚ ਤੁਸੀਂ ਰਹਿੰਦੇ ਹੋ ਉੱਥੇ ਸਾਰੇ ਲੋਕ ਫਾਈਨੈਂਸ਼ਲੀ ਤਾਂ ਇੱਕੋ ਜਿੱਕੇ ਹੀ ਹੋਣਗੇ, ਕੋਈ ਮਾੜਾ ਮੋਟਾ ਹੋਏਗਾ ਕਿਸੇ ਨੂੰ ਐਸੀ ਦਿੱਕਤ, ਹੋ ਸਕਦਾ ਕਈਆਂ ਨੂੰ ਫਾਈਨੈਂਸ਼ਲੀ ਵੀ ਵਧੀਆ। ਤੁਸੀਂ ਬੜੀ ਸੋਹਣੀ ਆ, ਦੇਖੋ ਜੀ ਸ਼ਾਰਟਸ ਲਾਏ ਸੀਗੇ, ਬੜਾ ਸੋਹਣਾ ਕੀਤਾ ਹੋਇਆ ਸੀ ਇੰਤਜ਼ਾਮ ਖਾਣ ਪੀਣ ਦਾ ਵੀ, ਤੇ ਉਹ ਹੋ ਸਕਦਾ ਕਿਸੇ ਨੂੰ ਉਹਦੇ ਲਈ ਫਾਈਨੈਂਸ਼ਲੀ ਵੀ ਸ਼ਾਇਦ ਦਿੱਕਤ ਲੱਗਦੀ ਹੋਵੇ ਤੇ ਉਹ ਥੋੜਾ ਜਿਹਾ ਲੈਫਟ ਆਊਟ ਫੀਲ ਕਰੇ ਕਿ ਯਾਰ ਇਹ ਮੇਰੇ ਚਾਰ ਪੜੋਸੀਆਂ ਨੇ ਲਾਇਆ ਮੈਂ ਨੀ ਲਾਇਆ, ਤੇ
0: ਫਿਰ ਉਹ ਵੀ ਜਿਹਨੇ ਨਹੀਂ ਲਾਇਆ ਉਹ ਵੀ ਲਾ ਲਵੇ, ਉਹਨੂੰ ਕਿਹੜਾ ਕੋਈ ਰੋਕ ਰਿਹਾ।
1: ਨਹੀਂ ਉਹਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ, ਕੋਈ ਹੋ ਸਕਦਾ ਵੀ ਉਹ ਉਸ ਤਰ੍ਹਾਂ ਸੋਸ਼ਲੀ ਨਾ ਕਰਨਾ ਚਾਹੁੰਦਾ ਹੋਵੇ ਜਾਂ
0: ਨਹੀਂ, ਪਰ ਫਿਰ ਉਹ ਜੇ ਨਹੀਂ ਲਾਉਣਾ ਚਾਹੁੰਦਾ ਉਹ ਆ ਕੇ ਇੰਜੋਏ ਕਰ ਲਵੇ, ਖਾਣਾ ਪੀਣਾ ਖਾ ਲਵੇ ਬਾਕੀਆਂ ਦਾ।
1: ਨਹੀਂ ਉਹ ਇੱਕ ਤਾਂ ਇੱਕ ਓਬਜੈਕਸ਼ਨ ਨੋਇਜ਼ ਦੀ ਵੀ ਹੈਗੀ ਹੈ ਨਾ, ਇਕੱਲੇ ਇੰਜੋਏ ਦੀ ਤਾਂ ਨਾ ਹੈਗੀ
0: ਜੀ,
1: ਬਾਕੀ ਬੰਦਿਆਂ ਨੂੰ ਤੁਸੀਂ ਜਬਰਦਸਤੀ ਨਾ ਵਿੱਚ ਪਾਓ। ਅਸੀਂ ਹੋਰ ਵੀ ਕਈ ਵਾਰੀ ਕਿੰਨੀਆਂ ਚੀਜ਼ਾਂ ਲਈ ਅਸੀਂ ਕਹਿੰਦੇ ਹੁੰਦੇ ਆ ਕਿ ਯਾਰ ਅਸੀਂ ਕਰਨਾ ਹੈ ਤੇ ਅਸੀਂ ਆਪਣੇ ਅਨਕਲੋਜ਼, ਜਾਂ ਮੈਂ ਆਪਣੇ ਪੜੋਸੀਆਂ ਨੂੰ ਪਹਿਲਾਂ ਹੀ ਦੱਸਦਾ ਯਾਰ 11 ਵਜੇ ਤੱਕ ਅਸੀਂ ਕੱਪ ਖਾਣਾ ਪਾਣਾ ਹੀ, ਪਲੀਜ਼ ਤੂੰ ਵੀ ਆ ਜਾ, ਜਾਂ ਇਸ ਤਰ੍ਹਾਂ, ਤੇ ਉਹ ਅਸੀਂ ਕਰ ਸਕਦੇ ਹਾਂ ਕੁਛ, ਬਟ ਮੇ ਬੀ ਲਾਈਕ ਬਹੁਤ ਕੁਛ ਲੋਕਾਂ ਨੂੰ ਨੋਇਸ, ਕੁਛ ਲੋਕਾਂ ਨੂੰ ਫਾਈਨੈਂਸ਼ੀਅਲ, ਕੁਛ ਲੋਕਾਂ ਨੂੰ ਸ਼ਾਇਦ ਵੈਸੇ ਹੀ ਸੋਸ਼ਲੀ ਵੀ ਯਾਰ ਮੇਰਾ ਕੀ ਲੱਗਦਾ ਮੈਂ ਐਵੇਂ ਵੱਧ ਵੱਧ ਕੇ ਮੈਂ ਜਾਵਾਂ, ਉਹ ਵੀ ਕਈ ਵਾਰੀ ਹੋ ਸਕਦਾ, ਤੇ ਮੈਨੂੰ ਲੱਗਦਾ ਕਿ ਸ਼ਾਇਦ ਇਟਸ ਨਾਟ ਰਾਈਟ। ਇਟ ਲੁਕਸ ਨਾਈਸ, ਬਹੁਤ ਸੋਹਣਾ ਲੱਗਦਾ, ਬੜੇ ਪਿਆਰ ਮੁਹੱਬਤ ਪੜੋਸੀਆਂ ਦੇ ਨਾਲ, ਬਟ ਆਈ ਥਿੰਕ
0: ਠੀਕ ਹੈ। ਸੋ ਤੁਹਾਨੂੰ ਵੀ ਲੱਗਦਾ ਕਿ ਆਪਾਂ ਨੂੰ ਬੈਂਕਟ ਹਾਲਸ ਦੇ ਵਿੱਚ ਕਰ ਲੈਣਾ ਚਾਹੀਦਾ, ਰਾਈਟ?
2: ਗੋਰਾ ਵੀ ਕਰੇ ਕੁਛ ਵੀ ਪ੍ਰੋਗਰਾਮ ਆ, ਕਦੇ ਕਦੇ ਰੋਜ ਮਾੜਾ, ਯਾਨੀ ਕਦੇ ਕਦੇ ਜੇ ਕੋਈ ਕਰਦਾ ਵੀ ਆ ਤਾਂ ਠੀਕ ਆ, ਵੀ ਕਿਸੇ ਨੂੰ ਇਤਰਾਜ਼ ਨੀ ਹੋਣਾ ਚਾਹੀਦਾ ਇਹਦੇ ਵਿੱਚ।
0: ਰੋਜ਼ ਤਾਂ ਵੈਸੇ ਰੋਜ਼ ਤਾਂ ਕਿਹੜਾ ਕਰਦਾ, ਜਦੋਂ ਕੋਈ ਫੰਕਸ਼ਨ ਹੁੰਦਾ
2: ਤਾਂ ਕਿਸੇ ਕੋਲੇ ਟਾਈਮ ਆ ਰੋਜ਼ ਕਰਨ ਦਾ।
0: ਹਾਂ
2: ਹਾਂਜੀ, ਰੋਜ਼ ਨਹੀਂ ਕਰ ਹੁੰਦਾ ਵੀ ਆਏ ਆ ਵੀ ਚੱਲ ਕਿਸੇ ਦਾ ਵਿਆਹ ਸ਼ਾਦੀ ਆ, ਕਿੰਨੇ ਸਾਲਾਂ ਮਗਰੋਂ ਕਿਸੇ ਘਰ ਦੇ ਵਿੱਚ ਵਿਆਹ ਆਇਆ ਤੇ ਉਹਨਾਂ ਨੇ ਉੱਚੀ ਮਿਊਜ਼ਿਕ ਵੀ ਲਾ ਲਿਆ ਤਾਂ ਕੋਈ ਗੱਲ ਨੀ
0: ਹਨਾ।
2: ਇੱਥੇ ਨਾ ਤਾਂ ਰੋਜ਼, ਨਾ ਤਾਂ ਰੋਜ਼ ਗੋਰੇ ਪ੍ਰੋਗਰਾਮ ਕਰਦੇ ਨੇ, ਜੇ ਉਹ ਵੀ ਕਰਦੇ ਨੇ ਕਦੇ ਮਹੀਨੇ ਚ ਇੱਕ ਅੱਧੀ ਵਾਰੀ, ਕੋਈ ਗੱਲ ਨੀ, ਉਹ ਵੀ ਉੱਚੀ ਫੰਡ ਛੰਡ ਕਰ।
0: ਆਪਾਂ ਨਾ ਮਿਲਦਾ ਥੋੜੇ ਆ ਯਾਰ, ਜ਼ਿਆਦੀ ਸੁਣ ਸੁਣਾ ਦੇ ਵਿੱਚ ਰਹਿਣਾ ਹੁਣ ਗਿਰ ਚੁੱਕੇ ਆ ਵੀ ਕੋਈ ਰੌਲਾ ਨਾ ਹੋਵੇ, ਕੋਈ ਮਿਊਜ਼ਿਕ ਨਾ ਹੋਵੇ, ਤੇ ਪਤਾ ਨੀ ਉਹ ਉਹ ਜ਼ਿੰਦਗੀ ਜਿਹੜੀ ਥੋੜੀ ਉਹ ਜ਼ਿਆਦਾ ਹੀ ਆਪਾਂ ਲੋਕਾਂ ਤੋਂ ਦੂਰ ਹੋ ਰਹੇ ਆ। ਨਹੀਂ
2: ਹਾਂਜੀ, ਇੰਨਾ ਵੀ ਨੀ ਚਾਹੀਦਾ, ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਸੋਸ਼ਲ ਐਨੀਮਲ ਹੈ ਨਾ, ਵੀ ਉਹਦੇ ਵਿੱਚ
0: ਗੱਲਾਂ ਬਾਤਾਂ ਹੋਈਆਂ, ਇੱਕ ਦੂਜੇ ਨਾਲ ਸਾਂਝ ਵਧੀ, ਸੋ ਪਤਾ ਨੀ ਮੈਨੂੰ ਵਧੀਆ ਲੱਗਿਆ।
2: ਨਹੀਂ ਬਹੁਤ ਵਧੀਆ ਜੀ, ਉਹਨਾਂ ਨੂੰ ਵੀ ਸਗੋਂ ਵਧੀਆ ਲੱਗਿਆ ਹੋਣਾ, ਉਹਨਾਂ ਨੂੰ ਸੋਚੋ ਵੀ ਵਧੀਆ ਲੱਗਿਆ ਹੋਣਾ
0: ਜੀ ਜੀ,
2: ਵੀ ਇਹਨਾਂ ਨੇ ਸਾਨੂੰ ਬੁਲਾਇਆ ਅਸੀਂ ਗਏ ਜਾਂ ਕੁਛ ਵੀ ਆ, ਚਾਹੇ ਕਈ ਵਾਰੀ ਆਪਾਂ ਨਹੀਂ ਵੀ ਜਾਣਦੇ ਨਾ, ਕੋਈ ਸਟਰੀਟ ਦੇ ਵਿੱਚ ਕੋਈ ਹੁੰਦਾ ਵੀ ਆ ਜਾਂ ਕਿਸੇ ਹੋਰ ਵੀ ਹੁੰਦਾ ਨਾ, ਦੇਖ ਕੇ ਰੋਕ ਕੇ ਨਾ ਦੇਖਣ ਲੱਗ ਜਾਈਦਾ ਵੀ ਆਹ ਇੱਥੇ ਪ੍ਰੋਗਰਾਮ ਹੁੰਦਾ ਹਨਾ, ਸਗੋਂ ਜ਼ਿਆਦਾ ਖੁਸ਼ੀ ਹੁੰਦੀ ਹੁੰਦੀ ਆ ਵੀ ਐਵੇਂ ਦੀ ਕੋਈ ਗੱਲ ਨੀ ਹੈਗੀ, ਨਾ ਤਾਂ ਵਿਆਹ ਸ਼ਾਦੀਆਂ ਕੋਈ ਪ੍ਰੋਗਰਾਮ ਰੋਜ਼ ਰੋਜ਼ ਨਹੀਂ ਆਉਣੇ ਹੈਗੇ।
0: ਠੀਕ ਹੈ, ਥੈਂਕ ਯੂ, ਤੁਹਾਡਾ ਵੀ ਬਹੁਤ ਧੰਨਵਾਦ। ਸੋਚ ਲਓ ਨਹੀਂ, ਠੀਕ ਹੈ, ਜੇ ਹੁਣ ਜਿਹੜੇ ਬਾਈ ਜੀ ਕਹਿੰਦੇ ਨਵੀਂ ਨਹੀਂ ਕਰਨਾ ਚਾਹੀਦਾ, ਉਹ ਵੀ ਆਪਣੇ ਥਾਂ ਤੇ ਠੀਕ ਨੇ, ਕਿਉਂਕਿ ਹਰੇਕ ਦਾ ਇੱਕ ਜ਼ਿੰਦਗੀ ਜਿਉਣ ਦਾ ਇੱਕ ਡਿਫਰੈਂਟ ਸਟਾਈਲ ਹੁੰਦਾ। ਫੈਸ਼ਨ ਆਈਕਿਊ ਨੇ ਜਿਹੜੀ ਡੀਲ ਲਾਤੀ ਨਾ, ਕਮਾਲ ਹੀ ਕਰਤੀ। ਲੇਡੀ ਸੁਣੋ, ਇੱਕ ਲੇਡੀ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਵੀਰੋ ਅਤੇ ਦੂਜੀ ਅੱਧਾ 25% ਔਫ, ਅਤੇ ਇੰਡੀਆ ਦੀ ਟੈਚੀ 3 ਪੀਸ ਟੈਚੀਆਂ ਦਾ ਸੈੱਟ 149 'ਚ, 3 ਕੰਫਰਟਰ, 3 ਕੁਇਲਟ ਸੈੱਟ $99 'ਚ, 6 ਬੈੱਡਸ਼ੀਟ $99 'ਚ। ਸੋ ਕੁਈਨ ਕੈਨੇਡੀ 258 ਕੁਈਨ ਸਟਰੀਟ ਈਸਟ, ਫੈਸ਼ਨ ਆਈ ਕਿਊ 7071 ਏਅਰਪੋਰਟ ਰੋਡ ਏਅਰਪੋਰਟ ਏਰੀ, 11-56 ਮਕਵੀਨ ਡਰਾਈਵ ਮਕਵੀਨ ਐਂਡ ਮੇਫੀਲਡ, ਅਤੇ 509 ਵਿਲਸਨ ਐਵਨਿਊ ਕਿਚਨਰ, 905-453-2225 ਨੰਬਰ ਹੈ, 905-453-2225 25 ਨੰਬਰ ਹੈ 7323 ਹੈਲੋ
3: ਨਵੀਂ ਸਤਿ ਸ਼੍ਰੀ ਅਕਾਲ ਸਤਿੰਦਰ ਸੰਧੂ ਬੋਲ ਰਿਹਾ ਪੰਜਾਬ ਡੇ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ
0: ਹਾਂਜੀ ਹਾਂਜੀ ਦੱਸੋ ਜੀ
3: ਬਿਲਕੁਲ ਇਸ ਵਾਰੀ ਦਾ ਜਿਹੜਾ ਪੰਜਾਬ ਡੇ ਹੈਗਾ 22 ਅਗਸਤ ਨੂੰ ਬਿਲਕੁਲ ਨਵੀਂ ਜੀ ਲੋਕੇਸ਼ਨ ਹੈ ਪੰਜਾਬ ਮੈਥਾਂ ਵਿਲੋਡ ਈਸਟ ਜਿਹੜਾ ਮਿਸਾਗਾ ਚ ਪੈਂਦਾ ਉੱਥੇ ਹੋਣ ਜਾ ਰਿਹਾ 11 ਕੁ ਵਜੇ ਮੇਲਾ ਸ਼ੁਰੂ ਹੋਣਾ ਪਹਿਲਾਂ ਭੈਣਾਂ ਵਾਸਤੇ ਬੱਚਿਆਂ ਵਾਸਤੇ ਸਦੀਪ ਦੀ ਬਾਜੀ ਫਿਰ ਖੁੱਲਾ ਅਖਾੜਾ ਜੀ ਚ ਬਾਈ ਗਿੱਲ ਹਰਦੀਪ ਗੁਰਵਿੰਦਰ ਬਰਾੜ ਐਲੀ ਮਾਂਗਟ ਔਰ ਦੁਗਾਣੇ ਦੀਆਂ ਜੋੜੀਆਂ ਦਿਲਰਾਜ ਨੀਲਮ ਹਰਿੰਦਰ ਸੰਧੂ ਤੇ ਹੋਰ ਜਿਹੜੇ ਕਲਾਕਾਰ ਹੈ ਜੀ ਉਹ ਪਰਫਾਰਮ ਕਰਨਗੇ ਸੋ ਸਾਰਿਆਂ ਨੂੰ ਬੇਨਤੀ ਆ 22 ਅਗਸਤ ਦੀ ਜਿਹੜੀ ਤਰੀਕ ਹੈ ਉਹ ਰਾਤ ਨੂੰ ਰੱਖ ਲਓ ਤੇ 50 ਮੈਥਨ ਬਿਲੀਵਰਡ ਈਸਟ ਤੇ ਪਹੁੰਚੋ ਕੋਈ ਜਾਣਕਾਰੀ ਲੈਣੀ 416-1600 ਤੇ ਕਾਲ ਕਰ ਸਕਦੇ ਉਹਨਾਂ ਨੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ ਜੀ ਗੱਲਬਾਤ ਦੁਬਾਰੇ
0: ਜੀ ਗੁੱਡ ਲੱਕ ਸਰ 22 ਅਗਸਤ ਨੂੰ ਪੰਜਾਬ ਡੇ ਮੇਲਾ ਹੋਣ ਜਾ ਰਿਹਾ ਫ੍ਰੀ ਐਂਟਰੀ ਫ੍ਰੀ ਪਾਰਕਿੰਗ ਤੇ ਸੱਦਾ ਪੱਤਰ ਹੈ ਸਭ ਲਈ ਖੁੱਲ੍ਹਾ ਅਖਾੜਾ ਬਹੁਤ ਸਾਰੇ ਕਲਾਕਾਰਾਂ ਦਾ 22 ਅਗਸਤ ਨੂੰ ਪੰਜਾਬ ਡੇ ਮੇਲਾ 50 ਮੈਥਸਨ ਬੁਲਵਰਡ ਈਸਟ ਇਸ ਵਾਰ ਲੋਕੇਸ਼ਨ ਚੇਂਜ ਹੈ ਆਮ ਤੌਰ 'ਤੇ ਵੁੱਡਬਾਈਨ ਮਾਲ ਪਾਰਕਿੰਗ ਲਾਟ ਹੁੰਦਾ ਬਟ ਇਸ ਵਾਰ 50 ਮੈਥਸਨ ਬੁਲਵਰਡ ਈਸਟ ਸ਼ੁਕਰੀਆ ਸਰ ਬਹੁਤ ਧੰਨਵਾਦ ਜੀ 6464 ਹੈਲੋ
4: ਬੁੱਕ ਕੀਤਾ ਸੀ ਹਾਲ ਲਈ ਉਹੀ ਸਾਰਾ ਕੋਈ ਡੈਕੋਰੇਸ਼ਨ ਉਹੀ ਕਰਕੇ 6 ਦਿਨ ਕਿਹਾ ਇੱਕ ਬੰਦੇ ਨੇ ਕੰਪਲੇਂਟ ਨੀ ਕੀਤੀ ਸਾਡੇ ਜਿੰਨੇ ਵੀ ਨੇਬਰ ਆ ਸਾਰੇ ਉਹਨਾਂ ਨੇ ਸਵਾ ਬਾਹਰ ਦੀਆਂ ਪਾਵਰ ਲਾਈਟਸ ਆਨ ਕਰ ਦਿੱਤੀਆਂ 6 ਦਿਨ ਹੀ ਆਨ ਰੱਖੀਆਂ ਹੁਣ ਮੈਂ ਬੇਟੀ ਦਾ ਵਿਆਹ ਕੀਤਾ ਤਾਂ ਵੀ ਉਹਨਾਂ ਨੇ ਇੰਨਾ ਇੰਜੋਏ ਕੀਤਾ ਉਹ ਚਲੇ ਸਾਰੇ ਆ ਕੇ ਖਾਂਦੇ ਜਾਗੋ ਵੀ ਰੋਜ਼ ਉੱਥੇ ਬਾਹਰ ਹੀ ਕੱਢੀ ਮੈਂ ਤਾਂ ਵਿਆਹ ਹੀ ਟੋਟਲੀ ਮੈਰਿਜ ਹੀ ਉੱਥੇ ਕੀਤੀ ਸੀ
0: ਅੱਛਾ ਸਾਰਾ ਕੁਛ ਹੀ ਤੁਸੀਂ ਘਰੇ ਕੀਤਾ ਹੈ
4: ਸਾਰਾ ਕੁਛ ਘਰੇ ਕੀਤਾ ਸੀ ਕੋਵਿਡ ਕਰਕੇ
0: ਠੀਕ ਹੈ
4: ਬੇਟੀ ਨੇ ਹੁਣ ਜਾਗੋ ਕੱਢੀ ਆ ਉਦੋਂ ਵੀ ਸੌਖ ਪੈਂਦਾ ਸੀ ਸਾਰਿਆਂ ਨੇ ਫੂਡ ਇੰਜੋਏ ਕਰ ਇੰਜੋਏ ਕੀਤਾ ਸਾਰੇ ਆ ਕੇ ਪਾਕਿਸਤਾਨ ਤੋਂ ਆ ਉਹ ਕਦੀ ਕੋਈ ਕਹਿਣਾ ਆਹ ਲਾਈਟ ਲਾ ਲਓ ਘਰ ਦੇ ਵਿੱਚ ਸਾਡੇ ਕੋਲ ਆਹ ਲਾਈਟਾਂ ਹੈਗੀਆਂ ਲਾ ਲਓ ਹੋਰ ਲਾ ਲਓ ਟੈਂਟ ਲੱਗਾ ਰਿਹਾ ਚੱਲਦੇ ਰਹੇ
0: ਪਰਿਵਾਰ ਦੇ ਮੈਂਬਰਾਂ ਨੂੰ ਦੋਸਤਾਂ ਨੂੰ ਸਾਰਿਆਂ ਨੂੰ ਮਿਲਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਵੀ ਇਹਨਾਂ ਦੇ ਫੈਮਿਲੀ ਦੇ ਇੱਕ ਮੈਂਬਰ ਹੀ ਆ
4: ਉਹਨਾਂ ਨੇ ਵੀ ਏਦਾਂ ਹੀ ਜਦੋਂ ਅਸੀਂ ਜਾਗੋ ਕੱਢਦੇ ਸੀ ਇੱਕ ਮੇਰੇ ਬ੍ਰਦਰ ਦਾ ਘਰ ਵੀ ਲੱਗ ਗਿਆ ਇੱਕ ਨੇਬਰ ਉਹਨਾਂ ਸਾਰਿਆਂ ਨੇ ਆਪਣੇ ਬਾਹਰ ਡਰਿੰਕਸ ਰੱਖ ਦਿੱਤੀਆਂ ਤੇ ਤੁਸੀਂ ਆਹ ਦਿਨ ਦਿਨ ਹੈਗਾ ਆ ਜਾਓ ਖਾਣਾ ਪੀਣਾ ਉੱਥੇ ਰੱਖ ਦਿੱਤਾ
0: ਜੀ ਜੀ ਜੀ
4: ਬਹੁਤ ਇੰਜੋਏ ਕੀਤਾ ਕੋਈ ਏਦਾਂ ਦੀ ਗੱਲ ਨੀ ਸੀ ਵੀ ਤੁਸੀਂ ਇਹਨੂੰ ਆਹ ਨੀ ਕਰਨਾ ਜਾਂ ਉਹ ਨੀ ਕੋਈ ਕੰਪਲੇਂਟ ਨੀ ਹੋਈ
0: ਕੰਪਲੇਂਟ ਨੀ ਹੋਈ ਠੀਕ ਹੈ
4: ਇੰਨਾ ਉੱਚੀ ਮਿਊਜ਼ਿਕ ਚੱਲਦਾ ਰਿਹਾ ਬਹੁਤ ਚਲੰਸੀ ਮਿਊਜ਼ਿਕ ਚੱਲਦਾ ਰਿਹਾ
0: ਚਲੋ
4: ਔਰ ਕੋਈ ਇੰਜੋਏ ਕੀਤਾ ਨੀ
0: ਠੀਕ ਹੈ ਸਰ ਬਹੁਤ ਸ਼ੁਕਰੀਆ ਤੇ 905-673-3337 ਆਪਣਾ ਨੰਬਰ ਹੈ ਠੀਕ ਹੈ ਦੇਖੋ ਬਾਈ ਜੀ ਕਹਿੰਦੇ ਕਿ ਸਾਨੂੰ ਤਾਂ ਸਕਦ ਯਾਰ ਸਾਰੇ ਨੇ ਸਪੋਰਟ ਹੀ ਕੀਤੀ ਹੈ ਲਾਈਟਾਂ ਲਾ ਸੈਟਅਪ ਕਰ ਮਿਊਜ਼ਿਕ ਲਾ ਤੇ ਮਿਊਜ਼ਿਕ ਵਧੀਆ ਚਲੋ ਮਿਊਜ਼ਿਕ ਵੀ ਇੱਕ ਰੂਹ ਦੀ ਖੁਰਾਕ ਹੈ ਕਿ ਨਹੀਂ ਇੱਕ ਤੁਸੀਂ 5 ਰਿਵਰਸ ਡਕਟ ਕਲੀਨਿੰਗ ਨੂੰ ਜ਼ਰੂਰ ਯਾਦ ਰੱਖੋ ਡਕਟ ਕਲੀਨ ਕਰਾਉਣੇ ਆ ਟਾਈਮ ਸਿਰ ਕਰਾ ਲਓ 5 ਰਿਵਰਸ ਡਕਟ ਕਲੀਨਿੰਗ ਬੜੀ ਵਧੀਆ ਟੀਮ ਹੈ ਐਂਡ ਰੀਜ਼ਨੇਬਲ ਰੇਟ ਹੈ ਕੈਮਰਾ ਪਾ ਕੇ ਦਿਖਾਉਣਗੇ ਪਹਿਲਾਂ ਕਿੰਨੀ ਗੰਦਗੀ ਸੀ ਤੁਹਾਡੇ ਇਵੈਂਟਸ ਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ ਸੋ 5 ਰਿਵਰਸ ਡਕਟ ਕਲੀਨਿੰਗ 4378-7750 4378-7750 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰੋ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਗੱਡੀ ਦੀ ਊਬਰ ਲਿਫਟ ਦੀ ਸੇਫਟੀ ਹੋਣ ਵਾਲੀ ਹੈ ਇੰਜਨ ਟਰਾਂਸਮਿਸ਼ਨ ਦਾ ਇਸ਼ੂ ਹੈ ਗੱਲ ਕੀ ਗੱਡੀ ਦੀ ਕੋਈ ਵੀ ਰਿਪੇਅਰ ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਅਤੇ ਮੈਲਨੀ ਦੇ ਨੇ ਅਫੋਰਡੇਬਲ ਰਿਲਾਇਬਲ ਤੇ ਆਨੈਸਟ ਸਰਵਿਸ 9057991478-9057991478 ਤੇ ਕਾਲ ਕਰੋ ਰੋਇਲ ਆਟੋ ਸੈਂਟਰ 9181 ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ
5: ਹਾਂਜੀ ਮੈਂ ਵੀ ਕਹਿੰਦਾ ਵੀ ਜਾਗੋ ਕੁੜਨੀ ਕੋਈ ਮਾੜੀ ਗੱਲ ਨੀ ਕਿਉਂਕਿ ਕਿਸੇ ਨੇ ਸਾਡੇ ਰਿਸ਼ਤੇਦਾਰਾਂ ਦੀ ਮੇਰੀ ਸਿਸਟਰ ਆ ਉਹਦੀ ਡਾਟਰ ਦੇ ਮਤਲਬ ਘਰ ਸਾਰਿਆਂ ਦੇ ਘਰ ਵਿਆਹ ਸੀਗਾ ਉਹਦੇ ਦੇਵਰ ਦਾ ਤਾਂ ਉਹਨਾਂ ਨੇ ਸਟੇਟ ਵਾਲੇ ਨੇ ਪੁੱਛਿਆ ਪਹਿਲਾਂ ਵੀ ਹਾਂ ਵੀ ਅਸੀਂ ਜਾਗੋ ਕੱਢਣੀ ਆ, ਉਹ ਕਹਿੰਦੇ ਕੋਈ ਪ੍ਰੋਬਲਮ ਨੀ, ਨਾਲੇ ਤਾਂ ਕਹਿੰਦਾ ਖਰਾ ਲਾ ਤਾ ਟਰੱਕ ਬੂਟ ਟਰੱਕ ਮੰਗਾਇਆ, ਨਾਲੇ ਸਾਰੇ ਕੀਤੀ, ਨਾਲੇ ਸਾਰੇ ਇੰਜੋਏ ਕਰਦੇ, ਨਾਲੇ ਵੀਡੀਓ ਬਣਾ ਦੇ ਸਾਰੇ ਮੈਸੇਜ ਜਲਦੀ ਮੈਂ
0: ਆਪਣੇ ਚਲੋ ਸਾਰਿਆਂ ਦਾ ਆਪਦਾ ਆਪਦਾ ਓਪੀਨੀਅਨ ਹੁੰਦਾ, ਬਟ ਦੇਖੋ ਜੇ ਕੋਈ ਤੁਹਾਡੇ ਸਟਰੀਟ ਨੂੰ ਇਤਰਾਜ਼ ਨਹੀਂ ਤਾਂ ਆਈ ਥਿੰਕ ਕੋਈ ਏਡਾ ਵੱਡਾ ਇਸ਼ੂ ਨਹੀਂ। 9390 ਹਾਂਜੀ
6: ਬਸ ਦੂਜੀ ਗੱਲ ਆਂਢ ਗੁਆਂਢ ਬਣਾ ਕੇ ਰੱਖੋ, ਤੇ ਜੇ ਵੀ ਕੋਈ ਫੰਕਸ਼ਨ ਕਰਦੇ ਆ ਨਾ, ਚਾਹੇ ਘਰੇ ਚਾਹੇ ਬਾਹਰ, ਜੇ ਇਨ ਪ੍ਰੋਪਰ ਵੇ ਨਾ ਕਰਦੇ ਆ ਨਾ, ਪ੍ਰੋਪਰ ਤੁਸੀਂ ਸਿਟੀ ਕੋਲ ਆਪਣਾ ਜਿਹੜੀ ਵੋਇਸ ਨੋਇਸ ਪੋਲਿਊਸ਼ਨ ਹੁੰਦਾ ਉਹਦਾ ਲਾਇਸੈਂਸ ਲਓ, ਉਹਨੂੰ ਸਿਟੀ ਨੂੰ ਦੱਸੋ ਵੀ ਅਸੀਂ ਜਾਗੋ ਕੱਢ ਰਹੀ ਹਾਂ ਤੇ ਵੀ ਅਸੀਂ ਆਹ ਟਾਈਮ ਤੇ ਕੱਢਣੀ, ਉਹਨਾਂ ਕੋਲ ਪਰਮਿਸ਼ਨ ਲਓ। ਪਲੱਸ ਮੇਰੇ ਚਾਚਾ ਜੀ ਦਾ ਬੇਟੇ ਦਾ ਵਿਆਹ ਛੇ ਸੱਤ ਸਾਲ ਪਹਿਲਾਂ, ਉਹਨਾਂ ਜਿਹੜੀ ਉਹਨੇ ਸਟੇਟ ਤੋਂ ਜਾਗੋ ਕੱਢਣੀ, ਏਦਾਂ ਉਹਨਾਂ ਨੇ ਆਪਣੇ ਸਾਰੇ ਲਏ ਜਿਹੜੇ ਵੀ ਪਰਮਿਟ ਲੈਣੇ ਸੀ। ਪਲੱਸ ਜੇ ਘਰਾਂ ਚ ਜਾ ਕੇ ਉਹਨਾਂ ਨੇ ਇਨਵੀਟੇਸ਼ਨ ਦਿੱਤੇ $50,000 ਦਾ ਟਿਮ ਕਾਰਡ ਦਾ ਵੀ ਭਾਈ ਵੀ ਸਾਡੇ ਫੰਕਸ਼ਨ ਹੋ ਰਿਹਾ, ਕਿਉਂਕਿ ਪਹਿਲਾ ਵਿਆਹ ਸੀ ਘਰ ਦਾ, ਵੀ ਸਾਡੇ ਫੰਕਸ਼ਨ ਹੋ ਰਿਹਾ ਵਾ ਵੀ ਤੁਸੀਂ ਆਓ ਸਾਨੂੰ ਜੁਆਇਨ ਕਰੋ। ਉਹਦੇ ਨਾਲ ਜਿਹੜੇ ਉਹ ਹਾਂਜੀ ਉਹਨੂੰ ਗਿਫਟ ਕਾਰਡ ਦੇ ਗਿਆ ਏ ਵੀ ਭਾਈ ਆਲੇ ਆਲੇ ਦਿਨ ਸਾਡੇ ਫੰਕਸ਼ਨ ਚੱਲਣੇ ਆ ਤੇ ਤੁਹਾਨੂੰ ਖੁੱਲਾ ਇਨਵੀਟੇਸ਼ਨ ਆ, ਤੁਸੀਂ ਆਪਣਾ ਪੂਰਾ ਪਰਿਵਾਰ ਆਓ ਲੈ ਕੇ ਘਰੇ, ਕਿਉਂਕਿ ਜਦੋਂ ਤੁਸੀਂ ਫੂਡ ਟਰੱਕ ਮੰਗਾਇਆ 10-12 ਬੰਦੇ ਹੋਰ ਐਕਸਟਰਾ ਆਜੂਗੇ, ਕੀ ਫਰਕ ਪੈਣਾ। ਨਾਲੇ ਉਹਨਾਂ ਨੇ ਜੁਆਇਨ ਕੀਤਾ, ਉਹ ਆਏ ਵਿੱਚ, ਕਿਉਂਕਿ ਉਹ ਆਏ ਨਿਕਸ਼ ਕਮਿਊਨਿਟੀ ਸੀ ਗੋਰੇ ਜਾਂ ਹੋਰ ਕਮਿਊਨਿਟੀ ਦੇ, ਉਹਨਾਂ ਵੇਖਿਆ ਵੀ ਤਾਂ ਜਾਂ ਵੀ ਬੜਾ ਵਧੀਆ, ਉਹ ਆ ਕੇ ਇੰਜੋਏ ਕਰ ਰਹੇ, ਨੱਚ ਟੱਪ ਰਹੇ ਸੀ। ਪਲੱਸ ਜਿੱਦਣ ਵਿਆਹ ਵਾਲੇ ਦਿਨ ਬੈਂਡ ਬਾਜਾ ਵੀ ਆਇਆ ਸੀ ਘੋੜੀ ਚੱਲਣੀ, ਉਹ ਇੰਨੇ ਐਕਸਾਈਟਿਡ ਉਹ ਚੀਜ਼ ਨੂੰ ਵੇਖ ਲਈ, ਉਹ ਰੱਬ ਦਿੰਦਾ ਸਾਨੂੰ ਤੇ ਬਹੁਤ ਵਧੀਆ। ਇੰਨੇ ਚਿਰ ਬਾਅਦ ਸਟੇਟ ਤੇ ਰੌਣਕ ਲੱਗੀ ਹੈ ਤੁਹਾਡੀ, ਆਲ ਡਿਪੈਂਡ
0: ਮਿਠਾਈ ਦਾ ਡੱਬਾ ਵੀ ਦੋ, ਅਗਲੇ ਨੂੰ ਇੰਜ ਲੱਗੇ ਵੀ ਸਾਨੂੰ ਇਨਵੋਲਵ ਕਰ ਰਹੇ ਆ,
6: ਇਨਵੋਲਵ ਕਰ ਰਹੇ ਆ, ਦੱਸ ਕੇ ਕਰੋ। ਇੱਕ ਵਾਰ ਮਾਮਾ ਜੀ ਦਾ ਬੇਟੇ ਦਾ ਵਿਆਹ ਸੀ ਕੈਲਟਨ, ਉਹਨਾਂ ਨੇ ਕੀ ਉਹ ਬੜੀ ਵਧੀਆ ਮੈਨੂੰ ਚੀਜ਼ ਲੱਗੀ, ਉਹਨਾਂ ਦੇ ਜਿਹੜੇ 4-5 ਘਰ ਸੀ ਨਾ, ਤੇ ਉਹਨਾਂ ਨੇ ਕੀ ਬਾਂਧੀ ਵਾਹ ਵਧੀਆ ਨੀ, ਉਹਨਾਂ ਨੇ ਕੀ ਕੀਤਾ ਆਪਣੀਆਂ ਫੈਂਸਾਂ ਵਿੱਚੋਂ ਫੈਂਸਾਂ ਨੂੰ ਲਾਤਾ,
0: ਹਾਂ ਕਰਦੇ ਆ
6: ਸਾਰਾ ਹੀ ਮਤਲਬ ਖੁੱਲਾ ਖੁਸ਼।
0: ਹਾਂ ਨਹੀਂ ਸਾਡੇ ਵੀ ਹੁਣ ਜਿੱਥੇ ਫੰਕਸ਼ਨ ਹੋਏ ਉਹਨਾਂ ਨੇ 3 ਬੈਕਯਾਰਡਾਂ ਦੇ ਵਿੱਚ ਟੈਂਟ ਲਾਏ ਹੋਏ। ਦੇਖੋ ਜੀ ਤੁਹਾਡੀ ਉਹੀ ਗੱਲ ਹੈ, ਜੇ ਬਣਦੀ ਹੈ ਨਾਲ ਦੇ ਨਾਲ ਨਾ ਉਹਨਾਂ ਨੇ ਕਹਿਣਾ ਯਾਰ ਕਿ ਸਾਡਾ ਸਪੇਸ ਯੂਜ਼ ਕਰੋ। ਇੱਕ ਮੇਰਾ ਮਿੱਤਰ ਹੈ ਉਹ ਵੀ ਉਹਨਾਂ ਨੇ ਫੰਕਸ਼ਨ ਕੀਤਾ, ਉਹਦੇ ਪਹਿਲਾਂ ਉਹਦਾ ਵਿਆਹ ਹੋਇਆ, ਸਾਰੀਆਂ ਫੈਂਸਾਂ ਉਹਨਾਂ ਨੇ ਲਾਈਆਂ, ਉੱਥੇ ਟੈਂਟ ਲਾਇਆ, ਤੇ ਫਿਰ ਮੁੰਡੇ ਦਾ ਵਿਆਹ ਹੋਇਆ ਮੇਰੇ ਫਰੈਂਡ ਦਾ, ਉਹਨੇ ਫਿਰ ਫੈਂਸਾਂ ਲਾਈਆਂ ਉਸ ਤੋਂ ਅਗਲੇ ਸਾਲ। ਹੁਣ ਐਤਕੀ ਮਹੀਨਾ ਹੋਇਆ ਉਹਨਾਂ ਦੇ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ, ਉਹਨਾਂ ਨੇ ਵੀ ਫੈਂਸਾਂ ਲਾਈ, ਵੀ ਇੰਨੀ ਬਣਦੀ ਆ ਵੀ ਉਹਨਾਂ ਨੇ 3 ਵਾਰ ਕਰ ਲਿਆ।
6: ਉਹਦੇ ਚੀਜ਼ ਬੜੀ ਵਧੀਆ ਬਣਦੀ, 4-5 ਘਰ ਸੀ, ਇੱਕ ਤਾਂ ਬਾਲ ਚੱਲ ਰਹੀ ਸੀ, ਇੱਕ ਤਾਂ ਡੀਜੇ ਲੱਗਾ, ਇੱਕ ਤਾਂ ਫੂਡ, ਇੱਕ ਤਾਂ ਸਿਟਿੰਗ, ਉਹ ਤੇ ਏਡਾ ਵਧੀਆ ਮੈਂ ਨਾ ਮਾਹੌਲ ਬੈਂਕਟ ਹਾਲ ਤੋਂ ਵਧੀਆ ਮਾਹੌਲ ਬਣਦਾ।
0: ਹਾਂ ਸਹੀ ਗੱਲ ਆ, ਸਹੀ ਗੱਲ,
6: ਟੋਲ ਡਿਪੈਂਡ ਤੁਸੀਂ ਬਣਾ ਕੇ ਰੱਖੋ, ਉਹ ਬਾਕੀ ਜਿਹੜੇ ਜਜਮੈਂਟਲ ਨਹੀਂ, ਉਹ ਕਹਿ ਲਓ ਆਂਢ ਗੁਆਂਢ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਸਾਡੇ ਤਾਂ ਮੇਰੇ ਵਰਗੇ ਤੁਹਾਡੇ ਵਰਗੇ ਵੀਡੀਓ ਦੇਖਦੇ ਨਾ, ਫਿਰ ਐਵੇਂ ਕਹੀ ਜਾਂਦਾ ਨਹੀਂ ਕਰਨਾ, ਸਾਰੇ ਸੁੱਲੀ ਜਿਹੜੇ ਪਾਉਂਦੇ, ਜਿਹੜੇ ਜ਼ਿਆਦਾ ਸੁੱਲੀ ਪਾਉਂਦੇ ਆ ਨਾ, ਫਿਰ ਉਹਨਾਂ ਨੂੰ ਕਹੋ ਤੁਸੀਂ ਜਿਹੜੇ ਨਗਰ ਕੀਰਤਨਾਂ ਦੇ ਵੀ ਜਾਂਦੇ ਆ, ਉਹ ਵੀ ਸੜਕਾਂ ਬੰਦ ਹੀ ਹੁੰਦੀਆਂ ਵਾ, ਜਿਹੜੀਆਂ ਪਰੇਡਸ ਹੁੰਦੀਆਂ ਵਾ, ਫਿਰ ਉੱਥੇ ਵੀ ਜਾਓ। ਜਦੋਂ ਤੁਸੀਂ ਪ੍ਰੋਪਰ ਵੇ ਨਾਲ ਕੋਈ ਕੰਮ ਪਰਮਿਸ਼ਨ ਲੈ ਕਰਦੇ, ਫਿਰ ਕਿਸੇ ਨੂੰ ਕੋਈ ਕਿਹੜਾ ਢਿੱਡ ਨਹੀਂ ਦੋਣਾ ਚਾਹੀਦਾ, ਅਗਲੇ ਦੀ ਖੁਸ਼ੀ ਇਨਵੋਲਵ ਹੋ ਬਸ।
0: ਬਿਲਕੁਲ ਨਹੀਂ, ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਤੇ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਰਿਹਾ ਮਨਪ੍ਰੀਤ ਢੀਂਡਸਾ ਹੁਣਾਂ ਦਾ। ਮਨਪ੍ਰੀਤ ਆਟੋ ਹੋਮ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਮਾਹਰ ਨੇ, ਤੇ ਸਾਡੇ ਹੰਡਰਡਸ ਆਫ ਲਿਸਨਰਸ ਦੀ ਇੰਸ਼ੋਰੈਂਸ ਘਟਾ ਚੁੱਕੇ ਆ। ਮਨਪ੍ਰੀਤ ਨੂੰ ਕਾਲ ਕਰੋ, ਇਹ ਹੰਡਰਡਸ ਆਫ ਡਾਲਰ ਤੁਹਾਨੂੰ ਬਚਾ ਕੇ ਦੇਣਗੇ, ਇੱਕ ਵਾਰ ਫੋਨ ਕਰ ਲਓ। ਕੋ ਨਵੀਂ ਨੇ ਕਿਹਾ ਕਿ ਤੁਹਾਡੇ ਹੱਥਾਂ ਜਾਦੂ ਹੈ ਇੰਸ਼ੋਰੈਂਸ ਦਾ, 416-500-1818 416-500-1818 ਤੇ ਤੁਸੀਂ ਮਨਪ੍ਰੀਤ ਦੇ ਨਾਲ ਗੱਲਬਾਤ ਜ਼ਰੂਰ ਕਰੋ। ਵਿਲ ਬੀ ਰਾਈਟ ਬੈਕ, ਹੋਲਡ ਕਰੋ ਸਾਰੇ ਜਾਣੇ, 6260-488-364-33-6783, ਜਸਟ ਹੋਲਡ ਦ ਲਾਈਨ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87 6477169 87 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169 87 ਨੰਬਰ ਹੈ। ਵੈਰੀ ਗੁੱਡ, ਜੇ ਗਿੱਲ ਸਾਹਿਬ ਨਾਲ ਕਰੋ ਗੱਲਬਾਤ। ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਤੁਸੀਂ ਕਰਵਾਉਣਾ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜਾਂ ਤੁਸੀਂ ਟਰੱਕ ਦੀ ਕੋਈ ਰਿਪੇਅਰ ਕਰਾਉਣੀ ਹੈ ਨਾ, ਸਾਰਾ ਕੁਝ ਹੀ ਕਰਦੇ ਆ ਟਰੱਕਾਂ ਨੂੰ ਲੈ ਕੇ। ਨਵੀਂ ਲੋਕੇਸ਼ਨ ਇਹਨਾਂ ਨੇ ਖੋਲ੍ਹੀ ਹੈ ਆਪਣੀ, ਦੂਜੀ ਮਿਲਟਨ ਦੇ ਵਿੱਚ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸਨੋ ਪਾਰਕਵੇ ਦੇ ਕੋਰਨਰ 'ਤੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਤੁਸੀਂ 401 ਤੋਂ ਉੱਤਰਨ ਸਾਰ ਐਗਜ਼ਿਟ ਕਰੋ ਅਤੇ ਤੁਹਾਡੇ ਲਈ ਇਹ ਜੇਮਸਨੋ 'ਤੇ ਹਾਜ਼ਰ ਨੇ, ਮਨੂ ਜੀ ਨੂੰ ਕਾਲ ਕਰ ਲਓ, ਗ੍ਰੈਂਡ ਓਪਨਿੰਗ ਡਿਸਕਾਊਂਟ ਬੜੇ ਲੱਗੇ ਆ। 6472346293 6783 ਹੈਲੋ ਜੀ,
7: ਹਾਂਜੀ ਨਵੀਂ ਵੀਰੇ ਕੀ ਹਾਲ ਚਾਲ?
0: ਠੀਕ ਹੈ ਵੀਰੇ, ਕਿੱਦਾਂ?
7: ਵਧੀਆ ਵਧੀਆ ਵੀਰੇ, ਮੈਂ ਤਾਂ ਇਹ ਕਹਿਣਾ ਚਾਹੁੰਗਾ ਵੀ ਜੇ ਤਾਂ ਤੁਸੀਂ ਆਪਣੇ ਲੇਬਰਸ ਨਾਲ ਬਣਾ ਕੇ ਰੱਖਦੇ ਹੋ, ਕੋਈ ਕੰਪਲੇਂਟ ਕਰਦਾ ਹੀ ਨਹੀਂ ਹੈਗਾ, ਤੇ ਦੂਜੀ ਗੱਲ ਜੇ ਤੁਸੀਂ ਬਾਇਲੋਜ ਨੂੰ ਫੋਲੋ ਕਰਦੇ ਹੋ ਫਿਰ ਕੋਈ ਕੰਪਲੇਂਟ ਵੈਸੇ ਨਹੀਂ ਕਰ ਸਕਦਾ ਹੈਗਾ। ਤੇ ਜਿਹੜੀ ਤੁਸੀਂ ਗੱਲ ਕਰਦੇ ਸੀ ਮੇਰੀ ਵੀਡੀਓ ਤੇ, ਮੈਂ ਵੀ ਕਮੈਂਟ ਪੜ੍ਹੇ ਨੇ, ਉਹ ਵੀਰੇ ਉਹ ਹੁੰਦੇ ਨੇ, ਉਹਨਾਂ ਨੇ ਤਾਂ ਨਾ ਕਿਸੇ, ਉਹਨੇ ਤਾਂ ਰੱਬ ਨੂੰ ਵੀ ਮਾੜਾ ਕਹਿ ਦੇਣਾ, ਤੁਸੀਂ ਉਹਨਾਂ ਨੂੰ ਤਾਂ ਆਪਾਂ ਖੁਸ਼ ਹੀ ਨੀ ਕਰ ਸਕਦੇ ਹੈਗੇ। ਸੋ ਆਪਾਂ ਨੂੰ ਉਹਨਾਂ ਇਹੋ ਜਿਹੇ ਬੰਦਿਆਂ ਦੀ ਉਹ ਨੀ ਕਰਨੀ ਚਾਹੀਦੀ।
0: ਨਹੀਂ ਨਹੀਂ ਦੇਖੋ, ਟੈਨਸ਼ਨ ਦੀ ਗੱਲ ਨੀ, ਜਸਟ ਕਿਉਂਕਿ ਪਤਾ ਕੀ ਹੈ, ਸਾਰਿਆਂ ਦਾ ਓਪੀਨੀਅਨ ਅਲੱਗ ਅਲੱਗ ਹੁੰਦਾ, ਹੁਣ ਕਈ ਲੋਕਾਂ ਨੂੰ ਵਾਕਈ ਲੱਗਦਾ ਕਿ ਯਾਰ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਮੈਂ ਕਿਹਾ ਵੀ ਪਤਾ ਕਰੀਏ,
7: ਆਪਾਂ ਨੂੰ ਜਿਹੜੇ ਆਪਾਂ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ, ਜੇ ਆਪਾਂ ਨੂੰ ਉਹ ਲਾਅ ਕਰਦਾ ਹੈ ਤਾਂ ਆਪਾਂ ਕਿਉਂ ਨਾ ਕਰੀਏ? ਹਾਂ, ਸਿੰਪਲ ਐਸ ਦੈਟ। ਜੇ ਆਪਾਂ ਨੂੰ ਸਿਟੀ ਕਹਿ ਰਹੀ ਹੈ ਵੀ ਤੁਸੀਂ 11 ਵਜੇ ਤੱਕ ਲਾਊਡ 뮤직 ਚਲਾ ਸਕਦੇ ਹੋ, ਕਿਉਂ ਨਾ ਚਲਾਈਏ?
0: ਆਪਾਂ ਕਈ ਵਾਰ ਬਾਇਲੋ ਨੂੰ ਕਿਤੇ ਨਾ ਕਿਤੇ ਬੈਂਡ ਵੀ ਕਰ ਲੈਂਦੇ ਆ ਨਾ,
7: ਬੈਂਡ ਕਰਦੇ ਹੋ, ਉਹ ਚੀਜ਼ ਫਿਰ ਗਲਤ ਹੈ। ਆਪਾਂ ਉਹਦੇ ਚ ਜੇ ਤੁਹਾਡੀ ਕੋਈ ਕੰਪਲੇਂਟ ਹੁੰਦੀ ਹੈ ਉਹ ਗਲਤ ਹੈ
0: ਜੀ,
7: ਆਈ ਐਗਰੀ ਵਿਦ ਦੈਟ। ਬਟ ਜਿਹੜੀ ਗੱਲ ਤੁਸੀਂ, ਮੈਂ ਵੀ ਕਮੈਂਟ ਪੜ੍ਹੇ ਨੇ ਤੁਹਾਡੀ ਵੀਡੀਓ ਤੇ, ਉਹ ਗਲਤ ਬੰਦੇ ਨੇ, ਉਹ ਕਿਤੇ ਉਹਨਾਂ ਨੇ ਤਾਂ ਸਾਰਿਆਂ ਨੂੰ, ਉਹ ਤਾਂ ਕਿਸੇ ਚੀਜ਼ ਤੋਂ ਹੀ ਹੋ ਜਾਂਦੇ ਹੈਗੇ
0: ਜੀ। ਜੀ, ਵੈਸੇ ਤੁਹਾਨੂੰ ਕਿੱਦਾਂ ਲੱਗੀ ਵੀਡੀਓ?
7: ਬਹੁਤ ਵਧੀਆ ਵੀਰੇ,
0: ਵਧੀਆ ਲੱਗਿਆ ਨਾ?
7: ਅਸੀਂ ਵੀ ਲਾਸਟ ਈਅਰ ਸਾਡੇ ਮੇਰੇ ਫਰੈਂਡ ਦਾ ਵਿਆਹ ਸੀਗਾ ਤੇ ਉਹਨਾਂ ਦਾ ਵੀ ਘਰ ਕੋਰਟ ਦੇ ਉੱਤੇ ਹੀ ਆ, ਤੇ ਸਾਰੇ ਮਤਲਬ ਪੂਰੇ ਕੋਰਟ ਦੇ ਜਿੰਨੇ ਬੰਦੇ ਸੀ, ਕਿਉਂਕਿ ਸੀਟ ਐਂਡ ਹੁੰਦੀ ਸੀਗੀ, ਸਾਰੇ ਇਨਵਾਈਟਿਡ ਸੀਗੇ। ਜਾਗੋ ਤੇ ਅਸੀਂ 3 ਦਿਨ ਫੰਕਸ਼ਨ ਕੀਤਾ ਸੀ, ਤੇ ਮਤਲਬ ਕੋਈ ਕੰਪਲੇਂਟ ਨੀ ਹੋਈ, ਬਸ ਸਾਡਾ ਉਹ ਸੀਗਾ ਵੀ ਪਾਏ ਲਾਓ ਦੇ ਅਕੋਰਡਿੰਗ ਆਪਾਂ ਉਸ ਟਾਈਮ ਤੇ ਡੀਜੇ ਬੰਦ ਕਰ ਦੇਣਾ।
0: ਜੀ ਜੀ ਜੀ ਜੀ,
7: ਬਸ ਉਹਨਾਂ ਕਿ ਅਸੀਂ ਰੱਖਿਆ ਹੋਇਆ ਸੀਗਾ, ਤੇ ਪਰ ਸਾਰੇ ਨੇ ਐਜ਼ ਅ ਫੈਮਿਲੀ ਬਹੁਤ ਇੰਜੋਏ ਕੀਤਾ।
0: ਵਧੀਆ, ਨਾਲੇ ਜਿਹੜੇ ਨਾ ਤੁਹਾਡੇ ਨੇਬਰ ਨੇ ਜਾਂ ਹੋਰ ਕੋਈ ਕਮਿਊਨਿਟੀ ਦਾ ਵੀ ਬੰਦਾ ਸਟਰੀਟ ਰਹਿੰਦਾ, ਉਹ ਵੀ ਚਾਵਾਂ ਨਾਲ ਤਿਆਰ ਤੁਰ ਹੋ ਕੇ ਆ ਜਾਂਦੇ ਆ।
7: ਸਾਡੀ ਉੱਥੇ ਵਿਆਹ ਦੇ ਵਿੱਚ 2 ਕੋਰੀਅਨ ਫੈਮਿਲੀਆਂ ਰਹਿੰਦੀਆਂ ਸੀ, ਉਹ ਪੂਰੇ ਉਹਨਾਂ ਨੇ ਪ੍ਰੋਪਰ ਇੰਡੀਅਨ ਅਟਾਇਰ ਪਾਈ ਵਿਆਹ ਦੇ ਲਈ, ਬਿਕੋਜ਼ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀਗਾ।
0: ਵੈਰੀ ਗੁੱਡ,
7: ਸੋ ਉਹਨਾਂ ਲਈ ਇੱਕ ਕਲਚਰ ਦੇ ਵਿੱਚ ਅਸੀਂ ਦੇਖਣਾ ਵੀ ਕੀ ਹੁੰਦਾ ਤੁਹਾਡੇ ਕਲਚਰ
0: ਦੇ ਵਿੱਚ। ਨਹੀਂ, ਮੈਨੂੰ ਜੇ ਕੋਈ ਹੋਰ ਕਮਿਊਨਿਟੀ ਵਾਲਾ ਮੈਨੂੰ ਸੱਦੇ, ਮੈਨੂੰ ਤਾਂ ਚਾਹ ਚੜ ਜਾਵੇ ਵੀ ਯਾਰ ਜਾ ਕੇ ਦੇਖੀਏ ਉਹਨਾਂ ਦਾ ਕਲਚਰ ਕਿੱਦਾਂ ਦਾ, ਖਾਣਾ ਖੁਣਾ ਖਾਈਏ, ਨਾਲੇ ਵਧੀਆ ਤੁਹਾਨੂੰ ਯਾਰ।
7: ਸਾਡੇ ਗੁਆਂਢੀ ਨੇ ਇੱਕ ਜਮੈਕਨ, ਉਹਨਾਂ ਨੇ ਮੈਨੂੰ ਇੱਕ ਵਾਰ ਆਪਦੇ ਬਾਰਬੀਕਿਊ ਪਾਰਟੀ ਤੇ ਸੱਦਿਆ, ਭਾਈ ਯੂ ਵੋਂਟ ਬਲੀਵ, ਮੈਂ ਇੰਨਾ ਇੰਜੋਏ ਕੀਤਾ ਉੱਥੇ, ਮੈਨੂੰ ਗਾਣੇ ਤਾਂ ਨਹੀਂ ਸਮਝ ਆਉਂਦੇ ਸੀਗੇ ਉਹ ਕਿਹੜੇ ਲਾਏ, ਬਟ ਲਾਈਕ ਜੋ ਵਾਈਬਸ ਸੀਗੀਆਂ ਉਹ,
0: ਵਾਈਬਸ ਤੇ ਉਹਨਾਂ ਦਾ ਫੂਡ ਵੀ ਬੜਾ ਕਮਾਲ ਦਾ ਹੁੰਦਾ, ਜਰਕ ਚਿਕਨ
7: ਬਹੁਤ ਵਧੀਆ ਭਾਜੀ, ਬਾਰਬੀਕਿਊ ਬਹੁਤ ਵਧੀਆ ਕੀ ਕਰਦੇ ਨੇ, ਮੈਨੂੰ ਤਾਂ ਇਹਦੀ, ਮੈਂ ਹੀ ਬਹੁਤ ਵਧੀਆ ਕਰਦਾ, ਆਪਾਂ ਤਾਂ ਕਰਦੇ ਕੁਝ ਨਹੀਂ
0: ਭਾਜੀ। ਸਹੀ ਗੱਲ, ਚਲੋ ਥੈਂਕ ਯੂ ਵੀਰੇ। ਨਹੀਂ ਵਧੀਆ ਯਾਰ, ਦੇਖੋ ਉਹ ਵੀ ਹੁਣ ਕੌਣ ਨੀ ਇੱਕ ਪੰਜਾਬੀ ਪਾਰਟੀ ਲਾਈਕ ਕਰਦਾ ਭੰਗੜੇ ਦੇ ਗਾਣੇ, ਤੇ ਕਿਵੇਂ ਯਾਰ ਸਾਰੇ ਚਾਵਾਂ ਨਾਲ ਇੰਜੋਏ ਕਰਦੇ ਆ, ਹੋਰ ਕਮਿਊਨਿਟੀ ਦੇ ਬੰਦੇ ਆ ਕੇ ਤਾਂ ਸਗਾ ਤੇ ਉਹਨਾਂ ਦਾ ਐਕਸਾਈਟਮੈਂਟ ਹੋ ਜਾਂਦੀ ਯਾਰ ਕਿ ਤੁਹਾਡੀ ਪਾਰਟੀ ਵਰਗੀ ਪਾਰਟੀ ਵੀ ਕੋਈ ਨੀ। ਪੀਐਨਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਨੂੰ ਯਾਦ ਰੱਖੋ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਉਣੀ ਆ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਕੋਈ ਫਲੋਰਿੰਗ ਟਾਇਲਾਂ ਨਵੀਂ ਪਾਉਣੀ ਹੈ, ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ, ਪੀਐਨਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ, ਪ੍ਰਸ਼ਾਂਤ ਨੂੰ ਫੋਨ ਕਰ ਲਓ, ਨੰਬਰ ਹੈ 4373180400 4373180400। ਪ੍ਰਸ਼ਾਂਤ, ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਵਧੀਆ ਭਰੋਸੇ ਵਾਲੇ ਬੰਦੇ ਨੇ, ਇਹਨਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਫੋਨ ਕਰੋ। ਅਤੇ ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਗੱਲ ਦੱਸੋ, ਉਹ ਇੱਕ ਤੁਸੀਂ ਗਰੋਸਰੀ ਸਟੋਰ ਦੱਸ ਦਿੰਦੇ 24 ਘੰਟੇ ਜਿਹੜਾ ਖੁੱਲ੍ਹਦਾ, ਸੋ 24 ਘੰਟੇ 7 ਦਿਨ ਸਬਜ਼ੀ ਮਾਰਕੀਟ ਵਾਲੇ ਨੇ। ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਤੀਜੀ ਲੋਕੇਸ਼ਨ ਹੁਣ ਖੋਲ੍ਹ ਰਿਹਾ ਵਿਲੀਅਮ ਪਾਰਕਵੇ ਅਤੇ ਟੋਰਬਰਮ 'ਤੇ, ਪੰਜਾਬੀ ਲਹਿਰਾਂ ਦੇ ਲਾਈਵ ਆਨ ਲੋਕੇਸ਼ਨ ਸ਼ੋਅ ਨਾਲ ਇਹ ਖੁੱਲ੍ਹੇਗੀ ਲੋਕੇਸ਼ਨ, 1650 ਵਿਲੀਅਮ ਪਾਰਕਵੇ ਈਸਟ। ਅਤੇ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਤੁਹਾਡੇ ਲਈ, ਇੱਥੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਨੇ, ਨਾਲੇ ਇਹਨਾਂ ਦਾ ਰੈਸਟੋਰੈਂਟ ਵੀ ਹੈ, ਸੋ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਦੋਨੋਂ ਚੀਜ਼ਾਂ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਹੈ ਬਈ। 6260 ਹੈਲੋ।
8: ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ ਬਾਈ ਜੀ, ਮੇਰਾ ਪੁਆਇੰਟ ਵੀ ਇੱਦਾਂ ਵੀ ਆਪਾਂ ਨੂੰ ਬੈਂਕਟ ਹਾਲ 'ਚ ਹੀ ਕਰਨਾ ਚਾਹੀਦਾ।
0: ਓਕੇ।
8: ਹਾਂਜੀ ਬਾਈ ਜੀ, ਪਤਾ ਕੀ ਚੱਕਰ, ਅੱਜ ਕੱਲ੍ਹ ਬਹੁਤ ਗੋਰੇ ਹੋਰ ਕਮਿਊਨਿਟੀ ਬਹੁਤ ਰੇਸਿਸਟ ਹੋਈ ਆ, ਸੋ ਉਸ ਅਕੋਰਡਿੰਗ ਆਪਾਂ ਨੂੰ ਜਿੰਨਾ ਆਪਾਂ ਚੀਜ਼ਾਂ ਅਵੋਇਡ ਕਰੀਏ ਉਨਾ ਆਪਣੇ ਲਈ ਬੈਟਰ ਆ। ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਸਹੀ ਲੱਗਦੀ ਆ। ਪਹਿਲੇ ਟਾਈਮਾਂ ਦੇ ਵਿੱਚ ਆਪਾਂ ਕਰਦੇ ਸੀ ਉਹ ਚੀਜ਼ ਇੱਕ ਵਧੀਆ ਲੱਗਦੀ ਸੀ, ਹੁਣ ਉਹ ਟਾਈਮ ਹੁਣ ਇੱਦਾਂ ਟਾਈਮ ਆ ਵੀ ਉਹ ਚੀਜ਼ ਨਹੀਂ ਵਧੀਆ ਲੱਗਦੀ, ਬਿਕੋਜ਼ ਸਾਰੇ ਕਮਿਊਨਿਟੀ ਅਦਰ ਕਮਿਊਨਿਟੀ ਬਹੁਤ ਰੇਸਿਸਟ ਨੇ। ਜੇ ਆਪਾਂ ਬੈਂਕਟ ਹਾਲ 'ਚ ਕਰਕੇ ਆਪਣੇ ਨੇਬਰ ਨੂੰ ਬੁਲਾ ਲਾਂਗੇ, ਉਹ ਆਈ ਥਿੰਕ ਉਹ ਬੈਸਟ ਵੇ ਹੋਊਗਾ ਜੀ। ਹਰ ਇੱਕ ਚੀਜ਼ ਸਮੇਂ ਦੇ ਹਿਸਾਬ ਨਾਲ ਹੁੰਦੀ, ਪਹਿਲਾਂ ਉਦਾਂ ਵਧੀਆ ਸੀ, ਹੁਣ ਮੇਰੇ ਹਿਸਾਬ ਨਾਲ ਆਪਾਂ ਨੂੰ ਬੈਂਕਟ ਹਾਲ ਕਰਨਾ ਚਾਹੀਦਾ।
0: ਤੇ ਪਰ ਤੁਹਾਨੂੰ ਲੱਗਦਾ ਨਹੀਂ ਵੀ ਗੋਰਿਆਂ ਨੂੰ

ਸੋ ਵੀਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਕਰਕੇ ਆਪਣੇ ਪ੍ਰਤੀ ਹੇਟ ਵਧੇਗੀ ਸਗਾ ਤੇ ਆਪਾਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਅਵੋਇਡ ਕਰ ਲੈਣਾ ਚਾਹੀਦਾ। ਨਹੀਂ ਠੀਕ ਹੈ ਬ੍ਰਦਰ, ਤੁਹਾਡਾ ਵੀ ਓਪੀਨੀਅਨ ਸਿਰ ਮੱਥੇ।

0: www.thebeatsmedia.ca. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ। ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਵੈਰੀ ਗੁੱਡ, ਕਿਆ ਬਾਤ ਹੈ। 483, ਹਾਂਜੀ ਵੀਰੇ।
2: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ।
2: ਹਾਂਜੀ ਭਾਜੀ, ਮੈਂ ਤਾਂ ਇਹੀ ਪੁਆਇੰਟ ਆਫ ਵਿਊ ਦਊਂਗਾ ਭਾਜੀ, ਹੈ ਨਾ। ਦੇਖੋ ਜੀ, ਆਪਾਂ ਇੱਕ ਚੰਗੇ ਨੇਬਰ ਬਣਨਾ ਤਾਂ ਚੰਗੀ ਤਰ੍ਹਾਂ ਬਣੀਏ, ਹੈ ਨਾ ਜੀ। ਤੇ ਦੇਖੋ ਜਿਵੇਂ ਲੋਕੀ ਕੀ ਕਹਿੰਦੇ ਨਾ, ਵਿਆਹ ਤਾਂ ਇੱਕ ਵਾਰੀ ਆਉਂਦਾ ਜ਼ਿੰਦਗੀ, ਜਿਹੜਾ ਬਾਰ ਬਾਰ ਆਉਂਦੇ ਆ। ਤੇ ਦੇਖੋ ਹੋਟਲ ਵਾਲਿਆਂ ਨੂੰ, ਰੈਸਟੋਰੈਂਟ ਵਾਲਿਆਂ ਨੂੰ ਵੀ ਹਨਾ ਵਿਆਹ ਇੱਕ ਵਾਰੀ ਮਿਲਣਾ ਉਸ ਬੰਦੇ ਦਾ। ਤੇ ਜੇ ਆਪਾਂ ਹਨਾ ਨਵੀਂ ਭਾਈ, ਜੇ ਆਪਾਂ ਚੰਗੇ ਨੇਬਰਹੁੱਡ ਬਣਨਾ ਨਾ, ਤਾਂ ਮੇਰਾ ਪੁਆਇੰਟ ਆਫ ਵਿਊ ਇਹੀ ਆ, ਇੱਕ ਵਾਰ ਵਿਆਹ ਹੋਣਾ ਨਾ, ਇੱਕ ਵਾਰ ਬੰਦੇ ਨੇ ਖਰਚਾ ਕਰਨਾ। ਜੇ ਆਪਾਂ ਹੋਟਲ ਵੀ ਕਰਨਾ ਹੈਗਾ ਨਵੀਂ ਭਾਜੀ, ਤਾਂ ਕੋਈ ਹਰਜ ਨਹੀਂ ਹੈਗਾ। ਬੇਸ਼ਕ ਹਨਾ ਆਪਾਂ ਕਿਸੇ ਆਂਢੀ ਮੋਢੀ ਨੂੰ ਪੁੱਛ ਲੈਂਦੇ ਹਾਂ, ਅਸੀਂ ਕਰ ਲਈਏ, ਕੋਈ ਇਤਰਾਜ਼ ਨਹੀਂ ਹੈਗਾ। ਦੇਖੋ ਕਹਿੰਦੇ ਵੀ ਕੋਈ ਬੰਦਾ ਮੂੰਹ ਤਾਂ ਤੁਹਾਨੂੰ ਨੀ ਕਹੂਗਾ ਨਵੀਂ ਭਾਜੀ, ਵੀ ਹਾਂ ਮੈਨੂੰ ਕੋਈ ਇਤਰਾਜ਼ ਆ, ਉਹਨਾਂ ਤਾਂ ਕਹੂੰਗਾ ਕਰ ਲਓ ਕੋਈ ਗੱਲ ਨੀ। ਕਿਉਂਕਿ ਹੁਣ ਕੋਈ ਬੰਦਾ ਹਨਾ, ਕੋਈ

0: ਦਿਨੇ ਕੰਮ ਤੇ ਆ ਰਿਹਾ, ਕੋਈ ਰਾਤ ਨੂੰ ਕੰਮ ਤੇ ਆ ਰਿਹਾ, ਕੋਈ ਬੰਦਾ ਕਿਸੇ ਘਰ ਤੋਂ ਕਿਸੇ ਗੱਲ ਤੋਂ ਪਰੇਸ਼ਾਨ ਆ ਜਾਂ ਕੁਛ ਏਦਾਂ, ਉਹ ਤੁਸੀਂ ਜੋ ਅਗਰ ਤੁਸੀਂ ਉਹਨੂੰ ਆਪਣੇ ਉਹ ਚ ਸ਼ਾਮਿਲ ਕਰਨਾ ਵੀ ਚਾਹੁੰਦੇ ਆ ਤਾਂ ਤੁਸੀਂ ਉਹਨੂੰ ਬੁਲਾਓ ਆਪਣੇ ਰੈਸਟੋਰੈਂਟ ਤੇ ਬੁਲਾਓ, ਕਿਤੇ ਬੁਲਾਓ ਉਹਨੂੰ, ਔਰ ਘਰ ਦੇ ਅੰਦਰ ਤੁਸੀਂ ਅਗਰ ਕੋਈ ਲੇਡੀਜ਼ ਵੀ ਅਗਰ ਕੁਛ ਕਰਦੇ ਤਾਂ ਉਹ ਚ ਇਹ ਗੱਲ ਅਲੱਗ ਡਿਫਰੈਂਟ ਆ, ਕਿਉਂਕਿ ਆਪਾਂ ਰੋਡ ਤੇ ਗੱਡੀਆਂ ਵੀ ਖੜੀਆਂ ਕਰਾਂਗੇ, ਰਿਸ਼ਤੇਦਾਰ ਭੈਣ ਭਰਾ ਵੀ ਆਉਣਗੇ, ਜੇ ਕੱਲ੍ਹ ਨੂੰ ਕੋਈ ਤੀਜਾ ਬੰਦਾ ਆ ਕੇ ਨਾ ਤੁਹਾਨੂੰ ਤੁਹਾਨੂੰ ਮਾੜੀ ਗੱਲ ਵੀ ਸੁਣਾ ਜਾਵੇ, ਕਿਉਂਕਿ ਮੈਂ ਇਹ ਅੱਖੀ ਦੇਖ ਚੁੱਕਿਆ ਚੀਜ਼
1: ਠੀਕ ਹੈ,
0: ਕਿਸੇ ਅਪਾਰਟਮੈਂਟ ਜਿਹੜੇ ਕੋਈ ਘਰੇ ਕੋਈ ਆਪਣਾ ਸਤਸੰਗ ਦਿਖਾਇਆ ਸੀ, ਉਹਦੀ ਆਵਾਜ਼ ਕਿਤੇ ਉੱਪਰ ਚਲੇਗੀ ਮਾੜੀ ਜੀ ਬਾਹਰ ਨਿਕਲੀ, ਉਹ ਬੰਦਾ ਨਾ ਉਹ ਬੰਦਾ ਉਹ ਲਾਂਭਾ ਦੇਣ ਆ ਗਿਆ, ਭਾਈ ਤੁਸੀਂ ਆਵਾਜ਼ ਥੱਲੇ ਕਰੋ ਤਾਂ ਮੈਂ ਕੰਪਲੇਂਟ ਕਰਨ ਲੱਗਾ ਕੁਛ ਏਦਾਂ, ਤੇ ਬੇਸ਼ਕ ਚਾਹੇ ਉਹਨੇ ਨਾ ਨਹੀਂ ਵੀ ਕੰਪਲੇਂਟ ਕੀਤੀ ਆ ਕੁਛ ਕੀਤਾ ਉਹਨੇ ਡਰਾਵਾ ਤੁਹਾਨੂੰ, ਪਰ ਇਹ ਵੀ ਤੁਹਾਡੇ ਤੁਹਾਡੇ ਰੰਗ ਚ ਭੰਗ ਪੈਣ ਵਾਲੀ ਗੱਲ ਹੋ ਜਾਂਦੀ ਹੈ, ਫਿਰ ਸਾਰਾ ਸਵਾਦ ਵੀ
1: ਖਰਾਬ। ਪਰ ਜੇ ਤੁਸੀਂ ਹਰੇਕ ਨੂੰ ਦੱਸ ਦਿੱਤਾ, ਹਰੇਕ ਤੋਂ ਤੁਸੀਂ ਪਰਮਿਸ਼ਨ ਲੈ ਲਈ, ਫਿਰ ਕੰਪਲੇਂਟ ਕਿਹੜਾ ਕਰੂਗਾ?
0: ਨਵੀ ਜੀ ਮੈਂ ਏਦਾਂ ਦੱਸਦਾ ਨਾ, ਦੇਖੋ ਮੰਨ ਲਓ ਇੱਕ ਇੱਕ ਗਲੀ ਵਿੱਚ ਘੱਟੋ ਘੱਟ 20 ਘਰ ਨੇ, ਔਰ 20 ਦੇ ਵਿੱਚ ਮੈਨੂੰ ਲੱਗਦਾ ਨੀ ਵੀ ਇੰਨਾ ਪੋਸੀਬਲ ਹੈਗਾ, ਹਰ ਹਰ ਘਰ ਜਾ ਕੇ ਪੁੱਛਣਾ ਕਰਨਾ ਵੀ ਅਸੀਂ ਕਰ ਲਈਏ ਨਹੀਂ ਕਰ ਲਈਏ, ਮੇ ਬੀ ਕੋਈ ਇੱਕ ਅੱਧਾ ਰਹਿ ਜਾਵੇ ਜਾਂ ਕੋਈ ਜਾਂ ਇੱਕ ਦੀ ਕਮਿਊਨਿਟੀ ਤੁਹਾਨੂੰ ਮਨਾ ਕਰਦੇ ਮੌਕੇ ਤੇ ਵੀ ਇਹ ਨੀ ਕਰਨਾ ਹੈਗਾ, ਤਾਂ ਫਿਰ ਉਹੀ ਨਾ ਨਵੀ ਜੀ ਸਾਰਾ ਸਵਾਦ ਖਰਾਬ ਹੋ ਜਾਂਦਾ ਫੰਕਸ਼ਨ ਦਾ, ਕਿਉਂਕਿ ਸੁੱਖਾਂ ਸੁੱਖ ਦੇ ਆਪਾਂ ਦਿਨ ਲਿਆਉਂਦੇ ਹਾਂ ਨਾ, ਚਾਹੇ ਕੋਈ ਮੁੰਡੇ ਦੀ ਲੋਹੜੀ ਆ ਜਾਂ ਬੱਚੇ ਦਾ ਕੋਈ ਵਿਆਹ ਜਾਂ ਕੋਈ ਸ਼ਾਦੀ ਆ, ਬਾਕੀ ਮੈਂ ਮੰਨਦਾ ਵੀ ਹਾਂ ਨਾ ਵੀ ਹਰ ਤਿਉਹਾਰ ਇੱਕ ਵਾਰੀ ਜ਼ਿੰਦਗੀ ਚ ਆਉਂਦਾ ਬੰਦੇ ਦੇ, ਪਰ ਜੇ ਜੇ ਉਹੀ ਗੱਲ ਜੇ ਆਪਾਂ ਉਹ ਇੱਕ ਤਿਉਹਾਰ ਜੇ ਆਪਾਂ ਫਿਰ ਚੱਜ ਨਾਲ ਨੀ ਬਣਾ ਲਈਏ, ਔਰ ਆਪਾਂ ਅਗਰ ਉਹਨੂੰ ਸ਼ਾਮਿਲ ਕਰਨਾ ਵੀ ਚਾਹੁੰਦੇ ਹਾਂ ਨਾ, ਮੰਨ ਲਓ ਤੁਸੀਂ ਘਰੇ ਹੋ ਸਕਦਾ ਤੁਹਾਡਾ $10,000 ਲੱਗ ਜਾਏ, $20 ਲੱਗ ਜਾਵੇ, ਰੈਸਟੋਰੈਂਟ ਤੁਹਾਡਾ ਹੋ ਸਕਦਾ 25 ਲੱਗ ਜੂ 30 ਲੱਗ ਜੂ ਹੱਦ,
1: ਨਹੀਂ ਪੈਸੇ ਦੀ ਗੱਲ ਨਹੀਂ, ਚਲੋ ਉਨੀ ਹੁੰਦੀ ਕਈ ਇਹਨੂੰ ਵੈਸੇ ਹੀ ਘਰੇ ਕਰਨ ਦਾ ਸਵਾਦ ਆਉਂਦਾ,
0: ਪਤਾ ਗੱਲ ਕੀ ਆ ਸਵਾਦ ਪਤਾ ਕੀ ਆ, ਜਿਹਨਾਂ ਨੇ ਖੋਰੂ ਪਾਉਣਾ ਜਿਹਨਾਂ ਨੇ ਆਪਣਾ ਨੂੰ ਸ਼ੋਅ ਕਰਨਾ ਵਾ, ਮੈਂ ਤਾਂ ਇਹੀ ਸਮਝਦਾ ਜਿਹਨਾਂ ਨੇ ਸ਼ੋਅ ਕਰਨਾ ਉਹ ਇਹ ਚੀਜ਼ਾਂ ਘਰ ਵਿੱਚ ਕਰਦੇ ਨੇ, ਦਿਖਾਈਏ ਲੋਕਾਂ ਨੂੰ ਸਾਡੀ ਸਾਡੀ ਮੜਗੀ ਕਿੰਨੀ ਆ, ਚੜਗੀ ਕਿੰਨੀ ਆ, ਉਹ ਚੀਜ਼ਾਂ ਇਹਨਾਂ ਨੂੰ ਛੱਡਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ, ਨਵੀਂ ਇਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਆਪਾਂ ਨੂੰ,
1: ਕਿਉਂਕਿ
0: ਆਪਾਂ ਇੱਕ ਚੰਗੇ ਨੇਬਰ ਬਣੀਏ,
1: ਆਏ ਨਾ ਕਹੋ ਯਾਰ ਮੈਂ ਵੀ ਘਰੇ ਕੀਤੇ ਆ ਫੰਕਸ਼ਨ, ਫੰਕਸ਼ਨ ਕਰ ਰਹੇ ਹੋ ਕਿਹੜਾ ਵੀ ਤੁਸੀਂ ਕੋਈ ਯਾ ਤਾਂ ਹੋਵੇ ਵੀ ਤੁਹਾਡਾ ਘਰ ਕੋਈ ਬਹੁਤ ਹੀ ਮੈਂਸ਼ਨ ਹੈ ਉਹ ਵੱਖਰੀ ਗੱਲ ਹੈ। ਓਕੇ ਏਰਿਨ ਮਿਲਸ ਐਕਿਰਾ, ਏਰਿਨ ਮਿਲਸ ਐਕਿਰਾ ਦੀ ਦੇਖੋ ਪਹਿਲੀ ਗੱਲ ਤਾਂ ਐਕਿਰਾ ਦੀ ਗੱਡੀ ਜਿਹਨੇ ਚਲਾ ਲਈ ਨਾ ਇੰਨੀਆਂ ਕਮਾਲ ਦੀਆਂ ਗੱਡੀ ਆ, ਬਾਅਦ ਦੇ ਵਿੱਚ ਕੋਈ ਹੋਰ ਗੱਡੀ ਚਲਾਉਣ ਨੂੰ ਜੀਵ ਨਹੀਂ ਕਰਦਾ, ਬਹੁਤ ਕੰਫਰਟੇਬਲ ਯਾਰ, ਕਿਹਾ ਮੈਂ ਐਕਿਰਾ ਬਹੁਤ ਲੰਬਾ ਸਮਾਂ ਚਲਾਈ ਆ। ਸੋ ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਜੀ ਨੂੰ ਕਾਲ ਕਰ ਲਓ 9058285800। ਇੱਕ ਨਾ ਇਹ ਹਾਇਰਿੰਗ ਕਰ ਰਹੇ ਆ, ਏਰਿਨ ਮਿਲਸ ਐਕਿਰਾ, ਮੇਪਲ ਐਕਿਰਾ ਤੇ ਮਿਸਿਸਾਗਾ ਵੋਲਕਸਵੈਗਨ ਨੂੰ ਲਾਇਸੈਂਸਡ ਗੱਡੀਆਂ ਦੇ ਟੈਕਨੀਸ਼ੀਅਨ ਚਾਹੀਦੇ ਆ। ਕਰਨ ਸ਼ਰਮਾ ਨੂੰ ਫੋਨ ਕਰ ਲਓ 9058285800। ਮਨਜੀਤ ਸਾਡੇ ਨਾਲ ਅਪਲਾਈਨਸ ਜੰਕਸ਼ਨ ਤੋਂ, ਜੀ ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ 3 ਪੀਸ ਦਾ ਸਟੇਨਲੈਸ ਸਟੀਲ ਅਪਲਾਈਂਸਿਸ ਦਾ ਪ੍ਰੀਮੀਅਮ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ ਪ੍ਰੀਮੀਅਮ 3 ਅਪਲਾਈਂਸਿਸ ਦਾ ਬੰਡਲ ਪੈਕੇਜ ਹੈ, ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਵੀਕਐਂਡ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, LG, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਅਪਲਾਈਂਸ ਜੰਕਸ਼ਨ ਤੇ ਪਾਰਟਿਸਿਪੇਟ ਕਰ ਰਹੇ ਨੇ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
3: ਇਸ रक्षाबंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
4: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
3: 26 लोकेशंस अक्रॉस कनाडा।
5: फॉर मोर इन्फॉर्मेशन विजिट rajdhanisweets.ca।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ। ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
8: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041555।

ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਓਕੇ ਥੋੜ੍ਹੇ ਲਈ ਗਾਣਾ ਲਾਉਂਦੇ ਹਾਂ ਅਤੇ ਫਿਰ ਅਗਲੀ ਤੁਹਾਡੀ ਕਾਲ ਵੀ ਲਵਾਂਗੇ ਸੋਰੀ ਯਾਰ ਕੁਝ ਕਾਲ ਰਹਿ ਗਈਆਂ ਬਟ ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ

0: क्या बात है। अच्छा सारा कुछ माफ है, पता नहीं जी सारा कुछ माफ है, बट गाना बहुत वधिया। 1 2 3 6 हेलो, ठीक है जी, सत श्रीकाल। कैम जी, कैम
1: हां जी, हो ठीक ठाक जमा।
0: हां जी हां जी,
1: ਤੇ ਆਪਣਾ ਨੰਬਰ ਚਾਹੀਦਾ ਸੀ ਇੱਕ ਡਾਕਟਰ ਕਲੀਨਿਕ ਵਾਲਿਆਂ ਦਾ ਜਿਹੜੇ ਨਾਲ ਸੈਨੀਟਾਈਜ਼ਰ ਵੀ ਕਰਦੇ ਆ।
0: 4 3 7 4 3 7 6 8 6 8 7 7 5 0
1: 7 7 5 0
0: ਹਾਂਜੀ।
1: ਕੌਣ ਕੀ ਨਾਂ ਜੀ ਇਹਨਾਂ
0: ਦਾ? ਇੱਥੇ ਮੁੰਡਾ ਹੋਊਗਾ ਅਰਸ਼। ਅਰਸ਼ ਠੀਕ ਹੈ ਚਲੋ ਮੈਂ ਇਹਨਾਂ ਨੂੰ ਬਸ ਕਾਲ ਕਰਕੇ ਇਹਨਾਂ ਨੂੰ ਬਸ ਫੋਨ ਕਰਕੇ ਕਹਿ ਦਿਓ ਕਿ ਨਵੀਂ ਤੋਂ ਨੰਬਰ ਮਿਲਿਆ ਤੇ ਤੁਹਾਡੀ ਮਦਦ ਕਰ ਦੇਣਗੇ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਸੋ ਮਚ ਓਕੇ ਜੀ ਨੋ ਪ੍ਰੋਬਲਮ ਸੋ ਕਿਸੇ ਨੇ ਵੀ ਡਕਟ ਕਲੀ 0 ਦੇ ਉੱਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ। ਸੋ ਓਕੇ, ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਸੀ ਅਤੇ ਨੰਬਰ ਹੈ ਆਪਣਾ 905-673-3337 9056733337 9056733337। ਅਸੀਂ ਗੱਲ ਕਰ ਰਹੇ ਸੀ ਕਿ ਕੀ ਜਾਗੋਆਂ ਕਰਨੀਆਂ ਸਟਰੀਟ ਦੇ ਉੱਤੇ, ਕੀ ਇਹ ਕੋਈ ਮਾੜੀ ਚੀਜ਼ ਹੈ। ਹੁਣ ਕੁਝ ਕੁ ਲੋਕ ਕਹਿ ਰਹੇ ਨਵੀਂ ਯਾਰ ਇਹ 'ਚ ਕਿਹੜੀ ਗੱਲ ਹੈ, ਵਧੀਆ ਖੁੱਲ੍ਹ ਕੇ ਇੰਜੋਏ ਕਰੋ, ਫੰਕਸ਼ਨ ਆਉਂਦੇ ਆ, ਆਪਣੇ ਨੇਬਰਾਂ ਨੂੰ ਸਾਰਿਆਂ ਨੂੰ ਸੱਦਾ ਪੱਤਰ ਦਿਓ, ਸਗਾ ਤਾਂ ਉਹ ਵੀ ਖੁਸ਼ ਹੋਣਗੇ ਕਿ ਵਾਹ ਬਈ ਵਾਹ ਸਾਨੂੰ ਵੀ ਸੱਦੇ ਅਗਲਿਆਂ ਨੇ। ਕਈ ਕਹਿੰਦੇ ਆ ਨਵੀਂ ਯਾਰ ਬੈਂਕਟ ਹਾਲ 'ਚ ਕਰੋ, ਐਵੇਂ ਕਾਹਨੂੰ ਨਾਲ ਦੇ ਨੂੰ ਤੰਗ ਕਰਨਾ। ਹੁਣ ਚਲੋ ਦੇਖੋ, ਮੈਂ ਆਪਦੀ ਗੱਲ ਦੱਸੀ, ਮੈਂ ਕਿਹਾ ਯਾਰ ਸਿੱਧੀ ਜਿਹੀ ਗੱਲ, ਮੈਂ ਵੀ ਸਟਰੀਟ 'ਤੇ ਕੀਤਾ ਟਰੈਕਟਰ ਨਾਲ ਅਤੇ ਸਾਰੇ ਜਣੇ ਖੂਬ ਇੰਜੋਏ ਕੀਤਾ, ਨੇਬਰਾਂ ਨੂਬਰਾਂ ਨੇ ਵੀ। ਬਟ ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ ਨਵੀਂ, ਹੁਣ ਇੱਕ ਵੀਰ ਕਹਿ ਕੇ ਗਿਆ ਨਵੀਂ, ਇਹਦੇ ਨਾਲ ਕਮਿਊਨਿਟੀਆਂ ਕਿਤੇ ਨਾ ਕਿਤੇ ਆਪਾਂ ਨੂੰ ਨਹੀਂ ਲਾਈਕ ਕਰਦੀਆਂ ਜੇ ਆਪਾਂ ਇੱਦਾਂ ਦੀਆਂ ਚੀਜ਼ਾਂ ਕਰਦੀਆਂ। ਇੱਕ ਵੀਰ ਨੇ ਕਿਹਾ ਕਿ ਹੇਟ ਵੱਧਦੀ ਹੈ ਆਪਣੇ ਪ੍ਰਤੀ ਇਹਨਾਂ ਚੀਜ਼ਾਂ ਨਾਲ। ਕੀ ਤੁਹਾਨੂੰ ਲੱਗਦਾ ਕਿ ਹੇਟ ਵੱਧਦੀ ਹੈ ਜਾਂ ਤੁਹਾਨੂੰ ਲੱਗਦਾ ਸਗਾ ਤਾਂ ਲੋਕ ਇੰਜੋਏ ਕਰਦੇ ਨੇ? ਸੋ ਇਹ ਅੱਜ ਦੀ ਸਾਡੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337 9056733337 ਤੇ ਤੁਸੀਂ ਸਾਰੇ ਓਪੀਨੀਅਨ ਦੇ ਰਹੇ ਹੋ ਆਪਣੇ 6433। ਹਾਂਜੀ
2: ਹਾਂਜੀ ਅਸ਼ੋਕ ਸਾਹਿਬ ਸਤਿ ਸ੍ਰੀ ਅਕਾਲ। ਮੈਂ ਵਿੱਚ ਪਹਿਲਾਂ ਵੀ ਕਿਤੇ ਮੈਨੂੰ ਕੱਟਣਾ ਪੈ ਗਿਆ, ਮੈਂ ਬਾਹਰ ਨਿਕਲਣਾ ਪੈ ਗਿਆ।
0: ਕੋਈ ਗੱਲ
2: ਨਹੀਂ, ਮੇਰਾ ਵਿਚਾਰ ਆ ਜਿਹੜਾ ਭਾਈ ਸਾਹਿਬ ਕਹਿੰਦੇ ਆ ਬਈ ਮਤਲਬ ਹਾਲ 'ਚ ਹੋਣੀ ਚਾਹੀਦੀ ਆ, ਬਿਲਕੁਲ ਉਹਨਾਂ ਦੀ ਗੱਲ ਸਹੀ ਆ।
0: ਠੀਕ ਹੈ,
2: ਪਰ ਜਿਹੜਾ ਘਰ ਦਾ ਮਜ਼ਾ ਆ ਪਰ ਉਹਦੇ ਨਾਲ ਦੀ ਰੀਸ ਨਹੀਂ ਗੀ। ਕਿਉਂਕਿ ਮੈਂ ਆਪਣੀ ਤੁਹਾਨੂੰ ਦੱਸ ਦਵਾਂ ਵੀ ਅਸੀਂ ਵੀ ਵਿਟਮੀ ਦੇ ਵਿੱਚ ਲਾਸਟ ਈਅਰ ਜਾਗੋ ਕੱਢੀ ਸੀਗੀ।
0: ਅੱਛਾ, ਵਿਟਮੀ 'ਚ?
2: ਦੇਖੋ ਮਤਲਬ ਬ੍ਰੈਂਪਟਨ ਦੀ ਗੱਲ, ਉੱਥੇ ਮੋਸਟਲੀ ਜ਼ਿਆਦਾ ਦੋ ਹੀ ਘਰ ਸੀ ਪੰਜਾਬੀਆਂ ਦੇ, 100 ਦੀ ਸੀ, ਪਰ ਥੋੜ੍ਹੀ ਜਿਹੀ ਸਾਡੀ ਛੱਡ ਕੇ ਬੰਦੇ ਨੇ ਕਿਸੇ ਨੇ ਕੰਪਲੇਂਟ ਕੀਤੀ ਹੋਵੇ ਤੇ ਪੁਲਿਸ ਆਈ ਆ, ਤੇ ਪੁਲਿਸ ਆਈ ਆ ਪਰ ਉਹ ਜਿੱਦਾਂ ਜਿਹੜਾ ਲੜਕੇ ਦਾ ਵਿਆਹ ਸੀ ਉਹ ਵੀ ਪੁਲਿਸ ਅਫਸਰ ਆ ਤੇ ਉਹਦੇ ਨਾਲ ਦੋ ਦੇ ਫਰੈਂਡ ਵੀ ਦੋ ਤਿੰਨ ਸੀ, ਉਹ ਮੋਹਰੇ ਉਹੀ ਕਿਤੇ ਖੜੇ ਸੀ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ ਵੀ ਅਸੀਂ ਏਦਾਂ ਏਦਾਂ, ਤੇ ਉਹ ਬੜੇ ਬੜੇ ਨਾਈਸ, ਉਹ ਕਹਿੰਦੇ ਨੋਇਸ ਦੀ ਕੋਈ ਕੰਪਲੇਂਟ ਨਹੀਂ ਆਈ ਤੇ ਤੁਹਾਡੀ ਆ ਟ੍ਰੈਫਿਕ ਦੀ ਬਾਰੇ ਆਈ ਸੀ, ਕਹਿੰਦੇ ਬਸ ਓਕੇ ਬਾਏ ਬ੍ਰੋ, ਜਿਹੜਾ ਸੜਕ ਨੂੰ ਨਾ ਮਤਲਬ ਕਿ ਰੱਖੋ, ਸੜਕ ਦੇ ਵਿੱਚ ਨਾ ਜਾਣ ਤੇ ਤੁਸੀਂ ਇੰਜੋਏ ਕਰੋ, ਮੁੰਡੇ ਲਾਪਾ ਕਹਿੰਦੇ ਆ ਚਲੋ ਤੁਸੀਂ ਖਾ ਪੀ ਲਓ ਇੱਥੇ ਮਤਲਬ ਕਿ ਫੂਡ ਟਰੱਕ ਆ ਸਾਰਾ ਕੁਛ, ਉਹ ਕਹਿੰਦੇ ਨਹੀਂ ਖਾਣਾ ਤਾਂ ਨਹੀਂ, ਅਸੀਂ ਤੈਨੂੰ ਵੀ ਪਤਾ ਹੀ ਆ ਵੀ ਏਦਾਂ ਖਾਂਦੇ ਸੀ, ਸਾਡੀ ਕਿਸੇ ਨੇ ਵੀਡੀਓ ਬਣਾ ਕੇ ਪਾਰਟੀ ਦਾ
0: ਜੀ ਜੀ ਜੀ ਨਹੀਂ, ਪਰ ਵਿਟ ਬੀਚ ਅੱਛਾ, ਜਿਹੜੇ ਨੇਬਰ ਨੂਬਰ ਨੇ ਉਹਨਾਂ ਨੇ ਕਿਸੇ ਨੇ ਨਹੀਂ ਮਾਈਂਡ ਕੀਤਾ?
2: ਨਹੀਂ ਨਹੀਂ, ਨੇਬਰ ਨੇ ਕਿਤੇ ਨਹੀਂ ਕੀਤੀ, ਨੇਬਰ ਬਾਹਰ ਨਿਕਲ ਕੇ ਸਗੋਂ ਉਹਨਾਂ ਲਈ, ਉਹ ਕਹਿੰਦੇ ਸਾਡੇ ਲਈ ਇਹ ਚੀਜ਼ ਇੱਕ ਨਵੀਂ ਸੀਗੀ, ਪਰ ਜਦੋਂ ਨੇਬਰ ਬਾਹਰ ਨਿਕਲਿਆ ਜਿਹੜੇ ਸਾਡੇ ਰਿਸ਼ਤੇਦਾਰ ਸੀਗੇ ਜਾਂ ਦੂਜੇ ਸੀ, ਉਹਨਾਂ ਨੇ ਉਹਨਾਂ ਨੂੰ ਫਿਰ ਲਿਜਾ ਲਿਆ ਕਿ ਵੀਰਾ ਮਤਲਬ ਉਹਨਾਂ ਦੇ ਡਰਾਈਵਿੰਗ ਤੱਕ ਵੀ ਸਰਵ
0: ਕੀਤੀਆਂ,
2: ਉਹਨਾਂ ਨੇ ਪੀਤੀਆਂ ਇੰਜੋਏ ਕੀਤਾ, ਉਹ ਕਹਿੰਦੇ ਅਸੀਂ ਤਾਂ ਪੂਰਾ ਇੰਜੋਏ ਕੀਤਾ, ਤੇ ਉਹ ਪੁਲਿਸ ਵਾਲਿਆਂ ਨੇ ਵੀ ਕਿਹਾ ਵੀ ਇਹ ਕਿਸੇ ਨੇ ਮਤਲਬ ਕਿ ਟ੍ਰੈਫਿਕ ਤੋਂ ਕੀਤੀ ਗਈ।
0: ਠੀਕ ਹੈ, ਨਹੀਂ ਪਰ ਤੁਸੀਂ ਦੇਖੋ ਹੁਣ ਕਈ ਲੋਕ ਕਹਿੰਦੇ ਆ ਨਹੀਂ ਨੇਬਰਾਂ ਨੂੰ ਨਹੀਂ ਚੰਗਾ ਲੱਗਦਾ, ਬਟ ਹੁਣ ਤੁਸੀਂ ਵਿਟਬੀ ਦੀ ਗੱਲ ਕੀਤੀ ਹੈ, ਵਿਟਬੀ ਦੇ ਵਿੱਚ ਤਾਂ ਉਹੀ ਡਰ ਲੱਗਦਾ ਵੀ ਇਦਾਂ ਦਾ ਕੋਈ ਫੰਕਸ਼ਨ ਆਪਾਂ ਨਾ ਕੀ, ਬਟ ਤੁਸੀਂ ਕਹਿੰਦੇ ਨੇਬਰਾਂ ਨੇ ਵਧੀਆ ਖੁੱਲ੍ਹ ਕੇ ਇੰਜੋਏ ਕੀਤਾ?
2: ਨੇੜੇ ਨੇ ਫੰਕਸ਼ਨ ਕਦੋਂ ਸਮਝ ਲਓ, ਢੋਲ ਵੱਜਾ ਨਾ ਬੋਲਣ ਵਾਲੇ ਨਾ,
0: चलो बहुत शुक्रिया सर। सो भाई जी कहते गोरिया ने भी इंजॉय किया घरे करना चाहिए, वेरी गुड। ठीक है देखो यार जे गोरे गुरे भी आप भंगड़े पाउन लाते तो फिर होर की चाहिए। ओके सो 905-673-3337 नंबर अपना 905-673-3337। ठीक है जिन्होंने लगता कि नवी नहीं होना चाहिए तुम भी अपने थान पर सही हो, जेडे केंद्र नवी यार स्वाद ही घरे फंक्शन करता आता वह भी अपने थान पर सही ने। सो तुम दस सकते हो थोड़ा की ओपीनियन है। तो बाई जी कहें कि विट बीच भी गोरिया ने इंजॉय किया, जे होर शहर जो विटबी तो अलग भी कितने किया हो भी मैं दसो यार थोड़े नेबर का थोड़े स्ट्रीट वाले का की रिएक्शन रहा, क्योंकि थोड़ा डर लगता ही होंगे यार कि साढ़े कोई गोरे गोरे ने या होर भी नेबर ने कितने माइंड ना करन, बट बाई जी कहते कि किसी ने कोई माइंड नहीं किया। सो होर भी शहर वाले बंदे जिहड़े सुन रहे हैं जिते होर कम्यूनिटीज़ के लोग ने मैनू तुसी भी जरूर दस्यो कि थोड़ा की एक्सपीरियंस रहा। सो गल्लां बातां हो रही ने थोड़े नाल एंड एक थोनों असी जानकारी दे दी फ्रैश फूड सेंटर की 12570 कैनडी रोड कैनडी एंड डूगल के कोर्नर से कैनडी और मेफिर के बिल्कुल नाल फ्रैश फूड सेंटर लोकेटेड है। अपने मनपसंद की ग्रोसरी करो एट फ्रैश फूड सेंटर कैनडी एंड मेफील्ड का कोर्नर, वधिया साफ सुथरा स्टोर है, वधिया डीलर ने। सो भाजी साढ़े नाल ने ग्रैंड होम फर्नीचर तो, भाजी वेलकम अगैन।
3: बहुत शुक्रिया, धन्यवाद नवी भाई जी। बिल्कुल कल फ्राइडे वाले दिन लाइव लोकेशन प्रोग्राम चलना पंजाबी लहरां दा, ते तोहफ़ियां दा कंटेनर मंगा लिया परिवारां नी, जिन्ने भी परिवार आउणगे चाहे तुसीं सिंगल साइज दा मैट्रस भी बाय करना उहदे नाल भी तोहफा, बेडरूम सैट नाल भी तोहफा, डाइनिंग टेबल नाल भी तोहफा, ते नाल दी नाल रिक्लाइनर सोफा सैट बाय कर दिओ उहदे नाल भी तोहफा। सो डिस्काउंट ते मिलने इस वीकर दे उपर, नाल वड्डे वड्डे तोहफे जिहड़े तुहानूं नाल दित्ते जाणे आ। सो जरूर एक चक्कर लाओ 6685 टॉमगन रोड के उपर, 6685 टॉमगन रोड को याद रखना, ते नाल दी नाल रियल मार्बल का डाइनिंग टेबल जिहड़ा साडे कोल डिस्प्ले के उपर आया, रियल मार्बल रियल पत्थर का डाइनिंग टेबल प्लस 6 चेयर लैदर दियां डिजाइनर चेयरां, रियल मार्बल का डाइनिंग टेबल विद 6 चेयर डिजाइनर बेस के नाल, जिहदी रेगुलर कीमत $1500 सी सिर्फ $499 दे विच, रियल मार्बल का डाइनिंग टेबल विद 6 चेयर $499 ਦਾ, ਤੇ ਪੰਜਾਬੀ ਰੈਫਰੈਂਸ ਦੇਣਾ ਏਅਰ ਫਰਾਇਰ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਸ਼ੇਅਰ $499 ਦਾ, ਤੇ ਨਾਲ ਏਅਰ ਫਰਾਇਰ ਜਿਹੜਾ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਨਵੀਂ ਭਾਜੀ।
0: ਕੀ ਬਾਤ ਹੈ, ਵੈਰੀ ਗੁੱਡ। 4984 ਹਾਂਜੀ
4: ਲੱਗਦਾ ਨੀ ਆ ਕਿ ਚੰਗਾ ਜਿਹਾ ਲੱਗਦਾ ਹੁਣ। ਪਹਿਲਾਂ ਪਹਿਲਾਂ ਭਾਜੀ ਜਿੱਦਾਂ ਆਰਕੈਸਟਰਾ ਵਾਲੇ ਉਹਨਾਂ ਨੇ ਨਾ ਸਕਿੱਟ ਜੀ ਵਿੱਚ ਐਡ ਕੀਤੀ ਸੀ, ਉਹ ਅਸ਼ਰਫ ਅਲੀ ਵਾਲੀ ਨਵੀਂ ਨਵੀਂ ਚੰਗੀ ਲੱਗੀ ਸੀ ਭਾਜੀ, ਬਾਅਦ ਚ ਬੋਰੇ ਹੋਣ ਲੱਗ ਗਏ ਸੀ ਲੋਕੀ
0: ਉੱਥੇ
4: ਤੇ ਉਹੀ ਵੀ ਉਹ ਸਕਿੱਟ ਜੀ ਜਿੱਦਾਂ ਐਡ ਕਰਦੇ ਸੀ ਨਾ ਆਰਕੈਸਟਰਾ ਵਾਲੇ, ਓਡੀ ਗਦਰ ਫਿਲਮ ਦਾ ਸੀਨ ਜਿਹਾ ਲਾ ਕੇ
0: ਸਕਿੱਟ,
4: ਹਾਂਜੀ ਹਾਂਜੀ ਸਟੇਜ ਤੇ ਨਾ ਸਕਿੱਟ ਜੀ ਪੇਸ਼ ਕਰਦੇ ਸੀ ਜਿਹੜੇ ਭੰਗੜਾ ਪਾਉਂਦੇ ਸੀ ਨਾ ਮੁੰਡੇ ਕੁੜੀਆਂ, ਹਾਂ ਉਹ ਸਟਾਰਟਿੰਗ ਤੇ ਚੰਗੀ ਲੱਗੀ ਸੀ ਲੋਕਾਂ ਨੂੰ, ਤੇ ਓਦਾਂ ਹੀ ਹੌਲੀ ਹੌਲੀ ਬੋਰ ਹੋਣੀ ਸ਼ੁਰੂ ਹੋ ਗਈ, ਉਹ ਹਰ ਕਿਸੇ ਨੇ ਕਾਪੀ ਕਰਨਾ ਸ਼ੁਰੂ ਕਰਤਾ ਭਾਜੀ ਉਹਨੂੰ, ਓਦਾਂ ਹੀ ਜਾਗੋ ਦਾ ਹਿਸਾਬ ਆ ਭਾਜੀ।
0: ਇਹ ਤਾਂ ਯਾਰ ਬਹੁਤ ਚਿਰ ਤੋਂ ਹੋ ਰਹੀ ਹੈ, ਇਹ ਕਿਹੜਾ ਕੋਈ ਨਵੀਂ ਚੀਜ਼ ਹੈ,
4: ਕਿਹੜੀ ਜਾਗੋ ਕਿ ਸਕਿੱਟ
0: ਜਾਗੋ
4: ਜਾਗੋ ਭਾਜੀ ਕਾਹਦੇ ਵਾਸਤੇ ਕੱਢਣੀ ਇੱਥੇ ਕੀ ਆ ਮਤਲਬ ਇੱਥੇ ਹਨਾ, ਜਾਂਦੇ ਉਹਦੀ ਹਿਸਟਰੀ ਤੇ ਜਾਓ ਫਿਰ ਵੀ ਪਤਾ ਲੱਗੇ,
0: ਨਹੀਂ ਵਧੀਆ ਰੌਣਕ ਮੇਲਾ ਹੋਰ ਕੀ ਆ, ਮਾਮਾ ਜਾਗੋ ਰੱਖਦਾ ਸਿਰ ਤੇ, ਚਾਚਾ ਰੱਖਦਾ, ਮਾਸੀ ਰੱਖਦੀ ਹੈ, ਫਿਰ ਜਾਗੋ ਹੀ ਹੈ।
4: ਨਹੀਂ ਹੈਗੀ ਤੇ ਜਾਗੋ ਆ, ਜਾਗੋ ਦਾ ਭਾਜੀ ਜਿਹੜਾ ਹਿਸਟਰੀ ਦਾ ਮਤਲਬ ਉਹ ਵੀ ਤਾਂ ਪਤਾ ਹੋਣਾ ਚਾਹੀਦਾ ਜਿਹੜੇ ਜਿਹੜੇ ਕੱਢਦੇ ਆ ਫਿਰ ਇੱਥੇ। ਹਾਂਜੀ ਇਹ ਨਾਨਕਿਆਂ ਵੱਲੋਂ ਕੱਢੀ ਜਾਂਦੀ ਹੈ ਆਣ ਕੇ
0: ਨਾਨਕਾ ਮੇਲ ਹੈ ਉਹ ਆਉਂਦਾ ਸਾਰਾ ਸਾਰਾ ਕੁਛ ਕੀਤਾ ਜਾਂਦਾ।
4: ਨਹੀਂ ਭਾਜੀ ਬਹੁਤ ਵਧੀਆ ਹੋਊਗਾ ਸਿਸਟਮ, ਇੱਕੋ ਵਿਆਹ ਵੇਖਿਆ।
0: ਤੁਸੀਂ ਦੇਖੋ ਤੁਸੀਂ ਸਿਰਫ ਇੱਥੇ ਕਿੰਨੇ ਵਿਆਹ ਇੱਥੇ ਕਿੰਨੀਆਂ ਜਾਗੋਂ ਦੇਖੀਆਂ? ਇੱਕ
4: ਨਹੀਂ ਮੈਂ
0: ਇੱਕ ਨਾਲ ਹੀ ਤੁਸੀਂ ਬੋਰ ਹੋ ਗਏ
4: ਕਿਉਂਕਿ ਭਾਜੀ ਆਪਣੀ ਆਪਸ ਚ ਟੱਪੀ ਜਾਂਦੇ ਆ ਜਿਹੜੇ ਹੈਗੇ ਆ।
0: ਅੱਛਾ
4: ਨਾ ਕਿਸੇ ਨੂੰ ਪੁੱਛਣਾ ਨਾ ਕਿਸੇ ਨਾ। ਹਾਂਜੀ
0: ਅੱਛਾ ਤੁਹਾਨੂੰ ਫਿਰ ਮੈਨੂੰ ਲੱਗਦਾ ਕਿਸੇ ਨੇ ਪੁੱਛਿਆ ਨੀ, ਤੁਹਾਨੂੰ ਜਾਗੋ ਨੀ ਤੁਹਾਡੇ ਸਿਰ ਤੇ ਰੱਖੀ ਕਿਸੇ ਨੇ?
4: ਨਹੀਂ ਭਾਜੀ ਮੈਂ ਰਖਾ ਕੇ ਵੀ ਨੀ ਖੁਸ਼ ਹੈਗਾ ਜੀਗਾ।
0: ਪੱਕੀ ਗੱਲ ਆ?
4: ਪੱਕੀ ਗੱਲ ਭਾਜੀ ਮੈਂ ਇੱਥੇ ਅਜੀਬ ਹੀ ਸਿਸਟਮ ਲੱਗਾ ਮੈਨੂੰ ਪਾ ਕੇ ਕਾਲੇ ਕੁੜਤੇ ਪਜਾਮੇ ਹੈ ਜੀ।
0: ਅੱਛਾ
4: ਵੱਖਰਾ ਹੀ ਆ।
0: ਅੱਛਾ ਕਿਉਂ ਅਜੀਬ ਕੁੜਤੇ ਪਜਾਮੇ ਕਿਉਂ ਅਜੀਬ ਲੱਗੇ?
4: ਤੁਸੀਂ
0: ਕੁੜਤੇ ਪਜਾਮੇ ਨਹੀਂ ਤੁਹਾਨੂੰ ਪਸੰਦ?
4: ਨਹੀਂ ਨਹੀਂ ਪਸੰਦ ਹੈਗੇ ਆ ਭਾਜੀ, ਪਰ ਏਦਾਂ ਨੀ ਉਹ ਡਾਕੂ ਬਣ ਗਏ ਚੱਲ ਜਾਓ ਸਾਰੇ ਜਾਣੇ ਇਕੱਠੇ।
0: ਅੱਛਾ ਸਾਰੇ ਇਕੱਠਿਆਂ ਦਾ ਨੀ ਤੁਹਾਨੂੰ ਠੀਕ ਲੱਗਦਾ? ਓਕੇ ਓਕੇ ਓਕੇ ਓਕੇ
4: ਹਾਂਜੀ
0: ਬੋਰ ਹੋ ਗਿਆ। ਚਲੋ ਜੀ ਠੀਕ ਹੈ, ਚਲੋ ਯਾਰ ਇਹਨਾਂ ਦਾ ਦੇਖੋ ਆਪਦਾ ਇੱਕ ਨਜ਼ਰੀਆ। ਤੁਸੀਂ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਜੇ ਤੁਹਾਡੇ ਕੋਈ ਵੀ ਅਪਲਾਇੰਸਿਸ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਰਿਪੇਅਰ ਹੋਣ ਵਾਲੇ ਨੇ ਤਾਂ ਅਪਲਾਇੰਸਿਸ ਦੀ ਰਿਪੇਅਰ ਕਰਾਓ। ਨੰਬਰ ਹੈ 647-622-3203 ਦੇ ਉੱਤੇ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਅਪਲਾਇੰਸ ਦੀ ਰਿਪੇਅਰ ਬਹੁਤ ਤਸੱਲੀ ਦੇ ਨਾਲ ਕਰਦੇ ਨੇ। ਤੁਸੀਂ ਕਿਚਨ ਐਸੀ ਰੈਡੀ ਕਰਾਉਣੀ ਹੈ ਕਿ ਕੋਈ ਵੀ ਬੰਦਾ ਤੁਹਾਡੇ ਘਰੇ ਆਵੇ ਤਾਂ ਕਿਚਨ ਦੇਖ ਕੇ ਕਵੇ ਜ਼ਰੂਰ ਕਿ ਬੱਲੇ ਯਾਰ ਇਹ ਦੱਸੋ ਕਿਚਨ ਕਿਹਨੇ ਬਣਾਈ ਹੈ। ਤਾਂ ਕਿਚਨ ਦੇ ਮਾਹਰ ਨੇ ਸਾਡੇ ਜਸਪਾਲ ਰਾਏ ਭਾਜੀ ਨਿਊ ਹਾਈਟਸ ਕਿਚਨ ਵਾਲੇ। ਸੋ ਕਿਚਨ ਤਿਆਰ ਕਰਵਾਓ। ਨੰਬਰ 1 ਕਿਚਨ ਕੈਬਨਿਟਸ ਕਾਊਂਟਰ ਟੋਪ, ਤੁਸੀਂ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੇ ਨੇ, ਕੋਈ ਵੀ ਐਸਾ ਕੰਮ ਹੈ ਤਾਂ ਨਿਊ ਹਾਈਟਸ ਕਿਚਨ 416-859-1920 ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ 416-859-1920 ਤੇ ਆਪਣੇ ਮਨ ਪਸੰਦ ਦੀ ਕਿਚਨ ਤੁਸੀਂ ਜ਼ਰੂਰ ਤਿਆਰ ਕਰਵਾਓ ਤੇ ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਬੱਲੇ ਬਹਿ ਜਾ ਬਹਿ ਜਾ ਹੋ ਗਈ। ਸੋ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ, ਨੰਬਰ ਹੈ ਆਪਣਾ 9056733337 2587। ਹਾਂਜੀ 2587 ਹੈਲੋ ਜੀ। ਕਿੰਨੀਆਂ ਜਾਗੋ ਨਿਕਲਦੀਆਂ ਨੇ, ਕਿਉਂ ਨੀ ਨਿਕਲਦੀਆਂ?
4: ਨਹੀਂ
0: ਬਥੇਰੀਆਂ। ਜੇ ਤੁਸੀਂ ਰੈਕਸਡੇਲ ਦੀ ਗੱਲ ਕਰਦੇ ਹੋ, ਰੈਕਸਡੇਲ ਤਾਂ ਬਹੁਤ ਸਾਰੀਆਂ ਨਿਕਲਦੀਆਂ ਨੇ।
4: ਬ੍ਰੈਂਪਟਨ ਜੀ ਨਿਕਲੇ ਜਾਗੋ, ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਪੁੱਤ।
0: ਚਲੋ ਧੰਨਵਾਦ ਜੀ, ਥੈਂਕ ਯੂ। ਚਲੋ ਥੈਂਕ ਯੂ। ਐ ਕਿਵੇਂ ਹੋ ਸਕਦਾ ਰੈਕਸਡੇਲ ਜਾਗੋ ਨੀ ਨਿਕਲਦੀਆਂ? ਰੈਕਸਡੇਲ ਦੇ ਵਿੱਚ ਤਾਂ ਯਾਰ ਮੈਂ ਪਤਾ ਨੀ, ਮੈਨੂੰ ਪਿਛਲੇ ਹਫ਼ਤੇ ਦੀ ਗੱਲ ਹੈ ਕਿ ਦੇਖੀ ਜਾਗੋ ਕੋਈ ਕੱਢ ਰਿਹਾ ਸੀ ਬਹੁਤ ਧੂਮਧਾਮ ਨਾਲ, ਉਹ ਵੀ ਟਰੈਕਟਰ ਦੇ ਉੱਤੇ। ਸੋ ਆਈ ਡੋਂਟ ਨੋ ਰੈਕਸਡੇਲ ਦੇ ਵਿੱਚ ਬਾਈ ਜੀ ਕਿਤੇ ਨਿਕਲਦੀਆਂ ਨੇ, ਪਤਾ ਨਹੀਂ ਰੈਕਸਡੇਲ ਵਾਲਿਓ ਤੁਸੀਂ ਦੱਸ ਸਕਦੇ ਹੋ। ਸੋ ਨੰਬਰ ਹੈ ਆਪਣਾ 9056733337 905-673-3337 ਆਪਣਾ ਨੰਬਰ ਹੈ। ਰੈਕਸਡੇਲ ਹੈ, ਰੈਕਸਡੇਲ ਵਾਲੇ ਬਚੇ ਹੋਏ ਨੇ, ਲੈਟਸ ਸੀ ਦੇਖਦੇ ਹਾਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਤੁਸੀਂ ਇੱਕ ਵਾਰ ਗੇੜਾ ਮਾਰੋ। ਸਿੰਪਲੀ ਇੰਡੀਅਨ ਵਾਲੇ ਨੇ ਨਾ ਕੁਝ ਕੁ ਲਾਈਵ ਸਟੇਸ਼ਨ ਲਾਏ ਹੋਏ ਨੇ, ਅਨਲਿਮਿਟਿਡ ਗੋਲ ਗੱਪੇ 999 ਚ, ਆਈਸ ਗੋਲਾ 399, ਦਹੀਂ ਟਿੱਕੀ ਚਾਟ 599, 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲ ਮੋਰ, 85 ਮਾਊਂਟ ਪੈਲੀ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਅਤੇ ਨਾਲ 25-30 ਤਰੀਕ ਤੱਕ ਸਿੰਪਲੀ ਇੰਡੀਅਨ ਵਾਲੇ ਰੱਖੜੀ ਰਕਸ਼ਾ ਬੰਧਨ ਦੇ ਲਈ ਡਰੋਅ ਕੱਢ ਰਹੇ ਨੇ। 25 ਅਗਸਤ ਤੋਂ ਲੈ ਕੇ 30 ਅਗਸਤ ਤੱਕ ਜਿਹੜਾ ਵੀ ਬੰਦਾ ਮਠਿਆਈ ਲੈ ਰਿਹਾ, ਤੁਹਾਡਾ ਨਾਮ ਇੱਕ ਡਰੋਅ 'ਚ ਪਾਇਆ ਜਾਊਗਾ। ਅਤੇ ਏਅਰਲਾਈਨ ਦੀਆਂ ਬਹੁਤ ਸਾਰੀਆਂ ਟਿਕਟਾਂ ਕੱਢ ਰਹੇ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਤੁਸੀਂ ਖਰੀਦਦਾਰੀ ਕਰੋ ਅਤੇ ਤੁਸੀਂ ਵੀ ਵਿਨਰ ਬਣ ਸਕਦੇ ਹੋ ਯਾਰ। ਅਤੇ ਵਿਨਰ ਜਦੋਂ ਬੰਦਾ ਬਣਦਾ, ਬਸ ਡਰੋਅ ਹੀ ਪੁਣਾ, ਮਿਠਾਈਆਂ ਤਾਂ ਲੈਣੀਆਂ ਲੈਣੀਆਂ, ਕਿਉਂ ਨਾ ਆਪਣਾ ਨਾਮ ਪਾ ਦਿਉ ਤੁਸੀਂ। ਜੇ ਲੱਕੀ ਨਿਕਲੇ ਤਾਂ ਫਿਰ ਬੱਲੇ ਬੱਲੇ, ਬਹਿਰਾ ਬਹਿਰਾ, ਨਹੀਂ ਤਾਂ ਤੁਹਾਨੂੰ ਵਧੀਆ ਮਿਠਾਈ ਤਾਂ ਮਿਲ ਹੀ ਜਾਣੀ ਆ। ਸੋ ਜਾਗੋਆਂ ਦੀਆਂ ਗੱਲਾਂ ਹੋ ਰਹੀਆਂ ਨੇ, ਕਿਸੇ ਨੂੰ ਵਧੀਆ ਲੱਗਦੀਆਂ ਸਟਰੀਟਸ ਦੇ ਉੱਤੇ, ਸੜਕਾਂ 'ਤੇ ਵੀ ਵਧੀਆ ਰੰਗ ਬੰਨਿਆ ਜਾਂਦਾ, ਅਤੇ ਕਈ ਲੋਕ ਕਹਿੰਦੇ ਆ ਨਹੀਂ ਯਾਰ ਨਵੀਂ ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਦੇਖਦੇ ਹਾਂ ਤੁਹਾਡੀ ਕੀ ਰਾਏ ਆ, ਦੱਸੀ ਚੱਲੋ। ਅਤੇ ਤੁਹਾਡੀਆਂ ਕਾਲਸ ਲੈ ਰਹੇ ਹਾਂ, ਆਨੰਦ ਤੁਹਾਡੀਆਂ ਕਾਲਾਂ ਦੇ ਨਾਲ ਹੀ ਆਉਂਦਾ ਯਾਰ। ਤੁਸੀਂ ਵਧੀਆ ਕੀ ਕਹਿੰਦੇ ਰੌਣਕ ਮੇਲਾ ਲਾਈ ਰੱਖਦੇ ਹੋ।
5: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

ਮੌਕਾ ਆ ਗਿਆ ਐਮੀ ਵਿਰਕ ਦੇ ਚਾਰਟ ਟੌਪਿੰਗ ਹਿੱਟ ਸਰਗਨ ਮਹਿਤਾ ਦੀ ਸਟਾਰ ਪਾਵਰ ਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਹੇਗੀ। ਇਹ ਇੱਕ ਸਿਰਫ ਕਾਨਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ। ਟਿਕਟ ਮਾਸਟਰ ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ, ਯੋਰ ਟਿਕਟਸ ਔਨ। ਸੋਰੀ ਯਾਰ, ਮੈਂ ਐਮੀ ਵਿਰਕ ਦਾ ਮੈਸੇਜ ਦੇਣਾ ਤੁਹਾਨੂੰ, ਬਟ ਮੈਂ ਜੋ ਡੇਟ ਹੈ ਜੋ ਅਨਾਊਂਸਮੈਂਟ ਹੈ ਉਹ ਗਲਤ ਦਿੱਤੀ ਹੈ। ਫਿਰ ਤੋਂ ਦਿੰਦੇ ਹਾਂ, ਨਵੀਂ ਡੇਟ ਹੈ ਤੇ ਐਮੀ ਵਿਰਕ, ਐਮੀ ਵਿਰਕ, ਐਮੀ ਵਿਰਕ ਤੁਹਾਡੇ ਸ਼ਹਿਰ ਕਦੋਂ ਆ ਰਿਹਾ? ਹੁਣ ਤੁਸੀਂ ਦੇਖੋ ਕਿ 30 ਅਗਸਤ ਨੂੰ ਆ ਰਿਹਾ।

0: Teagust, Great Canadian Resort, Great Canadian Casino Resort, Woodbine, and Teagust, Ticketmaster.ca, Ticketmaster.ca, Teagust, 1542, Haji.
1: Haji, Navi
0: Vahiguru Ji. Ji, Fateh Ji.
1: ਪ੍ਰੋਗਰਾਮ ਜੀ ਤੁਹਾਡਾ ਬਹੁਤ ਵਧੀਆ ਨੇ ਜਾਗੋ ਮੰਮੀ ਦੋ ਅਟੈਂਡ ਕੀਤੀਆਂ ਇੱਥੇ ਤੇ ਬਹੁਤ ਸੋਹਣਾ ਪ੍ਰੋਗਰਾਮ ਬਣਦਾ ਰੰਗਾ ਰੰਗ ਨਾਲੇ 10 ਮਿੰਟ ਕਿਤੇ ਮਨੋਰੰਜਨ ਹੋ ਜਾਂਦਾ ਤੇ ਗੱਲ ਇਹ ਆ ਵੀ ਸਾਨੂੰ ਇੱਕ ਜਾਗੋ ਸੁਣਾਓ ਜਿਹੜੀ
0: ਹਰਮਨ ਬੱਤਾ ਤੁਹਾਡੇ ਲਈ ਪੇਸ਼ ਹੋ ਰਹੇ ਨੇ ਤੇ ਹਰਮਨ ਆ ਜਾਓ ਲਾਈਨ ਤੇ ਤੁਹਾਡੇ ਨਾਲ ਮੋੜਗੇੜ ਦੀਆਂ ਗੱਲਾਂ ਬਾਤਾਂ ਕਰੋ ਕਰੀਏ ਤੇ ਇੱਕ ਮੈਂ ਕਿਹੜਾ ਸੀਗਾ ਯਾਰ ਕਿੱਥੇ ਗਏ ਸਾਡੇ ਇਹ ਤੁਸੀਂ ਇਸ ਸਮਰ ਬੋਸ ਨਹੀਂ ਚਲੋ ਇਹ ਰਹਿਣ ਦਿੰਦੇ ਕਿਉਂਕਿ ਤੁਸੀਂ ਸਾਰੀ ਸਮਰ ਇਹ ਚੀਜ਼ ਸੁਣੀ ਹੋਈ ਹੈ ਮੈਂ ਕੁਛ ਲਾਉਣ ਲੱਗਿਆ ਸੀ ਬਟ ਉਹ ਨਹੀਂ ਲਾਉਂਦੇ ਤੁਹਾਡੇ ਲਈ ਇੱਕ ਗੀਤ ਜਿਹੜਾ ਅੱਜ ਕੱਲ੍ਹ ਬੜਾ ਚੱਲ ਰਿਹਾ ਉਹ ਪੇਸ਼ ਕਰਦੇ ਹਾਂ ਅਤੇ ਆਪਣੇ ਜੋਰਡਨ ਸੰਧੂ ਨੇ ਬਹਿਜਾ ਕਰਾਈ ਪਈ ਹੈ

SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਨੂੰ ਕਾਲ ਕਰੋ 647-504-1557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਮੈਂ ਵੀ ਗੇਟਰ ਕੈਫੇ ਏਅਰਪੋਰਟ ਕੁਈਨ, ਇਹਨਾਂ ਦੀ ਮਸਾਲਾ ਚਾਹ, ਇਹਨਾਂ ਦੀਆਂ ਆਲੂ ਪੈਟੀਆਂ, ਵਾਹ ਬਈ ਵਾਹ, ਹੈ ਕਮਾਲ ਯਾਰ। ਪ੍ਰੋਗਰਾਮ ਪੰਜਾਬੀ ਦਾਰਾ ਤੁਸੀਂ ਸੁਣ ਰਹੇ ਹੋ ਤੇ ਜੋਰਡਨ ਸਿੱਧੂ ਦੇ ਮੈਂ ਕਿਹਾ ਸੁਣਾ ਹੀ ਦੇਈਏ ਦੋ ਤਿੰਨ ਗਾਣੇ ਯਾਰ, ਮੁੰਡਾ ਵਧੀਆ। ਤੇ ਜੋਰਡਨ ਦੀ ਐਲਬਮ ਯਾਰ ਗੋਡਸ ਫੇਵਰੇਟ, ਮੈਂ ਸੱਚ ਦੱਸਾਂ ਮੈਨੂੰ ਪਹਿਲਾਂ ਪਹਿਲਾਂ ਲੱਗਿਆ ਠੀਕ ਹੈ, ਹੁਣ ਮੈਂ ਬਹੁਤ ਸੁਣ ਲਈ ਤੇ ਹੁਣ ਮੈਨੂੰ ਬੜੀ ਵਧੀਆ ਲੱਗਦੀ ਹੈ। ਸੋ ਜਿਹੜੀਆਂ ਕੁਝ ਚੀਜ਼ਾਂ ਨੇ ਨਾ ਵਾਰ ਵਾਰ ਸੁਣੋ ਤੇ ਫਿਰ ਤੁਹਾਨੂੰ ਲੱਗਦਾ ਹਾਂ ਯਾਰ ਹੁਣ ਬਣੀ ਗੱਲ। ਸੋ ਪ੍ਰੋਗਰਾਮ ਹੈ ਪੰਜਾਬੀ ਦਾਰਾ ਤੇ ਗੱਲਾਂ ਬਾਤਾਂ ਖੂਬ ਤੁਹਾਡੇ ਨਾਲ ਹੋ ਰਹੀਆਂ ਨੇ, ਕੁਝ ਤੁਸੀਂ ਕਰ ਰਹੇ ਹੋ, ਕੁਝ ਅਸੀਂ ਕਰ ਰਹੇ ਹਾਂ, ਕੁਝ ਗੱਲਾਂ ਤੂੰ ਕਰੇ, ਕੁਝ ਗੱਲਾਂ ਮੈਂ ਕਰਾਂ, ਹੈ ਮੌਕੇ ਨਾਲ ਸਾਡੀ ਗੱਲਬਾਤ, ਪਾਣੀ ਦੀਆਂ ਛੱਲਾਂ ਹੋਵਣ। ਵਾਹ ਕਿਆ ਫਿਰੋਜ਼ ਖਾਨ ਨੇ ਗਾਇਆ। ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਤੇ ਇਹਨਾਂ ਦੇ ਹਰ ਇੱਕ ਸਟੋਰ ਦੇ ਨਾਲ ਰੈਸਟੋਰੈਂਟ ਇੰਡੀਅਨ ਫਰੂਟਲੈਂਡ। ਸੋ ਇੰਡੀਅਨ ਫਰੂਟਲੈਂਡ ਮਲਟੀਪਲ ਲੋਕੇਸ਼ਨਸ ਤੋਂ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ। ਸੋ ਤੁਹਾਨੂੰ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਦਾ ਕਿਹੜਾ ਦੱਸ ਦਈਏ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਹਰਨਟੇਰੀਓ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਲ, 15 ਫੈਂਡਰ ਵੇ, ਬਵੇਰਡ ਐਂਡ ਚਿੰਕਿਊਜ਼ੀ, 45 ਡਸਕ ਡਰਾਈਵ, ਕੁਈਨ ਐਂਡ ਚਿੰਕਿਊਜ਼ੀ, 33 ਫਾਰਲੀ ਡਰਾਈਵ ਇਨ ਗੁਐਲਫ ਤੇ 600 ਹੈਸਪਿਲਰ ਰੋਡ ਇਨ ਕੇਂਬ੍ਰਿਜ। ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਦੇ ਉੱਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ। ਸੋ ਬਰੈਂਪਟਨ ਕ੍ਰੈਮੇਟੋਰੀਅਮ, ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਐਟ ਬਰੈਂਪਟਨ ਕ੍ਰੈਮੇਟੋਰੀਅਮ। ਫਿਊਨਰਲ ਆਪਣਾ ਪ੍ਰੀ ਪਲੈਨ ਦੇਖੋ, ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਫਿਊਨਰਲ ਦੀਆਂ ਕਿਉਂ ਗੱਲਾਂ ਕਰਦੇ ਹੁੰਦੇ, ਇਹ ਚੀਜ਼ਾਂ ਹੋਣੀਆਂ ਨੇ। ਫਿਊਨਰਲ ਹਰੇਕ ਦਾ ਹੋਣਾ, ਤੁਹਾਡਾ ਵੀ ਹੋਣਾ, ਮੇਰਾ ਵੀ ਹੋਣਾ, ਸਾਰਿਆਂ ਦੇ ਹੋਣੇ ਆ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ, ਤੁਹਾਨੂੰ ਅੱਜ ਦਾ ਰੇਟ ਲੌਕ ਹੋ ਜਾਣਾ, ਵਧੀਆ ਟੌਪ ਦੀ ਟੀਮ ਹੈ। ਅਤੇ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਹੈ 905-790-9080, ਸੋਰੀ ਨੰਬਰ ਮੈਂ ਗਲਤ ਦਿੱਤਾ, ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਹੈ 9054582222, ਬਰੈਂਪਟਨ ਕ੍ਰੈਮੇਟੋਰੀਅਮ, 9054582222, ਬਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਗੱਲਬਾਤ ਕਰੋ। ਅਤੇ ਇੱਕ ਹੁਣ ਮੈਂ ਜਿਹੜਾ ਦੂਜਾ ਨੰਬਰ ਦੇ ਰਿਹਾ ਸੀ ਉਹ ਇਹ ਆ,
1: ਤੁਸੀਂ
0: ਨਵੀਂ ਫਰਨੈਸ, ਨਵਾਂ ਏਸੀ ਲਵਾਓ ਤੇ $1800 ਤੱਕ ਦਾ ਰੀਬੇਟ ਪਾਓ। ਸੋ ਨਵੀਂ ਫਰਨੈਸ, ਨਵਾਂ ਏਸੀ ਜਾਂ ਕੋਈ ਵੀ ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ, 905-790-9080, 9057909080 ਤੇ ਗਲੋਬਲ ਕੰਫਰਟ ਏਅਰ। ਸੋ ਕਿਹੜਾ ਹੁਣ ਤੁਹਾਨੂੰ ਅਗਲਾ ਗਾਣਾ ਸੁਣਾਈਏ, ਜੇ ਕੋਈ ਤੁਹਾਡੀ ਰਿਕੁਐਸਟ ਹੈ ਤਾਂ ਦੱਸੋ, ਨਹੀਂ ਤਾਂ ਫਿਰ ਤੁਹਾਨੂੰ ਕੁਛ ਨਾ ਕੁਛ ਅਸੀਂ ਆਪਣੇ ਪਸੰਦ ਦਾ ਸੁਣਾ ਦਿੰਦੇ ਯਾਰ, ਸਾਡੀ ਵੀ ਪਸੰਦ ਬੜੀ ਟੋਪੋ ਟੋਪ ਹੈ। ਅਤੇ ਨੰਬਰ ਹੈ ਆਪਣਾ 905-673-3337, 9056733337। ਕੈਲਡਿਨ ਮਿਤਸੂਬਿਸ਼ੀ ਦਾ ਵੀ ਨੰਬਰ ਯਾਦ ਰੱਖੋ, ਨਵੀਂ ਗੱਡੀ ਲੈਣੀ ਹੈ ਮਿਤਸੂਬਿਸ਼ੀ ਦੀ ਲਾਓ, 10 ਸਾਲ ਦੀ ਵਾਰੰਟੀ ਹੈ, ਬਹੁਤ ਰਿਲਾਇਬਲ ਟੀਮ ਕੈਲਡਿਨ ਮਿਤਸੂਬਿਸ਼ੀ, 6476782754, ਅਤੇ ਤੁਸੀਂ ਕੈਲਡਿਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਗੱਲਬਾਤ ਕਰੋ। ਅਤੇ ਤੁਹਾਡੇ ਲਈ ਜੀਵਨ ਸਿੱਧੂ ਜੋ ਮਾਲਕ ਨੇ ਇਸ ਡੀਲਰਸ਼ਿਪ ਦੇ ਹਾਜ਼ਰ ਨੇ, ਅਤੇ ਬਹੁਤ ਵਧੀਆ ਟੀਮ ਹੈ, 10 ਸਾਲ ਦੀ ਵਾਰੰਟੀ ਹੈ ਗੱਡੀ ਹੈ। ਅਤੇ ਨਹੀਂ ਤਾਂ ਆਮ ਤੌਰ 'ਤੇ ਬਾਕੀ ਨਾ ਜਿਹੜੇ ਡੀਲਰ ਨੇ ਤੁਹਾਨੂੰ ਮੌਸਮ 5 ਸਾਲ ਦੀ ਵਾਰੰਟੀ ਦਿੰਦੇ, ਉਹ ਵੀ ਡਰ ਡਰ ਕੇ, ਹੁਣ ਇਹਨਾਂ ਨੂੰ ਪਤਾ ਕਿ ਇਹਨਾਂ ਦੀ ਜਿਹੜੀ ਗੱਡੀ ਹੈ ਪੂਰੀ ਐਨ ਭਰੋਸੇ ਵਾਲੀ ਹੈ। ਸੋ ਵਧੀਆ, ਤੁਸੀਂ ਟੌਪ ਦੀ ਨਾਲੇ ਵਾਰੰਟੀ ਲਓ ਅਤੇ ਗੱਡੀ ਲਓ। ਆ ਸੁਣੋ,

ਜੱਸੀ ਗਿੱਲ ਦਾ ਵੀ ਬੜਾ ਕਮਾਲ ਦਾ ਇੱਕ ਦੌਰ ਜਿਹਾ ਚੱਲਿਆ ਸੀ ਹੈ। ਜੱਸੀ ਗਿੱਲ ਦੇ ਮੈਂ ਜਦੋਂ ਵੀ ਜੱਸੀ ਦਾ ਕੋਈ ਗਾਣਾ ਲਾਉਣਾ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਬਾਪੂ ਜ਼ਿੰਮੇਦਾਰ, ਲਜ਼ੀਨ ਮੁੰਡਾ ਗਿਟਾਰ ਸਿੱਖਦਾ, ਨਿਕਲੇ ਕਰੰਟ ਤੇਰੀ ਯਾਰ ਤੋਂ। ਸੈਡ ਗਾਣੇ ਵੀ ਬਹੁਤ ਵਧੀਆ ਸੀ, ਵਿੱਚ ਪਰਦੇਸਾਂ ਹੋ ਬਹਿ ਗਏ ਹੋ ਜਾ ਕੇ, ਕਿਆ ਯਾਰ ਗੀਤ ਸੀਗਾ, ਮੈਂ ਲਾਹੀਆਂ ਇਸ਼ਕ ਨੂੰ ਡੁਨ, ਬਹੁਤ ਸੋਹਣਾ। ਅਤੇ ਜਦੋਂ ਸ਼ੁਰੂਆਤ ਹੋਈ ਹੈ ਜੱਸੀ ਦੀ, ਇੱਕ ਗਾਣਾ ਸੀਗਾ ਕਿਹੜਾ ਸੀ, ਪਹਿਲੀ ਐਲਬਮ ਸੀ ਬੈਚਮੇਟ ਜਿਹੜੀ ਪਹਿਲੀ ਆਈ ਸੀ, ਮਤਲਬ ਚੂੜੀਆਂ ਗਾਣੇ ਦਾ, ਮੇ ਵੀ ਜਾਣ ਜਾਣ ਕਾਂਤ ਛਿੜਕਾਉਂਦੀ ਨੀ ਤੂੰ ਚੂੜੀਆਂ, ਉਹ ਵੀ ਬੜਾ ਵਧੀਆ ਸੀ। ਸੋ ਖੈਰ ਗਾਣੇ ਯਾਰ ਮੁੰਡਿਆਂ ਦੇ ਕਈਆਂ ਦੇ ਬੜੇ ਯਾਦ ਰਹਿੰਦੇ ਨੇ। ਹੁਣ ਇਹ ਗਾਣਾ ਆਇਆ ਹੋਊਗਾ ਮੈਨੂੰ ਲੱਗਦਾ 13-14 ਚ, ਬੜੀ ਯਾਦ ਆ ਹਜੇ ਵੀ ਬੋਲ। ਉਹ ਹੁੰਦਾ ਇੱਕ ਵਧੀਆ ਕਿਸੇ ਗੀਤ ਦਾ ਅਸਰ, ਤੇ ਅਸਰ ਵਧੀਆ ਗਾਣੇ ਦੇ ਫਿਰ ਰਹਿੰਦਾ ਹੀ ਰਹਿੰਦਾ। ਓਕੇ, ਇੱਕ ਨਾ ਪੈਸ਼ਨ ਰੂਫਿੰਗ ਨੂੰ ਫਿਰ ਤਾਂ ਤੁਸੀਂ ਯਾਦ ਰੱਖੋ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੋਣ ਵਾਲੀ ਹੈ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਫੋਨ ਕਰ ਲਓ, ਬਹੁਤ ਹੀ ਟੌਪ ਦੀ ਟੀਮ ਹੈ ਰੂਫ ਦੀ, ਕੋਈ ਵੀ ਏ ਟੂ ਜ਼ੈਡ ਰਿਪੇਅਰ ਤਾਂ ਪੈਸ਼ਨ ਰੂਫਿੰਗ। ਨਵੀਂ ਰੂਫ, ਰੂਫ ਰਿਪੇਅਰ 647-9194-13, 647-9194-13, ਪੈਸ਼ਨ ਰੂਫਿੰਗ। ਸੋ ਮੈਂ ਵੀਡੀਓ ਪਾਈ ਹੈ ਹੁਣ ਇੰਸਟਾਗ੍ਰਾਮ 'ਤੇ ਵੀ, ਅਤੇ ਦੇਖਦੇ ਹਾਂ ਕੀ ਕੁਛ ਕਿਹਾ। ਬਹੁਤ ਵੱਡੀ ਵਧੀਆ ਵੀਡੀਓ ਨਵੀਂ ਭਾਜੀ ਜਸਮੀਤ ਹੁਣ ਕਹਿੰਦੇ, ਲੋਕਾਂ ਦੇ ਵਿਊਜ਼ ਸੁਣ ਹੀ ਲਏ ਤੁਸੀਂ ਨਵੀਂ ਵੀਰ, ਬਟ ਮੈਨੂੰ ਬਹੁਤ ਵਧੀਆ ਲੱਗਿਆ। ਅੰਕਿਤ ਹੁਣਾਂ ਦਾ ਕਮੈਂਟ ਆਇਆ, 416 ਡੇਕੋਰ ਵਾਲਿਆਂ ਦਾ ਕਮੈਂਟ ਆਇਆ, ਉਹ ਵਾਹ ਵੀ ਵਾਹ। ਸੋ ਜਿਹੜੀ ਇਹ ਨਾ ਮੈਂ ਜਾਗੋ ਦੀ ਵੀਡੀਓ ਦੀ ਗੱਲ ਕਰ ਰਿਹਾ ਸੀ, ਹੁਣ ਮੈਂ ਇੰਸਟਾਗ੍ਰਾਮ 'ਤੇ ਵੀ ਪਾਤੀ, ਪਹਿਲਾਂ ਸਿਰਫ ਟਿਕਟੋਕ 'ਤੇ ਸੀ, ਅਤੇ ਤੁਸੀਂ ਚੈੱਕ ਕਰੋ ਤੁਹਾਨੂੰ ਵਧੀਆ ਲੱਗੇਗੀ 100%। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABR।